0: ਦੇ ਕਲਚਰ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਕਿ ਉੱਥੇ ਕਿਹੜਾ ਕਲਚਰ ਹੈ।
1: ਠੀਕ ਹੈ, ਕੁੜਤਾ ਪਜਾਮੇ ਫਿਰ ਤਾਂ ਸਾਰਾ ਕੁਝ ਢਕਿਆ ਹੀ ਹੁੰਦਾ।
0: ਹਾਂਜੀ ਹਾਂਜੀ ਢਕਿਆ ਹੁੰਦਾ। ਮਤਲਬ ਤੁਸੀਂ ਕੈਰੀ ਕਿੱਦਾਂ ਕਰਦੇ ਹੋ, ਤੁਹਾਡਾ ਕੈਰੀ ਕਰਨ ਦਾ ਸਟਾਈਲ ਕੀ ਹੈ, ਤੁਸੀਂ ਕੈਰੀ ਕਿਸ ਢੰਗ ਚ ਕਰ ਰਹੇ ਹੋ?
1: ਕੈਰੀ ਕਰਨ ਦਾ ਕੀ ਮਤਲਬ, ਥੋੜਾ ਸਮਝਾਓ ਕੈਰੀ ਕਰਨਾ ਕੀ ਮਤਲਬ।
0: ਮਤਲਬ ਕਿ ਹੁਣ ਮਤਲਬ ਤੁਸੀਂ ਸਮਝੇ ਕਿ ਮਤਲਬ ਪ੍ਰੋਪਰ ਕਲਚਰ ਜ਼ਿਆਦਾ ਹੋਵੇ। ਹੁਣ ਜਿੱਦਾਂ ਕਈਆਂ ਦੇ ਪੱਲੇ ਸ਼ੋਰਟ ਹੁੰਦੇ, ਕਈਆਂ ਦੇ ਜ਼ਿਆਦਾ ਨੀਵੇਂ ਹੁੰਦੇ ਹਨਾ, ਉਹ ਮਤਲਬ ਪਾ ਤਾਂ ਲੈਂਦੇ, ਇੱਕ ਸੂਟ ਟਾਈਪ ਵੀ ਹੋ ਤਾਂ ਜਾਂਦਾ, ਬਟ ਉਹ ਸਹੀ ਨੀ ਨਾ ਲੱਗਦਾ। ਕਈ ਵਾਰੀ ਉਹ ਥੋੜਾ ਮਾਡਰਨ ਲੁੱਕ ਆ ਜਾਂਦੀ ਹੈ ਨਾ, ਉਹ ਆਪਾਂ ਸਪੈਸੀਫਿਕਲੀ ਵੀ ਉਹ ਸਾਡਾ ਸੂਟ ਤਾਂ ਰਹਿੰਦਾ ਹੀ ਨੀ। ਜਾਂ ਕੁੜਤੇ ਤੇ ਵੀ ਲਾ ਲਓ, ਅੱਜ ਕੱਲ ਬਹੁਤ ਡਿਜ਼ਾਇਨ ਚੇਂਜ ਹੋ ਗਏ ਕੁੜਤੇ ਦੇ ਵੀ।
1: ਜੀ ਜੀ ਜੀ।
0: ਇਹ ਆਪਾਂ ਉਹਨੂੰ ਮਤਲਬ ਪਾਣਾ ਕਿੱਦਾਂ, ਮਤਲਬ ਇਹ ਮੇਰੇ ਕਹਿਣ ਦਾ ਮਤਲਬ ਸੀਗਾ ਕਿ ਆਪਾਂ ਉਹਨੂੰ
1: ਕਿੱਦਾਂ ਪਾਉਣੇ ਆ। ਚਲੋ ਨਹੀਂ ਠੀਕ ਹੈ, ਚਲੋ ਵੱਖਰੀ ਗੱਲ ਹੈ, ਬਟ ਬਾਕੀ ਤਾਂ ਕੁੜਤੇ ਆਈ ਥਿੰਕ ਕਿ ਆਮ ਹੀ ਰੈਗੂਲਰ ਹੀ ਨੇ। ਇਹਨਾਂ ਕੁੜਤਿਆਂ ਦੇ ਵਿੱਚ ਤਾਂ ਕੋਈ ਮੈਨੂੰ ਲੱਗਦਾ ਨਹੀਂ ਕੋਈ ਬੜਾ ਬਦਲਾਵ ਆਇਆ। ਬਾਕੀ ਤੁਸੀਂ ਦੱਸ ਸਕਦੇ ਹੋ। ਇੱਕ ਮੈਂ ਤੁਹਾਨੂੰ ਇੰਡੀਅਨ ਫਰੂਟ ਲੈਣ ਦਾ ਦੱਸਦਾ। ਇੰਡੀਅਨ ਫਰੂਟ ਲੈਣ ਦੀਆਂ ਬਰੈਂਪਟਨ ਦੇ ਵਿੱਚ 6 ਲੋਕੇਸ਼ਨਾਂ ਨੇ, ਗਰੋਸਰੀ ਕਰਨੀ ਹੈ। ਇੰਡੀਅਨ ਫਰੂਟ ਲੈਣ ਦੀਆਂ 1 ਲੋਕੇਸ਼ਨ ਗੁਐਲਫ, 1 ਕੇਮਬ੍ਰਿਜ ਦੇ ਵਿੱਚ ਹੈ। ਇੰਡੀਅਨ ਫਰੂਟ ਲੈਣ 'ਤੇ ਜ਼ਰੂਰ ਇੱਕ ਗੇੜਾ ਤੁਸੀਂ ਮਾਰ ਕੇ ਆਓ। ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ, ਆਸ ਦੀ ਕਿਰਨ, ਆਸ ਦੀ ਕਿਰਨ ਰੇ ਆਫ ਹੋਪ, ਸੁਣੋ ਤੇ ਵਿਲ ਬੀ ਰਾਈਟ ਬੈਕ।
2: ਆਸ ਦੀ ਕਿਰਨ ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
1: 7143 ਹਾਂਜੀ ਭਾਈ।
3: ਮੇਰੀ ਲਾਈਨ ਅੱਧ ਚੋਂ ਕੱਟ ਹੋ ਜਾਂਦੀ ਆ।
1: ਕੱਟ ਕਿਵੇਂ ਹੋ ਗਈ?
3: ਕੱਟੀ
1: ਮੈਨੂੰ ਚਾਹੇ ਤੂੰ ਕੋਈ ਕਵੇ ਚਾਹੇ ਮੈਨੂੰ ਕੋਈ ਤੁਸੀਂ ਕਵੇ, ਆਪਾਂ ਤਾਂ ਬਈ ਆਪਣੀ ਕਹਿੰਦੇ ਹੁੰਦੇ ਨਾ ਕਿ ਦਿਹਾੜੀ ਕਰ ਰਹੇ ਆ, ਜਿਵੇਂ ਮਰਜ਼ੀ ਕੋਈ ਬੋਲੇ ਆਪਾਂ ਤਾਂ ਹਾਜ਼ਮ ਕਰ ਲਈ। ਠੀਕ ਹੈ, ਚਲੋ ਬਹੁਤ ਵਧੀਆ, ਥੈਂਕ ਯੂ, ਧੰਨਵਾਦ ਸਰ, ਸੋਰੀ ਜੇ ਮੈਂ ਤੁਹਾਡੀ ਕਾਲ ਕੱਟੀ, ਥੈਂਕ ਯੂ ਥੈਂਕ ਯੂ। ਨਹੀਂ ਉਹ ਮੈਂ ਯਾਰ ਨੈਕਸਟ ਕਾਲ ਦੱਬ ਦਿੰਦਾ ਹੁੰਦਾ ਕਿਉਂਕਿ ਕਈ ਸੱਜਣ ਮਿੱਤਰ ਬਹੁਤ ਲੰਬਾ ਸਮਾਂ ਹੋਰ ਤੇ ਹੁੰਦੇ ਆ, ਸੋ ਸੋਰੀ ਅਬਾਊਟ ਦੈਟ। ਤੂੰ ਮੈਂ ਹੱਸਦਾ ਹੁੰਦਾ ਯਾਰ ਕਿ ਸਾਡੇ ਜਿਹੜੇ ਲਿਸਨਰਸ ਨੇ ਕਈ ਵੀ ਨਾ ਕਈ ਸੱਜਣ ਹੋਣਗੇ ਉਹ ਕਈ ਵਾਰ ਪਹਿਲਾਂ ਪਹਿਲੀ ਪਹਿਲੀ ਵਾਰ ਪ੍ਰੋਗਰਾਮ ਸੁਣ ਰਹੇ ਹੁੰਦੇ ਆ, ਫਿਰ ਕਿਸੇ ਨਾਲ ਮਾੜੀ ਜਿਹੀ ਟਿੱਚਰ ਜੀ ਕਰ ਦੇਈ ਦੀ ਹੈ, ਫਿਰ ਉਹਨਾਂ ਨੂੰ ਲੱਗਦਾ ਕਿ ਯਾਰ ਨਵੀਂ ਨੇ ਇਹਨੂੰ ਟਿੱਚਰ ਕਿਉਂ ਕੀਤੀ। ਮੈਂ ਕਿਹਾ ਯਾਰ ਇਹ ਬੰਦੇ 10-15 ਸਾਲਾਂ ਤੋਂ ਡੇਲੀ ਕਾਲ ਕਰਦੇ ਹੁਣ, ਤੁਹਾਨੂੰ ਕੀ ਪਤਾ ਸਾਡੀ ਯਾਰੀ ਦੋਸਤੀ ਕਿੰਨੀ ਤਕੜੀ ਹੈ। ਹੈ ਸੋ ਤਾਂ ਹੀ ਫਿਰ ਹਾਸੇ ਮਖੌਲ 'ਚ ਕਈ ਚੀਜ਼ਾਂ ਕਹਿ ਦੇਈ ਦੀਆਂ ਨੇ, ਅਤੇ ਜ਼ਰੂਰ ਤੁਹਾਡਾ ਗਾਣਾ ਵੀ ਜ਼ਰੂਰ ਜ਼ਰੂਰ ਜ਼ਰੂਰ ਲਾਉਂਦੇ ਹਾਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਜਾਓਗੇ, ਬਾਏ 1 ਗੈਟ 1 ਫ੍ਰੀ ਦੀਆਂ ਇੰਨੀਆਂ ਡੀਲਾਂ ਨੇ, ਮੈਂ ਕਹਿੰਦਾ ਕੋਈ ਹਿਸਾਬ ਹੀ ਨਹੀਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲਮੋਰ, 85 ਮਾਊਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ, 15 ਫੈਂਡਰ ਵੇ, ਬਵੇਡ ਐਂਡ ਚਿੰਕਿਊਜ਼ੀ ਇੰਡੀਅਨ ਫਰੂਟ, ਸੋਰੀ ਆਪਣੇ ਸਿੰਪਲ ਇੰਡੀਅਨ ਸਵੀਟਸ। ਮੈਂ ਨਾ ਇੱਕ ਥੋੜ੍ਹੀ ਜਿਹੀ ਹੁਣ ਆਦਤ ਪਾਉਣੀ ਆ, ਜਿਵੇਂ ਬਾਈ ਜੀ ਨੇ ਕਿਹਾ ਨਾ ਵੀ ਨਵੀਂ ਮੇਰੀ ਰਿਕੁਐਸਟ ਰਹਿ ਗਈ ਸੀ, ਹੁਣ ਕਾਲ ਉਦੋਂ ਕੱਟਾਂਗੇ ਜਦੋਂ ਅਗਲਾ ਬੰਦਾ ਵੀ ਬਾਏ ਬਾਏ ਕਰੂਗਾ, ਠੀਕ ਹੈ। ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹੁਣ ਕਿ ਹੁਣ ਤੋਂ ਜੇ ਜਿੰਨੇ ਵੀ ਸੱਜਣ ਮਿੱਤਰ ਕਾਲ ਕਰਨਗੇ ਅਤੇ ਉਹ ਕਹਿਣਗੇ ਠੀਕ ਹੈ ਰਵੀ ਥੈਂਕ ਯੂ ਬਾਏ ਬਾਏ, ਅਤੇ ਮੈਂ ਵੀ ਕਹੂੰਗਾ ਬਾਏ ਬਾਏ, ਫਿਰ ਕੱਟਾਂਗੇ, ਠੀਕ ਹੈ। ਵਾਅਦਾ ਇਹ ਤੁਹਾਡੇ ਨਾਲ, ਅਤੇ ਫਿਰ ਮੈਂ ਸਮਝਦਾ ਤੁਹਾਡੀ ਗੱਲ ਨੂੰ ਵੀ, ਕਈ ਵਾਰ ਲੱਗਦਾ ਹੁੰਦਾ ਕਿ ਗੱਲ ਵਿੱਚ ਹੀ ਅੱਧ ਵਿਚਲੇ ਰਹਿ ਗਈ ਅਤੇ ਉਹ ਚੰਗਾ ਨਹੀਂ ਲੱਗਦਾ, ਆਈ ਟੋਟਲੀ ਅੰਡਰਸਟੈਂਡ। ਇੱਕ ਮੈਂ ਤੁਹਾਨੂੰ ਰਾਜਵੰਤ ਕੌਰ ਦਾ ਨੰਬਰ ਦੇਵਾਂ, ਤੁਹਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੀ ਕੋਈ ਵੀ ਗੱਲਬਾਤ ਹੈ, ਰਾਜਵੰਤ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ, 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ। 6476744735 ਰਾਜਵੰਤ ਕੌਰ, 6476744735 ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵਾਰ ਫਿਰ ਸਰਬਜੀਤ ਅਤੇ ਸਰਾਜ ਜੀ, ਯੂਨੀ ਗਲੋਬਲ ਐਡਵਾਈਜ਼ਰੀ ਤੋਂ ਗਵਰਨਮੈਂਟ ਦੀਆਂ ਐਜੂਕੇਸ਼ਨ ਦੀਆਂ ਗ੍ਰਾਂਟਸ ਦੀ ਜਾਣਕਾਰੀ ਤੁਹਾਨੂੰ ਅਸੀਂ ਲੈ ਕੇ ਦੇ ਰਹੇ ਹਾਂ। ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਆ, ਆਪਣੇ ਤੁਸੀਂ ਐਕਸਪੈਂਸਿਸ ਪੂਰੇ ਕਰੋ ਅਤੇ ਪੜ੍ਹੋ ਲਿਖੋ, ਇਹ ਪੈਸੇ ਵਾਪਸ ਵੀ ਨਹੀਂ ਕਰਨੇ ਪੈਂਦੇ। ਸੋ ਸਰਬਜੀਤ ਵੈਲਕਮ ਅਗੈਨ।
4: ਜੀ ਬਾਈ ਜੀ ਬਹੁਤ ਸ਼ੁਕਰੀਆ, ਤੇ ਗੱਲਬਾਤ ਆਪਾਂ ਕਰਦੇ ਹਾਂ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ, ਕੀ ਕੁਛ ਚਾਹੀਦਾ ਸਾਨੂੰ, ਤੇ ਸਾਰਾਂਸ਼ ਜੀ ਪਲੀਜ਼ ਗੋ ਅਹੈਡ। ਹਾਂਜੀ, ਸੋ ਸਿੰਪਲ ਸਾ ਐਲੀਜੀਬਿਲਿਟੀ ਹੈ ਜੀ, ਹਮਨੇ ਕੈਨੇਡਾ ਮੇਂ ਪੀ ਆਰ ਲੇਨੇ ਕੇ ਲੀਏ ਇਤਨੀ ਮਿਹਨਤ ਕਰੀ ਹੈ, ਕਿਉਂ? ਕਿਉਂਕਿ ਗਵਰਨਮੈਂਟ ਸਪੋਰਟ ਕਰਤੀ ਹੈ ਹਮੇ ਕਿਸ ਲਾਈਕ ਬਹੁਤ ਚੀਜ਼ੋ ਕੇ ਅੰਦਰ, ਜੈਸੇ ਅਬ ਕੈਨੇਡਾ ਮੇਂ ਡੈਂਟਲ ਕੇਅਰ ਬੈਨੀਫਿਟ ਹੈ, ਚਾਈਲਡ ਬੈਨੀਫਿਟ ਹੈ
5: ਜੀ,
4: ਔਰ ਲਾਈਕ ਜੈਂਡਰ ਇਕੁਆਲਿਟੀ ਪੇ ਗਵਰਨਮੈਂਟ ਨੇ 965 ਮਿਲੀਅਨ ਸਪੈਂਡ ਕਰਾ ਹੈ ਦੇਸ਼ ਕੇ ਬਾਹਰ
5: ਜੀ,
4: ਜਬ ਐਸੀ ਚੀਜ਼ੋ ਪੇ ਗਵਰਨਮੈਂਟ ਇਨਵੈਸਟ ਕਰ ਸਕਤੀ ਹੈ, ਗਵਰਨਮੈਂਟ ਐਜੂਕੇਸ਼ਨ ਮੇਂ ਇਨਵੈਸਟ ਕਰਤੀ ਹੈ, ਕੋਈ ਕੈਚ ਨਹੀਂ ਹੈ, ਯੇ ਬਾਤ ਜ਼ਰੂਰ ਹੈ ਆਜ ਕਰ ਰਹੀ ਹੈ, ਲੇਕਿਨ 1 ਅਗਸਤ ਕੇ ਬਾਅਦ ਗਵਰਨਮੈਂਟ ਕਟਸ ਕਰਨੇ ਜਾ ਰਹੀ ਹੈ
5: ਜੀ
4: ਆਪਕੇ ਲਾਈਕ ਫੰਡਿੰਗ ਮੇਂ ਔਰ ਐਜੂਕੇਸ਼ਨ ਫੰਡਿੰਗ ਮੇਂ, ਤੋ ਹਮ 7 ਇਅਰ ਸੇ ਬਿਜ਼ਨਸ ਮੇਂ ਹੈ, ਬਹੁਤ ਲੋਕੋ ਕੋ ਆਲਰੇਡੀ ਅਸਿਸਟ ਕਰ ਚੁਕੇ ਨੇ, ਬਹੁਤ ਲੋਕੀ ਆਲਰੇਡੀ ਲਾਹ ਲੈ ਚੁਕੇ ਨੇ, ਪਿੱਛੇ ਨਾ ਰਹੋ, ਤੇ ਤੁਸੀਂ ਅਗਰ ਪੀ ਆਰ ਸਿਟੀਜ਼ਨ ਪ੍ਰੋਟੈਕਟਡ ਪਰਸਨ ਹੋ, ਇਨਕਮ ਤੁਹਾਡੀ ਕਮ ਹੈਗੀ ਲਾਈਕ $70,000 ਸੇ, ਔਰ ਲਾਈਕ ਆਪ ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ, ਨੋ ਏਜ ਲਿਮਿਟ 40-50-60-70 ਸਾਲ ਆਪਕੀ ਹੈ, ਨੋ ਡਿਸਕ੍ਰਿਮੀਨੇਸ਼ਨ ਔਨ ਬੇਸਿਸ ਆਫ ਏਜ, ਗਵਰਨਮੈਂਟ ਡਿਸਕ੍ਰਿਮੀਨੇਟ ਨਹੀਂ ਕਰਤੀ ਏਜ ਪੇ, ਨੋ ਕ੍ਰੈਡਿਟ ਚੈੱਕ ਰਿਕੁਆਇਰਡ, ਸਮਾਲ ਬਿਜ਼ਨਸ ਹੈ, ਉਬਰ ਡਰਾਈਵਰ ਹੈ, ਅਨਇੰਪਲੋਇਡ ਟਰੱਕ ਡਰਾਈਵਰ ਹੈ, ਸੌਖੇ ਜਿਹੇ ਕੋਰਸਿਸ ਕਰੋ ਜੀ, 2-3 ਘੰਟੇ ਮੰਡੇ ਟੂ ਫਰਾਈਡੇ ਲਗਾਓ, ਫੁੱਲੀ ਆਨਲਾਈਨ ਨੇ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ ਜੀ, ਐਂਡ 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਮੇਰੇ ਨਹੀਂ ਆਪਣੇ ਅਕਾਊਂਟ ਵਿੱਚ ਡਾਇਰੈਕਟ ਗਵਰਨਮੈਂਟ ਤੋਂ ਹਾਸਿਲ ਕਰੋ, ਆਜ ਇਨਰੋਲ ਕਰੋ, 30 ਤੋਂ ਲੈ ਕੇ 90 ਦਿਨ 30-90 ਡੇਜ਼ ਮੈਂ ਆਪਕੇ ਅਕਾਊਂਟ ਮੇਂ ਗਵਰਨਮੈਂਟ ਫੰਡਿੰਗ ਡਾਇਰੈਕਟ ਆਪਕੇ ਅਕਾਊਂਟ ਮੇਂ ਡਾਲਤੀ ਹੈ, $30,000-$100,000 ਡਿਪੈਂਡਿੰਗ ਔਨ ਫੈਮਿਲੀ ਸਾਈਜ਼, ਬੱਚੇ ਜ਼ਿਆਦਾ ਹੈਗੇ, ਇਨਕਮ ਕਮ ਹੈਗੀ, ਜ਼ਿਆਦਾ ਫੰਡਿੰਗ ਆਤੀ ਹੈ, ਫੈਮਿਲੀ ਆਫ 2 ਕੋ 45,000, ਫੈਮਿਲੀ ਆਫ 5 ਕੋ ਅਪ ਟੂ $100,000, ਜਿਸ ਕਾ ਆਜ ਕੀ ਡੇਟ ਮੇਂ ਹਾਫ ਪੈਸਾ ਇਜ ਨਾਨ ਰਿਫੰਡੇਬਲ ਗ੍ਰਾਂਟਸ ਪੋਰਸ਼ਨ, ਰੈਸਟ ਇਜ ਆਪਸ਼ਨਲ ਲੋਨ ਐਟ 0%, ਕਾਲ ਕਰੇ ਹੁਣੇ 437-264-3175।
5: ਕਿਆ ਬਾਤ ਹੈ, ਬਿਲਕੁਲ ਬੜੀ ਸਹੀ ਗੱਲ ਹੈ, ਦੇਖੋ ਐਲੀਜੀਬਿਲਿਟੀ ਕ੍ਰਾਈਟੀਰੀਆ ਬਾਰੇ ਤੁਸੀਂ ਜਾਣਕਾਰੀ ਦੇਤੀ ਹੈ, ਤੇ ਨਾਲ ਦੀ ਨਾਲ ਮੇਨ ਗੱਲ ਹੁੰਦੀ ਹੈ ਗ੍ਰਾਂਟ ਸਾਨੂੰ ਮਿਲਦੀ ਹੈ ਪਰ ਅਸੀਂ ਅਨ ਅਵੇਅਰ ਹੁੰਦੇ ਹਾਂ,
4: ਬਿਲਕੁਲ,
5: ਤੇ ਅਵੇਅਰਨੈਸ ਵਾਲਾ ਹੀ ਅੱਜ ਲਾਈਵ ਲੋਕੇਸ਼ਨ ਚੱਲ ਰਹੀ ਹੈ, ਤੁਹਾਡੇ ਕੋਲ 2 ਮਹੀਨੇ ਹੈਗੇ ਆ, ਡਾਕੂਮੈਂਟ ਕੋਈ ਇਕੱਠੇ ਕਰਨੇ ਆ ਕਰੋ, ਐਲੀਜੀਬਿਲਿਟੀ ਕ੍ਰਾਈਟੀਰੀਆ ਦੇ ਵਿੱਚ ਤੁਸੀਂ ਜੇ ਆਉਂਦੇ ਹੋ ਤੇ ਤੁਹਾਡੇ ਲਈ ਬਹੁਤ ਸ਼ਾਨਦਾਰ ਤੇ ਬੈਸਟ ਮੌਕਾ, ਇਸ ਮੌਕੇ ਨੂੰ ਤੁਸੀਂ ਨਾ ਗਵਾਓ, ਜਿਹੜੀਆਂ ਵੀ ਗ੍ਰਾਂਟ ਜਾਂ ਲੋਨ ਗਵਰਨਮੈਂਟ ਤੁਹਾਨੂੰ ਦੇ ਰਹੀ ਹੈ ਉਹਦਾ ਫਾਇਦਾ ਤੁਸੀਂ ਜ਼ਰੂਰ ਚੱਕੋ। ਤੇ ਨਾਗਪਾਲ ਸਾਹਿਬ ਜਿਹੜਾ ਵੀ ਹੈ ਵੀ ਜਿਹਨਾਂ ਨੇ ਇਹ ਕੁਐਸਚਨ ਹੈ ਵੀ ਜਿਹਨਾਂ ਨੇ ਪਹਿਲਾਂ ਕੋਰਸ ਕਰ ਲਏ ਆ, ਕੋਰਸ ਉਹਨਾਂ ਦੇ ਖਤਮ ਹੋ ਗਏ ਆ, ਤੇ ਕੀ ਉਹ ਸੈਕਿੰਡ ਕੋਰਸ ਕਰ ਸਕਦੇ ਨੇ, ਐਲੀਜੀਬਲ ਨੇ ਸੈਕਿੰਡ ਲਈ?
4: ਬਿਲਕੁਲ ਜੀ, ਆਪ ਮਾਨ ਕੇ ਚਲੇ 30% ਕਲਾਇੰਟਸ ਜੋ ਹਮਾਰੇ ਪਾਸ ਆਤੇ ਹੈ
5: ਜੀ,
4: ਹਮੇ ਲਾਈਕ ਸੁਣਤੇ ਹੋਏ, ਤੋ ਵੋ ਸੈਕਿੰਡ ਈਅਰ ਦਾ ਕੋਰਸ ਹਮਾਰੇ ਤੋਂ ਰਾਈਟ ਅਵੇ ਰਿਟੇਨ ਹੋ ਜਾਤੇ ਹੈ,
5: ਕਿਉਂ
4: ਜੀ? ਪਹਿਲੀ ਬਾਤ ਉਨਕੋ ਪਤਾ ਹੈ ਕਿ ਵੋ ਪਹਿਲਾ ਕੋਰਸ ਕਰ ਚੁਕੇ, ਹਾਊ ਦਾ ਪ੍ਰੋਸੈਸ ਵਰਕਸ, ਕੋਈ ਉਨਕੋ ਪਤਾ ਹੈ ਕਿ ਇਸਮੇ ਇਟਸ ਆਲ ਬਾਈ ਦਾ ਬੁਕਸ,
5: ਬਿਲਕੁਲ।
4: ਨੰਬਰ 2, my fees $199 ਹੈ, ਉਹਨੇ ਪਹਿਲੇ ਹੀ ਕਿਸੇ ਜਿਸ ਏਜੰਟ ਸੇ ਕਰਾਇਆ ਹੋਤਾ ਹੈ, 2500 ਮਿਨੀਮਮ ਦਿਆ ਹੀ ਹੋਤਾ ਹੈ, ਹਮ ਤੋ ਜੀ ਨਾਰਮਲ ਸੀ ਫੀਸ ਹੈ, ਓਨੈਸਟੀ ਸੇ ਕਾਮ ਕਰ ਰਹੇ, ਬਿਜ਼ਨਸ 2 ਤਰੀਕੇ ਸੇ ਹੋਤਾ ਹੈ, ਯਾ ਛੁਪ ਕੇ ਕਰੋ ਤੋ ਕੈਸੇ ਵੀ ਕਰੋ
5: ਜੀ,
4: ਖੁੱਲ ਕੇ ਕਰੋ, ਠੋਕੇ ਕਰੋ ਤੋ ਓਨੈਸਟੀ ਸੇ ਕਰੋ,
5: ਬਿਲਕੁਲ।
4: 7 ਇਅਰ ਸੇ ਬਿਜ਼ਨਸ ਮੇਂ ਹੈ, $199-$499 ਹਮਾਰੀ ਫੀਸ ਹੈ, ਕੋਈ ਕੈਚ ਨਹੀਂ ਹੈ, ਕੋਈ ਪਰਸੈਂਟੇਜ ਨਹੀਂ, ਕੋਈ ਕਮਿਸ਼ਨ ਨਹੀਂ ਹੈ, ਯੈਸ ਆਪਕੋ ਬਹੁਤ ਫਾਇਦਾ ਹੋ ਰਿਹਾ, ਸੁਣਨੇ ਮੇਂ ਅੱਛਾ ਲੱਗ ਰਿਹਾ, ਹੋਤਾ ਹੈ, जी 30 से 100,000 डॉलर की फंडिंग, जिसमें से फैमिली ऑफ फोर आज भी लाइक हमारे 6 अप्रूवल्स आए हैं
6: जी।
4: अब उनके उनको लाइक उसमें फैमिली ऑफ 5 भी है जिनको अप टू 100,000 अप्रूवल उनके खाते में गिरा है।
6: क्या बात है,
4: मतलब कोई कैच नहीं है हमारे इस काम होने के बाद। आपने अपनी ईमानदारी से देनी है, कॉल करें 437-264-3175 437-264-3175
5: क्या बात है, बड़ा ही स्मूथ प्रोसेस है। तुसी इत्थे आओगे, कोई ज्यादा हैसल नहीं, जेडे डॉक्यूमेंट मांग रहे हैं बस उन्हां दे उपर, उन्हां दे बेस दे उपर बड़ा शानदार तरीके नाल तुसी क्लीयर कट चीजां देख सकते हो। मैनू भी सिस्टम दिखाया है नागपाल जी ने, ते तुसी भी जरूर कॉल करो, विजिट करो इत्थे, कॉल करके कोई डायरेक्शन लेनी है, कोई इनक्वायरी करनी है, पर तुसी इत्थे जरूर आओ, बैठ के कल्ली कल्ली चीज की जानकारी हासिल करो, ते तुसी अपना एलिजिबिलिटी क्राइटेरिया नु पूरा करो। ते कॉल नंबर है 437-264-3175 437-264-3175 437-264-3175 ते कॉल करो, ते पहुंचो यूनी ग्लोबल एडवाइजरी ते 437-264-3175 जी। नवी जी
1: क्या बात है, वेरी गुड, 437-264-3175 थैंक यू, बहुत शुक्रिया सर जी। 1981 हेलो
7: जी, मेरे कैसे हो?
1: ठीक है, मेरे की हाल है? वेल्डिंग दा, सॉरी
7: वेडिंग सर, वेडिंग,
1: अच्छा वेडिंग दा, ठीक है, ब्याह दा, ओके,
7: वेडिंग दे सारे कपड़े वगैरह ते मैं जाना फिर किसे जाना ना उठे ਕਿੱਥੇ ਜਾ ਰਹੇ ਹੋ ਉੱਥੇ ਕੱਪੜੇ ਓਦਾਂ ਦੇ ਪਾਓ ਹਨਾ, ਤੇ ਅਗਲੇ ਦੂਜੇ ਬੰਦੇ ਨੂੰ ਵੀ ਐ ਵਧੀਆ ਲੱਗੇ ਯਾਰ, ਹਾਂ ਬਈ ਜੇ ਪਰਸਨੈਲਿਟੀ ਨਾਲ ਰਹਿਣਾ ਬੰਦੇ ਦੀ, ਬਾਕੀ ਸਾਰੀ ਤਾਂ ਦੁਨੀਆਂ ਐਵੇਂ ਤਰੀ ਫਿਰਦੀ ਹੈ।
1: ਬਿਲਕੁਲ ਨਹੀਂ, ਆਪਣੇ ਨਾ ਬਾਕੀ ਤੁਹਾਡੀ ਗੱਲ ਠੀਕ ਹੈ, ਆਪਣੇ ਕੱਪੜੇ ਆਪਣਾ ਪਹਿਰਾਵਾ ਬੜਾ ਮੈਟਰ ਕਰਦਾ। ਹੁਣ ਮੈਂ ਨਹੀਂ ਕਹਿੰਦਾ ਕਿ ਅਗਲਾ ਜਿਹੜਾ ਤੁਹਾਨੂੰ ਜੱਜ ਕਰ ਰਿਹਾ ਉਹ ਕੋਈ ਮੈਟਰ ਕਰਦਾ, ਬਟ ਇੰਨਾ ਕਹਾ ਕਿ ਜਿਹੜਾ ਬੰਦਾ ਬਣ ਠਣ ਕੇ ਕਿਤੇ ਜਾਂਦਾ ਨਾ, ਤਾਂ ਥੋੜੀ ਜਿਹੀ ਉਹਦੀ ਇੱਕ ਅਗਲੇ ਦੇ ਮਨ ਚ ਇੱਜ਼ਤ ਜੀ ਵੱਧ ਜਾਂਦੀ ਹੈ।
7: ਇੱਜ਼ਤ ਵਾਲੇ ਬੰਦੇ ਆ ਨਾ ਵੀ, ਸੋਹਣੇ ਕੱਪੜੇ ਪਾ ਕੇ ਆਏ ਆ, ਵੱਧ ਇੱਜ਼ਤ ਵੀ ਮਿਲਦੀ ਤੁਹਾਨੂੰ, ਤੇ ਤੁਹਾਨੂੰ ਸਰ ਕਹਿੰਦੇ ਨੇ ਹਨਾ, ਤੁਹਾਡੀ ਵਾਈਫ ਨੂੰ ਮੈਡਮ ਕਹਿੰਦੇ ਨੇ, ਜੇ ਆਪਾਂ ਓਦਾਂ ਹੀ ਬਣ ਕੇ ਜਾਈਏ, ਜਰੂਰੀ ਆਪਾਂ ਪੰਜਾਬੀ ਰੈਸਟੋਰੈਂਟ ਜਾ ਰਹੇ ਹਾਂ ਕਿਤੇ ਵੀ ਜਾ ਰਹੇ ਹਾਂ, ਤੇ ਤੁਹਾਡੇ ਉੱਥੇ ਨੂੰ ਸਰਵ ਕਰ ਰਹੇ ਨੇ ਜਿਹੜੇ ਹਨਾ ਕੰਮ ਕਰ ਰਹੇ ਵਿਚਾਰੇ,
1: ਲੋਕੇਸ਼ਨ ਤੇ ਸੋ ਉੱਥੇ ਵੀ ਪਹੁੰਚਿਓ, ਬੜੀਆਂ ਡੀਲਾਂ ਹੋਣਗੀਆਂ ਕੱਲ ਨੂੰ। ਵੈਸੇ ਮੈਂ ਵੈਸੇ ਦੱਸ ਰਿਹਾ ਜੇ ਕੱਲ ਨੂੰ ਵੀ ਕਰਨਾ ਤਾਂ ਕੱਲ ਨੂੰ ਬੜੀਆਂ ਡੀਲਾਂ ਹੋਣਗੀਆਂ। ਥੈਂਕ ਯੂ ਵੀਰੇ, ਓਕੇ ਜੀ, ਬਾਏ ਬਾਏ। ਵਾਹ ਵੀ ਵਾਹ, ਬਾਏ ਬਾਏ ਮਿਲਣ ਦਾ ਵੀ ਸਵਾਦ ਵੱਖਰਾ। ਵੈਲ ਬੀ ਬੈਕ ਭਾਜੀ, ਉਹਨਾਂ ਦੀ ਰਿਕੁਐਸਟ, ਪੱਗ ਦਾ ਬ੍ਰੈਂਡ ਪੁੱਛਦੀ।

0: ਵੀ ਵਾਹ, ਪੱਗ ਦਾ ਬ੍ਰਾਂਡ ਪੁੱਛਦੀ ਹੈ, ਕਿਆ ਬਾਤ ਹੈ, ਇਹ ਵੀ ਕੋਈ ਨਿੱਕੀ ਮੋਟੀ ਗੱਲ ਥੋੜਾ, ਬੰਦੇ ਦੇ ਦਸਤਾਰ ਸਜਾਈ ਹੈ ਤਾਂ ਦੂਰੋਂ ਸਲੂਟ ਵੱਜਦੇ ਆ। ਸੋ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਦੇ ਉੱਤੇ ਤੁਹਾਡੇ ਲਈ ਹਾਜ਼ਰ ਹੈ, ਜ਼ਰੂਰ ਪਹੁੰਚੋ। ਇੱਕ ਤੁਸੀਂ ਬਿਯੋਂਡ ਆਈਵਰ ਨੂੰ ਯਾਦ ਰੱਖੋ, ਐਨਕਾਂ ਚਾਹੀਦੀਆਂ, ਹੰਬਰ ਵੈਸਟ ਅਤੇ ਗੋਰਵੇ, ਆਈ ਡਾਕਟਰ ਵੀ ਅਵੇਲੇਬਲ ਹੈ, ਬਿਯੋਂਡ ਆਈਵਰ 9057933937। ਕੈਲਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਨੂੰ ਫੋਨ ਕਰੋ, ਜੇ ਗੱਡੀ ਲੈਣੀ ਹੈ 10 ਸਾਲ ਦੀ ਵਾਰੰਟੀ ਦੇ ਨਾਲ, ਉਹ ਵੀ ਮਿਤਸੂਬਿਸ਼ੀ ਦੀ, ਇਹ ਲੀਡਿੰਗ ਡੀਲਰਸ਼ਿਪ ਹੈ ਪੂਰੇ ਨਾਰਥ ਅਮਰੀਕਾ ਵਾਈਡ, ਹੁਣ ਨੰਬਰ ਇਹਨਾਂ ਦੇ ਆ ਰਹੇ ਆ, 6476782754। ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ, 647-622-3203, ਮਿਸਟਰ ਪ੍ਰਦੀਪ, 6476223203। ਇੱਕ ਮੈਂ ਜਾਣਕਾਰੀ ਤੁਹਾਨੂੰ ਜ਼ਰੂਰੀ ਦੇ ਦੇਵਾਂ, ਕਿਚਨ ਰੈਡੀ ਕਰਾਉਣੀ ਹੈ ਨਾ, ਤੁਸੀਂ ਕਿਚਨ ਤਿਆਰ ਕਰਵਾਓ ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਭਾਜੀ ਕੋਲੋਂ। ਭਾਜੀ ਹੁਣੇ ਇੰਨਾ ਸੋਹਣਾ ਕਿਚਨ ਦਾ ਕੰਮ ਕਰਦੇ ਆ ਨਾ, ਜਿੰਨੀ ਤਾਰੀਫ ਕਰੀਏ ਉਨੀ ਘੱਟ ਹੈ। ਨਵੀਆਂ ਵੈਨਿਟੀਜ਼, ਕਾਊਂਟਰ ਟੋਪ, ਕਿਚਨ, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ, ਜਸਪਾਲ ਭਾਜੀ ਕਹਿੰਦੇ ਨਵੀਂ ਜਿਹੜਾ ਵੀ ਬੰਦਾ ਆਊਗਾ ਨਾ ਉਹਨੂੰ ਤੁਹਾਡਾ ਹੀ ਰੇਟ ਦੇਵਾਂਗੇ, ਅਤੇ ਇੱਕ ਸਿੰਕ ਵੀ ਫਰੀ। 416-859-1920 4914, ਹੈਲੋ ਜੀ,
1: ਸਤਿ ਸ਼੍ਰੀ ਅਕਾਲ
0: ਜੀ,
1: ਥੈਂਕ ਯੂ ਤੁਹਾਡਾ, ਬਹੁਤ ਬਹੁਤ ਥੈਂਕ ਯੂ ਭਾਈ, ਤੁਹਾਡੇ ਕੋਲ ਨੰਬਰ ਲਿਆ ਜੀ
0: ਆਪਣੇ ਦਾ, ਲੌਨ ਮੋਰ ਦਾ,
1: ਤੁਸੀਂ
0: ਭਾਜੀ ਮੇਰਾ ਨਾਮ ਲਿਆ ਸੀ ਉਹਨਾਂ ਨੂੰ, ਕਿੰਨੀ ਵਧੀਆ ਗੱਲ ਹੈ ਵੀ ਮਿੰਟਾਂ ਚ ਆ ਕੇ ਠੀਕ ਵੀ ਕਰ ਗਏ। ਚਲੋ ਥੈਂਕ ਯੂ ਸਰ, ਬਹੁਤ ਸ਼ੁਕਰੀਆ, ਕਿਆ ਬਾਤ ਹੈ, ਵੈਰੀ ਗੁੱਡ। ਮੈਂ ਨੰਬਰ ਬੜਾ ਪੁਰਾਣਾ ਲਿਖਿਆ ਹੋਇਆ ਤੇ ਕਰ ਵੀ ਗਏ, ਦੇਖਿਆ ਪੰਜਾਬੀ ਲਹਿਰਾਂ ਤੋਂ ਇਹਨਾਂ ਨੇ ਨੰਬਰ ਲਿਆ ਤੇ ਠਾ ਆ ਕੇ ਉਹ ਬਾਈ ਜੀ ਹੁਣੇ ਆ ਕੇ ਕੰਮ ਵੀ ਕਰ ਗਏ। ਇੱਕ ਨਾ ਮੈਂ ਤੁਹਾਨੂੰ ਮਾਸਟਰ ਜੂਲਰ ਦਾ ਦੱਸਦਾ ਹੁੰਦਾ, ਮਾਸਟਰ ਜੂਲਰ ਦੀ ਨਵੀਂ ਲੋਕੇਸ਼ਨ ਏਅਰਪੋਰਟ ਮੇਫੀਲਡ ਤੇ ਖੁੱਲੀ ਹੈ, ਬਹੁਤ ਹੀ ਸ਼ਾਨਦਾਰ ਯਾਰ, 3000 ਸਕੁਅਰ ਫੁੱਟ ਲਗਜ਼ਰੀ ਸ਼ੋਰੂਮ ਮਾਸਟਰ ਜੂਲਰ। ਮਾਸਟਰ ਜੂਲਰ ਨੂੰ ਯਾਦ ਰੱਖੋ, ਮਾਸਟਰ ਜੂਲਰ ਤੁਹਾਡੇ ਲਈ ਹਾਜ਼ਰ ਹੈ, ਏਅਰਪੋਰਟ ਰੋਡ ਐਂਡ ਮੇਫੀਲਡ ਦੇ ਬਿਲਕੁਲ ਕੋਰਨਰ ਤੇ, ਨਵੀਂ ਲੋਕੇਸ਼ਨ, ਸੋਨੇ ਦੀ ਖਰੀਦਦਾਰੀ ਕਰੋ, ਮਾਸਟਰ ਮਾਸਟਰ ਮਾਸਟਰ ਜੂਲਰ ਤੇ ਤੁਸੀਂ ਇੱਕ ਵਾਰ ਜ਼ਰੂਰ ਪਹੁੰਚੋ। ਤੇ ਇੱਕ ਵਾਰ ਫਿਰ ਲਾਈਵ ਆਨ ਲੋਕੇਸ਼ਨ ਚੱਲਦੇ ਹਾਂ ਸਰਬਜੀਤ ਹੋਣਾ ਕੋਲ, ਯੂਨੀ ਗਲੋਬਲ ਐਡਵਾਈਜ਼ਰੀ ਤੇ ਗਵਰਨਮੈਂਟ ਦੀਆਂ ਗ੍ਰਾਂਟਸ ਮਿਲ ਰਹੀਆਂ ਨੇ, ਇਹ ਉਹ ਪੈਸੇ ਆ ਜਿਹੜੇ ਵਾਪਸ ਨਹੀਂ ਕਰਨੇ ਪੈਂਦੇ, ਗਵਰਨਮੈਂਟ ਤੁਹਾਨੂੰ ਦੇ ਰਹੀ ਹੈ ਪੈਸੇ ਕਿ ਪੜ੍ਹੋ, ਪੜ੍ਹਾਈ ਕਰੋ ਤੇ ਚੱਕ ਦਿਓ ਫੱਟੇ। ਜੀ ਸਰਬਜੀਤ
2: ਜੀ, ਜੀ ਬਾਈ ਜੀ, ਬਹੁਤ ਸ਼ੁਕਰੀਆ। ਤੇ ਜਿਵੇਂ ਕਿ ਆਪਾਂ ਅਵੇਅਰਨੈਸ ਕਰ ਰਹੇ ਹਾਂ ਗ੍ਰਾਂਟ ਦੇ ਬਾਰੇ, ਐਜੂਕੇਸ਼ਨ ਦੇ ਬਾਰੇ, ਪੜ੍ਹਾਈ ਦੇ ਬਾਰੇ, ਤੇ ਨਾਗਪਾਲ ਸਾਹਿਬ ਵੀ ਬੜੀ ਚੀਜ਼ ਸਮਝਾ ਰਹੇ ਆ ਵੀ ਤੁਹਾਡੇ ਕੋਲ ਟਾਈਮ ਹੈ ਤੇ ਜ਼ਰੂਰ ਇਹਨੂੰ ਯੂਟੀਲਾਈਜ਼ ਕਰੋ। 1 ਅਗਸਤ ਤੋਂ ਪਹਿਲਾਂ 2 ਐਨਰੋਲਮੈਂਟ ਹਜੇ ਹੋਣੀ ਹੈ, 2 ਕੋਰਸਿਸ ਹਜੇ ਪਏ ਆ, ਉਹਦੇ ਵਿੱਚ ਤੁਸੀਂ ਐਨਰੋਲ ਹੋ ਸਕਦੇ ਹੋ। 1 ਅਗਸਤ ਤੋਂ ਬਾਅਦ ਅਗਰ ਕਰੋਗੇ ਤੇ ਫੰਡਿੰਗ ਤੇ ਆਏਗੀ ਲੋਨ ਦੇ ਰੂਪ ਦੇ ਵਿੱਚ, ਪਰ ਤੁਹਾਨੂੰ ਗ੍ਰਾਂਟ ਨਹੀਂ ਮਿਲੇਗੀ ਫਿਰ। ਕਿਹੜੀ ਨਾਗਪਾਲ ਜੀ,
3: ਬਿਲਕੁਲ ਠੀਕ ਜੀ, ਇਹੀ ਬਾਤ ਹੈ। ਤੋ ਯਹੀ ਮੌਕਾ ਹੈ, ਇਸ ਲਈ ਹਮ ਇਤਨਾ ਲਾਈਕ ਐਫਰਟਸ ਲਗਾ ਰਹੇ ਹੈ ਅਵੇਅਰਨੈਸ ਪੇ। ਆਪ ਅਗਰ ਆਜ ਆਪ ਐਨਰੋਲ ਕਰਤੇ ਹੈ ਆਜ ਕੇ ਦਿਨ,

0: ਨਹੀਂ ਰੀਸਾ ਕਿਆ ਹੀ ਬਾਤਾਂ ਨੇ, ਚੱਕ ਦਿੰਦੇ ਹੋ ਤੁਸੀਂ ਵੀ ਫੱਟੇ। ਅਮਰਿੰਦਰ ਗਿੱਲ ਸਾਹਿਬ ਦਾ ਵੀ ਟੂਰ ਆ ਰਿਹਾ ਮੈਨੂੰ ਲੱਗਦਾ ਨੇੜੇ ਤੇੜੇ ਕਿਤੇ ਨਾ ਕਿਤੇ। ਇੱਕ ਉੱਡਦੇ ਉੱਡਦੇ ਕਹਿੰਦੇ ਹੁੰਦੇ ਨਾ ਕਿ ਪੰਛੀ ਨੇ ਆਵਾਜ਼ ਹੀ ਦਿੱਤੀ ਸੀ। ਸੋ ਪ੍ਰੋਗਰਾਮ ਪੰਜਾਬੀ ਤਰ੍ਹਾਂ, ਅਤੇ ਇੱਕ ਤਾਂ ਤੁਸੀਂ ਯਾਦ ਰੱਖੋ ਗਿੱਲ ਫਾਰਮ, ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ ਨੇ, 14085 ਡਿਕਸੀ ਰੋਡ। ਹਰ ਇੱਕ ਸਬਜ਼ੀ ਦੀ ਪਨੀਰੀ ਗਿੱਲ ਫਾਰਮ ਤੋਂ ਮਿਲੂਗੀ, ਰੋਜ਼ 11 to 7 ਖੁੱਲ੍ਹੇ ਆ। ਆਪਣੇ ਟਰੱਕਾਂ ਦੇ ਨਵੇਂ ਟਾਇਰ, ਟਰੱਕਾਂ ਦੀ ਅਲਾਈਨਮੈਂਟ, ਟਰੱਕਾਂ ਦਾ ਓਇਲ ਚੇਂਜ ਕਰਵਾਉਣਾ ਤਾਂ ਕਰਵਾਉਣਾ ਸਿਰਫ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਨਵੀਂ ਲੋਕੇਸ਼ਨ ਮਿਲਟਨ ਦੇ ਵਿੱਚ। ਸਾਰਿਆਂ ਲਈ ਬਹੁਤ ਹੀ ਵੱਡਾ ਡਿਸਕਾਊਂਟ ਮਿਲ ਰਿਹਾ ਟਰੱਕਾਂ ਵਾਲੇ ਬਾਈਆਂ ਲਈ। 10874 ਸਟੀਲਸ ਐਵਨਿਊ ਈਸਟ, ਈਗਲ ਟਰੱਕ 6472346293 6472346293। ਸਰਬਜੀਤ ਇੱਕ ਵਾਰ ਫਿਰ ਮੈਂ ਕਿਹਾ ਯਾਰ ਸਾਰਿਆਂ ਨੂੰ ਦੇ ਦਈਏ ਇਨਫੋਰਮੇਸ਼ਨ ਗਵਰਨਮੈਂਟ ਐਜੂਕੇਸ਼ਨ ਗ੍ਰਾਂਟ ਬਾਰੇ। ਹਾਂਜੀ,
1: ਕਿਆ ਬਾਤ ਹੈ, ਬਿਲਕੁਲ ਬਾਈ ਜੀ, ਬਹੁਤ ਜ਼ਰੂਰੀ ਹੈ। ਤੇ ਮੇਰੇ ਨਾਲ ਨੇ ਸਿਮਰ ਜੀ। ਸਿਮਰ ਜੀ, ਪਲੀਜ਼ ਗੋ ਅਹੈਡ।
2: ਓਕੇ, ਸੋ ਅਗਰ ਤੁਸੀਂ ਇਹਦੇ ਐਲੀਜੀਬਲ ਹੁੰਦੇ ਕਿ ਤੁਸੀਂ ਅਗਰ ਪੀਆਰ ਹੋ, ਸਿਟੀਜ਼ਨ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਇਹਦਾ ਲਾਈਕ ਕੋਈ ਇਹਦੇ ਵਿੱਚ ਤੁਹਾਡੀ ਕੋਈ ਏਜ ਲਿਮਿਟ ਨਹੀਂ ਹੈਗੀ। ਅਗਰ ਤੁਹਾਡੀ ਇਨਕਮ 70,000 ਤੋਂ ਘੱਟ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਸਮਾਲ ਬਿਜ਼ਨਸ ਓਨਰ, ਹਾਊਸ ਵਾਈਫ ਹੋ, ਅਗਰ ਤੁਸੀਂ ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਤਾਂ ਤੁਸੀਂ ਐਲੀਜੀਬਲ ਹੁੰਦੇ ਹੋ। ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਸਾਡੇ ਕੋਲ ਡਿਫਰੈਂਟ ਕੋਰਸਿਸ ਅਵੇਲੇਬਲ ਹੈਗੇ ਨੇ। ਸੋ ਸਾਰੇ ਹੀ ਆਨਲਾਈਨ ਕੋਰਸਿਸ ਨੇ, ਤੁਸੀਂ ਆਨਲਾਈਨ ਕੋਰਸਿਸ ਲਈ ਐਲੀਜੀਬਲ ਹੁੰਦੇ ਹੋ, ਤੁਸੀਂ ਅਪਲਾਈ ਕਰ ਸਕਦੇ ਹੋ। ਇਹਦੇ ਚ ਕੋਈ ਵੀ ਤੁਹਾਨੂੰ ਲਾਈਕ ਕਲਾਸਿਸ, ਤੁਹਾਡੇ 2 to 3 ਘੰਟੇ ਦੀਆਂ ਕਲਾਸਿਸ ਹੋਣਗੀਆਂ, ਕੋਈ ਵੀ ਤੁਹਾਡਾ ਐਗਜ਼ਾਮ ਨਹੀਂ ਹੋਏਗਾ, ਅਸਾਈਨਮੈਂਟਸ ਹੋਣਗੀਆਂ ਸਿਰਫ। ਉਹਦੇ ਵਿੱਚ ਵੀ ਆਪਾਂ ਤੁਹਾਡੀ ਹੈਲਪ ਕਰਾਂਗੇ। ਤੁਸੀਂ ਸਾਡੇ ਨੰਬਰ ਤੇ ਸਾਨੂੰ ਕਾਲ ਕਰੋ, ਨੰਬਰ ਸਾਡਾ ਹੈਗਾ 4372643175। ਬਾਕੀ ਤੁਸੀਂ ਸਾਡੇ ਆਫਿਸ ਵੀ ਆ ਸਕਦੇ ਹੋ, ਤੁਸੀਂ ਸਾਡੇ ਆਫਿਸ ਆ ਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਤੁਹਾਡੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਆ। ਇਹਦੇ ਚ ਤੁਹਾਡੀ ਇਨਕਮ ਦੇਖਦੇ ਨੇ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ, ਤੇ ਤੁਹਾਡੇ ਫੈਮਿਲੀ ਸਾਈਜ਼ ਦੇ ਅਕੋਰਡਿੰਗ ਹੀ ਤੁਹਾਨੂੰ ਫੰਡਿੰਗ ਆਉਂਦੀ ਹੈ ਜੀ। ਅਗਰ ਤੁਸੀਂ ਜਿੱਦਾਂ ਹੁਣ ਫੈਮਿਲੀ ਆਫ 2 ਹੋ ਤਾਂ ਤੁਹਾਡੀ 30,000 to 40,000 ਦੇ ਵਿੱਚ ਹੋਏਗੀ, ਫੈਮਿਲੀ ਆਫ 4 ਹੋ ਤਾਂ ਤੁਹਾਡੀ 70,000 to 80,000 ਦੇ ਵਿੱਚ ਤੁਹਾਡੀ ਫੰਡਿੰਗ ਹੋਏਗੀ। ਸੋ ਤੁਸੀਂ ਸਾਨੂੰ ਕਾਲ ਕਰੋ, ਆਪਣੀ ਇਨਕਮ ਦੱਸੋ ਤੇ ਆਪਣਾ ਫੈਮਿਲੀ ਸਾਈਜ਼ ਦੱਸੋ, ਉਸਦੇ ਵਿਆਪ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਕਿੰਨੀ ਫੰਡਿੰਗ ਆਏਗੀ। ਗ੍ਰਾਂਟ ਤੁਸੀਂ ਰਿਟਰਨ ਨਹੀਂ ਕਰਨੀ ਹੁੰਦੀ, ਪਲਸ ਨਾਲ ਲੋਨ ਵੀ ਆਉਂਦਾ ਹੈ। ਸੋ ਤੁਸੀਂ ਗ੍ਰਾਂਟ ਹੁਣ ਲੈ ਸਕਦੇ ਹੋ। ਜੁਲਾਈ ਦੇ ਵਿੱਚ ਵੈਸੇ ਵੀ ਰੂਲਸ ਚੇਂਜ ਹੋ ਜਾਣਗੇ, ਸੋ ਤੁਸੀਂ ਟਰਾਈ ਕਰਨਾ ਕਿ ਤੁਸੀਂ ਹੁਣ ਹੀ ਅਪਲਾਈ ਕਰੋ। ਸਾਡੇ ਕੋਲ 2 to 3 ਬੈਚਸ ਅਵੇਲੇਬਲ ਹੈਗੇ ਨੇ। ਸਾਡਾ ਨੰਬਰ ਹੈਗਾ ਜੀ 4372643175 4372643175 4372643175 4372643175

Chamata. ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਮੈਂ ਤੁਹਾਡਾ ਹੋਸਟ ਦੋਸਤ ਮੇਜ਼ਬਾਨ ਪ੍ਰਭ ਸੰਧੂ ਇੱਥੋਂ ਗੱਡੀ ਦਾ ਸਟੀਅਰਿੰਗ ਮੇਰੇ ਹੱਥ ਵਿੱਚ ਹੈ ਗੱਲਾਂ ਬਾਤਾਂ ਖੂਬ ਕਰਾਂਗੇ ਔਰ ਬਹੁਤ ਹੀ ਪਿਆਰੀਆਂ ਗੱਲਾਂ ਬਾਤਾਂ ਪਰ ਸਮੇਂ ਦਾ ਮੈਨੂੰ ਲੱਗਦਾ ਕਿ ਪ੍ਰਚੰਡ ਥੋੜ੍ਹਾ ਜਿਹਾ ਲਾਰ ਆ ਰਿਹਾ 2 ਮਿੰਟ ਰਹਿ ਗਏ ਉਸ ਤੋਂ ਬਾਅਦ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ 'ਚ ਮਿਲਾਂਗੇ ਸੋ ਕੁਝ ਸਮੇਂ ਦੇ ਬਾਅਦ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚਣਗੇ ਅਤੇ ਗੱਲਾਂ ਬਾਤਾਂ ਫਿਰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਹੀ ਕਰਾਂਗੇ ਕਹਿੰਦੇ ਕਿ ਜਦ ਉਹ ਮੈਨੂੰ ਤੱਕਦਾ ਏ ਜਦ ਉਹ ਮੈਨੂੰ ਤੱਕਦਾ ਏ ਕਸਮੇ ਸਾਹਵਾਂ ਡੱਕਦਾ ਏ ਅਤੇ ਝੂਠਾ ਸੱਚਾ ਹੋਵਣ ਦੇ ਲਈ ਮੇਰੀਆਂ ਕਸਮਾਂ ਚੱਕਦਾ ਏ ਅਤੇ ਜੱਗ 'ਤੇ ਜਿੰਨਾ ਰੌਲਾ ਏ ਰੌਲਾ ਸਾਰਾ ਨੱਕਦਾ ਏ ਰੌਲਾ ਸਾਰਾ ਨੱਕਦਾ ਏ ਨੱਕ ਕੇ

ਸੋ ਐਨਕਾਂ ਵੀ ਇੱਕ ਕਮਾਲ ਦੀ ਚੀਜ਼ ਆ ਬਈ, ਬੰਦੇ ਦੀ ਅੱਖਾਂ ਦੀ ਘੂਰ ਵੀ ਲੁਕ ਜਾਂਦੀ ਆ, ਪਿਆਰ ਵੀ ਲੁਕ ਜਾਂਦਾ, ਮੁਹੱਬਤ ਵੀ ਲੁਕ ਜਾਂਦੀ ਆ। ਸੋ ਆਈ ਡੋਂਟ ਨੋ ਕਿ ਐਨਕਾਂ ਚੰਗੀਆਂ ਲਾਉਣੀਆਂ ਕਿ ਮਾੜੀਆਂ।

ਬਹੁਤ ਯਾਰ ਚਾਰਮਿੰਗ ਤੇ ਘੈਂਟ ਸਿੰਗਰ ਆ ਅਰਨੀਤ, ਕਮਾਲ ਦਾ ਸਿੰਗਰ ਆ ਤੇ ਲਾਈਵ ਵੀ ਜਦੋਂ ਗਾਉਂਦਾ ਆ ਤੇ ਕਮਾਲ ਕਰ ਦਿੰਦਾ, ਕਿਆ ਬਾਤ ਆ ਅਰਨੀਤ। ਅੱਛਾ ਅਰਨੀਤ ਦੇ ਬਈ ਗਾਣੇ ਲਾ ਲਾ ਕੇ ਵੇਖੋ, ਸਾਡੇ ਮੁੱਖ ਮੰਤਰੀ ਸਾਹਿਬ ਬਣ ਗਏ ਆ ਭਗਵੰਤ ਮਾਨ ਸਾਹਿਬ।

ਨਕਲ ਜੀ 905-673-3337 905-673-3337 ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸੋ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਆਵਾਂਗੇ। ਹੁਣ ਖਬਰਾਂ ਦਾ ਸਮਾਂ ਹੋ ਚੁੱਕਿਆ, ਕਿਸੇ ਵੀ ਵੇਲੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਹੋਣਾ ਦੀ ਘੰਟੀ ਵੱਜ ਸਕਦੀ ਆ।

ਅੱਛਾ ਵੈਸੇ ਦੇਖੋ ਮਿਊਜ਼ਿਕ ਦੀ ਕੋਈ ਕਹਿੰਦੇ ਭਾਸ਼ਾ ਨਹੀਂ ਹੁੰਦੀ ਗੀ, ਮਿਊਜ਼ਿਕ ਖੂਬਸੂਰਤ ਆ, ਕਮਾਲ ਆ, ਔਰ ਸਿੰਗਿੰਗ ਵੀ ਬਾ ਕਮਾਲ ਆ, ਪਰ ਜਿਹੜੇ ਆ ਕੁੱਟਣ ਕਟਾਈ ਅਤੇ ਮਾਰ ਕਟਾਈ ਵਾਲੇ ਗਾਣੇ ਯਾਰ, ਇਹਨਾਂ ਤੋਂ ਬਿਨਾਂ ਵੀ ਤਾਂ ਗਾਇਆ ਜਾ ਸਕਦਾ ਨਾ। ਅੱਛਾ ਬੁੱਗੇ ਬੁੱਗੇ ਵਾਲੇ ਵੀ ਹੈਗੇ।

0: ਅਸੀਂ ਜੁੜੇ ਹੋਏ ਸੀ ਪੰਜਾਬੀ ਲਹਿਰਾਂ ਦੇ ਨਾਲ। ਸੋ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਜੁੜਾਂਗੇ 9 to 10। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੈਨੂੰ ਇੱਥੇ ਦੀ ਇਜਾਜ਼ਤ ਹੈ ਕਿਉਂਕਿ ਹੁਣ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੰਦੀਪ ਸਿੰਘ ਢਿੱਲੋਂ ਹੋਣਾ ਨਾਲ ਜੁੜਨ ਦਾ। ਪ੍ਰੋਫੈਸਰ ਸਾਹਿਬ ਖਬਰਾਂ ਲੈ ਕੇ ਪਹੁੰਚ ਚੁੱਕੇ ਨੇ। ਪ੍ਰੋਫੈਸਰ ਸੰਦੀਪ ਸਿੰਘ ਢਿੱਲੋਂ
1: ਸ਼ੁੱਕਰਵਾਰ 29 ਮਈ ਨੂੰ ਐਲਾਨੇ ਜਾਣਗੇ। ਪੰਜਾਬ ਵਿੱਚ ਨਗਰ ਪੰਚਾਇਤਾਂ ਨੇ ਪੋਲਿੰਗ ਦੀ ਦਰ ਵਿੱਚ ਐਤਕੀ ਨਗਰ ਨਿਗਮਾਂ ਦੀ ਪਿੱਠ ਲਾ ਦਿੱਤੀ ਸੀ। ਦਾਇਰੇ ਪੱਖੋਂ ਨਗਰ ਪੰਚਾਇਤਾਂ ਛੋਟੀਆਂ ਹੁੰਦੀਆਂ ਨੇ ਪਰ ਉਹਨਾਂ ਦੀ ਪੋਲਿੰਗ ਦਰ ਦਾ ਦਾਇਰਾ ਵੱਡਾ ਹੁੰਦਾ ਹੈ। ਦੂਜੇ ਪਾਸੇ ਨਗਰ ਨਿਗਮ ਦਾ ਕੱਦ ਤਾਂ ਵੱਡਾ ਹੁੰਦਾ ਪਰ ਉਹਨਾਂ ਦੀ ਪੋਲਿੰਗ ਫੀਸਦ ਘੱਟ ਰਹੀ ਹੈ। ਸਭ ਤੋਂ ਜ਼ਿਆਦਾ ਪੋਲਿੰਗ ਦਰ ਨਗਰ ਪੰਚਾਇਤਾਂ ਦੀ ਐਤਕੀ ਹੋਈ ਹੈ ਤੇ ਇਸੇ ਕਰਕੇ ਅੱਜ ਚੋਣ ਨਤੀਜਿਆਂ ਉੱਪਰ ਸਭ ਦੀਆਂ ਨਜ਼ਰਾਂ ਲੱਗੀਆਂ ਹੋਣਗੀਆਂ। ਚੋਣ ਨਤੀਜਿਆਂ ਦੇ ਐਲਾਨ ਸੰਬੰਧੀ ਵਿਆਪਕ ਪ੍ਰਬੰਧ ਕੀਤੇ ਗਏ ਨੇ ਅਤੇ ਸਾਰੀ ਜਾਣਕਾਰੀ ਅਤੇ ਸਾਰੀ ਅਪਡੇਟ ਆਨਲਾਈਨ ਮੁਹੱਈਆ ਕਰਵਾਈ ਜਾਵੇਗੀ। 23 ਜ਼ਿਲ੍ਹਿਆਂ ਵਿੱਚ 115 ਕਾਊਂਟਿੰਗ ਸੈਂਟਰ ਬਣਾਏ ਗਏ ਨੇ ਅਤੇ ਸੂਬਾ ਚੋਣ ਕਮਿਸ਼ਨ ਦੀ ਵੈਬਸਾਈਟ ਉੱਤੇ ਖਾਸ ਲਿੰਕ ਜਾਰੀ ਕੀਤਾ ਜਾਵੇਗਾ ਜਿੱਥੇ ਵੋਟਰ ਆਪਣੇ ਜ਼ਿਲ੍ਹੇ ਅਤੇ ਵਾਰਡ ਦਾ ਨਤੀਜਾ ਮੋਬਾਈਲ ਉੱਤੇ ਵੇਖ ਸਕਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਤੇ 12 ਵਜੇ ਤੱਕ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਸੀਸੀਟੀਵੀ ਕੈਮਰਿਆਂ ਜ਼ਰੀਏ ਵੀ ਵੋਟਿੰਗ ਕੇਂਦਰਾਂ ਦੀ ਨਿਗਰਾਨੀ ਰੱਖੀ ਜਾਵੇਗੀ। ਪੰਜਾਬ ਦੀ ਸਿਆਸਤ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਲੰਘੇ ਕੱਲ ਇੱਕ ਵੱਡੀ ਹਿਲਜੁਲ ਕੀਤੀ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਆਉਂਦੇ ਸਾਲ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਲਈ ਇੱਕ ਵੱਡਾ ਜਥੇਬੰਦਕ ਫੇਰਬਦਲ ਕੀਤਾ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਦਾ ਨਵਾਂ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਉਹ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਥਾਂ ਲੈਣਗੇ। ਕੇਵਲ ਸਿੰਘ ਢਿੱਲੋਂ ਦੀ ਇਹ ਨਿਯੁਕਤੀ ਭਾਜਪਾ ਦੀ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਅਤੇ ਖਾਸ ਕਰਕੇ ਜੱਟ ਸਿੱਖ ਭਾਈਚਾਰੇ ਵਿੱਚ ਆਪਣੀ ਪੈਠ ਵਧਾਉਣ ਦੀ ਰਣਨੀਤੀ ਦਾ ਹਿੱਸਾ ਮੰਨੀ ਜਾ ਰਹੀ ਹੈ। ਕੇਵਲ ਸਿੰਘ ਢਿੱਲੋਂ ਬਰਨਾਲੇ ਤੋਂ ਕਾਂਗਰਸ ਪਾਰਟੀ ਵਿੱਚ ਰਹਿੰਦਿਆਂ ਸਾਲ 2007 ਤੋਂ 2017 ਤੱਕ ਲਗਾਤਾਰ 2 ਵਾਰ ਵਿਧਾਇਕ ਰਹਿ ਚੁੱਕੇ ਨੇ। ਉਹ ਲੰਮਾ ਸਮਾਂ ਕਾਂਗਰਸ ਪਾਰਟੀ ਵਿੱਚ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਅਤੇ ਸਾਲ 2022 ਵਿੱਚ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਭਾਜਪਾ ਦਾ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਸੀ। ਸਿਆਸਤ ਦੇ ਨਾਲ ਨਾਲ ਉਹ ਸੂਬੇ ਦੇ ਇੱਕ ਵੱਡੇ ਕਾਰੋਬਾਰੀ ਵਜੋਂ ਵੀ ਜਾਣੇ ਜਾਂਦੇ ਨੇ। ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦਾ ਭਾਜਪਾ ਹਾਈਕਮਾਂਡ ਦਾ ਇਹ ਫੈਸਲਾ ਮਾਲਵਾ ਖੇਤਰ ਜੋ ਕਿ ਪੰਜਾਬ ਦੀ ਸਿਆਸਤ ਦਾ ਗੜ ਮੰਨਿਆ ਜਾਂਦਾ ਹੈ ਉੱਥੇ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਦੇ ਯਤਨ ਵਜੋਂ ਵੇਖਿਆ ਜਾ ਰਿਹਾ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖੜ ਜਿਨ੍ਹਾਂ ਦਾ 3 ਸਾਲ ਦਾ ਕਾਰਜਕਾਲ ਜੁਲਾਈ ਮਹੀਨੇ ਵਿੱਚ ਖਤਮ ਹੋਣਾ ਸੀ ਉਹ ਹੁਣ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਅੰਦਰ ਕੋਈ ਹੋਰ ਅਹਿਮ ਜ਼ਿੰਮੇਵਾਰੀ ਨਿਭਾ ਸਕਦੇ ਨੇ ਇਸ ਦੇ ਸੰਕੇਤ ਵੀ ਦਿੱਤੇ ਗਏ ਨੇ। ਸਿਆਸੀ ਮਾਹਿਰ ਇਸ ਗੱਲ ਨੂੰ ਵੀ ਉਭਾਰ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੀ ਰਣਨੀਤੀ ਕੁਝ ਤਬਦੀਲ ਕੀਤੀ ਲੱਗਦੀ ਹੈ ਅਤੇ ਭਾਜਪਾ ਨੇ ਪਹਿਲੀ ਵਾਰ ਕਿਸੇ ਜੱਟ ਸਿੱਖ ਨੂੰ ਪ੍ਰਧਾਨਗੀ ਸੌਂਪੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਰਵਾਇਤੀ ਸ਼ਹਿਰੀ ਹਿੰਦੂ ਭਾਈਚਾਰੇ ਦੀ ਸਿਆਸਤ ਤੋਂ ਹਟ ਕੇ ਭਾਜਪਾ ਨੇ ਇਹ ਨਵਾਂ ਐਲਾਨ ਕੀਤਾ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕਾਂਗਰਸ ਦੀ ਤਰਫੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾਵੜੀਏ ਨੇ ਭਾਰਤੀ ਜਨਤਾ ਪਾਰਟੀ ਦੇ ਇਸ ਨਵੇਂ ਫੈਸਲੇ ਉੱਤੇ ਟਿੱਪਣੀ ਕੀਤੀ ਹੈ ਅਤੇ ਇਸ ਨੂੰ ਇੱਕ ਹੋਰ ਹੱਥ ਪੈਰ ਮਾਰਨ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਉਧਰ ਕਾਂਗਰਸ ਨੇ ਵੀ ਲੰਘੇ ਕੱਲ ਕੁਝ ਹਿਲਜੁਲ ਕੀਤੀ ਹੈ। ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਥੇਬੰਦਕ ਫੇਰਬਦਲ ਅਤੇ ਅਗਲੀ ਰਣਨੀਤੀ ਕਰਨ ਲਈ ਪੰਜਾਬ ਨਾਲ ਸੰਬੰਧਿਤ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਦਿੱਲੀ ਵਿਖੇ ਇੱਕ ਅਹਿਮ ਅਤੇ ਹੰਗਾਮੀ ਬੈਠਕ ਤਲਬ ਕੀਤੀ ਹੈ। ਇਸ ਉੱਚ ਪੱਧਰੀ ਬੈਠਕ ਵਿਚ ਲੋਕ ਸਭਾ ਅੰਦਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਸਿਆਸੀ ਹਲਚਲ ਉਦੋਂ ਤੇਜ਼ ਹੋਈ ਜਦੋਂ ਭਾਰਤੀ ਜਨਤਾ ਪਾਰਟੀ ਨੇ ਸੁਨੀਲ ਜਾਖੜ ਨੂੰ ਹਟਾ ਕੇ ਸਾਬਕਾ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਵੱਲੋਂ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਅੰਦਰ ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਜਿਹੜੇ ਕਾਂਗਰਸੀ ਅੰਦਰ ਖਾਤੇ ਨਾਰਾਜ਼ ਚੱਲ ਰਹੇ ਨੇ ਉਹ ਖੇਮਾ ਬਦਲ ਸਕਦੇ ਨੇ ਤੇ ਇਸ ਲਈ ਪਾਰਟੀ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਉੱਤੇ ਲੱਗ ਗਈ ਹੈ। ਪਾਰਟੀ ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਨ ਵੱਲੋਂ ਬੁਲਾਈ ਗਈ ਇਸ ਬੈਠਕ ਦਾ ਮੁੱਖ ਏਜੰਡਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਮਜ਼ਬੂਤ ਕਰਨਾ ਤੇ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਨੂੰ ਖਤਮ ਕਰਕੇ ਆਪਸੀ ਏਕਤਾ ਕਾਇਮ ਕਰਨਾ ਹੈ। ਪੰਜਾਬ ਕਾਂਗਰਸ ਦੀ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਹਾਈਕਮਾਂਡ ਨੇ ਹਾਲ ਹੀ ਵਿੱਚ ਦੱਖਣੀ ਸੂਬਿਆਂ ਵਿੱਚ ਕਈ ਸਖ਼ਤ ਫੈਸਲੇ ਲਏ ਨੇ। ਕਰਨਾਟਕਾ ਵਿੱਚ ਮੁੱਖ ਮੰਤਰੀ ਸਿੱਧਾਰਮਈਆ ਨੂੰ ਹਟਾ ਕੇ ਡੀ ਕੇ ਸ਼ਿਵ ਕੁਮਾਰ ਨੂੰ ਕਮਾਨ ਸੌਂਪਣਾ, ਕੇਰਲ ਵਿੱਚ ਸਥਾਨਕ ਲੀਡਰਸ਼ਿਪ ਨੂੰ ਬਦਲਣਾ ਅਤੇ ਤਾਮਿਲਨਾਡੂ ਵਿੱਚ ਗੱਠਜੋੜ ਦੇ ਸਰੂਪ ਵਿੱਚ ਫੇਰ ਬਦਲ ਕਰਨਾ ਇਸ ਦੀਆਂ ਪ੍ਰਮੁੱਖ ਮਿਸਾਲਾਂ ਨੇ। ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਮੰਨਣਾ ਹੈ ਕਿ ਇਹ ਕਦਮ ਧੜੇਬੰਦੀ ਨਾਲ ਜੂਝ ਰਹੀਆਂ ਸੂਬਾ ਇਕਾਈਆਂ ਨੂੰ ਸੰਭਾਲਣ ਲਈ ਰਾਹੁਲ ਗਾਂਧੀ ਦੀ ਬਦਲ ਰਹੀ ਹਮਲਾਵਰ ਕਾਰਜ ਸ਼ੈਲੀ ਦਾ ਪ੍ਰਤੀਕ ਨੇ। ਇੱਕ ਹੋਰ ਦਿਨ ਲੰਘ ਗਿਆ ਅਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿਚਲੀਆਂ ਇਤਰਾਜ਼ਯੋਗ ਮਤਦਾਨ ਨੂੰ ਹਟਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੇ ਅਲਟੀਮੇਟਮ ਤੋਂ ਬਾਅਦ ਕੋਈ ਹੋਰ ਗੱਲ ਅੱਗੇ ਸਾਹਮਣੇ ਨਹੀਂ ਆਈ ਹੈ। ਜਥੇਦਾਰ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਕੁੱਲ 15 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਅਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਇਹ ਇਤਰਾਜ਼ਯੋਗ ਮਤਾਂ ਹਟਾਉਣ ਜਾਂ ਸੋਧ ਕਰਨ ਵਾਸਤੇ ਆਖਿਆ ਸੀ। ਨਾਲੇ ਜਥੇਦਾਰ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਸਰਕਾਰ ਵੱਲੋਂ ਇਹ ਇਤਰਾਜ਼ਯੋਗ ਮਤਾਂ ਹਟਾਉਣ ਬਾਰੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਲਟੀਮੇਟਮ ਖਤਮ ਹੋਣ ਮਗਰੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਸਰਕਾਰ ਖਿਲਾਫ਼ ਠੋਸ ਕਾਰਵਾਈ ਕੀਤੀ ਜਾਵੇਗੀ। ਪਰ ਇਸ ਅਲਟੀਮੇਟਮ ਦੇ ਖਤਮ ਹੋਣ ਦੇ ਤੀਜੇ ਦਿਨ ਵੀ ਕੋਈ ਹੋਰ ਨਵੀਂ ਗੱਲ ਸਾਹਮਣੇ ਨਹੀਂ ਆਈ ਹੈ। ਜਥੇਦਾਰ ਵੱਲੋਂ ਇਸ ਸੰਬੰਧੀ ਬਿਆਨ ਵੀ ਦਿੱਤਾ ਗਿਆ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ 11 ਮਈ ਨੂੰ ਇੱਕ ਤਫਸੀਲੀ ਪੱਤਰ ਭੇਜਿਆ ਗਿਆ ਸੀ ਤੇ ਉਸ ਵਿੱਚ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਇਹ 15 ਦਿਨਾਂ ਦਾ ਅਲਟੀਮੇਟਮ ਪਿਛਲੇ ਦਿਨੀ 26 ਮਈ ਨੂੰ ਖਤਮ ਹੋ ਗਿਆ ਪਰ ਹੁਣ ਅੱਗੇ ਕੀ ਹੋਵੇਗਾ ਸਪਸ਼ਟ ਨਹੀਂ ਹੈ। ਇੱਕ ਚੈਨਲ ਉੱਤੇ ਪਿਛਲੇ ਦਿਨ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸੰਕੇਤ ਦਿੱਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਿੱਚ ਕੋਈ ਹੋਰ ਤਬਦੀਲੀ ਨਹੀਂ ਕੀਤੀ ਜਾਵੇਗੀ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 4ਵੀਂ ਬਰਸੀ ਮੌਕੇ ਸਮਾਗਮ ਉਹਨਾਂ ਦੇ ਜੱਦੀ ਪਿੰਡ ਮੂਸਾ ਵਿਖੇ ਕਰਵਾਇਆ ਗਿਆ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਪੁੱਤਰ ਦੇ ਕਤਲ ਦਾ ਇਨਸਾਫ਼ ਨਾ ਦੇਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਉਹ ਹੁਣ ਵੀ ਇਨਸਾਫ਼ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਅਤੇ ਮੂਸੇਵਾਲਾ ਦੇ ਪਿਤਾ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਹੁਣ ਵੀ ਧਮਕੀਆਂ ਮਿਲ ਰਹੀਆਂ ਨੇ ਜਿਸ ਕਰਕੇ ਉਹਨਾਂ ਨੇ ਰੋਸ ਵਜੋਂ

0: ਪੰਜਾਬ ਅੰਦਰ ਬਿਜਲੀ ਸਪਲਾਈ ਕਈ ਥਾਵਾਂ ਉੱਤੇ ਪ੍ਰਭਾਵਿਤ ਹੋਣ ਦੀ ਸੂਚਨਾ ਮਿਲੀ ਹੈ। ਤੇਜ਼ ਤਰ੍ਹਾਂ ਗਰਮੀਆਂ 'ਚ ਲੂ ਸਾਰਾ ਦਿਨ ਵਗਦੀ ਰਹੀ, ਜਿਸ ਕਾਰਨ ਸ਼ਾਮ ਵੇਲੇ ਕਈ ਇਲਾਕਿਆਂ ਵਿੱਚ ਬਿਜਲੀ ਲਾਈਨਾਂ ਉੱਤੇ ਦਬਾਅ ਵਧਿਆ ਤੇ ਬਿਜਲੀ ਦੀ ਸਪਲਾਈ ਵਿੱਚ ਨੁਕਸ ਪਿਆ ਤੇ ਕਈ ਇਲਾਕੇ ਸ਼ਾਮੀ ਹਨੇਰੇ ਵਿੱਚ ਡੁੱਬੇ ਨਜ਼ਰ ਆਏ। ਹਾਲਾਂਕਿ ਰਾਤ ਤਕਰੀਬਨ 9:30 ਵਜੇ ਤੱਕ ਬਿਜਲੀ ਸਪਲਾਈ ਦੁਬਾਰਾ ਬਹਾਲ ਹੋਈ। ਮੌਸਮ ਵਿਭਾਗ ਨੇ ਅੱਜ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ ਤੇ ਲੋਕਾਂ ਨੂੰ ਆਸ ਜਗਾਈ ਹੈ ਕਿ ਅੱਜ ਉਹਨਾਂ ਨੂੰ ਪਿਛਲੇ ਦਿਨਾਂ ਦੀ ਤੇਜ਼ ਤਰਾਰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਸੋ ਅੱਜ ਸਮੁੱਚੇ ਪੰਜਾਬ ਵਿੱਚ ਲੋਕਾਂ ਦੀਆਂ ਨਜ਼ਰਾਂ ਅਸਮਾਨ ਵੱਲ ਲੱਗੀਆਂ ਹੋਣਗੀਆਂ। ਖਬਰਾਂ ਦੇ ਬੁਲੇਟਿਨ ਵਿੱਚ ਅਸੀਂ ਕੁਝ ਹੋਰ ਤਾਜ਼ਾ ਤਰੀਆਂ ਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਦੇ ਸਕੂਲਾਂ ਦਾ ਪ੍ਰਬੰਧ ਵੇਖਣ ਵਾਲੀ ਇੱਕ ਵੱਡੀ ਜਾਂ ਬੋਰਡ CBSE ਦੀ ਪੇਪਰ ਚੈਕਿੰਗ ਪ੍ਰਣਾਲੀ ਸੁਰੱਖਿਆ ਦਾ ਵਿਸ਼ਾ ਬਣੀ ਹੋਈ ਹੈ ਅਤੇ ਪਿਛਲੇ ਦਿਨਾਂ ਦੌਰਾਨ ਕਈ ਬੱਚਿਆਂ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦੇ ਪੇਪਰ ਨਵੀਂ OSM ਮੁਲਾਂਕਣ ਪ੍ਰਕਿਰਿਆ ਜ਼ਰੀਏ ਸਹੀ ਢੰਗ ਨਾਲ ਚੈੱਕ ਨਹੀਂ ਹੋਏ ਤੇ ਰੀਵੈਲੂਏਸ਼ਨ ਦੀਆਂ ਸ਼ਿਕਾਇਤਾਂ ਵੀ ਲਗਾਤਾਰ ਵੱਧ ਰਹੀਆਂ ਨੇ। ਇਸ ਦਰਮਿਆਨ CBSE ਨੇ ਗੜਬੜੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਵੀ ਗੱਲ ਆਖੀ ਹੈ। ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਅਸਰ ਦਰਮਿਆਨ ਏਅਰ ਇੰਡੀਆ ਨੇ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਦੀ ਮੁਅੱਤਲੀ ਜੁਲਾਈ ਮਹੀਨੇ ਦੇ ਅੰਤ ਤੱਕ ਵਧਾ ਦਿੱਤੀ ਹੈ। ਇੰਟਰਨੈਟ ਮੀਡੀਆ ਪਲੇਟਫਾਰਮ ਮੈਟਾ ਨੇ ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ ਲਈ ਨਵੇਂ ਪਲੱਸ ਸਬਸਕ੍ਰਿਪਸ਼ਨ ਪਲਾਨ ਪੇਸ਼ ਕੀਤੇ ਨੇ, ਜਿਨ੍ਹਾਂ ਤਹਿਤ ਯੂਜ਼ਰਸ ਨੂੰ ਹੋਰ ਫੀਚਰ, ਜ਼ਿਆਦਾ ਪਹੁੰਚ ਤੇ ਕਸਟਮਾਈਜੇਸ਼ਨ ਦੇ ਬਦਲ ਮਿਲਣਗੇ, ਪਰ ਇਹਦੇ ਲਈ ਖਰਚਾ ਵੀ ਕਰਨਾ ਪਵੇਗਾ। ਦੇਸ਼ ਦੇ ਮਸ਼ਹੂਰ ਸ਼ਾਇਰ ਪਦਮ ਸ਼੍ਰੀ ਡਾਕਟਰ ਬਸ਼ੀਰ ਬਦਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ। ਉਹ 91 ਵਰਿਆਂ ਦੇ ਸਨ ਅਤੇ ਲੰਮੇ ਸਮੇਂ ਤੋਂ ਡਿਮੈਂਸ਼ੀਆ ਦੇ ਉਮਰ ਸੰਬੰਧੀ ਹੋਰ ਬਿਮਾਰੀਆਂ ਨਾਲ ਜੂਝ ਰਹੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਜਾਂਚ ਕਰ ਰਹੀ SIT ਨੂੰ ਚੌਥੀ ਵਾਰ ਰਿਕਾਰਡ ਸੌਂਪ ਦਿੱਤਾ। ਇਸ ਦਰਮਿਆਨ ਸ਼੍ਰੋਮਣੀ ਕਮੇਟੀ ਦੀ ਇੱਕ ਅਹਿਮ ਇਕੱਤਰਤਾ ਅੰਤਰਿੰਗ ਕਮੇਟੀ ਦੀ 1 ਜੂਨ ਨੂੰ ਬੁਲਾਈ ਗਈ ਹੈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾਣਗੇ ਅਤੇ ਸਰਕਾਰ ਵੱਲੋਂ ਪਿਆਸ ਬੇਅਦਬੀ ਕਾਨੂੰਨ ਤੇ ਵੀ ਅਹਿਮ ਮਤਾ ਸ਼੍ਰੋਮਣੀ ਕਮੇਟੀ ਵੱਲੋਂ ਪੇਸ਼ ਕੀਤਾ ਜਾ ਸਕਦਾ ਹੈ। ਕੈਨੇਡਾ ਵਿੱਚ ਵਸਦੇ ਪੰਜਾਬੀ ਅਜੇ ਪਾਲ ਸਿੰਘ ਧਾਲੀਵਾਲ, ਜੋ ਕਿ ਮਾਊਂਟ ਐਵਰੈਸਟ ਨੂੰ ਫਤਿਹ ਕਰਕੇ ਆਏ ਨੇ, ਉਹਨਾਂ ਦਾ ਲੰਘੇ ਕੱਲ ਫਰੀਦਕੋਟ ਵਿਖੇ DC ਵੱਲੋਂ ਸਨਮਾਨ। IPL ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ, ਜੋ ਕਿ ਇੱਕ ਤਰ੍ਹਾਂ ਦਾ ਸੈਮੀ ਫਾਈਨਲ ਹੈ ਤੇ ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਫਾਈਨਲ ਦੇ ਵਿੱਚ ਰਾਇਲ ਚੈਲੰਜਰਸ ਬੈਂਗਲੁਰੂ ਦੇ ਖਿਲਾਫ ਖੇਡੇਗੀ। ਗੁਜਰਾਤ ਅਤੇ ਰਾਜਸਥਾਨ ਦਰਮਿਆਨ ਅੱਜ ਦਾ ਇਹ ਮੈਚ ਮੁੱਲਾਪੁਰ ਵਿਖੇ ਖੇਡਿਆ ਜਾਵੇਗਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ।
1: ਦਿਸ ਇਜ਼ AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: Rushmeet Kaur at
4: 647-539-4499.
5: ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਨਿਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311
6: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਰੈਫਰੀਜਰੇਟਰ ਡਿਸ਼ਵਾਸ਼ਰ ਸਟੋਵ ਟੀਵੀ ਬਿਲਟਨ ਅਪਲਾਈਂਸਿਸ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 9058053000 visit Dream Home Appliances for the best price, best deal and best gifts 9058053000 2915 Argentia Road Mississauga Dream Home Appliances
2: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001
7: ਸੱਚ ਕਿਹੋ ਜਿਹਾ ਹੁੰਦਾ
8: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
9: ਮਿੱਟੀ ਚੁਗਦੀ ਫਸਲ ਸੱਚ ਹੈ
8: ਗੁਰੂ ਦੀ ਬਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

0: ਸਤਿ ਸ਼੍ਰੀ ਅਕਾਲ ਅਦਾਬ, ਨਮਸਕਾਰ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੁਹਾਡਾ ਅੱਜ ਦਾ ਦਿਨ ਬਹੁਤ ਹੀ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲਾ ਰਿਹਾ ਹੋਏਗਾ। ਸਰੋਜ ਦੀ ਤਰ੍ਹਾਂ ਅੱਜ ਵੀ ਪ੍ਰੋਗਰਾਮ ਦੇ ਵਿੱਚ ਖੂਬਸੂਰਤ ਗੱਲਾਂ ਬਾਤਾਂ ਔਰ ਖੂਬਸੂਰਤ ਸੁਨੇਹੇ ਤੁਹਾਡੇ ਰੂਬਰੂ ਸਟੂਡੀਓ ਦੇ ਘੜੇ ਦੇ ਮੁਤਾਬਕ 9:07 ਹੋ ਚੁੱਕੇ ਨੇ। ਨੌ ਸੌ ਪੰਜ ਛੇ ਸੌ ਤਿਹੱਤਰ ਸਟੂਡੀਓ ਦਾ ਇੱਕੋ ਇੱਕ ਨੰਬਰ, ਜੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰਕੇ ਕੋਈ ਵੀ ਫਰਮਾਇਸ਼ੀ ਗੀਤ ਕਹਿੰਦੇ। ਵੈਸੇ ਜਗੀਤ ਸੰਗੀਤ ਦੀ ਲੋੜ ਨਹੀਂ ਪੈਣੀ ਕਿਉਂਕਿ ਅੱਜ ਤੁਹਾਨੂੰ ਪਤਾ ਪ੍ਰੋਗਰਾਮ ਕੌਣ ਕਰ ਰਿਹਾ। ਚਲੋ ਮੈਂ ਪਹਿਲਾਂ ਨੰਬਰ ਦੇ ਦਿਆਂ ਕਿਉਂਕਿ ਨੰਬਰ ਤੁਹਾਨੂੰ ਨੋਟ ਕਰਨਾ ਪੈਣਾ। ਵੈਸੇ ਤਾਂ ਤੁਹਾਨੂੰ ਸਭ ਨੂੰ ਸਟੂਡੀਓ ਦਾ ਨੰਬਰ ਯਾਦ ਆ, ਪਰ ਫਿਰ ਵੀ ਮੈਂ ਦੇ ਦਾਂ ਨੰਬਰ ਨੋਟ ਕਰ ਲਓ, ਕਿਉਂਕਿ ਜੋ ਮੈਂ ਕਹਿਣ ਲੱਗਿਆ ਧਿਆਨ ਨਾਲ ਸੁਣਿਓ, ਕਿਉਂਕਿ ਅੱਜ ਪ੍ਰੋਗਰਾਮ ਮੈਂ ਨਹੀਂ ਕਰ ਰਿਹਾ। ਸੋ ਅੱਜ ਪ੍ਰੋਗਰਾਮ ਕੌਣ ਕਰ ਰਿਹਾ, ਨੰਬਰ ਨੋਟ ਕਰੋ 905 673 3337 905 673 3337 ਪ੍ਰੋਗਰਾਮ ਕਰ ਰਹੇ ਹੋ ਤੁਸੀਂ। ਅੱਛਾ, ਇਹ ਤੁਸੀਂ ਕਹੋਗੇ ਵੀ ਇਹ ਕਿੱਦਾਂ ਗੱਲ ਬਣ ਗਈ, ਪ੍ਰੋਗਰਾਮ ਅਸੀਂ ਕਿੱਦਾਂ ਕਰ ਸਕਦੇ ਹਾਂ ਜੀ। ਮੈਨੂੰ ਇੱਕ ਦੋ ਕਾਲਸ ਆਈਆਂ ਸੀਗੀਆਂ, ਕੱਲ੍ਹ ਮੈਸੇਜ ਵੀ ਆਉਂਦੇ ਮੈਨੂੰ ਇੰਸਟਾਗ੍ਰਾਮ 'ਤੇ, ਕਹਿੰਦੇ ਬਾਈ ਜੀ ਤੁਸੀਂ ਅੱਜ ਕੱਲ੍ਹ ਨਾ ਪਹੇਲੀਆਂ, ਬਹੁਤ ਸਾਰੇ ਸਵਾਲ ਜਵਾਬ ਹੁੰਦੇ ਆ ਜਾਂ ਬੁਝਾਰਤਾਂ, ਇਹ ਨਹੀਂ ਪਾਉਂਦੇ, ਕਹਿੰਦੇ ਉਹ ਵਧੀਆ ਲੱਗਦਾ, ਇੱਕ ਦਿਨ ਰੱਖਿਆ ਕਰੋ। ਅਤੇ ਫਿਰ ਮੈਂ ਕਿਹਾ ਕਿ ਮੈਂ ਹੀ ਕਿਉਂ ਪਾਵਾਂ, ਮੈਂ ਹੀ ਕਿਉਂ ਬੁਝਾਰਤਾਂ ਪਾਵਾਂ ਅਤੇ ਤੁਸੀਂ ਬੁਝੋ। ਤੁਸੀਂ ਪਾਓ ਅਤੇ ਤੁਸੀਂ ਬੁਝਿਓ, ਤੁਸੀਂ ਬੁਝਾਰਤਾਂ ਪਾਉਣੀਆਂ। ਜੇ ਤੁਸੀਂ ਦਾਦੀਆਂ ਦੀਆਂ, ਮਾਵਾਂ ਦੀਆਂ, ਮਾਮੀਆਂ, ਚਾਚੀਆਂ, ਤਾਈਆਂ ਤੋਂ ਸੁਣੀਆਂ ਉਹ ਕਹਾਵਤਾਂ, ਉਹ ਬੁਝਾਰਤਾਂ ਤੁਹਾਡੇ ਕੋਲ ਅਜੇ ਵੀ ਹੈਗੀਆਂ, ਤੁਸੀਂ ਪਾਉਣੀਆਂ ਅਤੇ ਸਰੋਤਿਆਂ ਨੇ ਬੁੱਝਣੀਆਂ। ਮੈਂ ਸਿਰਫ ਅੱਜ ਤੁਹਾਨੂੰ ਸੁਣਨਾ ਜਿਵੇਂ ਤੁਸੀਂ ਮੈਨੂੰ ਰੋਜ਼ ਸੁਣਦੇ ਹੋ, ਹੈ ਕਿ ਨਹੀਂ ਇੰਟਰਸਟਿੰਗ? ਹੋਰ ਇੰਟਰਸਟਿੰਗ ਬਣ ਜੂਗਾ ਜਦੋਂ ਦੇਖੋ ਇੱਕ ਕਾਲਰ ਨੇ ਕਹਿਣਾ ਕਿ ਦੇਖੋ ਜੀ ਮੇਰੀ ਆਹ ਬੁਝਾਰਤਾ ਜਾਂ ਆਹ ਕਹਾਵਤ ਆ ਇਹਨੂੰ ਬੁੱਝੋ, ਜਾਂ ਆਹ ਇੱਦਾਂ ਹੁੰਦਾ ਸੀ ਇਹਦਾ ਸਵਾਲ ਦੱਸੋ, ਅਤੇ ਫਿਰ ਤੁਸੀਂ ਬੁੱਝੋਗੇ। ਨੰਬਰ ਮੈਂ ਦੇ ਦਿਆ ਕਰਨਾ 905 673 3337। ਆਊ ਆਨੰਦ ਆਊਗਾ ਨਾ, ਮਜ਼ਾ ਆਊਗਾ, ਇੱਕ ਨਵੀਂ ਤਰ੍ਹਾਂ ਦਾ ਆਪਾਂ ਕੰਸੈਪਟ ਸ਼ੁਰੂ ਕਰਦੇ ਹਾਂ। ਤੁਸੀਂ ਬੁਝਾਰਤਾਂ ਪਾਉਣੀਆਂ, ਜਿੰਨੀਆਂ ਵੀ ਸਾਡੀਆਂ ਮਾਵਾਂ, ਭੈਣਾਂ, ਬਜ਼ੁਰਗ, ਸਾਡੀਆਂ ਮਾਤਾਵਾਂ ਪ੍ਰੋਗਰਾਮ ਸੁਣ ਰਹੀਆਂ, ਸਾਡੇ ਵੀਰ ਵੀ, ਗੱਭਰੂ ਵੀ, ਜੇ ਤੁਸੀਂ ਵੀ ਥੋੜ੍ਹਾ ਜਿਹਾ ਇਹ ਦਿਮਾਗ ਨੂੰ ਦਰੁਸਤ ਕਰਨਾ ਚਾਹੁੰਦੇ ਹੋ, ਚਾਹੁੰਦੇ ਹੋ ਕਿ ਦਿਮਾਗ 'ਤੇ ਲੱਗੀ ਜਿਹੜੀ ਜੰਗਾਲ ਉਹਨੂੰ ਝਾੜੀਏ, ਚਲੋ ਫਿਰ ਅੱਜ ਬੁਝਾਰਤਾਂ ਖੇਡਦੇ ਹਾਂ। ਤੁਹਾਨੂੰ ਕੋਈ ਕਹਾਵਤ ਯਾਦ ਆ, ਕੋਈ ਸਵਾਲ ਤੁਸੀਂ ਪਾਉਣਾ ਆ ਸਰੋਤਿਆਂ ਤੱਕ, ਕੋਈ ਇੰਟਰਸਟਿੰਗ ਗੱਲ ਬੁੱਝਣ ਵਾਲੀ, ਤੁਹਾਨੂੰ ਲੱਗਦਾ ਕਿ ਇਹ ਚੀਜ਼ ਕਰਨ ਵਾਲੀ ਆ, ਕੋਈ ਜਿਵੇਂ ਮੈਂ ਸ਼ਬਦਾਂ ਦਾ ਖੇਡ ਖੇਡਦਾ ਹਾਂ, ਪੁਰਾਤਨ ਪੰਜਾਬੀ ਦੇ ਸ਼ਬਦ ਤੁਸੀਂ ਕਹਿ ਦਿਓ ਕਿ ਇਹਦਾ ਕੋਈ ਦੂਜਾ ਭਾਵਨਾਤਮਕ ਸ਼ਬਦ ਦੱਸੋ ਜਾਂ ਰਲਦਾ ਮਿਲਦਾ ਸ਼ਬਦ ਦੱਸੋ, ਕੁਛ ਵੀ ਅੱਜ ਤੁਸੀਂ ਪ੍ਰੋਗਰਾਮ ਕਰੋਗੇ ਅਤੇ ਤੁਸੀਂ ਉਹ ਜਵਾਬ ਦੇਣਾ, ਮੈਂ ਸੁਣਨਾ ਆ। ਹੈ ਇੱਕ ਵਧੀਆ ਚੀਜ਼ ਹੈ ਨਾ, ਅੱਜ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਿਲ ਕਰੀਏ। ਤੁਸੀਂ ਆਪਣਾ ਨਾਮ ਦੱਸਣਾ ਆ ਅਤੇ ਉਸ ਤੋਂ ਬਾਅਦ ਬੁਝਾਰਤ ਪਾ ਦੇਣੀ ਆ ਜਾਂ ਕੋਈ ਕੋਈ ਪਹੇਲੀ ਦੱਸ ਦੇਣੀ ਆ ਕਿ ਬਈ ਤੁਸੀਂ ਇਸ ਪਹੇਲੀ ਨੂੰ ਬੁੱਝੋ। 905 673 3337 ਮਜ਼ਾ ਆਊਗਾ, ਵੈਸੇ ਇੱਕ ਨਵੀਂ ਤਰ੍ਹਾਂ ਦਾ ਤੁਹਾਡਾ ਹੀ ਪ੍ਰੋਗਰਾਮ ਆ, ਤੁਸੀਂ ਉਹ ਕਰਨਾ ਅਤੇ ਤੁਸੀਂ ਇੰਜੋਏ ਕਰਨਾ ਅਤੇ ਤੁਸੀਂ ਸੁਣਨਾ। ਮੈਂ ਬਸ ਨੰਬਰ ਦੇਣਾ ਆ ਅਤੇ ਮੈਂ ਸੁਣ ਮੈਂ ਵੀ ਸਕਦਾ, ਅੱਜ ਮੈਂ ਸਰੋਤਾ ਬਣ ਕੇ ਸੁਣੂੰਗਾ। ਕਿਆ ਬਾਤ ਆ, ਸੋ 905 673 3337 ਸਟੂਡੀਓ ਦਾ ਇੱਕੋ ਇੱਕ ਨੰਬਰ 905 673 3337। ਓਕੇ, ਤੁਸੀਂ ਬੁਝਾਰਤਾਂ ਕਰ ਲਓ, ਡੈਡੀ ਕੱਢ ਲਓ ਆਪਣਾ ਕਾਪੀ ਪੈੱਨ ਰਜਿਸਟਰ, ਜਿੰਨੀਆਂ ਸਾਡੀਆਂ ਮਾਤਾਵਾਂ, ਸਾਡੀਆਂ ਅੱਜ ਭੈਣਾਂ ਜਿਨ੍ਹਾਂ ਕੋਲ ਬਹੁਤ ਸਾਰੀਆਂ ਬੁਝਾਰਤਾਂ ਪਈਆਂ, ਪਹੇਲੀਆਂ ਪਈਆਂ, ਕੋਈ ਮਾਤਾਵਾਂ ਜਿਹਨੀਆਂ ਬਹੁਤ ਸਾਰੇ ਸ਼ਬਦ ਐਸੇ ਹੋਣੇ ਆ ਤੁਹਾਨੂੰ ਲੱਗਦਾ ਕਿ ਇਹ ਸ਼ਬਦ ਭੁੱਲ ਗਏ ਇਹਦਾ ਮਤਲਬ ਕੀ ਆ, ਜਾਂ ਤੁਸੀਂ ਉਹਦਾ ਅਗਲੇ ਅਰਥ ਦੱਸ ਦਿਓ ਕਿ ਉਹਨੂੰ ਕੀ ਕਹਿੰਦੇ ਸੀ, ਜਿਵੇਂ ਮੈਂ ਤੁਹਾਨੂੰ ਸਸਪੈਂਸ ਪਾਉਣਾ ਹੁੰਦਾ। ਅਤੇ ਫਿਰ ਅੱਜ ਦੇਖਦਾ ਮੈਂ ਜੇ ਤੁਸੀਂ ਮੈਨੂੰ ਰਿਸਪੋਂਸ ਦਿੱਤਾ ਪਹਿਲੇ 10 ਮਿੰਟ ਅਤੇ ਸਟੇਜ ਇਜ਼ ਯੋਰਸ, ਪਰ ਜੇ ਸਟੇਜ 'ਤੇ ਕੋਈ ਚੜ੍ਹਿਆ ਹੀ ਨਾ ਤਾਂ ਫਿਰ ਦੈਨ ਆਈ ਹੈਵ ਟੂ ਕਮ, ਹੈ ਨਾ, ਫਿਰ ਦੈਨ ਮੈਨੂੰ ਮਾਈਕ ਸੰਭਾਲਣਾ ਪੈਣਾ। ਹੁਣ ਮਾਈਕ ਤੁਹਾਡੇ ਕੋਲ ਆ, ਸੋ 905 673 3337 ਅੱਜ ਪ੍ਰੋਗਰਾਮ ਤੁਸੀਂ ਕਰੋਗੇ ਤਾਂ ਤੁਸੀਂ ਉਹ ਬੋਲਣਾ, ਤੁਸੀਂ ਸਵਾਲ ਪਾਉਣੇ ਆ, ਤੁਸੀਂ ਜਵਾਬ ਕਰਨੇ ਆ, ਮੈਂ ਸੁਣਨਾ ਆ। 905 673 3337 905 673 3337। ਵੈਸੇ ਕਿਵੇਂ ਲੱਗੀ ਇਹ ਗੱਲਬਾਤ, ਜੇ ਸਰੋਤੇ ਹੀ ਬੁੱਝਣ ਅਤੇ ਸਰੋਤੇ ਹੀ ਕਹਾਵਤਾਂ ਪਾਉਣ ਅਤੇ ਸਰੋਤੇ ਹੀ ਬੁਝਾਰਤਾਂ ਬੁੱਝਣ, ਵਧੀਆ ਚੀਜ਼ ਹੈ ਨਾ। 905-673-3337 आ जाओ फिर सारे आप खेडिए तो इंजॉय करिए रेडियो प्रोग्राम उड़ान थोड़ा अपना रेडियो प्रोग्राम उड़ान स्टूडियो के घड़े के मुताबिक 9:11 हो चुके हैं 10 तक महफल लाइए तो लैके आओ फिर अपन अपन बुझारत तो आप करिए शुरू जी सत श्रीकाल भाई जी तुम ऑनर 2825 की हाल चाल खूबसूरत खूबसूरत चढ़दी कला वाला वेदर
1: क्या बात है
0: क्या बात हाँ क्या बात वाला काम होया मैं शीशे खोल के जिदा नी आप पुराने जमाने च मरुति 800 का शीशा खोल के बाहर है बाज ही कढ लेंदे होंदे सी मैं नी अज पूरी फीलिंग लेके आया
1: बिलकुल बिलकुल
0: क्या बात
1: है मतलब ब्रैडा पा गया अपनी बाह दी ऐसा नजारे लुट दिया बड़े बड़े गाने ला लेंगे अपने गड्डिया
0: क्या बात है चलो एनी वे आप कर दे प्रोग्राम की शुरुआत कोई बुझारत है थोड़े को अगली कॉल चलिए
1: हेलो हेलो
0: जी जी
1: मैं सर मैं भी बुझारत पाना एक अपने
0: निकी जी कुड़ी ते लै परांदा तुरी चलो एक बुझारत आ गई साडे कोले निकी जी कुड़ी लै परांदा तुरी 905-673-3337 नेक्स्ट कॉल सत श्री अकाल सर तुसी ऑनर हो 0169 सत श्री अकाल जी
2: डिंग मडिंगिया लकड़िया डिंग मडिंगेरा
0: डिंग मडिंगिया लकड़ा डिंग मडिंगेरा
2: बाबे कुबे छोड़िया मझा जान केड़े रा
0: बाबे कुबे छड़िया मझा जान केड़े रा 905-673-3337 बुझो
2: दूसरी बुझारत
0: एक मिनट सर जी एक मिनट तुसी बुझारत है जी भाई मैंने तो हुणे भुल गया मेरा पेन गवाच गया ओ माय गॉड कम ऑन बेबी मेरा पेन किधर गया सो एनीवे चलो तुसी याद रख लो पेन भाई मेरे को है नहीं
2: एक और है कि ये सोखी है जरा जी मेरा बजक्का तेनू बांदर लड़े कक्का
0: ए दोबारा बोलियो
2: बुझ मेरा बजक्का तेनू बांदर लड़े कक्का
0: ओके बुझ मेरा बजक्का ते तेनू बांदर लड़े कक्का ओके क्या बात है 905-673-3337 बहुत शुक्रिया भाई जी साडे कोले 3 बजारत हो गई हुण तुसीं आप ही नोट करी जाओ मेरे कोले पेन नहीं हैगा जी सत श्री अकाल जी बलवीर ਧੰਮੂ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਹੋ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਅੱਛਾ ਇੱਕ ਭਰਿੰਡ ਆ ਇੱਕ ਡਾਂਸਰ ਤੇ ਦੂਜੀ ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ ਉਹ ਤਾਂ ਸੂਈ ਅੱਛਾ ਇਹ ਤਾਂ ਕਾਮਨ ਹੋ ਗਈ ਹੈ ਨਾ ਤਾਂ ਸਰ ਨੂੰ ਪਤਾ ਹੋਣਾ ਇੱਕ ਤੀਜੀ ਹੋਰ ਪਾਈ ਸੀ
3: ਅਸੀਂ ਬਾਤ ਪਾਉਣੀ
0: ਸੀ ਤੁਸੀਂ ਪਾ ਦੋ ਜੀ
3: ਕੁਆਰੀ ਸੀ ਤਾਂ ਮਾਰੀ ਸੀ
0: ਮਾਰ ਮਾਰ ਸਮਝਾਈ ਸੀ
3: ਤਾਂ ਜਾਣ ਜੇ ਮੈਨੂੰ ਵਿਆਹੀ ਨੂੰ ਮਾਰੇ
0: ਤਾਂ ਓਕੇ ਅੱਛਾ ਤਾਂ ਜਾਣਾ ਜੇ ਤੂੰ ਮੈਨੂੰ ਵਿਆਹੀ ਨੂੰ ਮਾਰੇ ਤਾਂ ਓਕੇ ਚਲੋ ਇਹ ਔਖਾ ਲੱਗਦਾ ਕੰਮ ਚਲੋ ਵੇਨੇ ਸਰੋਤੇ ਬੁਝਦੇ ਕਿ ਨਹੀਂ ਬੁਝਦੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਜੇ ਕਿਸੇ ਨੇ ਬੁਝੀ ਤੁਸੀਂ ਮੈਨੂੰ ਕਾਲ ਕਰਕੇ ਦੱਸ ਦਿਓ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਬੱਲੇ ਬੱਲੇ ਉਹ ਸਾਰੀਆਂ ਕਾਲਸ ਬਿਜ਼ੀ ਆ ਤੇ ਸਾਡੇ ਸੁਖ ਬਾਈ ਵੀ ਜੁੜ ਚੁੱਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਜੀ 4133 ਤੁਸੀਂ ਆਉਂਦੇ ਹੋ
4: ਹਾਂਜੀ ਬੇਟੇ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਜਿਹੜੀ ਪਹਿਲੀ ਬੁਝਾਰਤ ਪਾਈ ਨਾ ਉਹਨਾਂ ਨੇ
0: ਹਾਂਜੀ
4: ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ ਉਹ ਤਾਂ ਹੈਗੀ ਸੂਈ ਧਾਗਾ
0: ਹਾਂਜੀ ਉਹ ਆ ਗਈ ਹਾਂਜੀ
4: ਹਾਂਜੀ ਹੋਰ ਕਿਹੜੀ ਪਾਈ ਸੀਗੀ
0: ਉਹ ਤਾਂ ਮੈਨੂੰ ਵੀ ਭੁੱਲ ਗਈ ਜੀ
4: ਕਮਲੀ ਨੇ ਸੋਤਾ
0: ਨੇ ਬੁਝ ਲੈਣਾ, ਮੈਨੂੰ ਨਹੀਂ ਪਤਾ ਸਰੋਤਿਆਂ ਨੂੰ ਪਤਾ ਸਾਰੀਆਂ ਲਾਈਨਾਂ ਇੱਕੋ ਦਮ ਫਲੈਸ਼ ਕਰ ਰਹੀਆਂ। ਸਿਸਟਮ ਤੁਸੀਂ ਬ੍ਰੇਕ ਕਰਤਾ, ਸਿਸਟਮ ਹੈਂਗ ਕਰਤਾ, ਕਿਆ ਬਾਤ ਆ। 4267 ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
1: ਹਾਂਜੀ ਸਤਿ ਸ੍ਰੀ ਅਕਾਲ ਮੇਰਾ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਆਂਟੀ ਜੀ ਦੱਸਣਗੇ, ਤੁਸੀਂ ਪਾ ਦੋ ਕੋਈ ਗੱਲਬਾਤ, ਤੁਸੀਂ ਦੱਸੋ। ਡਾਂਗ ਉੱਤੇ ਚਾਟੀ ਤੇ ਚਾਟੀ ਤੇ ਚੱਪਣੀ, ਚਲੋ ਚਾਟੀ ਤੇ ਚੱਪਣੀ ਤੇ ਦੱਸੋ ਕਿਹਨੇ ਦੱਸਣੀ। 905-673-3337 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ ਤੁਸੀਂ ਇੰਜੋਏ ਕਰ ਰਹੇ ਹੋ ਖੂਬਸੂਰਤ ਸ਼ਾਮ ਤੇ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ। ਜੀ ਸਤਿ ਸ੍ਰੀ ਅਕਾਲ, 5722 ਤੁਸੀਂ ਆਉਣੇ ਹੋ ਜੀ।
5: ਹਾਂਜੀ ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਚਾਲ? ਬਹੁਤ ਸ਼ੁਕਰੀਆ। ਚਲੋ ਕਟੋਰੇ ਤੇ ਕਟੋਰਾ, ਪੁੱਤਰ ਪਿਓ ਨਾਲੋਂ ਗੋਰਾ ਕਿ ਪਿਓ ਪੁੱਤਰ ਤੋਂ ਗੋਰਾ? ਓਕੇ, 905-673-3337 ਜੀ ਸਤਿ ਸ੍ਰੀ ਅਕਾਲ ਜੀ। ਪਲਵਿੰਦਰ ਜੀ ਤੁਸੀਂ ਆਉਣੇ ਰਹੋ।
6: ਹੈਲੋ
0: ਜੀ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਕਟੋਰੇ ਤੇ ਕਟੋਰਾ, ਪੁੱਤਰ ਪਿਓ ਨਾਲੋਂ ਵੀ ਗੋਰਾ? ਬਤਾਊ ਨੀ, ਬਤਾਊ ਚਿੱਟੇ ਥੋੜੀ ਹੁੰਦੇ ਆ?
6: ਚਿੱਟੇ ਹੁੰਦੇ ਆ ਜੀ,
0: ਚਿੱਟੇ ਹੁੰਦੇ ਬਤਾਊ। ਚਲੋ ਦੱਸਿਓ ਬਾਈ, ਇਹ ਸਹੀ ਆ? ਕਟੋਰੇ ਤੇ ਕਟੋਰਾ ਤੇ ਪੁੱਤਰ ਪਿਓ ਨਾਲੋਂ ਗੋਰਾ, ਇਹਦੀ ਇਹਦਾ ਦੱਸਿਓ ਮੈਨੂੰ, ਇਹ ਸਹੀ ਆ? ਬਤਾਊ ਬੰਦਾ ਇਹਦਾ। ਜੀ ਜੀ ਭੈਣ ਜੀ, ਤੁਸੀਂ ਵੀ ਪਾਓ ਬੁਝਾਰਤ।
6: ਮਹਾਰ ਫੜਿੰਦੀ ਆ, ਤੇਰਾ ਕੀ ਲੱਗਦਾ? ਨੂੰ ਕੋਈ ਪੁੱਛਦਾ ਵਾ?
0: ਨੂੰ ਪੁੱਛਦਾ ਕੋਈ?
6: ਹਾਂ, ਨੂੰ ਤੇ ਸਹੁਰਾ ਜਾਂਦੇ। ਉਹ ਕਹਿੰਦੀ ਉਹਦਾ ਤਾਂ ਮੈਂ ਨਾਂ ਨੀ ਜਾਣਦੀ, ਮੇਰਾ ਨਾਂ ਹੈ ਜੀਆਂ।
0: ਟੈਲੀਫੋਨ ਵੀ ਗੁਆਚ ਜਾਣਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਬੁੱਝਦੇ ਹਾਂ। 905-673-3337 ਉਹ ਬੱਲੇ ਬੱਲੇ ਕਾਲਸ ਤੇ ਕਾਲ, ਕਾਲਸ ਤੇ ਕਾਲ, ਪਰ ਇਦੋਂ ਪਹਿਲਾਂ ਕਿ ਤੁਸੀਂ ਇੰਨੇ ਵਸਤ ਹੋ ਜਾਓ ਕਿ ਫੋਨ ਮੇਰਾ ਹੈਂਗ ਹੋ ਜੇ, ਅਸੀਂ 6685 ਟੌਮਕਨ ਰੋਡ ਨੂੰ ਗੱਡੀ ਪਾ ਲਈਏ।

0: ਡਾਇਨਿੰਗ ਟੇਬਲ ਲੈਣਾ ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ, $1500 ਵਾਲਾ ਸਿਰਫ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਮਿਲੂਗਾ, ਤੇ ਨਾਲ ਏਅਰ ਫਰਾਇਰ, ਏਅਰ ਫਰਾਇਰ, ਏਅਰ ਫਰਾਇਰ ਫ੍ਰੀ ਫ੍ਰੀ ਫ੍ਰੀ। ਸੋ ਪਹੁੰਚਣਾ ਕਿੱਥੇ ਜੀ, 6085 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਸੰਦੂਸਾ।
1: ਕਿਆ ਬਾਤ ਹੈ ਜੀ, ਟੋਮਕਨ ਰੋਡ 6085 ਟੋਮਕਨ ਰੋਡ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।

0: ਜੀ 905-600-7333-905-673-3337 ਫੋਨ ਕਾਲ ਆ ਰਹੀ ਹੈ ਜੀ 4133-2884-4267-6162 ਤੁਸੀਂ ਹੋਲਡ ਰੱਖਿਓ ਸਭ ਨਾਲ ਗੱਲਬਾਤ ਕਰਾਂਗੇ ਸਾਰੀਆਂ ਲਾਈਨਾਂ ਬਿਜ਼ੀ ਆ 905-600-7333-337 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ ਇਹ ਮੇਰਾ ਨਹੀਂ ਤੁਹਾਡਾ ਹੀ ਪ੍ਰੋਗਰਾਮ ਆ ਤਾਂ ਹੀ ਤਾਂ ਤੁਸੀਂ ਰੌਣਕਾਂ ਲਾਉਂਦੇ ਹੋ 905-600-7333-337 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਫੈਸ਼ਨ IQ ਤੁਸੀਂ ਫੈਸ਼ਨ IQ 'ਤੇ ਨਾ ਇੱਕ ਗੇੜਾ ਜ਼ਰੂਰ ਲੈ ਕੇ ਆਇਓ ਕਿਉਂਕਿ ਤੁਸੀਂ ਕੁੜਤੇ ਪਜਾਮੇ ਲੈਣੇ ਆ ਪੱਗਾਂ ਲੈਣੀਆਂ ਆ ਭੈਣਾਂ ਵਾਸਤੇ ਲਹਿੰਗੇ ਗਰਾਰੇ ਸ਼ਰਾਰੇ ਪੰਜਾਬੀ ਸੂਟ ਸਾਡੀਆਂ ਆਂਟੀਆਂ ਵਾਸਤੇ $30 ਤੋਂ ਸਟਾਰਟ ਹੋ ਰਿਹਾ $30 ਤੋਂ ਸਟਾਰਟ ਹੋ ਰਿਹਾ ਸੂਟ ਜ਼ਰੂਰ ਪੰਜਾਬੀ ਇੱਕ ਵਾਰ ਪੰਜਾਬੀ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਚੰਗਾ ਕੱਪੜਾ ਵਧੀਆ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਲੈਣਾ ਤੁਸੀਂ ਜੁੱਤੀਆਂ ਲੈਣੀਆਂ ਬੱਚਿਆਂ ਦੇ ਕੱਪੜੇ ਲੈਣੇ ਆ ਤੁਸੀਂ ਬੈਗ ਲੈਣੇ ਇੰਡੀਆ ਜਾ ਰਹੇ ਹੋ ਤਾਂ ਲਗੇਜ ਸੈੱਟ ਲੈਣੇ ਆ ਤੁਸੀਂ ਬੈੱਡ ਸ਼ੀਟਾਂ ਲੈਣੀਆਂ $10 ਦੇ ਵਿੱਚ ਇੱਕ ਸ਼ੀਟ ਜਾਣੀ ਕਿ 5 ਸ਼ੀਟਾਂ $50 ਦੇ ਵਿੱਚ ਪਰ ਰੇਡੀਓ ਉਡਾਨ ਦਾ ਨਾਮ ਲੈਣਾ ਪੈਣਾ ਪ੍ਰਭ ਸੰਧੂ ਦਾ ਨਾਮ ਲੈਣਾ ਪੈਣਾ ਅਤੇ $100 ਦੀ ਬਾਇੰਗ ਦੇ ਉੱਪਰ ਤੁਹਾਨੂੰ ਇੱਕ ਪਿਆਰਾ ਜਿਹਾ ਤੋਹਫਾ ਵੀ ਦਵਾਵਾਂਗੇ ਫੈਸ਼ਨ IQ ਤੋਂ ਸੋ 905-453-2225 905-453-2225 ਫੈਸ਼ਨ IQ
1: ਤੇਰਾ ਨੂੰ ਮਾਰ ਗਿਆ ਨੀ ਤੇਰਾ
0: ਕਿਆ ਬਾਤ ਆ ਕਿਆ ਬਾਤ ਆ 905-600-7333-337 ਓਕੇ ਜੀ ਪਹਿਲੀ ਕਾਲ ਲੈਂਦੇ ਹਾਂ ਫਿਰ ਆਪਾਂ 4133 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ 4133
2: ਹਾਂਜੀ ਬੇਟੇ ਕਟੋਰੇ ਵਿੱਚ ਕਟੋਰਾ ਹਾਂ ਪੁੱਤਰ ਪਿਓ ਨਾਲੋਂ ਵੀ ਗੋਰਾ ਇਹ ਹੈਗਾ ਨਾਰੀਅਲ ਹਾਂਜੀ
0: ਓਕੇ ਬਤਾਉ ਨਹੀਂ ਹੈਗਾ ਇਹ
2: ਨਹੀਂ ਨਹੀਂ ਉਹ ਕਟੋਰੇ ਦੇ ਵਿੱਚ ਜਿੱਦਾਂ ਚੜਿਆ ਨਾ ਕਵਰ ਉਹਦੇ ਵਿੱਚ ਹੁੰਦਾ ਉਹ ਨਾਰੀਅਲ ਤੇ ਉਹ ਚਿੱਟਾ ਦੁੱਧ ਵਰਗਾ ਹੁੰਦਾ ਤੇ ਉੱਪਰੋਂ ਜਿਹੜਾ ਖੋਖਾ ਜਿਹਾ
0: ਬਿਲਕੁਲ ਜੀ ਸੋ ਜਿਹੜੀ ਤੁਸੀਂ ਬੁਝਾਰਤ ਪਾਈ ਸੀ ਉਹਦਾ ਵੀ ਪੁੱਛਦੇ ਆ ਕਿਉਂਕਿ ਬਹੁਤ ਸਾਰੀਆਂ ਕਾਲਸ ਆ ਰਹੀਆਂ ਹੋ ਸਕਦਾ ਉਹਦਾ ਵੀ ਆਨਸਰ ਆਵੇ ਜੇ ਨਾ ਆਇਆ ਫਿਰ ਤੁਸੀਂ ਦੱਸ ਕੇ ਜਾਇਓ ਬਹੁਤ ਸ਼ੁਕਰੀਆ
2: ਨਹੀਂ ਤਾਂ ਮੈਂ ਜੋ ਕਹੋ ਮੈਂ ਦੱਸ ਦਿੰਨੀ
0: ਬਹੁਤ ਸ਼ੁਕਰ ਨਹੀਂ ਤੁਸੀਂ ਅਜੇ ਰੁਕੋ ਫਿਰ ਹੋ ਸਕਦਾ ਸਰੋਤੇ ਦੱਸ ਦੇਣਾ ਸੋ 905-600-7333 ਜੀ ਸਤਿ ਸ਼੍ਰੀ ਅਕਾਲ ਜੀ 6162 ਤੁਸੀਂ ਆਉਣੇ ਰਹੋ
3: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਨਾਰੀਅਲ ਡਰਨਾ ਡਰਾਉਣਾ ਜਿਹਨੂੰ ਕਹਿ ਦਿੰਦੇ ਸੀ ਚਲੋ ਆਪਾਂ ਪੁੱਛਦੇ ਹਾਂ ਤੁਸੀਂ ਵੀ ਪਾਓ ਕੋਈ ਤੁਸੀਂ ਵੀ ਬਹੁਤ ਪੰਕਜ ਹੋਣਾ ਦੇ ਨਾਲ ਬਹੁਤ ਮਹਿਫਲਾ ਲਾਉਂਦੇ ਹੋ ਤੁਸੀਂ ਵੀ ਪਾਓ ਬੁਝਾਰਤ ਕੋਈ ਕੋਈ ਨੀ ਮੌਕਾ ਬਣਾ ਕੇ ਲੈ ਕੇ ਆਓ ਆਪਣੇ ਕੋਲ ਸਰੋਤੇ ਬਹੁਤ ਪੁੱਛਣ ਵਾਲੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-600-7333-0169 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ
3: ਪਿੱਸੂ ਦੇਖੋ ਪਿੰਡਾਂ ਚ ਰਹਿਣ ਵਾਲੇ ਅਸੀਂ ਹੈ
0: ਜੀ ਬਿਲਕੁਲ
3: ਉਡਾਰੀਆਂ ਮਾਰਦੇ ਨੇ
0: ਹਾਂ ਉੱਡੇ ਫਿਰਦੇ ਰਹਿੰਦੇ ਆ
3: ਚਲੋ ਇੱਕ ਹੋਰ ਮੈਂ ਜਾਣਾ ਜਾਂਦਾ ਬਜ਼ਾਰਤ ਪਾ ਦਿਆਂ ਕਿਉਂਕਿ ਮੇਰੀ ਪਤੇ ਫਿਰ ਉਹ ਜਿਹੜੇ ਏਖੜ ਨੇ ਉਹ ਲੈਂਦੇ ਪੰਜਾਬ ਵਾਲੇ
0: ਜੀ ਬਿਲਕੁਲ ਬਿਲਕੁਲ ਸਵਾਦ ਆ ਗਿਆ ਜੀ ਮੈਂ ਕਹਿੰਦਾ ਅੱਜ ਗੱਲਾਂ ਬਾਤਾਂ ਕਰਕੇ ਪੰਜਾਬੀ ਦੀਆਂ ਜੀ ਆਉਂਦੇ ਹੋ
3: ਜੀ ਕਾਲਾ ਸੀ ਕਲਵੱਤਰ ਸੀ
0: ਕਾਲੇ ਪਿਓ ਦਾ ਪੁੱਤਰ ਸੀ ਰੇਡੀਓ ਪ੍ਰੋਗਰਾਮ ਉਡਾਨ 905-600-7333

0: 3337. ਸਤਿ ਸ੍ਰੀ ਅਕਾਲ ਜੀ, ਨੈਕਸਟ ਕਾਲ ਕਿਹੜੀ ਲਈ ਹੋ? ਬੱਲੇ ਬੱਲੇ 2884-4267-7583-5152 ਉਹ ਬੱਲੇ ਬੱਲੇ ਹੋਰ ਆ ਗਈਆਂ ਕਾਲਜ ਜੀ। ਸਤਿ ਸ੍ਰੀ ਅਕਾਲ, 4267 ਪਹਿਲਾਂ।
1: ਹਾਂਜੀ ਹਾਂਜੀ, ਉਹ ਇੱਕ ਭੈਣ ਜੀ ਬਾਤ
0: ਜਵਾਬ ਹੀ ਆਪ ਦੇ ਗਿਆ। ਚਲੋ ਚਲੋ, ਦਿਮਾਗ ਨੀ ਲਾਉਣਾ ਪਿਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337। ਸਤਿ ਸ੍ਰੀ ਅਕਾਲ ਜੀ, 7583 ਤੁਸੀਂ ਆਉਣੇ ਹੋ ਜੀ। ਮੈਨੂੰ ਨੀ ਪਤਾ ਲੱਗਿਆ, ਮੈਂ ਤਾਂ ਸੋਚੀ ਪਿਆ ਹੋਇਆ ਸੀ, ਮੈਂ ਕਿਹਾ ਇਹ ਕੀ ਹੋ ਸਕਦਾ।
2: ਜਿਹੜੀ ਹੁਣ ਉਹਦੀ ਸਾਸਾ ਦੂਜੇ ਸਹੁਰੇ ਦੀ,
0: ਹਾਂ, ਬਲਵੀਰ ਧੰਮੂ ਜੀ ਔਰ ਨਾਲ ਦੀ ਨਾਲ 2884 ਉਹਨਾਂ ਨੂੰ ਵੀ ਓਨਰ ਕਰਾਂਗੇ। ਪਰ ਨਾਲ ਦੀ ਨਾਲ ਇੱਕ ਮੈਸੇਜ ਦੀ, ਡ੍ਰੀਮ ਹੋਮ ਅਪਲਾਈਸਿਸ ਦਾ, ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੈਣੇ ਆ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ, ਬਹੁਤ ਸਾਰੇ ਡਾਲਰ ਤੁਹਾਡੇ ਬਚਾ ਦੇਣੇ ਆ। ਤੁਸੀਂ ਕਿਤੋਂ ਵੀ ਫਰਿੱਜ, ਡਿਸ਼ ਵਾਸ਼ਰ ਜਾਂ ਘਰ ਦੇ ਬਿਲਟ ਇਨ ਅਪਲਾਈਸਿਸ ਵੇਖੇ ਹੋਏ ਆ, ਤੁਸੀਂ ਸੋਚਦੇ ਹੋ ਕਿ ਕਿਤੇ ਸ਼ੋਪ ਅਰਾਊਂਡ ਕਰਨਾ, ਤਾਂ ਤੁਸੀਂ ਇੱਕ ਗੇੜਾ ਡ੍ਰੀਮ ਹੋਮ ਅਪਲਾਈਸਿਸ 'ਤੇ ਜ਼ਰੂਰ ਮਾਰ ਕੇ ਆਇਓ। 2915 ਅਰਜੈਂਟੀਆ ਰੋਡ 'ਤੇ ਆ, ਬਸ ਮਿਸੀ ਸਾਗਰ ਦੀ ਗੱਡੀ ਸਿੱਧੀ ਪਾ ਲਿਓ ਅਤੇ ਰਾਈਟ ਹੈਂਡ ਸਾਈਡ 'ਤੇ ਆ ਜਾਣਾ ਆ ਡ੍ਰੀਮ ਹੋਮ ਅਪਲਾਈਸਿਸ, ਅਤੇ ਤੁਸੀਂ ਜਾ ਕੇ ਇਹ ਕਹਿਣਾ ਆ ਕਿ ਭਾਈ ਅਸੀਂ ਰੇਡੀਓ ਡਾਂਸ ਸੁਣ ਕੇ ਆਏ ਹਾਂ। ਤੁਹਾਨੂੰ ਬੈਸਟ ਪ੍ਰਾਈਸ ਦੇਣਗੇ, ਤੁਹਾਡੇ ਜਾਣ ਦਾ ਮੁੱਲ ਪਾ ਕੇ ਦੇਣਗੇ। ਬਾਈ ਜੀ ਕਹਿੰਦੇ ਕਿ ਤੁਸੀਂ ਇੱਕ ਵਾਰੀ ਆਓਗੇ ਅਤੇ ਅਪਲਾਈਸਿਸ ਲੈ ਕੇ ਜਾਓਗੇ, ਸੇਮ ਬ੍ਰਾਂਡਡ ਅਪਲਾਈਸਿਸ, ਪ੍ਰਾਈਜ਼ ਲੋਕਾਂ ਨਾਲੋਂ ਬੀਟ ਕਰਕੇ ਦੇਣਗੇ, ਅਤੇ ਨਾਲੇ ਤੁਹਾਨੂੰ ਰੇਡੀਓ ਡਾਨ ਵੱਲੋਂ ਖੁਸ਼ ਕਰਕੇ ਤੋਹਫਾ ਦੇ ਕੇ ਭੇਜਣਗੇ। ਸੋ ਡ੍ਰੀਮ ਹੋਮ ਅਪਲਾਈਸਿਸ 'ਤੇ ਪਹੁੰਚੋ, ਘਰ ਵਾਸਤੇ ਅਪਲਾਈਸਿਸ ਲੈਣ ਦੇ ਲਈ 905-805-3015 ਅਰਜੈਂਟੀਆ ਰੋਡ, ਮਿਸੀ ਸਾਗਾ।

0: ਬਿਲਕੁਲ ਜੀ, ਨਾਲ ਦੀ ਨਾਲ ਫਰੈਸ਼ ਹੇਅਰ ਟੋਨਿਕ ਨੂੰ ਯਾਦ ਰੱਖੋ। ਜੇ ਤੁਹਾਡੇ ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਤੁਹਾਨੂੰ ਲੱਗਦਾ ਕਿ ਬਈ ਮੈਂ ਤਾਂ ਗੰਜੇ ਹੀ ਹੋ ਜਾਣਾ, ਤੁਸੀਂ ਫਰੈਸ਼ ਹੇਅਰ ਟੋਨਿਕ ਦੇ ਜਫਰ ਮਲਕ ਹੋਣਾ ਨਾਲ ਗੱਲਬਾਤ ਕਰ ਲਓ। 905-965-6311 ਗਰੰਟੀ ਆ ਜਫਰ ਜੀ, ਕਹਿੰਦੇ ਤੁਸੀਂ ਫੋਟੋ ਖਿੱਚ ਲਿਓ ਵਾਲਾਂ ਦੀ, ਚਾਹੇ ਭੈਣਾਂ, ਚਾਹੇ ਸਾਡੀਆਂ ਮਾਤਾਵਾਂ, ਚਾਹੇ ਸਾਡੀਆਂ ਬੱਚੀਆਂ, ਬੱਚਿਆਂ ਦੇ ਵਾਲ ਝੜ ਰਹੇ ਆ ਨਾ, ਜੇ ਤੁਹਾਡੇ ਵੀ ਝੜ ਰਹੇ ਆ ਤੇ ਫਿਰ ਤੁਸੀਂ ਜਫਰ ਮਲਕ ਹੁਣ ਨੂੰ ਕਾਲ ਕਰ ਲਓ, ਬਾਅਦ 'ਚ ਟਰਾਂਸਪਲਾਂਟ ਕਰਾਉਂਦੇ ਫਿਰੋਂਗੇ। ਜਫਰ ਮਲਕ ਹੁਣ ਜੀ ਕਹਿੰਦੇ ਕਿ 21 ਸਾਲਾਂ ਦਾ ਤਜਰਬਾ ਆ, ਕਾਲ ਕਰ ਲਿਓ 647-521-5059 6475215159 ਜਫਰ ਮਲਕ ਫਰੈਸ਼ ਹੇਅਰ ਟੋਨਿਕ 905-673-3337 905-673-3337 ਔਰ ਨਾਲ ਦੀ ਨਾਲ ਇੱਕ ਮੈਸੇਜ ਤੁਹਾਨੂੰ ਦੇ ਦਈਏ BDS ਹੋਮ ਪੇਂਟਿੰਗ ਦਾ। BDS ਹੋਮ ਪੇਂਟਿੰਗ ਵਾਲੇ ਜੁਗਰਾਜ ਬਾਈ ਜੀ ਕਹਿੰਦੇ ਆ ਕਿ ਸਾਨੂੰ 12 ਸਾਲਾਂ ਦਾ ਤਜਰਬਾ ਆ, ਤੁਸੀਂ ਬੇਸਮੈਂਟ ਫਿਨਿਸ਼ ਕਰਵਾਉਣੀ ਆ, ਤੁਸੀਂ ਫਲੋਰਿੰਗ ਪਵਾਉਣਾ ਆ, ਜਾਂ ਤੁਸੀਂ ਡੈੱਕ ਫੈਂਸ ਪੇਂਟ ਕਰਵਾਉਣਾ ਆ, ਜਾਂ ਤੁਸੀਂ ਘਰ ਦਾ ਇੰਟੀਰੀਅਰ ਐਕਸਟੀਰੀਅਰ ਬੇਸਮੈਂਟ ਇਨਵੈਸਟਮੈਂਟ ਪ੍ਰੋਪਰਟੀ, ਅਤੇ ਜਾਂ ਤੁਸੀਂ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਵਾਉਣਾ, ਪੇਂਟਿੰਗ ਦੀਆਂ ਸੇਵਾਵਾਂ ਦਿੰਦੇ ਬਾਈ ਜੀ, ਪੇਂਟਿੰਗ ਦੀਆਂ ਸੇਵਾਵਾਂ। ਸੋ ਪੇਂਟਿੰਗ ਦੀਆਂ ਸੇਵਾਵਾਂ ਲੈਣ ਲਈ, ਵਧੀਆ ਪੇਂਟ, ਪ੍ਰੋਫੈਸ਼ਨਲ ਪੇਂਟ ਕਰਾਉਣ ਲਈ ਤੁਸੀਂ ਕਾਲ ਕਰ ਲਓ ਜੁਗਰਾਜ ਬਾਈ ਹੋਣਾ ਨੂੰ। BDS ਹੋਮ ਪੇਂਟਿੰਗ 905-965-6311 905-965-6311 ਜੁਗਰਾਜ ਸਿੰਘ, BDS ਹੋਮ ਪੇਂਟਿੰਗ। ਤੁਸੀਂ ਮੇਰੇ ਤੋਂ ਰੇਡੀਓ ਉਡਾਨ 'ਤੇ ਕਾਲ ਕਰਕੇ ਕਿਸੇ ਵੀ ਸਾਡੇ ਸਪੋਂਸਰ ਦਾ ਨੰਬਰ ਲੈ ਸਕਦੇ ਹੋ, ਜਾਂ ਤੁਸੀਂ ਮੈਨੂੰ ਸਿੱਧਾ ਡਾਇਰੈਕਟ ਕਾਲ ਕਰ ਲਿਆ ਕਰੋ 437-870-0001 437-870-0001 'ਤੇ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ 2884।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਤੁਸੀਂ ਪਾਈ ਸੀ ਬੁਝਾਰਤ ਕਾਲਾ ਸੀ, ਕਲੁੱਤਰ ਸੀ, ਕਾਲੀ ਮਾਂ ਦਾ ਪੁੱਤਰ ਸੀ, ਉਹ ਵੇਂਗਣ ਵਾ।
0: ਅੱਛਾ, ਇਹ ਵੇਂਗਣ ਆ।
1: ਹਾਂਜੀ,
0: ਕਾਲਾ ਸੀ, ਕਲੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ, ਇਹ ਵੇਂਗਣ ਆ। ਚਲੋ ਬਈ, ਤੁਸੀਂ ਜਿੰਨੇ ਵੀ ਸਰੋਤੇ ਸੁਣ ਰਹੇ ਹੋ ਦੱਸੋ ਕਿ ਇਹ ਸਹੀ ਆ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। 905-673-3337 ਕਾਲਾ ਸੀ, ਕਲੁੱਤਰ ਸੀ, ਕਾਲੇ ਪਿਓ ਦਾ ਪੁੱਤਰ ਸੀ। ਆਂਟੀ ਜੀ ਕਹਿੰਦੇ ਕਿ ਇਹਦਾ ਆਂਸਰ ਹੈਗਾ ਵੇਂਗਣ, ਕਿ ਇਹ ਸਹੀ ਆ। ਤੁਹਾਨੂੰ ਕੋਈ ਵੀ ਬੁਝਾਰਤ ਪਾਉਣੀ ਆ, ਅੱਜ ਪ੍ਰੋਗਰਾਮ ਤੁਹਾਡਾ ਆ, ਮੈਂ ਤੁਹਾਡਾ ਸਾਰਥੀ ਹਾਂ, ਸਫ਼ਰ ਤੁਸੀਂ ਕਰ ਰਹੇ ਹੋ, ਇੰਜੋਏ ਤੁਸੀਂ ਕਰ ਰਹੇ ਹੋ, ਤੁਸੀਂ ਬੁਝਾਰਤਾਂ ਪਾਉਣੀਆਂ ਅਤੇ ਤੁਸੀਂ ਬੁੱਝਣੀਆਂ। ਅੱਜ ਪ੍ਰੋਗਰਾਮ ਤੁਹਾਡਾ, ਬਹੁਤ ਮਜ਼ਾ ਆ ਰਿਹਾ, ਪੂਰਾ ਅੱਧਾ ਘੰਟਾ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਲੰਘ ਗਿਆ। ਬੁਝਾਰਤਾਂ ਤੁਹਾਡੀਆਂ ਅਤੇ ਜਵਾਬ ਵੀ ਤੁਹਾਡੇ, ਰੇਡੀਓ ਪ੍ਰੋਗਰਾਮ ਉਡਾਣ ਵੀ ਤੁਹਾਡਾ ਅਤੇ ਪ੍ਰਭ ਸੰਧੂ ਵੀ ਤੁਹਾਡਾ। 905-673-3337 'ਤੇ ਕਾਲ ਕਰਕੇ ਆਪਣੀ ਬੁਝਾਰਤ, ਆਪਣਾ ਸਵਾਲ, ਆਪਣੀ ਪਹੇਲੀ, ਕੋਈ ਗੀਤ ਸੰਗੀਤ ਬੋਲੀ, ਆ ਜਾਓ ਫਿਰ ਸਾਰੇ ਨਾਲ ਮਿਲ ਕੇ ਪ੍ਰੋਗਰਾਮ ਕਰਦੇ ਹਾਂ। 905-673-3337 ਰੇਡੀਓ ਪ੍ਰੋਗਰਾਮ ਉਡਾਣ ਪ੍ਰਭ ਸੰਧੂ ਦੇ ਨਾਲ।

0: ਕੀ ਬਾਤ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਨੈਕਸਟ ਕਾਲ 5722 ਤੁਸੀਂ ਆਨਰ ਹੋ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਰਜਤ, ਕੀ ਹਾਲ ਚਾਲ?
1: ਵਧੀਆ। ਉਹ ਜਿਹੜਾ ਨਹੀਂ ਪੁੱਛਿਆ ਸੀ ਉਹਨੇ ਕਾਲਾ ਕਲੇਤਰ ਜਿਹੜਾ ਸੀਗਾ ਹੁਣ, ਉਹਦਾ ਆਨਸਰ ਹੈਗਾ ਅੱਖ ਵਾਲੀ ਪੁਤਲੀ।
0: ਅੱਖ ਵਾਲੀ ਪੁਤਲੀ?
1: ਹਾਂ, ਜਿਹੜੀ ਉਹ ਬਲੈਕ ਕਲਰ ਦੀ ਨਹੀਂ ਹੁੰਦੀ ਉਹ।
0: ਅੱਛਾ, ਵੇਂਗਣ ਨਹੀਂ ਆ?
1: ਨਹੀਂ।
0: ਓਕੇ, ਤੇ ਤੁਹਾਡਾ ਤੁਹਾਡਾ ਜਿਹੜੀ ਬੁਝਾਰਤ ਸੀਗੀ,
1: ਆਂਟੀ
0: ਜੀ ਸਹੀ ਆ ਕੇ ਉਹਦਾ ਦਹੀਂ ਆ ਕੇ ਜਾਂ ਨਾਰੀਅਲ ਆ?
1: ਨਹੀਂ, ਉਹਦਾ ਨਾਰੀਅਲ ਹੀ ਆ।
0: ਨਾਰੀਅਲ ਆ? ਓਕੇ, ਕੀ ਬਾਤ ਆ, ਕੀ ਬਾਤ ਆ।
1: ਹਲਕੀ ਜੀ ਹੋਰ ਪੁੱਛਾਂਗਾ।
0: ਆਉਂ ਦੋ ਜੀ।
1: ਤੂੰ ਚੱਲ ਮੈਂ ਆਇਆ, ਇਹ ਆ ਬਸ।
0: ਤੂੰ ਚੱਲ ਮੈਂ ਆਇਆ,
1: ਮੈਂ ਆਇਆ,
0: ਇੰਨੀ ਛੋਟੀ?
1: ਹਾਂ,
0: ਇਹ ਤਾਂ ਫਿਰ ਕੰਮ ਨੇੜੇ ਵਾਲਾ ਹੀ ਲੱਗਦਾ ਕੋਈ।
1: ਆਨਸਰ ਵੀ ਨੇੜੇ ਹੀ ਹੈ ਇਹਦਾ।
0: ਕੀ ਬਾਤ ਆ! ਸੋ ਤੂੰ ਚੱਲ ਮੈਂ ਆਇਆ 905-673-3337 ਨਾਲ ਸਾਡੇ ਜਿਹੜੇ ਸਪੈਸ਼ਲਿਸਟ ਆ ਉਹ ਵੀ ਜੁੜ ਚੁੱਕੇ ਨੇ, ਅਕਾਲ ਮੋਰਜ ਦੇ ਪ੍ਰਿੰਸੀਪਲ ਬ੍ਰੋਕਰ, ਉਹਨਾਂ ਤੋਂ ਵੀ ਪੁੱਛ ਸਕਦੇ ਹਾਂ ਕਿ ਤੂੰ ਚੱਲ ਮੈਂ ਆਇਆ ਇਹਦਾ ਭਾਈ ਇਹਦਾ ਮਤਲਬ ਕੀ ਆ। ਤੂੰ ਚੱਲ ਮੈਂ ਆਇਆ 905-673-3337 905-673-3337। ਬਲਵੀਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਜੀ ਬਲਵੀਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
2: ਹੈਲੋ
0: ਜੀ। ਜੀ ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆਉਣੇ ਹੋ ਜੀ। ਇਹ ਤਖਤਾ?
2: ਹਾਂਜੀ।
0: ਤੇ ਤਖਤਾ ਕੀ ਹੁੰਦਾ ਜੀ, ਜਿਹੜਾ ਤਖਤ ਪੋਸ਼ ਬੈਠਣਾ? ਅੱਛਾ, ਦਰਵਾਜ਼ਾ। ਉਹ ਕੀ ਬਾਤ ਆ, ਇਹ ਦੇਖੋ ਕਿੱਡੇ ਵਧੀਆ, ਮੈਂ ਆਪ ਹੀ ਪੰਜਾਬੀ ਦੀਆਂ ਗੱਲਾਂ ਕਰਦਾ ਕਰਦਾ ਮੈਂ ਆਪ ਹੀ ਤਖਤਾ ਭੁੱਲ ਗਿਆ। ਦਾਦੀ ਸਾਡੀ ਕਹਿੰਦੇ ਵੇ ਤਖਤਾ ਭੇੜਦੀ ਨਿਆਣਾ ਜਦੋਂ ਆ ਗਿਆ ਘਰੇ। ਕੀ ਬਾਤ ਆ! ਹਾਂਜੀ
2: ਜਿਹੜੀ ਮੈਂ ਬਾਤ ਪਾਈ ਸੀ ਨਾ
0: ਜੀ ਜੀ ਆਪਾਂ ਕਰਾਂਗੇ। ਪੰਜੇ ਦੀਆਂ ਪੰਜੇ ਲਾਈਨ ਬਿਜ਼ੀ ਆ ਜੀ। ਹੰਸਪਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ
3: ਜੀ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਆਪਣਾ ਦਰਵਾਜ਼ਾ
0: ਤੂੰ ਚੱਲ ਮੈਂ ਆਇਆ, ਇਹ ਦਰਵਾਜ਼ਾ? ਓਕੇ, ਤਖਤਾ ਦੱਸ ਗਈ ਆਂਟੀ ਜੀ। ਹਾਂਜੀ, ਬਹੁਤ ਸ਼ੁਕਰੀਆ। ਤੁਸੀਂ ਕੋਈ ਬੁਝਾਰਤ ਪਾਉਣੀ ਆ? ਨਿਰਮਲ ਜੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ? ਮੈਂ ਨਾ ਬਾਈ ਜੀ ਪਾ ਦੋ, ਮੈਂ ਦੇਖਦਾ ਕਿਹੜਾ ਰੋਕਦਾ, ਤੁਸੀਂ ਪਾਓ। ਹਾਂਜੀ ਹਾਂਜੀ, ਆ ਟਾਂਗਾ ਪਾ ਟਾਂਗਾ ਵਿੱਚ ਚੱਲ ਚੱਲੀਆਂ, ਕੌਣ ਕੁੰਜਾਂ ਦੇਣ ਬੱਚੇ। ਸਭ ਨੂੰ ਪਤਾ ਲੱਗ ਗਿਆ ਬਾਈ, ਇੱਕ ਵਾਰੀ ਬਾਈ ਜੀ ਫਿਰ ਰਿਪੀਟ ਕਰ ਦੋ, ਜਿਵੇਂ ਰਸ਼ਮੀਤ ਜੀ ਤੋਂ ਆਪਾਂ ਨੰਬਰ ਰਿਪੀਟ ਕਰਾਉਣੇ ਆ ਨਾ, ਉਵੇਂ ਤੁਸੀਂ ਬੁਝਾਰਤ ਵੀ ਰਿਪੀਟ ਕਰ ਦੋ।
3: ਚੱਲ ਚੱਲੀਆਂ, ਕੁੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ।
0: ਕਿਆ ਬਾਤ ਆ, ਚਲੋ ਬਹੁਤ ਸ਼ੁਕਰੀਆ ਜੀ, ਦੇਖਦੇ ਹਾਂ ਜੇ ਕਿਸੇ ਨੇ ਸਹੀ ਦੇਤਾ ਠੀਕ ਹੈ, ਨਹੀਂ ਤੁਸੀਂ ਜਾਣ ਲੱਗੇ ਦੇ ਕੇ ਜਾਓ ਇਹਦਾ ਆਨਸਰ ਸਹੀ। ਬਹੁਤ ਸ਼ੁਕਰੀਆ। 905-673-3337 ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ।
4: ਸਤਿ
0: ਸ਼੍ਰੀ ਅਕਾਲ ਭਾਈ ਜੀ। ਜੀ ਸਤਿ ਸ਼੍ਰੀ ਅਕਾਲ
4: ਭੈਣ ਜੀ। ਹਾਂਜੀ, ਜਿਹੜੇ ਤੁਸੀਂ ਬੁਝਾਰਤ ਇਹਨਾਂ ਨੇ ਪਾਈ ਸੀ, ਤੂੰ ਚੱਲ ਮੈਂ ਆਇਆ, ਤਖਤਾ ਜਾਂ ਡੋਰ ਆਖਿਆ ਸੀ, ਨਹੀਂ ਇਹ ਆਪਣੀ ਸ਼ਾਮ ਆ।
0: ਇਹ ਸ਼ਾਮ ਆ? ਅੱਛਾ, ਦਰਵਾਜ਼ਾ ਨਹੀਂ ਆ
4: ਨਾ, ਆਪਣੇ ਮਗਰੇ ਮਗਰੇ ਆਉਂਦੀਆਂ ਨਾ ਉਹ।
0: ਅੱਛਾ, ਪਰਛਾਵਾਂ ਤੁਸੀਂ ਕਹਿ ਰਹੇ ਹੋ, ਪਰਛਾਵਾਂ?
4: ਹਾਂ, ਪਰਛਾਵਾਂ ਡੋਰ ਤਾਂ ਆਪਾਂ ਜੇ ਖਿੱਚਾਂਗੇ ਤਖਤਾ ਤਾਂ ਜਿਹੋ ਦੀ ਸ਼ਾਮ ਆਪਾਂ ਤੁਰਾਂਗੇ ਤਾਂ ਉਹਨੇ ਮਗਰੇ ਮਗਰੇ ਜਾਣਾ।
0: ਮੇਕ ਸੈਂਸ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਤੁਸੀਂ ਆਪ ਹੀ ਪਾ ਰਹੇ ਹੋ ਤੇ ਆਪ ਹੀ ਗਲਤ ਹੋ ਰਹੇ ਹੋ, ਮੈਂ ਤਾਂ ਵਿੱਚ ਸਵਾਦ ਲੈ ਰਿਹਾ। 905-673-3337 ਇੱਕ ਕਾਲ ਲਊਂਗਾ, ਬਾਕੀ ਸਾਰੇ ਹੋਲਡ ਰੱਖਣ ਕਿਉਂਕਿ ਕਾਲ ਬਹੁਤ ਸਾਰੀਆਂ ਆ, ਮੇਰਾ ਸਿਸਟਮ ਆਲਮੋਸਟ ਹੈਂਗ ਹੋ ਚੁੱਕਿਆ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ। 7142 ਤੁਸੀਂ ਆਉਣੇ ਰਹੋ।
5: ਹੈਲੋ,
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ।
5: ਸਤਿ ਸ਼੍ਰੀ ਅਕਾਲ ਜੀ, ਮੈਂ ਜਿਹੜੀ ਉਹ ਤੂੰ ਚੱਲ ਮੈਂ ਵਾਲੇ ਬਾਜ਼ਾਰ ਤੋਂ ਉਹਦਾ ਸਰ ਦਰਵਾਜ਼ਾ ਹੀ ਆ, ਮੰਨ ਲਓ ਵੀ ਜਦੋਂ ਆਪਾਂ ਬੂਹੇ ਤੋਂ ਬਾਹਰ ਲੰਘਦੇ ਹਾਂ ਆਪਾਂ ਲੰਘ ਜਾਂਦੇ ਹਾਂ, ਬੂਹਾ ਵੀ ਪਿੱਛੇ ਹੀ ਆਪਣੇ ਵੱਜਦਾ ਵੀ ਤੂੰ ਚੱਲ ਮੈਂ ਆਇਆ।
0: ਓਕੇ, ਇਹ ਤੁਸੀਂ ਕਹਿੰਦੇ ਹੋ ਪਰਛਾਵਾਂ ਨਹੀਂ ਆ?
5: ਨਹੀਂ, ਪਰਛਾਵਾਂ ਨਹੀਂ, ਛੋਟੇ ਹੁੰਦੇ ਦਾਦਾ ਜੀ ਦੱਸਦੇ ਸੀਗੇ ਆਹੀ ਸੀਗਾ ਦਰਵਾਜ਼ਾ।
0: ਓਕੇ, ਵੱਡੇ ਹੁੰਦੇ ਨੀ ਦੱਸਿਆ ਉਹਨਾਂ ਨੇ?
5: ਟਿੰਡ ਸ਼ਹਿਰ ਜਿਹੜੇ ਪਾਣੀ ਕਰਦੀ ਖੂਹ ਦੇ ਵਿੱਚ,
0: ਟਿੰਡਾਂ ਵਾਲਾ ਖੂਹ? ਉਹ ਕਿਆ ਬਾਤ ਆ, ਕਿਆ ਬਾਤ ਆ, ਟਿੰਡਾਲਾ ਖੂਹ ਵੀ ਚੇਤੇ ਆ ਗਿਆ, ਨਹੀਂ ਤਾਂ ਕਿੱਥੇ ਚੇਤੇ ਆਉਣਾ ਸੀਗਾ, ਕਿਆ ਬਾਤ ਆ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮੱਚ, ਬਹੁਤ ਸ਼ੁਕਰੀਆ। 905-673-3333 ਸਾਡੇ ਆਂਟੀ ਜੀ ਜੁੜ ਚੁੱਕੇ ਨੇ ਮਿਲਟਨ ਤੋਂ ਸਾਡੇ ਨਾਲ, ਅਤੇ 4267-515-2940-05 ਸਾਰੇ ਓਨਰ ਤੁਹਾਨੂੰ ਕਰਾਂਗੇ। ਬਸ ਰਸ਼ਮੀਤ ਜੀ ਹੁਣ ਲੈ ਲਈਏ, ਲੰਬੇ ਸਮੇਂ ਤੋਂ ਹੋਲਡ ਆ, ਮੈਂ ਅੱਜ ਜਾਣ ਕੇ ਹੋਲਡ ਕੀਤਾ ਰਸ਼ਮੀਤ ਜੀ ਹੁਣਾਂ ਨੂੰ, ਮੈਂ ਕਿਹਾ ਅੱਜ ਬਾਜ਼ਾਰ ਤਾਂ ਸੁਣਾ ਦਈਏ, ਕੋਈ ਕਿਸੇ ਦਾ ਆਨਸਰ ਤਾਂ ਦੇਣਗੇ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ?
2: ਜਿੰਨੀ ਦੇਰ ਤੋਂ ਹੋਣ ਤੇ ਆ, ਮੈਂ ਤੇ ਗੂਗਲ ਕਰਕੇ ਆਨਸਰ ਲੱਭੇ ਜਿਹੜਾ ਤੂੰ ਚੱਲ, ਮੈਂ ਤਾਂ ਗੂਗਲ ਤੇ ਕਹਿੰਦਾ ਜੀ ਦਰਵਾਜ਼ਾ ਹੀ ਹੈ।
0: ਅੱਛਾ ਦਰਵਾਜ਼ਾ ਹੀ ਆ, ਪੰਜਾਬੀ ਦੇ ਇੰਨੀ ਖੂਬਸੂਰਤ ਪੰਜਾਬੀ ਆ, ਬਹੁਤ ਸਾਰੇ ਸ਼ਬਦ ਨਾ ਸਾਨੂੰ ਪਤਾ ਨਹੀਂ ਆ ਜਾਂ ਅਲੋਪ ਹੁੰਦੇ ਜਾ ਰਹੇ, ਜਿਹੜੇ ਪੰਜਾਬੀ ਦੇ ਠੇਠ ਸ਼ਬਦ ਆ ਨਾ ਉਹ ਤਾਂ ਅਲੋਪ ਹੀ ਹੁੰਦੇ ਜਾ ਰਹੇ ਆ। ਸੋ ਜਿਵੇਂ ਬੂਹਾ ਤਖਤਾ,
2: ਮਤਲਬ ਦਿਸ ਇਜ਼ ਸਮਥਿੰਗ, ਮਤਲਬ ਅਲੋਪ ਨਹੀਂ ਹੋ ਗਿਆ ਮੇਰੇ ਵਾਸਤੇ ਤੇ, ਕਿਉਂਕਿ ਮੈਂ ਕਦੀ ਸਿੱਖਿਆ ਹੀ ਨਹੀਂ ਹੈ, ਮੈਂ ਪਹਿਲੀ ਵਾਰ ਸਿੱਖਿਆ,
0: ਕਿਉਂਕਿ ਆਪਾਂ ਦਾਦੀਆਂ ਕੋਲੇ ਬਹੁਤ ਘੱਟ ਸਮਾਂ ਗੁਜ਼ਾਰਦੇ ਹਾਂ ਅੱਜ ਕੱਲ੍ਹ, ਤੇ ਆਪਾਂ ਬਹਿੰਦੇ ਨਹੀਂ, ਬੱਚੇ ਕਿੱਥੇ ਬਹਿੰਦੇ ਦਾਦੀਆਂ ਕੋਲੇ?
2: ਮੈਂ ਸੀ ਤੇ ਰਹੇ ਦਾਦਾ ਦਾਦੀ ਦੇ ਨਾਲ ਹੀ ਆ, ਤੇ ਉਹ ਪਰ ਨਹੀਂ ਵਰਤਿਆ, ਆਈ ਡੋਨਟ ਨੋ।
0: ਉਹ ਫਿਰ ਤੁਸੀਂ ਚੰਡੀਗੜ੍ਹ ਰਹਿੰਦੇ ਸੀ ਨਾ, ਦਾਦੇ ਦਾਦੀ ਮਾਡਰਨ ਹੋਣੇ ਤੁਹਾਡੇ,
2: ਮੇ ਬੀ ਉਹ ਰੀਜ਼ਨ ਹੋਏਗਾ। ਅੱਜ ਮੈਂ ਕਿਹਾ ਮੈਂ ਆਪਣੀ ਫਿਰ
6: ਅਸੀਂ
0: ਦਰਵਾਜ਼ਾ ਵੀ ਕਹਿ ਦਿੰਦੇ, ਅਸੀਂ ਡੋਰ ਵੀ ਕਹਿ ਦਿੰਦੇ ਹਾਂ, ਤੇ ਸਾਰਾ ਕੁਛ ਕਹਿ ਦਿੰਦੇ ਜਿਹੜਾ ਮੂੰਹ ਅੱਗੇ ਆ ਜੇ।
6: ਆਪਣੇ ਕਾਲਾ ਸੀ ਕਲਵੱਤਰ, ਪਤਾ ਪਹਿਲੇ ਟਾਈਮ ਚ ਜੋ ਨਾਈ ਹੁੰਦੇ ਸਨ ਦੱਸਦੇ ਰਹਿਣਗੇ ਲੋਕੀ ਹੈ।
0: ਇੱਕ ਪਾ ਦੋ, ਮੈਂ ਤਾਂ ਕਹਿੰਦਾ ਜਾਂਦੇ ਜਾਂਦੇ ਆਉਣ ਜੇ ਇੱਕ।
6: ਚਲੋ ਆਪਣੇ ਅੰਨਾ ਮਾਰੇ ਅੰਨੀ ਨੂੰ,
0: ਕਸੁੰਨ ਵੱਜੇ ਥੰਮੀ ਨੂੰ,
6: ਕੰਦੀ ਨੂੰ,
0: ਅੰਨਾ ਮਾਰੇ ਅੰਨੀ ਨੂੰ, ਕਸੁੰਨ ਵੱਜੇ ਜਵਾਬ। ਅੱਛਾ ਮੈਂ ਵੀ ਝੂਠਾ ਝੂਠਾ ਹੱਸੀ ਜਾਂਦਾ, ਪਤਾ ਇਹਨਾਂ ਚ ਮੈਨੂੰ ਵੀ ਕਿਸੇ ਦਾ ਨੀ ਹੈਗਾ, ਆਪਾਂ ਦੋਨੇ ਇੱਕੋ ਜਿਹੀ ਆ। ਰਸ਼ਮੀਤ ਜੀ ਨਾਲੇ ਤਾਂ ਇੱਕ ਬੁਝਾਰਤ ਪਾ ਦਿਓ, ਅਤੇ ਨਾਲੇ ਸਾਡੇ ਜਿਹੜੇ ਮਸਲੇ ਆ ਉਲਝੇ ਹੋਏ ਉਹ ਸੁਲਝਾ ਦਿਓ। ਬਹੁਤ ਸਾਰੇ ਸਵਾਲਾਂ ਦੇ ਜਵਾਬ ਆ, ਜਿਵੇਂ ਮੌਰਗੇਜ ਵੀ ਅੱਜ ਕੱਲ੍ਹ ਦੇ ਮੌਰਗੇਜ ਦੇ ਮਸਲੇ ਆ ਨਾ, ਜੇ ਸੱਚ ਜਾਣੀਏ ਉਹ ਵੀ ਬੁਝਾਰਤਾਂ ਹੀ ਬਣੇ ਪਏ ਆ, ਬਹੁਤਿਆਂ ਤੋਂ ਸੁਲਝਦੇ ਨਹੀਂ।
2: ਉਸੇ ਤਰ੍ਹਾਂ ਦੀ ਹੈਗੀ ਹੈ ਜੀ, ਮੇਰੇ ਕੋਲ ਜ਼ਿਆਦਾ ਬੁਝਾਰਤਾਂ ਨਹੀਂ ਹੈਗੀ,
0: ਆਉਂਦਾ ਜੀ
2: ਮੇਰੀ ਬੋਰਿੰਗ ਬੁਝਾਰਤ ਹੈ, ਬਟ ਅਗਰ ਕੋਈ ਦੱਸ ਸਕੇ ਕਿ ਅਗਰ ਅਸੀਂ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਆ
0: ਜੀ,
2: ਲੈ ਸਕਦੇ ਹਾਂ ਕਿ ਨਹੀਂ?
0: ਹਾਂ, ਇਹ ਮਾਡਰਨ ਬੁਝਾਰਤ ਆ, ਔਰ ਇਹ ਇਹ ਦਿਲ ਨੂੰ ਠਾਰਨ ਵਾਲੀ ਆ, ਦੇਖਦੇ ਕਿੰਨੇ ਕਿ ਨੂੰ ਟੈਕਨੀਕਲ ਨੌਲੇਜ ਆ।
2: ਮੈਂ ਹੋਲਡ ਤੇ ਹੀ ਆ
0: ਜੀ। ਕੋਈ ਦੱਸ ਸਕਦਾ ਰਸ਼ਮੀਤ ਜੀ ਉਹਨਾਂ ਨੇ ਇੱਕ ਬੁਝਾਰਤ ਪਾਈ ਆ, ਇੱਕ ਵਾਰੀ ਫੇਰ ਰਸ਼ਮੀਤ ਜੀ ਰਿਪੀਟ ਕਰ ਦਿਓ।
2: ਕੰਜ਼ਿਊਮਰ ਪ੍ਰਪੋਜ਼ਲ ਵਿੱਚ ਹੈਗੇ ਆ ਤੇ ਅਸੀਂ ਮਾਰਗੇਜ ਲੈ ਸਕਦੇ ਹਾਂ ਕਿ ਨਹੀਂ?
0: ਜੇ ਅਸੀਂ ਕੰਜ਼ਿਊਮਰ ਪ੍ਰਪੋਜ਼ਲ ਲਾਇਆ ਹੋਇਆ, ਤੁਹਾਨੂੰ ਲੱਗਦਾ ਕਿ ਤੁਸੀਂ ਬਸ ਹੁਣ ਡਨ ਹੋ ਚੁੱਕੇ ਹੋ, ਤੇ ਫੇਰ ਤੁਸੀਂ ਮਾਰਗੇਜ ਲੈ ਸਕਦੇ ਹੋ? ਨਹੀਂ, ਮੈਨੂੰ ਤਾਂ ਨਹੀਂ ਲੱਗਦਾ ਵੀ, ਮੇਰਾ ਤਾਂ ਨਾ ਹੀ ਆ ਰਸ਼ਮੀਤ ਜੀ, ਹੁਣ ਸਰੋਤਿਆਂ ਦਾ ਦੇਖਦੇ ਹਾਂ। ਸੋ 905-673-3333 905-673-3337 ਪ੍ਰਹਾਰ ਸਾਹਿਬ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
7: ਸਤਿ ਸ਼੍ਰੀ ਅਕਾਲ
0: ਜੀ। ਮਾਲ ਮੈਨੂੰ ਦੁਬਾਰਾ ਐਕਸਪਲੇਨ ਕਰੋ,
7: ਜਿਹੜੇ ਕਹਿੰਦੇ ਨਾ ਆਠ ਡਾਂਗਾ ਪਾਰ ਡਾਂਗਾ ਜੀ ਸਮਥਿੰਗ,
0: ਹਾਂ ਹਾਂ,
7: ਉਹ ਮਾਲ ਆ ਜੀ, ਖੂਹ ਦੀ ਮਾਲ ਉਹਨੂੰ ਕਹਿੰਦੇ,
0: ਖੂਹ ਦੀ ਮਾਲ, ਓਕੇ, ਖੂਹ ਦੀ ਮਾਲ, ਓਕੇ, ਠੀਕ ਆ ਜੀ, ਕਿਉਂਕਿ ਉਹ ਚੱਲਦੀ ਰਹਿੰਦੀ ਆ। ਬਹੁਤ ਸ਼ੁਕਰੀਆ ਪ੍ਰਹਾਰ ਸਾਹਿਬ, ਥੈਂਕ ਯੂ ਸੋ ਮਚ,
7: ਬੜੀ ਦੇਰ ਹੋ ਗਈ। ਇੱਕ ਹੋਰ ਮੈਂ ਵੀ ਛੋਟੀ ਜਿਹੀ ਪਾਉਣ ਲੱਗਾ ਜੀ,
0: ਆਉਣ ਦੋ ਜੀ।
7: ਕਹਿੰਦੇ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲੱਗੇ ਕੁੰਡੇ ਨੰਦੋ ਕੁੜੀ ਨੂੰ ਵਿਆਹੁਣ ਚੱਲੇ ਚੌਂਕੂਟਾਂ ਦੇ ਮੁੰਡੇ।
0: ਉਹ ਕਿਆ ਬਾਤ ਆ, ਇੱਕ ਵਾਰ ਰਿਪੀਟ ਕਰ ਦੋ।
7: ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲੱਗੇ ਕੁੰਡੇ ਨੰਦੋ ਕੁੜੀ ਨੂੰ ਵਿਆਹੁਣ ਚੱਲੇ ਚੌਂਕੂਟਾਂ ਦੇ ਮੁੰਡੇ।
0: ਉਹ ਕਿਆ ਬਾਤ ਆ, ਇਹ ਹੁਣ ਤੁਸੀਂ ਭਾਈ ਆਪੇ ਸਮਝ ਲਿਓ। ਤੇ ਕਾਲ ਵੈਸੇ ਹੁਣ ਕਾਲ ਆ ਨਹੀਂ ਸਕਦੀ ਕਿਉਂਕਿ ਪੰਜੀ ਲਾਈਨਾਂ ਬਿਜ਼ੀ ਆ ਤੇ ਪ੍ਰਹਾਰ ਸਾਹਿਬ ਜਾਂਦੇ ਆ ਤੇ ਇੱਕ ਖਾਲੀ ਹੋ ਜਾਣੀ ਆ ਤੇ ਫਿਰ ਆ ਕੇ ਤੁਸੀਂ ਦੱਸ ਸਕਦੇ ਹੋ। ਪ੍ਰਹਾਰ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
7: ਨਹੀਂ ਤਾਂ ਮੈਂ ਖੀਰ ਦੱਸ ਦੂੰਗਾ ਜੀ ਬਾਅਦ।
0: ਬਿਲਕੁਲ ਚਲੋ ਆ ਜਾਓ 9:55 ਤੇ ਫਿਰ ਉਦੋਂ ਆਪਾਂ ਦੱਸਾਂਗੇ। ਬਹੁਤ ਸ਼ੁਕਰੀਆ। ਸੋ ਰਸ਼ਮੀਤ ਜੀ, ਮੈਨੂੰ ਲੱਗਦਾ ਕਿ ਜਿਹੜੀ ਜੇ ਇੰਨੀ ਅਵੇਅਰਨੈਸ ਹੋਵੇ ਨਾ ਤੇ ਫਿਰ ਸਾਨੂੰ ਤੁਹਾਡਾ ਮੈਸੇਜ ਰੋਜ਼ ਲੈਣ ਦੀ ਲੋੜ ਨਾ ਪਵੇ। ਅਜੇ ਕਿਤੇ ਨਾ ਕਿਤੇ ਸਾਨੂੰ ਅਵੇਅਰਨੈਸ ਦੀ ਲੋੜ ਆ ਹੋਰ।
2: ਬਿਲਕੁਲ ਜੀ, ਕੁਇਕ ਜਿਹਾ ਰੱਖਾਂਗੀ ਮੈਂ, ਤੁਹਾਡੀ ਬਹੁਤ ਰੌਣਕਾਂ ਲੱਗੀ ਹੋਈਆਂ ਸੁਣਦੀ ਰਹਾਂਗੀ। ਸੋ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਆ, ਅਗਰ ਮੋਰਗੇਜ ਲੈਣਾ ਚਾਹੁੰਦੇ ਆ ਬਿਲਕੁਲ ਲੈ ਸਕਦੇ ਹੈਗੇ ਆ, ਬਟ ਮਿਨੀਮਮ ਰਿਕੁਆਇਰਮੈਂਟ ਡਾਊਨ ਪੇਮੈਂਟ ਦੀ 20% ਰਹੇਗੀ। ਸੋ ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ, 5-10% ਦੇ ਨਾਲ ਡਾਊਨ ਪੇਮੈਂਟ ਨਹੀਂ ਲੈ ਸਕਦੇ ਹੈਗੇ ਹੋ ਕਿਉਂਕਿ ਤੁਹਾਡਾ ਕ੍ਰੈਡਿਟ ਨਹੀਂ ਵਧੀਆ, ਬਟ ਅਗਰ 20% ਡਾਊਨ ਪੇਮੈਂਟ ਹੈਗੀ ਹੈ ਫਿਰ ਅਸੀਂ ਰੈਗੂਲੇਟਡ ਬੈਂਕਾਂ ਦੇ ਨਾਲ ਮੋਰਗੇਜ ਕਰ ਸਕਦੇ ਹੈਗੇ ਆ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਮੋਰਗੇਜ ਦੇ ਰਿਲੇਟਡ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਹੋਣਾ ਨੂੰ ਯਾਦ ਰੱਖਣਾ ਆ। ਰਸ਼ਮੀਤ ਕੌਰ ਹੋਣਾ ਦਾ ਇੱਕੋ ਇੱਕ ਨੰਬਰ ਆ 6475349449, 6475349499। ਚਾਹੇ ਕੋਈ ਡੈਟ ਕੰਸੋਲੀਡੇਟ ਬਾਰੇ ਸਵਾਲ ਆ, ਜਿੱਦਾਂ ਤੁਸੀਂ ਹੁਣ ਜਿੱਦਾਂ ਕੰਜ਼ਿਊਮਰ ਪ੍ਰਪੋਜ਼ਲ ਦਾ ਤੁਹਾਡਾ ਸਵਾਲ ਆ, ਕੋਈ ਤੁਹਾਨੂੰ ਲੱਗਦਾ ਕਿ ਹੁਣ ਮੇਰੀ ਮੋਰਗੇਜ ਹੋਊ ਜਾਂ ਨਹੀਂ ਹੋਊ, ਇਹਦੇ ਸਾਰੇ ਇਸ ਤਰ੍ਹਾਂ ਦੇ ਸਵਾਲ ਤੁਸੀਂ ਹੈ ਨਾ, ਇਹ ਸਿਰਫ ਰਸ਼ਮੀਤ ਜੀ ਹੱਲ ਕਰ ਸਕਦੇ ਆ। ਫਸਟ ਟਾਈਮ ਹੋਮ ਬਾਇਰ ਹੋ ਤਾਂ ਤੁਸੀਂ ਕਿਤੇ ਨਹੀਂ ਜਾਣਾ, ਬਸ ਰਸ਼ਮੀਤ ਜੀ ਉਹਨਾਂ ਨੂੰ ਮਿਲ ਲਿਓ, ਸਾਰੇ ਮਸਲੇ ਤੁਹਾਡੇ ਹੱਲ ਹੋ ਜਾਣੇ ਆ। 6475349499, ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ। ਸੋ ਲਈਏ ਕਾਲਸ 4133। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ।
8: ਹਾਂਜੀ ਬੇਟੇ, ਮੈਂ ਕਿਹਾ ਮੈਂ ਹੁਣ ਦੱਸ ਹੀ ਦਵਾਂ।
0: ਜੀ ਜੀ,
8: ਮੇਰੀ ਬਾਤ ਨਹੀਂ ਬੁੱਝੀ ਜਾਣੀ
0: ਜੀ, ਉਹ ਥੋੜੀ ਔਖੀ ਆ।
8: ਹਾਂਜੀ, ਨਹੀਂ ਔਖੀ ਨੀਗੀ, ਬਹੁਤ ਸੌਖੀ ਆ।
0: ਓਕੇ,
8: ਕਹਿੰਦੇ ਜੇ ਪਈਆਂ ਤਰਕਾਲਾਂ ਕੁਚੱਜੀ ਨੇ ਮਾਰੀਆਂ ਛਾਲਾਂ। ਉਸ ਵੇਲੇ ਤਾਂ ਕੁਚੱਜੀ ਜਿਹੜੀ ਕਮਲੀ ਉਹ ਭੱਜੀ ਫਿਰੀ, ਕਦੀ ਕਿਸੇ ਦੇ ਘਰੇ ਖੇਡਣ ਤੁਰਨ ਫਿਰਨ ਚਲੇ ਗਈ ਗੱਲਾਂ ਮਾਰਨ ਕਦੀ ਕਿਤੇ, ਤੇ ਜੋ ਹੋਇਆ ਸੋਤਾ ਤਾਂ ਹੁੰਦਾ ਸੌਣ ਦਾ ਟਾਈਮ।
0: ਓਕੇ,
8: ਉਸ ਵੇਲੇ ਕੁੰਨਾ ਹੁੰਦਾ ਤੌੜੀ, ਉਸ ਵੇਲੇ ਉਹ ਦਾਲ ਧਰਕੇ ਬਹਿ ਗਈ ਜਦੋਂ ਸੌਣ ਦਾ ਟਾਈਮ ਹੋ ਗਿਆ। ਫਿਰ ਕਰਦੇ ਜੀ ਕਹਿੰਦੇ ਵੀ ਜਦੋਂ ਤਰਕਾਲਾਂ ਪਈਆਂ ਸੀ ਤੇਰੇ ਰੋਟੀ ਦਾਲ ਧਰਨ ਦਾ ਟਾਈਮ ਸੀ, ਉਦੋਂ ਤੋਂ ਛਾਲਾਂ ਮਾਰਦੀ ਫਿਰੀ, ਤੇ ਹੁਣ ਤੂੰ ਤੌੜੀ ਧੋ ਕੇ ਬਹਿ ਗਈ ਦਾਲ ਧਰਨ, ਹੁਣ ਤਾਂ ਸੌਣ ਦਾ ਟਾਈਮ ਆ।
0: ਹਾਂ, ਸੌਣ ਦਾ ਟਾਈਮ ਆ।
8: ਜੇ ਪਈਆਂ ਜੇ ਹੋਇਆ ਸੋਤਾ ਸੋਤਾ ਦਾ ਟਾਈਮ,
0: ਸਾਰੇ ਕੰਮ ਉਹ ਲੇਟ ਕਰਦੀ ਸੀ ਮੇਰੇ ਵਰਗੀ ਸੀ।
8: ਹਾਂਜੀ, ਲੇਟ ਜਿਹੜਾ ਹੈਗਾ ਨਾ ਝੰਡੋ ਕੁੜੀ ਵਿਆਹੁਣ ਚੱਲੇ,
0: ਪ੍ਰਹਾਰ ਸਾਹਿਬ ਸੁਣਦੇ ਹੋ ਤਾਂ ਆ ਜਾਓ ਫਿਰ ਦੱਸੋ। ਸਾਡੇ ਆਂਟੀ ਜੀ ਕਹਿੰਦੇ ਕਿ ਇਹਦਾ ਹੈਗਾ ਖਿੱਦੋ ਖੁੰਡੀ, ਤੁਸੀਂ ਦੱਸਣਾ ਕਿ ਇਹ ਆਨਸਰ ਸਹੀ ਆ ਜਾਂ ਗਲਤ ਆ। ਬਹੁਤ ਸ਼ੁਕਰੀਆ, ਥੈਂਕ ਯੂ ਜੀ।
8: ਅੰਨੇ ਅੰਨੀ ਵਾਲਾ ਉਹ ਹੈਗਾ ਨਿਸ਼ਾਨਾ ਕਿਤੇ ਮਾਰਿਆ ਕਿਤੇ।
0: ਉਹ ਕਿਆ ਬਾਤ, ਤੁਸੀਂ ਤਾਂ ਆਂਟੀ ਜੀ ਪੂਰਾ, ਫਿਰ ਤੁਸੀਂ ਟੀਚਰ ਰਹੇ ਹੋ, ਤੁਸੀਂ ਇਹ ਇੱਥੇ ਚਲਕਦਾ
8: ਪਿੰਡਾਂ ਖੂਹ ਦੀਆਂ, ਉਹ ਇਹ ਮਾਲ ਕਹਿੰਦੇ ਮਾਲ ਚਰਖੇ ਦੀ ਹੁੰਦੀ ਆ, ਲੱਜ ਖੂਹ ਦੀ ਹੁੰਦੀ ਆ, ਤੇ ਪਰ ਇਹ ਜਿਹੜੀਆਂ ਨਾ ਉਹ ਕਹਿੰਦੇ ਕੁੰਜਾ ਦੇਣ ਬੱਚੇ ਨਦੀ ਨਾਮ ਚੱਲੀਆਂ ਹੈਗੀਆਂ, ਹਰਟ ਚੱਲਦਾ ਹੈ ਨਾ ਜਦੋਂ ਤੇ ਵਿੱਚ ਨਾਈ ਜਾਂਦੀਆਂ ਟਿੰਡਾਂ ਤੇ ਉੱਪਰ ਆਈ ਜਾਂਦੀਆਂ, ਉਹ ਖੂਹ ਦੀਆਂ ਟਿੰਡਾਂ।
0: ਅੱਛਾ, ਉਹ ਵੀ ਖੂਹ ਦੀਆਂ ਟਿੰਡਾਂ ਹੀ ਆ,
8: ਉਹ ਖੂਹ ਦੀਆਂ ਟਿੰਡਾਂ। ਤੇ ਮੈਂ ਇੱਕ ਤੁਹਾਨੂੰ ਹੋਰ ਦੱਸਣ ਲੱਗੀ ਹਾਂ, ਦੋ ਕਬੂਤਰ ਕੋਲੋ ਕੋਲੇ, ਖੰਭ ਉਹਨਾਂ ਦੇ ਕਾਲੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਰੱਬ ਉਹਨਾਂ ਨੂੰ ਪਾਲੇ,
0: ਰੱਬ ਉਹਨਾਂ ਨੂੰ ਪਾਲੇ। ਉਹ ਕੀ ਬਾਤ ਹੈ ਜੀ, ਪ੍ਰੋਗਰਾਮ ਤੁਸੀਂ ਕਰ ਰਹੇ ਹੋ ਤੇ ਮੈਂ ਸੁਣ ਰਿਹਾ ਆ, ਇੰਜੋਏ ਕਰ ਰਿਹਾ, ਬਹੁਤ ਸਾਰੀਆਂ ਕਾਲਸ, ਬਹੁਤ ਸਾਰੀਆਂ ਬੁਝਾਰਤਾਂ ਬੱਲੇ ਬੱਲੇ ਹੋਈ ਪਈ ਆ। ਸੋ ਅੱਜ ਇੱਕ ਮੈਸੇਜ ਦੇ ਦਈਏ ਤੁਹਾਨੂੰ, ਤੁਸੀਂ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਬੱਚੇ ਤੁਹਾਡੇ ਪੜ੍ਹ ਲਿਖ ਕੇ ਫ੍ਰੈਂਚ ਸਿੱਖ ਕੇ ਫਰੈਂਕੋਨ ਜਿਹੜੀਆਂ ਫਰੈਂਕਫੋਨ ਵਾਲੀਆਂ ਜੋਬਸ ਆ ਉਹ ਕਰ ਲੈਣ, ਨਾ ਕਿ ਉਹ ਲੇਬਰ ਜੋਬਾਂ ਵਾਲੀ ਲਾਈਨ ਦੇ ਵਿੱਚ ਲੱਗਣ ਆਪਣੇ ਬੱਚਿਆਂ ਨੂੰ। ਆਈ ਥਿੰਕ ਜੇ ਉਹ ਪ੍ਰੀ ਸਕੂਲ ਦੇ ਵਿੱਚ ਆ, ਉਹਨਾਂ ਨੂੰ ਹੁਣ ਮਿਡਲ ਸਕੂਲ 'ਚ ਆ, ਉਹਨਾਂ ਨੂੰ ਫਰੈਂਚ ਜ਼ਰੂਰ ਸਿਖਾਓ। ਔਰ ਨਾਲ ਦੀ ਨਾਲ ਜੇ ਤੁਸੀਂ ਆਪਣੇ ਬੱਚਿਆਂ ਨੂੰ 15 ਜੂਨ ਤੋਂ ਜਿਹੜੇ ਪ੍ਰੀ ਵਿੰਟਰ ਦੀਆਂ ਸਮਰ ਕਲਾਸ ਸ਼ੁਰੂ ਹੋ ਰਹੀਆਂ, 15 ਜੂਨ ਉਹਦੀ ਲਾਸਟ ਡੇਟ ਆ, ਲਰਨ ਫਰੈਂਚ ਵਿਦ ਨਿਤਿਕਾ ਜੀ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ। ਲਰਨ ਫਰੈਂਚ ਵਿਦ ਨਿਤਿਕਾ ਜੀ, ਫਰੈਂਚ ਸਿੱਖਣੀ ਹੈ। ਦੇਖੋ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਭੈਣ ਭਰਾ ਸਾਡੇ, ਉਹਨਾਂ ਨੂੰ ਵੀ ਫਰੈਂਚ ਦੀ ਜ਼ਰੂਰਤ ਆ, ਜੇ ਸਾਡੇ ਬੱਚੇ ਜਿਹੜੇ ਕੈਨੇਡੀਅਨ ਬੋਰਨ ਬੱਚੇ ਆ ਉਹਨਾਂ ਨੂੰ ਵੀ ਫਰੈਂਚ ਦੀ ਬਹੁਤ ਜ਼ਰੂਰਤ ਆ। ਸੋ ਲਰਨ ਫਰੈਂਚ ਵਿਦ ਨਿਤਿਕਾ, ਸਮਰ ਕਲਾਸਿਸ ਸਟਾਰਟ ਹੋ ਰਹੀਆਂ, 15 ਜੂਨ ਨੂੰ ਲਾਸਟ ਐਂਟਰੀ ਆ। ਸੋ 15 ਜੂਨ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਬੱਚਿਆਂ ਨੂੰ ਐਂਟਰ ਕਰਵਾ ਦਿਉ ਲਰਨ ਫਰੈਂਚ ਵਿਦ ਨਿਤਿਕਾ। ਨਿਤਿਕਾ ਜੀ ਦਾ ਨੰਬਰ ਆ 6475799093 ਲਰਨ ਫਰੈਂਚ ਵਿਦ ਨਿਤਿਕਾ ਜੀ। ਸੋ 905-673-3337 ਜੀ। ਪ੍ਰਮੋਦ ਜੀ ਤੁਸੀਂ ਆਉਣੇ ਰਹੋ,
9: ਪਹਿਲਾਂ ਤੁਸੀਂ ਆਪਣੇ ਬੱਚਿਆਂ ਨੂੰ
0: ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਉਹਨਾਂ ਦਾ ਆਨਸਰ ਅੱਖਾਂ ਆ ਜਿਹੜਾ ਹੁਣ ਭੈਣ ਜੀ ਪਾ ਕੇ ਗਏ ਆ।
10: ਹਾਂਜੀ
0: ਚਲੋ ਬਿਲਕੁਲ ਜੀ, ਆਪਾਂ ਪੁੱਛਦੇ ਹਾਂ ਅੱਗੇ ਜਾ ਕੇ ਜੇ ਇਹ ਸਹੀ ਹੋਇਆ। ਤੁਸੀਂ ਕੋਈ ਬੁਝਾਰਤ ਪਾਉਣੀ? ਤਿਆਰੀ ਨਹੀਂ ਕਰਕੇ ਆਏ ਤੁਸੀਂ ਹੋਮਵਰਕ ਦੀ? ਤੁਸੀਂ ਤਾਂ ਸਗੋਂ ਸਾਨੂੰ ਬੁਝਾਰਤਾਂ ਸਿਖਾਉਣੀਆਂ ਆਂਟੀ ਜੀ, ਅਸੀਂ ਤੁਹਾਡੇ ਤੋਂ ਸਿੱਖਣੀਆਂ। ਇੰਨਾ ਕੁਛ ਤਾਂ ਯਾਦ ਹੁੰਦਾ ਤੁਹਾਨੂੰ ਹੁਣ ਕਿ ਸਾਰੀਆਂ ਗੱਲਾਂ ਪਾਰਕ 'ਚ ਮਾਰ ਆਉਣੇ ਹੋ, ਸਾਡੇ ਜੋਗੀ ਵੀ ਬਚਾ ਲਿਆ ਕਰੋ। ਤੁਸੀਂ ਜਾਂਦੇ ਨੀ ਘਰੇ ਬੈਠੇ ਨੇ? ਨਹੀਂ ਜਾਇਆ ਕਰੋ ਆਂਟੀ ਜੀ ਬਾਹਰ, ਹੁਣ ਮੌਸਮ ਏਡਾ ਵਧੀਆ, ਖੁੱਲ ਕੇ ਸਗੋਂ ਬਾਹਰ ਫਰੈਂਡਾਂ ਫਰੁੰਡਾਂ ਨਾਲ ਗੱਲਾਂ ਮਾਰ ਕੇ ਆਇਆ ਕਰੋ।
10: ਅੱਛਾ ਚਲੋ ਮੈਂ ਹਰੀ, ਮੇਰੇ ਬੱਚੇ ਕਾਲੇ, ਮੈਂ ਬੱਚੀ, ਮੇਰੇ ਬੱਚੇ ਕਾਲੇ।
0: ਓਕੇ ਦੁਬਾਰਾ ਬੋਲੇ ਜੀ।
10: ਮੈਂ ਹਰੀ,
0: ਮੈਂ ਹਰੀ, ਮੇਰੇ ਬੱਚੇ ਕਾਲੇ,
10: ਮੈਂ ਬੱਚੀ, ਮੇਰੇ ਬੱਚੇ
0: ਖਾ ਲੇ। ਕੀ ਬਾਤ ਆ। ਸੋ 905-673-3337 ਕੋਈ ਬੁੱਝ ਸਕਦਾ? 905-673-3337 ਨਿਰਮਲ ਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
11: ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਬਾਤ ਪਾਈ ਸੀ ਜੀ, ਦੂਜਾ ਆਉਣ ਕੁੰਜਾਂ ਦੇਣ ਬਚਨਾ ਦੀ ਨਹਾਉਣ ਚਲੋ, ਇਹੀ ਆ ਜੀ ਤਿੰਨਾਂ ਵਾਲਾ ਕੋਈ ਸਹੀ ਬੁੱਝਾ ਉਹਨਾਂ ਨੇ।
0: ਓਕੇ
11: ਤੇ ਮੇਰੀਆਂ ਦੋ ਬਾਤਾਂ ਨੇ, ਹੈ ਤਾਂ ਸੌਖੀਆਂ ਹੀ ਨੇ।
0: ਹਾਂ
11: ਚਲੋ, ਉਹ ਹੈਗਾ ਨਿੱਕੀ ਜੀ ਪਿੱਦਣੀ ਪਿੱਦ ਪਿੱਦ ਕਰਦੀ, ਸਾਰੇ ਬਾਜ਼ਾਰ ਦੀ ਲਿੱਦ ਇਕੱਠੀ ਕਰਦੀ, ਤੇ ਦੂਸਰੀ ਹੈਗੀ ਆ ਓ ਗਈ।
0: ਹਾਂਜੀ ਇਹ ਕੀ ਚੀਜ਼ ਹੈ ਜਿਹੜੀ ਐਂ ਭੱਜੀ ਫਿਰਦੀ ਹੈ? ਸੋ ਬਹੁਤ ਪੁੱਛਦੇ ਆ ਦੋਸਤਾਂ ਤੋਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਆਂਟੀ ਜੀ ਜੁੜ ਚੁੱਕੇ ਨੇ ਸਾਡੇ ਨਾਲ। ਆਂਟੀ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ।
12: ਸਾਰੇ ਜਵਾਬ ਤਾਂ ਆ ਗਏ ਹੈ, ਟਿੰਡਾਂ ਸੀਗੀਆਂ
0: ਆਦਮੀ, ਨਵੇਂ ਦੋ ਹੋਰ ਆ ਗਈਆਂ
12: ਜਿਹੜੀ ਛੋਟੀ
0: ਆ, ਜਿਹੜੀ ਲਿਦ ਲੁੱਦ ਜੀ ਇਕੱਠੀ ਕਰਨ ਵਾਲਾ ਸਮਾਨ ਆ, ਜਿਹੜਾ ਮੁਸ਼ਕਿਲੀ ਜੀ ਬੁਝਾਰਤ ਸੀ, ਇਹ ਵੀ ਦੱਸੋ
12: ਜਿਹਨੇ ਬੱਚੇ ਖਾ ਲੇ।
0: ਨਹੀਂ ਇੱਕ ਮੁਸ਼ਕਿਲੀ ਸੀ ਲਿਦ ਇਕੱਠੀ ਕਰਨ ਵਾਲੀ,
12: ਉਹ ਮੈਨੂੰ ਸੁਣੀ ਨੀ ਚੰਗੀ ਤਰ੍ਹਾਂ।
0: ਅੱਛਾ ਉਹ ਕਹਿੰਦੇ ਸੀ ਕਿ ਨਿੱਕੀ ਜੀ ਪਿੱਦਣੀ ਪਿੱਦ ਪਿੱਦ ਕਰਦੀ, ਸਾਰੇ ਬਾਜ਼ਾਰ ਦੀ ਲਿਦ ਇਕੱਠੀ ਕਰਦੀ, ਸਮਥਿੰਗ ਲਾਈਕ ਦੈਟ ਹੈਗੀ ਤਾਂ ਮੁਸ਼ਕਿਲੀ ਜੀ ਬੁਝਾਰਤ ਪਰ ਦੇ ਦਿਓ।
12: ਉਹ ਹੁਣ ਝਾੜੂ ਹੋਣਾ,
0: ਝਾੜੂ ਓਕੇ ਹਾਂ ਇਹ ਹੋ ਸਕਦਾ। ਜੀ ਕਟੋਰੇ ਤੇ ਕਟੋਰਾ, ਹਾਂ ਉਹ ਦੱਸ ਗਏ ਸੀ ਉਹ ਜੀ ਜੀ ਜੀ ਜੀ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਆਂਟੀ ਜੀ, ਥੈਂਕ ਯੂ ਸੋ ਮਚ। 905-673-3337 ਜੀ। ਨੈਕਸਟ ਕਾਲ ਧਾਲੀਵਾਲ ਰੁਪਿੰਦਰ ਜੀ, ਤੁਸੀਂ ਆਉਣੇ ਰਹੋ। ਥੜੇ ਤੇ ਥੜਾ ਉੱਤੇ ਲਾਲ ਕਬੂਤਰ ਖੜਾ, ਚਲੋ ਦੱਸੋ ਬਾਈ ਥੜੇ ਤੇ ਥੜਾ ਉੱਤੇ ਲਾਲ ਕਬੂਤਰ ਖੜਾ, ਇਹਦਾ ਇਹ ਮੈਨੂੰ ਸੁਣੀ ਸੁਣੀ ਲੱਗਦੀ ਆ, ਇਹਦਾ ਜਵਾਬ ਦੇਖਦੇ ਹਾਂ। ਬਹੁਤ ਸ਼ੁਕਰੀਆ ਆਂਟੀ ਜੀ, ਥੈਂਕ ਯੂ ਸੋ ਮਚ। 905-673-3337 ਥੜੇ ਤੇ ਥੜਾ ਉੱਤੇ ਲਾਲ ਕਬੂਤਰ ਖੜਾ, ਐਂ ਤਾਂ ਬੋਲਣ ਤਾਂ ਸੌਖੀ ਆ ਪਰ ਸੁਣੀ ਸੁਣੀ ਲੱਗ ਰਹੀ ਆ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ। 4133
13: ਹਾਂਜੀ ਬੇਟੇ, ਇਹ ਇਹ ਜਿਹੜਾ ਲਾਲ ਕਬੂਤਰ ਖੜਾ ਹੈ ਨਾ, ਇਹ ਹੈਗਾ ਦੀਵਾ,
0: ਦੀਵਾ
13: ਥੜੇ ਤੇ ਥੜਾ ਤੇ ਲਾਲ ਕਬੂਤਰ ਖੜਾ, ਦੀਵਾ ਤੇ ਜਿਹੜਾ ਓ ਗਈ ਉਹ ਹੈਗੀ ਨਜ਼ਰ,
0: ਨਜ਼ਰ ਅੱਖਾਂ ਦੀ ਨਜ਼ਰ। ਉਹ ਹਾਂ ਇਹ ਹੋ ਸਕਦਾ ਵੀ ਜਿੱਧਰ ਮਰਜ਼ੀ ਵੇਖੋ ਬਸ ਇੱਧਰ ਹੀ ਚਿਹਰੇ ਪਾਸੇ ਹੋ ਗਈ ਹੋ ਗਈ
13: ਬਸ। ਉਹ ਛੋਟੀ ਲਾਚੀ ਦਾ ਸੀ, ਮੈਨੂੰ ਮੈਨੂੰ ਛੱਡ ਮੇਰੇ ਬੱਚੇ ਖਾ ਲੇ, ਉਹ ਛੋਟੀ ਲਾਚੀ ਆ।
0: ਓਕੇ ਤੇ ਜਿਹੜਾ ਲਿੱਦ ਵਾਲਾ ਇਹ ਬੌਕਰ ਹੀ ਆ,
13: ਹਾਏ ਬੌਕਰ ਹੈ, ਨਿੱਕੀ ਜੀ ਪਿੱਦਣੀ ਪਿੱਦ ਪਿੱਦ ਕਰਦੀ ਸਾਰੇ ਬਾਜ਼ਾਰ ਦੀ
0: ਬੌਕਰ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਨੈਕਸਟ ਕਾਲ 4267, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
14: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰਾ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਇਹ ਤੁਸੀਂ ਦੱਸਣੀ ਪੈਣੀ ਹੈ ਤੁਹਾਨੂੰ। ਅੱਛਾ ਅੱਛਾ, ਇਹ ਫਿਰ ਤੁਸੀਂ ਚੀਟਿੰਗ ਕਰ ਗਏ ਹੋ, ਹੁਣ ਬਜਰੀ ਬਾਜ਼ਾਰ ਤੇ ਬਣੀ ਨੀ। ਕਿਆ ਬਾਤ ਹੈ, ਦੁਬਾਰਾ ਬੋਲ ਦੋ।
14: ਨਾਲੇ ਰਹਿੰਦਾ ਕੁਝ ਨਾ ਕਹਿੰਦਾ,
0: ਹਾਂ
14: ਕਦੇ ਪਿੱਛੇ ਕਦੇ ਗਾਹ ਲੰਘ ਜਾਂਦਾ,
0: ਹਾਂ
14: ਰਾਤ ਪਈ ਮੈਨੂੰ ਕੱਲਿਆ ਛੱਡ ਗਿਆ,
0: ਹਾਂ
14: ਲੋਰ ਲੱਗੀ ਤੇ ਮੋੜਾ ਜਾਂਦਾ।
0: ਉਹ ਬੱਲੇ ਬੱਲੇ, ਇਹ ਤਾਂ ਯਾਦ ਨਹੀਂ ਰਹੀ ਹੋਣੀ ਕਈਆਂ ਨੂੰ। ਚਲੋ ਇਹਦਾ ਤੁਹਾਨੂੰ ਹੀ ਆਂਸਰ ਦੇਣਾ ਪੈਣਾ। 905-673-3333, ਬਹੁਤ ਸ਼ੁਕਰੀਆ ਬਾਈ ਜੀ, 905-673-3333 ਜੀ। ਸਤਿ ਸ਼੍ਰੀ ਅਕਾਲ, 9200 ਤੁਸੀਂ ਆਉਣੇ ਹੋ ਜੀ।
15: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
15: ਮਸ਼ਕੀਲੀ
0: ਵਾਲੀ ਉਹ ਆਂਟੀ ਜੀ ਕਹਿੰਦੇ ਬੌਕਰ ਹੋ ਸਕਦੀ ਆ, ਝਾੜੂ ਹੋ ਸਕਦਾ।
15: ਮੈਂ ਤਾਂ ਕਹਿੰਦਾ ਮੱਖੀ ਜਿੱਦਾਂ ਕਦੀ ਤੁਹਾਨੂੰ ਪਤਾ ਕਿਦਾ ਤੁਰੀਆਂ ਫਿਰਦੀਆਂ ਰਹਿੰਦੀਆਂ।
0: ਹਾਂ ਹੋ ਸਕਦਾ, ਹੋ ਸਕਦਾ, ਮੇਕ ਸੈਂਸ, ਮੇਕ ਸੈਂਸ। ਬਹੁਤ ਸ਼ੁਕਰੀਆ ਭਾਈ ਜੀ, ਥੈਂਕ ਯੂ ਸੋ ਮਚ। ਹਰਜਿੰਦਰ ਜੀ ਤੁਸੀਂ ਆਨਰ ਹੋ, ਸਤਿ ਸ਼੍ਰੀ ਅਕਾਲ ਜੀ। ਹਰਿੰਦਰ
15: ਜੀ ਨਿਗਾਹ,
0: ਉਹ ਨਿਗਾਹ ਆ ਤੁਸੀਂ ਕਹਿੰਦੇ ਹੋ?
15: ਹਾਂਜੀ
0: ਉਹ ਦੱਸ ਗਏ। ਹਾਂਜੀ
15: ਹਾਂਜੀ,
0: ਬਹੁਤ ਸ਼ੁਕਰੀਆ। ਇੱਕ ਬਾਈ ਜੀ ਹੋਰ ਪਾ ਕੇ ਗਏ ਔਖੀ ਜੀ, ਉਹ ਪਤਾ ਤੁਹਾਨੂੰ? ਦੁਬਾਰਾ ਪਾਓ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਨੈਕਸਟ ਕਾਲ ਹਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ?
16: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ ਜੀ,
16: ਇੱਕ ਬਾਤ ਪਾਉਣੀ ਸੀਗੀ ਜੀ।
0: ਪਾ ਦੋ ਬਾਈ ਜੀ।
16: ਹਾਂਜੀ ਉਹ ਹੈਗੀ ਆ ਜੀ, ਉਹ ਆਇਆ, ਉਹ ਬਹਿ ਗਈ, ਉਹ ਆ ਕੇ ਚਲ ਗਿਆ, ਉਹ ਦੇਖਦੀ ਰਹਿ ਗਈ।
0: ਆਏ ਹਾਏ, ਬਾਤ ਬੜੀ ਰੋਮਾਂਟਿਕ ਜੀ ਆ, ਦੁਬਾਰਾ ਪਾ ਦੋ।
16: ਹਾਂਜੀ ਉਹ ਆਇਆ, ਉਹ ਬਹਿ ਗਈ, ਉਹ ਪਾ ਕੇ ਚਲ ਗਿਆ, ਉਹ ਦੇਖਦੀ ਰਹਿ ਗਈ। ਆਪਣੇ ਕਹਿ ਲਓ ਵਿਰਸੇ ਦੇ ਨਾਲ ਜੋੜਦੀ ਆ।
0: ਅੱਛਾ
16: ਵਧੀਆ ਹੈਗੀ ਆ ਜੀ,
0: ਕੀ ਬਾਤ ਆ, ਚਲੋ ਦੇਖਦੇ ਆ। ਕੀ ਨਾਮ ਬਾਈ ਹੁਣ ਦਾ? ਹਰਿੰਦਰ ਸਿੰਘ ਰਾਜ ਨਾ
16: ਮੇਰਾ, ਹਰਿੰਦਰ। ਹਾਂਜੀ
0: ਕੀ ਬਾਤ ਆ ਵੀਰੇ, ਸੋ ਉਹ ਆਈ?
16: ਨਹੀਂ ਉਹ ਆਇਆ,
0: ਉਹ ਆਇਆ,
16: ਉਹ ਬਹਿ ਗਈ,
0: ਉਹ ਬਹਿ ਗਈ,
16: ਉਹ ਪਾ ਕੇ ਚਲ ਗਿਆ,
0: ਉਹ ਪਾ ਕੇ ਚਲ ਗਿਆ,
16: ਉਹ ਦੇਖਦੀ ਰਹਿ ਗਈ।
0: ਓਕੇ ਚਲੋ ਦੇਖੋ ਬਈ, ਇਹ ਪੰਜਾਬੀ ਵਿਰਸੇ ਦੇ ਨਾਲ ਜੁੜੀ ਹੋਈ ਬੁਝਾਰਤ ਆ, ਜੇ ਤੁਹਾਨੂੰ ਪਤਾ ਆ ਤੇ ਜ਼ਰੂਰ ਦੱਸਿਓ। 905-673-3333, 905-673-3337। ਮੋਮੋਸ ਖਵਾਈਏ ਤੁਹਾਨੂੰ, ਮੋਮੋਸ ਵਾਓ ਈਟਸ ਦੇ ਬੈਸਟ ਮੋਮੋ ਇਨ ਦਾ ਅੰਟਾਰੀਓ। ਤੁਸੀਂ ਵੈਜ, ਜਿਹੜੇ ਵੈਜੀਟੇਰੀਅਨ ਆ, ਸ਼ੁੱਧ ਵਧੀਆ ਵੈਜੀਟੇਰੀਅਨ ਮੋਮੋਸ ਖਾਣੇ ਆ ਨਾ, ਤੇ ਵਾਓ ਈਟਸ ਓਨਲੀ $3.99 ਦੇ ਵਿੱਚ ਪਲੇਟ ਮਿਲ ਜਾਣੀ ਤੁਹਾਨੂੰ ਵੈਜ ਮੋਮੋ ਦੀ। ਜੇ ਤੁਸੀਂ ਦਿੱਲੀ ਵਾਲਾ ਸਟਰੀਟ ਚਾਟ ਮਿਸ ਕਰ ਰਹੇ ਸੀ ਤਾਂ ਵਾਓ ਈਟਸ, WOW ਈਟਸ, ਬਸ ਗੂਗਲ ਕਰ ਲਿਓ। ਮਿਸੀਸਾਗਾ ਦੇ ਵਿੱਚ ਆ, ਏਅਰਪੋਰਟ ਤੇ ਡੇਅਰੀ ਵਾਲੇ ਇੰਟਰਸੈਕਸ਼ਨ ਤੇ, ਤੇ ਵਾਓ ਈਟਸ ਤੇ ਚਲ ਜਿਓ। $3.99 ਦੇ ਵਿੱਚ, ਰੇਡੀਓ ਉਡਾਨ ਦਾ ਨਾਮ ਲੈ ਦਿਓ, $3.99 ਦੇ ਵਿੱਚ ਤੁਹਾਨੂੰ ਮੋਮੋਜ ਮਿਲ ਜਾਣੇ ਆ। ਤੇ ਗੋਲੀ ਵਾਲਾ ਬੱਤਾ, ਉਹ ਵੀ ਹੈ ਜਲ ਜੀਰੇ ਵਾਲਾ, ਤੁਹਾਨੂੰ $5 ਦੇ ਵਿੱਚ ਦੋ ਬੱਤੇ ਮਿਲ ਜਾਣੇ ਆ। ਬੱਤੇ ਤਾਂ ਮੈਂ ਕਿਹਾ ਕਿਉਂਕਿ ਬੱਤੇ ਕਹਿਣ ਦੇ ਨਾਲ ਫਿਰ ਪਿੱਛੇ ਉਹ ਮੈਮਰੀਜ਼, ਉਹ ਯਾਦਾਂ ਤਾਜ਼ੀਆਂ ਹੋ ਜਾਂਦੀਆਂ। ਸੋ ਨਾਲ ਦੋ ਬੱਤੇ, ਫਿਰ ਤੁਸੀਂ ਸੱਜਣਾ ਮਿੱਤਰ ਨੂੰ ਲੈ ਕੇ ਜਾਓ, ਪਨੀਰ ਮੋਮੋ ਖਾਇਓ, ਵੈਜ ਕਰੰਚੀ ਮੋਮੋ ਖਾਇਓ। ਮੈਂ ਕਹਿੰਦਾ ਕਿ ਬਾਈ ਜਾ ਕੇ ਦੇਖੋ, ਵੈਜ ਸਾਰਾ ਵੈਜ ਮੈਨਿਊ ਆ, ਅਤੇ ਘੈਂਟ ਅੰਡਰ $8-9 ਦੇ ਸਾਰਾ ਮੈਨਿਊ, ਅਤੇ ਘੈਂਟ ਘੈਂਟ ਚੀਜ਼ਾਂ ਖਾਓ। ਨਾਲੇ ਜੇ ਤੁਹਾਨੂੰ ਵੈਜ ਪਿਓਰ ਚੀਜ਼ਾਂ ਮਿਲਦੀਆਂ ਪਈਆਂ, ਹਾਈਜੀਨਿਕ, ਅਤੇ ਜ਼ਰੂਰ ਚੰਗਾ ਫੂਡ ਖਾਇਆ ਕਰੋ। ਜੇ ਦਿੱਲੀ ਦੀ ਸਟਰੀਟ ਫੂਡ ਮਿਸ ਕਰ ਰਹੇ ਸੀ ਨਾ, ਤਾਂ ਵਾਓ ਈਟਸ 'ਤੇ ਜ਼ਰੂਰ ਗੇੜਾ ਲਾ ਕੇ ਆਓ, ਰੇਡੀਓ ਉਡਾਨ ਦਾ ਰੈਫਰੈਂਸ ਦਿਓ। ਜੇ ਤੁਸੀਂ $10 ਦਾ ਕੁਛ ਵੀ ਬਾਏ ਕਰਦੇ ਹੋ ਤਾਂ ਸਾਡੇ ਵੱਲੋਂ, ਚਲੋ ਇੱਕ ਮੈਂ ਆਪਣੇ ਆਪ ਹੀ ਅਨਾਊਂਸ ਕਰਤਾ, ਤੁਸੀਂ $10 ਦਾ ਕੁਛ ਵੀ ਬਾਏ ਕਰਦੇ ਹੋ, ਮੰਨ ਲਓ ਦੋ ਪਲੇਟਾਂ ਤੁਸੀਂ ਬਾਏ ਕਰ ਲਈਆਂ ਮੋਮੋਜ਼ ਦੀਆਂ, ਅੱਛਾ $3.99 ਦੇ ਵਿੱਚ, ਇੰਨੇ ਸਸਤੇ ਮੋਮੋ ਕੋਈ ਦਿੰਦਾ ਨਹੀਂ, ਔਰ ਉਹ ਵੀ ਇੰਨੇ ਹਾਈਜੀਨਿਕ ਅਤੇ ਪਿਓਰ ਵੈਜੀਟੇਰੀਅਨ। ਵਾਓ ਈਟਸ 'ਤੇ ਜਾਣਾ ਤੁਸੀਂ, ਨੰਬਰ ਨੋਟ ਕਰ ਲਓ, ਆਰਡਰ ਬੇਸ਼ੱਕ ਔਨਲਾਈਨ ਕਰ ਲਿਓ। ਵਾਓ ਈਟਸ, 905-670-0090, 6905-677-0090, 0090WOWEATS ਤੇ ਪਹੁੰਚੋ ਫਿਰ $10 ਦੀ ਬਾਇੰਗ ਤੇ ਇੱਕ ਗੋਲੀ ਵਾਲਾ ਬੱਤਾ ਸਾਡੇ ਵੱਲੋਂ ਬਿਲਕੁਲ ਫ੍ਰੀ, ਬਸ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਪੈਣਾ ਆ। ਸੋ 905-673-33 ਉਹ ਬੱਲੇ ਬੱਲੇ ਕਾਲ ਹੈ ਹੀ ਬਹੁਤ ਸਾਰੀਆਂ ਜੀ। ਸਤਿ ਸ਼੍ਰੀ ਅਕਾਲ ਅਵਤਾਰ ਸਿੰਘ ਜੀ, ਤੁਸੀਂ ਓਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ ਅਵਤਾਰ ਜੀ, ਤੁਸੀਂ ਓਨਰ ਹੋ ਜੀ।
17: ਹੈਲੋ
0: ਜੀ, ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਓਨਰ ਹੋ।
17: ਭਾਜੀ ਉਹ ਜਿਹੜੇ ਵੀਰ ਨੇ ਇੱਕ ਬਾਤ ਪਾਈ ਸੀ ਮਾੜੀ ਮੋਟੀ ਯਾਦ ਆ ਮੈਨੂੰ, ਫਿਰ ਮੇਰੇ ਦਿਮਾਗ ਚ ਨਿਕਲ ਗਈ ਆ, ਬਟ ਜਿੱਦਾਂ ਉਹਨੇ ਪਾਈ ਆ ਮੈਨੂੰ ਥੋੜੀ ਜਿਹੀ ਯਾਦ ਆ ਤੇ ਲੱਗਣ ਦਾ ਜਿੱਦਾਂ ਪਰਛਾਵਾਂ ਵਾ ਉਹਦਾ।
0: ਪਰਛਾਵਾਂ?
17: ਹਾਂ ਸਰ, ਹਾਂਜੀ।
0: ਓਕੇ ਚਲੋ ਬਾਈ ਜੀ ਆਪ ਹੀ ਆ ਕੇ ਦੱਸ ਸਕਦੇ ਇਹ ਤਾਂ ਹੁਣ, ਕਿਉਂਕਿ ਮੈਨੂੰ ਤਾਂ ਆਪ ਨੀ ਆਲਮੋਸਟ ਸੀਰੀਅਸਲੀ ਯਾਦ ਰਹੀ। ਸੋ ਤੁਸੀਂ ਕਹਿੰਦੇ ਹੋ ਕਿ ਪਰਛਾਵਾਂ ਆ ਉਹ?
17: ਹਾਂਜੀ ਹਾਂਜੀ, ਮੈਨੂੰ ਖੁਦ ਭੁੱਲ ਗਈ ਉਹਦੀ ਲਾਈਨਾਂ ਤੋਂ ਤੱਕ ਲੱਗਣ ਦਿਆ,
0: ਮੈਮਰੀ ਸ਼ਾਰਟ ਹੋ ਗਈ ਨਾ ਆਪਾਂ।
17: ਵੀਰ ਦੀ ਆਵਾਜ਼ ਸਾਫ ਨਹੀਂ ਸੀ ਪਰ ਮੈਨੂੰ ਇਦਾਂ ਗੈਸ ਤੋਂ ਇਹ ਲੱਗਦਾ ਕਿ ਉਹਦਾ ਆਨਸਰ ਪਰਛਾਵਾਂ ਹੀ ਆ।
0: ਮੈਨੂੰ ਮੈਂ ਵੀਰੇ ਵੈਸੇ ਵੀ ਮੈਂ ਤੁਹਾਨੂੰ ਦੱਸਾਂ ਕਿ ਆਪਾਂ ਸੋਸ਼ਲ ਮੀਡੀਆ ਨੇ ਔਰ ਆਪਾਂ ਜਿਹੜੀਆਂ ਰੀਲਾਂ ਵੇਖਣ ਦੀ ਆਦਤ ਨੇ ਆਪਣੀ ਮੈਮਰੀ ਵੈਸੇ ਹੀ ਬਹੁਤ ਸ਼ਾਰਟ ਕਰਤੀ ਆ। ਜਿਹੜੀਆਂ ਦਾਦੀਆਂ ਦੀਆਂ ਸਾਨੂੰ ਮਾਵਾਂ ਬਾਪੂਆਂ ਦੀਆਂ ਗੱਲਾਂ ਤਾਂ ਯਾਦ ਆ, ਪਰ ਜਿਹੜੀ ਅੱਜ ਕੱਲ ਦੀ ਨਵੀਂ ਮੈਮਰੀ ਉਹ ਸਾਡੇ 'ਚ ਕਦੀ ਸੇਵ ਨਹੀਂ ਹੋਊਗੀ। ਤੁਸੀਂ ਦੇਖ ਲਓ ਕਿ ਬਚਪਨ ਵਾਲੀਆਂ ਗੱਲਾਂ ਤੁਹਾਨੂੰ ਯਾਦ ਹੋਣਗੀਆਂ, ਪਰ ਜਿਹੜੀਆਂ ਗੱਲਾਂ ਪਿਛਲੇ 2-3 ਸਾਲਾਂ 'ਚ 6 ਮਹੀਨੇ 'ਚ ਹੋਈਆਂ ਉਹ ਭੁੱਲ ਗਏ ਹੋਵੋਗੇ ਤੁਸੀਂ।
17: ਬਿਲਕੁਲ, ਇੱਕ ਮੈਂ ਵੀ ਪਾਦਾ ਭਾਜੀ।
0: ਆਉਣ ਦਿਓ ਬਾਈ ਜੀ।
17: ਪਿਆਸ ਲੱਗੇ ਤੇ ਪੀ ਲੈਣਾ, ਭੁੱਖ ਲੱਗੇ ਤੇ ਖਾ ਲੈਣਾ,
0: ਕਿਆ ਬਾਤ
17: ਲੱਗੇ ਤੇ ਅੱਗ ਲਾ ਲੈਣਾ।
0: ਉਹ ਕਿਆ ਬਾਤ ਆ,
17: ਸੇਕ ਲੈਣਾ।
0: ਇੱਕ ਵਾਰੀ ਫੇਰ ਬੋਲ ਦੋ।
17: ਪਿਆਸ ਲੱਗੇ ਤੇ ਪੀ ਲੈਣਾ,
0: ਹਾਂ,
17: ਭੁੱਖ ਲੱਗੇ ਤੇ ਖਾ ਲੈਣਾ,
0: ਹਾਂ,
17: ਤੇ ਠੰਡ ਲੱਗੇ ਤੇ ਸੇਕ ਲੈਣਾ।
0: ਕਿਆ ਬਾਤ, ਚਲੋ ਦੇਖਦੇ ਹਾਂ ਬਾਈ ਕੋਈ ਬੁੱਝਦਾ। 905-673-33-37 ਇੱਕ ਮੈਸੇਜ ਦੇ ਦਈਏ। ਜੇ ਤੁਸੀਂ ਸਾਨੂੰ ਇਸ ਟਾਈਮ ਰੇਡੀਓ ਪ੍ਰੋਗਰਾਮ ਉਡਾਨ ਦੇ ਪ੍ਰੋਗਰਾਮ ਨੂੰ ਸੁਣ ਰਹੇ ਹੋ, ਜੇ ਤੁਸੀਂ ਆਪਣਾ ਬਿਜ਼ਨਸ, ਕੋਈ ਵੀ ਤੁਹਾਡੇ ਭੈਣ ਭਰਾ ਦਾ ਫੂਡ ਦਾ ਬਿਜ਼ਨਸ ਆ, ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦਾ, ਕੋਈ ਕਿਸੇ ਵੀ ਤਰ੍ਹਾਂ ਦਾ ਆਪਣਾ ਬਿਜ਼ਨਸ ਆ, ਕੋਈ ਇੰਸ਼ੋਰੈਂਸ ਦਾ ਕੰਮ ਕਰਦਾ, ਕਿਸੇ ਵੀ ਤਰ੍ਹਾਂ ਦਾ ਕੰਮ ਕਰਦੇ ਹੋ, ਤਾਂ ਤੁਹਾਡੇ ਬਿਜ਼ਨਸ ਨੂੰ ਅਸੀਂ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ ਐਡਵਰਟਾਈਜ਼ ਤਾਂ ਕਰਾਂਗੇ, ਨਾਲ ਦੀ ਨਾਲ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀ ਐਡਵਰਟਾਈਜ਼ ਕਰਾਂਗੇ, ਤੁਹਾਡੀ ਆਵਾਜ਼ ਨੂੰ ਲੱਖਾਂ ਹਜ਼ਾਰਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਵਾਂਗੇ। ਤੁਸੀਂ ਸਾਡੇ ਬਿਜ਼ਨਸ, ਆਪਣੇ ਬਿਜ਼ਨਸ ਨੂੰ ਸਾਡੇ ਰੇਡੀਓ ਪ੍ਰੋਗਰਾਮ ਦੇ ਉੱਪਰ ਐਡਵਰਟਾਈਜ਼ ਕਰਨਾ ਨਾ, ਬਸ ਮੈਨੂੰ ਕਾਲ ਕਰ ਲਿਓ 4378730014378700001 ਤੇ, ਜਾਂ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ RJ ਪ੍ਰਭ ਸੰਧੂ ਰੇਡੀਓ ਉਡਾਨ ਤੇ ਮੈਨੂੰ DM ਕਰ ਲਿਓ ਤੇ ਵਧੀਆ ਜੇ ਰੇਟ, ਬਜਟ ਫਰੈਂਡਲੀ ਰੇਟ ਬਣਾ ਕੇ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਾਂਗੇ ਤੇ ਰਲ ਮਿਲ ਕੇ ਅੱਗੇ ਵਧਾਂਗੇ ਤੇ ਬਸ ਇੰਜੋਏ ਕਰੋ ਰੇਡੀਓ ਪ੍ਰੋਗਰਾਮ ਉਡਾਨ।

0: ਅੱਜ ਖੂਬਸੂਰਤ ਗੱਲਾਂ ਬਾਤਾਂ ਕਰਕੇ ਮੈਂ ਕਹਿੰਦਾ ਕਿ ਮੈਨੂੰ ਪੰਜਾਬ ਦੀ ਯਾਦ ਆ ਗਈ ਹੈ। ਬਹੁਤ ਸਾਰੀਆਂ ਕਾਲਸ ਆ ਪਰ ਆਪਣਾ ਸਮਾਂ ਪੂਰਾ ਹੋ ਚੁੱਕਿਆ, ਮਾਫ਼ੀ ਚਾਹੁੰਦੇ ਹਾਂ, ਕਿਉਂਕਿ ਇੰਨੀਆਂ ਪਿਆਰੀਆਂ ਗੱਲਾਂ, ਇੰਨੀਆਂ ਖੂਬਸੂਰਤ ਗੱਲਾਂ ਹੋਈਆਂ ਕਿ ਸਮੇਂ ਦਾ ਪਤਾ ਹੀ ਨਹੀਂ ਲੱਗਿਆ। ਸੋ ਸਮਾਂ ਹੋ ਚੁੱਕਿਆ ਆ, ਕੱਲ੍ਹ ਨੂੰ ਮਿਲਦੇ ਹਾਂ ਇਸੇ ਵੇਲੇ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਮੈਂ ਕਹਿੰਦਾ ਕਿ ਕੱਲ੍ਹ ਨੂੰ ਵੀ ਆਪਾਂ ਬਾਤਾਂ ਹੀ ਪਾਵਾਂਗੇ, ਜਿਸ ਹਿਸਾਬ ਨਾਲ ਅੱਜ ਤੁਸੀਂ ਸਾਥ ਦਿੱਤਾ, ਪਿਆਰ ਦਿੱਤਾ, ਬਹੁਤ ਪਿਆਰ, ਬਹੁਤ ਮੁਹੱਬਤ, ਅਤੇ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਅਤੇ ਤੁਸੀਂ ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਆ, ਫੈਸ਼ਨ ਆਈ ਕਿਊ 'ਤੇ ਵਧੀਆ ਵਧੀਆ ਕੱਪੜੇ, ਪ੍ਰੀਮੀਅਮ ਕੱਪੜਿਆਂ ਦੀ ਤੁਸੀਂ ਸ਼ੋਪਿੰਗ ਕਰਨੀ ਆ, ਤਾਂ ਫੈਸ਼ਨ ਆਈ ਕਿਊ 905-453-2225, ਨਾਲ ਦੀਆਂ ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖਣਾ ਆ, 905-805-3000। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਮਿਲਦੇ ਹਾਂ ਕੱਲ੍ਹ ਨੂੰ ਇਸੇ ਟਾਈਮ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨਿੰਗ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

0: ਸਤਿ ਸ੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਜਿੰਨੇ ਵੀ ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜੇ ਨੇ, ਸਾਰੇ ਹੀ ਤੰਦਰੁਸਤ ਹੋਗੇ, ਤੁਹਾਡੇ ਘਰਾਂ ਦੇ ਵਿੱਚ ਸਾਰਿਆਂ ਦੇ ਖੈਰ ਖੈਰੀਅਤ ਹੋਏਗੀ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਹਫ਼ਤੇ ਦੇ 5 ਦਿਨ ਅਸੀਂ ਮਿਲਦੇ ਹਾਂ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਅਤੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਚਲਾਇਆ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ, ਵਿਸ਼ਵ ਪੰਜਾਬੀ ਸਭਾ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ। ਇਸ ਦੀ ਐਪ ਨੂੰ ਡਾਊਨਲੋਡ ਕਰਕੇ VPS24.ca 24 ਘੰਟੇ ਚੱਲਣ ਵਾਲਾ IPTV ਚੈਨਲ, ਅਗਰ ਕਿਸੇ ਕਾਰਨ, ਕਿਸੇ ਰੁਝੇਵੇਂ ਦੇ ਕਾਰਨ ਇਸ ਵੇਲੇ ਤੁਸੀਂ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਨਹੀਂ ਜੁੜ ਸਕੇ ਜਾਂ ਟਿਊਨਿੰਗ ਨਹੀਂ ਕਰ ਸਕੇ, ਤਾਂ ਅਗਲੇ ਦਿਨ ਸ਼ਾਮ ਨੂੰ ਫਿਰ 6:30 ਵਜੇ ਦੇ ਕਰੀਬ ਅਸੀਂ ਇਸ ਰਿਕਾਰਡਡ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ ਅਤੇ ਤੁਸੀਂ ਦੁਬਾਰਾ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਪੰਜਾਬੀਆਂ ਨੂੰ ਸਮਰਪਿਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਖੂਬਸੂਰਤ ਆਡੀਟੋਰੀਅਮ, ਜੋ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀਆਂ ਗਤੀਵਿਧੀਆਂ ਦੇ ਲਈ ਕਥੂਰੀਆ ਸਾਹਿਬ ਨੇ ਪੰਜਾਬੀਆਂ ਨੂੰ ਸਮਰਪਿਤ ਕੀਤਾ ਹੋਇਆ। ਤੁਸੀਂ ਵੀ ਕੋਈ ਵੀ ਐਕਟੀਵਿਟੀ, ਕੋਈ ਗਤੀਵਿਧੀ ਆਰਗੇਨਾਈਜ਼ ਕਰਨੀ ਹੋਵੇ ਤਾਂ ਉਸ ਦੀਆਂ ਸਰਵਿਸਿਜ਼ ਤੁਹਾਨੂੰ ਵੀ ਫ੍ਰੀ ਆਫ ਕੋਸਟ ਮਿਲ ਸਕਦੀਆਂ ਨੇ। 30 ਮਈ ਸ਼ਨੀਵਾਰ ਦਾ ਦਿਨ ਸ਼ਾਮ ਨੂੰ ਉੱਥੇ ਪ੍ਰੋਗਰਾਮ ਇੱਕ ਆਰਗੇਨਾਈਜ਼ ਅਸੀਂ ਕਰਾਂਗੇ, ਉਸ ਡਿਸਾਈਡ ਕੀਤਾ ਗਿਆ। ਸੁਰਜੀਤ ਪਾਤਰ, ਡਾਕਟਰ ਸੁਰਜੀਤ ਪਾਤਰ, ਜਿਹੜੇ ਪੰਜਾਬੀ ਦੇ ਬਹੁਤ ਰਿਨਾਊਂਡ ਜਾਣੇ ਪਹਿਚਾਣੇ ਸ਼ਾਇਰ ਹੋਏ ਨੇ, ਉਹਨਾਂ ਦੀ ਬਰਸੀ 11 ਮਈ ਨੂੰ ਸੀ, ਲੇਕਿਨ ਕਿਉਂਕਿ ਸੈਟਰਡੇ ਸੰਡੇ ਦੀ ਇੱਥੇ ਥੋੜ੍ਹੀ ਜਿਹੀ ਜ਼ਿਆਦਾ ਅਹਿਮੀਅਤ ਹੁੰਦੀ ਹੈ, ਕਿਉਂਕਿ ਉਸ ਦਿਨ ਦੋਸਤ ਮਿੱਤਰ ਫ੍ਰੀ ਹੁੰਦੇ ਨੇ ਅਤੇ ਤੁਹਾਡਾ ਜੋ ਐਕਟੀਵਿਟੀ ਤੁਸੀਂ ਆਰਗੇਨਾਈਜ਼ ਕਰਦੇ ਹੋ, ਈਵੈਂਟ ਜੋ ਆਰਗੇਨਾਈਜ਼ ਕਰਦੇ ਹੋ, ਤਾਂ ਉਸ ਕਾਮਯਾਬੀ ਤਾਂ ਹੀ ਹੁੰਦੀ ਜੇ ਤੁਸੀਂ ਸੈਟਰਡੇ ਸੰਡੇ ਰੱਖੋ, ਅਦਰਵਾਈਜ਼ ਵੀਕ ਡੇਜ਼ ਦੇ ਵਿੱਚ ਦੋਸਤਾਂ ਮਿੱਤਰਾਂ ਦਾ ਆਉਣਾ ਪੋਸੀਬਲ ਨਹੀਂ ਹੁੰਦਾ। ਸੋ ਉਸ ਜੋ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ ਹੈ, ਉਸ ਨੂੰ ਵਿਸ਼ਵ ਪੰਜਾਬੀ ਸਭਾ ਦੁਆਰਾ ਔਰ ਰੇਡੀਓ ਪ੍ਰੋਗਰਾਮ ਸਰਗਮ ਦੇ ਡਾਕਟਰ ਬਲਵਿੰਦਰ ਸਿੰਘ ਜੀ ਜਿਹੜੇ ਨੇ, ਉਹਨਾਂ ਦੋਨਾਂ ਨੇ ਮਿਲ ਕੇ ਇਸ ਨੂੰ ਆਰਗੇਨਾਈਜ਼ ਕੀਤਾ ਅਤੇ ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦਾ ਖੁੱਲ੍ਹਾ ਸੱਦਾ ਹੈ, ਜੋ ਪੰਜਾਬੀ ਸਾਹਿਤ ਦੇ ਨਾਲ, ਪੰਜਾਬੀ ਸ਼ਾਇਰੀ ਦੇ ਨਾਲ ਔਰ ਡਾਕਟਰ ਸੁਰਜੀਤ ਪਾਤਰ ਜੀ ਦੇ ਨਾਲ ਪਿਆਰ ਕਰਨ ਵਾਲੇ, ਉਹਨਾਂ ਦੀਆਂ ਰਚਨਾਵਾਂ ਨੂੰ ਪਿਆਰ ਕਰਨ ਵਾਲੇ ਦੋਸਤ ਮਿੱਤਰ ਭੈਣ ਭਰਾ ਸਾਰੇ ਉੱਥੇ ਆ ਸਕਦੇ ਨੇ ਸ਼ਾਮ ਨੂੰ 4:30 ਵਜੇ ਤੋਂ ਲੈ ਕੇ 7 ਵਜੇ ਤੱਕ ਉਸ ਪ੍ਰੋਗਰਾਮ ਜਿਹੜਾ ਹੋਏਗਾ। ਸੋ ਹੁਣੇ ਹੁਣੇ ਤੁਸੀਂ ਸੁਣ ਕੇ ਹਟੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ, ਸਵੇਰੇ 4 ਵਜੇ ਤੋਂ ਲੈ ਕੇ 5:30 AM ਦਾ ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਸਜਾਉਣ ਦੀ ਸ਼ੁਰੂਆਤ ਹੋ ਜਾਂਦੀ ਹੈ, ਔਰ ਸਾਡੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ ਆਪਣੇ ਆਪਣੇ ਰੰਗਾਂ ਦੇ ਫੁੱਲ, ਆਪਣੀਆਂ ਆਪਣੀਆਂ ਮਹਿਕਾਂ ਦੇ ਫੁੱਲ ਉਸ ਗੁਲਦਸਤੇ ਵਿੱਚ ਸਜਾਉਂਦੇ ਆਉਂਦੇ ਨੇ, ਅਤੇ ਸਾਡੀ ਇਸ ਵੇਲੇ ਤੱਕ ਵਾਰੀ ਜਦੋਂ ਆਉਂਦੀ ਹੈ ਅਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਖੂਬਸੂਰਤ ਜਿਹਾ ਫੁੱਲ ਉਸ ਗੁਲਦਸਤੇ ਦੇ ਵਿੱਚ ਸਜਾ ਦਈਏ, ਤਾਂ ਕਿ ਉਹ 5:30 AM ਦਾ ਕ੍ਰਿਸਟਲ ਕਲੀਅਰ ਫ੍ਰੀਕੁਐਂਸੀ ਦਾ ਜੋ ਇੱਕ ਚੈਨਲ ਹੈ ਉਸ 'ਤੇ ਪ੍ਰੋਗਰਾਮਾਂ ਦਾ ਗੁਲਦਸਤਾ ਇਸ ਵੇਲੇ ਕੰਪਲੀਟ ਹੋ ਸਕੇ। ਸੋ ਸਾਡੀ ਇਹ ਦਿਲ ਭਰ ਜੀ ਕੋਸ਼ਿਸ਼ ਹੁੰਦੀ ਹੈ। ਬਾਕੀ ਸਾਰੇ ਦੋਸਤ ਮਿੱਤਰ ਭੈਣ ਭਰਾ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ, ਆਪਣੇ ਆਪਣੇ ਟੈਲੈਂਟ ਦੇ ਮੁਤਾਬਕ, ਆਪਣੇ ਆਪਣੇ ਹੁਨਰ ਦੇ ਮੁਤਾਬਕ ਤੁਹਾਡਾ ਮਨੋਰੰਜਨ ਵੀ ਕਰਦੇ ਨੇ, ਤੁਹਾਨੂੰ ਸੋਸਾਇਟੀ ਦੇ ਨਾਲ, ਤੁਹਾਨੂੰ ਨੈਸ਼ਨਲ ਲੈਵਲ ਦੀਆਂ, ਇੰਟਰਨੈਸ਼ਨਲ ਲੈਵਲ ਦੀਆਂ ਸਾਰੀਆਂ ਖਬਰਾਂ ਦੇ ਨਾਲ ਅਪਡੇਸ਼ਨ ਵੀ ਕਰਦੇ ਨੇ। ਸੋ ਆਪਣੇ ਪੰਜਾਬ ਦੇ ਨਾਲ ਵੀ ਜੋੜਦੇ ਨੇ, ਅਤੇ ਥੋੜ੍ਹੀ ਬਹੁਤ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਆਪਣੇ ਪੰਜਾਬ ਦੇ ਦੋਸਤਾਂ, ਮਿੱਤਰਾਂ, ਪੁਰਾਣੀਆਂ ਯਾਦਾਂ ਦੇ ਨਾਲ, ਪੁਰਾਣੇ ਵਿਰਸੇ ਦੇ ਨਾਲ, ਪੁਰਾਣੇ ਸੱਭਿਆਚਾਰ ਦੇ ਨਾਲ ਜੋੜ ਕੇ ਅਸੀਂ ਰੱਖੀਏ। ਸੋ ਅੱਜ ਭਾਈ ਹੈਗਾ ਜੇ ਵੀਰਵਾਰ ਦਾ ਦਿਨ ਹੋ ਗਿਆ, ਅਤੇ ਮੌਸਮ ਅੱਜ ਬੜਾ ਖੂਬਸੂਰਤ ਹੈ ਸੀ, 16 ਡਿਗਰੀ ਇਸ ਵੇਲੇ ਟੈਂਪਰੇਚਰ ਆ, ਤੋਂ ਅੱਜ ਤੋਂ 28 ਮਈ ਤੋਂ ਬੀਤ ਗਈ, ਕੱਲ ਨੂੰ 29 ਹੈ, 24 ਡਿਗਰੀ ਟੈਂਪਰੇਚਰ ਹੋ ਗਿਆ। ਕੱਲ ਨੂੰ ਹਵਾ ਬਹੁਤ ਤੇਜ਼ ਵਗਣੀ ਹੈ, 31-32 ਕਿਲੋਮੀਟਰ ਦੀ ਹਵਾ ਜਿਹੜੀ ਉਹ ਚੱਲਦੀ ਰਹੇਗੀ। 5:42 ਤੇ ਸਵੇਰੇ ਤੁਸੀਂ ਸੂਰਜ ਦੇਵਤਾ ਦੇ ਦਰਸ਼ਨ ਕਰੋਗੇ ਅਤੇ 8:51 ਤੇ ਸ਼ਾਮ ਨੂੰ ਗੁੱਡ ਬਾਏ ਉਹਨਾਂ ਨੂੰ ਕਹੀ ਜਾ ਸਕਦੀ ਹੈ। ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਇਸ ਵੇਲੇ 10:11 ਹੋ ਗਏ ਨੇ ਅਤੇ ਸਾਡੇ ਸਟੂਡੀਓ ਦਾ ਨੰਬਰ ਹੈ 647-367-5353 6473653 5353। ਸੋ ਅੱਜ ਗੱਲਬਾਤ ਆਪਾਂ ਕੋਈ ਨਾ ਕੋਈ ਸ਼ੁਰੂ ਕਰਦੇ ਹਾਂ, ਅਤੇ ਤੁਸੀਂ ਸਾਰਿਆਂ ਨੇ ਮੇਰਾ ਸਾਥ ਦੇਣਾ, ਤੁਸੀਂ ਸਾਰੇ ਕਿਉਂਕਿ ਉਸ ਪੰਜਾਬ ਤੋਂ ਆਏ ਹੋ ਜਿਸ ਪੰਜਾਬ ਦੇ ਵਿੱਚ ਸਾਡੀਆਂ ਜੜ੍ਹਾਂ ਨੇ, ਜਿਸ ਪੰਜਾਬ ਦੇ ਵਿੱਚ ਸਾਡੀ ਰੂਹ ਵਸਦੀ ਹੈ, ਤੇ ਮੇਰੀ ਗੱਲਬਾਤ ਦਾ ਜੋ ਵਿਸ਼ਾ ਹੁੰਦਾ ਨਾ ਉਹ ਹੁੰਦਾ ਵੀ ਆਪਣੇ ਪੰਜਾਬੀਆਂ ਦੇ ਨਾਲ ਹੀ ਸੰਬੰਧਿਤ ਹੈ, ਕਿਉਂਕਿ ਮੈਨੂੰ ਸ਼ੌਂਕ ਹੈ ਇੱਥੇ ਜਿਹੜੇ ਆਪਣੇ ਕਮਿਊਨਿਟੀ ਦੇ ਲੋਕ ਪਾਰਕਾਂ ਦੇ ਵਿੱਚ ਮੇਲੇ ਮੂਲੇ ਕਰਵਾਉਂਦੇ ਨੇ, ਮੈਂ ਉਹਨਾਂ ਦੇ ਵਿੱਚ ਸ਼ਿਰਕਤ ਕਰਦਾ, ਮੈਨੂੰ ਉਹ ਚਲੋ ਬੁਲਾ ਵੀ ਲੈਂਦੇ ਨੇ, ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦੇ ਨਾਲ ਪਿਆਰ ਹੈ, ਉੱਥੇ ਉਹਨਾਂ ਦੀ ਐਂਕਰਿੰਗ ਕਰਨ ਵਾਸਤੇ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਅਤੇ ਆਪਾਂ ਇਹ ਸੇਵਾਵਾਂ ਉਹਨਾਂ ਨੂੰ ਪ੍ਰਦਾਨ ਕਰ ਦੇਈਦੀਆਂ। ਪਿਛਲੇ ਦਿਨੀ ਇੱਕ ਮੈਂ ਇਸ ਤਰ੍ਹਾਂ ਹੀ ਇੱਕ ਗੈਟ ਟੂਗੈਦਰ ਔਰਗੇਨਾਈਜ਼ ਕੀਤੀ ਸੀ ਸਾਡੇ ਪੰਜਾਬੀ ਭਰਾਵਾਂ ਨੇ, ਅਤੇ ਮੈਂ ਉੱਥੇ ਅਟੈਂਡ ਕੀਤੀ ਅਤੇ ਉੱਥੇ ਬਾਅਦ ਦੇ ਵਿੱਚ ਜਦੋਂ ਬੈਠੇ ਖਾਣਾ ਖੁਣਾ ਖਾਂਦੇ ਸੀ ਨਾ ਅਤੇ ਗੱਲਾਂ ਬਾਤਾਂ ਉੱਥੇ ਕਰਦੇ ਸੀ, ਦੋ ਚਾਰ ਦੋਸਤਾਂ ਮਿੱਤਰਾਂ ਨੇ ਗੱਲ ਇੱਕ ਕੀਤੀ ਜਿਹੜੀ ਗੱਲ ਮੈਨੂੰ ਜਚੀ ਨਹੀਂ, ਅਤੇ ਉਹ ਗੱਲ ਮੈਂ ਸੁਣ ਤਾਂ ਲਈ ਉੱਥੇ, ਲੇਕਿਨ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਤੁਸੀਂ ਵੀ ਪਾਰਟੀਸਪੇਟ ਕਰੋਗੇ ਅਤੇ ਆਪਾਂ ਉਸ ਗੱਲਬਾਤ ਦੇ ਉੱਪਰ ਡਿਸਕਸ਼ਨ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਉਹ ਐਸੀ ਕਿ ਉਹ ਦੋਸਤ ਮਿੱਤਰ ਕਹਿੰਦੇ ਯਾਰ ਅਸੀਂ ਨਾ ਹੁਣ ਬ੍ਰਮਟਨ ਦੇ ਵਿੱਚ ਰਹਿ ਰਹੇ ਹਾਂ ਅਤੇ ਇੱਥੇ ਨਾ ਬਹੁਤ ਆਪਣੇ ਪੰਜਾਬੀ ਹੋ ਗਏ, ਅਤੇ ਅਸੀਂ ਸਾਡੀ ਹੁਣ ਕੋਸ਼ਿਸ਼ ਹੈ ਕਿ ਇੱਥੋਂ ਘਰ ਨਾ ਦੇ ਕੇ ਵੇਚ ਕੇ ਅਤੇ ਬਾਹਰ ਕਿਤੇ ਇਕਾਂਤ ਜੇ ਦੇ ਵਿੱਚ ਜਾ ਕੇ ਨਾ ਉੱਥੇ ਰਹਿ ਪਈਏ, ਇੱਥੇ ਬਹੁਤ ਖਿੱਚ-ਖਿੱਚ ਬੜੀ ਹੋ ਗਈ, ਭੀੜ ਭੜੱਕਾ ਬਹੁਤ ਹੋ ਗਿਆ ਅਤੇ ਬੜੇ ਸਾਡੇ ਪੰਜਾਬੀ ਲੋਕ ਬਹੁਤ ਹੋ ਗਏ ਨੇ ਅਤੇ ਗੱਲਬਾਤ ਕੋਈ ਬੰਦ ਹੀ ਨਹੀਂ, ਕੋਈ ਮਜ਼ਾ ਰਹਿਣ ਦਾ ਨਾ ਇੱਥੇ ਆ ਨਹੀਂ ਰਿਹਾ। ਮੈਨੂੰ ਨਾ ਬੜਾ ਇਸ ਚੀਜ਼ ਦੇ ਉੱਪਰ ਥੋੜ੍ਹਾ ਜਿਹਾ ਸਰਪ੍ਰਾਈਜ਼ ਜਾਂ ਹੈਰਾਨੀ ਜੀ ਵੀ ਹੋਈ ਕਿ ਯਾਰ ਅਸੀਂ ਤਾਂ ਪਿੰਡਾਂ ਦੇ ਵਿੱਚ ਇਕੱਠੇ ਰਹਿੰਦੇ ਆਏ ਹਾਂ, ਜੁਆਇੰਟ ਫੈਮਲੀਆਂ ਦੇ ਵਿੱਚ ਰਹਿੰਦੇ ਆਏ ਹਾਂ, ਇਕੱਠੇ ਭੈਣ ਭਰਾਵਾਂ ਵਾਂਗੂ ਰਹਿੰਦੇ ਆਏ ਹਾਂ, ਔਰ ਗਲੀ ਮੁਹੱਲੇ ਦੇ ਵਿੱਚ ਸਾਰੇ ਜਿੰਨੇ ਉਸ ਗਲੀ ਦੇ ਵਿੱਚ ਜਾਂ ਸਾਡੇ ਮੁਹੱਲੇ ਦੇ ਵਿੱਚ ਜਿੰਨੇ ਭੈਣ ਭਰਾ ਸਾਰੇ ਇਕੱਠੇ ਰਹਿੰਦੇ ਹੁੰਦੇ ਸੀ, ਉਹਨਾਂ ਦਾ ਆਪਸ ਦੇ ਵਿੱਚ ਪੂਰਾ ਇੰਨੇ ਸੰਬੰਧ ਹੁੰਦੇ ਸੀ, ਕੋਈ ਦਿਨ ਦਿਹਾੜ ਦੇ ਉੱਪਰ, ਕੋਈ ਵਿਆਹ ਸ਼ਾਦੀ ਦੇ ਉੱਪਰ, ਕੋਈ ਸੁੱਖ ਦੁੱਖ ਦੇ ਉੱਪਰ, ਸਾਰੇ ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਿੰਟੋ ਮਿੰਟੀ ਇੱਕ ਦੂਸਰੇ ਦੀ ਹੈਲਪ ਕਰਨ ਦੇ ਲਈ ਤਿਆਰ ਪਰ ਤਿਆਰ ਰਹਿੰਦੇ ਸਨ, ਚਾਹੇ ਰਾਤ ਨੂੰ ਕੋਈ 11 ਵਜੇ ਆਵਾਜ਼ ਮਾਰੇ, 12 ਵਜੇ ਆਵਾਜ਼ ਮਾਰੇ, ਕੋਈ ਕਿਸੇ ਕਿਸਮ ਦੀ ਕੋਈ ਗੱਲ ਹੋਵੇ ਨਾ ਤੇ ਮਿੰਟੋ ਮਿੰਟੀ ਨਾ ਅਸੀਂ ਇੱਕ ਮਿੰਟ ਦੇ ਵਿੱਚ ਹੈਲਪ ਲਈ ਉੱਥੇ ਪਹੁੰਚ ਜਾਂਦੇ ਹਾਂ। ਸੋ ਇੱਥੇ ਆ ਕੇ ਇਹ ਸੋਚ ਜਿਹੜੀ ਜੁਆਇੰਟ ਫੈਮਲੀਆਂ ਵਾਲੀ ਜਾਂ ਇਕੱਠੇ ਰਹਿਣ ਵਾਲੀ ਜਾਂ ਇਕੱਠੇ ਭਾਈਚਾਰੇ ਦੇ ਲੋਕਾਂ ਦੇ ਇਕੱਠੇ ਰਹਿਣ ਵਾਲੀ ਜਾਂ ਹੋਰ ਭੈਣਾਂ ਭਰਾਵਾਂ ਜਿੰਨੇ ਦੋਸਤ ਮਿੱਤਰ ਨੇ ਇਕੱਠੇ ਨੇੜੇ ਨੇੜੇ ਘਰ ਲੈ ਕੇ ਰਹਿਣ ਵਾਲੀ ਸੋਚ ਜਿਹੜੀ ਉਹ ਇੱਥੇ ਆ ਕੇ ਤਬਦੀਲ ਕਿਉਂ ਹੋ ਜਾਂਦੀ ਹੈ? ਸੋ ਮੈਂ ਉਹਨਾਂ ਦੇ ਮੂੰਹੋਂ ਸੁਣਿਆ, ਉਹ ਕਹਿੰਦੇ ਵੀ ਸਾਡੀ ਤਾਂ ਯਾਰ ਅਸੀਂ ਤਾਂ ਹੁਣ ਇੱਥੋਂ ਬਸ ਵੇਚ ਕੇ ਅਤੇ ਇੱਥੋਂ ਭੀੜ ਭੜੱਕੇ ਜੇ ਚੋਂ ਨਿਕਲ ਕੇ ਨਾ ਬਾਹਰ ਕਿਤੇ ਇੱਥੋਂ ਬ੍ਰਹਮਟਨ ਤੋਂ 12-15 ਕਿਲੋਮੀਟਰ 'ਤੇ ਇਕਾਂਤ ਜੇ ਦੇ ਵਿੱਚ ਜਾ ਕੇ ਜਿੱਥੇ ਥੋੜ੍ਹਾ ਜਿਹਾ ਕੋਈ ਰਿਹਾਇਸ਼ ਹੋਏ ਉੱਥੇ ਜਾ ਕੇ ਨਾ ਅਸੀਂ ਘਰ ਲੈਣੇ। ਔਰ ਰੀਜ਼ਨ ਬੜੇ ਉਹਨਾਂ ਨੇ ਬੜੇ ਬੜੇ ਅਜੀਬ ਕਿਸਮ ਦੇ ਦਿੱਤੇ, ਕਮਾਲ ਕਮਾਲ ਇਹ ਵੀ ਸਾਡੀ ਪ੍ਰਾਈਵੇਸੀ ਨਹੀਂ ਰਹਿੰਦੀ ਯਾਰ, ਜਦੋਂ ਅਸੀਂ ਸਾਡੇ ਕੋਈ ਜਾਣ ਪਛਾਣ ਵਾਲੇ ਸਾਡੇ ਪਿੰਡਾਂ ਦੇ ਨੇੜੇ ਵਾਲੇ ਜਾਂ ਆਪਣੇ ਪੰਜਾਬੀ ਨੇੜੇ ਰਹਿੰਦੇ ਨਾ ਤਾਂ ਸਾਡੀ ਪ੍ਰਾਈਵੇਸੀ ਨਹੀਂ ਰਹਿੰਦੀ ਯਾਰ ਆਪਣੇ ਆਪਣੇ ਘਰਾਂ ਦੀ, ਜਦੋਂ ਬਾਹਰ ਨਾ ਬੈਠੇ ਹੋਈਦਾ ਘਰ ਦੇ ਗੇਟ ਦੇ ਉੱਪਰ ਜਾਂ ਘਰ ਦੇ ਅੱਗੇ ਪੇੜ ਇੱਥੇ ਲੱਗੇ ਹੋਏ ਨੇ ਸਾਰੇ ਘਰਾਂ ਦੇ ਅੱਗੇ, ਕਈ ਵਾਰੀ ਉੱਥੇ ਬੈਠ ਜਾਈਦਾ ਅਤੇ ਉਹ ਨਾ ਸਾਡੇ ਘਰ ਦੀ ਪ੍ਰਾਈਵੇਸੀ ਨਹੀਂ ਰਹਿੰਦੀ, ਉਹ ਚੁੱਪ ਕਰਕੇ ਆਰਾਮ ਨਾਲ ਆ ਜਾਂਦੇ ਨੇ ਸਾਡੇ ਕੋਲ, ਉੱਥੇ ਬੈਠ ਜਾਂਦੇ ਨੇ, ਲੇਡੀਜ਼ ਵੀ ਆ ਜਾਂਦੀਆਂ ਨੇ, ਜੈਂਟਸ ਵੀ। ਸੋ ਮੈਨੂੰ ਨਾ ਇਹ ਚੀਜ਼ ਇੰਨੀ ਡਾਈਜੈਸਟ ਨਹੀਂ ਹੋਈ। ਸੋ ਤੁਸੀਂ ਆਪਾਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਇਸ ਮੁੱਦੇ ਦੇ ਉੱਪਰ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਕਿ ਇਹ ਸੋਚ ਜਿਹੜੀ ਇਹ ਠੀਕ ਹੈ ਕਿ ਇਕੱਠੇ ਰਹਿਣ ਦੇ ਵਿੱਚ ਬਰਕਤ ਹੈ ਜਾਂ ਸਾਰੇ ਆਪਣੇ ਭਾਈਚਾਰੇ ਦੇ ਲੋਕ ਇੱਕ ਜਗ੍ਹਾ 'ਤੇ ਜੇਕਰ ਇਕੱਠੇ ਰਹਿਣਗੇ ਉਹਦੇ ਵਿੱਚ ਕੋਈ ਨੁਕਸਾਨ ਹੈ? ਸੋ ਤੁਸੀਂ ਮੈਨੂੰ ਫੋਨ ਕਰਕੇ ਜ਼ਰੂਰ ਆਪਣੀ ਆਪਣੀ ਵਿਚਾਰ ਜ਼ਰੂਰ ਦੱਸੋ, ਬਾਕੀ ਆਪਾਂ ਵੀ ਗੱਲਾਂ ਬਾਤਾਂ ਕਰਾਂਗੇ, ਜਿਹੜੇ ਜਿਹੜੇ ਉਹਨਾਂ ਨੇ ਰੀਜ਼ਨ ਦੱਸੇ ਕੋਈ ਉਹਨਾਂ ਰੀਜ਼ਨਸ ਨੂੰ ਵੀ ਆਪਾਂ ਆਪਸ ਦੇ ਵਿੱਚ ਸ਼ੇਅਰ ਕਰਾਂਗੇ। ਅਤੇ ਫਿਲਹਾਲ ਸ਼ੁਰੂਆਤ ਕਰਦੇ ਹਾਂ ਆਪਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਮਿੱਠੇ ਜੇ ਮਧੁਰ ਜੇ ਗੀਤ ਦੇ ਨਾਲ। ਸਾਡੇ ਸਟੂਡੀਓ ਦਾ ਨੰਬਰ ਹੈ 647-367-5353, 6473-6537-36533, 647-367-5353, ਅਤੇ ਗੱਲਬਾਤ ਨੂੰ ਕੰਟੀਨਿਊ ਕਰਾਂਗੇ। ਸਾਡੇ ਇੱਕ ਬੀਬੀ ਗੋਸਲ ਜੀ ਦਾ ਇੱਕ ਫੋਨ ਆ ਗਿਆ, ਪਹਿਲੇ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਬੀਬੀ ਜੀ, ਤੁਸੀਂ ਆਵਾਜ਼ ਘੱਟ ਕਰੋ ਆਪਣੇ ਰੇਡੀਓ ਦੀ।
1: ਨਹੀਂ ਮੈਂ ਤਾਂ ਬੰਦ ਕਰਦਾ ਹੁਣ।
0: ਹਾਂਜੀ ਹਾਂਜੀ ਹਾਂਜੀ ਬੋਲੋ।
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਕਿਹਾ ਇਹ ਤਾਂ ਬੜੀ ਅਜੀਬ ਗੱਲ ਆ, ਕਈ ਲੋਕ ਕਹਿੰਦੇ ਹਾਂ ਅਸੀਂ ਇਕੱਲੇ ਰਹੇ, ਇਕੱਲੇ ਰਹਿ ਕੇ ਕੀ ਨਜ਼ਾਰਾ
0: ਬਸ। ਦੇਖੋ ਅਸੀਂ ਕਹਿ ਰਹੇ, ਮੈਨੂੰ ਬੜੀ ਹੈਰਾਨੀ ਹੋਈ ਸੁਣ ਕੇ ਇਸ ਚੀਜ਼ ਨੂੰ।
1: ਅਸੀਂ ਅੱਜ ਗਏ, ਮੈਨੇ ਨਾਲ ਕਮਿਊਨਿਟੀ ਆ, ਉਹ ਆਪਣੇ ਜੇ ਰਹਿੰਦੇ ਆ
0: ਜੀ,
1: ਆਪਣੇ ਉਦਾਂ ਦੇ ਕੱਪੜੇ ਪਾਉਂਦੇ ਜਿੱਦਾਂ ਦੋ ਸੌ ਸਾਲ ਪਹਿਲਾਂ, ਉਹ ਬੱਚਿਆਂ ਨੂੰ ਬਹੁਤਾ ਪੜ੍ਹਾਉਂਦੇ ਨੀ, ਕਰਦੇ ਕੰਮ ਕਰੀ ਜਿਹੜਾ ਆਪਾਂ ਪਿੰਡਾਂ 'ਚ ਪਹਿਲਾਂ ਕਰਦੇ ਸੀ ਲੋਕੀ। ਮੈਂ ਕਿਹਾ ਇਹ ਵੀ ਤਾਂ ਲੋਕ ਆ, ਇਹਨਾਂ ਦੇ ਬੱਚੇ ਨੀ ਕਹਿੰਦੇ ਅਸੀਂ ਗਾਹਾਂ ਹੋਰ ਕੰਮ ਕਰੀਏ, ਪੜ੍ਹ ਕੇ ਗਾਹਾਂ ਅੱਗੇ ਜਾਈਏ। ਅਸੀਂ ਅੱਜ ਘੁੰਮ ਕੇ ਆਏ ਨਾ ਉੱਥੇ, ਇੱਕ ਇੱਥੇ ਸੇਂਟ ਜੈਕੋਬ ਫਾਰਮਰ ਮਾਰਕੀਟ ਆ ਉੱਥੇ ਗਏ, ਤੇ ਉੱਥੋਂ ਫਿਰ ਅੱਗੇ ਮੈਨੂੰ ਨਾਈਟ ਹੈਗੇ, ਉਹ ਜਿੱਦਾਂ ਉਹ ਰਹਿੰਦੇ ਉਹ ਦਿਖਾਇਆ ਪੇਜ ਦਾ, ਤਾਂ ਆਪਣੇ ਸਰ ਹਿਸਾਬ ਦਾ ਉਹ ਕਿਸੇ ਮਿਕਸ ਨੀ ਹੁੰਦੇ, ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਿੱਛੇ ਵਿਆਹੁੰਦੇ ਆ ਕੋਈ ਦੂਰੋਂ ਦੇਖ ਕੇ ਨਾ, ਪਰ ਏਦਾਂ ਮੀਟਿੰਗ ਰੂਟਿੰਗ ਵੀ ਨਹੀਂ। ਮੈਂ ਕਹੂੰ ਸਾਡੇ ਅਸੀਂ ਕਹਿੰਦੇ ਪੰਜਾਬੀ ਜੇ ਅਸੀਂ ਇਕੱਠੇ ਹੋ ਗਏ ਤਾਂ ਅਸੀਂ ਬਹੁਤ ਮਾੜੀ ਗੱਲ ਹੋਈ ਹੈ। ਚੋਰੀਆਂ ਚਰਾਕੀਆਂ ਕਰਦੇ ਚੰਗੀਆਂ ਕਰਦੇ ਇਹ ਮਾੜੀ ਗੱਲ ਆ, ਇਕੱਠੇ ਰਹਿਣਾ ਕੋਈ ਮਾੜੀ ਗੱਲ ਨੀ। ਮੈਂ ਤਾਂ ਬਹੁਤ ਪਿਆਰ ਕਰਦੀ ਜਿੱਥੇ ਕੋਈ ਪੰਜਾਬੀ, ਸਾਰਿਆਂ ਪਿਆਰ ਕਰਦੇ, ਕਿਸੇ ਨੂੰ ਦੁਸ਼ਮਣ ਨੀ ਹੈਗੇ। ਪਰ ਸਾਡੇ ਦੇਖੋ ਹੁਣ ਇੱਥੇ ਕਲੱਬ ਬਣੇ ਹੋ, ਚਾਰ ਪੰਜ ਮੈਂ ਉੱਥੇ ਜਾਂਦੀ ਹਾਂ, ਮਜ਼ੇ ਕਰਦੀ ਰਿਹਾ, ਇਕੱਲੇ ਰਹਿ ਕੇ ਤੁਸੀਂ ਕੀ ਕਰ ਲੈਣਾ।
0: ਚਲੋ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਆਪਣੀ ਫੀਡਬੈਕ ਦਿੱਤੀ, ਬਹੁਤ ਬਹੁਤ ਥੈਂਕ ਯੂ ਬੀਬੀ ਜੀ, ਥੈਂਕ ਯੂ ਥੈਂਕ ਯੂ। ਸੋ ਦੋਸਤੋ ਤੁਸੀਂ ਵੀ ਕੋਈ ਗੱਲ ਕਰ ਸਕਦੇ ਹੋ, ਇੱਕ ਫੋਨ ਆ ਰਿਹਾ ਸੀ ਜੀ 4790 4790 ਸੀ ਤੇ ਉਹ ਵਿੱਚ ਗੱਲਬਾਤ ਹੋ ਰਹੀ ਸੀ, ਮੈਂ ਉਹਨਾਂ ਨੂੰ ਕਨੈਕਟ ਕਰਨ ਲੱਗਾ ਸੀ ਲੇਕਿਨ ਉਹਨਾਂ ਦਾ ਫੋਨ ਡਿਸਕਨੈਕਟ ਹੋ ਗਿਆ। ਤੁਸੀਂ ਕਾਲ ਕਰ ਸਕਦੇ ਹੋ 4790 ਤੇ ਅਸੀਂ ਗੱਲਬਾਤ ਆ ਗਿਆ ਉਹਨਾਂ ਦਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 4790 ਸਤਿ ਸ਼੍ਰੀ ਅਕਾਲ ਜੀ 4790 ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
1: ਮਤਲਬ ਮੈਨੂੰ ਸਮਝ ਨੀ ਆਉਂਦੀ ਵੀ ਕਿਵੇਂ ਇਹ ਚੀਜ਼ਾਂ ਨੂੰ, ਦੇਖੋ ਆਪਾਂ ਹੁਣ ਪੰਜਾਬ ਚ ਰਹੇ ਹਾਂ ਹਨਾ ਇਕੱਠੇ, ਤੇ ਆਪਣੇ ਵੀ ਹੁਣ ਤਾਏ ਚਾਚੇ ਸਾਰੇ ਇਕੱਠੇ ਹੀ ਸੀਗੇ ਤੇ ਹੁਣ ਵੀ ਇਕੱਠੇ ਆ, ਤੇ ਮਤਲਬ ਏਡਾ ਹਾਂ ਏਡਾ ਪਰਿਵਾਰ ਹੁੰਦਾ ਤੇ ਜਿਵੇਂ ਦੂਜੇ ਘਰਾਂ ਦੇ ਆ ਜਾਂਦੇ ਸਾਰੇ ਸ਼ਾਮ ਨੂੰ 7-8 ਵਜੇ ਰੋਟੀ ਰਾਟੀ ਖਾ ਕੇ ਆਪਦੀ ਗੱਲਾਂ ਬਾਤਾਂ ਕਰਦੇ ਹਨਾ, ਬੜਾ ਵਧੀਆ ਲੱਗਦਾ ਸੀਗਾ। ਤੇ ਆਹ ਮੈਂ ਹੁਣ ਜਿਵੇਂ ਤੁਸੀਂ ਮੈਨੂੰ ਉਹ ਟੋਪਿਕ ਦੱਸਿਆ, ਤੁਸੀਂ ਗੱਲ ਦੱਸ ਰਹੇ ਸੀ ਬਾਰੇ, ਤੇ ਮੈਨੂੰ ਮਤਲਬ ਬੜਾ ਮੈਨੂੰ ਨੀ ਵਧੀਆ ਲੱਗੀ ਉਹ ਗੱਲ ਹਨਾ ਵੀ ਦੇਖੋ ਚਲੋ ਪਹਿਲੀ ਗੱਲ ਤਾਂ ਇੱਥੇ ਆਪਣੇ ਕਹਿੰਦੇ ਵੀ ਆਪਣੇ ਪਿੰਡ ਦਾ ਕੋਈ ਆਂਢ ਗਵਾਂਢ ਵੀ ਇੱਥੇ ਰਹਿੰਦਾ, ਪਹਿਲੀ ਗੱਲ ਇੱਥੇ ਆਂਢ ਪਤਾ ਨੀ ਹੁੰਦਾ ਗਵਾਂਢ ਚ ਕੌਣ ਰਹਿੰਦਾ, ਚਲੋ ਜੇ ਪਤਾ ਵੀ ਆ ਤਾਂ ਫਿਰ ਕੋਈ 24 ਘੰਟੇ ਵੀ ਵਿਹਲਾ ਨੀ ਹੈਗਾ ਇੱਥੇ, ਵੀ ਜੋ ਆਪਣੇ ਘਰ ਵੱਲ ਹੀ ਦੇਖੀ ਜਾਊਗਾ ਵੀ ਆਹ ਕੀ ਕਰਦਾ ਉਹ ਕੀ ਕਰਦਾ।
0: ਮੇਰੇ ਮੁਤਾਬਕ ਤਾਂ ਜੇ ਕੋਈ ਸਗੋਂ ਆਪਣਾ ਕੋਈ ਨੇੜੇ ਤੇੜੇ ਦਾ ਸਾਡੇ ਘਰ ਕੋਈ ਨੇੜੇ ਹੋਵੇ ਤਾਂ ਮੈਂ ਤਾਂ ਕਹਿੰਦਾ ਸਾਨੂੰ ਖੁਸ਼ੀ ਹੋਣੀ ਚਾਹੀਦੀ ਸਗੋਂ ਉਸ ਚੀਜ਼ ਦੀ ਯਾਰ।
1: ਹਾਂਜੀ ਹਾਂਜੀ, ਕਿਉਂਕਿ ਇੱਥੇ ਡਿਪਰੈਸ਼ਨ ਚ ਲੋਕ ਹੈਗੇ, ਗੱਲਾਂ ਵਾਲਾ ਬੰਦਾ ਹੀ ਨੀ ਹੈਗਾ ਇੱਥੇ, ਕਿਸੇ ਨਾਲ ਗੱਲਬਾਤ ਕਰ ਲੇ ਕੋਈ ਦੋਸਤਾਂ ਨੇ ਕਰ ਲੇ, ਤੇ ਸਾਰੇ ਆਪਦੇ ਆਪਦੇ ਕੰਮਾਂ ਚ ਬਿਜੀ ਆ, ਜੇ ਕਿਸੇ ਨੂੰ ਟੈਨਸ਼ਨ ਆ ਉਹ ਆਪਦਾ ਅੰਦਰੋਂ ਅੰਦਰ ਰਹਿੰਦਾ ਤੇ ਬਸ ਜਾਂ ਫੋਨ ਚ ਰਹਿੰਦਾ, ਤੇ ਸਮਝ ਦੀ ਵਧੀਆ ਚੀਜ਼ ਆ ਜੇ ਕੋਈ ਆਂਢ ਗਵਾਂਢ ਆਪਣੇ ਤੇ ਗੱਲਾਂ ਬਾਤਾਂ ਕਰਨ ਨੂੰ ਸ਼ਾਮ ਨੂੰ। ਦੇਖੋ ਮੈਨੂੰ ਲੱਗਦਾ ਸ਼ਾਮ ਨੂੰ ਕੋਈ 1-2 ਘੰਟੇ ਵਾਸਤੇ ਟਾਈਮ ਹੁੰਦਾ, ਸਾਰੇ 4-5 ਵਜੇ ਘਰੇ ਆਉਂਦੇ ਆ,
0: ਜਿੱਥੇ ਨਹੀਂ ਇੰਨਾ ਟਾਈਮ ਨੀ ਹੁੰਦਾ। ਜਿੱਥੋਂ ਤੱਕ ਪ੍ਰਾਈਵੇਸੀ ਦੀ ਗੱਲ ਹੈ, ਇਹ ਨਵਾਂ ਜਿਹਾ ਵਰਡ ਮੈਂ ਵੀ ਸੁਣਿਆ ਹੁਣੇ ਹੀ, ਆਪਣੇ ਤਾਂ ਉੱਥੇ ਹੁੰਦਾ ਸੀ ਕਿ ਆਪਣੇ ਘਰ ਦੇ ਵਿੱਚ ਕੋਈ ਛੋਟੀ ਤੋਂ ਛੋਟੀ, ਜੇ ਕਿਸੇ ਨੇ ਸਾਈਕਲ ਲਿਆ ਦੱਸ ਦੇਣਾ ਮੈਂ ਸਾਈਕਲ ਲਿਆ, ਜੇ ਕਿਸੇ ਨੇ ਕੋਈ ਮੋਟਰਸਾਈਕਲ ਲਿਆ ਤੁਸੀਂ ਅਸੀਂ ਮੋਟਰਸਾਈਕਲ ਲੈਣ ਲੱਗੇ ਆ, ਇੱਕ ਦੂਸਰੇ ਦੇ ਘਰ ਦੇ ਰਾਜ ਰੂਜ ਹੁੰਦਾ ਹੀ ਨਹੀਂ ਸੀ, ਸਗੋਂ ਸ਼ੇਅਰ ਕਰਦੇ ਸੀ ਇੱਕ ਦੂਸਰੇ ਨਾਲ।
1: ਹਾਂਜੀ, ਬਾਹਲਾ ਦੂਰ ਨੀ ਆ, ਮੈਂ ਹੁਣ 2020 ਚ ਆਇਆ ਤੇ ਮੈਂ ਉਦੋਂ ਜਦੋਂ ਮੇਰਾ ਵੀਜ਼ਾ ਆਇਆ ਤੇ ਅਸੀਂ ਕੁਦਰਤੀ ਸਾਡੇ ਦੂਜੇ ਘਰਾਂ ਚ ਮੈਰਿਜ ਸੀਗੀ ਮੇਰੇ ਤਾਏ ਦੀ ਬੇਟੀ ਦੀ, ਤੇ ਉਹ ਮੈਰਿਜ ਤੇ ਸਾਰੇ ਇਕੱਠੇ ਸੀਗੇ ਤੇ ਉੱਥੇ ਮੈਨੂੰ ਫੋਨ ਆਇਆ ਤੇ ਆਪਾਂ ਸਾਰਿਆਂ ਨੂੰ ਮਤਲਬ ਖੁਸ਼ੀ ਹੁੰਦੀ ਹੈ ਚਲੋ ਹਨਾ ਵੀ ਆਪ ਨੂੰ ਬਹੁਤ ਹੁੰਦੀ ਹੈ ਵੀ ਯਾਰ ਵੀਜ਼ਾ ਆਇਆ ਹਨਾ, ਤੇ ਆਪਾਂ ਤਾਂ ਸਾਰਿਆਂ ਨੂੰ ਦੱਸਦਾ ਕੋਈ ਕੋਈ ਹਾਂਜੀ ਭਾਜੀ ਕੋਈ ਇਹ ਤਾਂ ਹੈ ਨੀ ਵੀ ਕੋਈ ਆਪਾਂ ਨੂੰ ਰੋਕ ਲੂ ਆਪਣਾ ਵੀਜ਼ਾ ਕੈਂਸਲ ਕਰਾ ਦੂਗਾ ਹਨਾ, ਕੋਈ ਏਦਾਂ ਨੀ ਕਰਦਾ। ਮੈਨੂੰ ਲੱਗਦਾ ਨਾ ਇਹ ਇੱਥੇ ਕੈਨੇਡਾ ਆ ਕੇ ਲੋਕ ਏਦਾਂ ਪਤਾ ਨੀ ਕਿਉਂ ਆਪਦੇ ਆਪ ਨੂੰ ਚੇਂਜ ਕਰ ਲਿਆ ਇੰਨਾ।
0: ਸ਼ੁਕਰੀਆ ਰਾਜੇ, ਬਹੁਤ ਬਹੁਤ ਸ਼ੁਕਰੀਆ।

0: ਪੰਜਾਬੀ ਜ਼ਿਆਦਾ ਰਹਿਣ ਦਾ ਟੈਗ ਲੱਗਾ ਇੱਥੇ ਤਾਂ ਸਾਨੂੰ ਸਹੂਲਤਾਂ ਨੀ ਮਿਲ ਰਹੀਆਂ।
1: ਜੀ ਜੀ ਅੱਛਾ।
0: ਹੁਣ ਤੁਸੀਂ ਹੁਣ ਹਾਂਜੀ ਤੁਸੀਂ ਬਾਂਗ ਦੇ ਵਿੱਚ ਆ ਜਾਓ
1: ਜੀ।
0: ਬਾਂਗ ਦੇ ਵਿੱਚ ਚਲੋ ਖਰਚ ਵੀ ਮੇਰਾ ਖਿਆਲ ਇਹਦੇ ਨਾਲ ਥੋੜੇ ਘੱਟੇ ਹੋਣੇ ਆ ਬ੍ਰਹਮਗੜ ਨੂੰ।
1: ਜੀ ਜੀ ਜੀ।
0: ਤੇ ਸਹੂਲਤਾਂ ਪੂਰੀਆਂ ਮਿਲ ਰਹੀਆਂ ਆ।
1: ਜੀ ਜੀ।
0: ਹਨਾ ਇਹਦਾ ਵੱਡਾ ਕਾਰਨ ਇਹ ਆ ਤਾਂ ਲੋਕੀ ਅਪਸੈਟ ਹੋਏ ਜਾਵੇ ਥੋੜਾ ਜਾ ਮੈਕਸ ਕਮਿਊਨਿਟੀ ਹੋਵੇ ਤਾਂ ਵਧੀਆ ਰਹਿੰਦੀ ਆ। ਹਨਾ ਇੱਕ ਕਮਿਊਨਿਟੀ ਦੇ ਵਿੱਚ ਰਹਿਣਾ ਵੀ ਤੁਹਾਨੂੰ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ।
1: ਅੱਛਾ ਜੀ ਠੀਕ ਹੈ ਚਲੋ ਸ਼ੁਕਰੀਆ ਜੀ ਸ਼ੁਕਰੀਆ ਮਿਹਰਬਾਨੀ ਤੁਹਾਡੀ ਰਾਏ ਮਿਲ ਗਈ। ਥੈਂਕ ਯੂ ਵੈਰ ਥੈਂਕ ਯੂ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ 0169
2: ਜੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
2: ਜੀ ਭਾਜੀ ਤੁਸੀਂ ਆਪਣੇ ਪ੍ਰਾਈਵੇਸੀ ਵਾਲੀ ਜੋ ਗੱਲਬਾਤ ਕਰ ਰਹੇ
1: ਜੀ
2: ਦੇਖੋ ਹੁਣ ਵਕਤ ਨਹੀਂ ਇਹ ਕਰੇ ਪਹਿਲੇ ਟਾਈਮਾਂ ਦੀ ਤੁਸੀਂ ਗੱਲ ਕਰਦੇ ਸੀ ਸਾਰਾ ਆਪਣਾ ਇਲਾਕਾ ਸਾਰੇ ਇੱਕ ਦੂਜੇ ਨੂੰ ਜਾਣਦੇ ਕੋਈ ਨਹੀਂ ਹੈ ਕੋਈ ਇਹ ਨਹੀਂ ਹੈ ਕਿ ਆਪਣੇ ਨਾ ਕਿਰਾਏ ਕੇ ਗਏ ਕਿਸੇ ਦੇ ਵੀ ਹੁਣ ਤੇ ਬੱਚੇ ਛਪਾਉਂਦੇ ਫਿਰਦੇ ਲੁਕਾਂ ਦੇ ਫਿਰਦੇ
1: ਬਿਲਕੁਲ
2: ਕੋਈ ਆਪਣੀ ਹੈ ਕਿ ਆਪਣੇ ਪਿੰਡ ਦਾ ਕੋਈ ਚਲਾ ਗਿਆ ਆਪਣਾ ਰੈਲੇਟਿਵ ਹੈ ਮੈਂ ਤਾਂ ਛੱਡੀ ਛਾਤੀ ਇੱਕ ਗੱਲ ਕਰਨ ਵਾਲਾ ਇਨਸਾਨ ਬੱਚਿਆਂ ਨੂੰ ਇੱਕ ਛਪਾਉਂਦੇ ਫਿਰਦੇ ਨੇ ਉਹ ਯਾਰ ਉਹ ਤੁਹਾਡੇ ਬੱਚੇ ਪੜੇ ਉਹ ਛਪਾ ਕੇ ਕੀ ਕਰਨਾ ਤੁਸੀਂ ਬੱਚਿਆਂ ਨੂੰ ਉਹ ਆਪਣੇ ਤੁਹਾਡੇ ਇਲਾਕੇ ਦਾ ਆਪਣਾ ਕੋਈ ਰੈਲੇਟਿਵ ਹੈ ਵਹਿਮਾਂ ਭਰਮਾਂ ਵਾਲਾ ਹੈ ਕਿ ਆਪਣੇ ਨਾ ਉਹ ਜ਼ਿੰਦਗੀਆਂ ਸਿਰਫ ਇੱਥੇ ਹੀ ਹੈ ਇਹ ਕਲਚਰ ਇਸ ਕੈਨੇਡਾ ਦੇ ਵਿੱਚ ਹੀ ਹੈ ਤੇ ਬਹੁਤ ਇੱਕ ਖਤਰਨਾਕ ਹੈ ਮੈਨੂੰ ਕੋਈ ਮੈਂ ਖੁਦ ਇੱਕ ਬੰਦਾ ਸਿਰ ਫੜ ਕੇ ਬਹਿ ਜਾਂਦਾ ਵੇ ਇਸ ਨਾਲ ਤੇ ਜਿਹੜੇ ਪਹਿਲੇ ਟਾਈਮਾਂ ਵਾਲੇ ਸੀ ਉਹ ਬੜੀਆਂ ਹੀਰਾ ਜ਼ਿੰਦਗੀਆਂ ਹੀਆਂ ਵਹਿਮਾਂ ਭਰਮਾਂ ਚ ਕੋਈ ਕੁਛ ਨੀ ਹੈ ਕੋਈ ਨੀ ਰੋਲਾ ਆ ਬਜ਼ੁਰਗਾਂ ਦੀਆਂ ਆਏ ਉਹਨਾਂ ਦੀਆਂ ਕਿ ਇੱਜ਼ਤਾਂ ਕਰੀਆਂ ਬਜ਼ੁਰਗ ਦੇ ਅਸੀਂ ਕਿ ਥੋੜਾ ਜਿਹਾ ਇੱਕ ਨੀਵੀਂ ਪਾ ਕੇ ਇੱਕ ਜੋ ਹੈ ਨਾ ਆਏ ਜੀ ਬਜ਼ੁਰਗਾਂ ਦਾ ਥੋੜਾ ਜਿਹਾ ਰਾਹ ਇੱਕ ਦੇ ਉਹਨਾਂ ਨੂੰ ਹੁਣ ਉਹ ਹੈ ਨੀ ਹੁਣ ਇੱਥੇ ਇੱਕ ਜਿਹੜੀ ਹੈ ਬਜ਼ੁਰਗਾਂ ਕੋਲੋਂ ਇਹ ਕਿ ਆਪਣੇ ਕੋਈ ਰੈਲੇਟਿਵ ਹੈ ਆਪਣੇ ਕੋਈ ਇਲਾਕੇ ਦਾ ਹੈ ਅੱਛਾ ਜੀ ਬੱਚਿਆਂ ਨੂੰ ਲਕਾ ਲੋ ਜੀ ਹੈ ਸੁਣਨ ਵਾਲੇ ਨੇ ਸ਼ਾਇਦ ਕੋਈ ਉਹਨਾਂ ਨੂੰ ਇੱਕ ਪਤਾ ਚੱਲ ਜੇ ਕਿ ਵੀ ਇਹ ਕਿਉਂ ਪ੍ਰਾਈਵੇਸੀ ਇੱਕ ਕਰਨਾ ਚਾਹੁੰਦੇ ਨੇ
1: ਚਲੋ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਸੋ ਦੋਸਤੋ ਤੁਸੀਂ ਵੀ ਕੋਈ ਗੱਲ ਕਰਨੀ ਹੋਏ ਤਾਂ 647-367-5353 ਸਾਡੇ ਸਟੂਡੀਓ ਦੇ ਨੰਬਰ ਹੈ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤੇ ਸਾਡਾ ਵਿਸ਼ਾ ਬੜਾ ਅੱਜ ਖੂਬਸੂਰਤ ਆ ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਮੈਂ ਜਦੋਂ ਗੱਲ ਸੁਣੀ ਨਾ ਤੇ ਮੇਰੇ ਮਨ ਚ ਉਦੋਂ ਹੀ ਆਈ ਮੈਂ ਕਿਹਾ ਯਾਰ ਜੇ ਗੱਲ ਨਾ ਮੈਂ ਆਪਣੇ ਸਰੋਤਿਆਂ ਦੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਤੇ ਲੋਕਾਂ ਦੋਸਤਾਂ ਮਿੱਤਰਾਂ ਦੀ ਰਾਏ ਵੀ ਆਪਾਂ ਲਵਾਂਗੇ ਵੀ ਇਹ ਸੋਚ ਜਿਹੜੀ ਸਹੀ ਹੈ ਤੇ ਬਹੁਤ ਵਧੀਆ ਤੁਸੀਂ ਫੋਨ ਕਰ ਰਹੇ ਹੋ ਤੇ ਲੁੱਕ ਸੁਣੋ ਆਪਾਂ ਛੋਟਾ ਜਿਹਾ ਇੱਕ ਗਾਣਾ ਸੁਣਦੇ ਹਾਂ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਅੱਗੇ ਕੰਟੀਨਿਊ ਕਰਾਂਗੇ।

ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਤੇ ਸਾਡੀ ਗੱਲਬਾਤ ਚੱਲ ਰਹੀ ਹੈ ਤੇ ਤੁਸੀਂ ਫੋਨ ਕਰ ਸਕਦੇ ਹੋ।

347 367 53 53 ਦੇ ਉੱਪਰ ਸਾਡੀ ਤੁਹਾਡੀ ਗੱਲ ਹੋ ਸਕਦੀ ਹੈ। ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਸਮੇਂ ਦੇ ਜਿਹੜੇ ਪ੍ਰਾਊਡ ਸਪੌਂਸਰ ਹੋਏ ਨੇ ਬ੍ਰਮਟਨ ਕੈਸ਼ ਐਂਡ ਕੈਰੀ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ।

ਸਮਾਨ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਹੋ, ਕੋਈ ਵੀ ਫੁਟਕਲ ਸਮਾਨ, ਕੋਈ ਕੋਸਮੈਟਿਕਸ ਦਾ, ਕੋਈ ਡਿਸਪੋਜ਼ੇਬਲ ਸਮਾਨ, ਕੋਈ ਘਰ ਦੇ ਵਿੱਚ ਵਰਤੀ ਜਾਣ ਵਾਲੀ ਛੋਟੀ ਮੋਟੀ ਦਵਾਈ ਮੈਡੀਸਨ ਜੋ ਫਸਟ ਏਡ ਦੇ ਤੌਰ ਤੇ ਅਸੀਂ ਘਰ ਦੇ ਵਿੱਚ ਅਕਸਰ ਅਸੀਂ ਰੱਖਦੇ ਹੁੰਦੇ ਹਾਂ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਉਹਨਾਂ ਦੀ ਪੂਜਾ ਸਮੱਗਰੀ ਚਾਹੀਦੀ ਹੋਏ, ਮਿਲ ਸਕਦੀ ਹੈ। ਔਰ ਇਹਨਾਂ ਦਿਨਾਂ ਦੇ ਵਿੱਚ ਇੱਕ ਸਪੈਸ਼

0: ਪਰ ਉਸ ਦੀ ਔਰ ਅਲਸਿਹਾ ਦਾ ਸ਼ਹਿਦ ਹਨੀ ਜਿਸਨੂੰ ਅਸੀਂ ਕਹਿੰਦੇ ਹਾਂ ਅੱਧਾ ਕਿਲੋ 6.99 ਦਾ ਸੀ ਇਸ ਵੇਲੇ 3.99 ਦਾ ਲੱਗਿਆ ਹੋਇਆ, 1 ਕਿਲੋ 9.99 ਦਾ ਸੀ ਇਸ ਵੇਲੇ 6.99 ਦਾ ਲੱਗਿਆ ਹੋਇਆ, ਤੇ ਤੁਸੀਂ ਇਸ ਆਫਰ ਦਾ ਫਾਇਦਾ ਉਠਾ ਸਕਦੇ ਹੋ। ਮਦਾਨੀ ਦੇਸੀ ਘਿਓ 1 ਕਿਲੋ 600 ਗ੍ਰਾਮ 19.99 ਦਾ, ਮੈਗੀ 96 ਪੈਕਟ ਦਾ ਇੱਕ ਵੱਡਾ ਡੱਬਾ 8.99 ਦਾ ਲੱਗਿਆ ਹੋਇਆ, ਔਰ ਸ਼ਹਿਦ ਅੱਧਾ ਕਿਲੋ 3.99 ਦਾ ਔਰ 1 ਕਿਲੋ 6.99 ਦਾ ਲੱਗਿਆ ਹੋਇਆ ਅਲਸਿਹਾ ਦਾ ਬਹੁਤ ਵਧੀਆ ਸ਼ਹਿਦ, ਜਿਹੜਾ ਤੁਸੀਂ ਇਸ ਆਫਰ ਦਾ ਫਾਇਦਾ ਉਠਾ ਸਕਦੇ ਹੋ। ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਏ ਫੋਨ ਕਰ ਸਕਦੇ ਹੋ 905-230-4800 905-230-4800 ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ। ਸੋ ਸਾਡੀ ਗੱਲਬਾਤ ਚੱਲ ਰਹੀ ਸੀ ਉਸ ਵਿਸ਼ੇ ਦੇ ਉੱਪਰ, ਮੈਂ ਨਾ ਇੱਕ ਦਿਨ ਇੱਕ ਪੜ੍ਹ ਰਿਹਾ ਸੀ, ਉਹ ਕਹਿੰਦੇ ਕਿ ਇੱਕ ਨਾ ਜੰਗਲ ਦੇ ਵਿੱਚ ਇੱਕ ਟਟੇਣਾ ਨਹੀਂ ਹੁੰਦਾ, ਜਿਹੜਾ ਟਟੇਣਾ ਜਿਹੜਾ ਜਗਦਾ ਜਿਹਨੂੰ ਅਸੀਂ ਜੁਗਨੂੰ ਵੀ ਕਹਿ ਦਿੰਦੇ ਹਾਂ, ਕਈਆਂ ਜਗ੍ਹਾ ਤੇ ਉਸਨੂੰ ਜੁਗਨੂੰ ਬੋਲਦੇ ਕਈ ਉਸਨੂੰ ਟਟਿਆਣਾ ਬੋਲਦੇ, ਜਿਹੜਾ ਜਗਦਾ ਹੈ ਉਸ ਖੰਭ ਜੇ ਖਿਲਾਰਦਾ ਤੇ ਵਿੱਚ ਉਹਦੇ ਲਾਈਟ ਨਿਕਲਦੀ ਹੈ ਤੇ ਉਹ ਰਾਤ ਨੂੰ ਹਨੇਰੇ ਦੇ ਵਿੱਚ ਚਮਕਦਾ। ਉਹ ਕਹਿੰਦੇ ਇੱਕ ਸੱਪ ਸੀ, ਅੱਗੇ ਅੱਗੇ ਜੁਗਨੂੰ ਭੱਜਿਆ ਜਾਵੇ ਤੇ ਪਿੱਛੇ ਪਿੱਛੇ ਉਹਦੇ ਸੱਪ ਲੱਗ ਪਿਆ, ਸੱਪ ਨੂੰ ਪਕੜਨ ਦੀ ਕੋਸ਼ਿਸ਼ ਦੇ ਵਿੱਚ ਮਗਰ ਮਗਰੋਂ ਦੇ ਭੱਜੇ, ਜੁਗਨੂੰ ਨਾ ਰੋਕੇ ਔਰ ਸੱਪ ਨੂੰ ਕਹਿੰਦਾ ਯਾਰ ਮੇਰੀ ਤੇਰੀ ਕੋਈ ਦੁਸ਼ਮਣੀ ਤੇ ਹੈ ਨਹੀਂ ਤੇ ਨਾ ਹੀ ਮੈਂ ਤੇਰੀ ਖੁਰਾਕ ਹਾਂ ਤੇ ਨਾ ਹੀ ਤੇ ਮੈਂ ਤਾਂ ਛੋਟਾ ਜਿਹਾ ਹੈਗਾ, ਤੈਨੂੰ ਮੇਰੇ ਤੋਂ ਕੋਈ ਡਰ ਵੀ ਨਹੀਂ ਹੈਗਾ ਤੇ ਤੂੰ ਮੇਰੇ ਪਿੱਛੇ ਕਿਉਂ ਲੱਗਿਆ ਮੈਨੂੰ ਰੁਕਣ ਨਹੀਂ ਦਿੰਦਾ। ਉਹ ਸੱਪ ਉਹਨੂੰ ਕਹਿੰਦਾ ਨਾ ਯਾਰ ਮੇਰੀ ਨਾ ਮੇਰੇ ਤੋਂ ਤੇਰੀ ਜਿਹੜੀ ਚਮਕ ਹੈ ਨਾ ਜਿਹੜੀ ਇਹ ਬਰਦਾਸ਼ਤ ਨਹੀਂ ਹੁੰਦੀ, ਇਹ ਚਮਕ ਤੇਰੀ ਨਾ ਮੇਰੇ ਤੋਂ ਦੇਖੀ ਨਹੀਂ ਜਾਂਦੀ। ਸੋ ਮੈਨੂੰ ਇਹ ਵੀ ਲੱਗਾ ਕਿ ਜੋ ਉਹਨਾਂ ਦੇ ਕਹਿਣ ਦੇ ਮੁਤਾਬਕ ਗੱਲਾਂ ਗੱਲਾਂ ਦੇ ਵਿੱਚ ਉਹਨਾਂ ਨੇ ਦੋਸਤਾਂ ਮਿੱਤਰਾਂ ਨੇ ਇਹ ਵੀ ਗੱਲ ਕੀਤੀ ਕਿ ਸਾਡੇ ਲੋਕ ਯਾਰ ਇੱਕ ਦੂਸਰੇ ਦੋਸਤ ਮਿੱਤਰ ਨੂੰ ਨਾ ਤਰੱਕੀ ਕਰਦਾ ਦੇਖ ਕੇ ਨਾ ਬਰਦਾਸ਼ਤ ਨਹੀਂ ਕਰਦੇ, ਉਹ ਜੈਲਸੀ ਕਰਨ ਲੱਗ ਪੈਂਦੇ ਆ, ਈਰਖਾ ਕਰਨ ਲੱਗ ਪੈਂਦੇ ਆ ਜੇ ਕੋਈ ਦੋਸਤ ਮਿੱਤਰ ਤਰੱਕੀ ਕਰ ਰਿਹਾ ਹੋਵੇ, ਤੇ ਵੈਸੇ ਹੋਣਾ ਨਹੀਂ ਚਾਹੀਦਾ। ਉਹ ਕਹਿੰਦੇ ਇਹ ਵੀ ਇੱਕ ਕਾਰਨ ਹੈ ਕਿ ਸਾਡੇ ਦੋਸਤਾਂ ਦੇ ਵਿੱਚ ਸਾਡੇ ਜਿਹੜੇ ਪਿੰਡੀ ਪੰਜਾਬੀ ਲੋਕ ਨੇ ਨਾ ਉਹਨਾਂ ਦੇ ਵਿੱਚ ਇਹ ਟੈਂਡੈਂਸੀ ਹੈ, ਜਦੋਂ ਕੋਈ ਦੂਸਰਾ ਦੋਸਤ ਮਿੱਤਰ ਭੈਣ ਭਰਾ ਤਰੱਕੀ ਕਰਦਾ ਨਾ ਤੇ ਅਸੀਂ ਉਸ ਦੀ ਤਰੱਕੀ ਦੇ ਵਿੱਚ ਖੁਸ਼ ਨਹੀਂ ਹੁੰਦੇ, ਅਸੀਂ ਉਹਦੇ ਵਿੱਚ ਤਰੱਕੀ ਦੇ ਵਿੱਚ ਸਗੋਂ ਨਾ ਅਸੀਂ ਜਲਦੇ ਹਾਂ ਜਾਂ ਈਰਖਾ ਕਰਦੇ ਹਾਂ ਜਾਂ ਜੈਲਸੀ ਕਰਦੇ ਹਾਂ। ਸੋ ਇਹ ਰੀਜ਼ਨ ਤੁਹਾਡੇ ਮੁਤਾਬਕ ਠੀਕ ਲੱਗਦਾ ਤੁਹਾਨੂੰ, ਵੈਸੇ ਜੈਲਸੀ ਤਾਂ ਹੋਣੀ ਚਾਹੀਦੀ ਤਾਂ ਨਹੀਂ, ਪਰ ਜੇ ਜਿਹਨਾਂ ਲੋਕਾਂ ਦੇ ਵਿੱਚ ਮਨ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਹੈ ਤੇ ਉਹ ਗਲਤ ਹੈ, ਕਿਉਂਕਿ ਉੱਥੇ ਦੇਖੋ ਅਸੀਂ ਪਿੰਡਾਂ ਦੇ ਵਿੱਚੋਂ ਜਿੱਥੋਂ ਆਏ ਹਾਂ ਨਾ, ਉੱਥੇ ਤਾਂ ਥੋੜਾ ਬਹੁਤਾ ਚਲੋ ਇੱਦਾਂ ਦੀ ਸੋਚ ਲੋਕਾਂ ਦੀ ਹੁੰਦੀ ਸੀ, ਪਰ ਫਿਰ ਵੀ ਉਹ ਇੱਕ ਦੂਸਰੇ ਦੇ ਨਾਲ ਇਕੱਠੇ ਰਹਿ ਕੇ ਬਹੁਤ ਖੁਸ਼ ਹੁੰਦੇ ਸੀ। ਉਹਨਾਂ ਦੀ ਸੋਚ ਹੁੰਦੀ ਸੀ ਕਿ ਯਾਰ 1-1-2-11 ਜਦੋਂ ਇਕੱਠੇ ਹੋ ਜਾਈਏ ਨਾ ਦੋਸਤ ਮਿੱਤਰ ਭੈਣ ਭਰਾ ਜਿਹੜੇ ਇਕੱਠੇ ਰਹਿਣਗੇ ਇੱਕ ਜਗ੍ਹਾ ਤੇ, ਕੋਈ ਕੱਲ ਨੂੰ ਕੁਦਰਤੀ ਆਫਤ ਆ ਜਾਏ, ਕੱਲ ਨੂੰ ਕੋਈ ਹੋਰ ਮੁਸ਼ਕਲ ਪੈ ਜਾਏ, ਕੱਲ ਨੂੰ ਹੋਰ ਕੋਈ ਤਕਲੀਫ ਹੋ ਜਾਏ, ਜਿਹੜੇ ਦੋਸਤ ਮਿੱਤਰ ਭੈਣ ਭਰਾ ਹੋਣਗੇ ਤਾਂ ਜ਼ਰੂਰ ਉਹ ਇੱਕ ਦੂਸਰੇ ਦੇ ਨਾਲ ਸੁੱਖ ਦੁੱਖ ਦੇ ਵਿੱਚ ਖੜੇ ਹੋਣਗੇ। ਤੇ ਜਦੋਂ ਇੱਦਾਂ ਦੀ ਸੋਚ ਹੋ ਜਾਏਗੀ ਯਾਰ ਸਾਡਾ ਗੁਆਂਢੀ ਨਾ ਕੋਈ ਸਾਡਾ ਆਪਣਾ ਨਾ ਹੀ ਹੋਵੇ, ਸਾਡਾ ਕੋਈ ਨੇੜੇ ਵਾਲਾ ਕੋਈ ਨਾ ਹੀ ਹੋਵੇ, ਉਹਦੇ ਨਾਲ ਸਾਡੀ ਪ੍ਰਾਈਵੇਸੀ ਖਤਮ ਹੁੰਦੀ ਹੈ, ਉਹਦੇ ਨਾਲ ਇਹ ਲੱਗਦਾ ਹੈ ਕਿ ਸਾਡੀ ਜੇ ਅਸੀਂ ਕੋਈ ਚੀਜ਼ ਲਿਆਉਣੇ ਅਸੀਂ ਕੋਈ ਤਰੱਕੀ ਕਰਦੇ ਹਾਂ ਤਾਂ ਉਹਦੇ ਨਾਲ ਸਾਨੂੰ ਉਹ ਜੈਲਸੀ ਹੁੰਦੀ ਹੈ ਇਸ ਚੀਜ਼ ਦੀ। ਤਾਂ ਇਹ ਜਿਹੜੀ ਸੋਚ ਹੈ ਨਾ ਮੇਰੇ ਮੁਤਾਬਕ ਇਹ ਨਹੀਂ ਹੋ ਸਕਦੀ, ਇਸ ਤਰ੍ਹਾਂ ਦੀ ਸੋਚ ਜੇ ਹੈਗੀ ਵੀ ਹੈ ਨਾ ਤੇ ਉਹ ਗਲਤ ਹੈ। ਸੋ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲ ਕਰਨੀ ਹੋਵੇ ਆਪਣੀ ਕੋਈ ਫੀਡਬੈਕ ਦੇਣੀ ਹੋਵੇ ਤਾਂ ਜ਼ਰੂਰ ਦੇ ਸਕਦੇ ਹੋ 6473-67-5353 ਤੇ ਅਸੀਂ ਚੱਲਦੇ ਅੱਗੇ ਪ੍ਰੋਗਰਾਮ ਦੇ ਵਿੱਚ। ਅੱਗੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਅੱਜ ਸਾਡੇ ਇੱਕ ਕਾਲਰ ਆ ਗਏ, ਪਹਿਲਾਂ ਆਪਣਾ ਦੀ ਗੱਲ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 8268 ਜੀ। ਹਾਂਜੀ ਭਲਾ ਆਵਾਜ਼ ਨਾ ਰੇਡੀਓ ਦੀ ਘੱਟ ਕਰੋ ਤੁਸੀਂ ਆਪਣੀ।
1: ਹੈਲੋ,
0: ਹਾਂਜੀ ਹਾਂਜੀ ਸੁਣ ਰਹੀ ਹੈ ਜੀ ਆਵਾਜ਼ ਤੁਹਾਡੀ।
1: ਹਾਂਜੀ ਹਾਂਜੀ ਓਕੇ ਠੀਕ ਹੈ। ਮੈਂ ਕਿਹਾ ਮੈਨੂੰ ਇਸ ਘਰ ਚ ਰਹਿੰਦੇ ਨੂੰ 53 ਸਾਲ ਹੋ ਗਏ
0: ਜੀ। ਜੀ ਜੀ
1: ਮੈਂ ਮੇਰੇ ਸਾਰੇ ਗੋਰੇ ਨੇ ਕਦੇ ਤੱਕ ਦਿਨ ਨਹੀਂ। ਹਾਂਜੀ ਔਰ ਇੰਨੀ ਅੱਛੀ ਕਮਿਊਨਿਟੀ ਹੈ ਨਾ, ਹੈਲਪਫੁਲ ਹੈ। ਮੇਰੇ 4 ਸਾਲ ਪਹਿਲਾਂ ਪਾਸ ਵੇ ਹੋਏ ਸੀ ਔਰ ਇੱਕ ਨੇ ਆ ਕੇ ਆਪਣੇ ਘਰ ਦਾ ਨੰਬਰ ਫੋਨ ਨੰਬਰ ਸੈੱਲ ਨੰਬਰ ਦੇ ਕੇ ਗਏ। ਦਿਨ ਹੋਵੇ ਰਾਤ ਹੋਵੇ ਹੈ ਨਾ, ਤੇ ਮੈਨੂੰ ਫੋਨ ਕਰਨਾ ਸਾਰਿਆਂ ਨੇ।
0: ਗੋਰੇ ਗੋਰੇ ਆ ਤੁਹਾਡੇ ਆਸ ਪਾਸ?
1: ਹਾਂਜੀ ਹਾਂਜੀ ਹਾਂਜੀ।
0: ਤੇ ਆਪਣੇ ਕੋਈ ਪੰਜਾਬੀ ਆਸ ਪਾਸ?
1: ਨਹੀਂ ਨਹੀਂ। ਪਿਛਲੇ ਹਫਤੇ ਮੇਰੀ ਗੱਡੀ ਬੈਟਰੀ ਡਾਊਨ ਹੋ ਗਈ, ਮੈਂ ਸਾਹਮਣੇ ਘਰ ਵਾਲੇ ਨੂੰ ਫੋਨ ਕੀਤਾ, ਕਹਿੰਦਾ ਸਵੇਰੇ ਪੌਣੇ 8 ਵਜੇ ਆਇਆ, ਮੇਰੀ ਗੱਡੀ ਦੀ ਬੈਟਰੀ ਕੱਢ ਕੇ ਕਨੇਡਾ ਤੇ ਜਾ ਕੇ ਬਦਲ ਕੇ ਨਵੀਂ ਲੈ ਕੇ, ਮੈਂ ਉਹਨੂੰ ਹਾਲੇ ਕੋਈ ਪੈਸਾ ਨੀ ਦਿੱਤਾ, ਉਹਨੇ ਨਵੀਂ ਲਿਆ ਕੇ ਮੇਰੀ ਗੱਡੀ ਚ ਪਾਤੀ ਔਰ ਉਹ ਬੰਦੇ ਡੇਢ ਘੰਟਾ ਮੇਰੇ ਤੇ ਲਾਇਆ ਤੇ ਚਲ ਮੈਂ ਪੈਸੇ ਨੂੰ ਪੇ ਕੀਤੇ, $400 ਉਹਨੇ ਲਾਏ। ਕਹਿੰਦੇ ਨੀ ਕੋਈ ਗੱਲ ਨੀ ਆਂਟੀ, ਮਮਾ ਫਿਰ ਦੇ ਦੇ ਤੂੰ ਜਦ ਤੇਰੇ ਕੋਲ ਟਾਈਮ ਹੋਊਗਾ। ਮੈਂ ਕਹਿੰਦੀ ਮੇਰੇ ਕੋਲ ਹੈਗੇ ਨੀ ਤੂੰ ਲੈ ਕੇ ਜਾ, ਮੇਰੇ ਕੋਲ ਖਾਲੀ ਨੀ ਜਾ ਸਕਦਾ। ਫਿਰ ਮੈਂ ਉਹਨੂੰ ਫੋਨ ਕੀਤਾ, ਮੈਂ ਤੂੰ ਆਪਣੀ ਲੇਬਰ ਤਾਂ ਲੈ ਕੇ ਨੀ ਗਿਆ, ਤੂੰ ਘੰਟਾ ਖਰਾਬ ਕੀਤਾ। ਕਹਿੰਦੇ ਇਸ ਹੋ ਕੇ ਮਾਂ।
0: ਅੱਛਾ ਤੁਸੀਂ ਮੈਨੂੰ ਇਹ ਦੱਸੋ, ਮੈਂ ਤੁਹਾਡੀ ਗੱਲ ਵਿੱਚ ਕੱਟਣ ਲੱਗਾ ਵੀ ਇਹ ਤਾਂ ਚਲੋ ਗੋਰਾ ਸੀ, ਉਹਨੇ ਤੁਹਾਡੀ ਹੈਲਪ ਵੀ ਕਰਤੀ, ਲਿਆ ਵੀ ਕੁਝ ਨਹੀਂ, ਤੇ ਤੁਹਾਡਾ ਬੜਾ ਵਧੀਆ ਐਕਸਪੀਰੀਅੰਸ ਰਿਹਾ। ਤੁਸੀਂ ਦੇਖੋ ਵੀ ਜੇ ਕੋਈ ਆਪਣਾ ਪੰਜਾਬੀ ਭਰਾ ਹੁੰਦਾ ਤੇ ਤੁਹਾਡਾ ਐਕਸਪੀਰੀਅੰਸ ਵਧੀਆ ਹੋਣਾ ਸੀ, ਇਸ ਤੋਂ ਕਿ ਮਾੜਾ ਹੋਣਾ ਸੀ।
1: ਪਤਾ ਨੀ, ਮੈਨੂੰ 53 ਸਾਲ ਹੋ ਗਏ, ਮੈਂ ਕਦੇ ਕਿਸੇ ਨਾਲ ਰਹੀ ਨੀ, ਏਦਾਂ ਕੋਈ ਹੋਈ ਨੀ, ਕਿਉਂਕਿ ਮੈਂ ਰਹੀ ਨੀ ਹੈਗੀ। ਹੁਣ ਮੈਂ ਬ੍ਰੈਮਟਨ ਜਾਂਦੇ ਆ, ਮੈਨੂੰ ਕਾਰ ਚਲਾਉਣੀ ਬਹੁਤ ਔਖੀ ਹੈ, ਕਿਉਂਕਿ ਇੱਥੇ ਆਮ ਜਿਹਾ ਹੈਗਾ। ਜਦ ਅਸੀਂ ਘਰ 53 ਸਾਲ ਪਹਿਲਾਂ ਮਿਲਟਨ ਦੀ ਜੰਗਲ ਸੀ।
0: ਸੋ ਮੇਰੇ ਮੁਤਾਬਕ ਤੇ ਇਹ ਸਗੋਂ ਜੇ ਗੋਰੇ ਸੀ ਉਹ ਵੀ ਇੰਨੀ ਹੈਲਪ ਕੀਤੀ, ਜੇ ਪੰਜਾਬੀ ਭੈਣ ਭਰਾ ਹੁੰਦੇ ਤਾਂ ਮੇਰਾ ਖਿਆਲ ਹੈ ਕਿ ਉਹ ਤਾਂ ਹੋਰ ਬਹੁਤ ਵਧੀਆ ਹੈਲਪਫੁਲ ਹੋਣੀ ਸੀ ਇੱਕ ਦੂਸਰੇ ਦੇ। ਅਸੀਂ ਮੁਸ਼ਕਲ ਦੇ ਵਿੱਚ ਖੜਦੇ ਇੱਕ ਦੂਸਰੇ ਦੇ ਨਾਲ, ਐਸੀ ਕੋਈ ਗੱਲ ਨਹੀਂ ਹੈ।
1: ਮੈਂ ਤਾਂ ਮੰਨਦੀ ਹਾਂ, ਪਰ ਮੇਰਾ ਐਕਸਪੀਰੀਅੰਸ ਹੈ ਨੀ ਨਾ, ਤਾਂ ਮੈਂ ਕੀਤਾ, ਮੈਂ ਇਹ ਸ਼ੇਅਰ ਕੀਤਾ ਹੈਗਾ ਕਿ ਇਹ ਬਹੁਤ ਹੈਲਪ। ਪਰ ਇਹ ਸ਼ਾਮ ਨੂੰ ਇੱਕ ਦੂਜੇ ਦਾ ਘਰਾਂ ਚ ਰਿਹਾ, ਕਹਿੰਦੇ ਕਮਿਊਨਿਟੀ ਸਾਨੂੰ ਪਤਾ 4 ਵਜੇ ਕੰਮਾਂ ਤੋਂ ਆਉਂਦੇ ਨੇ ਆਪਣੇ ਆਪਣੇ ਘਰ, ਅਸੀਂ ਕਦੇ ਇੱਕ ਦੂਜੇ ਦੇ ਘਰ ਨਹੀਂ ਗਏ। ਬਾਹਰ ਹੈਲੋ ਹੈਲੋ ਹੁੰਦੇ ਜੇ, ਬਾਹਰ ਗਰਮੀਆਂ ਨੂੰ, ਹਾਂ ਸਰਦੀਆਂ ਹੁੰਦੀਆਂ ਤਾਂ ਸਨੋ ਚੁਕਾਉਂਦੇ ਨੇ, ਕਰਦੇ ਨੇ ਸਭ ਕੁਛ, ਕਰਦੇ ਹੈਲਪ ਇੱਕ ਦੂਸਰੇ ਦੀ, ਅਸੀਂ ਕਰਦੇ ਹਾਂ।
0: ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ ਤੁਸੀਂ ਐਕਸਪੀਰੀਅੰਸ ਸ਼ੇਅਰ ਕੀਤਾ, ਥੈਂਕ ਯੂ।
1: ਹਾਂਜੀ ਸਰ, ਓਕੇ, ਥੈਂਕ ਯੂ, ਨੋ ਪ੍ਰੋਬਲਮ।
0: ਸੋ ਦੋਸਤੋ, ਤੁਸੀਂ ਵੀ ਕੋਈ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ। ਸਾਡੀ ਗੱਲਬਾਤ ਬਹੁਤ ਵਧੀਆ ਚੱਲ ਰਹੀ ਅੱਜ, ਕਿ ਉਹ ਭੈਣ ਜੀ ਸਾਡੇ ਨੇ ਦੱਸਿਆ ਹੈ, ਕੋਈ ਕਹਿੰਦੇ ਵੀ ਮੈਨੂੰ 53 ਈਅਰਸ ਉੱਥੇ ਰਹਿ ਗਏ ਆ, ਲੇਕਿਨ ਸਾਡੇ ਆਸ ਪਾਸ ਸਾਰੇ ਦੇ ਸਾਰੇ ਗੋਰੇ ਨੇ, ਉਹ ਬੜੇ ਹੈਲਪਫੁਲ ਹੁੰਦੇ ਨੇ, ਮੁਸ਼ਕਲ ਦੇ ਵਿੱਚ ਸਾਡੀ ਹੈਲਪ ਕਰਦੇ, ਤੇ ਸਾਡੇ ਭੈਣ ਭਰਾ, ਮੇਰਾ ਖਿਆਲ ਹੈ ਕਿ ਅਸੀਂ ਵੀ ਕਦੇ ਪਿੱਛੇ ਨਹੀਂ ਹਟਦੇ ਇਹਨਾਂ ਮਾਮਲਿਆਂ ਦੇ ਵਿੱਚ। 1972, ਸਤਿ ਸ੍ਰੀ ਅਕਾਲ ਜੀ।
2: ਘਰਾਂ ਦੇ ਘਰ ਹੋ ਗਈ, ਕੋਈ ਗੱਡੀ ਲੈ ਲਈ, ਕੋਈ ਆਹ ਚੀਜ਼ ਹੋ ਗਈ, ਕਈ ਤਾਂ ਜਮਾ ਹੀ ਕਹਿੰਦੇ ਵੀ ਉਹ ਕਾਪੀ ਤੇ ਕਾਪੀ ਕਰ ਦਿੰਦੇ ਵੀ ਉਹਨੇ ਕਿਉਂ ਕਰ ਲਿਆ, ਮੈਂ ਵੀ ਐਂ ਕਰਾਂ, ਹੈਗਾ ਜੀ ਇਹ ਕੰਮ।
0: ਬਿਲਕੁਲ, ਇਹ ਵੈਸੇ ਸਾਡੇ ਮੇਰੇ ਖਿਆਲ ਪੰਜਾਬੀਆਂ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਨਹੀਂ ਕੰਪੈਰੇਟਿਵਲੀ, ਕਿਉਂਕਿ
2: ਤੁਸੀਂ ਬਿਲਕੁਲ ਸਹੀ ਗੱਲ ਕਹੀ ਵੀਰ ਜੀ, ਆਪਣੇ ਪੰਜਾਬੀਆਂ ਚ ਤਾਂ ਬਹੁਤ ਜ਼ਿਆਦਾ ਹੀ ਹੈ,
0: ਹੋਣਾ ਨਹੀਂ ਚਾਹੀਦਾ ਵੈਸੇ, ਸਗੋਂ ਖਾਸ
2: ਹੋਣਾ ਨਹੀਂ ਚਾਹੀਦਾ।
0: ਇੱਥੇ ਪ੍ਰਦੇਸ਼ ਦੇ ਵਿੱਚ ਆ ਕੇ ਇੱਥੇ ਤਾਂ ਦੇਖੋ ਜਿਹੜਾ ਆਪਣਾ ਮਿਹਨਤ ਕਰਦਾ ਉਹ ਹੀ ਕਮਾਈ ਜਾਂਦਾ, ਜਿਹੜਾ ਮਿਹਨਤ ਕਰਦਾ
2: ਕਮਾਈ ਜਾਂਦਾ,
0: ਇੱਥੇ ਕੁਝ ਕਰ ਹੀ ਨਹੀਂ ਸਕਦਾ। ਇੱਥੇ ਐਸਾ ਕੋਈ ਰੁਝਾਨ ਹੈ ਨੀ ਆ, ਤੇ ਇਸੇ ਇਸ ਕਰਕੇ ਜਲਸੀ ਜੁਲਸੀ ਕਰਨ ਵਾਲੀ ਸੋਚ
2: ਬਹੁਤ ਆ ਜੀ, ਹਰੇਕ ਕੰਮ ਚ ਇੱਥੇ, ਟਰੱਕਿੰਗ ਕੰਪਨੀ ਚ ਤਾਂ, ਗੱਡੀਆਂ ਗੁੱਡੀਆਂ ਚ ਤਾਂ, ਸਾਰੇ ਕਾਸੇ ਚ ਹੈਗੀ।
0: ਚਲੋ
2: ਜੀ, ਮੈਂ ਤੁਹਾਨੂੰ ਜੀ, ਮੈਂ ਜੇ ਤੁਹਾਨੂੰ ਆਪਦੀ ਐਗਜ਼ਾਮਪਲ ਦੇਵਾਂ
0: ਜੀ,
2: ਮੇਰਾ ਮਾਇੰਡ ਏਡਾ ਸੈੱਟ ਹੋਇਆ ਨਾ ਜੀ, ਵੀ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਵੀ ਜੇ ਕਿਸੇ ਦਾ ਬੱਚਾ ਪੜ੍ਹਦਾ ਹੋਵੇ, ਕੋਈ ਫਾਰਮਿਸਟ ਬਣਦਾ, ਮੈਨੂੰ ਇੰਨਾ ਚਾਅ ਚੜ੍ਹ ਜਾਂਦਾ ਜੀ ਉਸ ਗੱਲ ਦਾ, ਵੀ ਭਾਈ ਬਹੁਤ ਸ਼ੁਕਰ ਆ ਪਰਮਾਤਮਾ,
0: ਹੋਣੀ ਚਾਹੀਦੀ
2: ਸਾਡੇ ਬੱਚੇ ਘੱਟ ਪੜ੍ਹੇ ਤੇ ਇਹਨਾਂ ਦੇ ਪੜ੍ਹ ਰਹੇ,
0: ਹੋਣੀ ਚਾਹੀਦੀ ਹੈ ਕਿ ਭੈਣ ਭਰਾ
2: ਜਿਵੇਂ ਹੁਣ ਤੁਸੀਂ ਦੇਖੋ ਸਾਡੇ, ਜਿਵੇਂ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਰਿਸ਼ਤਾ ਬਹੁਤ ਮਾੜਾ ਮੰਨਿਆ ਜਾਂਦਾ ਵੀ ਸਾਧੂਆਂ ਦਾ ਰਿਸ਼ਤਾ ਕਦੇ ਚੰਗਾ ਨੀ ਹੁੰਦਾ ਜੀ, ਮੇਰੇ 4 ਸਾਧੂ ਆ ਜੀ, ਇੰਨੀ ਮੇਰੀ ਬਣਦੀ ਆ, ਹੁਣ ਮੇਰੇ ਇੱਕ ਸਾਧੂ ਵਿੰਨੀ ਪੈਕ ਘਰ ਬਣਾ ਰਿਹਾ, ਉਹਨੇ ਮੈਨੂੰ ਕਿਤੇ 10 ਬੈਠਾ
0: ਜੀ,
2: ਮੈਂ ਜੀ ਉਹਨੂੰ ਇੰਨੀਆਂ ਸਲਾਹਾਂ ਦਿੱਤੀਆਂ, ਇੰਨੀਆਂ ਚੀਜ਼ਾਂ, ਉਹ ਮੈਨੂੰ ਕਹਿੰਦਾ ਵੀ ਵੀਰ ਜੀ ਜੇ ਤੁਸੀਂ ਮੈਨੂੰ ਨਾ ਕਹਿੰਦੇ ਨਾ ਤਾਂ ਮੈਨੂੰ 10 ਫੁੱਟ ਸੀਲਿੰਗ ਦਾ ਪਤਾ ਹੀ ਨੀ ਸੀ, ਕਹਿੰਦਾ ਨਹੀਂ ਤੁਹਾਨੂੰ ਤਾਂ ਬਿਲਡਰ ਨੇ 9 ਫੁੱਟ ਹੀ ਦੇਣੀ।
0: ਬਿਲਕੁਲ ਬਿਲਕੁਲ ਬਿਲਕੁਲ,
2: ਮੈਂ ਇੰਨੀਆਂ ਵੀਰ ਜੀ ਉਹਨੇ ਚੀਜ਼ਾਂ ਦੱਸੀਆਂ, ਲਿਖਾਈਆਂ, ਗਿਣਾਈਆਂ, ਉਹਨੇ ਸਾਰੀਆਂ ਚੀਜ਼ਾਂ ਅਪਗ੍ਰੇਡ ਲੈ ਲਈਆਂ, ਕਹਿੰਦਾ ਇੰਨਾ ਭਾਜੀ ਧੰਨਵਾਦ ਮੇਰਾ ਕਰਦਾ, ਕਹਿੰਦਾ ਯਾਰ ਜਿੰਨਾ ਵੀਰ ਜੀ ਤੁਸੀਂ ਐਂ ਕਰਦੇ ਆ ਕੋਈ ਨੀ ਕਰਦਾ।
0: ਇਹ ਜਿਹੜੇ ਸੋਸ਼ਲ ਰਿਲੇਸ਼ਨ ਆ ਨਾ, ਇਹ ਗਿਵ ਐਂਡ ਟੇਕ, ਜਿੰਨਾ ਤੁਸੀਂ ਕਿਸੇ ਦਾ ਕਰੋਗੇ ਨਾ ਤੇ ਉਨਾ ਹੀ ਅੱਗੋਂ ਤੁਹਾਡਾ ਅਗਲਾ ਵੱਧ ਕਰੂਗਾ, ਸਗੋਂ ਮੇਰਾ ਖਿਆਲ
2: ਵੱਧ ਕਰਦਾ। ਹੁਣ ਮੇਰੀ ਇੱਕ ਹੋਰ ਇੱਥੇ ਮੇਰੀ ਹੈਗੀ ਸਿਸਟਰ ਨਾਲ ਗੋਲਫ ਰਹਿੰਦੀ ਹੈ, ਉਹਨਾਂ ਨੇ ਬਹੁਤ ਸੋਹਣਾ ਘਰ ਬਣਾਇਆ, ਉਹਨਾਂ ਨੇ ਵੀ ਇੰਨੀਆਂ ਗੱਲਾਂ ਮੈਨੂੰ ਕੁਛ, ਜਦੋਂ ਹੀ ਕੋਈ ਚੀਜ਼ ਲੈਣੀ ਮੈਨੂੰ ਫੋਟੋ ਭੇਜੂਗੀ, ਜੀਜਾ ਜੀ ਆ ਦੱਸੋ ਵੀ ਅਸੀਂ ਲਈਏ ਨਾ ਲਈਏ ਕਿਵੇਂ ਕਰੀਏ, ਸਾਰੀ ਸਲਾਹ ਲੈਂਦੇ।
0: ਚਲੋ ਬਹੁਤ ਅੱਛਾ ਜੀ, ਪਰਮਾਤਮਾ ਕਰੇ ਤੁਹਾਡੇ ਰਿਲੇਸ਼ਨ ਇਦਾਂ ਹੀ ਬਣੇ ਰਹਿਣ ਫੈਮਿਲੀ ਦੇ।
2: ਹਾਂਜੀ ਹਾਂਜੀ, ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣਾ, ਕੱਲ ਨਾ ਜੀ ਮੈਂ ਆਪਦੀ ਵਾਈਫ ਦੇ ਨਾਲ ਉਹਦੇ ਬ੍ਰਦਰ ਦੀ ਵੈਡਿੰਗ ਸੀ ਤੇ ਅਸੀਂ ਕਾਰਡ ਵੰਡ ਰਹੇ ਸੀਗੇ
0: ਜੀ,
2: ਤੇ ਜਿਨ੍ਹਾਂ ਜਿਨ੍ਹਾਂ ਦੇ ਘਰੇ ਗਏ ਤੇ ਉਹ ਮੈਂ ਉਹਨਾਂ ਦੀ ਵਾਈਫ ਨੇ ਇਹ ਗੱਲ ਕਹੀ, ਮੈਂ ਕਿਹਾ ਵੀ ਜਿਹਦੇ ਜਿਹਦੇ ਘਰਾਂ ਕਿਸੇ ਦੇ ਘਰੇ ਆਪਾਂ ਡੋਰ ਚੋਂ ਨੀ ਮੁੜਨਾ, ਅਗਲੇ ਦੇ ਘਰੇ ਜਾ ਕੇ 10-15-20 ਮਿੰਟ ਅੱਧਾ ਘੰਟਾ ਮੈਂ ਜ਼ਰੂਰ ਬਹਿਣਾ। ਮੈਂ ਕਿਹਾ ਕਿਹੜਾ ਰੋਜ਼ ਜਾ ਹੁੰਦਾ ਕਿਸੇ ਦੇ ਘਰੇ? ਤੁਸੀਂ ਵੀਰ ਜੀ ਬਿਲੀਵ ਨੀ ਕਰਨਾ, ਜਿਹਦੇ ਜਿਹਦੇ ਘਰੇ ਗਏ ਸਾਰਿਆਂ ਦੇ ਬੱਚੇ ਵੱਡੇ ਹੋਏ ਵੇ, ਬੱਚੇ ਐ ਚੌਂਕੜੀ ਮਾਰ ਕੇ ਸਾਡੇ ਮੋਹਰੇ ਹੋ ਗਏ, ਕਿਸੇ ਨੂੰ ਪਤਾ ਹੀ ਨੀ ਸੀ ਵੀ ਮੈਂ ਇਹਨਾਂ ਦਾ ਮਾਸੜ ਹੈ। ਇੰਨਾ ਮਨ ਖੁਸ਼ ਹੋਇਆ, ਕੋਈ ਕਿਸੇ ਬੱਚੇ ਕੋਈ ਕਵੇ ਮੈਂ ਇੰਗਲੈਂਡ ਪੜ੍ਹਦੀ ਹੈ, ਕੋਈ ਕਵੇ ਮੈਂ ਵਾਟਰਲੂ ਯੂਨੀਵਰਸਿਟੀ ਚ ਪੜ੍ਹਦੀ, ਇੰਨਾ ਮਨ ਖੁਸ਼ ਹੋਇਆ।
0: ਐਕਚੁਅਲੀ ਇਹ ਸਾਡੀਆਂ ਪੰਜਾਬ ਦੀਆਂ ਇਹ ਟ੍ਰੈਡੀਸ਼ਨ ਹੈ, ਇਹ ਪਰੰਪਰਾਵਾਂ ਹੈਗੀਆਂ ਅਸਲ ਦੇ ਵਿੱਚ।
2: ਹਾਂਜੀ ਇਹ ਪਰੰਪਰਾਵਾਂ ਖੁਸ਼ ਹੋ
0: ਕਈ ਵਾਰੀ ਕਹਿੰਦਾ ਹੁੰਦਾ ਕਿ ਅਸੀਂ ਚਲੋ ਜਿਹੜੀਆਂ ਪੁਰਾਣੀਆਂ ਸਾਡੇ ਬਜ਼ੁਰਗਾਂ ਦੀਆਂ ਚਾਈਆਂ ਪਰੰਪਰਾਵਾਂ ਉਹਨਾਂ ਵਿੱਚੋਂ ਜੇ ਕੁਝ ਲੱਗਦਾ ਸਾਨੂੰ ਕਿ ਅੱਜ ਨਹੀਂ ਠੀਕ ਹੈਗੀਆਂ ਉਹਨਾਂ ਨੂੰ ਛੱਡ ਦਿਓ, ਲੇਕਿਨ ਜਿਹੜੀਆਂ ਚੰਗੀਆਂ ਉਹਨਾਂ ਨੂੰ ਜ਼ਰੂਰ ਅਪਣਾਓ।
2: ਹਾਂਜੀ ਉਹਨਾਂ ਨੂੰ ਜ਼ਰੂਰ ਅਪਣਾਓ, ਬਿਲਕੁਲ ਅਪਣਾਓ। ਨਾਲੇ ਵੀ ਜੀ ਦੇਖੋ ਕੀ ਤੁਸੀਂ ਜੈਲਸ ਕਰਕੇ ਲੈ ਲਓ, ਅਗਲੇ ਦੀ ਕਿਸਮਤ ਆ, ਅਗਲਾ ਕੰਮ ਕਰਦਾ, ਵਧਣ ਫੁੱਲਣ ਤੇ ਦੇਖੋ ਅਸੋ ਖੇਡੋ ਸਾਰਾ। ਜੇ ਕੋਈ ਤੁਸੀਂ ਕਿਸੇ ਦੇ ਖੁਸ਼ ਹੋ ਕੇ ਮਹਾਰਾਜ ਥੋਥੋਂ ਵੀ ਲੁਕੋ ਕੇ ਨੀ ਰੱਖੋਗਾ।
0: ਬਿਲਕੁਲ, ਚਲੋ ਸ਼ੁਕਰੀਆ।
2: ਤੇ ਜੇ ਬੱਚਿਆਂ ਨੇ ਫਿਰ ਸੜੀ ਜਾਓ ਕਹਿੰਦੇ ਹੁੰਦੇ ਵੀ ਦੁੱਧ ਉਬਲਿਆ ਤੋਂ ਬਸ ਆਪਦੇ ਹੀ ਕਿਨਾਰੇ ਸਾੜਦਾ, ਹੋਰ ਤਾਂ ਕੁਛ ਹੁੰਦਾ ਨੀ ਉਹਦੇ ਵਿੱਚ ਕੁਛ ਵੀ।
0: ਚਲੋ ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ, ਬਹੁਤ
2: ਥੈਂਕ ਯੂ ਜੀ, ਥੈਂਕ ਯੂ,
0: ਮਿਹਰਬਾਨੀ। ਸੋ ਦੋਸਤੋ ਤੁਸੀਂ ਵੀ ਆਪਣੀ ਕੋਈ ਫੀਡਬੈਕ ਦੇ ਸਕਦੇ ਹੋ ਸਾਡੇ ਅਗਲੇ ਜਿਹੜੇ ਸਪੌਂਸਰ ਨੇ।

ਕੋਈ ਵੀ ਸਬਬ ਹੈ, ਘਰ ਦੇ ਵਿੱਚ ਲਾਈਵ ਕੇਟਰਿੰਗ ਤੁਸੀਂ ਕਰਵਾਉਣੀ ਹੈ ਤੇ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ, ਮੈਨੂੰ ਡਿਸਾਈਡ ਕਰਕੇ ਘਰ ਦੇ ਦਰਵਾਜ਼ੇ ਦੇ ਉੱਪਰ ਗਰਮਾ ਗਰਮ ਹਰ ਚੀਜ਼ ਤੁਹਾਨੂੰ ਉੱਥੇ ਸਪਲਾਈ ਹੋਏਗੀ। ਅਗਰ ਕੋਈ ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਤੁਸੀਂ ਇਹਨਾਂ ਦਾ ਹਾਲ ਬੁੱਕ ਕਰਵਾਉਣਾ ਹੈ, 100 ਤੋਂ 125

33333 114 ਕੈਨੇਡੀ ਰੋਡ ਦਾ ਨੰਬਰ ਹੈ ਔਰ 905-542-1333 6400 ਟੀਆਰਐਨ ਮੇਲ ਮਿਸੀਸਾਗਾ ਦਾ ਨੰਬਰ ਹੈ। ਸੋ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਸਾਡੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਇਸ ਜਗ੍ਹਾ ਤੇ ਆ ਕੇ ਇੱਕ ਬਹੁਤ ਵਧੀਆ ਸਾਡੀ ਜਿਹੜੀ ਪਰੰਪਰਾ ਇਕੱਠੇ ਰਹਿਣ ਦੀ ਮਿਲ ਕੇ ਰਹਿਣ ਦੀ ਆਂਡੀਆਂ ਗੁਆਂਢੀਆਂ ਦੇ ਨਾਲ ਬਹੁਤ ਵਧੀਆ ਮਧੁਰ ਸੰਬੰਧ ਬਣਾਉਣ ਦੀ ਔਰ ਅਸੀਂ ਜਿਨ੍ਹਾਂ ਪਿੰਡਾਂ ਦੇ ਵਿੱਚ ਉੱਠ ਕੇ ਆਏ ਹਾਂ ਦੋਸਤ ਮਿੱਤਰ ਭੈਣ ਭਰਾ ਆਸ ਪਾਸ ਸਾਰੇ ਪਿੰਡ ਦੇ ਜਿੰਨੇ ਵੀ ਗਲੀ ਮੁਹੱਲੇ ਚ ਰਹਿੰਦੇ ਸੀ ਇੱਕ ਦੂਸਰੇ ਦੇ ਉੱਪਰ ਜਾਨ ਛਿੜਕਦੇ ਸੀ ਕਿਸੇ ਦੇ ਰਾਤ ਬਰਾਤੇ ਕੋਈ ਮੁਸ਼ਕਲ ਪੈ ਗਈ ਕੋਈ ਆਫਤ ਆ ਗਈ ਕੋਈ ਪ੍ਰੋਬਲਮ ਹੋ ਗਈ ਤੇ ਸਾਰੇ ਉਹਨਾਂ ਦੀ ਮਦਦ ਵਾਸਤੇ ਖੜੇ ਹੁੰਦੇ ਸੀ। ਲੇਕਿਨ ਇੱਥੇ ਆ ਕੇ ਸਾਡੀ ਸੋਚ ਥੋੜੀ ਜਿਹੀ ਤਬਦੀਲ ਹੋਈ ਹੈ। ਕੁਝ ਇੱਕ ਦੋਸਤਾਂ ਤੋਂ ਮੈਂ ਗੱਲ ਸੁਣੀ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਉਹ ਕਹਿੰਦੇ ਕਿ ਅਸੀਂ ਇਸ ਕਿਚਕਿਚ ਜੀ ਤੋਂ ਯਾਰ ਤੰਗ ਆ ਗਏ ਤੇ ਅਸੀਂ ਥੋੜਾ ਜਿਹਾ ਇੱਥੋਂ ਨਾ ਦੂਰ ਹਟ ਕੇ ਜਿਹੜਾ ਨਾ ਉੱਥੇ ਰਹਿਣਾ ਚਾਹੁੰਦੇ ਹਾਂ। ਸੋ ਮੇਰੀ ਨਾ ਇਹ ਵੀ ਸੋਚ ਹੈ, ਉਹ ਕਹਿੰਦੇ ਹੈ ਕਿ ਵਕਤ ਕਦੇ ਵੀ ਕਿਸੇ ਦਾ ਚੰਗਾ ਨਹੀਂ ਹੁੰਦਾ, ਕਦੇ ਵੀ ਕਿਸੇ ਦਾ ਬੁਰਾ ਨਹੀਂ ਹੁੰਦਾ। ਜੇ ਕਿਸੇ ਦਾ ਚੰਗਾ ਵਕਤ ਹੈਗਾ ਨਾ ਤਾਂ ਉਹਦੀ ਰੀਸ ਨਾ ਕਰੋ, ਕਿਉਂਕਿ ਉਹਦਾ ਵਕਤ ਚੰਗਾ ਹੈ। ਜੇ ਉਹ ਚੰਗਾ ਖਾਂਦੇ ਹੈ, ਚੰਗਾ ਹੰਡਾਉਂਦੇ ਹੈ, ਚੰਗਾ ਘਰ ਹੈ, ਚੰਗੀ ਗੱਡੀ ਹੈ ਉਹਨਾਂ ਕੋਲੇ, ਚੰਗਾ ਰਹਿਣ ਸਹਿਣ ਹੈ, ਤੇ ਉਹਨਾਂ ਦਾ ਵਕਤ ਚੰਗਾ ਹੈ, ਟਾਈਮ ਚੰਗਾ ਹੈ, ਉਹ ਅਫੋਰਡ ਕਰਦੇ ਨੇ, ਉਹ ਕਰ ਰਹੇ ਨੇ। ਲੇਕਿਨ ਤੁਸੀਂ ਉਹਨਾਂ ਦੀ ਰੀਸ ਨਾ ਕਰੋ। ਜੇ ਤੁਸੀਂ ਰੀਸ ਕਰੋਗੇ ਤਾਂ ਤੁਸੀਂ ਆਪਣਾ ਨੁਕਸਾਨ ਉਠਾਓਗੇ। ਹਾਂ, ਜੇ ਕਿਸੇ ਦਾ ਵਕਤ ਬੁਰਾ ਹੈ ਤਾਂ ਫਿਰ ਤੁਸੀਂ ਉਹਦਾ ਕਿਸੇ ਦਾ ਮਜ਼ਾਕ ਨਾ ਉਡਾਓ। ਅਸਲੀ ਲਾਈਫ ਦਾ, ਅਸਲੀ ਜ਼ਿੰਦਗੀ ਦਾ ਜਿਹੜਾ ਵਧੀਆ ਤਰੀਕਾ ਰਹਿਣ ਦਾ ਨਾ, ਉਹ ਇਹ ਹੀ ਹੈ ਕਿ ਚੰਗੇ ਵਕਤ ਵਾਲੇ ਦੀ ਰੀਸ ਨਾ ਕਰੋ, ਖੁਸ਼ ਹੋ। ਸਗੋਂ ਉਹਦਾ ਵਕਤ ਚੰਗਾ ਹੈ ਤਾਂ ਕੋਈ ਗੱਲ ਨਹੀਂ, ਪਰਮਾਤਮਾ ਤੁਹਾਡਾ ਵਕਤ ਵੀ ਲਿਆਏਗਾ। ਤੁਸੀਂ ਮਿਹਨਤ ਕਰੋ, ਹੱਕ ਹਲਾਲ ਦੀ ਕਮਾਈ ਦੇ ਨਾਲ ਮਿਹਨਤ ਕਰੋ, ਇਮਾਨਦਾਰੀ ਦੇ ਨਾਲ ਕਰੋ। ਤੁਸੀਂ ਆਪਣੇ ਵਕਤ ਨੂੰ ਚੰਗਾ ਬਣਾਓ ਉਹਨਾਂ ਵਰਗਾ, ਨਾ ਕਿ ਵਕਤ ਚੰਗਾ ਨਾ ਹੋਣ ਦੇ ਬਾਵਜੂਦ ਉਹਨਾਂ ਦੀ ਰੀਸ ਕਰੋ। ਜੇ ਕਿਸੇ ਦਾ ਵਕਤ ਮਾੜਾ ਤੇ ਉਹਦਾ ਤੁਸੀਂ ਮਜ਼ਾਕ ਉਡਾਓ, ਇੱਦਾਂ ਨਹੀਂ ਹੋਣਾ ਚਾਹੀਦਾ ਬਿਲਕੁਲ। ਬਾਕੀ ਵਕਤ ਦਾ ਤੇ ਧਨ ਦੌਲਤ ਦਾ ਆਪਸ ਦੇ ਵਿੱਚ ਕੋਈ ਰਿਸ਼ਤਾ ਨਹੀਂ ਹੈਗਾ। ਤੁਹਾਡੇ ਕੋਲੇ ਕਿੰਨੀ ਦੌਲਤ ਹੈ ਹਰ ਬੰਦਾ ਜਾਣਦਾ, ਹਰ ਵਕਤ ਜਾਣਦਾ ਕਿ ਮੇਰੇ ਕੋਲੇ ਕਿੰਨੀ ਦੌਲਤ ਇਸ ਵੇਲੇ ਕਿੰਨੀ ਹੈ, ਪਹਿਲਾਂ ਕਿੰਨੀ ਸੀ, ਕਿੰਨੀ ਹੋ ਸਕਦੀ ਹੈ। ਹਰ ਵਕਤ ਬੰਦੇ ਨੂੰ ਪਤਾ ਉਹਦੇ ਕੋਲੇ ਕਿੰਨਾ ਧਨ ਦੌਲਤ ਹੈ, ਪਰ ਉਹਦੇ ਕੋਲੇ ਵਕਤ ਕਿੰਨਾ। ਇਹ ਵੱਧ ਤੋਂ ਵੱਧ ਧਨ ਦੌਲਤ ਵੀ ਜਿਹਦੇ ਕੋਲੇ ਹੈ ਨਾ, ਉਹਨੂੰ ਵੀ ਨਹੀਂ ਪਤਾ ਵੀ ਉਹਦੇ ਕੋਲੇ ਵਕਤ ਕਿੰਨਾ ਹੈ, ਟਾਈਮ ਕਿੰਨਾ ਹੈ ਉਹਦੇ ਕੋਲੇ। ਸੋ ਇਸ ਕਰਕੇ ਵਕਤ ਦੀ ਕਦਰ ਕਰੋ, ਮਿਹਨਤ ਕਰੋ, ਹਿੰਮਤ ਕਰੋ, ਸੋਚ ਨੂੰ ਆਪਣੀ ਨੂੰ ਪੋਜ਼ਿਟਿਵ ਰੱਖੋ, ਨੈਗੇਟਿਵਿਟੀ ਤੋਂ ਆਪਣੇ ਆਪ ਨੂੰ ਦੂਰ ਰੱਖੋ, ਤੇ ਫਿਰ ਕੋਈ ਵੀ ਬੰਦਾ ਤੁਹਾਡੀ ਕਾਮਯਾਬੀ ਦੇ ਵਿੱਚ ਰੁਕਾਵਟ ਨਹੀਂ ਬਣ ਸਕਦਾ। ਸੋ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ 11 ਵਜੇ ਤੱਕ, ਤੇ ਬੜਾ ਵਧੀਆ ਇੱਕ ਖੂਬਸੂਰਤ ਜਿਹਾ ਗਾਣਾ ਸੁਣਦੇ ਹਾਂ, ਲੋਕ ਗਾਥਾ ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ। ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ, ਤੁਹਾਡਾ ਫੇਵਰੇਟ ਗਾਣਾ ਤੁਹਾਡੇ ਸਾਰਿਆਂ ਦਾ ਹੋਏਗਾ ਸੁੱਚਾ ਸੂਰਮਾ, ਤੇ ਉਹਦੇ ਕੁਝ ਇੱਕ ਬੋਲ ਜਿਹੜੇ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ, ਤੇ ਗੱਲਬਾਤ ਨੂੰ ਆਪਾਂ ਫਿਰ ਕੰਟੀਨਿਊ ਕਰਾਂਗੇ। 647-357-5353 ਸਾਡਾ ਨੰਬਰ ਹੈ।

ਰੀਮੈਕਸ ਗੋਲਡ ਦੇ ਵਿੱਚ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਸਟੇਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਇੰਦਰ ਅਰੋੜਾ ਤੇ ਰਮਨ ਕਥੂਰੀਆ, ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਏ, ਕੋਈ ਪ੍ਰੋਪਰਟੀ ਵੇਚਣੀ ਹੋਏ, ਪ੍ਰੋਪਰਟੀ ਕੋਈ ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ ਤਾਂ ਤੁਸੀਂ ਫੋਨ ਕਰ ਸਕਦੇ ਹੋ 416-525-7400 416-525-7400। ਬਿਲਕੁਲ ਟਰਾਂਸਪੇਰੈਂਟ ਪਾਰਦਰਸ਼ੀ ਤਰੀਕੇ ਦੇ ਨਾਲ ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਵਿਸਤਾਰ ਸਹਿਤ ਬੜੇ ਪਿਆਰ ਦੇ ਨਾਲ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣਗੇ। ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਏ ਫੋਨ ਕਰੋ 416-525-7400 416-725-7400।

0: ਚਲੋ ਭਾਈ, ਕ੍ਰੋਧ ਚੜਿਆ ਹੀ ਰਹਿਣ ਦਿਓ। ਅੱਗੇ ਕੋਈ ਗੜਬੜ ਨਾ ਹੋਵੇ ਤੇ ਤਾਂ ਹੀ ਚੰਗਾ। ਇੱਥੇ ਹੀ ਆਪਾਂ ਇਸ ਗਾਣੇ ਨੂੰ ਬੰਦ ਕਰਦੇ। ਕਿਤੇ ਭਾਈ ਸੁੱਚੇ ਨੂੰ ਕ੍ਰੋਧ ਚੜ ਗਿਆ, ਕਿਤੇ ਹੋਰ ਗਾਲੀ ਗੁਲੀ ਨਾ ਚੱਲ ਜਾਵੇ ਤੇ ਕੋਈ ਕਤਲੇਆਮ ਹੀ ਸ਼ੁਰੂ ਹੋ ਜਾਵੇ। ਸੋ ਇੱਕ ਨੰਬਰ ਤੁਹਾਨੂੰ ਮੈਂ ਹੋਰ ਦੇ ਰਿਹਾ ਜੀ। ਨੰਬਰ ਹੈ 647-993-1484 6479-93-1487-84-1484। ਡਾਕਟਰ ਜਸਵੀਰ ਚੌਹਾਨ ਦਾ ਹੋਮਿਓਪੈਥੀ ਦੇ ਵਿੱਚ 40 ਸਾਲ ਦਾ ਇਹਨਾਂ ਦਾ ਤਜਰਬਾ ਹੈ ਤੇ ਬੜੀ ਇਹਨਾਂ ਦੇ ਹੱਥ ਦੇ ਵਿੱਚ ਸ਼ਫਾ ਹੈ। ਬੜੀ ਸਮਝ ਰੱਖਦੇ ਨੇ ਤੇ ਛੋਟੀਆਂ ਮੋਟੀਆਂ ਜਿਹੜੀਆਂ ਅਕਸਰ ਆਪਾਂ ਨੂੰ ਘਰਾਂ ਦੇ ਵਿੱਚ ਪ੍ਰੋਬਲਮਾਂ ਔਰਾਂ ਹੁੰਦੀਆਂ ਨੇ, ਚਾਹੇ ਕੋਈ ਪੇਟ ਦੀ ਹੋਵੇ, ਚਾਹੇ ਕੋਈ ਲੱਤ ਦਰਦ ਦੀ ਹੋਵੇ, ਬਾਂਹ ਦਰਦ ਦੀ ਹੋਵੇ, ਹੋਰ ਛੋਟੀਆਂ ਮੋਟੀਆਂ ਜੋ ਹੋਣ, ਤਾਂ ਇਹਨਾਂ ਨੂੰ ਬੜੀ ਸਮਝ ਹੈ। ਤੁਸੀਂ ਕਿਸੇ ਕਿਸਮ ਦੀ ਕੋਈ ਹੈਲਪ ਇਹਨਾਂ ਦੀ ਲੈਣੀ ਹੋਵੇ ਤਾਂ ਤੁਸੀਂ ਹੈਲਪ ਲੈ ਸਕਦੇ ਹੋ। ਡਾਕਟਰ ਜਸਵੀਰ ਚੌਹਾਨ ਫੋਨ ਨੰਬਰ ਹੈ 647-993-1484 647-993-1484। ਸੋ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, ਕੋਈ ਤੁਸੀਂ ਬਿਊਟੀ ਦਾ ਟ੍ਰੀਟਮੈਂਟ ਸਾਡੀਆਂ ਬੀਬੀਆਂ ਭੈਣਾਂ ਨੇ ਲੈਣਾ ਹੋਵੇ, ਕੋਈ ਹੇਅਰ ਸਪਾ, ਕੋਈ ਪੈਡੀਕੇਅਰ, ਮੈਡੀਕੇਅਰ ਜਾਂ ਇਸ ਫੀਲਡ ਦੇ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਵੀ ਕਈ ਕਿਸਮ ਦੇ ਐਡਵਾਂਸ ਡਿਪਲੋਮੇ ਇਹਨਾਂ ਕੋਲ ਹੈ ਨੇ। ਸੋ ਕਿਸੇ ਕਿਸਮ ਦੀ ਕੋਈ ਜਾਣਕਾਰੀ ਤੁਸੀਂ ਲੈਣੀ ਹੋਏ ਫੋਨ ਕਰ ਸਕਦੇ ਹੋ 905-399-1810 9053996110 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਅਸੀਂ ਜਦੋਂ ਰਹਿੰਦੇ ਹਾਂ ਪਿੰਡਾਂ ਦੇ ਵਿੱਚ ਇਕੱਠੇ ਰਹਿ ਕੇ ਆਏ ਹਾਂ, ਲੇਕਿਨ ਇੱਥੇ ਸਾਨੂੰ ਇਕੱਠੇ ਰਹਿਣ ਦੇ ਵਿੱਚ ਥੋੜ੍ਹੀ ਬਹੁਤ ਸਮੱਸਿਆ ਮਹਿਸੂਸ ਕਰਦੇ ਹਾਂ ਅਸੀਂ। ਸਾਡੀ ਸੋਚ ਦੇ ਵਿੱਚ ਇਹ ਚੀਜ਼ ਵੜ ਗਈ ਹੈ ਕਿ ਯਾਰ ਅਸੀਂ ਥੋੜ੍ਹੇ ਜਿਹੇ ਇਕਾਂਤ ਦੇ ਵਿੱਚ ਰਹੀਏ, ਇਕੱਲੇ ਰਹੀਏ। ਹੋਰ ਗੱਲ ਜਿਹੜੀ ਇੱਕ ਉਹਨਾਂ ਨੇ ਇੱਕ ਸ਼ੇਅਰ ਕੀਤੀ, ਉਹ ਕਹਿੰਦੀ ਯਾਰ ਜਦੋਂ ਪਹਿਲਾਂ ਆਪਾਂ ਦੂਰ ਦੂਰ ਰਹਿੰਦੇ ਸੀ ਨਾ ਉਦੋਂ ਬੜੀ ਵਧੀਆ ਮੁਹੱਬਤ, ਬੜੇ ਪਿਆਰ ਮੁਹੱਬਤ ਸੀ, ਹੁਣ ਅਸੀਂ ਇਕੱਠੇ ਰਹਿਣ ਨੇੜੇ ਨੇੜੇ ਜਦੋਂ ਹੋਈਏ ਨਾ ਤਾਂ ਰਿਸ਼ਤੇ ਖਰਾਬ ਹੋ ਜਾਂਦੇ ਆ। ਵੈਸੇ ਨਾ ਇਹ ਤਾਂ ਇੱਕ ਚੀਜ਼ ਮੈਨੂੰ ਵੀ ਥੋੜੀ ਜਿਹੀ ਅਪੀਲ ਇੱਕ ਕਰਦੀ ਹੈ ਕਿ ਦੇਖੋ ਜਦੋਂ ਘਰਾਂ ਦੇ ਵਿੱਚ ਅਸੀਂ ਲੜਕੇ ਹੋਣ, ਦੋ ਤਿੰਨ ਜਦੋਂ ਸ਼ਾਦੀਆਂ ਹੋ ਜਾਂਦੀਆਂ ਨਾ ਤੇ ਬਾਅਦ ਦੇ ਵਿੱਚ ਟਾਈਮ ਸਿਰ ਹੀ ਪੇਰੈਂਟਸ ਉਹਨਾਂ ਨੂੰ ਉਹ ਚੀਜ਼, ਲੇਕਿਨ ਉਹ ਥੋੜੀ ਜਿਹੀ ਨਾ ਸੋਚ ਹੋਰ ਤਰ੍ਹਾਂ ਦੀ ਹੈ। ਬੱਚਿਆਂ ਨੂੰ ਵੱਖ ਕਰਨਾ ਉਹ ਹੋਰ ਚੀਜ਼ ਹੈ, ਲੇਕਿਨ ਦੂਰ ਦੁਰਾਡੇ ਰਹਿਣਾ, ਬਹੁਤ ਦੂਰ ਇੱਕ ਦੂਸਰੇ ਤੋਂ, ਉਹ ਇੱਕ ਹੋਰ ਚੀਜ਼ ਹੈ। ਜਿਹੜੀ ਗੱਲ ਮੈਂ ਕਰਨ ਲੱਗਿਆ ਨਾ ਉਹਨੂੰ ਸਮਝੋ ਕਿ ਘਰ ਦੇ ਵਿੱਚ ਜਦੋਂ ਬੱਚੇ ਹੋ ਜਾਣ ਨਾ, ਦੋ ਤਿੰਨ ਬੱਚਿਆਂ ਦੀ ਮੈਰਿਜ ਹੋ ਜਾਏ, ਉਹਨਾਂ ਨੂੰ ਅਲੱਗ ਅਲੱਗ ਰਹਿਣਾ ਇਹ ਇੱਕ ਜ਼ਰੂਰਤ ਹੈਗੀ ਹੈ ਸਾਡੇ ਸਮਾਜ ਦੀ, ਲੇਕਿਨ ਉਹਨਾਂ ਦਾ ਆਪਸ ਦੇ ਵਿੱਚ ਉਹ 50-50, 60-60 ਕਿਲੋਮੀਟਰ ਦੂਰ ਘਰ ਲੈ ਕੇ ਰਹਿਣਾ, ਉਹ ਕੋਈ ਐਡੀ ਵਧੀਆ ਅਪਰੋਚ ਜਿਹੜੀ ਨਾ ਉਹ ਨਹੀਂ ਹੈ। ਕਿਉਂਕਿ ਇੰਨੀ ਦੂਰ ਦੁਰਾਡੇ ਰਹਿੰਦੇ ਹਾਂ, ਕੋਈ ਮੁਸ਼ਕਲ ਪੈ ਜੇ, ਤਕਲੀਫ ਹੋ ਜੇ, ਤਾਂ ਫਿਰ ਇਮੀਡੀਏਟਲੀ ਤੁਰੰਤ ਜਲਦੀ ਜਿਹੜਾ ਪਹੁੰਚਣਾ ਨਾ ਉਹ ਮੁਸ਼ਕਲ ਹੋ ਜਾਂਦਾ। ਸੋ ਇਸ ਤਰ੍ਹਾਂ ਦੀ ਸੋਚ ਜਿਹੜੀ ਨਾ ਸਾਡੇ ਪੰਜਾਬੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦੀ ਹੈ ਇੱਥੇ, ਕਿਉਂਕਿ ਮੈਂ ਜਿਹਨਾਂ ਦੋਸਤਾਂ ਮਿੱਤਰਾਂ ਤੋਂ ਸੁਣਿਆ ਉਸ ਦਿਨ ਸਾਡੀ ਉੱਥੇ ਡਿਸਕਸ਼ਨ ਵੀ ਹੋਈ, ਗੱਲਬਾਤ ਵੀ ਹੋਈ, ਮੈਂ ਆਪਣੀ ਰਾਏ ਵੀ ਦਿੱਤੀ। ਲੇਕਿਨ ਉਹ ਕਿਉਂਕਿ ਪੁਰਾਣੇ ਇੱਥੋਂ ਦੇ ਰਹਿਣ ਵਾਲੇ ਆ, ਉਹਨਾਂ ਨੂੰ ਜ਼ਿਆਦਾ ਇੱਥੋਂ ਦੇ ਮਾਹੌਲ ਦਾ ਪਤਾ, ਮੈਨੂੰ ਇੰਨੀ ਜਾਣਕਾਰੀ ਇੱਥੋਂ ਦੀ ਅਜੇ ਉਨੀ ਡਿਟੇਲ ਦੇ ਵਿੱਚ, ਜਿੰਨੀ ਡਿਟੇਲ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਸੀ, ਉਨੀ ਜਾਣਕਾਰੀ ਮੇਰੀ ਜਿਹੜੀ ਥੋੜੀ ਜਿਹੀ ਦੂਰੀ ਸੀ। ਮੈਂ ਚਲੋ ਗੱਲਬਾਤ ਸੁਣ ਉਹਨਾਂ ਦੀ ਜ਼ਰੂਰ ਲਈ, ਲੇਕਿਨ ਮੈਨੂੰ ਉਹ ਗੱਲਬਾਤ ਜਿਹੜੀ ਡਾਈਜੈਸਟ ਨਹੀਂ ਹੋਈ ਤੇ ਮੇਰੇ ਕੋਲ, ਕਿਉਂਕਿ ਇਹ ਪਲੇਟਫਾਰਮ ਹੈ ਸੀ ਰੇਡੀਓ, ਮੈਂ ਕਿਹਾ ਵੀ ਚਲੋ ਦੋਸਤਾਂ ਮਿੱਤਰਾਂ ਨਾਲ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਉਹਨਾਂ ਦੀ ਕੀ ਰਾਏ ਹੈ, ਕਿਉਂਕਿ ਤੁਸੀਂ ਉਹਨਾਂ ਜਿੰਨਾ ਸਮਾਂ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਜ਼ਰੂਰ ਹੋ ਗਿਆ ਤੇ ਤੁਸੀਂ ਜ਼ਰੂਰ ਆਪਣੀ ਰਾਏ ਬਿਲਕੁਲ ਦਿਓਗੇ। ਸਤਿ ਸ਼੍ਰੀ ਅਕਾਲ ਜੀ ਢੀਂਡਸਾ ਸਾਹਿਬ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਨੇ?
1: ਵਧੀਆ ਡਾਕਟਰ ਸਾਹਿਬ, ਠੀਕ ਠਾਕ। ਬਸ ਇੱਕ ਮਨੁੱਖ ਦੀ ਫਿਤਰਤ ਹੈ
0: ਜੀ,
1: ਬਈ ਥੋੜਾ ਜੇ ਥੋੜਾ ਜਿਹਾ ਦੂਰ ਰਹੋ ਤਾਂ ਪਿਆਰ ਵੱਧਦਾ।
0: ਨਹੀਂ, ਇਸ ਗੱਲ ਨਾਲ ਤਾਂ ਮੈਂ ਵੀ ਸਹਿਮਤ ਹਾਂ।
1: ਹਾਂਜੀ,
0: ਇਸ ਗੱਲ ਨਾਲ ਤਾਂ ਮੈਂ ਵੀ ਸਹਿਮਤ ਹਾਂ। ਮੈਂ ਕਹਿੰਦਾ ਵੀ ਥੋੜਾ ਜਿਹਾ ਵਾਲਾ ਪਰ ਸ਼ਬਦ ਵਿੱਚ ਹੋਣਾ ਜ਼ਰੂਰੀ ਹੈ ਨਾ ਕਿ ਥੋੜਾ ਜਿਹਾ।
1: ਹਾਂ, ਮੈਂ ਉਹੀ ਕਿਹਾ ਜੀ, ਥੋੜਾ ਜਿਹਾ ਕਿਹਾ ਉਹੀ ਜੀ। ਤੇ ਵੀ ਜਿਵੇਂ ਉਹ ਕਹਿੰਦੇ ਵੀ ਭਾਂਡੇ ਥੋੜੇ ਇਕੱਠੇ ਖੜਕਦੇ ਰਹਿੰਦੇ ਆ, ਉਹ ਵੀ ਗੱਲ ਜ਼ਰੂਰੀ ਹੁੰਦੀ ਹੈ। ਮਤਲਬ ਛੋਟਾ ਮੋਟਾ ਲੜਾਈ ਝਗੜਾ ਵੀ ਜ਼ਰੂਰੀ ਹੈ,
0: ਇਹ ਵੀ ਇੱਕ ਲਾਈਫ ਦਾ ਹਿੱਸਾ ਹੈ, ਇੱਕ
1: ਇਹ ਵੀ ਜ਼ਰੂਰੀ ਹੈ। ਹਾਂਜੀ ਹਾਂਜੀ, ਬਾਕੀ ਬਹੁਤ ਸੋਹਣਾ ਪ੍ਰੋਗਰਾਮ ਤੇ ਵਧੀਆ ਲੱਗਦਾ, ਤੇ ਸੁਣਦੇ ਰਹਿੰਦੇ ਅਸੀਂ, ਬਹੁਤ ਸੁਣੀ ਜਾਈਦਾ ਤੇ ਫਿਰ ਜਦੋਂ ਟਾਈਮ ਜਿਹਾ ਲੱਗਦਾ ਕਾਲ ਕਰ ਲਈਦੀ ਆ।
0: ਨਹੀਂ ਨਹੀਂ, ਕਰਿਆ ਕਰੋ, ਕਾਲ ਕਰਿਆ ਕਰੋ, ਕਿ ਤੁਹਾਡੀ ਕਾਲ ਦੇ ਨਾਲ ਮੈਨੂੰ ਬੜਾ ਹੌਸਲਾ ਮਿਲਦਾ, ਮੈਨੂੰ ਇਹ ਲੱਗਦਾ ਕਿ ਦੋਸਤ ਮਿੱਤਰ ਸੁਣਦੇ ਆ। ਭਾਵੇਂ ਮਿਸ ਕਾਲ ਹੀ ਆ ਜੇ, ਭਾਵੇਂ ਕਾਲ ਆ ਜੇ, ਤੇ ਚਲੋ ਲੱਗਦਾ ਵੀ ਦੋਸਤ ਮਿੱਤਰ ਸੁਣੀ ਜਾਂਦੇ ਆ, ਤੇ ਥੋੜਾ ਜਿਹਾ ਬੰਦਾ ਫਿਰ ਮਿਹਨਤ ਕਰਕੇ ਵੀ ਆਉਂਦਾ ਹੈ, ਧਿਆਨ ਨਾਲ ਬੋਲਦਾ ਹੈ ਕਿ ਦੋਸਤ ਮਿੱਤਰ ਸੁਣਦੇ ਆ, ਤੇ ਨਹੀਂ ਤਾਂ ਫਿਰ ਚੁੱਪ ਕਰਕੇ ਮੈਂ ਵੀ ਭਾਈ ਗਾਣੇ ਹੀ ਗਾਣੇ ਚਲਾਈ ਜਾਇਆ ਕਰਾਂ, ਤੇ ਬੋਲਣ ਦੀ ਕੋਈ ਲੋੜ ਹੈ ਨਹੀਂ।
1: ਨਹੀਂ ਨਹੀਂ 100% ਸਹੀ ਗਾ, 100%।
0: ਚਲੋ ਸ਼ੁਕਰੀਆ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਸ਼ੇਅਰ ਕਰ ਸਕਦੇ ਹੋ, ਤੇ ਆਪਾਂ ਅੱਗੇ ਚੱਲਦੇ ਹਾਂ ਪ੍ਰੋਗਰਾਮ ਨੂੰ ਥੋੜਾ ਜਿਹਾ ਅੱਗੇ ਲੈ ਕੇ, ਤੇ ਇੱਕ ਤੁਹਾਨੂੰ ਹੋਰ ਤੁਹਾਡਾ ਛੋਟਾ ਜਿਹਾ ਗਾਣਾ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ, ਤੇ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ।

0: सुरिंदर छिंदा जी की आवाज दे विच बड़ा खूबसूरत गाना तुसी सुनिया, दो ऊठां वाले नी लुट के सेज सस्सी दी लै गए। मैंने एक दिन पढ़ रहा सी, वो कहिंदे ना ऑक्सफोर्ड यूनिवर्सिटी दे विच एक ना रिसर्च हुई, और रिसर्च की हुई वो कहिंदे भी उन्होंने ना पिछले 80 साल का डाटा कलैक्ट किया ऑक्सफोर्ड यूनिवर्सिटी दे विच, कि जिन्ना जिन्ना लोगों ने पिछले 80 साल तो ना उस यूनिवर्सिटी दे विच, एक साडे कॉलर ने आपां इहनां दी गल सुन लईए। हां जी, सत श्री अकाल जी, जी आयां नूं।
1: हैलो।
0: हां जी हां जी, डॉक्टर साहब, डॉक्टर जसवीर चौहान जी, की हाल चाल ने?
1: वधिया जी वधिया। ये जिहड़ा तुसीं विशा छोड़िया ना
0: जी,
1: ये है तो बड़ा टचिंग है।
0: बिलकुल टचिंग विशा। तुहाडी की राय है, तुसीं वी पुराने रहण वाले हो, तुसीं की महसूस करदे हो इत्थों आ के, वी साडे दोस्त मित्र भैण भरा जिहड़े पंजाबी लोग इकट्ठे रह के खुश है के दूर दूर रह के खुश है इत्थे?
1: देखो, एक जदों बच्चे नूं अलग करीदा ना जी, ते समझ लो के खर्चे जिन्ने पहला सी उस तों डबल हो गए।
0: ਇਹ ਤੇ ਹੈ ਹੀ ਹੈ, ਦੋ ਘਰ ਬਣ ਗਏ, ਦੋ ਚੁੱਲੇ ਹੋਣਗੇ, ਦੋ ਕਿਚਨਾਂ ਹੋਣਗੀਆਂ, ਸਾਰਾ ਕੁਝ ਡਬਲ ਡਬਲ ਹੋ ਜਾਊਗਾ ਨਾ ਫਿਰ ਤੇ।
1: ਅੱਜ ਕੱਲ ਮਾਰਦੀ ਪਈ ਆ ਮੋਰਗੇਜ। ਮੋਰਗੇਜ ਬੰਦੇ ਦਾ ਲੱਕ ਤੋੜ ਦਿੰਦੀ ਆ।
0: ਜੀ ਜੀ ਜੀ ਜੀ, ਇਹ ਵੀ ਇਥੋਂ ਦਾ ਇੱਕ ਬਹੁਤ ਵੱਡਾ ਆਸਪੈਕਟ ਹੈ ਨਾ ਪ੍ਰੋਪਰਟੀ ਬਣਾਉਣ ਦਾ।
1: ਦੋ ਭਰਾ ਇਕੱਠੇ ਰਹਿੰਦੇ ਨੇ ਤੇ ਮੋਰਗੇਜ ਉਹਨਾਂ ਵਾਸਤੇ ਬਹੁਤ ਸੌਖੀ ਆ।
0: ਬਿਲਕੁਲ, ਇਹ ਤੇ ਹੈ, ਬਿਲਕੁਲ ਇਹ ਵੀ ਇੱਕ ਸੱਚਾਈ ਹੈਗੀ।
1: ਜਦੋਂ ਉਹਨਾਂ ਨੇ ਵੱਖਰੇ ਹੋਣਾ ਤੇ ਸਮਝ ਲਓ ਜੇ 5000 ਇੱਕ ਬੰਦਾ ਦਿੰਦਾ ਤੇ 5000 ਹੀ ਉਹ ਦਊਗਾ,
0: 5 ਦੂਜਾ ਦੇਊਗਾ। ਬਿਲਕੁਲ ਬਿਲਕੁਲ,
1: ਇਹ ਤਾਂ ਸਾਰਾ ਖਰਚਾ ਉਹਨੂੰ ਦੁਬਾਰਾ ਉਸੇ ਤੋਂ ਹੀ ਸ਼ੁਰੂ ਕਰਨਾ ਪੈਣਾ। ਅੱਜ ਕੱਲ ਵੱਖਰਾ ਕਰਨਾ ਬਹੁਤ ਹੀ ਔਖਾ ਆ। ਸਭ ਤੋਂ ਔਖਾ ਕੰਮ ਹੈ ਅੱਜ ਕੱਲ।
0: ਚਲੋ ਡਾਕਟਰ ਸਾਹਿਬ, ਤੁਹਾਡੀ ਬਹੁਤ ਵਧੀਆ ਰਾਏ ਹੈ, ਤੇ ਕੋਈ ਟਿਪ ਵੀ ਦੇ ਦਿਓ। ਅੱਜ ਕੱਲ ਗਰਮੀ ਬਹੁਤ ਹੋ ਗਈ ਤੇ ਆ ਜਿਹੜਾ 30-31-32 ਟੈਂਪਰੇਚਰ ਹੋ ਜਾਂਦਾ, ਘਰੋਂ ਬਾਹਰ ਤਾਂ ਨਿਕਲਿਆ ਨੀ ਜਾਂਦਾ, ਇੰਡੀਆ ਦੇ 40-45 ਵਰਗਾ ਲੱਗਦਾ ਇੱਥੇ ਹੈ, ਤੇ ਇਹਨਾਂ ਦਿਨਾਂ ਦੇ ਵਿੱਚ ਗਰਮੀ ਤੋਂ ਬਚਾਅ ਲਈ ਕੀ ਕਿਹੜੀ ਚੀਜ਼ ਦੀ ਇਹਤਿਆਤ ਵਰਤਣੀ ਚਾਹੀਦੀ ਆਮ ਦੋਸਤਾਂ ਮਿੱਤਰਾਂ ਨੂੰ?
1: ਅੱਜ ਕੱਲ ਨਿੰਬੂ ਪਾਣੀ ਤੇ ਬਹੁਤ ਵਧੀਆ ਆ।
0: ਨਿੰਬੂ ਪਾਣੀ
1: ਸਭ ਤੋਂ ਵਧੀਆ ਨਿੰਬੂ ਪਾਣੀ ਆ
0: ਜੀ। ਬਾਕੀ ਚਲੋ ਬੱਚੇ ਜਿਹੜੇ ਆ ਵੀ ਬੱਚਿਆਂ ਨੂੰ ਓਨਾ ਹੀ ਤੁਸੀਂ ਸਮਝਾ ਸਕਦੇ, ਉਹਨਾਂ ਦੀ ਆਪਣੀ ਸੋਚ ਹੈ। ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ,
1: ਥੈਂਕ ਯੂ।
0: ਸੋ ਦੋਸਤੋ, ਤੁਸੀਂ ਵੀ ਕੋਈ ਆਪਣੀ ਰਾਏ ਦੇ ਸਕਦੇ ਹੋ, ਤੇ ਮੈਂ ਗੱਲ ਕਰ ਰਿਹਾ ਸੀ ਕਿ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਇੱਕ ਨਾ ਸਰਵੇ ਉਹਨਾਂ ਨੇ ਕਰਾਇਆ, ਪਿਛਲੇ 80 ਸਾਲ ਦਾ ਡਾਟਾ ਜਿਹੜਾ ਉਹਨਾਂ ਨੇ ਨਾ ਕਲੈਕਟ ਕੀਤਾ, ਕਿ ਪਿਛਲੇ 80 ਸਾਲ ਪਹਿਲੇ ਜਿਹੜੇ ਲੋਕ ਅੱਜ ਜਿਨ੍ਹਾਂ ਨੇ ਇੱਥੋਂ ਯੂਨੀਵਰਸਿਟੀ ਤੋਂ ਡਿਗਰੀਆਂ ਕਰਕੇ ਵੱਖਰੇ ਵੱਖਰੇ ਫੀਲਡਸ ਦੇ ਵਿੱਚ ਆਪਣੇ ਆਪ ਨੂੰ ਸੈੱਟ ਕੀਤਾ, ਉਹਨਾਂ ਦੇ ਵਿੱਚੋਂ ਕਈ ਪੋਲੀਟੀਸ਼ੀਅਨ ਬਣ ਗਏ, ਉਹਨਾਂ ਦੇ ਵਿੱਚੋਂ ਕਈ ਫੌਜ ਦੇ ਵਿੱਚ ਭਰਤੀ ਹੋ ਗਏ, ਕਈ ਸਿਵਲ ਸਰਵਿਸਿਜ਼ ਦੇ ਵਿੱਚ ਆ ਗਏ, ਕਈ ਬਿਜ਼ਨਸ ਦੇ ਵਿੱਚ ਆ ਗਏ, ਬਹੁਤ ਵੱਡੇ ਵੱਡੇ ਆਦਮੀ ਆਕਸਫੋਰਡ ਯੂਨੀਵਰਸਿਟੀ 'ਚੋਂ ਨਿਕਲ ਕੇ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਨਾ ਐਡਜਸਟ ਹੋਏ। ਉਹਨਾਂ ਨੇ ਡਾਟਾ ਜਦੋਂ ਕਲੈਕਟ ਕੀਤਾ ਨਾ, ਤੇ ਐਨਾਲਿਸਿਸ ਜਿਹੜਾ ਕੀਤਾ ਨਾ, ਰਿਸਰਚ ਇਹ ਕੀਤੀ ਕਿ ਉਹਨਾਂ ਸਾਰਿਆਂ ਦੇ ਵਿੱਚੋਂ ਖੁਸ਼ ਕਿਹੜਾ ਸਭ ਤੋਂ ਜ਼ਿਆਦਾ, ਉਹਨਾਂ ਨੇ ਜੋ ਐਨਾਲਿਸਿਸ ਕੀਤਾ ਨਾ, ਚਲੋ ਹੁਣ ਟਾਈਮ ਸਾਡੇ ਕੋਲ ਥੋੜਾ ਕਿਤੇ ਗੱਲਬਾਤ ਫੇਰ ਕਰਾਂਗੇ, ਐਨਾਲਿਸਿਸ ਦੇ ਵਿੱਚ ਉਹਨਾਂ ਨੇ ਪਾਇਆ ਇਹ ਕਿ ਕੋਈ ਵੀ ਖੁਸ਼ ਨਹੀਂ, ਖੁਸ਼ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਉਹ ਆ ਜਿਹੜਾ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦੇ ਸੰਪਰਕ ਦੇ ਵਿੱਚ ਰਿਹਾ, ਭਾਵੇਂ ਉਹ ਰਾਜਨੀਤੀ ਚ ਗਿਆ, ਬਹੁਤ ਵੱਡਾ ਕੋਈ ਪ੍ਰੈਜੀਡੈਂਟ ਬਣ ਗਿਆ, ਜੋ ਮਰਜ਼ੀ ਹੋ ਗਿਆ, ਭਾਵੇਂ ਉਹ ਕੋਈ ਫੌਜ ਦੇ ਵਿੱਚ ਗਿਆ, ਭਾਵੇਂ ਕੋਈ ਸਿਵਲ ਸਰਵਿਸਿਜ਼ ਦੇ ਵਿੱਚ ਗਿਆ, ਭਾਵੇਂ ਕੋਈ ਵਪਾਰੀ ਬਹੁਤ ਵੱਡਾ ਬਣ ਗਿਆ, ਉਹਨਾਂ ਨੂੰ ਓਨੀ ਖੁਸ਼ੀ ਨਹੀਂ, ਖੁਸ਼ ਉਹ ਜ਼ਿਆਦਾ ਸਭ ਤੋਂ ਜੋ ਸਰਵੇ ਉਹਨਾਂ ਨੇ ਕੀਤਾ, ਜਿਹੜਾ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਦੇ ਸੰਪਰਕ ਦੇ ਵਿੱਚ ਰਿਹਾ, ਜਿਹੜਾ ਉਹਨਾਂ ਦੇ ਕੰਟੈਕਟ ਦੇ ਵਿੱਚ ਰਿਹਾ, ਜਿਹੜਾ ਉਹਨਾਂ ਦੇ ਮੇਲ ਜੋਲ ਦੇ ਵਿੱਚ ਰਿਹਾ, ਤੇ ਮੇਲ ਜੋਲ ਕੰਟੈਕਟ ਸੰਪਰਕ ਦੇ ਵਿੱਚ ਤਾਂ ਹੀ ਰਿਹਾ ਜਾ ਸਕਦਾ ਨਾ, ਜੇ ਤੁਸੀਂ ਨੇੜੇ ਨੇੜੇ ਇੱਕ ਦੂਸਰੇ ਦੇ ਰਹਿੰਦੇ ਹੋਵੋਗੇ ਤੇ ਤਾਂ ਹੀ ਇਹ ਸੰਪਰਕ ਸੰਭਵ ਹੈ, ਜੇ ਤੁਸੀਂ ਦੂਰ ਦੁਰਾਡੇ ਜਾ ਕੇ ਰਹਿੰਦੇ ਹੋਵੋਗੇ ਸੰਪਰਕ ਤੁਹਾਡਾ ਰਹੇਗਾ ਨਾ, ਤੇ ਇਹ ਤੁਹਾਡੀ ਖੁਸ਼ੀ ਦੇ ਵਿੱਚ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਕਰਦਾ, ਇਕੱਠੇ ਰਹਿਣਾ। ਸੋ ਇਕੱਠੇ ਰਹਿਣਾ ਬਹੁਤ ਵਧੀਆ ਗੱਲ ਹੈ ਜੀ, ਤੇ ਹੁਣ ਸਾਡੇ ਰੇਡੀਓ ਪ੍ਰੋਗਰਾਮ ਦਾ ਟਾਈਮ ਜਿਹੜਾ ਉਹ ਲਾਸਟ ਵਾਲੇ 1-2 ਮਿੰਟ ਬਾਕੀ ਹੈ, ਤੇ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਕਿ ਲਾਸਟ ਵਾਲੇ 1-2 ਮਿੰਟ ਅਸੀਂ ਇਸਤੇਮਾਲ ਕਰਦੇ ਹੁੰਦੇ, ਇੱਕ ਵਧੀਆ ਜੇ ਤੁਹਾਨੂੰ ਗਾਣੇ ਦੇ ਨਾਲ ਮੈਂ ਛੱਡ ਕੇ ਜਾਂਦਾ ਹੁੰਦਾ। ਤੇ ਕੱਲ ਫਰਾਈਡੇ ਹੈ, ਫਰਾਈਡੇ ਨੂੰ ਫਿਰ ਵਿਸ਼ਾ ਆਪਾਂ ਕੋਈ ਇਸ ਤਰ੍ਹਾਂ ਦਾ ਗੰਭੀਰ ਜਿਹਾ ਨਹੀਂ ਲਿਆਵਾਂਗੇ, ਅੱਜ ਥੋੜਾ ਜਿਹਾ ਗੰਭੀਰ ਜਿਹਾ ਤੁਹਾਨੂੰ ਸੋਚਣ ਵਾਸਤੇ ਉਹਨੇ ਮਜਬੂਰ ਕੀਤਾ। ਕੱਲ ਐਸਾ ਕੋਈ ਵਿਸ਼ਾ ਨਹੀਂ ਹੋਏਗਾ, ਕੱਲ ਕੋਈ ਜ਼ਿਆਦਾ ਗੰਭੀਰ ਨਹੀਂ ਹੋਏਗਾ, ਸੋਚਣ ਸੋਚਣ ਵਾਲਾ, ਹਲਕਾ ਫੁਲਕਾ ਗੱਲੀਆਂ ਬਾਤਾਂ ਕਰਾਂਗੇ ਤੇ ਤੁਹਾਡੇ ਗਾਣੇ ਦੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ, ਤੁਹਾਡੇ ਗਾਣੇ ਸੁਣਾਂਗੇ ਵੀ, ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ ਤੇ ਸਭ ਕੁਝ ਠੀਕ ਠਾਕ ਰਿਹਾ ਤੇ ਕੱਲ ਮਿਲਾਂਗੇ ਇਸੇ ਟਾਈਮ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6476451557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 4166552000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ। ਢਿੱਲੋਂ ਵੀਡੀਓ

0: ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
1: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7 8

ਵਾਲੇ ਸਾਹਿਬ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਵੇਗਾ ਵੀ। ਹੈਪੀ ਹੈਪੀ ਫਰਾਈਡੇ ਜੂਨੀਅਰ।

0: ਜੀ ਦਾ ਫਰਾਈਡੇ ਜੂਨੀਅਰ ਬਹੁਤ ਸੋਹਣੀ ਬੜੀ ਪਿਆਰੀ ਬੜੀ ਖੂਬਸੂਰਤ ਸ਼ਾਮ ਹੈ ਤੇ ਸ਼ਾਮ ਨੂੰ ਥੋੜੇ ਜਿਹਾ ਹੋਰ ਵੀ ਰੰਗੀਨ ਹੋਰ ਵੀ ਖੂਬਸੂਰਤ ਬਣਾਉਣ ਦੇ ਲਈ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਬੜਾ ਹੀ ਪਿਆਰਾ ਬੜਾ ਮਿੱਠਾ ਜਿਹਾ ਪ੍ਰੋਗਰਾਮ ਲੈ ਕੇ ਜਿਸਦਾ ਨਾਮ ਹੈ ਪੰਜਾਬੀ ਲਹਿਰਾਂ ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਨਾਲ ਹੈ ਤੁਸੀਂ ਸਾਡੇ ਨਾਲੋਂ ਇਕੱਠੇ ਇੰਜੋਏ ਕਰਦੇ ਹਾਂ ਗੱਲਾਂ ਬਾਤਾਂ ਮਾਰਦੇ ਹਾਂ ਤੇ ਫੁੱਲ ਬਟਾ ਫਨ ਪਾਓ ਭੰਗੜੇ ਕਰੋ ਦਿਲ ਰਾਜ਼ੀ ਵੀ ਸੜਦਿਆਂ ਨੂੰ ਸੜਨ ਦਿਓ ਵੈਸੇ ਯਾਰ ਸੜਨਾ ਕਾਹਦੇ ਲਈ ਆ ਮੈਨੂੰ ਲੱਗਦਾ ਜਿਹੜੇ ਲੋਕ ਸੜਦੇ ਆ ਨਾ ਉਹ ਸਭ ਤੋਂ ਵੱਡੀ ਬਿਮਾਰੀ ਉਹੀ ਆ ਜੈਲਸੀ ਈਗੋ ਬਸ ਹਰੇਕ ਨੂੰ ਦੇਖ ਦੇਖ ਕੇ ਮੱਚੀ ਆਉਣਾ ਇਹਦੇ ਕੋਲ ਉਹ ਆ ਉਹਦੇ ਕੋਲ ਉਹ ਹੈ ਇੰਗਲਿਸ਼ ਦੀ ਇੱਕ ਕਹਾਵਤ ਹੈ ਕੰਪੇਅਰਜ਼ਨ ਇਜ਼ ਦ ਥੀਫ ਆਫ ਜੋਏ ਸਮਝਦੇ ਹੋ ਕੰਪੇਅਰਜ਼ਨ ਇਜ਼ ਦ ਥੀਫ ਆਫ ਜੋਏ ਇਹਨੂੰ ਪੰਜਾਬੀ ਦੇ ਵਿੱਚ ਕਹਿਣਾ ਹੋਵੇ ਕਿ ਦੁਨੀਆ ਸੋਰੀ ਦੂਜਿਆਂ ਨਾਲ ਆਪਣੇ ਆਪ ਨੂੰ ਤੋਲਣਾ ਖੁਸ਼ੀ ਦਾ ਇੱਕ ਦੁਸ਼ਮਣ ਹੈ ਜੇ ਇਫ ਇਟ ਮੇਕ ਸੈਂਸ ਥੋੜ੍ਹੀ ਬਣਦਾ ਸੈਂਸ ਕਿ ਨਹੀਂ ਸੋ ਆਈ ਗੈਸ ਜੇ ਤੁਸੀਂ ਆਪਣੇ ਆਪ ਨੂੰ ਕਿਸੇ ਨਾਲ ਤੋਲ ਰਹੇ ਹੋ ਤਾਂ ਫਿਰ ਖੁਸ਼ੀ ਨਹੀਂ ਤੁਸੀਂ ਸਗਾ ਤੇ ਦੁਸ਼ਮਣੀ ਹੀ ਕਮਾ ਰਹੇ ਹੋ ਆਪਣੇ ਨਾਲ ਯੈਸ ਮੇਕ ਸੈਂਸ ਸੋ ਕੰਪੇਅਰ ਨਾ ਕਰਿਆ ਕਰੋ ਆਨਲਾਈਨ ਬੜਾ ਕੁਝ ਦੇਖਦੇ ਹਾਂ ਇਹਦੇ ਕੋਲ ਜੀ ਵੈਗਨ ਹੈ ਜੀ ਵੈਗਨ ਖਬਰ ਆ ਕਿੰਨੇ ਲੋਨਾਂ ਤੇ ਲਈ ਅਗਲੇ ਨੇ ਹੈ ਉਹਦੇ ਕੋਲ ਗੁੱਚੀ ਦੀਆਂ ਬੈਲਟਾਂ ਲੂਈ ਦੀਆਂ ਸ਼ਰਟਾਂ ਨੇ ਮੈਂ ਵਾਅਦਾ ਕਰਦਾ ਅੱਧੀਆਂ ਜਿਹੜੀਆਂ ਗੁੱਚੀ ਦੀਆਂ ਬੈਲਟਾਂ ਲੂਈ ਦੀਆਂ ਸ਼ਰਟਾਂ ਪਾਈਆਂ ਨੇ ਨਾ ਦੂਈਆਂ ਨੇ ਅੱਧੀਆਂ ਨਕਲੀਆਂ ਨੇ ਸੋ ਐਵੇਂ ਨਾ ਬਿਨਾਂ ਕਿਸੇ ਗੱਲੋਂ ਦੇਖ ਦੇਖ ਕੇ ਲੋਕਾਂ ਨੂੰ ਜੈਲਸ ਹੋਇਆ ਕਰੋ ਮੈਨੂੰ ਇੱਕ ਤਾਂ ਇਹ ਵੀ ਨਹੀਂ ਸੀ ਪਤਾ ਯਾਰ ਕਿ ਨਕਲੀ ਸਮਾਨ ਇੰਨਾ ਵਿਕਦਾ ਕਿਉਂਕਿ ਮੈਂ ਯਾਰ ਕਿਹਾ ਕਿ ਜਿਹੜੇ ਲੋਕ ਪਾਉਂਦੇ ਹੁਣ ਪਹਿਲਾਂ ਮੈਂ ਵੀ ਦੇਖਦਾ ਸੀ ਬੱਲੇ ਯਾਰ ਇਹਦੇ ਤਾਂ ਕੱਪੜੇ ਬੜੇ ਕਮਾਲ ਦੇ ਇਹਨੇ ਆਹ ਪਾਇਆ ਇਹਨੇ ਉਹ ਪਾਇਆ ਫਿਰ ਹੌਲੀ ਹੌਲੀ ਪਤਾ ਲੱਗਿਆ ਕਿ ਨਹੀਂ ਯਾਰ ਜਿਹਨੇ ਕੱਪੜੇ ਆ ਪਾਏ ਆ ਸੈਂਸ ਜਿਹਾ ਨਹੀਂ ਬਣਦਾ ਜੀ ਤੁਸੀਂ ਚਲੋ ਆਪਾਂ ਨੂੰ ਪਤਾ ਹੀ ਹੁੰਦਾ ਵੀ ਅਗਲੇ ਦਾ ਕੀ ਕੰਮ ਹੈ ਹੁਣ ਜੇ ਕਿਸੇ ਨੇ ਜਿਮ ਵਿੱਚ ਲੂਈ ਵਟਾਉਣ ਦੀਆਂ ਸ਼ਰਟਾਂ ਪਾਉਣੀਆਂ ਗੁੱਚੀ ਦੀਆਂ ਪੈਂਟਾਂ ਪਾਉਣੀਆਂ ਤੇ ਫਿਰ ਦਿਹਾੜੀ ਲਾਉਣੀ ਹੈ ਫਿਰ ਤੁਹਾਨੂੰ ਪਤਾ ਯਾਰ ਕਿ ਨਹੀਂ ਜਾਂ ਤਾਂ ਬੰਦਾ ਬਹੁਤ ਫਾਈਨੈਂਸ਼ਲੀ ਇਰਰਿਸਪੋਂਸੀਬਲ ਹੈ ਜਾਂ ਬੰਦੇ ਦਾ ਕੁਛ ਨਾ ਕੁਛ ਨਕਲੀ ਹੈ ਸੋ ਆਨਲਾਈਨ ਵੀ ਜਿਹੜੀ ਦੁਨੀਆ ਆਨਲਾਈਨ ਜ਼ਿੰਦਗੀ ਲੋਕ ਆਪਣੀ ਜਿਹੜੀ ਦਿਖਾਉਂਦੇ ਨੇ ਨਾ ਉਹ ਵੀ ਅੱਧੀ ਬਸ ਨਕਲੀ ਹੀ ਹੁੰਦੀ ਹੈ ਬਹੁਤ ਕੰਮ ਲੋਕ ਨੇ ਜਿਹੜੇ ਆਨਲਾਈਨ ਵਾਕਈ ਜੋ ਉਹਨਾਂ ਦੀ ਲਾਈਫ ਹੈ ਉਹ ਉਸ ਹਿਸਾਬ ਨਾਲ ਦਿਖਾਉਂਦੇ ਨੇ ਆਪਣੀ ਰੀਅਲ ਲਾਈਫ 'ਤੇ ਕੋਈ ਨਹੀਂ ਦਿਖਾਉਂਦਾ ਹੈ ਸੋ ਖੈਰ ਗੱਲ ਮੁੱਕਦੀ ਹੈ ਕਿ ਜੈਲਸ ਨਾ ਹੋਇਆ ਕਰੋ ਅਗਲੇ ਨੂੰ ਦੇਖ ਕੇ ਸੜਿਆ ਨਾ ਕਰੋ ਅਗਲਿਆਂ ਨੂੰ ਦੇਖ ਕੇ ਆਪਣੇ ਆਪ ਨੂੰ ਬੜਾ ਨੀਵਾਂ ਨਾ ਕਰਿਆ ਕਰੋ ਕਿਉਂਕਿ ਯੂ ਨੈਵਰ ਨੋ ਕੁਛ ਨਹੀਂ ਪਤਾ ਅਗਲਾ ਬੰਦਾ ਕਿਹੜੇ ਕਿਹੜੇ ਦੌਰ ਚੋਂ ਕਿਹੜੇ ਕਿਹੜੇ ਮੁਸ਼ਕਲ ਚੋਂ ਲੰਘ ਰਿਹਾ ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਨੰਬਰ ਹੈ ਆਪਣਾ 905-673-3333-905-673-3337 ਆਪਣਾ ਫੋਨ ਨੰਬਰ ਹੈ 905-673-3337 ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ ਈਗਲ ਟਰੱਕ ਐਂਡ ਅਲਾਈਨਮੈਂਟ ਸੈਂਟਰ ਦਾ ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਹੈ ਮਿਲਟਨ ਦੇ ਵਿੱਚ ਹਾਈਵੇ 401 ਤੋਂ ਉਤਰਨ ਸਾਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਇੱਥੇ ਟਰੱਕ ਦਾ ਓਇਲ ਚੇਂਜ ਵੀ ਹੁੰਦਾ 10874 ਸਟੀਲਸ ਐਵਨਿਊ ਈਸਟ ਮਿਲਟਨ ਦੇ ਵਿੱਚ ਮਨੂ ਨੂੰ ਕਾਲ ਕਰੋ ਮਨੂ ਕਹਿੰਦੇ ਨਵੀਂ ਪੱਕਾ ਡਿਸਕਾਊਂਟ ਹੈ ਜੇ ਕੋਈ ਵੀ ਬੰਦਾ ਪੰਜਾਬੀ ਦਾ ਰੈਫਰੈਂਸ ਦਊਗਾ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ 647-234-6293 647-234-6293 647-234-6293 ਤੇ ਕਾਲ ਕਰ ਲਓ 4398 ਹੈਲੋ
1: ਹੈਲੋ ਕਿਵੇਂ ਵੀਰੇ
0: ਵਧੀਆ ਵੀਰੇ ਕੀ ਬਣਦਾ
1: ਕੱਲ ਦੀ ਛੁੱਟੀ ਬੁੱਕ ਕੀਤੀ ਆ ਸੋ ਸਾਡੇ ਲਈ ਅੱਜ ਹੀ ਫਰਾਈਡੇ ਆ
0: ਕੱਲ ਦੀ ਛੁੱਟੀ ਕਿਹੜੀ ਖੁਸ਼ੀ ਚ
1: ਬਸ ਆਪਦੇ ਆਪ ਲਈ ਲਗਾਤਾਰ ਲਾਈਕ ਕੰਮ ਕਰ ਰਹੇ ਸੀ
0: ਦੇਖੋ ਚਾਹੀਦਾ ਯਾਰ ਬਹੁਤ ਬੜੇ ਬੜੇ ਘੱਟ ਲੋਕ ਨੇ ਜਿਹੜੇ ਬਸ ਮੀ ਟਾਈਮ ਆਪਦੇ ਲਈ ਛੁੱਟੀਆਂ ਬੁੱਕ ਕਰਦੇ ਆ
1: ਕਿਉਂਕਿ ਵੀਕਐਂਡ ਵੀ ਹੁੰਦਾ ਬਰੋ ਬਟ ਵੀਕਐਂਡ ਸਾਡਾ ਉਹ ਵੀ ਪਲੈਨਡ ਹੀ ਹੁੰਦਾ ਨਾ ਪਰ ਆਪਾਂ ਮੀ ਟਾਈਮ ਨੀ ਕਹਿ ਸਕਦੇ ਜਿਵੇਂ ਕਿ ਆਪਾਂ ਲਾਂਡਰੀ ਕਰਨੀ ਗਰੋਸਰੀ ਕਰਨੀ ਕੁਕਿੰਗ ਉਹ ਮੀ ਟਾਈਮ ਨੀ ਨਾ ਉਹ ਆਲਰੇਡੀ ਬੁੱਕ ਆ ਉਹ ਵੀ ਆਲਰੇਡੀ ਸ਼ੈਡਿਊਲ ਤੇ ਆ ਗਿਆ
0: ਬਿਲਕੁਲ ਬਿਲਕੁਲ ਕੀ ਪਲਾਨ ਹੈ ਫਿਰ ਕੱਲ ਨੂੰ ਕਿਵੇਂ ਮਨਾ ਰਹੇ ਹੋ ਡੇ ਆਫ
1: ਬਸ ਅੱਜ ਤਾਂ ਕੱਲ ਦਾ ਕੱਲ ਵੀ ਟਾਈਮ ਕੋਈ ਪਲਾਨ ਨੀ ਰੱਖਿਆ ਕੱਲ ਕੋਈ ਪਲਾਨ
0: ਅੱਛਾ ਕੁਛ ਵੀ ਨਹੀਂ ਬਸ ਠੀਕ ਹੈ
1: ਹਾਂਜੀ ਕੱਲ ਅੱਜ ਦੀ ਰੱਖੀ ਅਸੀਂ ਪਾਰਟੀ ਮਤਲਬ ਕਿ ਆਪਦੇ ਲਈ ਰੱਖੀ ਆ ਪਾਰਟੀ ਮੈਂ ਆਪਣੇ ਨਾਲ ਦਾ ਮੁੰਡਾ ਹੈਗਾ ਸਾਡੇ ਉਹਦਾ ਸਮਾਨ ਮੰਗਾ ਲਿਆ ਲਾਈਕ ਬੀਰਾਂ ਬੂਰਾਂ ਸਭ ਕੁਛ ਮੰਗਾ ਲਿਆ ਖਾਣ ਮੰਗਾ ਲਿਆ ਜੋ ਕਿ ਦੋ ਤਿੰਨ ਮਹੀਨਿਆਂ ਤੋਂ ਕੁਛ ਵੀ ਨੀ ਹੱਥ ਲਾਇਆ ਸੀ, ਖਾਧਾ ਨੀ ਸੀ। ਮੈਂ ਕਿਹਾ ਅੱਜ ਫੋਨ ਫਾਨ ਰੱਖ ਕੇ ਆਪਾਂ ਠੰਡੇ ਪਾਣੀ ਨਾਲ ਨਹਾ ਕੇ ਬਹਿ ਕੇ ਆਕੇ ਗਾਣੇ
0: ਚਲੋ ਵੈਰੀ ਗੁੱਡ, ਕਰੋ ਇੰਜੋਏ, ਬੈਸਟ ਵਿਸ਼ਸ। ਤੇ ਹੋਰ ਸਾਡੇ ਵੱਲੋਂ ਕੋਈ ਹੁਕਮ ਕੋਈ ਸਾਡੇ ਲਈ?
1: ਬਸ ਮੇਰੇ ਦੋਵਾਂ ਚ ਕੋਈ ਮਰਜ਼ੀ ਗਾਣਾ ਲਾ ਜਾਓ ਜਿਹੜਾ ਦੋਵਾਂ ਚ ਤੁਹਾਨੂੰ ਸੋਹਣਾ ਲੱਗਦਾ।
0: ਕਿਹੜਾ?
1: ਇੱਕ ਤਾਂ ਜੀ ਤਨਹਾਈ ਬਾਏ ਨੁਸਰਤ ਫਤਿਹ ਅਲੀ ਖਾਨ, ਜਾਂ ਧੀ ਗਿਆ ਬਾਏ ਗੁਰਦਾਸ ਮਾਨ।
0: ਸਰ ਦੂਜੀ ਗੁਰਦਾਸ ਜੀ ਦੀ ਕਿਹੜੀ ਸੀ?
1: ਪੀ ਗਿਆ ਮੈਂ, ਪੀ ਗਿਆ
0: ਕੁਛ ਏਦਾਂ ਦੇ ਬੋਲ ਨੇ ਵੀ ਪੀ ਗਿਆ ਮੈਂ ਪੀ ਗਿਆ ਨੇ, ਪਤਾ ਨੀ ਏਦਾਂ ਦਾ ਹੀ ਹੋਰ ਕੁਛ।
1: ਹਾਂਜੀ ਹਾਂਜੀ ਹਾਂਜੀ, ਬਹੁਤ ਸੋਹਣੀ ਬੀਟ ਲਾਈਕ ਰੀਮਿਕਸ ਬਣਾ ਕੇ ਬਹੁਤ ਸੋਹਣਾ
0: ਕੀਤਾ। ਬਹੁਤ ਸ਼ੁਕਰੀਆ, ਇੰਜੋਏ ਯਰ ਹੋਲੀਡੇਜ਼, ਦੀ ਬੈਸਟ ਵਿਸ਼ਸ। ਬਿਲਕੁਲ ਨਾਲ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਵੀ ਮੈਂ ਪਰਸੋਂ ਜਾਂ ਕੱਲ ਕਿਸੇ ਕੈਫੇ ਤੇ ਗਿਆ ਤੇ ਅਪਸੈਟ ਹੋਇਆ, ਫਿਰ ਅੱਜ ਮੇਰੇ ਮਨ ਚ ਸੀਗਾ ਨਵੀ ਨੇੜੇ ਤੇੜੇ ਬ੍ਰੈਂਪਟਨ ਕੈਲਡਨ ਦੇ ਇੱਕ ਵਧੀਆ ਕੈਫੇ ਲੱਭੋ, ਤੇ ਮੈਂ ਲੱਭ ਲਈ। ਬਹੁਤ ਸ਼ਾਂਤ ਸੀ, ਹੁਣ ਜੇ ਮੈਂ ਦੱਸ ਤਾ ਉੱਥੇ ਲਾਈਨਾਂ ਲੱਗ ਜਾਣੀਆਂ। ਬਹੁਤ ਹੀ ਵਧੀਆ ਏਰੀਆ, ਮੈਂ ਹੌਲੀ ਹੌਲੀ ਦੱਸਦਾ ਤੁਹਾਨੂੰ, ਜਾਂ ਤਾਂ ਮੈਂ ਵੀਡੀਓ ਬਣਾਊਂਗਾ ਜਾਂ ਮੈਂ ਮੇਬੀ ਅਰਸ਼ ਨੂੰ ਦੱਸ ਦੂੰਗਾ। ਬਟ ਉੱਥੇ ਜਾ ਕੇ ਆਨੰਦ ਆਇਆ, ਕਾਫੀ ਇੰਨੀ ਵਧੀਆ ਸੀ ਨਾ, ਬੱਲੇ ਬੱਲੇ। ਤੇ ਕੱਲ ਦੋ ਕਾਫੀਆਂ ਸਿਰਫ $25 ਦੀਆਂ, ਅੱਜ ਦੋ ਕਾਫੀਆਂ, ਇੱਕ ਕੁੱਕੀ ਤੇ ਇੱਕ ਸਪੈਸ਼ਲ ਉਹਨਾਂ ਦਾ ਇੱਕ ਹੋਰ ਮਿੱਠਾ ਆਈਟਮ ਹੈ, ਸਾਰਾ ਕੁਛ ਪੱਚੀਆਂ ਚ। ਸੋ ਦੋ ਚੀਜ਼ਾਂ ਖਾਣ ਦੀਆਂ ਵੀ ਮਿਲੀਆਂ ਤੇ ਕਾਫੀ ਵੀ No.1। ਸੋ ਤੁਹਾਨੂੰ ਅਪਡੇਟ ਕਰਦੇ ਹਾਂ ਵੀ ਕਿੱਥੇ ਦੀ ਗੱਲ ਹੈ ਇਹ, ਹੌਲੀ ਹੌਲੀ ਦੱਸਾਂਗੇ ਤੁਹਾਨੂੰ, ਥੋੜ੍ਹਾ ਸਸਪੈਂਸ ਜਿਹਾ ਵੀ ਬਣਿਆ ਰਹੇ ਕਿ ਨਹੀਂ। ਸੋ ਨੰਬਰ ਹੈ ਆਪਣਾ 905-673-3333। ਅੱਜ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਦੇ ਦਫ਼ਤਰ। ਯੂਨੀ ਗਲੋਬਲ ਐਡਵਾਈਜ਼ਰੀ ਸਰਾਂਸ਼ ਹੁਣਾਂ ਨੂੰ ਤੁਸੀਂ ਆਲਵੇਜ਼ ਸੁਣਦੇ ਹੋ, ਸਰਾਂਸ਼ ਹੁਣੇ ਤੁਹਾਨੂੰ ਗਵਰਨਮੈਂਟ ਕੋਲੋਂ ਐਜੂਕੇਸ਼ਨ ਦੀਆਂ ਗ੍ਰਾਂਟਸ ਲੈ ਕੇ ਦੇ ਰਹੇ ਆ। ਇਹ ਉਹ ਪੈਸੇ ਆ ਜਿਹੜੇ ਤੁਸੀਂ ਵਾਪਸ ਨਹੀਂ ਕਰਨੇ, ਗਵਰਨਮੈਂਟ ਤੁਹਾਨੂੰ ਪੈਸੇ ਦੇਵੇਗੀ, ਪੜ੍ਹੋ ਲਿਖੋ ਆਪਣੀ ਐਜੂਕੇਸ਼ਨ ਚ ਵਾਧਾ ਕਰੋ ਤੇ ਦੈਟਸ ਇਟ, ਪੈਸੇ ਯੂਜ਼ ਕਰੋ ਤੇ ਵਾਪਸ ਵੀ ਨਹੀਂ ਕਰਨੇ ਪੈਣੇ। ਸੋ ਅੱਜ ਅਸੀਂ ਪਹੁੰਚੇ ਹੋਏ ਹਾਂ 218 ਐਕਸਪੋਰਟ ਬੁਲਵਰਡ, ਮਿਸੀਸਾਗਾ, ਸੁਈਟ 212, ਯੂਨੀ ਗਲੋਬਲ ਐਡਵਾਈਜ਼ਰੀ ਦੇ ਦਫ਼ਤਰ। ਤੇ ਸਾਡੇ ਨਾਲ ਸਰਬਜੀਤ ਤੇ ਸਰਾਂਸ਼ ਜੁੜੇ ਨੇ। ਸਰਬਜੀਤ ਵੈਲਕਮ, ਕਿਵੇਂ ਹੋ?
2: ਜੀ ਬਾਈ ਜੀ ਬਹੁਤ ਸ਼ੁਕਰੀਆ, ਤੇ ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ। ਸੋ ਸਰਬਜੀਤ, ਜਿਹੜੇ ਗ੍ਰਾਂਟਸ ਮਿਲ ਰਹੇ ਆ 1 ਅਗਸਤ ਤੋਂ ਬਾਅਦ ਇਹ ਨਹੀਂ ਮਿਲਣੇ, 1 ਅਗਸਤ ਤੋਂ ਬਾਅਦ ਸਿਰਫ ਲੋਨ ਮਿਲਣਾ ਤੇ ਉਹ ਵਾਪਸ ਕਰਨਾ ਪੈਣਾ ਵਿਆਜ ਦੇ ਨਾਲ। ਇਹ ਗ੍ਰਾਂਟਸ ਨੇ, ਕੋਈ ਵਿਆਜ ਨਹੀਂ, ਕੋਈ ਵਾਪਸ ਨਹੀਂ ਕਰਨੇ, 1 ਅਗਸਤ ਤੱਕ ਇਹ ਪਲਾਨਸ ਨੇ। ਸੋ ਸਰਾਂਸ਼ ਨੂੰ ਕਰੀਏ ਵੈਲਕਮ।
2: ਬਾਈ ਜੀ ਤੇ ਮੈਂ ਵੈਸੇ ਪਹੁੰਚੇ ਹਾਂ ਇੱਥੇ, ਦੇਖ ਕੇ ਆਪਾਂ ਬੜੇ ਹੈਰਾਨ ਹੋਏ, ਜਿਵੇਂ ਕਿ ਇੱਥੇ ਸਰੋਤੇ ਵੀ ਪਹੁੰਚੇ ਹੋਏ ਆ ਪਹਿਲਾਂ ਤੋਂ, ਤੇ ਸਰਾਂਸ਼ ਨਾਲ ਗੱਲ ਚੱਲ ਰਹੀ ਸੀ, ਕਹਿੰਦੇ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਹੋਏ ਆ ਤੇ ਬਹੁਤ ਵਧੀਆ ਰਿਸਪੌਂਸ ਮਿਲਦਾ ਤੇ ਫੈਮਿਲੀਜ਼ ਆਉਂਦੀਆਂ ਨੇ ਤੇ ਬੜੀਆਂ ਖੁਸ਼ ਹੋ ਕੇ ਜਾਂਦੀਆਂ ਨੇ, ਖਾਸ ਕਰਕੇ ਜਿਹਨਾਂ ਨੂੰ ਲੋੜ ਹੈ ਵੀ ਆਪਣਾ ਯਾਰ ਕੈਰੀਅਰ ਅਸੀਂ ਚੇਂਜ ਕਰੀਏ ਤੇ ਕਰੀਅਰ ਚੇਂਜ ਕਰਕੇ ਅਸੀਂ ਹੋਰ ਪੈਸੇ ਬਣਾ ਸਕੀਏ, ਤੇ ਜਿਹਦੇ ਵਿੱਚ ਸਾਰਾਂਸ਼ ਹੈਲਪ ਕਰਦੇ ਨੇ ਗਵਰਨਮੈਂਟ ਗ੍ਰਾਂਟ ਦਵਾਉਣ ਦੇ ਵਿੱਚ, ਤੇ ਜੇਕਰ ਕਿਤੇ ਲੋੜ ਪਵੇ ਤੇ ਲੋਨ ਦੀ ਆਫਰਸ ਵੀ ਬੜੇ ਅਲਟਰਾ ਲੋਅ ਰੇਟਸ ਦੇ ਵਿੱਚ ਆਫਰ ਕੀਤੀ ਜਾਂਦੀ ਹੈ। ਪਹਿਲਾਂ ਤੇ ਮੈਂ ਸਾਰਾਂਸ਼ ਦਾ ਵੈਲਕਮ ਕਰਦਾ। ਸਾਰਾਂਸ਼ ਜੀ ਵੈਲਕਮ।
3: ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ ਸਭੀ ਨੂੰ।
2: ਕਿਆ ਬਾਤ ਹੈ, ਸਤਿ ਸ੍ਰੀ ਅਕਾਲ ਸਾਰਾਂਸ਼ ਜੀ। ਜਿਵੇਂ ਕਿ ਤੁਸੀਂ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਬੜੇ ਲੰਬੇ ਅਰਸੇ ਤੋਂ, ਤੇ ਨਾਲੇ ਅਸੀਂ ਇਹ ਵੀ ਦੇਖ ਰਹੇ ਹਾਂ ਘੱਟੋ ਘੱਟ 7 ਸਾਲ ਤੋਂ ਉੱਪਰ ਹੋ ਗਏ ਨੇ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ, ਤੇ ਕਿਵੇਂ ਦਾ ਰਿਸਪੌਂਸ ਤੁਹਾਨੂੰ ਮਿਲਿਆ ਪੰਜਾਬੀ ਲਹਿਰਾਂ ਦੇ ਵੱਲੋਂ ਤੇ ਕਿਵੇਂ ਦਾ ਤੁਹਾਨੂੰ ਫੀਲ ਹੁੰਦਾ ਹੈ?
3: ਹਾਂਜੀ, ਬੜਾ ਅੱਛਾ ਲਾਈਕ ਮੇਰਾ ਡਿਸੀਜਨ ਰਹਾ, ਹਮ ਇੱਕ ਇਅਰ ਸੇ ਉੱਪਰ ਹੋ ਚੁੱਕਾ ਹੈ ਪੰਜਾਬੀ ਲਹਿਰਾਂ ਕੇ ਸਾਥ, ਐਂਡ ਦੈਨ ਕਿਉਂਕਿ ਅਬ ਇਸ 1 ਅਗਸਤ ਕੇ ਬਾਅਦ ਲਾਈਕ ਰੂਲਸ ਚੇਂਜ ਹੋ ਰਹੇ ਹੈ
2: ਜੀ,
3: ਤੋ ਇਤਨਾ ਐਡਵਾਂਟੇਜ ਫੈਮਿਲੀਜ਼ ਕੋ ਉਸਕੇ ਬਾਅਦ ਨਹੀਂ ਹੋਗਾ
2: ਜੀ ਜੀ,
3: ਜੋ ਆਜ ਹੋਗਾ
2: ਜੀ,
3: ਕਿਉਂਕਿ ਆਜ ਅਗਰ ਫੈਮਿਲੀ ਆਫ 4 ਗਵਰਨਮੈਂਟ ਫੰਡਡ ਪ੍ਰੋਗਰਾਮਸ ਜਿਨ ਮੇਂ ਹਮ ਡੀਲ ਕਰਤੇ ਹੈ, ਹਮ ਸਿਰਫ ਇੱਕ ਜ਼ਰੀਆ ਹੈ गवर्नमेंट प्रोग्राम्स को स्पॉन्सर करती है एजुकेशन प्रोग्राम्स को, एंड हम एजुकेशन कंसल्टेंट है, 7 ईयर से बिजनेस में है
0: जी।
3: एंड आज अगर फैमिली ऑफ फोर स्किल डेवलप करते हैं तो अप टू 80,000 की फंडिंग उनको मिलती है। दोनों पढ़ते हैं फुली ऑनलाइन कोर्सेज, सोखे जे कोर्सेज करते हैं
0: जी।
3: एंड 1 अगस्त के बाद जो अभी 80,000 में से 40,000 क्या है नॉन रिफंडेबल टैक्स फ्री ग्रांट्स, वापस नहीं करना। 1 अगस्त के बाद 80,000 का 80,000 लोन है।
2: अच्छा, ग्रांट वो खत्म हो जाएगी 40,000 वाली और लोन दे विच कन्वर्ट हो जाएगी।
3: बिल्कुल जी, गवर्नमेंट कट कर रही है, ग्रॉस उतना रहेगा
0: जी,
3: लेकिन जो मेन थिंग है, जो हमारा मेन यूएसपी है, जो हमारे क्लाइंट्स लाइक करते हैं, रिटेन होते हैं
0: जी,
3: ग्रांट्स का पोर्शन वो जीरो हो जाएगा 1 अगस्त के बाद जो एनरोल करेगा। इसलिए हम अभी इतना शोर मचा रहे हैं, तो आप जो रह गए हैं वो भी आए, वो भी लाह लें, क्योंकि ऑलरेडी बहुत लोग लाह ले चुके ने, तुसी पीछे ना रहो।
2: पहली गल ते तुहाडी पंजाबी सुन के बड़ा वधिया लग रहा है, बहुत तुसी वधिया ट्राई कर रहे हो एंड बड़ी स्वीट पंजाबी है। ते एक जरूर चानना पाओ जिहड़ी ग्रांट की गल है, की ग्रांट दे विच सानू पैसा वापस करना पैंदा है, की सिस्टम है, इहदे बारे छोटा जिहा समझाओ
3: जी। ग्रांट्स का मीनिंग होता है कि वो नॉन रिफंडेबल होता है पैसा, वो टैक्स फ्री भी होता है, जैसे चाइल्ड बेनिफिट हो गया आपका
0: जी।
3: तो अभी तो गवर्नमेंट आज के टाइम पे 30,000 से 100,000 की फंडिंग दे रही है, और उसमें से अप्रोक्सीमेटली हाफ पोर्शन नॉन रिफंडेबल ग्रांट्स का है
0: जी।
3: बट ये बात ठीक है, कुछ कैंस लगता होगा जो भी बंदे रह गए, क्योंकि बहुत ऑलरेडी क्लाइंट्स रिटेन हो चुके हैं। हमारे पास 75 ईयर्स के क्लाइंट्स भी है सीनियर सिटीजन, हमारे पास 30 ईयर्स के क्लाइंट्स भी है जिनकी एज है।
0: वेरी नाइस।
3: लेकिन जब गवर्नमेंट बाहर यूक्रेन को इतना मोटा पैसा दे देती है $30 बिलियन जो वापिस नहीं आएगा,
0: बिल्कुल,
3: तब हमें लगता है अरे चलो ठीक है। लेकिन जब गवर्नमेंट हम पे इन्वेस्ट करती है, अरे भाई साहब ये हो जाएगा वो हो जाएगा, भाई साहब कुछ नहीं होगा, आप स्किल हासिल करें, गवर्नमेंट आपको एजुकेशन के लिए फंडिंग दे रही है और लिविंग एक्सपेंसेस भी कवर हो रहे हैं आपके
0: जी।
3: आपके फैमिली साइज पे डिपेंड करता है कितनी फंडिंग आपको आएगी। कॉल करें हुणे, ऑफिस आए, नंबर 4374-31-75 437-264-31-75।
2: क्या बात है नवी भाई जी, कितनी वधिया गल है जदों तुहाडी गवर्नमेंट

0: ਗਵਰਨਮੈਂਟ ਤੁਹਾਨੂੰ ਓਪਰਚੁਨਿਟੀ ਦੇ ਰਹੀ ਹੈ, ਸੋ ਸਾਰਿਆਂ ਦਾ ਪਹੁੰਚਣਾ ਬਣਦਾ ਹੀ ਬਣਦਾ, ਤੇ ਪਹੁੰਚ ਨਹੀਂ ਸਕਦੇ ਕਾਲ ਕਰ ਲਓ, 4372643175 ਨੰਬਰ ਹੈ, 4372643175, 437 264 3175 ਦੇ ਉੱਤੇ ਕਾਲ ਕਰ ਲਓ ਤੁਸੀਂ, ਕੋਈ ਹੋਰ ਜਾਣਕਾਰੀ ਲੈਣੀ ਹੈ। ਤੇ ਨਾਲ ਦੀ ਨਾਲ ਸਰ ਜੀ ਸਰਾਂਸ਼ ਨੂੰ ਇਹ ਵੀ ਪੁੱਛੋ ਵੀ ਕਿਹੜੇ ਕਿਹੜੇ ਕੋਰਸਿਸ ਨੇ ਜਿਹੜੇ ਲਿਸਨਰਸ ਕਰ ਸਕਦੇ ਆ, ਤੇ ਕੀ ਇਹ ਆਨਲਾਈਨ ਕੋਰਸਿਸ ਨੇ, ਸੌਖੇ ਕੋਰਸਿਸ ਨੇ?
1: ਹਾਂਜੀ, ਤੋਂ ਲਾਈਕ ਫਸਟ ਟੂ ਵਾਈਡ ਰੇਂਜ ਆਫ ਕੋਰਸਿਸ ਹੈ, ਔਰ ਜੋ ਕਲਾਇੰਟਸ ਲਾਈਕ ਕਰਦੇ ਨੇ ਉਹ ਹੈ ਫੁਲੀ ਆਨਲਾਈਨ ਸੌਖੇ ਜਿਹੇ ਕੋਰਸਿਸ ਜੋ ਕਿ ਆਸਾਨ ਹੈ, ਐਂਡ 3 ਘੰਟੇ ਆਪਣੇ ਕਲਾਸ ਲਗਾਉਣੀ ਹੈ ਮੰਡੇ ਟੂ ਫਰਾਈਡੇ, ਅਟੈਂਡੈਂਸ ਮੈਂਡੇਟਰੀ ਹੈ, ਔਰ ਬਾਕੀ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ। ਹਮਾਰੇ ਪਾਸ ਐਚਵੈਕ ਜੈਸੇ ਕੋਰਸਿਸ ਵੀ ਹੈ, ਪੀਐਸਡਬਲਿਊ ਜੈਸੇ ਕੋਰਸਿਸ ਵੀ ਹੈ, ਐਂਡ ਸਾਰੇ ਕੋਰਸਿਸ ਗਵਰਨਮੈਂਟ ਫੰਡਡ ਹੈ, ਆਪਕੀ ਜੇਬ ਸੇ ਪੈਸਾ ਨਿਕਲ ਨਹੀਂ ਰਹੇ, ਆ ਜ਼ਰੂਰ ਰਹੇ ਕਿਉਂਕਿ ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ 30 to 100,000 dollars ਕੀ, ਜਿਸਕਾ ਆਜ ਕੀ ਡੇਟ ਮੇ ਅਪਰੋਕਸੀਮੇਟਲੀ ਹਾਫ ਪੋਰਸ਼ਨ ਨਾਨ ਰਿਫੰਡੇਬਲ ਗ੍ਰਾਂਟਸ ਹੈ, ਫੀਸ ਵੀ ਪੇ ਹੋ ਗਈ, ਆਪਣੇ ਸਕਿੱਲ ਵੀ ਹਾਸਲ ਕਰ ਲਈ, ਫੰਡਿੰਗ ਆ ਗਈ ਲਿਵਿੰਗ ਐਕਸਪੈਂਸਿਸ ਕੇ ਲਈ, ਪੈਸਾ ਕਹੀਂ ਵੀ ਕੈਸੇ ਵੀ ਖਰਚ ਕਰੇ, ਲੋਨ ਕੋਈ ਰੈਸਟ੍ਰਿਕਸ਼ਨ ਨਹੀਂ ਹੋਤੀ ਇਸ ਪੇ, ਕੋਈ ਕੈਚ ਨਹੀਂ, ਕੋਈ ਸਿਕਿਉਰਿਟੀ ਫ੍ਰੀ, ਕੋਲੈਟਰਲ ਫ੍ਰੀ ਹੋਤੀ ਹੈ ਫੰਡਿੰਗ।
2: ਕਿਆ ਬਾਤ ਹੈ, ਸਹੀ ਗੱਲ ਹੈ ਨਵੀ ਬਾਈ, ਜਿਵੇਂ ਕਿ ਦੱਸਿਆ ਐਚਵੈਕ ਦਾ ਕੋਰਸ ਕਰ ਲਓ, ਪਰਸਨਲ ਸਪੋਰਟ ਵਰਕਰ ਦਾ ਕੋਰਸ ਕਰ ਲਓ, ਤੁਹਾਨੂੰ ਇਨਕਮ ਤੁਹਾਡੀ ਇੰਨੀ ਵੱਧ ਜਾਏਗੀ, ਉਹ ਵੀ ਗੌਰਮੈਂਟ ਪੈਸੇ ਦੇ ਰਹੀ ਹੈ ਯਾਰ, ਇਹ ਤੁਸੀਂ ਮਿਸ ਨਾ ਕਰੋ, ਤੇ ਫੋਨ ਨੰਬਰ ਜ਼ਰੂਰ ਨੋਟ ਜ਼ਰੂਰ ਰੱਖੋ, ਪਰ ਇੱਕ ਵਾਰੀ ਵਿਜ਼ਿਟ ਆ ਕੇ ਜ਼ਰੂਰ ਕਰੋ ਸਾਰਾਸ਼ ਨਾਗਪਾਲ ਨੂੰ, ਤੇ 218 ਐਕਸਪਰਟ ਬੁਲੇਵਰਡ ਜੀ ਨਵੀਂ ਬਾਈ ਜੀ।
0: ਵੈਰੀ ਗੁੱਡ, ਸੋ ਅਸੀਂ 9 ਵਜੇ ਤੱਕ ਇੱਥੇ ਹੀ ਆ, 9 ਵਜੇ ਤੱਕ ਤੁਸੀਂ ਹੁਣੇ ਆਓ, ਇਹਨਾਂ ਦੀ ਟੀਮ ਬੈਠੀ ਹੈ, ਆ ਕੇ ਸਾਰਾ ਕੁਝ ਸਮਝੋ, ਤੁਹਾਨੂੰ ਕੁਝ ਸਾਈਨ ਕਰਨ ਦੀ ਲੋੜ ਨਹੀਂ, ਬਸ ਆ ਕੇ ਸਮਝੋ ਕੋ ਸਰਾਂਸ਼ ਯਾਰ ਨਵੀਂ ਹੁਣਾਂ ਦੇ ਸ਼ੋਅ ਤੇ ਸਰ ਜੀ ਥੋੜਾ ਨਾਲ ਅਸੀਂ ਹੁਣੇ ਸੁਣਿਆ ਕਿ ਗ੍ਰਾਂਟਸ ਮਿਲ ਰਹੀਆਂ ਨੇ, ਤੁਸੀਂ ਆਓ ਨਾਲੇ ਤੁਸੀਂ ਸਰਾਂਸ਼ ਨੂੰ ਮਿਲੋ, 218 ਐਕਸਪੋਰਟ ਬੁਲਵਰਡ, ਤੁਹਾਡੇ ਮਨ ਦੇ ਵਿੱਚ ਕੋਈ ਵੀ ਕੁਐਸਚਨਸ ਨੇ ਕਿ ਯਾਰ ਆਏ ਕਿਵੇਂ ਹੋ ਸਕਦਾ ਗਵਰਨਮੈਂਟ ਸਾਨੂੰ ਪੈਸੇ ਦੇ ਰਹੀ ਹੈ, ਤੁਸੀਂ ਆ ਕੇ ਸਰਾਂਸ਼ ਨੂੰ ਮਿਲੋ, ਸਰਾਂਸ਼ ਹੁਣ ਨੇ ਸਾਰਾ ਕਲੀਅਰ ਕਰ ਦੇਣਾ, ਡੇਅਰੀ ਅਤੇ ਹਰਨ ਡੇਅਰੀ ਦੇ ਬਿਲਕੁਲ ਨਾਲ, 218 ਐਕਸਪੋਰਟ ਬੁਲਵਰਡ ਤੇ, ਵਨ ਐਂਡ ਓਨਲੀ ਯੂਨੀ ਗਲੋਬਲ ਐਡਵਾਈਜ਼ਰੀ ਦਾ ਦਫ਼ਤਰ ਹੈ, ਸੋ ਪਹੁੰਚੋ ਕੋਈ ਜਾਣਕਾਰੀ ਲਈ 4372643175 437 264 3175 3175। ਬਹੁਤ ਸ਼ੁਕਰੀਆ ਸਰ ਜੀ, ਮਿਲਦੇ ਹਾਂ ਜਲਦ,
3: ਥੈਂਕ ਯੂ ਸੋ ਮਚ,
0: ਥੈਂਕ ਯੂ। ਸੋ ਪ੍ਰੋਗਰਾਮ ਹੈ ਪੰਜਾਬੀ ਦਾਰਾ, ਨੰਬਰ ਹੈ ਆਪਣਾ 905-673-3337, 9056733337, ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ, ਤੇ ਪੀ ਗਿਆ ਮੈਂ ਪੀ ਗਿਆ, ਵਾਹ ਬਈ ਵਾਹ, ਆ ਜਾਓ ਫਿਰ ਸਾਰੇ ਪੀਨੇ ਆ, ਰੀਮਿਕਸ ਵੀ ਬੜੀ ਪਿਆਰੀ ਹੈ, ਸੁਣੋਗੇ ਆਨੰਦ ਆਊਗਾ ਯਾਰ ਮੈਨੂੰ ਲੱਗਦਾ।

0: वाह भाई वाह, क्या बात है, पी गया मैं, पी गए हैं गुरदास जी, नहीं रीसा भाई, बहया बहया ही है। सो प्रोग्राम है पंजाबी रात, ते स्टूडियो नंबर है 905-673-3337-905-673-3337-33 ते गलबा थोड़ी साड़ी हो रही है, ते गीत संगीत लगवाओ, जो भी सुनना दसो, ते कर दें थानू खुश, ते होर थोड़ा खुश कर दी यार, जदों बंदे दी सेविंग हुंदी है, बचत हुंदी है, ओदे वर्गी रीस है किते, ते सेविंग जदों साढ़े सुख भाजी कराउंदे आ, सुख भाजी भी फिर पिछे नहीं हटदे, सुख भाजी जदों सेविंग कराउंदे आ तां फिर कहिंदे यार कि लिसनर्स नूं होर किते ना जाणा पवे, साढ़े कोल आउण। सो चलदे आ आपां ग्रैंड ग्रैंड ग्रैंड होम फर्नीचर, ते ग्रैंड होम फर्नीचर ते कल नूं पंजाबी लहरां लाइव ऑन लोकेशन होवेगा, ग्रैंड होम फर्नीचर दीआं जो डील्स ने अनबीटेबल, सारे घर का फर्नीचर थानू मिल रहा बहुत ही रीजनेबल रेट्स से। सो चलते हैं सुख भाजी को, सुख भाजी वेलकम।
1: बहुत शुक्रिया, धन्यवाद नवी भाई जी, बिल्कुल पंजाबी लहरों का लाइव लोकेशन प्रोग्राम चलना। सो फर्नीचर दे नाल फर्नीचर तो मिलने हैं, डिस्काउंट तो मिलने हैं, हरेक परचे दे नाल तोहफा जिहड़ा लाजमी दिता जाना, 6685 टॉमकन रोड के उपर, 6685 टॉमकन टॉमकन टॉमकन रोड नूं परिवार याद रखना, फर्नीचर की बाइंग करनी है तो हरेक परचे दे नाल तोहफा लाजमी मिलना, तो एक बैडरूम सेट की डील देने, लोरेंजो मॉडल नंबर गूगल से पा लो, लोरेंजो लोरेंजो लोरेंजो मॉडल नंबर गूगल कर लो, राइट वे किंग साइज का बेडरूम सेट, किंग साइज का बेड, ड्रेसर मिरर ते नाल दोनों नाइट सेट भी मिलने हैं, हाइड्रोलिक स्टोरेज वाला बेडरूम सेट जिहदी रेगुलर कीमत $4,4500 सी, ले जो $1,299 दे विच पूरा बेडरूम सेट हाइड्रोलिक स्टोरेज नाल, लोरेंजो मॉडल जिहड़े मॉडल नंबर तुसी गूगल कर लो, पूरा बेडरूम सेट $1,299 दा मिलूगा, ते पंजाबी लहरां दा रेफरेंस देण ते वड्डे साइज दा टेलीविजन टीवी फ्री फ्री फ्री। डीलां लैण वास्ते पहुंचना कित्थे आ, 6685 टॉमकन रोड दे उपर, 6685 टॉमकन रोड, डेरी एंड टॉमकन दी मेन इंटरसेक्शन, हाईवे 410 तो सिर्फ 2 मिनट दी दूरी दे उपर, 6685 टॉमकन रोड। नवी भाजी
0: वेरी गुड, क्या बात है, सो तुसी जरूर पहुंचो 6685 टॉमकन रोड, ते कल नूं असीं लाइव प्रोग्राम भी इत्थों पेश कर रहे हैं। सो तुहानूं 2-3 मैसेजेस दे दिए फिर गल्लां बातां तोड़दे हां थोड़ी जी अगे। एक तां तुसी मल्ली टेंट सर्विस वाले नूं याद रखो, कोई विआह शादी, कोई फंक्शन घरे, कोई अखंड पाठ साहब रख रहे हो ते टेंट तुसी लगवाउणे आ तां मल्ली टेंट सर्विसेज, मल्ली टेंट 10x10 फुट तो लैके 40x160 फुट तक दे टेंट, क्लीयर टेंट, वाइट टेंट, डांस फ्लोर, टेंट फ्लोर, चेयरां, टेबल, पखे, सारा कुछ मल्ली टेंट, 6479992569 मल्ली टेंट, 6479992569 ते कॉल कर लो। एक तुसी गेड़ा मारना गिल फार्म ते, गिल फार्म यार बल्ले बल्ले बल्ले, क्या इन्हां कोल पनीरी दी सिलेक्शन है, राम तोरी, लोकी, कद्दू, भिंडी, बैंगन, हर एक सब्जी दी पनीरी सिर्फ $2.49 तो, इत्थे सोयल, मनूअर, ऑरगैनिक कॉम्पोस्ट, फ्रैश देसी आंडे, फ्रैश फार्म दा शहद, फ्रैशली मिल कीता चक्की दा आटा, होल वीट, रागी, बाजरा एंड मच मोर। सो गिल फार्म डिक्सी अते किंग दे कोर्नर ते, 14085 डिक्सी रोड, डिक्सी एंड किंग, गिल फार्म 905-925-2300 ते तुसी गिल फार्म ते एक बार गेड़ा जरूर जरूर जरूर लगाओ, ते गिल फार्म दी टीम थोड़े लई बिल्कुल हाजिर। अज बैस्केटबॉल दा एक काफी वड्डा मैच है, सो दो टीम्स ओकलाहोमा ते सैन एंटोनियो खेड रहे, जे ओकलाहोमा वाले जितते ने तां ओकलाहोमा फाइनल दे विच जाऊगा, सो लेट्स सी, अज मतलब 8:30 मैच है, ते उस मैच दे विच की बनदा टाइम विल टेल बट विल बी गुड। ते न्यूयॉर्क फाइनल दे विच ऑलरेडी पहुंच चुके हैं, सो न्यूयॉर्क वाले पूरे ऐन जोश विच खुशी दे विच ने, सो कुछ लोग न्यूयॉर्क लई चीयर कर रहे, कई कह रहे ना भाई ना न्यूयॉर्क ना लगता ना अपने आप को, होंगे कि ये ना जितने कोई होर जितने भावे स्पोर्ट्स में इदा जरूर है, जो कई बार कोई टीम थोड़े मनपसंदीदी खेड रही है फिर चलो उन्होंने चीयर करना, जो फिर नहीं थोड़े मनपसंदीदी फिर जिन्हों नहीं तुसी बड़ा लाइक करते उसके लिए बंदा चीयर करता। 2587 हेलो, सत श्रीकाल जी, कि बहुत वधिया जी, बल्ले बल्ले।
2: एक मैं खबर सुन ली जी,
0: पता नहीं जी, देख लेने जो कुछ है गा, इदा
2: गवर्नमेंट
0: ਪੁੱਛ ਲੈਣੇ ਆ, ਦੇਖ ਲੈਣੇ ਆ, ਕੋਈ ਗੱਲ ਨੀ, ਬਹੁਤ ਧੰਨਵਾਦ, ਸ਼ੁਕਰੀਆ ਤੁਹਾਡਾ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ 905-673-3337 ਆਪਣਾ ਫੋਨ ਨੰਬਰ ਹੈ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਖੂਬ ਖੂਬ ਚੱਲ ਰਹੀਆਂ ਨੇ ਤੇ ਗੱਲਾਂ ਬਾਤਾਂ ਦੇ ਨਾਲ ਨਾਲ ਅੱਜ ਦੀ ਜੋ ਡਿਸਕਸ਼ਨ ਹੈ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਪੈਸ਼ਨ ਰੂਫਿੰਗ ਦੇ ਸਹਿਯੋਗ ਦੇ ਨਾਲ। ਛੱਤ ਨਵੀਂ ਲਗਵਾਓ ਚਾਹੇ ਜਾਂ ਤੁਸੀਂ ਕੋਈ ਛੱਤ ਦੀ ਰਿਪੇਅਰ ਕਰਾਉਣੀ ਹੈ, ਮੈਟਲ ਰੂਫ ਲਗਵਾਉਣੀ ਹੈ, ਕੋਈ ਗਟਰਸ ਫੇਸ਼ੀਆ ਸੋਫਿਟਸ ਦੀ ਕੋਈ ਗੱਲਬਾਤ ਹੈ ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਹੀਰੇ ਬੰਦੇ ਨੇ, ਮੈਂ ਇਹਨਾਂ ਤੋਂ ਖੁਦ ਕਾਫੀ ਕੰਮ ਕਰਵਾਇਆ। ਸੋ ਨੰਬਰ ਹੈ 6479199413 ਦੇ ਉੱਤੇ ਕਾਲ ਕਰੋ ਤੇ ਤੁਹਾਡੇ ਲਈ ਹਾਜ਼ਰ ਨੇ ਇੱਕੋ ਇੱਕ ਵਨ ਐਂਡ ਓਨਲੀ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ। ਮੈਂ ਨਾ ਕਿਤੇ ਦੋ ਤਿੰਨ ਯਾਰਾਂ ਦੋਸਤਾਂ ਨਾਲ ਗਿਆ, ਅਸੀਂ ਗਏ ਤੇ ਉੱਥੇ ਨਾ ਆਪਣੇ ਬੰਦੇ ਕੁਝ ਕੁ ਅੰਦਰ ਆਏ ਤੇ ਜਿਹੜੀ ਲੇਡੀ ਹੈ, ਲੇਡੀ ਦੇ ਆਪਣਾ ਪੰਜਾਬੀ ਸੂਟ ਪਾਇਆ ਹੋਇਆ ਸੀ, ਪੰਜਾਬੀ ਸੂਟ ਪਾਇਆ ਤੇ ਮੇਰਾ ਇੱਕ ਮਿੱਤਰ ਕਹਿੰਦਾ ਕਿ ਨਵੀਂ ਯਾਰ ਤੁਹਾਨੂੰ ਲੱਗਦਾ ਨਹੀਂ ਕਿ ਆਪਾਂ ਜੇ ਬਾਹਰ ਕਿਤੇ ਜਾ ਰਹੇ ਹਾਂ ਮੇਨ ਕਿਸੇ ਜਗ੍ਹਾ 'ਤੇ, ਕੋਈ ਇੰਡੀਅਨ ਕਹਿ ਲਓ ਰੈਸਟੋਰੈਂਟ ਜਾਂ ਇੰਡੀਅਨ ਸਪੋਟ ਨਹੀਂ, ਜੇ ਆਪਾਂ ਕੋਈ ਮੇਨ ਸਟ੍ਰੀਮ ਇਸਟੈਬਲਿਸ਼ਮੈਂਟ 'ਤੇ ਜਾ ਰਹੇ ਹਾਂ ਤਾਂ ਆਪਾਂ ਨੂੰ ਕੱਪੜੇ ਥੋੜ੍ਹੇ ਜਿਹੇ ਵੈਸਟਰਨ ਪਾਉਣੇ ਚਾਹੀਦੇ ਆ। ਮੈਂ ਕਿਹਾ ਨਹੀਂ ਯਾਰ, ਹੁਣ ਕੈਨੇਡਾ ਹੈ, ਕੈਨੇਡਾ ਦੇ ਵਿੱਚ ਤਾਂ ਸਾਰਾ ਕੁਝ ਐਕਸੈਪਟਿਡ ਹੈ, ਲੋਕੀ ਤਾਂ ਯੂਨੋ ਫਿਲਮ ਦੇਖਣ ਜਾਂਦੇ ਨੇ ਤਾਂ ਕੁੜਤਾ ਪਜਾਮਾ ਸੂਟ ਉੱਥੇ ਵੀ ਪਾ ਲੈਂਦੇ ਨੇ, ਗਰੋਸਰੀ ਕਰਨ ਕੋਈ ਜਾਂਦਾ ਤਾਂ ਯੂਨੋ ਆਪਾਂ ਕੰਫਰਟੇਬਲੀ ਉੱਥੇ ਵੀ ਕੁੜਤਾ ਪਜਾਮਾ ਅਤੇ ਆਪਣਾ ਪੰਜਾਬੀ ਸੂਟ ਪਾ ਕੇ ਆਪਾਂ ਜਾ ਸਕਦੇ ਹਾਂ। ਸੋ ਮੈਂ ਕਿਹਾ ਕਿ ਨਹੀਂ ਯਾਰ, ਹੁਣ ਹਰੇਕ ਦੀ ਆਪਦੀ ਮਰਜ਼ੀ ਆ, ਉਹ ਜੋ ਮਰਜ਼ੀ ਪਾਉਣ। ਹੁਣ ਹੋਰ ਵੀ ਕਮਿਊਨਿਟੀਜ਼ ਦੇ ਲੋਕ ਨੇ, ਉਹ ਵੀ ਕਹਿ ਲਓ ਕਿ ਕੋਈ ਅਫਰੀਕਾ ਤੋਂ ਹੈ, ਉਹਨਾਂ ਦੀ ਵੀ ਆਪਦੀ ਇੱਕ ਡਰੈਸ, ਆਪਦਾ ਪਹਿਰਾਵਾ, ਉਹ ਵੀ ਪਾ ਕੇ ਜਾਂਦੇ ਆ। ਪਰ ਉਹ ਨਾ ਮੇਰੇ ਦੋਸਤ ਦਾ ਥੋੜ੍ਹਾ ਜਿਹਾ ਕਹਿਣਾ ਸੀ ਕਿ ਨਹੀਂ ਯਾਰ ਨਵੀ, ਆਏ ਨਹੀਂ ਹੋਣਾ ਚਾਹੀਦਾ, ਜੇ ਆਪਾਂ ਕਿਤੇ ਜਾ ਰਹੇ ਹਾਂ ਜਿਹੜੀ ਕੋਈ ਇੰਡੀਅਨ ਜਗ੍ਹਾ ਨਹੀਂ ਹੈ ਤਾਂ ਉੱਥੇ ਤੁਸੀਂ ਵੈਸਟਰਨ ਕੱਪੜੇ ਪਾਓ, ਨਾ ਕਿ ਆਪਣੇ ਜੋ ਇੰਡੀਅਨ ਪੰਜਾਬੀ ਡਰੈਸਿਸ ਨੇ ਉਹ। ਸੋ ਤੁਹਾਡਾ ਸਭ ਦਾ ਕੀ ਖਿਆਲ ਹੈ, ਤੁਹਾਨੂੰ ਲੱਗਦਾ ਕਿ ਮੈਟਰ ਕਰਦਾ ਆਪਾਂ ਕੀ ਪਾ ਕੇ ਜਾ ਰਹੇ ਹਾਂ? ਜੇ ਆਪਾਂ ਕੋਈ ਇੰਗਲਿਸ਼ ਅਮੈਰੀਕਨ ਰੈਸਟੋਰੈਂਟ 'ਚ ਜਾ ਰਹੇ ਹਾਂ, ਜੇ ਆਪਾਂ ਕੁੜਤਾ ਪਜਾਮਾ ਪਾ ਕੇ ਜਾ ਰਹੇ ਹਾਂ, ਉਹਦੇ ਵਿੱਚ ਕੋਈ ਹੈ ਗਲਤ ਜਾਂ ਕੋਈ ਇਸ਼ੂ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ। ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? 905-673-3337 ਆਪਣਾ ਫੋਨ ਨੰਬਰ ਹੈ ਤੇ ਤੁਹਾਡੇ ਨਾਲ ਕਰਦੇ ਹਾਂ ਕੁਝ ਗੱਲਾਂ ਬਾਤਾਂ, ਤੁਹਾਡਾ ਓਪੀਨੀਅਨ ਵੀ ਜ਼ਰੂਰ ਜਾਣਦੇ ਹਾਂ। 905-673-3337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਦੇਖਦੇ ਹਾਂ ਕਿ ਤੁਹਾਡਾ ਕੀ ਓਪੀਨੀਅਨ ਹੈ। ਇੱਕ ਮੈਂ ਨੰਬਰ ਦੇ ਦੇਵਾਂ ਗੁਰਕਰਮ ਢੀਂਡਸਾ ਦਾ। ਗੁਰਕਰਮ ਤੁਹਾਡੇ ਲਈ ਹਾਜ਼ਰ ਨੇ, ਅਗਰ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਗੁਰਕਰਮ ਢੀਂਡਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਤੁਸੀਂ ਅਗਰ ਕਿਸੇ ਨੇ ਵੀ ਕਰਵਾਉਣੀ ਹੈ ਤਾਂ ਨੰਬਰ ਇੱਕੋ ਇੱਕ ਹੈ ਗੁਰਕਰਮ। ਇਹਨਾਂ ਨੇ ਸਾਡੇ ਬਹੁਤ ਸਾਰੇ ਲਿਸਨਰਸ ਦੀ ਬੱਚਤ ਕੀਤੀ ਹੈ। 416-876-4605 ਗੁਰਕਰਮ ਢੀਂਡਸਾ 1925 ਹਾਂਜੀ 1925 ਹੈਲੋ
3: ਹਾਂਜੀ ਵੀਰ ਜੀ, ਮੈਨੂੰ ਤਾਂ ਇਹਦੇ ਚ ਕੋਈ ਇਤਰਾਜ ਨੀ ਲੱਗਦਾ ਜੀ।
0: ਓਕੇ,
3: ਕੈਨੇਡਾ ਇਜ਼ ਸਪੈਸ਼ਲੀ ਆਲ ਦਾ ਕਮਿਊਨਿਟੀਜ਼ ਆਰ ਦੇਅਰ ਔਰ ਆਪਣੇ ਆਪਣੇ ਕੱਪੜੇ ਪਾਉਂਦੇ ਨੇ, ਸੋ ਇਟਸ ਓਕੇ, ਦੇਰ ਇਜ਼ ਨੋ ਇਸ਼ੂ।
0: ਠੀਕ ਹੈ, ਭਾਵੇਂ ਆਪਾਂ ਮਾਲ ਜਾ ਰਹੇ ਹਾਂ, ਮੂਵੀ ਦੇਖਣ ਜਾ ਰਹੇ ਹਾਂ, ਰੈਸਟੋਰੈਂਟ ਜਾ ਰਹੇ ਹਾਂ, ਜਿੱਥੇ ਮਰਜ਼ੀ ਹੈ,
3: ਕੀ ਫਰਕ ਪੈਂਦਾ ਵੀਰ ਜੀ? ਬਾਕੀ ਕਮਿਊਨਿਟੀਜ਼ ਦੇ ਵੀ ਤਾਂ ਪਾ ਕੇ ਜਾਂਦੇ ਨੇ ਆਪਣੇ ਕੱਪੜੇ।
0: ਬਾਕੀ ਕਮਿਊਨਿਟੀਜ਼ ਦੇ ਭਾਜੀ ਜਿੰਨਾ ਆਪਾਂ ਪਾ ਕੇ ਜਾਂਦੇ ਹਾਂ, ਆਪਣੇ ਜਿੰਨਾ ਪਾ ਕੇ ਜਾਂਦੇ ਆ ਬਾਹਰ
3: ਜਾਂਦੇ ਆ, ਬਿਲਕੁਲ ਜਾਂਦੇ ਆ।
0: ਠੀਕ ਹੈ,
3: ਮੁਸਲਿਮ ਕਮਿਊਨਿਟੀ ਈਵਨ ਸਿਰ ਤੱਕ ਢੱਕ ਕੇ ਜਾਂਦੀ ਹੈ ਆਪਣੇ।
0: ਜੀ ਜੀ ਜੀ ਜੀ,
3: ਅਫਰੀਕਨ ਵੀ ਆਪਣਾ ਪੂਰਾ ਪਹਿਰਾਵਾ ਪਾ ਕੇ ਜਾਂਦੇ ਨੇ
0: ਜੀ।
3: ਸਾਨੂੰ ਨਹੀਂ ਸੰਗਣਾ ਚਾਹੀਦਾ।
0: ਠੀਕ ਹੈ, ਨਹੀਂ ਸੰਗਣਾ ਚਾਹੀਦਾ। ਓਕੇ, ਵੈਰੀ ਗੁੱਡ ਸਰ। ਵੀ ਕੰਫੀਡੈਂਟਲੀ ਕੰਫਰਟੇਬਲੀ ਜੋ ਮਰਜ਼ੀ ਪਾ ਕੇ ਜਾਓ, ਦੁਨੀਆਂ ਨੂੰ ਕੀ, ਦੁਨੀਆਂ ਦਾ ਕੀ ਲੈਣਾ ਦੇਣਾ। 8900 ਹੈਲੋ।
4: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
4: ਜਦੋਂ ਆਪਣੇ ਈਵੈਂਟ ਹੁੰਦੇ ਆਪਾਂ ਆਪਣੇ ਉਸ ਹਿਸਾਬ ਨਾਲ ਡਰੈਸਿਸ ਕਰਦੇ ਹਾਂ ਕਿ ਨਹੀਂ
0: ਜੀ?
4: ਆਪਾਂ ਇੰਡੀਅਨ ਪੰਜਾਬੀ ਪਾ ਲੈਂਦੇ, ਆਪਾਂ ਵੈਸਟਰਨ ਵੀ ਪਾ ਲੈਂਦੇ ਨੇ, ਟਾਈਆਂ ਸ਼ਾਈਆਂ ਵੀ ਲਾ ਦਿੰਦੇ ਹੁੰਦੇ। ਤੇ ਫਿਰ ਜਦੋਂ ਦੂਜਿਆਂ ਦੇ ਫੰਕਸ਼ਨ ਤੇ ਜਾਂਦੇ ਹੋ ਕਿ ਨਹੀਂ, ਇਹਦਾ ਮੌਕਾ ਦੇਖਣਾ ਹੈ ਨੀ, ਕਿਸ ਤਰ੍ਹਾਂ ਦਾ ਮੌਕਾ ਹੈ ਉਸ ਹਿਸਾਬ ਨਾਲ ਪਾਓ ਕੱਪੜੇ। ਵੈਲ ਡਰੈਸਡ ਹੋਣੇ ਚਾਹੀਦੇ, ਘੱਟ ਤੋਂ ਘੱਟ ਫੋਨ ਘੱਟ ਯੂਜ ਕਰੋ, ਉੱਚੀ ਨਾ ਬੋਲੋ ਫੋਨਾਂ ਦੇ ਉੱਪਰ, ਦੂਜਿਆਂ ਨੂੰ ਡਿਸਟਰਬ ਕਰੋ।
0: ਨਹੀਂ, ਗੱਲ ਤੁਹਾਡੀ ਠੀਕ ਹੈ ਵੀ ਤੁਸੀਂ ਕੱਪੜੇ ਜਿੰਨੇ ਮਰਜ਼ੀ ਪਾਓ, ਬਟ ਤੁਹਾਡੀ ਐਟੀਕੇਟਸ ਤੇ ਤੁਹਾਡਾ ਜਿਹੜਾ ਮੈਨਰਿਜ਼ਮ ਹੈ ਉਹ ਠੀਕ ਹੋਣਾ ਚਾਹੀਦਾ। ਬਿਲਕੁਲ। ਚਲੋ, ਵੈਰੀ ਵੈਲ ਸੈਡ ਸਰ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਉਸਦੇ ਨਾਲ ਨਾਲ ਮੈਸੇਜ ਜ਼ਰੂਰ ਜ਼ਰੂਰ ਜ਼ਰੂਰ ਦਵਾਂ ਮਿਸਟਰ ਸਿੰਘ ਪੀਜ਼ੇ ਦਾ। ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ ਕਮਾਲ ਕੀਤੀ ਪਈ ਹੈ ਯਾਰ, ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਆਪਣੇ ਕੈਨੇਡਾ ਦੇ ਵਿੱਚ। ਅਤੇ ਮਿਸਟਰ ਸਿੰਘ ਪੀਜ਼ੇ 'ਤੇ 2 ਲਾਰਜ ਪੀਜ਼ੇ, 4-4 ਟੋਪਿੰਗ, 4 ਫਰੀ ਡਿਪਿੰਗ ਸੌਸ ਅਤੇ 2 ਲੀਟਰ ਕੋਕ ਦੀ ਬੋਤਲ ਫਰੀ, ਸਿਰਫ $40 'ਚ ਸਾਰਾ ਕੁਛ। 15-20 ਲੋਕੇਸ਼ਨਾਂ ਬਰੈਂਪਟਨ ਦੇ ਵਿੱਚ ਨੇ, ਕਾਲ ਕਰ ਲਓ 905-500-4000, 905-500-4000, 905-500-4000, 5962। ਹੈਲੋ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
5: ਬਹੁਤ ਵਧੀਆ ਬਾਈ, ਹਮੇਸ਼ਾ ਇਸ ਤਰ੍ਹਾਂ ਬਹੁਤ ਵਧੀਆ ਟੌਪਿਕ ਆ
0: ਜੀ।
5: ਫਿਰ ਇੱਕ ਆਪਣੇ ਕਹਾਵਤ ਹੁੰਦੀ ਸੀਗੀ, ਜੈਸਾ ਦੇਸ਼ ਵੈਸਾ ਦੇਸ਼ ਹੈ ਨਾ। ਤੇ ਮੈਂ ਤਾਂ ਇਹ ਸੋਚਦਾ ਵੀ ਜਿਹੋ ਜਿਹਾ ਪ੍ਰੋਗਰਾਮ ਆ, ਜਿਹੋ ਜਿਹੇ ਥਾਂ ਅਸੀਂ ਜਾਣਾ, ਉਹੋ ਜਿਹੇ ਹੀ ਕੱਪੜੇ ਹੋਣੇ ਚਾਹੀਦੇ ਆ। ਜੇ ਅਸੀਂ ਗੁਰੂ ਘਰ ਚੱਲੇ ਆ, ਨਗਰ ਕੀਰਤਨ ਤੇ ਚੱਲੇ ਆ, ਜਾਂ ਪੰਜਾਬੀ ਮੇਲੇ ਤੇ ਚੱਲੇ ਆ, ਅਸੀਂ ਕੁੜਤਾ ਪਜਾਮਾ ਪਾ ਲਿਆ, ਵਧੀਆ ਗੱਲ ਆ ਨਾ। ਜੇ ਹੁਣ ਬੀਚ ਤੇ ਚੱਲੇ ਆ, ਉਦਾਂ ਦੇ ਕੱਪੜੇ ਹੋਣੇ ਚਾਹੀਦੇ ਆ। ਜੇ ਬੈਂਕਟ ਹਾਲ ਦੀ ਪਾਰਟੀ ਤੇ ਆ, ਤਾਂ ਜ਼ਰੂਰ ਸਾਨੂੰ ਡਰੈਸ ਕੱਪੜੇ ਪਾ ਕੇ, ਕੋਈ ਸੂਟ ਬੂਟ ਪਾ ਕੇ। ਜੇ ਅਸੀਂ ਦੂਸਰੀ ਕਮਿਊਨਿਟੀ ਦੇ ਕਿਸੇ ਪ੍ਰੋਗਰਾਮ ਤੇ ਜਾ ਰਹੇ ਹਾਂ, ਤਾਂ ਸਾਨੂੰ ਵਧੀਆ ਉਦਾਂ ਦੇ ਹੀ ਕੱਪੜੇ ਪਾਉਣੇ ਚਾਹੀਦੇ ਆ, ਪਤਾ ਲੱਗੇ ਵੀ ਹਾਂ ਸਰਦਾਰ ਲੋਕ ਆ। ਜੇ ਬਾਈ ਜੀ ਹੁਣ ਆਪਾਂ ਕੋਈ ਰੈਸਟੋਰੈਂਟ ਹੈ ਡਾਊਨ ਟਾਊਨ, ਜਿਹੜਾ ਤੁਸੀਂ ਕਹਿੰਦੇ ਹੋ ਵੀ ਏਦਾਂ ਦਾ ਹੈ ਨਾ, ਉੱਥੇ ਕੁੜਤੇ ਪਜਾਮੇ ਪਾ ਕੇ ਚਲੇ ਜਾਵਾਂਗੇ, ਮੈਨੂੰ ਤਾਂ ਜੀ ਸਹੀ ਲੱਗਦਾ। ਹਾਂ, ਜਿਹੜਾ ਉੱਚੀ ਬੋਲਣਾ ਜਾਂ ਮੈਨਰ ਆ, ਉਹ ਤਾਂ ਧਿਆਨ ਰੱਖਣਾ ਹੀ ਰੱਖਣਾ, ਪਰ ਜਿਹੋ ਜਿਹਾ ਪ੍ਰੋਗਰਾਮ ਆ, ਉਹੋ ਜਿਹੇ ਹੀ ਮੇਰੇ ਹਿਸਾਬ ਨਾਲ ਕੱਪੜੇ ਹੋਣੇ ਚਾਹੀਦੇ ਆ। ਆਪਾਂ ਬੈਟਰ ਪਿਕਚਰ ਲਈ ਤਾਂ ਇਹਨਾਂ ਕੰਟਰੀਆਂ 'ਚ ਆਏ ਹਾਂ, ਤੇ ਉਹੀ ਕੁਛ ਉਦਾਂ ਹੀ ਕੱਪੜੇ ਸੈਂਪਲ ਰੱਖਣੇ ਆ, ਫਿਰ ਤਾਂ ਮੈਨੂੰ ਨੀ ਲੱਗਦਾ ਬਾਈ ਜੀ। ਹੁਣ ਮੈਂ ਹਰ ਰੋਜ਼ ਸਵੇਰੇ ਕੰਮ ਤੇ ਜਾਂਦਾ, ਘਰੋਂ ਹੀ ਜੀਨ ਟੀ ਸ਼ਰਟ ਪਾ ਕੇ, ਸੇਫਟੀ ਸੂ ਘਰੋਂ ਪਾ ਕੇ ਜਾਈਦੇ ਆ, ਸੇਫਟੀ ਲਈ ਦੀ ਆ, ਹੈ ਨਾ। ਪਰ ਜੇ ਹੁਣ ਕਦੇ ਆਪਾਂ ਕਹੀਏ ਵੀ ਕਿਤੇ ਸਟੋਰ ਦੇ ਵਿੱਚ ਵੀ ਉਦਾਂ ਹੀ ਚੱਲੇ ਜਾਵਾਂਗੇ, ਜਾਂ ਉਹ ਚੰਗਾ ਥੋੜਾ ਲੱਗਦਾ, ਉੱਥੇ ਉਹੋ ਜਿਹੇ ਕੱਪੜੇ ਪਾ ਕੇ ਜਾਓ, ਪਾਰਟੀ ਤੇ ਉਦਾਂ ਦੇ, ਵਿਆਹ ਤੇ ਉਦਾਂ ਦੇ, ਜਿਹੋ ਜਿਹਾ ਪ੍ਰੋਗਰਾਮ ਉਦਾਂ ਦੇ ਹੀ ਕੱਪੜੇ ਪਾਉਣੇ ਚਾਹੀਦੇ, ਮੈਂ ਤਾਂ ਮੇਰੀ ਸੋਚ ਇਹ ਆ।
0: ਠੀਕ ਹੈ, ਤੁਹਾਡੀ ਸੋਚ ਇਹ ਆ ਭਾਜੀ, ਕਹਿੰਦੇ ਕਿ ਜੈਸਾ ਦੇਸ਼ ਵੈਸਾ ਭੇਸ, ਠੀਕ ਹੈ। ਸੋ ਬੜੇ ਲੋਕਾਂ ਦਾ ਇਹ ਮੰਨਣਾ, ਬਾਕੀ ਦੇਖਦੇ ਹਾਂ ਸਾਰਿਆਂ ਦਾ ਕੀ ਕਹਿਣਾ। ਤੁਸੀਂ ਆਪਣੇ ਘਰੇ ਨਵੀਂ ਕਿਚਨ ਰੈਡੀ ਕਰਾਉਣੀ ਹੈ, ਕਿਚਨ ਰੈਨੋਵੇਟ ਕਰਵਾਉਣੀ ਹੈ ਨਾ, ਤਾਂ ਇੱਕ ਤੁਹਾਨੂੰ ਨੰਬਰ ਦਿੰਦੇ ਹਾਂ, ਬਹੁਤ ਵਧੀਆ। ਕਾਲ ਤੁਸੀਂ ਕਰਨੀ ਹੈ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ ਨੂੰ। ਜਸਪਾਲ ਰਾਏ ਜੀ ਨੇ, ਬਹੁਤ ਯਾਰ ਕਮਾਲ ਦੇ ਇਨਸਾਨ ਨੇ ਭਾਜੀ, ਤੇ ਕਿਚਨ ਐਸੀ ਰੈਡੀ ਕਰਕੇ ਦੇਣਗੇ, ਤੁਸੀਂ ਆਪ ਕਹੋਗੇ ਕਿ ਨਵੀਂ ਸੱਚੀ ਬੱਲੇ ਬੱਲੇ ਹੋ ਗਈ। ਟੌਪ ਦੀ ਕਿਚਨ, ਤੁਹਾਡੀ ਡ੍ਰੀਮ ਕਿਚਨ ਰੈਡੀ ਕੀਤੀ ਜਾਊਗੀ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ। ਡਿਸਕਾਊਂਟ ਤੁਹਾਨੂੰ ਪੱਕਾ ਮਿਲੂਗਾ, ਸਾਡਾ ਨਾਮ ਲੈ ਦਿਓ। ਇੱਕ ਅੰਡਰਮਾਊਂਟ ਡਬਲ ਸਿੰਕ ਵੀ ਫ੍ਰੀ ਦੇਣਗੇ। 416-859-1920 ਭਾਜੀ ਦਾ ਨੰਬਰ ਹੈ, 416-859-1920 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ। 2660 ਹੈਲੋ,
6: ਹਾਂਜੀ ਭਾਈ ਜੀ, ਹਾਲ ਚਾਲ?
0: ਬਹੁਤ ਵਧੀਆ ਜੀ, ਕਿਵੇਂ ਹੋ?
6: ਵਧੀਆ ਵਧੀਆ। ਮੇਰਾ ਤਾਂ ਮੰਨਣਾ ਇਹੀ ਹੈਗਾ ਵੀ ਆਪਾਂ ਜੋ ਤੁਹਾਨੂੰ ਕੰਫਰਟੇਬਲ ਲੱਗਦਾ ਉਹ ਪਾ ਕੇ ਜਾਓ।
0: ਠੀਕ ਹੈ,
6: ਠੀਕ ਹੈ, ਲੋਕਾਂ ਨੂੰ ਕੀ ਦਿਖਾਉਣਾ ਹੈਗਾ। ਮੈਨੂੰ ਇਸੀ ਗੱਲ ਤੋਂ, ਤੁਹਾਡੀ ਗੱਲ ਤੋਂ ਇੱਕ ਗੱਲ ਏਦਾਂ ਯਾਦ ਆਈ, ਮੈਂ ਪਹਿਲਾਂ ਮੌਂਟਰੀਅਲ ਸੀਗਾ, ਤੇ ਮੌਂਟਰੀਅਲ ਨਾ ਇੱਕ ਏਰੀਆ ਹੈਗਾ ਪਾਰਕ ਕਰਕੇ, ਤੇ ਉੱਥੇ ਨਾ ਜੋਇਸ਼ ਰਹਿੰਦੇ ਜ਼ਿਆਦਾ, ਤੇ ਤੁਸੀਂ ਕਦੇ ਦੇਖੋਗੇ ਉਸ ਏਰੀਆ ਦੇ ਵਿੱਚ ਜਦੋਂ ਤੁਸੀਂ ਜਾਊਂਗੇ, ਗਰਮੀ ਹੋਵੇ ਸਰਦੀ ਹੋਵੇ ਟੋਪੀ ਉਹਨਾਂ ਨੇ ਲਈ ਹੁੰਦੀ ਹੈ, ਕੋਟ ਪਾਇਆ ਹੁੰਦਾ ਹੈ, ਸਗੋਂ ਆਪਣਾ ਮਤਲਬ ਗਰਮ ਕੋਟ ਹੁੰਦਾ ਹੈਗਾ ਗਰਮੀ ਦੇ ਵਿੱਚ
0: ਵੀ, ਮਤਲਬ
6: ਆਪਣੇ ਡਰੈਸਅਪ ਚ ਰਹਿੰਦੇ ਆ ਉਹ,
0: ਠੀਕ ਹੈ,
6: ਉਹਨਾਂ ਨੂੰ ਜਦੋਂ ਕੁਛ ਨੀ ਹੈਗਾ ਤਾਂ ਆਪਾਂ ਕਿਉਂ ਆਪਣਾ ਸੋਚਦੇ ਹਾਂ ਵੀ ਹਾਂ ਠੀਕ ਹੈ ਵੀ ਏਦਾਂ ਸ਼ਰਮ ਕਰਨ ਵਾਲੀ ਤਾਂ ਕੋਈ ਗੱਲ ਹੈ ਨੀ ਜੀ, ਪਰ ਜੋ ਵੀ ਕੰਫਰਟੇਬਲ ਤੁਹਾਨੂੰ ਲੱਗਦਾ ਪਾਓ ਆਪਣਾ ਲੋਕਾਂ ਦਾ ਤਾਂ ਕਰਨਾ ਬੋਲਣਾ ਲੋਕਾਂ ਨੂੰ ਬੋਲੀ ਹੈ,
0: ਠੀਕ ਹੈ, ਸੋ ਜੋ ਚਾਹੁੰਦੇ ਹੋ ਚਾਹੇ ਕੁੜਤਾ ਪਜਾਮਾ ਤੁਸੀਂ ਬੀਚ ਤੇ ਜਾ ਕੇ ਪਾ ਲਓ, ਲੋਕਾਂ ਨੂੰ ਕੀ ਹੈ ਜਿਵੇਂ ਤੁਹਾਡਾ ਜੀ ਕਰਦਾ ਉਵੇਂ ਕਰੋ, ਯੂਨੀ ਗਲੋਬਲ ਐਡਵਾਈਜ਼ਰੀ ਦੇ ਦਫ਼ਤਰ ਅੱਜ ਅਸੀਂ ਤੁਹਾਨੂੰ ਫੁੱਲ ਜਾਣਕਾਰੀ ਦਵਾ ਰਹੇ ਹਾਂ ਗਵਰਨਮੈਂਟ ਦੀਆਂ ਐਜੂਕੇਸ਼ਨ ਗ੍ਰਾਂਟਸ ਬਾਰੇ। 1 ਅਗਸਤ ਤੋਂ ਬਾਅਦ ਇਹ ਗ੍ਰਾਂਟਸ ਨਹੀਂ ਮਿਲਣੀਆਂ, ਤੁਸੀਂ ਇਹ ਗ੍ਰਾਂਟਸ ਲਓ, ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ ਕਿ ਆਹ ਲਓ ਤੁਹਾਡੇ ਖਾਣ ਪੀਣ ਲਿਵਿੰਗ ਐਕਸਪੈਂਸਿਸ ਜਿੱਥੇ ਮਰਜ਼ੀ ਪੈਸੇ ਖਰਚੋ, ਬਟ ਆਪਣੀ ਪੜ੍ਹਾਈ ਦੇ ਵਿੱਚ ਵਾਧਾ ਕਰੋ। ਸੋ ਤੁਸੀਂ ਯਾਦ ਰੱਖੋ ਸਰਾਂਸ਼ਣ ਦਾ ਨੰਬਰ 4372643175। ਅੱਜ ਸਾਡੀ ਟੀਮ ਲਾਈਵ ਉੱਥੇ ਪਹੁੰਚੀ ਹੈ, ਤੁਸੀਂ ਆਓ, ਇਹਨਾਂ ਗ੍ਰਾਂਟਸ ਦੀ ਸਾਰੀ A to Z ਜਾਣਕਾਰੀ ਲਓ। ਨੰਬਰ ਇੱਕੋ ਇੱਕ ਹੈ 4372643175, ਤੇ ਸਰਬਜੀਤ ਅਤੇ ਸਰਾਂਸ਼ ਸਾਡੇ ਨਾਲ ਨੇ ਲਾਈਵ ਆਨ ਲੋਕੇਸ਼ਨ ਯੂਨੀ ਗਲੋਬਲ ਤੋਂ 218-218 ਐਕਸਪੋਰਟ ਬੁਲਵਰਡ ਡੇਰੀ ਐਂਡ ਹਰਨ ਡੇਰੀ ਉੱਤੇ ਸਵੀਟ 212। ਜੀ ਸਰਬਜੀਤ
7: ਜੀ, ਬਾਈ ਜੀ ਬਹੁਤ ਸ਼ੁਕਰੀਆ ਤੇ ਬੜੀ ਸ਼ਾਨਦਾਰ ਪੂਰੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਚੱਲ ਰਹੀ ਅੱਜ ਵੀ ਯਾਰ, ਕਿੱਦਾਂ ਚੀਜ਼ਾਂ ਹੁੰਦੀਆਂ ਨੇ, ਕਿਵੇਂ ਕੀ ਹੋ ਸਕਦਾ। ਪਰ ਹੁਣ ਜਿਵੇਂ ਪਹਿਲਾਂ ਆਪਾਂ ਗੱਲਬਾਤ ਕਰਕੇ ਹਟੇ ਤੇ ਇੱਕ ਕੁਸ਼ਚਨ ਬੜਾ ਇੰਪੋਰਟੈਂਟ ਹੈ ਵੀ ਯਾਰ, ਅਸੀਂ ਇਹਦੇ ਲਈ ਐਲੀਜੀਬਲ ਕਿਵੇਂ ਹੋ ਸਕਦੇ ਹਾਂ, ਸਾਡਾ ਇਨਕਮ ਕੀ ਹੋਵੇ, ਸਾਡੀ ਏਜ ਕੀ ਹੋਵੇ। ਬੜੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਆ ਤੇ ਉਹ ਸਵਾਲ ਆਪਾਂ ਕਰਦੇ ਹਾਂ ਕਲੀਅਰ ਸਾਰਾਂਸ਼ ਦੇ ਨਾਲ। ਸਾਰਾਂਸ਼, ਐਲੀਜੀਬਿਲਿਟੀ ਕੀ ਹੈ ਉਹ ਦੱਸੋ ਪਹਿਲਾਂ, ਜਿਵੇਂ ਪਹਿਲੀ ਇੱਕ ਕੀ ਹੋ ਸਕਦੀ ਹੈ ਮੇਨ।
8: ਹਾਂਜੀ, ਸੋ ਲਾਈਕ ਓਂਟਾਰੀਓ ਮੈਂ ਆਪ ਪ੍ਰੈਜ਼ੀਡੈਂਟ ਹੋਣੇ ਚਾਹੀਏ ਓਂਟਾਰੀਓ ਕੇ
7: ਜੀ,
8: ਆਪ ਕਿਸੇ ਵੀ ਸਿਟੀ ਮੇ ਰਹਤੇ ਹੈ, ਚਾਹੇ ਨਾਇਗਰਾ, ਹੈਮਿਲਟਨ, ਜੀਟੀਏ, ਦੈਟ ਡਜ਼ਨਟ ਮੈਟਰ। ਕਿਉਂ? ਕਿਉਂਕਿ ਫੁੱਲੀ ਆਨਲਾਈਨ ਕੋਰਸਿਸ ਹੈ ਹਮਾਰੇ ਪਾਸ, ਗਵਰਨਮੈਂਟ ਫੰਡਡ ਪ੍ਰੋਗਰਾਮਸ
7: ਜੀ,
8: ਔਰ ਇਸਮੇ ਕੋਈ ਏਜ ਲਿਮਿਟ ਨਹੀਂ ਹੈ। ਹਮਾਰੇ ਕਲਾਇੰਟਸ ਹੈ ਜਿਨਕੇ ਏਜ 30 ਈਅਰਸ ਵੀ ਹੈ ਔਰ 75 ਈਅਰਸ ਵੀ ਹੈ। ਗਵਰਨਮੈਂਟ ਕੀ ਕੋਈ ਵੀ ਪ੍ਰੋਗਰਾਮ ਜਾਂ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ, ਇਸ ਦੇਸ਼ ਮੇ ਚਾਰਟਰ ਆਫ ਰਾਈਟਸ ਐਂਡ ਫ੍ਰੀਡਮ ਹੈ।
7: ਕਿਆ ਬਾਤ ਹੈ ਜੀ,
8: ਤੋ ਇਸਮੇ ਲਾਈਕ ਔਰ ਬਾਕੀ ਇਸਮੇ ਕੋਈ ਕ੍ਰੈਡਿਟ ਚੈੱਕ ਨਹੀਂ ਹੋਤਾ, PR ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਕਾ ਆਪਕਾ ਸਟੇਟਸ ਹੋਣਾ ਚਾਹੀਏ
7: ਜੀ,
8: ਐਂਡ ਸਟਾਰ ਲਗਾ ਕੇ ਮੇਨ ਥਿੰਗ
7: ਜੀ,
8: ਔਨ ਈਅਰ ਵੀ ਔਰ ਆਫ ਈਅਰ ਵੀ, ਅਗਰ ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਕਿਉਂਕਿ ਵੀ ਅਕੈਡਮਿਕ ਚੱਲ ਰਿਹਾ 25-26
7: ਜੀ,
8: ਇਸ ਪਰ 24 ਕਾ ਨੋਟਿਸ ਆਫ ਅਸੈਸਮੈਂਟ ਦੇਖਾ ਜਾਤਾ ਹੈ
7: ਜੀ, ਠੀਕ ਹੈ,
8: ਤੋ ਆਪਕੀ ਇਨਕਮ ਅਗਰ ਕਮ ਹੈ $70,000 ਸੇ, ਤੋ ਹੀ ਆਪਕੋ ਇਸਕਾ ਐਡਵਾਂਟੇਜ ਹੈ
7: ਜੀ,
8: ਔਰ ਅਗਰ ਆਪਕਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਨੰਬਰ ਆਫ ਕਿਡਸ ਜ਼ਿਆਦਾ ਹੈ, ਤੋ ਔਰ ਵੀ ਜ਼ਿਆਦਾ ਐਡਵਾਂਟੇਜ ਹੈ। ਇਹ ਇਸਕੀ ਬੇਸਿਕ ਐਲੀਜੀਬਿਲਿਟੀ ਹੈ।
7: ਤੋ ਮਤਲਬ 70,000 ਤੋਂ ਘੱਟ ਜਿਹੜਾ ਜਿਹਦੀ ਇਨਕਮ ਹੈ T4 ਦੇ ਉੱਪਰ ਜਾਂ ਨੋਟਿਸ ਆਫ ਅਸੈਸਮੈਂਟ ਦੇ ਉੱਤੇ, ਉਹ ਮੈਕਸੀਮਮ ਬੈਨੀਫਿਟ ਲੈ ਸਕਦੇ ਹੈ। ਪਰ ਆਲਸੋ ਡਿਪੈਂਡ ਕਰਦਾ ਫੈਮਿਲੀ ਕਿਵੇਂ ਦੀ ਹੈ, ਕਿੰਨੇ ਬੱਚੇ ਹੈ ਫੈਮਿਲੀ ਦੇ ਵਿੱਚ, ਰਾਈਟ,
8: ਜਾਂ ਫਿਰ ਮੈਰਿਡ ਹੈ
7: ਜੀ।
8: ਸਿੰਪਲ ਮੈਰਿਡ ਕੋ ਵੀ ਅਪ ਟੂ 45,000 ਕੀ ਫੰਡਿੰਗ ਆ ਜਾਂਦੀ ਹੈ
7: ਜੀ,
8: ਐਂਡ ਇਸਮੇ ਅਗਰ ਆਪ ਸੈਲਫ ਇੰਪਲੋਇਡ ਹੈ
7: ਜੀ,
8: ਊਬਰ ਡਰਾਈਵਰ, ਟਰੱਕ ਡਰਾਈਵਰ
7: ਜੀ ਜੀ ਜੀ,
8: ਅਨਇੰਪਲੋਇਡ, ਸਿੰਗਲ ਮਦਰ, ਆਪਕੋ ਔਰ ਜ਼ਿਆਦਾ ਬੈਨੀਫਿਟ ਹੈ। ਤੋ ਲਾਈਕ ਯੇ ਰੇਂਜ ਹਮ ਰੇਂਜ ਕੋ ਦੇਤੇ ਹੈ, ਕਿਉਂਕਿ ਕਿਸੀ ਕੇ 30,000 ਕੀ ਫੰਡਿੰਗ ਹੈ, ਕਿਸੀ ਕੀ 100,000 ਕੀ ਹੈ
7: ਜੀ।
8: ਅਗਰ ਆਪਕੀ ਇਨਕਮ ਕਮ ਹੈ, ਫੈਮਿਲੀ ਸਾਈਜ਼ ਜ਼ਿਆਦਾ ਹੈ, ਤੋ ਅਪ ਟੂ $100,000 ਅਗਰ ਫੈਮਿਲੀ ਆਫ 5 ਹੈ
7: ਜੀ,
8: ਔਖੇ ਜੇ ਕੋਰਸਿਸ ਕਰ ਰਹੇ ਆਪ, ਸਕਿੱਲ ਡਿਵੈਲਪ ਕਰ ਰਹੇ ਹੈ, ਗਵਰਨਮੈਂਟ ਆਪਕੋ ਆਪਕੇ ਅਕਾਊਂਟ ਮੇ, ਮੇਰੇ ਨੀ ਜੀ, ਆਪਨੇ ਦੇਖ ਲਿਆ, ਆਪਕੋ ਸਾਰਾ ਮੈਨੇ ਦਿਖਾਇਆ ਸਿਸਟਮ,
7: ਬਿਲਕੁਲ ਬਿਲਕੁਲ
8: ਹਾਂਜੀ, ਮੇਰੇ ਅਕਾਊਂਟ ਮੇ ਫੰਡਿੰਗ ਨਹੀਂ ਆਤੀ, ਹਮਨੇ ਕੋਈ ਕੈਸ਼ ਰੱਖਾ ਹੀ ਨਹੀਂ, ਐਂਡ ਟੂ ਐਂਡ ਗਵਰਨਮੈਂਟ ਕਾ ਪ੍ਰੋਗਰਾਮ ਹਮ ਸਿਰਫ ਜ਼ਰੀਆ ਹੈ
7: ਜੀ,
8: ਆਪਕੇ ਅਕਾਊਂਟ ਮੇ ਫੰਡਿੰਗ ਡਾਇਰੈਕਟ ਆਤੀ ਹੈ, ਔਰ ਇਸਮੇ ਕੋਈ ਕੈਚ ਨਹੀਂ ਹੈ।
7: ਕਿਆ ਬਾਤ ਹੈ, ਤੇ ਆਪਣੀ ਜਦੋਂ ਸਾਰਾ ਕੰਮ ਹੋ ਜਾਂਦਾ ਪੈਸੇ ਅਕਾਊਂਟ ਦੇ ਵਿੱਚ ਆ ਗਏ, ਤੇ ਆਪਣੀ ਫਿਰ ਫੀਸ ਕੀ ਹੁੰਦੀ ਹੈ?
8: ਹਾਂ, ਸਭ ਤੋਂ ਬੜੀ ਬਾਤ, ਹਮ ਫੀਸ ਕਾਮ ਹੋਣੇ ਕੇ ਬਾਅਦ ਲੈਂਦੇ ਹੈ।
7: ਓ ਵੈਰੀ ਗੁੱਡ,
8: ਬੰਦੇ ਹਮਾਰੇ ਪਾਸ ਆਤੇ ਹੈ ਤੋ ਕਹਤੇ ਹੈ ਕਿ ਸਰ ਕਿਸੀ ਨੇ ਹਮਸੇ 2500 ਕਿਸੀ ਔਰ ਏਜੈਂਟ ਨੇ 2500 ਪਹਿਲੇ ਲੈ ਲਿਆ, 3,500 ਪਹਿਲੇ ਲੈ ਲਿਆ, ਹਮ ਤੋ ਬਾਅਦ ਮੇ ਲੈਤੇ ਹੈ,
7: ਬਚੋ ਉਹਨਾਂ ਤੋਂ, ਬਚੋ ਹੈ,
8: ਬਿਲਕੁਲ ਜੀ ਬਿਲਕੁਲ ਬਚੋ ਜੀ। ਅਬ ਹਮ ਅਬ ਮੇਰਾ ਨਾਮ ਆਪਕੋ, ਆਪ ਮੇਰੇ ਕੋ ਮੇਰੇ ਨਾਮ ਸੇ ਬੁਲਾ ਰਹੇ ਹੈ, ਪੂਰਾ ਨਾਮ ਲੈ ਰਹੇ ਆਪ ਮੇਰਾ
7: ਜੀ,
8: ਮੇਰਾ ਨਾਮ ਟੋਨੀ ਤੋ ਹੈ ਨੀ
7: ਜੀ,
8: ਔਨ ਏਅਰ ਪੇ
7: ਹੈ ਨਾ,
8: ਬਿਲਕੁਲ ਅਸਲੀ ਨਾਮ ਹੈ, ਅਸਲੀ ਕਾਮ ਹੈ, ਅਸਲੀ ਨਾਮ ਹੈ
7: ਜੀ,
8: ਇਸਮੇ ਅਸਲੀ ਕਾਗਜ਼ ਲਗਤੇ ਹੈ ਆਪਕੇ ਜੀ, ਨੋਟਿਸ ਆਫ ਅਸੈਸਮੈਂਟ, ਬਰਥ ਸਰਟੀਫਿਕੇਟ, ਔਰ ਇਹ ਵੀ ਹੋ ਗਿਆ
7: ਜੀ।
8: ਥੋਕ ਕੀ ਫੀਸ ਹਮ ਬਤਾਤੇ ਹੈ, $199 to $499 ਹੈ, ਡਿਪੈਂਡਿੰਗ ਔਨ ਪ੍ਰੋਗਰਾਮ, ਕੋਈ ਕਮਿਸ਼ਨ ਕੋਈ ਪਰਸੈਂਟੇਜ ਹੈ ਹੀ ਨੀ
7: ਜੀ,
8: ਫੀਸ ਵੀ ਕਾਮ ਹੋਣੇ ਕੇ ਬਾਅਦ ਆਪਨੇ ਆਪਣੀ ਇਮਾਨਦਾਰੀ ਸੇ ਦੇਣੀ ਹੈ
7: ਜੀ,
8: ਕੁਛ ਇਸਮੇ ਹਮਨੇ ਕੈਚ ਰੱਖਾ ਹੀ ਨਹੀਂ ਹੈ, ਉਲਟਾ ਹਮਾਰੀ ਫੀਸ ਜੈਸਾ ਮੈਂ ਅਭੀ ਆਪਕੋ ਪਤਾ ਹੀ ਹੈ
7: ਜੀ,
8: ਲਾਸਟ ਵੀਕ 34 ਬੰਦੋ ਕੀ ਫੰਡਿੰਗ ਗਿਰੀ ਹੈ, 29 के पैसे आ गए, 4-5 को हमारे ऑफिस से फोन जा रहा है, वो उठा नहीं रहे, राइट? उनका भला होगा, वी आर हैप्पी विद इट।
7: जी बिल्कुल नवी भाई, बड़ी शानदार गल है भी, बंदा कहता है ना सानू उत्थे मिलो, टिम च मिलो, फलानी जगह ते मिलो, नहीं, पूरा अपना ऑफिस है, पूरा टीम बैठी है, 5-6 बंदे बैठे है, सारे वखरे वखरे कैबिन बने हैं, प्रोपर तरीके दे नाल तुहाडा काम करते हैं, तुहाडी एलिजिबिलिटी देख के, तुहाडी प्रोफाइल देख के, ते तुसी बिल्कुल सही काम करवाओ जिहड़े सही काम कर रहे ने। ते मेन गल नवी भाई, मैं बड़ा हैरान, हुण बाकी आपां काम करवाने आ ना, बंदा पैसे रखदा फिर तुहानू दिंदा है, पर इस केस दे विच गवर्नमेंट सीधी ਜਿਹੜੇ ਵੀ ਕਲਾਇੰਟ ਹੈ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਆ ਸਿੱਧੇ, ਨਾ ਕਿ ਮੀਡੀਓਕਰ ਬੰਦੇ ਦੇ। ਤਾਂ ਫਿਰ ਕਲਾਇੰਟ ਨੇ ਹੀ ਇਹਨਾਂ ਨੂੰ ਫੀਸ ਫਿਰ ਦੇਣੀ ਹੁੰਦੀ ਹੈ ਬਾਅਦ ਦੇ ਵਿੱਚ, ਕੰਮ ਹੋਣ ਤੋਂ ਬਾਅਦ। ਇਹ ਸਭ ਤੋਂ ਵੱਡੀ ਚੀਜ਼ ਹੈ, ਇਹ ਟਰੱਸਟ ਵਾਲੀ ਚੀਜ਼ ਹੈ ਵਾਕਈ। ਤੁਸੀਂ ਵੀ ਜ਼ਰੂਰ ਇੱਥੇ ਪਹੁੰਚੋ, ਵਿਜ਼ਿਟ ਕਰੋ, ਕਾਲ ਕਰੋ, ਕੋਈ ਵੀ ਤੁਸੀਂ ਇਨਕੁਆਇਰੀ ਅਗਰ ਕਰਨੀ ਹੈ ਤੇ 437-264-3175 ਜਾਂ ਵਿਜ਼ਿਟ ਜ਼ਰੂਰ ਕਰੋ 218 ਐਕਸਪੋਰਟ ਬੁਲੇਵਰਡ ਇਨ ਮਿਸੀਸਾਗਾ ਸਵੀਟ ਨੰਬਰ
0: 212 ਬਾਰਾਂ ਜੀ ਜੀ ਨਵੀਂ ਜੀ ਨੰਬਰ ਇੱਕ ਕਿਹਾ 437-264-3175 ਸਰਾਂਸ਼ੁਣਾ ਨੇ ਅੱਜ ਦੀ ਸ਼ਾਮ ਡੈਡੀਕੇਟ ਕੀਤੀ ਹੈ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ ਪਹੁੰਚ ਸਕਦੇ ਹੋ ਪਹੁੰਚੋ ਤੇ ਇਨ ਪਰਸਨ ਸਾਰੀ ਇਨਫੋਰਮੇਸ਼ਨ ਦੇਣ ਲਈ ਤਿਆਰ ਨੇ 437-264-3175 Thank you, Sarbjeet.
8: ਜੀ ਬਿਲਕੁਲ, ਬਹੁਤ ਸ਼ੁਕਰੀਆ,
0: ਥੈਂਕ ਯੂ ਸਰ, ਥੈਂਕ ਯੂ। ਸੋ ਸਟੂਡੀਓ ਦਾ ਨੰਬਰ ਹੈ 905-673-3337। ਅੱਜ ਪਹਿਰਾਵੇ ਉੱਤੇ ਗੱਲ ਹੋ ਰਹੀ ਹੈ ਥੋੜੀ ਬਹੁਤੀ, ਤੇ ਉਸ ਤੋਂ ਪਹਿਲਾਂ ਡਾਕਟਰ ਕੁਲਦੀਪ ਵੀ ਸਾਡੇ ਨਾਲ ਨੇ, ਤੇ ਕੁਲਦੀਪ ਜੀ ਪਿਛਲੇ 50 ਸਾਲਾਂ ਤੋਂ ਹੋਮਿਓਪੈਥ ਦੀ ਦੁਨੀਆ 'ਚ ਨੇ, 50 ਸਾਲ ਕੋਈ ਹੈ ਪੁਰਾਣਾ ਇੰਨਾ ਹੋਮਿਓਪੈਥ? ਨਾ, ਸਿਰਫ ਤੇ ਸਿਰਫ ਕੁਲਦੀਪ ਜੀ। ਜੀ ਕੁਲਦੀਪ ਜੀ, ਕਿਵੇਂ ਹੋ?
9: ਹਾਂ ਜੀ, ਥੈਂਕ ਯੂ ਨਵੀ ਜੀ, ਬਿਲਕੁਲ ਤੁਹਾਡਾ ਨਾਂ ਲੈ ਕੇ ਰੋਜ਼ ਮੇਰੇ ਕੋਲ 2-4 ਬੰਦੇ ਜ਼ਰੂਰ ਆਉਂਦੇ।
0: ਮੈਨੂੰ ਰੋਜ਼ ਮੈਸੇਜ ਆਉਂਦੇ ਆ ਕਿ ਨਵੀ ਤੁਸੀਂ ਪਲੀਜ਼ ਨੰਬਰ 2 ਕੁਲਦੀਪ ਜੀ ਦਾ, ਤੇ ਮੈਨੂੰ ਅੱਜ ਵੀ ਹੁਣੇ ਥੋੜਾ ਚਿਰ ਹੋਇਆ ਕਿਸ ਦਾ ਮੈਸੇਜ ਆਇਆ, ਸਵੇਰੇ ਵੀ ਕਿਸ ਦਾ ਆਇਆ, ਸੋ ਸਾਰੇ ਜਾਣਦੇ ਆ ਕਿ ਭਾਜੀ ਉਹਨਾਂ ਦਾ ਦਿਓ ਨੰਬਰ ਜਿਹਨਾਂ ਨੂੰ 50 ਸਾਲ ਹੋ ਗਏ ਹੋਮਿਓਪੈਥੀ ਚ।
9: ਹਾਂਜੀ ਦੇਖੋ ਨਵੀ, ਏਦਾਂ ਨਾ, ਦੇਖੋ ਪੈਸਾ, ਮੈਂ ਜੋ ਵੀ ਪੇਸ਼ੈਂਟ ਵੇਖੋ ਆਉਂਦਾ, ਪੈਸਾ ਮੇਰੇ ਵਾਸਤੇ ਸੈਕੰਡਰੀ ਹੈਗਾ, ਠੀਕ ਹੈ, ਬਾਅਦ ਚ ਪੈਸਾ, ਠੀਕ ਹੈ, ਪਹਿਲਾਂ ਮੇਰੇ ਵਾਸਤੇ ਪੇਸ਼ੈਂਟ ਹੈ। ਮੈਂ ਬਹੁਤ ਡਿਵੋਟਡ ਹੈਗਾ ਆਪਣੇ ਕੰਮ ਪਿੱਛੇ, ਮੈਂ ਚਾਹੁੰਦਾ ਕਿ ਮੇਰੇ ਜੋ ਵੀ ਰਿਲੇਸ਼ਨ ਸੁਣ ਰਿਹਾ ਠੀਕ ਹੋਵੇ, ਠੀਕ ਹੈ ਜੀ। ਹੁਣ ਜੋ ਵੀ ਤੁਹਾਨੂੰ ਜੇ ਤੁਹਾਡਾ ਨਾਂ ਲੈ ਕੇ ਆਉਂਦਾ, ਮੈਂ ਪੁੱਛਦਾ ਆ ਮੇਰਾ ਹੈਗਾ, ਤੁਸੀਂ ਦੱਸੋ ਜੋ ਕਹੋ ਛੱਡ ਦੇਣਾ, ਠੀਕ ਹੈ, ਏਦਾਂ ਮੈਂ ਕੰਮ ਕਰਦਾ, ਬਹੁਤ ਕਿਰਪਾ ਮਹਾਰਾਜ ਜੀ। ਦੇਖੋ ਲੋਕ, ਦੇਖੋ ਏਦਾਂ ਨਾ, ਸਾਡਾ ਕੰਮ ਨਵੀ ਜੀ ਇਹੋ ਜਿਹਾ ਨਾ, ਬਹੁਤ ਰੱਬ ਨਾਲ ਕਨੈਕਟਡ ਹੈ, ਠੀਕ ਨੀ। ਅਸੀਂ ਜੇ ਲਾਲਚ ਆ ਗਿਆ ਨਾ ਉਹਦੇ ਵਿੱਚ, ਡਾਕਟਰ ਇੱਥੋਂ ਕਦੇ ਵੀ ਤਰੱਕੀ ਨਹੀਂ ਕਰ ਸਕਦਾ, ਮੇਰੀ ਇਹ ਸੋਚ ਹੈ। ਕਿਸੇ ਵੀ ਤਰ੍ਹਾਂ ਨਾਲ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈਗੀ ਹੈ, ਥਾਇਰਾਇਡ ਦੀ ਪ੍ਰੋਬਲਮ ਹੈ, ਪੇਟ ਦਾ ਇਸ਼ੂ ਹੈ, ਹਿਜ਼ਮ ਹੈ, ਐਲਰਜੀ ਹੈ, ਕੋਈ ਡਿਪਰੈਸ਼ਨ ਹੋ ਗਿਆ, ਆਰਥਰਾਈਟਿਸ ਹੈਗੀ ਹੈ, ਕੋਈ ਸਕਿਨ ਦਾ ਇਸ਼ੂ ਹੈ, ਸਲੀਪ ਐਪਨੀਆ, ਆਟੋਮੋਬਾਈਲ, ਜ਼ਰੂਰ ਮੇਰਾ ਨੰਬਰ ਯਾਦ ਰੱਖੋ। ਔਰ ਮੇਰਾ ਕਿਹੜੀ ਹੋਮਿਓਪੈਥੀ, ਤੁਸੀਂ ਹਰ ਜਗ੍ਹਾ ਮੇਰੀ ਵੀਡੀਓ ਦੇਖ ਸਕਦੇ ਹੋ, ਤੁਸੀਂ ਜਾਓ ਇੰਸਟਾਗ੍ਰਾਮ ਤੇ ਜਾਓ, ਟਿਕਟੋਕ ਤੇ ਜਾਓ, ਯੂਟਿਊਬ ਤੇ ਜਾਓ, ਤੁਸੀਂ ਦੇਖ ਸਕਦੇ ਹੋ। ਔਰ ਬਹੁਤ ਜੇ ਕੋਈ ਵੀ ਇਸ਼ੂ ਹੈਗਾ ਜ਼ਰੂਰ ਮੈਨੂੰ ਯਾਦ ਰੱਖੋ, ਔਰ ਆਪਣੇ ਦੋਸਤ ਮਿੱਤਰਾਂ ਨੂੰ ਨੰਬਰ ਦਿਓ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। ਬਸ ਇੰਨਾ ਬਹੁਤ ਹੈ, ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬਿਲਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 647-818-0055-647-818-0055, ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਔਰ ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਥੈਂਕ ਯੂ ਨਵੀ,
0: ਥੈਂਕ ਯੂ ਸਰ। ਨੰਬਰ ਇੱਕ ਹੈ 647-818-0055, 647-818-0055 ਦੇ ਉੱਤੇ ਕਾਲ ਕਰੋ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਤੇ ਅੱਜ ਦੇ ਗੱਲਬਾਤ ਨਾਲ ਜੁੜਿਆ ਇੱਕ ਗੀਤ ਵੀ ਲਾਉਂਦੇ ਤੁਹਾਡੇ ਲਈ, ਫਿਰ ਬਾਕੀ ਤੁਹਾਡੀਆਂ ਅਗਲੀਆਂ ਕਾਲਸ ਵੀ ਲਵਾਂਗੇ। ਤੁਸੀਂ ਇੱਕ ਨੰਬਰ ਨੋਟ ਕਰੋ, TSC ਕੰਸਟਰਕਸ਼ਨ ਦਾ, ਤੁਸੀਂ ਡਰਾਈਵੇ ਬਣਵਾਉਣਾ ਨਾ, ਮੈਂ ਤੁਹਾਨੂੰ ਤਲਵਿੰਦਰ ਬਾਈ ਜੀ ਦਾ ਨੰਬਰ ਦਿੰਦਾ। ਤਲਵਿੰਦਰ ਭਾਜੀ ਇਨਸਾਨ ਬਹੁਤ ਹੀ ਕਮਾਲ ਦੇ ਨੇ, ਤਲਵਿੰਦਰ ਜੀ ਨੂੰ ਇੱਕ ਵਾਰ ਫੋਨ ਕਰ ਲਓ। TSC ਕੰਸਟਰਕਸ਼ਨ ਬਹੁਤ ਹੀ ਵਧੀਆ ਟੀਮ ਹੈ, ਕੌਂਕਰੀਟ ਖਾਸ ਤੌਰ ਤੇ ਇੰਟਰਲੋਕਿੰਗ ਦੇ ਮਾਹਰ ਨੇ। ਇਹਨਾਂ ਨੂੰ ਕਹਿ ਦਿਓ ਭਾਜੀ ਪਹਿਲਾਂ ਫੋਟੋਆਂ ਭੇਜੋ ਕੀ ਕੰਮ ਤੁਸੀਂ ਕੀਤਾ, ਜਦੋਂ ਇਹਨਾਂ ਦਾ ਕੰਮ ਦੇਖ ਲਿਆ ਤੁਸੀਂ ਕਹੋਗੇ ਭਾਜੀ ਹਾਇਰ ਕਰ ਲਿਆ ਤੁਹਾਨੂੰ, ਤੇ ਪਲੀਜ਼ ਆ ਕੇ ਸਾਡੇ ਵੀ ਕੰਮ ਕਰਕੇ ਜਾਓ। ਸੋ 416-930-4238 ਨੰਬਰ ਹੈ, 416-930-4238 416-932-4238 ਤੇ ਕਾਲ ਕਰ ਲਓ। ਉਸ ਤੋਂ ਇਲਾਵਾ ਨੰਬਰ 1 ਮੂਵਿੰਗ ਕੰਪਨੀ ਆਪਣੀ ਸ਼ਹਿਰ ਦੀ ਐਚ ਕੇ ਮੂਵਰਸ ਨੂੰ ਫੋਨ ਕਰੋ। ਮੂਵ ਕਰ ਰਹੇ ਹੋ, ਰਿਲਾਇਬਲ ਟਰੱਸਟਵਰਦੀ ਟੀਮ ਲੱਭ ਰਹੇ ਹੋ, ਐਚ ਕੇ ਮੂਵਰਸ 416-524-6704-416-524-6704 HK Movers ਨੂੰ ਕਾਲ ਤੁਸੀਂ ਜ਼ਰੂਰ ਕਰੋ। ਤੇ ਗਾਣਾ ਲਾਉਂਦੇ ਆ ਕੁੜਤਾ ਪਜਾਮਾ, ਕਿਹਦਾ ਕੁੜਤਾ ਪਜਾਮਾ ਉਹ ਤੁਸੀਂ ਦੇਖੋ। ਬਟ ਈਗਲ ਟਰੱਕ ਅਲਾਈਨਮੈਂਟ ਐਂਡ ਟਾਇਰ ਸੈਂਟਰ, ਟਰੱਕਾਂ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦੀ ਅਲਾਈਨਮੈਂਟ ਕਰਵਾਉਣੀ ਹੈ, ਟਰੱਕ ਦਾ ਓਇਲ ਚੇਂਜ ਕਰਾਉਣਾ, ਬਹੁਤ ਹੀ ਵਧੀਆ ਖਾਸ ਡਿਸਕਾਊਂਟ ਲੈਣਾ। ਨਵੀਂ ਲੋਕੇਸ਼ਨ ਖੋਲ੍ਹੀ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੇ, ਮਿਲਟਨ 401 ਤੋਂ ਉੱਤਰਨ ਸਾਰ 10874 ਸਟੀਲਸ ਐਵਨਿਊ ਈਸਟ ਮਿਲਟਨ। ਮਨੂ ਜੀ ਨੂੰ ਕਾਲ ਕਰੋ, ਕਹਿੰਦੇ ਡਿਸਕਾਊਂਟ ਪੱਕਾ ਸਾਰਿਆਂ ਲਈ ਜਿਹੜੇ ਨਾਮ ਲੈਣਗੇ ਪੰਜਾਬੀ ਲਹਿਰਾਂ ਦਾ। 647-234-6293-647-234-6293 ਕੁੜਤੇ ਪਜਾਮੇ ਦੀ ਵੀ ਰੀਸ ਕੋਈ ਨਹੀਂ।

0: क्या बात है, वाह जी। 6433 हेलो।
1: हाँ जी सर,
0: सत श्री अकाल भाई जी, कि ਮੈਨੂੰ ਇੰਨੇ ਪਿਆਰ ਨਾਲ ਫੋਨ ਕੀਤਾ, ਮੈਂ ਸਿੱਧਾ ਤੁਹਾਨੂੰ ਮਾਲਕਾਂ ਦਾ ਨੰਬਰ ਦਿੰਦਾ ਕਿ ਨਹੀਂ। ਹਾਂਜੀ ਨੰਬਰ ਲੈ, ਸਿੱਧਾ ਇਹਨਾਂ ਦੇ ਮਾਲਕਾਂ ਦਾ ਨੰਬਰ ਹੈ 647
1: 8 6 7
0: ਸਾਡਾ ਨਾਂ ਲੈ ਜਾਓ ਤੇ ਇਹ ਵੀ ਕਹਿ ਦੇ ਨਵੀ ਤੁਹਾਨੂੰ ਯਾਦ ਕਰਦਾ ਸੀ।
1: ਚਲੋ ਠੀਕ ਹੈ,
0: ਚਲੋ ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਧੰਨਵਾਦ ਤੁਹਾਡਾ। ਸੋ ਅੱਜ ਅਸੀਂ ਗੱਲ ਕਰ ਰਹੇ ਸੀ ਵੀ ਕੀ ਆਪਾਂ ਨੂੰ ਆਪਣੇ ਇੰਡੀਅਨ ਕੱਪੜੇ ਪਾਉਣੇ ਚਾਹੀਦੇ ਨੇ, ਜੇ ਆਪਾਂ ਕਿਸੇ ਕਹਿ ਲਓ ਇੰਗਲਿਸ਼ ਰੈਸਟੋਰੈਂਟ 'ਤੇ ਜਾ ਰਹੇ ਹਾਂ, ਜੇ ਆਪਾਂ ਕਿਸੇ ਸਪੋਜ਼ ਕਰੋ ਸੀਨ ਟਾਵਰ ਨੂੰ ਜਾ ਰਹੇ ਹਾਂ ਜਾਂ ਕਿਤੇ ਵੀ ਜਿੱਥੇ ਹੋਰ ਬਹੁਤ ਕਮਿਊਨਿਟੀਜ਼ ਨੇ। ਮੈਂ ਕੱਲ੍ਹ ਪਰਸੋਂ ਆਪਣੇ ਯਾਰਾਂ ਦੋਸਤਾਂ ਨਾਲ ਕਿਤੇ ਗਿਆ ਅਤੇ ਉੱਥੇ ਇੱਕ ਲੇਡੀ ਅਤੇ ਉਹਦੇ ਨਾਲ ਬੰਦਾ ਸੀਗਾ। ਲੇਡੀ ਨੇ ਸੂਟ ਪਾਇਆ ਹੋਇਆ ਆਪਣਾ ਪੰਜਾਬੀ, ਬੰਦੇ ਨੇ ਕੁੜਤਾ ਪਜਾਮਾ ਪਾਇਆ ਹੋਇਆ, ਅਤੇ ਸੀਗਾ ਕੋਈ ਇੰਗਲਿਸ਼ ਰੈਸਟੋਰੈਂਟ। ਉੱਥੇ ਸਾਰੇ ਹੋਰ ਕਮਿਊਨਿਟੀ ਦੇ ਲੋਕ, ਚਲੋ ਹਰੇਕ ਨੇ ਪੈਂਟ ਸ਼ਰਟ ਪਜਾਮੇ ਪਜੂਮੇ ਪਾਏ, ਅਤੇ ਇਹ ਵੀਰ ਭੈਣ ਜਿਹੜੇ ਆਏ ਇਹਨਾਂ ਨੇ ਆਪਣੇ ਪੰਜਾਬੀ ਸੂਟ ਸਿੰਪਲ ਜੋ ਕੁੜਤਾ ਪਜਾਮਾ ਸੂਟ ਪਾਏ। ਮੇਰਾ ਇੱਕ ਮਿੱਤਰ ਕਹਿੰਦਾ ਨਵੀਂ ਯਾਰ ਤੈਨੂੰ ਲੱਗਦਾ ਨਹੀਂ ਕਿ ਇਹਨਾਂ ਨੂੰ ਜੇ ਇੱਥੇ ਆ ਰਹੇ ਆ ਤਾਂ ਥੋੜ੍ਹਾ ਜਿਹਾ ਵੈਸਟਰਨ ਡਰੈਸ ਕਰਨਾ ਚਾਹੀਦਾ, ਵੀ ਪੈਂਟ ਪਾ ਲਈ ਪਜਾਮਾ ਪਾ ਲਿਆ ਜਾਂ ਟੀ ਸ਼ਰਟ ਪਾ ਲਈ। ਮੈਂ ਕਿਹਾ ਯਾਰ ਹੁਣ ਇਹਨਾਂ ਦਾ ਆਪਦਾ ਹਰੇਕ ਦੀ ਆਪਦੀ ਪ੍ਰੈਫਰੈਂਸ ਹੈ, ਜਿਹਨੇ ਜੋ ਪਾਉਣਾ ਜਿਵੇਂ ਮਰਜ਼ੀ ਪਾਵੇ, ਤੇ ਕਿਹੜਾ ਕੋਈ ਕਾਨੂੰਨ ਹੈ ਵੀ ਜੋ ਤੁਸੀਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: Mohan. Contact us at richmohan.com.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: of Santi. Bivinja Churanami. 647-835-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: शादी दी मूवी बनवाने ली या रिंग सेरेमनी ली वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट कर ली याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नु 416-930-1251 416-930-1251
1: चंगा ट्रक ते वधिया जॉब लैण लई कित्थे जावां
2: तां फिर तू क्वालिटी लॉजिस्टिक क्वालिटी ट्रक सेल वालियां कोल जा 12 महीने कम पाओ ते नाले चंगे डॉलर कमाओ
0: क्वालिटी लॉजिस्टिक इंक जिन्हां नूं पाल है काबिल ते ईमानदार ट्रक ड्राइवर्स ट्राला ड्राइवर्स ते ओनर ऑपरेटर्स दी वधेरे जानकारी लई क्वालिटी लॉजिस्टिक इंक दे जसवीर होरां नूं कॉल करो
2: 416-717-2929
0: 416-717-2929 क्वालिटी लॉजिस्टिक इंक 14 स्टेनवे बुलेवर्ड यूनिट 4 इटोबिको
3: ਵਿਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
0: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੀ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
3: ਵੈਜ ਨੌਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
0: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172
4: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
5: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
4: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
6: 647-706-6640
7: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
8: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ ਜੀਟੀਏ ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ ਪੀਐਨਜੇ ਸਪ੍ਰਿੰਗ ਵੀਲ ਅਲਾਈਨਮੈਂਟ
9: ਪਹੁੰਚੋ 5530 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਕਸਨ
10: ਇੱਥੇ ਟੂ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
8: ਕਾਲ ਕਰੋ ਜੇ ਐਂਡ ਗੈਰੀ ਨੂੰ
10: 905-459-5533
8: 905-459-5533 ਤੇ
10: ਪੀਐਨਜੇ ਸਪ੍ਰਿੰਗ ਵੀਲ ਅਲਾਈਨਮੈਂਟ
11: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
12: Second, third mortgage, home equity, business loan, debt consolidation, refinance, rent to only. Call karo Devinder Pawar nu 647-988-8731 647-988-8731
11: Je nahi hona khajjal khwar, ta call karo
12: Devinder Pawar.
11: Jekar ek var inna tuhadi file vekh ke haan keh ditti, ta apne vaade te hamesha khare utarde han. License number 10845, independently owned and operated.
13: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील एवेन्यू ईस्ट ब्रैम्पटन 905-790-0560 6 Marconi Code Bolton 905-951-9394 Stephen Furniture ki dhamakedar festival season
14: ਨਾਲੇ ਚੋਪੜੀਆਂ ਨਾਲੇ ਦੋ ਦੋ
15: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
14: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
15: ਇੱਕ ਵਾਰ ਆਉਂਗੇ ਫਿਰ ਬਾਰ ਬਾਰ ਆਉਂਗੇ
14: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 Queen Street, East Brampton, Major Intersection, Queen and Bramley.
15: Call Gagan or Gurinder at 905-286-9257.

0: 7997877sofastudio.ca. Thank you, ji.
1: Ladies and gentlemen, you are not ready for this.
2: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮਾਰਗੇਜ ਦੇ ਕਿੰਗ ਗਰੀਸ਼ ਸ਼ਰਮਾ.
3: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮਾਰਗੇਜਸ, ਪ੍ਰਾਈਵੇਟ ਫੰਡਸ.
2: ਸਭ ਲਈ ਯਾਦ ਰੱਖੋ ਗਰੀਸ਼ ਸ਼ਰਮਾ. ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ. ਡੀਲਿੰਗ ਵਿਦ ਆਲ ਬੈਂਕ.
3: ਕਾਲ 6476068110
2: ਔਰ ਵਿਜ਼ਿਟ sharmamortgages.com.
4: ट्रक एक्सीडेंट ते रब ने हाथ दे के बचा लिया
5: ते कार दे खर्चियां नु हरजीत जंजुआ दी डिसेबिलिटी इंश्योरेंस ने संभालिया अपने भविष्य नु सुरक्षित करन ते प्रेजेंट दे पीस ऑफ माइंड ली आज ही संपर्क करो हरजीत सिंह जंजुआ
4: हर तरह दी वधिया इंश्योरेंस पॉलिसी ले याद रखो इंश्योरेंस स्पेशलिस्ट हरजीत जंजुआ दा नाम लाइफ इंश्योरेंस डिसेबिलिटी क्रिटिकल इंश्योरेंस सुपर वीजा इंश्योरेंस विजिटर इंश्योरेंस हेल्थ इंश्योरेंस किड्स प्लान आरआरएसपी आरईएसपी टीएफएसए कॉल करो
5: 6478 5294 647 835 5294.
6: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
5: ਹਾਈ ਗਾਇਜ਼ ਇੰਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
7: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
8: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6478 5594 6478 5594 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਜਿੰਦੇ ਜੀ ਲੋਕੀ ਗੱਲ ਨਹੀਂ ਕਰਦੇ, ਜਿੰਦੇ ਜੀ ਲੋਕੀ ਗੱਲ ਨਹੀਂ ਕਰਦੇ, ਬੈਠ ਕੇ ਮਸਲੇ ਹੱਲ ਨਹੀਂ ਕਰਦੇ, ਸਿਵਿਆਂ ਦੇ ਵਿੱਚ ਰੋਂਦੇ ਨੇ ਜਾ, ਜਦ ਮੁਰਦੇ ਹਲਚਲ ਨਹੀਂ ਕਰਦੇ, ਮਨ 'ਚ ਜਿਨ੍ਹਾਂ ਦੇ ਪਾਪ ਨਹੀਂ ਹੁੰਦਾ ਉਹ ਕਦੇ ਅੱਜ ਕੱਲ੍ਹ ਨਹੀਂ ਕਰਦੇ, ਸਿਆਣੇ ਬੰਦੇ ਚੁੱਪ ਰਹਿੰਦੇ ਨੇ ਉਹ ਭੰਡਾਂ ਵਾਂਗੂ ਚੱਲ ਨਹੀਂ ਕਰਦੇ, ਜਿਉਂਦੇ ਨੇ ਜੀਵਨ ਮਰਦ ਦਲੇਰ, ਦੁੱਖਾਂ ਤੋਂ ਡਰ ਕੇ ਠੱਲ ਨਹੀਂ ਕਰਦੇ, ਮਾਰ ਕੇ ਕੈਂਚੀ ਢਾ ਲੈਂਦੇ ਨੇ, ਬਹੁਤੀਆਂ ਗੱਲਾਂ ਮੱਲ ਨਹੀਂ ਕਰਦੇ, ਕਿਰਦਾਰ ਦੇ ਉੱਚੇ ਜੋ ਮਦਹੋਸ਼, ਉਂਗਲਾਂ ਕਿਸੇ ਦੇ ਬਲ ਨਹੀਂ ਕਰਦੇ। ਕਿਆ ਬਾਤ ਆ, ਜਿਉਂਦੇ ਦੇ ਸਭ ਯਾਰ ਵੇਲੀ, ਮਰਨ ਤੋਂ ਬਾਅਦ ਕਿੱਥੇ ਰਹਿੰਦੇ ਨੇ, ਜਿਉਂਦੇ ਦੇ ਸਭ ਯਾਰ ਵੇਲੀ ਮਰਨ ਤੋਂ ਬਾਅਦ ਕਿੱਥੇ ਰਹਿੰਦੇ ਨੇ, ਕੋਈ ਕੋਈ ਖੜਾ ਰਹਿ ਜਾਂਦਾ, ਬਾਕੀ ਰਾਹਾਂ ਵਿੱਚ ਖੋ ਜਾਂਦੇ ਨੇ, ਜਿਹੜੇ ਜਿਉਂਦੇ ਵੇਲੇ ਨਾਲ ਸਨ ਉਹ ਵੀ ਦੂਰ ਹੋ ਜਾਂਦੇ ਨੇ, ਸਮੇਂ ਦੇ ਨਾਲ ਲੋਕਾਂ ਦੇ ਚਿਹਰੇ ਹੌਲੀ ਹੌਲੀ ਬਦਲ ਜਾਂਦੇ ਨੇ, ਗਿਰਗਿਟ ਰੰਗ ਬਦਲਦਾ ਵੇਖਿਆ, ਪਰ ਲੋਕ ਉਸ ਤੋਂ ਵੀ ਅੱਗੇ ਨੇ, ਮੂਹਰੇ ਹੱਸਦੇ ਪਿੱਛੇ ਵਾਰ ਕਰਦੇ, ਐਵੇਂ ਕਿੰਨੇ ਸੱਚੇ ਨੇ, ਦੂਰੋਂ ਤੱਕਦੇ ਰਹਿ ਜਾਂਦੇ ਆ ਆਪਣਿਆਂ ਦੇ ਬਦਲਦੇ ਰੂਪ, ਸਮਾਂ ਸਿਖਾ ਦਿੰਦਾ ਸੱਚਾਈ, ਕੌਣ ਆਪਣਾ ਕੌਣ ਸਰੂਪ, ਕੌਣ ਆਪਣਾ ਕੌਣ ਸਰੂਪ। ਖਤਰਾ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਸ਼ੁੱਕਰਵਾਰ, ਸ਼ੁਕਰ ਆ ਸ਼ੁਕਰ ਆ, ਲਾਗਾ ਨੇੜੇ, ਲੈ ਲਿਆ ਕੰਮ ਗੇੜ 'ਚ, ਚਲੋ ਕਈਆਂ ਦਾ ਵੀਕਐਂਡ ਸਟਾਰਟ, ਕਈਆਂ ਦਾ ਸ਼ਾਮ ਨੂੰ ਹੋ ਜਾਣਾ, ਕਈਆਂ ਦਾ ਦੁਪਹਿਰ ਨੂੰ ਵੀ ਹੋ ਸਕਦਾ ਯਾਰ, ਹਾਂ ਵੈਰੀ ਗੁੱਡ, ਅਤੇ ਕਈਆਂ ਦਾ ਰਾਤ ਨੂੰ ਹੋਣਾ ਮੇਰੇ ਵਰਗਿਆਂ ਦਾ, ਚਲੋ ਕੋਈ ਗੱਲ ਨਹੀਂ, ਬਾਬਾ ਜੀ ਦੀ ਕਿਰਪਾ, ਸ਼ੁੱਕਰਵਾਰ ਦਾ ਆਨੰਦ ਲਿਓ, ਮਾਣਿਓ, ਪੂਰਾ ਖੁਸ਼ੀਆਂ ਭਰਿਆ ਵੀਕਐਂਡ ਤੁਹਾਡੇ ਲਈ, ਪਰਮਾਤਮਾ ਕਰੇ ਸਭ ਲਈ ਆਵੇ, ਜਿਹੜੇ ਜਿਹੜੇ ਤੁਹਾਡੇ ਪ੍ਰੋਗਰਾਮ ਬਣਾਏ ਹੋਏ ਆ, ਜੋ ਵੀ ਸਕੈਜੂਅਲ ਵੀਕਐਂਡ ਦੇ ਬਣਾਏ ਹੋਏ, ਵਾਹਿਗੁਰੂ ਉਹਨਾਂ ਨੂੰ ਸਫਲਤਾਪੂਰਵਕ ਨੇਪਰੇ ਸਿਰੇ ਚਾੜੇ, ਅਤੇ ਬਸ ਫਿਰ ਖਾਓ ਪੀਓ ਮਿੱਤਰੋ, ਦਿਲ ਕਹਿਦਾ ਦਿਖਾਇਓ ਨਾ, ਬਸ ਦਾਰੂ ਪੀ ਕੇ ਗੱਡੀ ਚਲਾਇਓ ਨਾ, ਬਾਕੀ ਲਾਓ ਨਜ਼ਾਰੇ, ਦੁਨੀਆ ਕਹਿੰਦੀ ਆ ਤਾਂ ਕਹਿੰਦੀ ਆ ਤਾਂ ਕਹਿੰਦੀ ਰਹੇ, ਬਸ ਕੋਈ ਗੱਲ ਨਹੀਂ। 29 May 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 8 ਟੈਂਪਰੇਚਰ ਮਿਸਿਸਾਗਾ ਦੇ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਏਅਰਪੋਰਟ ਦੇ ਬਿਲਕੁਲ ਨੇੜੇ, ਭਾਈ ਥੋੜ੍ਹੀ ਜਿਹੀ ਠੰਡ ਆ, ਥੋੜ੍ਹੀ ਜਿਹੀ ਆ, ਜ਼ਿਆਦਾ ਨਹੀਂ, ਫੀਲ ਲਾਈਕ 7 ਕਰਦੇ ਹਾਂ। ਦੁਪਹਿਰ ਨੂੰ ਹੈਗਾ 22 ਸਿੱਧਾ ਹੀ, ਸ਼ਾਮ ਨੂੰ 24, 3 ਗੁਣਾ ਵੱਧ, ਹੁਣ ਅੱਜ 8 ਆ, ਹੁਣ ਇਸ ਵੇਲੇ ਸ਼ਾਮ ਨੂੰ 4 ਵਜੇ 24, 38 24 ਸਿੱਧਾ ਹੀ, ਅਤੇ ਸ਼ਾਮ ਨੂੰ ਰਾਤ ਨੂੰ 17, 5:41 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:51 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। 905-600-73-33-37 ਦੇ ਸਟੂਡੀਓ ਦੇ ਵਿੱਚ ਗੱਲਬਾਤ ਹੋ ਸਕਦੀ ਹੈ, 905-600-73-33-37 ਦੇ ਗੱਲਬਾਤ ਕਰ ਲਓ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਟ੍ਰੈਫਿਕ ਦੀ ਆ, ਕੋਈ ਇੱਧਰਲੀਆਂ ਉੱਧਰਲੀਆਂ ਬਸ ਸਮਝ ਗਏ ਹੁਣ ਤੁਸੀਂ, ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਵੱਖ ਵੱਖ ਹੋਰ ਵੀ ਐਪਾਂ ਬਹੁਤ ਨੇ, ਉਹਨਾਂ ਨੂੰ ਵੀ ਤੁਸੀਂ ਡਾਊਨਲੋਡ ਕਰਕੇ, ਜਿੰਨੇ 24 ਘੰਟੇ 7 ਦਿਨ 530 'ਤੇ ਪ੍ਰੋਗਰਾਮ ਚੱਲਦੇ 5:30 ਦੇ, ਉਨੇ ਦਾ ਪ੍ਰੋਗਰਾਮਾਂ ਦੇ ਵੱਖ ਵੱਖ ਟਾਈਮਾਂ 'ਤੇ ਤੁਸੀਂ ਆਨੰਦ ਮਾਣ ਸਕਦੇ। 247-835-5594 ਮੇਰਾ ਪਰਸਨਲ ਨੰਬਰ, ਆਪਣੇ ਦਿਲ ਦੀ ਡੈਰੀ ਦੇ ਵਿੱਚ ਨੋਟ ਕਰਕੇ ਰੱਖੋ, ਐਨੀ ਟਾਈਮ ਕਿਸੇ ਵੀ ਸਪੋਂਸਰ ਦਾ ਨੰਬਰ ਲੈਣਾ ਤੁਸੀਂ ਕਾਲ ਕਰ ਲਓ, 22 ਦਾ ਵੀ ਸੁੱਤਾ ਪਿਆ ਉਹਨਾਂ ਉਸ ਤਾਂ ਨਹੀਂ ਚੱਕ ਸਕਦਾ, ਕਿਤੇ ਹੋਰ ਉਰੇ ਪਰੇ ਹਾਂ, ਅਤੇ ਮੈਸੇਜ ਪਾ ਦੇ, ਫਿਰ ਤੁਹਾਨੂੰ ਉਹ ਨੰਬਰ ਮਿਲ ਜੂਗਾ। 647-835-5594 ਕੋਈ ਸਪੋਂਸਰਸ਼ਿਪ ਦੇਣੀ ਹੈ ਤੁਸੀਂ, ਕੋਈ ਲੱਗਦਾ ਤੁਹਾਨੂੰ ਵੀ ਹਾਂ ਭਾਈ ਤੁਹਾਡਾ ਬਿਜ਼ਨਸ ਆ, ਇੱਥੇ ਪ੍ਰਮੋਟ ਕੀਤਾ ਜਾ ਸਕਦਾ ਥੋੜ੍ਹੇ ਜਿਹੇ ਘੱਟ ਪੈਸਿਆਂ 'ਚ, ਐਂ ਕਹਿ ਲਓ ਬਸ, ਸਿੱਧੀ ਜਿਹੀ ਗੱਲ ਆ, ਅਤੇ 647-835-5594 ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਥੈਂਕ ਯੂ ਜਿਹੜਾ ਤੁਸੀਂ ਸਵੇਰੇ ਤੜਕੇ ਤੜਕੇ ਪ੍ਰੋਗਰਾਮ ਦੇ ਨਾਲ ਜੁੜਦੇ ਹੋ। ਕਈ ਤਾਂ ਇਹੋ ਜਿਹੇ ਦੋਸਤ ਮਿੱਤਰ ਨੇ ਵੀ ਰਾਤ ਨੂੰ ਪ੍ਰੋਗਰਾਮ ਜਿਹੜੇ ਕੰਮ ਕਰਦੇ ਆ, ਉਹ ਵੀ ਘਰਾਂ ਨੂੰ ਜਾਂਦੇ ਸੁਣਦੇ ਆ, ਅਤੇ ਘਰਾਂ ਦੇ ਡਰਾਈਵੇ ਦੇ ਵਿੱਚ ਵੀ ਖੜ੍ਹ ਕੇ ਸੁਣਦੇ ਆ, ਅਤੇ ਫਿਰ ਉਹਨਾਂ ਅੰਦਰ ਪੜਦੇ ਆ, ਬਹੁਤ ਨੇ ਇਹੋ ਜਿਹੇ, ਅਤੇ ਕਈ ਘਰਾਂ 'ਚੋਂ ਤੁਰਨ ਲੱਗੇ। ਕੱਲ੍ਹ ਇੱਕ ਭਾਜੀ ਦੀ ਕਾਲ ਆਈ, ਕਹਿੰਦੇ ਯਾਰ ਮੈਂ ਥੋੜ੍ਹਾ ਜਿਹਾ ਲੇਟ ਆਉਣਾ ਹੈ ਨਾ, ਮੈਂ ਕਿਹਾ ਵੀ ਕੋਈ ਗੱਲ ਨਹੀਂ ਚਲੋ, ਨਾ ਸੱਚ ਸੱਜਰੇ ਆਉਣਾ ਵੀ 3 ਵਜੇ ਆਉਣਾ ਹੈ ਨਾ, ਕਹਿੰਦੇ ਅਤੇ ਸ਼ਾਇਦ ਸੁਣਦੇ ਹੋਣਾ ਹੁਣ ਇਸ ਵੇਲੇ ਹੈ ਨਾ, ਅਤੇ ਮੈਂ ਕਿਹਾ ਵੀ ਵਧੀਆ ਗੱਲ ਆ ਫਿਰ ਤਾਂ, ਚਲ ਪ੍ਰੋਗਰਾਮ ਸੁਣਦਾ, ਕਹਿੰਦੇ ਸੁਣਦਾ ਮੈਂ ਅੱਗੇ ਵੀ ਹਾਂ, ਅੱਗੇ 4 ਵਜੇ ਘਰੋਂ ਤੁਰਦਾ, ਮੈਂ ਕਿਹਾ ਘਰੋਂ ਬੈਠਣ ਸਾਰ ਗੱਡੀ 'ਚ ਲਾ ਲਈਦਾ ਵੀ ਅੱਜ ਮੈਨੂੰ, ਕਹਿੰਦੇ ਦੂਜਾ ਚੈਨਲ ਲਾਉਣਾ ਪੈਣਾ, ਮਤਲਬ ਹੁਣ ਨੰਬਰ ਨਾ ਲਵਾਂ ਫਿਗਰ, ਚਲੋ ਕੋਈ ਗੱਲ ਨਹੀਂ, ਅਤੇ ਉੱਥੇ ਜਿੱਥੇ ਨਿਊਜ਼ ਕਨੇਡਾ ਦੀਆਂ ਆਉਂਦੀਆਂ ਸਾਰੀਆਂ ਹੀ ਛੋਟੀ ਛੋਟੀ ਜਿਹੀਆਂ, ਕਹਿੰਦੇ ਫਿਰ ਮੈਨੂੰ ਉਹ ਲਾਉਣਾ ਪੈਣਾ। ਮੈਂ ਕਿਹਾ ਚੱਲ ਤਾਂ ਕੀ, ਉਹ ਤਾਂ ਵਧੀਆ ਵਾਹਿਗੁਰੂ ਵਾਹਿਗੁਰੂ ਲਾ ਲਓ। ਕਹਿੰਦੇ ਚੱਲ ਵਾਹਿਗੁਰੂ ਤਾਂ ਵੱਖਰੀ ਸਟੋਰੀ ਹੈ, ਚਲਾ ਲਾਂਗੇ ਬਾਬੇ ਦਾ ਨਾਮ ਤਾਂ ਹਰ ਵਕਤ ਲੈਣਾ ਚਾਹੀਦਾ, ਚਲੋ ਲੈਂਦੇ ਵੀ ਹਾਂ ਵੀ, ਪਰ ਜਦ ਤੇਰੇ ਤੇਰੀ ਆਵਾਜ਼ ਸਾਡੇ ਕੰਨਾਂ 'ਚ ਪੈਂਦੀ ਹੈ, ਕਹਿੰਦੇ ਸਾਡਾ ਦਿਲ ਵਾਗੋ ਵਾਗ ਹੋ ਜਾਂਦਾ। ਮੈਂ ਕਿਹਾ ਉਹ ਕਿੱਦਾਂ, ਕਹਿੰਦੇ ਐਨਰਜੀ ਬਹੁਤ। ਮੈਂ ਕਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਤਾ ਨਹੀਂ ਹੁਣ ਕਿੱਦਾਂ ਦਾ ਭਾਈ, ਕਿਸੇ ਨੂੰ ਚੰਗੇ ਲੱਗਦੇ ਹੋ ਸਕਦੇ ਆ, ਕਿਸੇ ਨੂੰ ਮਾੜੇ ਲੱਗਦੇ ਹੋ ਸਕਦੇ ਆ, ਇਹ ਰਲਵਾਂ ਮਿਲਵਾਂ ਜੇ ਚੱਲੀ ਜਾਵੇ ਤਾਂ ਬਹੁਤ ਵਧੀਆ ਗੱਲ ਆ। 905-673-3337 ਆ ਜਾਓ ਫਿਰ ਫਰਾਈਡੇ ਮਨਾਈਏ। ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਸਾਰੇ ਸਪੋਰਟਰਾਂ ਨੂੰ, ਸਾਰੇ ਉਹਨਾਂ ਦੇ ਵਰਕਰਾਂ ਨੂੰ, ਜਿੰਨੇ ਵੀ ਇੱਥੇ ਕੈਨੇਡਾ ਦੇ ਵਿੱਚ ਨੇ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਹੁਤ ਵੱਡੀ ਲੀਡ ਲੈ ਕੇ ਜਾ ਰਹੀ ਆ। ਅਤੇ ਜਦ ਮੈਂ ਘਰੋਂ ਤੁਰਿਆ ਸੀ, ਜ਼ਿਆਦਾ 384 ਕੁ ਤੱਕ ਪਹੁੰਚ ਗਏ ਸੀਗੇ, 1977 ਨੇ, 1974 ਕੁ 75 ਨੇ ਸ਼ਾਇਦ ਸਾਰੀਆਂ ਸੀਟਾਂ ਟੋਟਲ ਪੰਜਾਬ ਦੇ ਵਿੱਚ ਟੋਟਲ, ਅਤੇ ਉਹਨਾਂ 'ਚੋਂ 450 ਜਾਣੀ 400 ਦੇ ਨੇੜੇ ਉਸ ਵਕਤ ਸੀ। ਹੁਣ ਸ਼ਾਇਦ ਹੋ ਸਕਦਾ ਆਪਾਂ ਪਰਮਿੰਦਰ ਨਾਲ ਜੋੜ ਲਾਂਗੇ, 500 ਤੱਕ ਪਹੁੰਚ ਗਏ ਹੋਣੇ ਆ। ਅਤੇ ਦੂਜੇ ਨੰਬਰ 'ਤੇ ਕਾਂਗਰਸ ਚੱਲ ਰਹੀ ਹੈ, ਤੀਜੇ 'ਤੇ ਅਕਾਲੀ ਦਲ ਆ, ਅਤੇ ਚੌਥੇ 'ਤੇ BJP ਆ, ਅਤੇ ਫਿਰ ਜਿਹੜੇ ਆਜ਼ਾਦ ਨੇ ਉਹ ਵੀ ਬਹੁਤ ਹਾਈ ਲੈਵਲ 'ਤੇ ਪਹੁੰਚੇ ਹੋਏ ਨੇ, ਉਹ ਵੀ ਖਾਸਾ ਲੈ ਕੇ ਕੰਮ ਖਿੱਚ ਕੇ ਦੇਖਦੇ ਹਾਂ, ਕਰਦੇ ਹਾਂ ਗੱਲਾਂ ਬਾਤਾਂ ਹੁਣੇ ਚੱਕਦਾ ਨੇ ਫੱਟੇ ਆਪਾਂ। ਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਲੰਘਾ। ਸਤਿ ਸ਼੍ਰੀ ਅਕਾਲ, ਕਿਵੇਂ ਹੋ?
1: ਬਹੁਤ
0: ਮਾੜੀ ਗੱਲ ਹੋਈ ਆ, ਬਹੁਤ
1: ਮਾੜੀ ਗੱਲ ਹੋਈ ਭਾਜੀ। ਇਹਨਾਂ ਨੇ ਇੰਨਾ ਗੰਦ ਪਾਤਾ ਨਾ, ਉਹ ਦੇਖੋ ਵੀ ਉਹ ਭੂਆ ਦਾ, ਉਹਦੇ ਮਾਮੇ ਦਾ ਮੁੰਡਾ ਤੇ ਉਹਦੀ ਭੂਆ ਦੀ ਕੁੜੀ ਆ, ਕਜਨ ਉਹੀ ਲੱਗਦੀ ਆ ਜਾਂ ਕਿੱਦਾਂ ਕੁਛ ਆ। ਤੇ ਉਹ ਹੁਣ ਕਹਿੰਦੇ ਆ ਵੀ ਉਹਦੇ ਕੁੜੀ ਬੱਚੇ ਦਾ ਪੇ ਨੀ ਲੱਭਦਾ, ਪੇ ਹੁਣ ਉਹ ਹੀ ਆ, ਹੋਰ ਉਹ ਪੇ ਉਹਦਾ ਕੌਣ ਆ? ਬੱਚੇ ਦਾ ਬਸ ਠੀਕ ਆ ਗਿਆ, ਜਿੱਦਾਂ ਪਿਛਲੇ ਕਰੀ ਮੌਂਟਰੀਅਲ ਦੇ ਵਿੱਚ ਵੀ ਹੋਇਆ ਸੀਗਾ, ਉਹਨਾਂ ਨੇ ਘਰੇ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਵੀ ਕੁੜੀ ਮਰ ਗਈ ਸੀ। 2 ਸਾਲ ਪਹਿਲਾਂ ਦੀ ਗੱਲ, 3 ਸਾਲ ਪਹਿਲਾਂ ਦੀ ਆ ਇਹ, ਸੇਮ ਇਹ ਦੋਵੇਂ ਜਣੇ ਰਹਿੰਦੇ ਸੀਗੇ, 7-8 ਮਹੀਨੇ ਪਹਿਲਾਂ ਆਈ ਆ ਉਹ, ਹੁਣ ਉਹ ਪ੍ਰੈਗਨੈਂਟ ਹੋ ਗਈ ਸੀਗੀ, ਤੇ ਮੁੜ ਕੇ ਇਹਨਾਂ ਨੇ ਕਿਹਾ ਵੀ ਚੱਲ ਘਰੇ ਹੀ ਕੰਮ ਕਰਕੇ ਤੇ ਬੱਚਾ ਸਿੱਟੇ ਆਵਾਂਗੇ, ਠੀਕ ਠਾਕ ਆ, ਕਿਸੇ ਨੂੰ ਕੀ ਪਤਾ ਲੱਗਣਾ ਵਾ,
0: ਕਿਸੇ ਨੂੰ ਕੀ ਪਤਾ ਲੱਗਣਾ। ਉਹ ਤਾਂ ਬਲੱਡ ਜ਼ਿਆਦਾ ਕਹਿੰਦੇ ਜਾਣ ਕਰਕੇ ਹਸਪੀਟਲ ਜਾਣਾ ਪਿਆ ਉਹਨੂੰ, ਕੁੜੀ ਨੂੰ। ਹਾਂ,
1: ਬਲੱਡ ਜ਼ਿਆਦਾ ਕਹਿੰਦਾ ਭਾਜੀ, ਉਹਨੇ ਫਿਰ ਘਰੇ ਸਾਰਾ ਕੰਮ ਕੀਤਾ ਆ ਵੀ ਉਹਨਾਂ ਨੇ ਨਾ,
0: ਬਿਲਕੁਲ,
1: ਹੁਣ ਉਹ ਤਾਂ ਕੁੜੀ ਤਾਂ ਮਰ ਗਈ ਆ, ਤੇ ਫਿਰ ਫਾਇਦਾ ਕੀ ਹੋਇਆ ਕਿਸੇ ਦਾ? ਤੁਸੀਂ ਜੇ ਬੱਚਾ ਜਾਂਦੇ ਕਿ ਦੇ ਦਿਓ ਜੇ ਨਹੀਂ ਸਾਂਭ ਸਕਦੇ ਹਨਾ। ਪਰ ਬਾਈ ਜੀ ਕੱਲ ਬਾਈ ਦੇ ਖੜਾ ਸੀਗਾ, 3 ਖੜੇ ਪੁਲਿਸ ਗੱਡੀਆਂ ਲੈ ਕੇ, ਏਦਾਂ ਡੇਲੇ ਕੱਢ ਕੱਢ ਲੋਕੀ ਦੇਖਦੇ ਆ ਨਾ ਵੀ ਤੁਸੀਂ ਭਾਜੀ, ਇਹਦੇ ਨਾਲ ਸਾਰੇ ਬੰਦਿਆਂ ਦਾ ਕੰਮ ਖਰਾਬ ਹੁੰਦਾ ਜੀ। ਅਗਲੇ ਕਹਿੰਦੇ ਖਰੇ ਸਾਰੇ ਇੱਕੋ ਜਿਹਾ ਹੀ ਆ ਇਹ,
0: ਕੋਈ ਸ਼ੱਕ
1: ਠੀਕ ਨੀ,
0: ਕੋਈ ਸ਼ੱਕ।
1: ਤੇ ਅੱਗੇ ਹੋਰ ਬੰਦੇ ਬਦਨਾਮ ਸੀਗੇ, ਪਰ ਇਹਨਾਂ ਨੇ ਹੁਣ ਜ਼ਿਆਦਾ ਬਦਨਾਮ ਆਪਾਂ ਨੂੰ ਕਰਤਾ ਜੀ, ਕੋਈ ਰਹੀ ਨੀ ਗੱਲ ਕਿਸੇ ਨੂੰ ਕਹਿਣ ਵਾਲੀ। ਪਰ ਬਹੁਤ ਗੰਦ ਜ਼ਿਆਦਾ ਪਾਇਆ
0: ਅਸਲ ਮੈਂ ਜਿਹੜੇ ਬੱਚੇ ਸਟੂਡੈਂਟ ਆਏ ਆ ਨਾ ਉੱਥੋਂ ਇੰਡੀਆ 'ਚ, ਉਹ ਚਲੋ ਰਿਸ਼ਤੇਦਾਰ ਕੋ ਆਉਂਦਾ, ਕੋਈ ਵੱਡੀ ਗੱਲ ਨਹੀਂ ਹੈ ਨਾ। ਜਿਵੇਂ ਉੱਥੇ ਕਹਿ ਦਿੰਦੇ ਚੱਲ ਤੇਰੇ ਮਾਮੇ ਦਾ ਮੁੰਡਾ ਹੈਗਾ, ਤੇਰੀ ਭੂਆ ਦਾ ਮੁੰਡਾ ਹੈਗਾ, ਭੂਆ ਦੀ ਕੁੜੀ ਹੈਗੀ, ਮਾਮੇ ਦੀ ਕੁੜੀ ਹੈਗੀ, ਰਹਿ ਲਿਓ ਇਕੱਠੇ ਇੱਕ ਕਮਰੇ, ਕੋਈ ਗੱਲ ਨਹੀਂ ਬਈ, ਨਿਆਣੇ ਆ, ਭੈਣ ਭਰਾ ਆ। ਪਰ ਨਹੀਂ, ਉਹ ਪੰਜਾਬੀ ਦਾ ਇੱਕ ਲਫ਼ਜ਼ ਆ ਨਾ, ਅੱਗ ਦੇ ਮੂਹਰੇ ਤੇਲ ਨਹੀਂ ਬਚ ਸਕਦਾ,
1: ਅੱਗ ਦੇ ਲਾਗੇ ਘੇੜਾ ਪਿਘਲਣਾ ਹੀ ਆ,
0: ਘੇੜਾ ਪਿਘਲਣਾ ਹੀ ਪਿਘਲਣਾ, ਜੋ ਮਰਜ਼ੀ ਕੋਈ ਕਹਿ ਲਵੇ, ਇਹ ਹੈਗੀ ਆ ਸੱਚਾਈ।
1: ਜਦੋਂ ਪੈਗ ਲੱਗਾ ਹੁੰਦਾ ਨਾ ਬੰਦੇ ਦਾ, ਜਾਂ ਗਿਰਾ ਗਿਰਾ ਜਿਹੜਾ ਪੈਗ ਲਾਇਆ, ਉਦੋਂ ਪਤਾ ਲੱਗਣਾ ਕੌਣ ਕੀ ਆ ਕੀ
0: ਨਹੀਂ, ਕੁਛ ਨਹੀਂ ਪਤਾ ਲੱਗਦਾ।
1: ਲੱਖ ਦੀ ਲਾਹਨਤਾਂ ਮੈਂ ਤਾਂ ਪਾਉਂਗਾ ਜੀ, ਜਿਹੜਾ ਇਹਨਾਂ ਨੇ ਇਹੋ ਜਿਹੇ ਕਾਰ, ਜਿਹੜੇ ਬੰਦੇ, ਜਿਹੜੇ ਸਭ ਤੋਂ ਵੱਡੀ ਗੱਲ, ਜਿਹੜੇ ਬੰਦੇ ਆਪਣੀਆਂ ਕੁੜੀਆਂ ਉੱਥੋਂ ਭੇਜਦੇ ਆ, ਸਿੱਧੀ ਜਿਹੜੀ ਗੱਲ ਹੀ ਉਹ,
0: ਕੁੜੀਆਂ ਠੀਕ ਆ, ਕੁੜੀਆਂ ਪੜ੍ਹਨ ਆਉਂਦੀਆਂ, ਬਹੁਤ ਸਾਰੀਆਂ ਕੁੜੀਆਂ ਕੰਮ ਕਰਦੀਆਂ ਵੱਖਰੇ ਵੱਖਰੇ, ਪੜ੍ਹਨਾ ਚਾਹੀਦਾ, ਭੇਜ ਦੇਣਾ। ਕਹਿਣ ਦਾ ਭਾਵ ਇਕੱਠੇ ਰਹਿਣ ਦਾ ਨਾ, ਇੱਕ ਕਮਰੇ 'ਚ ਵੀ ਚੱਲ ਕੋਈ ਨੀ, ਗੱਲ ਨਹੀਂ, ਭੈਣ ਭਰਾ ਨੇ, ਉਹ ਨਹੀਂ ਰਿਸ਼ਤਾ ਹੈਗਾ। ਹੁਣ ਤਾਂ ਸਕਿਆ ਨੀ ਇੱਥੇ ਹੋਣ ਦੇ
1: ਭਾਜੀ, ਮੈਂ ਕਹਿੰਦਾ ਭੇਜਣ, ਪਰ ਕੋਈ ਨਾ ਕੋਈ ਇੱਥੇ ਹੋਣਾ ਚਾਹੀਦਾ, ਜਾਂ ਕਿੱਦਾਂ ਬੰਦਾ ਨੀ ਇੱਥੇ ਗੱਲਾਂ ਰਹਿ ਸਕਦਾ।
0: ਜਾਂ ਕੁੜੀਆਂ ਨੂੰ ਆਪਾਂ ਚੇਤਾ, ਉਹ ਡਾਕਟਰੀ ਨਾਲ ਕੁੜੀ ਨਾਲ ਇੰਟਰਵਿਊ ਕੀਤੀ ਸੀਗੀ, ਉਹਨੇ ਇਹ ਵੀ ਕਿਹਾ ਸੀ, ਮੈਂ ਖੁਦ ਵੀ ਪੁੱਛਿਆ ਸੀ ਉਹਨਾਂ ਨੂੰ ਵੀ ਮਾਂ ਬੱਚੇ ਨੂੰ ਨਹਾਉਂਦੀ, ਉਹ ਕਹਿੰਦੀ 8 ਸਾਲ ਤੋਂ ਵੱਧ ਨਹੀਂ ਨਹਾਉਣਾ ਚਾਹੀਦਾ ਮੁੰਡੇ ਨੂੰ ਮਾਂ ਨੂੰ
1: ਕੁਛ ਵੀ
0: ਨਾਲ।
1: ਗਲਤ ਗੱਲ ਹੈ ਜੀ, ਬਹੁਤ ਮਾੜਾ ਕੰਮ ਹੋਇਆ ਭਾਜੀ, ਗੱਲ ਦਾ ਇੱਡੀ ਸੋਚ ਬਾਤੀ। ਮੈਂ ਆਪਣੀ ਵਾਈਫ ਨੂੰ ਕਹਿੰਦਾ, ਮੈਨੂੰ ਕਹਿੰਦੀ ਪਲੀਜ਼ ਮੈਨੂੰ ਦੱਸ ਇਹੋ ਜਿਹੀਆਂ ਗੱਲਾਂ ਕਿ ਰਾਤ ਨੀਂਦ ਨੀ ਬੰਦੇ ਨੂੰ ਮੁੜ ਕੇ ਆਉਂਦੀ, ਬਾਈ ਜੀ ਉਹ ਦੁਆਰ ਵਾਰ ਬੰਦੇ ਨੇ ਘੁੰਮੀ ਜਾਂਦੀ ਗੱਲ, ਪਰ ਮਾੜਾ ਹੋਇਆ ਬਾਈ ਜੀ,
0: ਕੋਈ ਸ਼ੱਕ ਨੀ, ਬਹੁਤ ਮਾੜਾ।
1: ਸਤਿ ਸ਼੍ਰੀ ਅਕਾਲ ਜੀ, ਬਣਾਓ ਜੀ।

0: ਵੀ ਇਹੀ ਮਤਲਬ ਸੀਗਾ।
1: ਬਿਲਕੁਲ,
0: ਕੋਈ ਨਵੀਂ ਗੱਲ ਨੀ ਹੈਗੀ ਤੇ ਇਹਨਾਂ ਚੀਜ਼ਾਂ ਤੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ। ਬਾਕੀ ਦੇਖੋ ਪੰਜਾਬ ਦੇ ਵਿੱਚ ਦੇਖੋ ਜੀ ਲੋਕਾਂ ਨੇ ਇਹ ਦੱਸ ਦਿੱਤਾ ਇਸ ਵੇਲੇ ਵੀ ਅਸੀਂ ਕਿਹਦੇ ਨਾਲ ਆ, ਕਿਹੜੇ ਬੰਦੇ ਦੇ ਨਾਲ ਨੀ, ਕਿਹੜੀ ਪਾਰਟੀ ਦੇ ਚੰਗੇ ਕੰਮਾਂ ਦੇ ਨਾਲ। ਬੰਦੇ ਆਉਂਦੇ ਜਾਂਦੇ ਰਹਿੰਦੇ ਆ, ਬੰਦਿਆਂ ਦੇ ਹਮੇਸ਼ਾ ਕੰਮ ਹੀ ਬੋਲਦੇ ਆ, ਵੱਡੇ ਵੱਡੇ ਆਏ ਤੇ ਵੱਡੇ ਵੱਡੇ ਚਲੇ ਗਏ, ਅੱਜ ਭਗਵੰਤ ਮਾਨ ਹੈ ਚਾਹੇ ਮੋਦੀ ਆ ਤੇ ਕੋਈ ਵੀ ਆ, ਨਥਿੰਗ ਫੋਰਐਵਰ। ਹੁਣ ਦੇਖੋ ਜਿਹੜਾ ਸ਼ਹਿਰਾਂ ਦੀ ਸਾਫ਼ ਸਫਾਈ ਦਾ ਕੰਮ ਸੀਗਾ,
1: ਹਾਂਜੀ,
0: ਇਹ ਸਾਰਾ ਕੁਛ ਹੀ ਪਹਿਲਾਂ ਜਿੰਨਾ ਵੀ ਸੀਗਾ ਇਹ ਅੰਡਰ ਬੀਜੇਪੀ ਦਾ ਸੀਗਾ, ਚਾਹੇ ਉਹ ਜਿੰਨੀਆਂ ਵੀ ਮਿਊਨਸਪੈਲਿਟੀਆਂ ਨਗਰ ਕੌਂਸਲ ਦੀਆਂ ਮਤਲਬ ਸੀਗੀਆਂ ਸ਼ਹਿਰਾਂ ਦੀਆਂ, ਆਲ ਓਵਰ ਇੰਡੀਆ ਦੀ ਮੈਂ ਗੱਲ ਕਰਦਾ ਜਿੱਥੇ ਤੇ ਕਾਂਗਰਸ ਵਾਲੇ ਜਾਂ ਬੀਜੇਪੀ ਵਾਲੇ ਜਿਹੜੇ ਹੁੰਦੇ ਸੀਗੇ ਇਹਨਾਂ ਦੇ ਅੰਡਰ ਹੀ ਹੁੰਦਾ ਸੀਗਾ, ਬੰਦੇ ਕੰਮ ਨੀ ਕਰਦੇ ਹੁੰਦੇ ਸੀਗੇ ਉਹ। ਆ ਹੁਣ ਵੀ ਦੇਖ ਲਿਓ ਤੁਹਾਡੇ ਸਾਹਮਣੇ ਪਿੱਛੇ ਜਿਹਾ ਸਫਾਈ ਕੀਤੀ ਹੈ ਨਾ ਯਾਰ, ਆਮ ਲੋਕਾਂ ਦਾ ਕੀ ਲੈਣਾ ਦੇਣਾ ਆ, ਤੁਸੀਂ ਸਫਾਈ ਤੇ ਕਰੋ। ਔਰ ਇਹਨਾਂ ਨੂੰ ਮਸ਼ੀਨਾਂ ਵੀ ਲੈ ਕੇ ਦਿੱਤੀਆਂ, ਹਰਜੋਤ ਪੈਂਸ ਨੇ ਪਰਸੋਂ ਚੌਂਕ ਦੀ ਇੱਕ ਵੀਡੀਓ ਪਾਈ ਸੀਗੀ, ਉਹਨਾਂ ਨੂੰ ਭਾਈ ਚਾਬੀ ਤੱਕ ਨੀ ਮਾਰੀ ਗਈ, ਔਰ ਬੰਦੇ ਜਾ ਕੇ ਉੱਥੇ ਕਹਿੰਦੇ ਧਰਨੇ ਤੇ ਬੈਠੇ ਤੇ ਆਹ ਦੇਖੋ ਜੀ ਸਾਡਾ ਪਤਾ ਨੀ ਉਹ ਕੀ ਸੀਗਾ, ਕੋਈ ਚੱਕਰ ਸੀਗਾ ਉੱਥੇ, ਮੈਨੂੰ ਯਾਦ ਭੁੱਲ ਗਿਆ। ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਨਿਕਲਣੀਆਂ, ਕਿਉਂਕਿ ਦੂਜਿਆਂ ਬੰਦਿਆਂ ਦੇ ਨਾਲੋਂ ਇੱਕ ਤਨਖਾਹ ਦਿੱਤੀ ਜਾਂਦੀ ਆ, ਜਿਹੜਾ ਵੀ ਪੈਸਾ ਧੇਲਾ ਹੁੰਦਾ ਕੌਂਸਲਾਂ ਦੇ ਕੋਲ ਜੋ ਟੈਕਸ ਲਾਉਂਦਾ ਜਾਂ ਸਰਕਾਰ ਦਿੰਦੀ ਆ, ਉਹ ਤੋਂ ਬਾਅਦ ਦੇ ਵਿੱਚ ਕੀ ਆ, ਇਹਨਾਂ ਨੇ 200-300 ਰੁਪਇਆ ਜਿਹੜਾ ਘਰ ਭਰਤੀ ਲਾਇਆ ਤੁਹਾਡੀ ਵਧੀਆ, ਉਹ ਅਲੱਗ ਲੈਂਦੇ ਨੇ ਬੰਦੇ ਉਹਨਾਂ ਦੇ ਕੋਲ। ਇਹ ਮਾਫੀਆ ਆ, ਜਿੱਦਾਂ ਆਮ ਆਦਮੀ ਪਾਰਟੀ ਨੇ ਟੈਂਕਰ ਮਾਫੀਆ ਦਿੱਲੀ ਦੇ ਵਿੱਚੋਂ ਖਤਮ ਕੀਤਾ ਸੀਗਾ, ਅੱਜ ਪਾਣੀ ਵੀ ਫੇਰ ਬਹਾਲ ਹੋਏ ਫਿਰਦੇ ਨੇ ਲੋਕੀ। ਮੈਂ ਸਪੋਰਟਰ ਆਮ ਆਦਮੀ ਪਾਰਟੀ ਦਾ, ਇਸ ਕਰਕੇ ਨਹੀਂ ਕਹਿ ਰਿਹਾ ਵੀ ਉਹਨੂੰ ਭੰਡ ਰਿਹਾ, ਆਪ ਤੁਸੀਂ ਜਾ ਕੇ ਪੁੱਛ ਸਕਦੇ ਰਿਸ਼ਤੇਦਾਰ। ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਉੱਥੇ। ਇੱਥੇ ਕਈ ਵਾਰੀ ਸਲੋ ਪੈ ਜਾਂਦੀ ਜ਼ਿਆਦਾ, ਬਿਜਲੀ ਦੀਆਂ ਤਾਰਾਂ ਟੁੱਟ ਜਾਣੀਆਂ, ਏਦਾਂ ਹੋ ਜਾਂਦਾ, ਹਾਲਾਂਕਿ ਪ੍ਰਾਈਵੇਟ ਹੈ। ਕਦੀ ਇੱਥੇ ਬੰਦੇ ਨੇ ਪ੍ਰੋਟੈਸਟ ਕੀਤੇ, ਈਵਨ ਕਦੀ ਆਪੋਜੀਸ਼ਨ ਪਾਰਟੀ ਨੇ ਕਦੀ ਕਿਹਾ ਜੀ ਵੀ ਪੀਸੀ ਵਾਲੇ ਏਦਾਂ, ਦੇਖੋ ਤੁਹਾਡੇ ਕੋਲ ਤਾਰਾਂ ਨਹੀਂ ਲੱਗੀਆਂ, ਅਸੀਂ ਉੱਥੇ ਕੰਮ ਹੀ ਫੜ ਲਿਆ, ਇਹ ਧਰਨੇ ਲਾਉਣੇ ਆ, ਏਦਾਂ ਕਰਨਾ ਆ। ਦੇਖੋ ਜਿਹੜੀ ਲੀਡਰ ਨੇ ਜਿਹੜੇ ਉਹ ਜਿਹੜੇ ਆ ਕੰਮਾਂ ਦੇ ਪ੍ਰੋਗਰਾਮ ਬਣਾਉਂਦੇ ਨੇ ਵਿਧਾਨ ਸਭਾ ਚ ਬਹਿ ਕੇ ਜਾਂ ਆਪਣੇ ਦਫ਼ਤਰ ਚ ਬਹਿ ਕੇ, ਉਹਨਾਂ ਨੇ ਕੰਮ ਲਿਖਣੇ ਹੁੰਦੇ ਆ। ਸਾਡੇ ਵਰਗੇ ਜਿੱਦਾਂ ਮੇਰੇ ਵਰਗੇ ਝੋਲੀ ਚੌਕੀ ਸਮਝ ਲਓ ਤੁਸੀਂ, ਮੈਂ ਆਪਣੇ ਆਪ ਮੈਂ ਕਹਿ ਲੈਣਾ, ਚਲੋ ਇਹ ਨੀ ਹੈਗਾ ਮੈਂ ਥਾਣੇ ਬੰਦੇ ਲਿਆ ਕੇ ਜਾਣੇ, ਉਹ ਸਾਡੇ ਕੰਮ ਨੀ ਹੁੰਦੇ ਯਾਰ। ਜਿਹੜਾ ਬੰਦਾ ਥਾਣੇਦਾਰ ਬੈਠਾ, ਮੁਨਸ਼ੀ ਬੈਠਾ, ਪਟਵਾਰੀ ਬੈਠਾ, ਤਹਿਸੀਲਦਾਰ ਬੈਠਾ, ਉਹ ਤਨਖਾਹ ਕਦੀ ਮਿਲਦੀ ਆ? ਜੇ ਵਰਕਰਾਂ ਨੇ ਕੰਮ ਕਰਾਉਣੇ ਜਾ ਕੇ, ਇਹ ਤਾਂ ਵਾਈ ਵੀ ਨੀਡ ਦਿਸ ਪੀਪਲ ਇਨ ਦਾ ਆਫਿਸ। ਇਹ ਜਿਹੜੀਆਂ ਚੀਜ਼ਾਂ ਨੇ ਇਹ ਨਿਕਲਣੀਆਂ ਚਾਹੀਦੀਆਂ। ਦਾਦਾ ਦੇ ਬੰਦੇ ਲੈ ਕੇ ਕੁਰਤੇ ਪਜਾਮੇ ਪਾ ਕੇ ਵਧੀਆ, ਦੇਖੋ ਜੀ ਇਹ ਸਾਡੇ ਪਿੰਡਾਂ ਦੇ, ਸਾਡਾ ਸਾਡਾ ਹਲਕਾ ਇੰਚ, ਸਾਡਾ ਫਲਾਨਾ ਏਰੀਆ ਕਮਾਂਡਰ ਹੈ, ਇਹ ਸਾਡਾ ਫਲਾਨਾ ਹੈ। ਇਹ ਚੀਜ਼ਾਂ ਤੋਂ ਨਿਕਲਣਾ ਚਾਹੀਦਾ। ਔਰ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਵਧਾਈਆਂ, ਤੇ ਹੁਣ ਸ਼ਹਿਰਾਂ ਦੀ ਕਾਇਆ ਕੱਲ ਪੂਰੀ ਹੋਊਗੀ, ਔਰ ਮੋਦੀ ਹੋਣੀ ਦਾ ਜਮਨਾ ਪਾਰ ਆਪਣੇ ਜਮਨਾ ਸਾਫ ਕਰਾ ਲਈ। ਸਵੱਛ ਭਾਰਤ ਅਭਿਆਨ ਦੇ ਨਾਲ 100 ਸਮਾਰਟ ਸਿਟੀ ਕਹਿੰਦੇ ਬਣਾਉਣੇ ਸੀ, 10 ਬਣਾ ਤੇ ਆ ਜੀ ਉਹਨਾਂ ਨੇ, ਹੈ ਤੇ ਹੌਲੀ ਹੌਲੀ ਮਤਲਬ ਇਹ ਜਿਹੜਾ ਕੰਮ ਆ, ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਆ। ਸਰ ਜੀ 4.5 ਸਾਲ ਜਿੰਨੇ ਸਾਲ ਇਸ ਵੇਲੇ ਹੋਏ ਆ, ਇੰਨਿਆਂ ਸਾਲਾਂ ਦੇ ਵਿੱਚ ਇੰਨਾ ਕੁਛ ਹੀ ਹੋ ਸਕਦਾ ਆ। ਹਜੇ ਤੇ ਰੰਗ ਰੋਗਨ ਹੋਣਾ ਆ, ਹਜੇ ਤਾਂ ਕੀਟ ਕੂਪ ਕੀਤੀ ਆ ਮਕਾਨਾਂ ਨੂੰ, ਤੇ ਬਾਕੀ ਮੋਲ ਦੇ ਸਾਲ ਵਿੱਚ ਸਫਾਈ ਸਰਕਾਰ ਜ਼ਰੂਰ ਆਦਮੀ ਆਮ ਆਦਮੀ ਪਾਰਟੀ ਦੀ ਬਣਾਏਗੀ, ਔਰ ਪੰਜਾਬ ਚੰਗੇ ਭਵਿੱਖ ਵੱਲ ਜਾਏਗਾ।
1: ਟ੍ਰੇਡ ਡੀਲ ਲਈ ਕੈਨੇਡਾ ਦੇ ਵਪਾਰ ਮੰਤਰੀ ਅਗਲੇ ਹਫ਼ਤੇ ਅਮਰੀਕਾ ਰਵਾਨਾ ਹੋਣਗੇ ਭਾਈ। ਵੈਰੀ ਗੁੱਡ, ਚੱਕ ਦੋ ਫੱਟੇ, ਲਿਆਓ ਕੁਛ। ਤੇ ਕੈਨੇਡਾ ਵਿੱਚ ਮਾਂ ਦੀ ਕਾਤਲ ਪੰਜਾਬਣ ਨੂੰ ਕੋਰਟ ਨੇ ਕੀਤਾ ਬਰੀ। ਇਹ ਪ੍ਰੀਤੀ ਪਨੇਸਰ ਸੀਗੀ ਕੁੜੀ, ਸ਼ਾਇਦ ਤੁਹਾਨੂੰ ਪਤਾ ਹੋਵੇ, ਜਦ ਦੁਪਹਿਰ ਵਾਲਾ ਪ੍ਰੋਗਰਾਮ ਆਪਾਂ ਕਰਦੇ ਸੀ ਨਾ, ਤੇ ਆਪਣੇ ਉੱਥੇ ਇੰਟਰਵਿਊ ਵੀ ਕੀਤੀ ਸੀ ਕੁੜੀ ਨੇ, ਪ੍ਰੀਤੀ ਪਨੇਸਰ ਨੇ। ਇਹਨਾਂ ਨੇ ਫਿਲਮ ਬਣਾਈ ਸੀ ਇੱਕ, ਮੈਨੂੰ ਦਿਮਾਗ 'ਚੋਂ ਐਕਟਰ ਦਾ ਨਾਮ ਭੁੱਲ ਗਿਆ, ਚੀਮਾ ਸੀ ਮਗਰ ਮੂਹਰੇ, ਜੇ ਕਿਸੇ ਨੂੰ ਚੇਤਾ ਹੋਵੇ ਉਹਦਾ ਨਾਮ ਕੀ ਆ ਤਾਂ ਦੱਸ ਸਕਦਾ, ਲੰਬਾ ਜਿਹਾ ਮੁੰਡਾ, ਮੇਰੇ ਨਾਂ ਨਿਕਲ ਗਿਆ ਦਿਮਾਗ, ਸ਼ਾਇਦ ਫੋਟੋਆਂ ਪੱਟੋ ਤਾਂ ਮੇਰੇ ਕੋਲ ਹੋਣ। ਅਤੇ ਉੱਥੇ ਆਏ ਸੀਗੇ ਕੁੜੀ, ਅਤੇ ਉਹ ਫਿਰ ਡਾਕਟਰਾਂ ਨੇ, ਵਕੀਲ ਨੇ ਭਾਈ ਬਰੀ ਕਰਾਤੀ ਆ। ਕਹਿੰਦੇ ਵਕੀਲ ਕਹਿੰਦੇ ਵੀ ਇਹ ਦਿਮਾਗੀ ਪਰੇਸ਼ਾਨੀ ਸੀ ਕੁੜੀ ਨੂੰ, ਉਸ ਵਕਤ ਆਪਣੀ ਮਾਂ ਦਾ ਇਹਨੇ ਕਤਲ ਕੀਤਾ, ਮਾੜੀ ਗੱਲ। ਅਤੇ ਸਰੀ 'ਚ ਬੰਦੂਕ ਦੀ ਨੋਕ 'ਤੇ ਬ੍ਰਾਈਡਲ ਸ਼ੋਰੂਮ 'ਚ ਲੱਖਾਂ ਦੀ ਨਕਦੀ ਅਤੇ ਗਹਿਣੇ ਲੁੱਟ ਲਏ ਨੇ ਜੀ। ਪੀਯੂਸ਼ ਗੋਇਲ ਸਾਹਿਬ ਆਪਣੇ ਆਏ ਹੋਏ ਨੇ ਉਰੇ, ਹੈ ਨਾ, ਇਤਿਹਾਸਕ ਦੌਰੇ ਦੀ ਸਮਾਪਤੀ ਹੋ ਗਈ। ਕਹਿੰਦੇ ਭਾਰਤ ਕੈਨੇਡਾ ਦੇ ਦਵੱਲੇ ਵਪਾਰਕ ਟੀਚੇ ਨੂੰ ਦੁਹਰਾਇਆ, ਪੀਅਰਸਨ ਸੈਂਟਰ ਦੇ ਵਿੱਚ ਪਰਸੋਂ, ਇੱਥੇ ਟਰਾਂਟ ਆਪਣੇ ਕੀ ਏਅਰਪੋਰਟ ਸਟੀਲ 'ਤੇ ਨਹੀਂ, ਉਹ ਕੀ ਆ ਪੀਅਰਸਨ ਕਨਵੈਨਸ਼ਨ ਸੈਂਟਰ, ਉੱਥੇ ਸੀਗੀ ਪਰਸੋਂ ਸੀਗੀ, ਉੱਥੇ ਸੀ ਆਹੋ ਪਰਸੋਂ, ਉੱਥੇ ਆਪਣਾ ਵੀ ਈਮੇਲ ਆਈ ਹੋਈ ਸੀ, ਜਾ ਨਹੀਂ ਹੋਇਆ, ਦਿਹਾੜੀ ਲਾਉਣੀ ਸੀ ਭਾਈ, ਕੀ ਕਰੀਏ। ਚਲੋ ਵੈਰੀ ਗੁੱਡ। ਅਮਰੀਕਾ 'ਚ ਲਾਂਚ ਪੇੜ 'ਤੇ ਹੀ ਫਟਿਆ ਜੈਫ ਬੇਜੋਸ ਦੀ ਕੰਪਨੀ।

0: ਆਪਣੇ ਬਲੂ ਓਰਿਜਨ ਦਾ ਰੋਕਟ ਟੈਸਟ ਦੌਰਾਨ ਹੋਇਆ ਜ਼ੋਰਦਾਰ ਧਮਾਕਾ। ਅਮਰੀਕਾ ਦੇ ਸਾਬਕਾ ਅਧਿਕਾਰੀ ਦੇ ਘਰੋਂ 303 ਸੋਨੇ ਦੀਆਂ ਇੱਟਾਂ ਬਰਾਮਦ। ਵਾਹ ਚੱਕ, ਕੀਮਤ 340 ਕਰੋੜ ਰੁਪਏ, ਜਾਣੀ ਇੰਡੀਆ ਦੀ ਇਹਨਾਂ ਨੇ ਗਿਣਤੀ ਹੈ। ਅਗਲੇ 5 ਸਾਲਾਂ 'ਚ ਰਿਕਾਰਡ ਤੋੜੇਗੀ ਗਰਮੀ। ਕਿੱਥੇ? ਕਨੇਡਾ 'ਚ। ਵਾਹ ਚੱਕ, ਚੱਕ ਦਿਓ ਫੱਟੇ, ਦੱਬ ਦਿਓ ਕਿੱਲੀ ਪੇ ਦੇ ਪੁੱਤੋਂ, ਤੁਸੀਂ ਨਾ ਡਿਓ। ਪਰਮਿੰਦਰ ਜੀ, ਨੰਗੇ ਸਤਿ ਸ਼੍ਰੀ ਅਕਾਲ ਜੀ ਨੂੰ।
1: ਜੀ ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਬਹੁਤ ਬਹੁਤ ਕੰਗ੍ਰੈਚੁਲੇਸ਼ਨ। ਕਹਿੰਦੇ ਤੁਹਾਡੀ ਪਾਰਟੀ ਬੜੀ ਅੱਪ ਜਾ ਰਹੀ ਆ, ਕੀ ਹੋਇਆ, ਕਿੰਨਾ ਕੀ ਡਾਟਾ ਡੂਟਾ?
1: ਮੈਂ ਤੁਹਾਡੀ ਸ਼ੁਰੂਆਤ ਸੁਣ ਰਿਹਾ ਸੀ ਰੇਡੀਓ ਦੇ ਉੱਪਰ, ਔਰ ਇੱਕ ਭਾਈ ਸਾਹਿਬ ਜਿਹੜੇ ਸ਼ਾਇਦ ਆਮ ਆਦਮੀ ਪਾਰਟੀ ਦੇ ਸਪੋਰਟਰ ਨੇ, ਹਮਦਰਦ ਵੀ ਹੋ ਸਕਦੇ ਨੇ, ਉਹਨਾਂ ਦੀ ਜਿਹੜੀ ਮੈਂ ਗੱਲਬਾਤ ਸੁਣ ਰਿਹਾ ਸੀ, ਪਰ ਉਹਨਾਂ ਦੇ ਇੱਕ ਗੱਲ ਦੇ ਨਾਲ ਥੋੜੀ ਜਿਹੀ ਮੈਨੂੰ ਗੱਲ ਫਸਦੀ ਜਿਹੀ ਲੱਗਦੀ ਹੈ ਕਿ ਉਹਨਾਂ ਨੇ ਜਿਵੇਂ ਪੰਜਾਬ ਦੇ ਵਿੱਚ ਧਰਨਿਆਂ ਦੀ ਗੱਲ ਕੀਤੀ ਹੈ ਕਿ ਕੰਮ ਨਹੀਂ ਹੋ ਰਿਹਾ, ਲੋਕ ਧਰਨਿਆਂ ਤੇ ਬੈਠੇ ਨੇ, ਪਰ ਹਰਜੀਤ ਜੀ ਆਮ ਆਦਮੀ ਪਾਰਟੀ ਦਾ ਜਨਮ ਹੀ ਧਰਨਿਆਂ ਚ ਹੋਇਆ।
0: ਉਹ ਇਹ ਭੁੱਲ ਜਾਂਦੇ ਨੇ ਸਾਰੇ।
1: ਆਮ ਆਦਮੀ ਪਾਰਟੀ ਦੀ ਜਿਹੜੀ ਆ ਸਿਰਜਣਾ ਜਾਂ ਜਨਮ ਕਹਿ ਲਓ ਜਾਂ ਗਠਨ ਕਹਿ ਲਓ, ਦਿੱਲੀ ਦੇ ਹੁਣ ਰਾਮਲੀਲਾ ਮੈਦਾਨ ਕੌਣ ਭੁੱਲ ਜਾਊਗਾ ਕਿ ਉਸ
0: ਅੰਦਰ ਚ ਸੜਕਾਂ ਘੇਰਨੀਆਂ, ਕੌਣ ਭੁੱਲ ਜਾਊ ਸੰਧਵਾ ਸਾਹਿਬ ਦੇ ਖਿਲਾਫ ਹੁਣ ਵੀ ਪਰਚੇ ਚੱਲਦਾ ਉੱਥੇ।
1: ਬਿਲਕੁਲ ਬਿਲਕੁਲ, ਔਰ ਨਾਲ ਦੀ ਨਾਲ ਪਰ ਥੋੜੇ ਟ੍ਰੈਂਡ ਚੇਂਜ ਹੋਇਆ। ਅਸੀਂ ਬੀਤੇ ਚ ਜਿਹੜੇ ਸ਼ੰਭੂ ਮੋਰਚੇ ਤੇ ਵੀ ਦੇਖਿਆ ਕਿਵੇਂ ਧਰਨਾ ਹਟਾਇਆ ਗਿਆ ਕਿਸਾਨਾਂ ਦਾ, ਅਦਰਵਾਈਜ਼ ਵੀ ਜਿਹੜੇ ਲੋਕ ਪੰਜਾਬ ਦੇ ਵਿੱਚ ਚਾਹੇ ਮੁਲਾਜ਼ਮ ਹੋਣ, ਬੇਰੁਜ਼ਗਾਰ ਅਧਿਆਪਕ ਹੋਣ ਜਾਂ ਹੋਰ ਜਿਹੜੇ ਧਰਨਾ ਪ੍ਰਦਰਸ਼ਨ ਕਰਦੇ ਨੇ, ਉਹਨਾਂ ਨੂੰ ਲੈ ਕੇ ਇੱਕ ਵੱਖਰੀ ਕਿਸਮ ਦੀ ਬਿਆਨਬਾਜ਼ੀ ਹੋ ਰਹੀ ਆ। ਖੈਰ, ਟਾਈਮ ਅੱਜ ਆਪਾਂ ਨੂੰ ਇੱਦਾਂ ਦੀਆਂ ਗੱਲਾਂ ਦਾ ਟਾਈਮ ਨਹੀਂ ਹੈ। ਅੱਜ ਵਾਕਿਆ ਹੀ ਪੰਜਾਬ ਦੇ ਵਿੱਚ ਜਿਹੜੀਆਂ ਲੋਕਲ ਬੋਡੀਜ਼ ਇਲੈਕਸ਼ਨ ਨੇ, 8 ਨਗਰ ਨਿਗਮਾਂ, 75 ਦੇ ਕਰੀਬ ਨਗਰ ਕੌਂਸਲਾਂ ਔਰ 21 ਦੇ ਕਰੀਬ ਨਗਰ ਪੰਚਾਇਤਾਂ ਦੇ ਵਿੱਚ 7555 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਸੀ ਤੇ ਹੁਣ ਤੱਕ ਜਿਹੜਾ ਨਤੀਜੇ ਆ ਰਹੇ ਨੇ, 1977 ਵਾਰਡਾਂ ਦੇ ਵਿੱਚੋਂ ਜਿਹੜੇ ਨਤੀਜੇ ਆ ਗਏ ਨੇ ਉਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਤਾਂ 6 ਸੈਂਕੜਿਆਂ ਤੋਂ ਉੱਪਰ ਚਲੀ ਗਈ ਹੈ, 630 ਸੀਟਾਂ ਜਿੱਤ ਗਈ ਆ। ਕਾਂਗਰਸ 215 ਜਿੱਤ ਚੁੱਕੀ ਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਕੇ ਜ਼ਰੂਰ ਵਾਪਸੀ ਕਹੀ ਜਾ ਸਕਦੀ ਆ, ਬੜਾ ਉਭਾਰ ਦੇਖਣ ਨੂੰ ਆਇਆ 175 ਦੇ ਕਰੀਬ ਕਾਂਗਰਸ ਨਾਲ ਵਿਰੋਧੀ ਧਿਰ ਵਜੋਂ ਟਕਰਾਅ ਦੇ ਤੌਰ 'ਚ ਆ। ਸੋ ਨਾਲ ਦੀ ਨਾਲ ਭਾਜਪਾ ਨੂੰ ਮੈਨੂੰ ਲੱਗਦਾ ਹਰਜੀਤ ਜੀ, ਸ਼ਹਿਰਾਂ ਦੇ ਵਿੱਚ ਜਿਹੜਾ ਵੋਟਰ ਗਿਣਿਆ ਜਾਂਦਾ ਸੀ ਉਹ ਭਾਜਪਾ ਦਾ ਵੋਟਰ, ਜਿਹੜਾ ਮਹਾਜਨ ਤਬਕਾ ਹੁੰਦਾ ਜਾਂ ਜਿਹੜੇ ਸ਼ਹਿਰੀ ਲੋਕ ਹੁੰਦੇ ਨੇ, ਕਹਿੰਦੇ ਭਾਜਪਾ ਨੂੰ ਬੜਾ ਪਸੰਦ ਕਰਦੇ ਸੀ, ਪਰ ਇਹਨਾਂ ਚੋਣਾਂ ਦੇ ਵਿੱਚ ਬਿਲਕੁਲ ਹੀ ਮੋਹ ਭੰਗ ਨਜ਼ਰ ਆਇਆ। ਭਾਜਪਾ ਤੋਂ ਸਿਰਫ 52 ਸੀਟਾਂ ਤੇ ਜੂਝ ਰਹੀ ਆ ਭਾਜਪਾ, ਪਰ ਨਾਲ ਦੀ ਨਾਲ ਇੱਕ ਅੰਕੜਾ ਹੋਰ ਬੜਾ ਤੁਹਾਨੂੰ ਹੈਰਾਨ ਕਰਦਾ ਕਿ 214 ਦੇ ਕਰੀਬ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਨੇ। ਸਾਰੀਆਂ ਵਿਰੋਧੀ ਪਾਰਟੀਆਂ ਨਾਲੋਂ ਜ਼ਿਆਦਾ ਜਿਹੜੀਆਂ ਇਹਨਾਂ ਦੇ ਆਜ਼ਾਦ ਉਮੀਦਵਾਰਾਂ ਦੇ ਝੋਲੀ ਪਈਆਂ ਨੇ। ਸੋ ਇਹ ਅੰਕੜਾ ਹੈਰਾਨ ਬਹੁਤ ਕਰਦਾ ਕਿ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਡਿਜਿਟ ਆ, ਪਰ ਕੁੱਲ ਮਿਲਾ ਕੇ ਕਿਹਾ ਜਾਵੇ ਤੇ 630 ਜਿਹੜੀਆਂ ਸੀਟਾਂ ਹੁਣ ਤੱਕ ਲਿਆ ਚੁੱਕੀ ਹੈ ਆਮ ਆਦਮੀ ਪਾਰਟੀ। ਸੋ ਬਹੁਤ ਸਾਰੇ ਆਪਾਂ ਜ਼ਿਆਦਾ ਡਿਟੇਲ 'ਚ ਅੱਗੇ ਚੱਲੀ ਜਾਣਾ, ਪਰ ਦੋ ਹਲਕਿਆਂ ਦਾ ਮੈਂ ਜ਼ਰੂਰ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕਰ ਦੇਣਾ ਕਿ ਗਿੱਦੜਵਾਹਾ ਦੇ ਬਹੁਤ ਨਜ਼ਰ ਸੀ ਹਰਜੀਤ ਜੀ ਕਿ ਗੱਡੇ ਤੇ ਨਾ ਚੜ੍ਹਦੀ, ਗੜੀਰੇ ਤੇ ਨਾ ਚੜ੍ਹਦੀ। ਸੋ ਰਾਜਾ ਬੜਿੰਗ ਨੂੰ ਵੱਡਾ ਚੜ੍ਹ ਕੇ ਝਟਕਾ ਮਿਲ ਰਿਹਾ।
0: ਹੁਣ ਲਓ ਜੀ, ਚੱਕੋ ਦੇਖੋ, ਖੜ ਜਾਓ ਇੱਕ ਮਿੰਟ।

0: ਜਾਣੀ ਹੋ ਗਈ ਹੋਇਆ ਰੱਬਾ ਰਾਜਾ ਪਟਿੰਗ ਸਾਹਿਬ ਦੀ
1: ਬਿਲਕੁਲ ਕਲੋਲ ਵੀ ਹੋ ਗਈ ਆ ਨਾਲ ਰਾਜਾ ਪਟਿੰਗ ਨੂੰ ਕਿਉਂਕਿ ਗਿੱਦੜਵਾਹਾ ਦੇ ਵਿੱਚ ਜਿੱਥੇ ਉਹ ਗੱਡੇ ਤੇ ਬੈਠ ਕੇ ਆਪਣੀ ਜੀਵਨ ਸਾਥਣ ਅਮ੍ਰਿਤਾ ਵੜਿੰਗ ਦੇ ਨਾਲ ਵੋਟ ਪਾਉਣ ਨਿਕਲੇ ਸੀ ਤਾਂ ਉਸੇ ਵੇਲੇ ਉਹਨਾਂ ਨੂੰ ਹੱਥੋਂ ਹੱਥ ਘੇਰਿਆ ਸੀ ਸੀਐਮ ਭਗਵੰਤ ਮਾਨ ਨੇ। ਉਹ ਕਹਿੰਦੇ ਜਿਹੜਾ ਇਲੈਕਸ਼ਨ ਲਈ ਚੋਣ ਪ੍ਰਚਾਰ ਲਈ ਤੁਸੀਂ ਡਿਫੈਂਡਰਾਂ ਤੇ ਚੜੇ ਫਿਰਦੇ ਆ, ਜੇ ਵੋਟਾਂ ਪਾਉਣੀਆਂ ਤਾਂ ਗੱਡਿਆਂ ਤੇ ਚੜ ਜਾਂਦੇ ਆ। ਮੈਨੂੰ ਲੱਗਦਾ ਉਸੇ ਕਿਸਮ ਦੀ ਕਲੋਲ ਹੋ ਗਈ ਆ ਰਾਜਾ ਪਟਿੰਗ ਦੇ ਨਾਲ। ਗਿੱਦੜਵਾਹਾ ਦੀਆਂ 19 ਸੀਟਾਂ ਚੋਂ 17 ਸੀਟਾਂ ਦੇ ਜਿਹੜੀਆਂ ਵਾਰਡਾਂ ਦੇ ਨਤੀਜੇ ਆ ਗਏ ਨੇ ਔਰ 19 ਚੋਂ 17 ਜਿੱਤ ਗਈ ਆ ਆਮ ਆਦਮੀ ਪਾਰਟੀ। ਸੋ ਹਾਲਾਂਕਿ ਇੱਕ ਹੋਰ ਵੀ ਉਹਨਾਂ ਦੀ ਖਬਰ ਆ ਰਹੀ ਆ ਦਿੱਲੀ ਵਾਲੀ, ਉਹ ਅਲੱਗ ਆਪਾਂ ਕਰ ਲਵਾਂਗੇ। ਪਰ ਮਜੀਠਾ ਦੀ ਜੇਕਰ ਕਰਨਾ ਬਣਦਾ ਕਿ ਵਿਕਰ ਮਜੀਠੀਆ ਦਾ ਵੀ ਉਹ ਹਲਕਾ ਮਜੀਠੀਆ ਦੇ ਵਿੱਚ ਇੱਕ ਤਾਂ ਅੱਜ ਰਿਜ਼ਲਟ ਲੁਕੇ ਰਹੇ ਮਤਲਬ ਰੁਕੇ ਰਹੇ ਨੇ, ਕਰੀਬ 1 ਵਜੇ ਤੋਂ ਬਾਅਦ ਜਿਹੜਾ ਰਿਜ਼ਲਟ ਆਉਣੇ ਸ਼ੁਰੂ ਹੋਏ ਨੇ। ਹਾਲਾਂਕਿ ਉੱਥੇ ਜਿਹੜਾ ਆਮ ਆਦਮੀ ਪਾਰਟੀ ਤੇ ਬਾਦਲ ਕਿਆਂ ਮਤਲਬ ਵਿਕਰਮ ਮਜੀਠੀਆ ਦਾ ਨੈਕ ਟੂ ਨੈਕ ਮੁਕਾਬਲਾ, ਇੱਕ ਸੀਟ ਜਿਹੜੀ ਆ ਬਾਦਲ ਕੇ ਜਿੱਤ ਗਏ ਨੇ ਔਰ ਇੱਕ ਸੀਟ ਆਮ ਆਦਮੀ ਪਾਰਟੀ ਜਿੱਤ ਗਈ ਆ। ਪਰ ਹਰਜੀਤ ਜੀ ਇੱਥੇ ਨਤੀਜੇ ਰੁਕੇ ਰਹੇ ਨੇ ਔਰ ਹੋਰ ਨਤੀਜੇ ਰੁਕਣ ਦਾ ਜਦੋਂ ਕਾਰਨ ਉੱਥੇ ਦੇ ਮੌਕੇ ਤੇ ਤਾਇਨਾਤ ਸਰਕਾਰੀ ਅਧਿਕਾਰੀ ਰੁਪਿੰਦਰ ਪਾਲ ਸਿੰਘ ਜਿਹੜੇ ADC ਨੇ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਜਵਾਬ ਦੇ ਦਿੱਤਾ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਨੇ ਕੀ ਜਵਾਬ ਦਿੱਤਾ। ਰੁਪਿੰਦਰ ਪਾਲ ਸਿੰਘ ADC ਕਹਿੰਦੇ ਨੇ ਕਿ ਜਿਹੜੇ ਪੋਲਿੰਗ ਏਜੰਟ ਨੇ ਜਿਹੜੇ ਗਿਣਤੀ ਕਰਨੇ ਬੈਲਟ ਪੇਪਰਾਂ ਦੀ, ਆਖੇ ਉਹਨਾਂ ਦਾ ਥੁੱਕ ਹੀ ਮੁੱਕ ਗਿਆ। ਸੋ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਮਜ਼ਾਕ ਹੀ ਹੋ ਗਿਆ ਲੱਗਦਾ ਮੈਨੂੰ, ਇੱਥੇ ਵੀ ਕਲੋਲ ਹੋ ਗਈ ਆ। ਸੋ ਅੱਜ ਪੂਰਾ ਮਾਮਲਾ ਭਖਿਆ ਹੋਇਆ। ਖੈਰ 630 ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸ਼ਹਿਰੀ ਇਲਾਕਿਆਂ ਦੇ ਵਿੱਚ ਇੱਕ ਤਰੀਕੇ ਨਾਲ ਝਾੜੂ ਫੇਰ ਦਿੱਤਾ
0: ਜੀ। ਬਾਸੀ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ 70-15
2: ਅਰੇ ਜੀ ਜੀ ਸੂਝਵਾਨ ਸਰੋਤੇ ਹੋ ਪਰਮਿੰਦਰ ਜੀ, ਵਧਾਈਆਂ ਤੇ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਤੁਹਾਨੂੰ ਵੀ
2: ਪਰਮਿੰਦਰ ਜੀ। ਛੋਟੀ ਜਿਹੀ ਗੱਲ ਸੁਣੋ ਧਿਆਨ ਨਾਲ
0: ਸੁਣਾਓ।
2: ਕਹਿੰਦਾ ਸੱਚਾਈ ਛੁਪ ਨਹੀਂ ਸਕਤੀ, ਬਣਾਵਟ ਕੇ ਸੁਲੋਰ ਸੇ, ਖੁਸ਼ਬੂ ਆ ਨਹੀਂ ਸਕਤੀ ਕਵੀ ਕਾਜ ਕੇ ਫੁੱਲੋਰ ਸੇ। ਅਸੀਂ ਲੋਕਾਂ ਦਾ ਬਹੁਤ ਰੌਲਾ ਪਾਜੀ, ਧੱਕੇ ਹੋ ਰਹੇ, ਫਲਾਣਾ ਹੋ ਰਿਹਾ, ਫਲਾਣਾ ਹੋ ਰਿਹਾ। ਉਹਦੇ ਨਾਲ ਦੀ ਨਾਲ ਖਬਰ ਇਹ ਆਉਂਦੀ ਅਫਸਰਾਂ ਨੇ ਬਹੁਤ ਸੂਝਬੂਝ ਨਾਲ ਵੋਟਾਂ ਪਾਈਆਂ।
0: ਅੱਛਾ,
2: ਕਿਹਾ ਹੁਣ ਪਰਮਿੰਦਰ ਜੀ ਜਿਹੜਾ ਇਹਨੇ ਇਸ਼ਾਰਾ ਦਿੱਤਾ ਹੈ ਕਿ ਫ੍ਰੀ ਪੋਲ ਵਧੀਆ ਪੋਲ ਹੋਈ ਹੈ, ਤੇ ਕਿਆ ਹੁਣ ਵਿਧਾਨ ਸਭਾ ਚ ਬੈਲਟ ਪੇਪਰ ਦੀ ਇਜਾਜ਼ਤ ਮਿਲ ਜਾਊਗੀ? ਇਹਨਾਂ ਨੂੰ ਕੰਮ ਹੋ ਜਾਣਗੇ ਜਿਹੜੇ ਬੈਠੇ ਧੱਕੇਸ਼ਾਹੀ। ਇੱਥੇ ਅਸੀਂ ਬਹੁਤਾ ਰੌਲਾ ਪਾਉਂਦਾ ਫੇਸਬੁੱਕ ਤੇ, ਆਹ ਹੋ ਗਿਆ ਆਹ ਹੋ ਗਿਆ, ਉਹ ਤੁਹਾਡੇ ਕਹੇ ਤੇ ਵੋਟ ਦਾ ਦੋ ਬੰਦੇ ਨੀ ਪਾਉਂਦੇ, ਤੁਸੀਂ ਕਾਹਦੇ ਆਪਸੇ ਚੱਪਲਾ ਬਣੀ ਜਾਂਦੇ ਇੱਕ ਦੂਜੇ ਨਾਲ? ਤੁਸੀਂ ਆ ਪਿਆਰ ਨਾਲ ਰਹੋ ਇੱਥੇ, ਜਿਹਨੇ ਵੋਟ ਪਾਉਣੀ ਉਹਦਾ ਫੈਸਲਾ ਉਹਨਾਂ ਨੇ ਕਰਨਾ।
0: ਸੋ ਪਰਮਿੰਦਰ ਤੁਸੀਂ ਵੀ ਤਾਂ ਉਹੀ ਕੁਛ ਕਰਕੇ ਚੱਲੇ ਹੋ।
2: ਜਿਹੜੀ ਆ ਇਲੈਕਸ਼ਨ ਹੋਈ ਹੈ, ਮੇਰੇ ਖਿਆਲ ਨਾਲ ਅਫਸਰਾਂ ਦੇ ਜਿਹੜੇ ਬਿਆਨ ਆ ਉਹਨਾਂ ਦੇ ਹਿਸਾਬ ਨਾਲ, ਜਿਹੜੇ ਓਨ ਡਿਊਟੀ ਸੀਗੇ ਜਿਹੜੇ ਡਿਊਟੀਆਂ ਨਿਭਾਈਆਂ, ਵੀ ਬਿਲਕੁਲ ਫੇਅਰ ਇਲੈਕਸ਼ਨ ਹੋਈ ਹੈ। ਮਾੜੇ ਮੋਟੇ ਧੱਕੇ ਧੁੱਕੇ ਤਾਂ ਪੰਜਾਬੀ ਦੇ ਹੱਥ ਚੱਲਦੇ ਰਹਿੰਦੇ। ਥੈਂਕ ਯੂ ਵੈਰੀ ਮਚ, ਜਿਉਂਦੇ ਰਹੋ।
0: ਲਵ ਯੂ। ਜਿਹੜੀ ਕਰਤਾਰ ਚੀਮਾ ਸੀ, ਮੈਨੂੰ ਆਪਣੇ ਸਵੀਨੇਚਰ ਭਾਅ ਜੀ ਨੇ ਭੇਜਿਆ ਮੈਸੇਜ, ਬਿਲਕੁਲ ਉਹ ਕਰਤਾਰ ਚੀਮਾ ਸੀਗਾ ਮੁੰਡਾ ਜੀ ਨਾ, ਫਿਲਮ ਇਹਨਾਂ ਨੇ ਕੱਢੀ ਸੀਗੀ। ਪ੍ਰੀਤੀ ਪਨੇਸਰ ਦੇ ਨਾਮ ਦੀਆਂ ਦੋ ਵੱਖ ਵੱਖ ਔਰਤਾਂ ਦੀ ਖਬਰ ਕਹਿੰਦੇ ਰਹੀ ਹਾਂ। ਪ੍ਰੀਤੀ ਪਨੇਸਰ ਗਾਇਕਾ ਤੇ ਅਦਾਕਾਰਾ, ਪਤੀ ਸਿਮਰਨਪ੍ਰੀਤ ਸਿੰਘ ਪਨੇਸਰ ਉਰਫ ਪ੍ਰੀਤੀ ਪਨੇਸਰ, ਪਛਾਣ ਸਾਬਕਾ ਮਿਸ ਇੰਡੀਆ ਜੁਗਾਂਡਾ, ਪੰਜਾਬੀ ਗਾਇਕਾ ਤੇ ਅਦਾਕਾਰਾ, ਮੋਹਾਲੀ 'ਚ ਰਹਿੰਦੀ ਆ। ਖਬਰਾਂ 'ਚ ਕਹਿੰਦੇ ਕਿਉਂ ਆਈ, ਕਨੇਡਾ ਦੀ ਸਭ ਤੋਂ ਵੱਡੀ ਸੋਨੇ ਦੀ ਡਕੈਤੀ, 400 ਕਿਲੋ ਸੋਨਾ, $20 million ਯਾਨੀ 166 ਕਰੋੜ ਰੁਪਏ ਦੀ ਚੋਰੀ 'ਚ। ਇਸ ਦੇ ਪਤੀ ਸਿਮਰਨਪ੍ਰੀਤ ਪਨੇਸਰ ਨੂੰ ਮਾਸਟਰ ਮਾਈਂਡ ਮੰਨਿਆ ਜਾਂਦਾ ਸੀ। ED ਦੀ ਜਾਂਚ ਮੁਤਾਬਕ ਡਕੈਤੀ ਦੇ ਪੈਸੇ 'ਚੋਂ 8.5 ਕਰੋੜ ਹਵਾਲੇ ਰਾਹੀਂ ਭਾਰਤ ਭੇਜੇ ਗਏ। ਉਸ ਪੈਸੇ ਨਾਲ ਪ੍ਰੀਤੀ ਨੂੰ ਫਿਲਮਾਂ ਬਣਾਉਣ ਅਤੇ ਸੰਗੀਤ ਉਦਯੋਗ 'ਚ ਨਿਵੇਸ਼ ਕਰਨ ਲਈ ਫੰਡ ਦਿੱਤੇ ਗਏ। ED ਨੇ ਫਰਵਰੀ 2025 'ਚ ਮੋਹਾਲੀ ਦੇ ਸੈਕਟਰ 79 ਵਾਲੇ ਘਰ 'ਚ ਛਾਪਾ ਮਾਰਿਆ ਸੀ। ਪਰਮਿੰਦਰ ਜੀ, ਜਿੰਨੀਆਂ ਐਕਟਰੀਆਂ ਨੇ ਤਕਰੀਬਨ ਸਾਰੀਆਂ ਨਹੀਂ, ਚਲੋ ਮੈਂ ਕਹਿੰਦਾ ਇੱਕ ਮੈਨੂੰ ਹੁਣ ਚੇਤਾ ਭੁੱਲ ਗਿਆ, ਹੁਸ਼ਿਆਰਪੁਰ ਜ਼ਿਲ੍ਹੇ ਦੀ ਸੀ ਕੁੜੀ ਮੋਨਿਕਾ ਬੇਦੀ, ਜੇ ਮੈਂ ਰੋਂਗ ਨਾਂ ਲੈਂਦਾ ਹੋਵਾਂ, ਉਹਦਾ ਵੀ ਦੋ ਦਿਨਾਂ ਕਰੇ ਕਿਹੜੇ ਨਾ ਇੱਕ ਜੇਲ੍ਹ 'ਚ ਵੀ ਕੱਟੀ ਸੀ ਉਹਨੇ, ਹੈ ਨਾ। ਇਹ ਇਹ ਐਕਟਰੀਆਂ ਕੁਝ ਖਾਸ ਇੱਦਾਂ ਹੀ ਹੁੰਦੀਆਂ ਨਾ ਫਿਲਮਾਂ ਫੁਲਮਾਂ 'ਚ।
1: ਬਿਲਕੁਲ ਬਿਲਕੁਲ, ਔਰ ਜਿਹੜਾ ਫਿਲਮੀ ਚਾਹੇ ਉਹ ਬਾਲੀਵੁੱਡ ਹੋਵੇ, ਹੁਣ ਤਾਂ ਪੰਜਾਬ ਦਾ ਵੀ ਜਿਹੜਾ ਬਾਲੀਵੁੱਡ ਵੀ ਵਿੱਚ ਹੀ ਸ਼ਾਮਿਲ ਕਰ ਲਓ, ਔਰ ਉਹਦਾ ਅੰਡਰਵਰਲਡ ਦੇ ਨਾਲ ਜਾਂ ਗੈਂਗਸਟਰਾਂ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਨਾਤਾ ਜੁੜਦਾ ਹੋਇਆ ਸਾਨੂੰ ਦਿਖਦਾ, ਜਿਹੜੀ ਖਬਰ ਤੁਸੀਂ ਸੁਣਾ ਰਹੇ ਹੋ ਪ੍ਰੀਤੀ ਪਨੇਸਰ ਦੀ, ਬਿਲਕੁਲ, ਔਰ ਕਹਿਣ ਦਾ ਮਤਲਬ ਸਾਰਾ ਟੱਬਰ ਹੀ ਟੈਲੈਂਟਡ ਸੀ। ਪ੍ਰੀਤੀ ਪਨੇਸਰ ਜਿਹੜੀ ਆ ਉਹ ਆਪਣੀ ਮਾਂ ਦੇ ਮਰਡਰ ਕਰਕੇ ਜਿਹੜੀ ਆ ਉਹ ਜ਼ਿਆਦਾ ਪ੍ਰਸਿੱਧ ਹੋ ਗਈ ਕਿ ਉਹਨੇ ਆਪਣੀ ਮਾਂ ਹੀ ਮਾਰ ਦਿੱਤੀ, ਹਾਲਾਂਕਿ ਵਕੀਲਾਂ ਨੇ ਜ਼ਰੂਰ ਵਿਚਾਰਿਆ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਆ, ਕੋਈ ਪ੍ਰੋਬਲਮ ਚੱਲ ਰਹੀ ਆ, ਪਰ ਪਤੀ ਨੇ ਮਤਲਬ ਉਹ ਉਹਨੇ ਵੀ ਝੰਡੇ ਕੱਢੇ ਨੇ, ਉਹਨੇ ਵੀ ਕੈਨੇਡਾ ਦੀ ਸਭ ਤੋਂ ਵੱਡੀ ਜਿਹੜੀ ਸੋਨੇ ਦੀ ਡਕੈਤੀ ਦੇ ਵਿੱਚ ਮਾਸਟਰ ਮਾਈਂਡ ਸੀ।
0: ਬਿਲਕੁਲ ਜੀ, ਪੀ ਐਨ ਜੀ ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕ ਟਰੇਲਰ ਦੇ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ, ਬੁਸ਼ਿੰਗ ਦਾ ਅਲਾਈਨਮੈਂਟ ਦਾ, ਕਿੰਗ ਪੈਨ ਦਾ ਗ੍ਰੈਵਲ ਦਾ ਕੋਈ ਕੰਮ ਕਰਾਉਣਾ, 5330 ਬ੍ਰੈਡਕੋ ਬੁਲੇਵਰਡ ਮਿਸਿਜ਼ਾਗਾ, ਡਿਕਸੀ ਐਂਡ ਮੈਥਿਸਨ ਦਾ ਏਰੀਆ, ਮੰਡੇ ਟੂ ਸੈਚਰਡੇ ਖੁੱਲਦੇ 9 ਵਜੇ ਤੋਂ ਲੈ ਕੇ 6 ਵਜੇ ਤੱਕ। 905-459-5533 'ਤੇ ਸੰਪਰਕ ਕੀਤਾ ਜਾ ਸਕਦਾ, 905-459-5533। ਜੇ ਭੈਣੀ ਜੇ ਐਂਡ ਗਰੀ ਭਾਅ ਜੀ ਹੁਣੀ ਹੋਣਗੇ ਉੱਥੇ, ਉਹਨਾਂ ਨੂੰ 10% ਡਿਸਕਾਊਂਟ ਲੇਬਰ 'ਤੇ ਲੈਣਾ ਨਾ ਭੁੱਲਿਓ, ਕਹਿ ਦਿਓ ਵੀ ਰੇਡੀਓ ਅਸੀਂ ਸਾਂਝਾ ਵਿਰਸਾ ਸੁਣ ਕੇ ਆਏ। 905-459-5533। ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕਰ ਲਿਓ, ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਐੱਲ ਸ਼ੇਪ, ਯੂ ਸ਼ੇਪ, ਬੀ ਸ਼ੇਪ, ਕਿੱਧਰ ਨੂੰ ਬਣਾਉਣੀ ਆ? 905-799-88-77-85-50 ਟੋਰਬਰਮ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ। 905-799-88-77 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਅਤੇ ਤਵਾ ਕਿਚਨ ਵਾਲਿਆਂ ਦੇ ਜ਼ਰੂਰ ਜਾ ਕੇ, 50 ਸਨੀਵੈਲ ਗੇਟ ਬ੍ਰੈਂਪਟਨ ਦੇ ਵਿੱਚ ਨੇ। ਤੁਸੀਂ ਤਵੇ ਵਾਲਾ, ਤਵੇ 'ਤੇ ਬਣਾਇਆ ਚਿਕਨ ਖਾਣਾ ਚਾਹੁੰਦੇ ਹੋ, ਤਵਾ ਚਿਕਨ, ਉਹ ਵੀ ਉੱਥੋਂ ਲੈ ਸਕਦੇ ਹੋ, ਨਾਨ ਲੈ ਸਕਦੇ ਹੋ, ਨਾਲ ਤੁਸੀਂ ਰੋਟੀਆਂ ਲੈ ਸਕਦੇ ਹੋ, ਅਤੇ ਜਾਂ ਤੁਸੀਂ ਭਾਈ ਹੋਰ ਕਿਸੇ ਕਿਸਮ ਦਾ ਵੀ ਕੋਈ ਫੂਡ ਔਡਰ ਕਰਨਾ, ਤੁਸੀਂ ਕੇਟਰਿੰਗ ਕਰਾਉਣੀ ਆ, 905-790-1699 'ਤੇ ਤਵਾ ਕਿਚਨ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਆਪਣੇ ਲੋਇਨ ਮੂਵਰ ਤੁਸੀਂ ਯੂਜ਼ਡ ਜਿਹੜੇ ਉਹਦੇ ਰਿਪੇਅਰ ਕੋਈ ਕਰਾਉਣੀ ਆ, ਜਾਂ ਤੁਸੀਂ ਯੂਜ਼ਡ ਲੈਣਾ ਚਾਹੁੰਦੇ ਹੋ ਲੋਨ ਮੂਵਰ, ਘਾਹ ਕੱਟਣ ਵਾਲੀ ਮਸ਼ੀਨ ਸਿੱਧੀ ਕਹਿ ਲਓ ਪੰਜਾਬੀ 'ਚ, 647-402-2341। ਸੁਖਜਿੰਦਰ ਬਰਾੜ ਸਾਹਿਬ ਨਾਲ ਸੰਪਰਕ ਕਰ ਲਿਓ, ਕੱਲ੍ਹ ਵੀ ਮੈਂ ਤੋਂ 2 ਜਣਿਆਂ ਨੇ ਇਹਨਾਂ ਦਾ ਨੰਬਰ ਲਿਆ ਸੀਗਾ, ਕਿਉਂਕਿ ਹੁਣ ਘਾਹ ਕੱਟਣ ਦੀ ਲੋੜ ਆਪਣੇ ਸਾਰਿਆਂ ਨੂੰ ਆ, ਅਤੇ 647-402-2341 ਦੇ ਉੱਪਰ ਸੰਪਰਕ ਬਰਾੜ ਸਾਹਿਬ ਨਾਲ ਕਰ ਲਿਓ, ਪਰ ਦੱਸ ਦਿਓ ਵੀ ਅਸੀਂ ਰੇਡੀਓ ਸਾਂਝਾ ਵਿਰਸਾ ਸੁਣਿਆ, ਜਾਂ ਹਰਜੀਤ ਜੰਜੂ ਦਾ ਮੇਰਾ ਨਾਮ ਲੈ ਦਿਆ ਕਰੋ ਕਿਤੇ ਕਿਤੇ, ਵਧੀਆ ਤੁਹਾਨੂੰ ਡੀਲ ਬਣ ਸਕਦੀ ਹੈ। 647-402-2341। ਅਤੇ ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਨੂੰ ਬਹੁਤ ਬਹੁਤ ਵਧਾਈਆਂ, ਉਹਨਾਂ ਦੇ ਬੇਟੇ ਦਾ ਵਿਆਹ ਹੋ ਗਿਆ, ਅਤੇ ਕੱਲ੍ਹ ਨੂੰ ਰਿਸੈਪਸ਼ਨ ਆ, ਅਤੇ ਵੀਡੀਓ ਫੋਟੋਗ੍ਰਾਫੀ ਡੀਜੇ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ, ਐਨਵਰਸਰੀ, ਬਰਥਡੇ ਪਾਰਟੀ, ਸ਼ੂਟ ਕਰਾਉਣਾ ਚਾਹੁੰਦੇ ਹੋ, 416-930-1251 ਦੇ ਉੱਪਰ ਸੰਪਰਕ ਉਹਨਾਂ ਨਾਲ ਕਰ ਲਿਓ। ਅਤੇ ਸਟੀਫਨ ਫਰਨੀਚਰ 'ਤੇ ਲੈ ਆਇਓ ਤੁਸੀਂ ਫਰਨੀਚਰ ਦੀਆਂ ਕੋਈ ਵੀ ਆਈਟਮਾਂ ਲੈਣੀਆਂ ਚਾਹੁੰਦੇ ਹੋ, ਤਾਂ ਕਿੰਨਾ ਨੰਬਰ ਆ, 2575 ਸਟੀਲ ਐਵਨਿਊ ਈਸਟ, ਯੂਨਿਟ ਨੰਬਰ 14-17, 905-790-0560 'ਤੇ ਸੰਪਰਕ ਕੀਤਾ ਜਾ ਸਕਦਾ। ਤੁਸੀਂ ਗਰਾਜ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਓਪਨਰ ਗਰਾਜ ਦੇ ਵਿੱਚ ਲਗਾਉਣਾ, ਜਾਂ ਗਰਾਜ ਦੇ ਕੋਈ ਚੈਨ ਬੈਲਟ ਕੋਈ ਢਿੱਲੀ ਮਿੱਠੀ ਹੋ ਗਈ ਆ, ਅਤੇ ਗਰਾਜ ਖੁੱਲ੍ਹਦਾ ਨਹੀਂ, ਟਾਇਟ ਹੁੰਦਾ, ਝੈਂ ਜੀ ਕਰਦਾ, 647-470-1245 'ਤੇ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-470-1245। ਦਾਣਾ ਮੰਡੀ 'ਤੇ ਜ਼ਰੂਰ ਜਾ ਕੇ ਆਇਓ, ਹਜੇ ਤੱਕ ਗਰੋਸਰੀ ਉੱਥੋਂ ਨਹੀਂ ਤੁਸੀਂ ਕੀਤੀ, ਬਹੁਤ ਚੰਗੇ ਪੈਸੇ ਬਚਾ ਸਕਦੇ ਹੋ, ਨਾਲੇ ਇਸ ਵੀਕਐਂਡ 'ਤੇ ਸਬਜ਼ੀਆਂ ਲਾ ਲਓ ਭਾਈ ਜੀ ਨੇ ਨਹੀਂ ਲਾਈਆਂ, ਉੱਥੋਂ ਹੀ ਲੈ ਆਇਓ ਪਨੀਰੀਆਂ ਜੇ ਹੋਰ ਕਿਤੋਂ ਨਹੀਂ ਮਿਲੀਆਂ, ਕਹਿੰਦੇ ਸੋਹਣੀਆਂ ਹੁੰਦੀਆਂ, ਨਾਲੇ ਗਰੋਸਰੀ ਕਰ ਲਿਓ, ਇੱਕ ਪੰਥ ਦੋ ਕਾਜ, ਨਾਲੇ ਚੋਪੜੀਆਂ, ਨਾਲੇ ਦੋ ਦੋ। 905-286-9957, 1729 ਕੁਈਨ ਸਟਰੀਟ ਈਸਟ ਬ੍ਰੈਂਪਟਨ 'ਚ, 905-286-9957 ਦੇ ਉੱਪਰ ਸੰਪਰਕ ਕਰ ਲਿਓ, ਨਾਲੇ ਉੱਥੇ ਖਾਣਾ ਖੁਣਾ ਖਾ ਆਇਓ, ਬੈਠ ਕੇ ਖਾ ਲਿਓ, ਘਰ ਲਿਜਾ ਕੇ ਖਾ ਲਿਓ ਭਾਈ, ਅਤੇ ਕੇਟਰਿੰਗ ਤੁਸੀਂ ਕਰਾਉਣੀ ਆ, ਬ੍ਰੇਕਫਾਸਟ ਕਰਨਾ, ਲੰਚ ਕਰਨਾ, ਡਿਨਰ ਕਰਨਾ, ਅਤੇ ਜਾਂ ਫਿਰ ਕੱਚਾ ਮੀਟ ਅੱਜ ਕਈਆਂ ਨੇ ਲੈ ਕੇ ਜਾਣਾ ਹੋਣਾ ਨੇ, ਹੈ ਬੱਕਰੇ ਬੁੱਕਰੇ ਧਰ ਲਓ ਭਾਈ, ਕੋਈ ਗੱਲ ਨਹੀਂ, ਬਕਰੀਦ ਕੱਲ੍ਹ ਲੰਘ ਕੇ ਗਈ ਆ, ਚਿਕਨ ਲੈਣਾ, ਗੋਟ ਮੀਟ ਲੈਣਾ ਚਾਹੁੰਦੇ ਹੋ, ਮੱਛੀ ਮੱਛੀ ਲੈਣੀ ਆ, ਅਤੇ ਦਾਣਾ ਮੰਡੀ ਸੁਪਰ ਮਾਰਕੀਟ, 905-286-9957, ਕੁਈਨ ਐਂਡ ਬ੍ਰੈਮਲੀ ਦਾ ਖੁੰਜਾ ਬਣਦਾ। ਅਤੇ ਜੇ ਤੁਹਾਡੇ ਵਾਲ ਝੜਦੇ ਆ, ਵਾਲਾਂ ਦੀ ਭਾਈ ਕਰ ਲਓ ਰਿਪੇਅਰ, ਉਹਨਾਂ ਨੂੰ ਸੰਭਾਲ ਕੇ ਰੱਖੋ, ਚਾਹੇ ਉਹ ਦਾੜੀ ਦੇ ਵਾਲ ਹੋ ਸਕਦੇ ਆ ਤੁਹਾਡੇ, ਚਾਹੇ ਸਿਰ ਦੇ ਵਾਲ ਹੋ ਸਕਦੇ ਆ, 647-521-5159 ਦੇ ਉੱਪਰ ਕਰ ਲਿਓ ਸੰਪਰਕ, ਵਾਲਾਂ ਨੂੰ ਝੜਨੋਂ ਰੋਕਦਾ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ, ਤੁਸੀਂ 5 ਤੋਂ 7 ਦਿਨਾਂ ਵਿੱਚ ਕਹਿੰਦੇ ਫਰਕ ਮਹਿਸੂਸ ਕਰੋਗੇ, 20 ਸਾਲਾਂ ਤੋਂ ਸੇਵਾ ਦੇ ਵਿੱਚ ਨੇ, ਸਿੱਧਾ ਗ੍ਰਾਹਕ ਤੱਕ ਪਹੁੰਚਾਇਆ ਜਾਂਦਾ, 100% ਖਾਲਸ ਜੜੀ ਬੂਟੀ ਵਾਲਾ, ਜਾਫਰ ਮਲਿਕ ਸਾਹਿਬ, ਜਾਫਰ ਮਲਿਕ 6@yahoo.ca 'ਤੇ ਵਿਜਿਟ ਕੀਤਾ ਜਾ ਸਕਦਾ, 647-521 51 59 ਤੇ ਤੁਸੀਂ ਮਲਿਕ ਸਾਹਿਬ ਨਾਲ ਸੰਪਰਕ ਕਰ ਲਓ। ਜਿੰਦਾਬਾਦ ਮੇਲਾ, ਜਿੰਦਾਬਾਦ ਮੇਲੇ ਦੇ ਕੱਲ੍ਹ ਕੋਈ ਟਿਕਟ ਨਹੀਂ ਹੈਗੀ ਅਤੇ ਕੱਲ੍ਹ ਨੂੰ ਇਹ ਭਾਈ ਸ਼ਾਮ ਨੂੰ 5 ਵਜੇ ਤੋਂ ਲੈ ਕੇ 9 9:30 ਵਜੇ ਤੱਕ ਸਮਾਪਤੀ ਹੋ ਜਾਣੀ ਆ, ਕਿਉਂਕਿ ਜ਼ਿਆਦਾ ਲੇਟ ਨਹੀਂ ਹੋਣਾ। ਅਤੇ ਤੁਸੀਂ ਇਹਦੀ ਕੋਈ ਟਿਕਟ ਨਹੀਂ, ਪਾਸ ਭਰ ਲੈਣਾ ਪੈਣਾ, ਐਂਟਰੀ ਪਾਸ ਨਾਲ ਹੋਣੀ ਆ। 3-4 ਕਲਾਕਾਰ ਨੇ ਉੱਥੇ, ਇੱਕ ਤਾਂ ਆਪਣੇ ਸੁਖਵਿੰਦਰ ਸੁੱਖੀ ਸਾਹਿਬ ਹੋ ਗਏ, ਬੁੱਕਣ ਜੱਟ ਬਾਈ ਜੀ ਹੋ ਗਏ, ਅਤੇ ਬੋਬੀ ਭੰਧੇਰ ਜੀ ਹੋ ਗਏ, ਹਰਮਨਦੀਪ ਕੁੜੀ ਆ ਉਹ ਵੀ ਆ, ਅਤੇ 1-2 ਹੋਰ ਕਲਾਕਾਰ। ਅਤੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਜਾ ਕੇ, ਦੇਖਣਾ ਦੇਖਣਾ ਕੀ ਆ, ਸੁਣਨਾ ਚਾਹੁੰਦੇ ਹੋ, 7-8 ਵਜੇ ਤੱਕ ਤਾਂ ਉਹ ਵੀ ਪਾਰਕਾਂ 'ਚ ਬੈਠੇ ਰਹਿੰਦੇ ਆਪਾਂ, ਅਤੇ ਨਾਲੇ ਕੋਈ ਪੈਸਾ ਨਹੀਂ ਲੱਗਣਾ, ਗਾਉਣ ਗੁਣ ਵਜਾਉਣ ਦੇਖ ਕੇ ਆਓ, ਦੇਖਦੇ ਹਾਂ ਕਿੰਨਾ ਕੁ ਆਪਾਂ ਜਾਂਦੇ ਹਾਂ। ਕੱਲ੍ਹ ਮੈਂ ਵੀ ਹੋਊਂਗਾ ਉੱਥੇ, ਮਿਲਾਂਗੇ ਆਪਾਂ ਸਾਰੇ ਜਾਣੇ। ਸੁਣਿਆ ਕਰਾਂ, ਦੋ ਕਬੂਲ।

0: ਪਰਮਿੰਦਰ ਜੀ ਕਾਂਗਰਸ ਵਾਲੇ ਦਿੱਲੀ ਪਹੁੰਚ ਗਏ ਸੋਖਾ ਰਾਜਾ ਬਣਿੰਗ ਤੇ ਤੁਸੀਂ ਗੱਡੇ ਤੇ ਨਾ ਚੜਾ ਕੇ ਤੋਰਦੇ ਹੋ ਵਿਚਾਰੇ ਨੂੰ ਘਰ ਨੂੰ ਅੱਜ ਕੀ ਹੋਇਆ
1: ਜਿੱਦਣ 26 ਤਰੀਕ ਸੀ ਔਰ ਉਦਣ ਸ਼ੇਰੋਸ਼ਾਇਰੀ ਹੋਈ ਸੀ ਰਾਜਾ ਬੜਿੰਗ ਤੇ ਸੀਐਮ ਭਗਵੰਤ ਮਾਨ ਚ ਪਹਿਲਾ ਲਾਈਨ ਲਿਖੀ ਸੀ ਸੀਐਮ ਭਗਵੰਤ ਮਾਨ ਨੇ ਕਿ ਦਿਨ ਮਾੜੇ ਚੱਲਦੇ ਆ ਸੋ ਅੱਜ ਜਿਹੜਾ ਤੁਸੀਂ ਜਿਵੇਂ ਗੱਲ ਛੇੜੀ ਆ ਪੰਜਾਬ ਕਾਂਗਰਸ ਦੀ ਰਾਜਾ ਬੜਿੰਗ ਦੀ ਬਿਲਕੁਲ ਪੰਜਾਬ ਕਾਂਗਰਸ ਚ ਚੱਕ ਥੱਲ ਲਈ ਅੱਜ ਵੱਡਾ ਦਿਨ ਆ ਕਿਉਂ ਵੱਡਾ ਦਿਨ ਆ ਕਿਉਂਕਿ ਸਾਰੇ ਦੀ ਸਾਰੀ ਲੀਡਰਸ਼ਿਪ ਆ ਜਿਹੜੀ ਦਿੱਲੀ ਹਾਈ ਕਮਾਂਡਰ ਨੇ ਸੱਦ ਲਈ ਭਾਈ ਆ ਜਾਓ ਬੈਠ ਕੇ ਆਪਾਂ ਤੈਅ ਕਰੀਏ ਕਿ 27 ਦੀਆਂ ਇਲੈਕਸ਼ਨਾਂ ਕਿਵੇਂ ਲੜੀਆਂ ਜਾਣੀਆਂ ਔਰ ਨਾਲ ਦੀ ਨਾਲ ਪ੍ਰਧਾਨਗੀ ਦਾ ਵੀ ਖਤਰਾ ਰਾਜਾ ਬੜਿੰਗ ਦੀ ਪ੍ਰਧਾਨਗੀ ਜਾ ਸਕਦੀ ਆ ਭਾਈ ਦਾ ਕਿਹਦਾ ਲੱਗ ਸਕਦਾ ਸੋ ਉਹ ਵੀ ਚਰਚਾ ਨਾਲ ਨਾਲ ਚੱਲੀ ਆ ਅੰਦਰੋਂ ਜਿਹੜੀ ਖਬਰ ਆ ਰਹੀ ਆ ਕਿ ਹੋ ਸਕਦਾ ਮੈਂ ਪੱਕਾ ਨੀ ਕਹਿ ਰਿਹਾ ਪਰ ਜਿਹੜੀ ਇਹ ਖਬਰ ਥੋੜੀ ਜਿਹੀ ਹਾਈਲਾਈਟ ਜ਼ਰੂਰ ਕਰਦੀ ਆ ਕਿ ਸਾਬਕਾ ਸੀਐਮ ਚਰਨਜੀਤ ਚੰਨੀ ਦਾ ਦਾਅ ਲੱਗ ਸਕਦਾ ਪ੍ਰਧਾਨਗੀ ਮਿਲ ਸਕਦੀ ਆ ਸੋ ਦੇਖਦੇ ਹਾਂ ਕਿ ਕੀ ਚੱਕ ਥਲ ਆਉਂਦੀ ਆ ਪਰ ਹਾਲ ਦੀ ਘੜੀ ਮੈਨੂੰ ਲੱਗਦਾ ਰਾਜਾ ਬੜਿੰਗ ਜਿਹੜੇ ਗੱਡੇ ਤੇ ਚੜ ਕੇ ਵੋਟਾਂ ਪਾਉਣ ਗਏ ਸੀ ਤੇ ਉਹਨਾਂ ਨੇ ਗਿੱਦੜਵਾਹਾ ਵੀ ਗਵਾ ਲਿਆ ਪਰ ਹੁਣ ਪੰਜਾਬ ਦੀ ਪ੍ਰਧਾਨਗੀ ਵੀ ਗੋਣ ਨੂੰ ਫਿਰਦੇ ਆ ਸੋ ਮੈਨੂੰ ਲੱਗਦਾ ਦਿਨ ਵਾਕਿਆ ਹੀ ਉਹਨਾਂ ਦੇ ਮਾੜੇ ਚੱਲਣ ਵਾਲੇ ਆ
0: ਜੀ ਜੰਗ ਸਟੀਲ ਫੋਰ ਤੇ ਲੈ ਕੇ ਆਇਓ ਪਿੱਕੇ ਤੁਸੀਂ ਲੈ ਕੇ ਆਉਣੇ ਚਾਹੁੰਦੇ ਹੋ F-150 ਜੀਰੋ ਡਾਊਨ ਪੇਮੈਂਟ ਤੇ ਥੋੜੇ ਜਿਹੇ ਪੈਸਿਆਂ ਦੇ ਵਿੱਚ ਡੀਲ ਬਣ ਜਾਣੀ ਹੈ ਪੈਸੇ ਕਿੰਨੇ $125 ਦੀ ਡੀਲ ਬਣ ਜਾਣੀ ਵੀਕਲੀ ਲੈ ਉਹ ਤੋਂ ਵੀ ਸ਼ਾਇਦ ਘੱਟ ਹੋ ਸਕਦਾ ਮੌਕੇ 'ਤੇ ਡੀਲ ਬਣਾ ਲਿਓ ਜੇ ਥੋੜ੍ਹਾ ਰਿਕਟ ਰੁਕਟ ਜਿਹਾ ਵਧੀਆ ਹੋਇਆ ਕੈਸ਼ ਚੱਕਣਾ ਹੋਰ ਵੀ ਡਿਸਕਾਊਂਟ ਮਿਲ ਜਾਣਾ ਜੀ ਐੱਮ ਸਾਹਿਬ ਨੇ ਬਨੀਤ ਜੀ ਉੱਥੇ ਸਿੱਧਾ ਕਰ ਲਿਓ ਜਾ ਕੇ ਸੰਪਰਕ ਬਰਨਕੋ ਦੀਆਂ ਗੱਡੀਆਂ ਲੈਣੀਆਂ ਜਾਂ ਤੁਸੀਂ ਲਿੰਕਨ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ 416-704-4940 'ਤੇ ਸੰਪਰਕ ਕੀਤਾ ਜਾ ਸਕਦਾ ਬਨੀਤ ਜੀ ਨੇ ਜੰਗ ਸਟੀਲ ਫੋਰ ਦੀਆਂ ਗੱਡੀਆਂ ਤੁਸੀਂ ਲੈ ਲਓ ਅਤੇ ਪਵਾਰ ਸਾਹਿਬ ਨਾਲ ਸੰਪਰਕ ਕਰ ਲਿਓ 647-988-87-31 ਮੁਰਗੇ ਦਾ ਕੋਈ ਕੁਐਸਚਨ ਆ ਅਤੇ ਪਵਾਰ ਸਾਹਿਬ ਕਹਿੰਦੇ ਨੇ ਫਿਰ 647-988-87-31 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਨਾਲ ਦੀ ਨਾਲ ਆਪਾਂ ਲਓ ਜੀ ਹੁਣ ਇੱਧਰ ਵਾਰੀ ਆ ਗਈ ਇੱਧਰੋਂ ਵਾਰੀ ਆ ਗਈ 52-88 ਤੋਂ ਹਾਂਜੀ ਨਿੱਜਰ ਸਾਹਿਬ ਨੇ ਕਿਹਾ ਸੀ ਕਰਤਾਰ ਚੀਮਾ ਬਿਲਕੁਲ ਕਰਤਾਰ ਚੀਮਾ ਹਾਂ ਅਤੇ ਓਨਲੀ ਕੇਵਲ ਕਹਿੰਦੇ ਗੁੱਡ ਮੋਰਨਿੰਗ ਵਾਲੀ ਮੋਰਨਿੰਗ ਜੀ ਗੁੱਡ ਵਾਲੀ ਮੋਰਨਿੰਗ ਜੀ ਓਨਲੀ ਕੇਵਲ ਕੇਵਲ ਭਾਅ ਜੀ ਥੈਂਕ ਯੂ ਸੋ ਮੱਚ ਤੁਹਾਡੇ ਭੰਡ ਬਣਾਉਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਯਾਰ ਬਹੁਤ ਵਧੀਆ ਸੀ ਅਤੇ 71-72 ਤੋਂ ਰਾਜਭਾਅ ਜੀ ਦਾ ਵੀ ਮੈਸੇਜ ਆ ਗੁੱਡ ਮੋਰਨਿੰਗ ਦਾ ਸਤਿ ਸ਼੍ਰੀ ਅਕਾਲ 10-37 ਤੋਂ ਕੰਗ ਸਾਹਿਬ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਅਤੇ ਲਖਵਿੰਦਰ ਮਲਤਾਨੀ ਕਹਿੰਦੇ ਰਾਜੇ ਦਾ ਬੈਲ ਗੱਡੀ ਵਾਲਾ ਸਟੰਟ ਵੀ ਕਿਸੇ ਕੰਮ ਨਾ ਆਇਆ ਸਹੀ ਗੱਲ ਥੈਂਕ ਯੂ 34-34 ਤੋਂ ਅਮਰਜੀਤ ਮਲਦਾਨੀ ਭਾਅ ਜੀ ਕੀ ਕਹਿੰਦੇ ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ ਅਤੇ ਪਰਿਵਾਰ 'ਚ ਸੁੱਖ ਅਤੇ ਢੇਰ ਖੁਸ਼ੀਆਂ ਦੇਵੇ ਬਿਲਕੁਲ ਜੀ ਇਹ ਗੱਡੀ ਗੁੱਡੀ ਲਿਆਏ ਉੱਥੋਂ ਇਹਨਾਂ ਨੇ ਵੀਡੀਓ ਬਣਾ ਕੇ ਪਾਈ ਆ ਮੈਂ ਭੇਜੀ ਹੋਈ ਆ ਪਾਕਿਸਤਾਨ ਨੂੰ ਬਾਰਡਰੋਂ ਪਾਰ ਉੱਥੋਂ ਬਣ ਕੇ ਆਪਾਂ ਨੂੰ ਅੱਜ ਕੱਲ੍ਹ 'ਚ ਆਜੂ ਅੱਜ ਆਜੂ ਫਿਰ ਪਾਵਾਂਗੇ ਪੋਸਟ ਕਰਾਂਗੇ 85-20 ਤੋਂ ਭਾਅ ਜੀ ਦਾ ਵੀ ਮੈਸੇਜ ਆ ਗੁੱਡ ਮੋਰਨਿੰਗ ਤੋਂ ਥੈਂਕ ਯੂ ਸਰ ਰੇਸ਼ਮ ਸਿੰਘ ਜੀ ਥੈਂਕ ਯੂ ਅਤੇ ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆ ਨਾਲ ਗੁੱਡ ਮੋਰਨਿੰਗ ਅਤੇ ਨਾਲ ਫੁੱਲ ਭੇਜੇ ਇਹਨਾਂ ਨੇ ਆਂਟੀ ਥੈਂਕ ਯੂ ਸੋ ਮੱਚ ਬਹੁਤ ਵਧੀਆ ਅਤੇ ਇੱਧਰੋਂ ਦੂਜੇ ਪਾਸਿਓਂ ਹੈਗੇ ਨੇ ਆਪਣੇ ਮਲਤਾਨੀ ਸਾਹਿਬ ਗੁੱਡ ਮੋਰਨਿੰਗ ਦਾ ਮੈਸੇਜ ਇੱਧਰ ਵੀ ਉਹਨਾਂ ਦਾ ਅਤੇ ਅੱਛਾ ਪਰਮਿੰਦਰ ਜੀ ਜੇ ਅਗਲੀ ਖਬਰ ਨੂੰ ਆਪਾਂ ਥੋੜ੍ਹਾ ਜਿਹਾ ਤਰਜੀਹ ਐਂ ਦੇ ਦਿੰਦੇ ਹਾਂ ਜਿਹੜੀ ਕਹਿੰਦੇ SGPC ਕੋਲ ਗਈ ਸੀ ਸਿੱਟ ਉਹ ਕਹਿੰਦੇ ਪੇਪਰ ਨਹੀਂ ਦਿੱਤੇ ਅਤੇ ਉਹ ਕਹਿੰਦੇ ਅਸੀਂ ਪੇਪਰ ਦੇ ਕੇ ਸਾਡੀ ਵੀਡੀਓ ਵੀਡੀਓ ਬਣੀ ਪਈ ਹੈ ਸਾਰਾ ਕੁਛ ਇਹ ਮੁੱਕਰ ਮੱਕਰ ਦੇ ਕਾਹਤੋਂ ਹੁੰਦੇ
1: ਬਿਲਕੁਲ 328 ਸਰੂਪਾਂ ਵਾਲੇ ਮਾਮਲੇ ਦੇ ਵਿੱਚ SGPC ਤੇ ਜਾਂਚ ਵਾਲੀ ਸਿੱਟ ਆਹਮੋ ਸਾਹਮਣੇ ਆ ਔਰ ਕੱਲ ਇਸ ਮਾਮਲੇ 'ਚ ਚੰਡੀਗੜ੍ਹ 'ਚ ਸਰਗਰਮੀ ਦੇਖੀ ਗਈ ਸੀ ਕਿਉਂਕਿ ਸਿੱਟ ਦੀ ਟੀਮ ਕੱਲ SGPC ਦੇ ਚੰਡੀਗੜ੍ਹ ਵਿਚਲੇ ਜਿਹੜੇ ਮੁੱਖ ਦਫ਼ਤਰ 'ਚ ਪਹੁੰਚੀ ਸੀ ਹਾਲਾਂਕਿ ਉਹ ਵਿਜ਼ਿਟ ਤੋਂ ਬਾਅਦ ਜਦੋਂ ਬਾਹਰ ਆਈ ਹੈ ਟੀਮ ਸਿੱਟ ਉਹਦੇ ਜਿਹੜੇ ਮੈਂਬਰ ਨੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਸੀ ਕਿ SGPC ਸਾਨੂੰ ਸਹਿਯੋਗ ਨਹੀਂ ਕਰ ਰਹੀ ਅਸੀਂ ਇਸ ਗੱਲ ਕਰਕੇ ਅਦਾਲਤ ਜਾਵਾਂਗੇ ਕਿ SGPC ਸਾਨੂੰ ਸਹਿਯੋਗ ਕਰੇ ਪਰ ਦੂਸਰੇ ਪਾਸੇ ਪ੍ਰਧਾਨ ਧਾਮੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਤੀ ਉਹ ਕਹਿੰਦੇ ਕਿ ਇਹਨਾਂ ਨੇ 4 ਵਾਰ ਕਾਗਜ਼ ਮੰਗੇ ਨੇ 4 ਵਾਰੀ ਦੇ ਦਿੱਤੇ ਨੇ ਔਰ ਅੱਜ ਵੀ ਦੇ ਦਿੱਤੇ ਨੇ ਉਹ ਕਹਿੰਦੇ ਜੇ ਸਿੱਟ ਜਿਹੜੀ ਅਦਾਲਤ ਜਾ ਕੇ ਇਹ ਦਾਅਵੇ ਕਰਦੀ ਆ ਕਿ ਸਹਿਯੋਗ ਨਹੀਂ ਕਰ ਰਹੀ SGPC ਬਿਲਕੁਲ ਗਲਤ ਆ ਉਹ ਕਹਿੰਦੇ ਲੋੜ ਪੈਣ ਤੇ ਅਸੀਂ ਜਿਹੜੀ ਇਹਨਾਂ ਨੂੰ ਡਾਕੂਮੈਂਟ ਸੌਂਪੇ ਨੇ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਹੋਈ ਆ ਉਹ ਵੀ ਪਾ ਦਾਂਗੇ ਹੁਣ ਸੱਚਾ ਕੌਣ ਤੇ ਝੂਠਾ ਕੌਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਪਰ ਤਣਾ ਤਣੀ ਜ਼ਰੂਰ ਜਿਹੜੀ ਚੱਲ ਰਹੀ ਆ ਜੀ
0: ਸੱਚਾ ਤੇ ਝੂਠਾ ਕਹਿੰਦੇ ਇੱਕ ਹੈ ਵੀ ਜਾਰੀ ਬੜੀ ਪਗਾਈ ਆ ਭਗਵੰਤ ਮਾਨ ਸਾਹਿਬ ਨੇ ਰਵਨੀਤ ਬਿੱਟੂ ਨਾਲ ਲੱਗਿਆ ਕੁਛ ਪਤਾ ਤੁਹਾਨੂੰ ਹਿੰਟ ਇਹ ਆ ਦੋ ਤਿੰਨ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਰਵਨੀਤ, ਜਦ ਮਜੀਠੀਏ ਨੂੰ DSP ਸਾਹਿਬ ਨੇ, ਉਹਨਾਂ ਦੀ ਵਾਈਫ ਨੂੰ, ਮਜੀਠੀਏ ਸਾਹਿਬ ਦੇ ਨੂੰ, MLA ਮੈਡਮ ਗਰੀਬ ਕੌਰ ਨੂੰ ਕਿਹਾ ਵੀ ਤੁਸੀਂ ਚੱਲੋ, ਤੂੰ ਚੱਲ ਫਲਾਨਾ ਚੱਲ, ਹੈ ਕੁਛ ਕਰਿਆ ਹੈ ਨਾ, ਜਦ ਇਲੈਕਸ਼ਨ ਦੇ ਟਾਈਮ ਦੇ ਵਿੱਚ ਵੀ ਤੂੰ ਅੱਗੇ ਚੱਲ, ਉਹ ਖਾਸਾ CM ਸਾਹਿਬ ਨੇ ਵੱਖ ਵੱਖ ਭਾਸ਼ਣਾਂ 'ਚ DSP ਨੂੰ ਪ੍ਰਸ਼ੰਸਾ ਪੱਤਰ ਦਿੱਤੇ, ਮੰਨ ਲਓ ਗੱਲਾਂ 'ਚ ਵੀ ਮੁਲਾਜ਼ਮਾਂ, ਅਤੇ ਇੱਧਰ ਇੰਸਪੈਕਟਰ ਦੀ ਬਾਤ ਨਹੀਂ ਪੁੱਛੀ, ਅਤੇ ਉੱਧਰੋਂ ਰਵਨੀਤ ਬਿੱਟੂ ਨੇ ਕਹਿੰਦੇ ਅਮਨ ਅਰੋੜਾ ਦੀ ਕਲਾਸ ਲਾਤੀ ਕਿਸੇ ਗੱਲੋਂ, ਫੈਮਲੀਆਂ ਤੱਕ ਪਹੁੰਚ ਗਏ, ਅਤੇ ਅਮਨ ਅਰੋੜਾ ਦੀ ਤਾਂ ਭਗਵੰਤ ਮਾਨ ਦੀ ਬਣਦੀ ਨਹੀਂ ਜਿੱਦ ਤੱਕ ਮੈਨੂੰ ਲੱਗਿਆ।
1: ਦੇਖੋ ਜੀ, ਰਵਨੀਤ ਬਿੱਟੂ ਵਾਲੇ ਮਾਮਲੇ ਦੇ ਵਿੱਚ ਦੋ ਵੱਡੀਆਂ ਖਬਰਾਂ ਮੇਰੇ ਕੋਲ ਜਿਹੜੀਆਂ ਇਸ ਵੇਲੇ ਨੇ ਕਿ ਰਵਨੀਤ ਬਿੱਟੂ ਨੂੰ ਪਹਿਲਾਂ ਤਾਂ ਇਹ ਖਬਰ ਆ ਕਿ ਉਹਨਾਂ ਨੂੰ ਦੋਹਰਾ ਝਟਕਾ ਲੱਗ ਸਕਦਾ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਹੀ ਆ ਜਾਣੀਆਂ ਗੱਲ, ਜੀ ਜੀ ਧਿਆਨ ਰੱਖਿਓ ਜਰਾ, ਕੀ ਝਟਕਾ ਲੱਗ ਸਕਦਾ ਕਿ ਇੱਕ ਤਾਂ ਉਹਨਾਂ ਦਾ ਜਿਹੜਾ ਉਹ ਸਟੰਟ ਆ ਉਹਨਾਂ ਤੇ ਮੁੜ ਕੇ ਪੈ ਗਿਆ ਜਿਹੜਾ ਉਹਨਾਂ ਨੇ ਪੰਜਾਬ ਪੁਲਿਸ ਦੇ ਗਲਮੇ ਨੂੰ ਹੱਥ ਪਾਇਆ ਸੀ, ਪਰ ਹੁਣ ਕੇਂਦਰ ਦੀ ਮਿਨਿਸਟਰੀ ਵੀ ਖਤਰੇ 'ਚ ਆ। ਕਿਉਂ? ਕਿਉਂਕਿ ਇੱਕ ਖਬਰ ਜਿਹੜੀ ਸੂਤਰਾਂ ਦੇ ਹਵਾਲੇ ਨਾਲ ਇਹ ਆ ਰਹੀ ਆ ਕਿ ਜਿਹੜੀ ਭਾਜਪਾ ਆ ਉਹਨੇ ਸੁਨੀਲ ਜਾਖੜ ਨੂੰ ਪੰਜਾਬ ਦੀ ਪ੍ਰਧਾਨਗੀ ਤੋਂ ਹਟਾਇਆ ਪਰ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਸੋ ਰਵਨੀਤ ਬਿੱਟੂ ਦੇ ਖਾਤੇ ਵਾਲੀ ਜਿਹੜੀ ਮਿਨਿਸਟਰੀ ਆ ਉਹ ਸੁਨੀਲ ਜਾਖੜ ਨੂੰ ਮਿਲ ਸਕਦੀ ਹੈ, ਇੱਕ ਤਾਂ ਇਹ ਬਹੁਤ ਵੱਡੀ ਖਬਰ ਆ, ਔਰ ਨਾਲ ਦੀ ਨਾਲ ਜੇ ਮਿਨਿਸਟਰੀ ਜਾਂਦੀ ਹੈ ਤਾਂ ਮਤਲਬ ਰਾਜ ਸਭਾ ਦੀ ਟਿਕਟ ਵੀ ਨਹੀਂ ਮਿਲਣੀ। ਦੂਸਰੀ ਵੱਡੀ ਖਬਰ ਇਹ ਆ ਕਿ ਧੂਰੀ ਦੇ ਵਿੱਚ ਜੋ ਡਰਾਮੇਬਾਜ਼ੀ ਹੋਈ ਆ ਉਸ ਮਾਮਲੇ ਦਾ ਪੰਜਾਬ ਦੀ SC ST ਕਮਿਸ਼ਨ ਜਿਹੜੇ ਚੇਅਰਮੈਨ ਜਿਹੜੇ ਹੈਗੇ ਨੇ ਜਸਵੀਰ ਸਿੰਘ ਗੜੀ, ਉਹਨਾਂ ਨੇ ਨੋਟਿਸ ਲੈ ਲਿਆ ਕਿ ਰਵਨੀਤ ਬਿੱਟੂ ਨੇ ਤੇ ਜਾਤੀ ਸੂਚਕ ਸ਼ਬਦ ਵਰਤੇ ਨੇ। 1 ਜੂਨ ਦੀ ਉਹ ਵੀ ਤਰੀਕ ਪੈ ਗਈ ਆ, ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਹੁਣ ਰਾਜਾ ਵੜਿੰਗ ਜਾਂ ਪ੍ਰਤਾਪ ਬਾਜਵਾ ਵਾਂਗ ਤਲਬ ਕੀਤਾ ਜਾਊਗਾ SC ST ਕਮਿਸ਼ਨ ਚ, ਦੈਨ ਉਹਨਾਂ ਦੇ ਵੀ ਰਾਜਾ ਵੜਿੰਗ ਵਰਗੇ ਮੈਨੂੰ ਲੱਗਦਾ ਮਾੜੇ ਚੱਲਣ ਵਾਲੇ ਨੇ। ਜੀ
0: ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਤੇ ਜ਼ਰੂਰ ਜਾ ਕੇ ਆਇਓ ਤੁਸੀਂ, ਖਾਣਾ ਵਧੀਆ ਟੌਪ ਦਾ ਖਾਣਾ ਚਾਹੁੰਦੇ, 40-25 ਬ੍ਰੈਂਡਰ ਗੇਟਡ ਡਰਾਈਵ ਮਾਲਟਨ ਮੇਸਾਗਾ, 10178 ਹੋਰਨ ਡਰੀਓ ਸਟਰੀਟ ਬ੍ਰੈਂਪਟਨ ਚ, ਹੋਰਨ ਡਰੀਓ ਬਵੇੜ ਦਾ ਏਰੀਆ, ਅਤੇ 905-678-3000 'ਤੇ ਸੰਪਰਕ ਕੀਤਾ ਜਾ ਸਕਦਾ। ਗੁਰਜੀਤ ਰੰਧਾਵਾ ਸਾਹਿਬ 647-338-9972। ਕੁਆਲਿਟੀ ਲੋਜਿਸਟਿਕ ਅੰਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, ਸਿਟੀ ਦੇ ਵਿੱਚ ਕੰਟੇਨਰਾਂ ਦੀ ਜੋਬ ਤੁਸੀਂ ਕਰਨੀ ਚਾਹੁੰਦੇ ਹੋ, 416-717-2939 'ਤੇ ਸੰਪਰਕ ਕੀਤਾ ਜਾ ਸਕਦਾ। 416-455-9311 'ਤੇ ਜਗਤਾਰ ਸਿੰਘ ਚੱਠਾ ਸਾਹਿਬ, 1497 ਬੁੱਲੇਵਰਡ ਯੂਨਿਟ ਨੰਬਰ 4 ਸਟੀਲ ਐਂਡ ਐਲਵੀਅਨ ਦਾ ਏਰੀਆ ਕਹਿ ਲਓ, ਈਟੋਵਿਕੋ ਦੇ ਵਿੱਚ ਨਿਰਬਖਸ਼ ਭਾਅ ਜੀ ਹੁਣੇ ਆਉਣਗੇ ਉੱਥੇ, ਕਰ ਲਿਓ ਐਪਲੀਕੇਸ਼ਨ, ਕੱਲੂ ਕੰਮ 'ਤੇ ਚੱਲ ਜਾਓ, ਸੈਟਰਡੇ ਵੀ ਲਵਾ ਦੇਣਗੇ, ਸੰਡੇ ਵੀ ਲਵਾ ਦੇਣਗੇ। 416-717-2939 ਕੁਆਲਿਟੀ ਲੋਜਿਸਟਿਕ ਅੰਕ ਵਾਲਿਆਂ ਨੇ, ਅਤੇ ਨਾਲ ਦੀ ਨਾਲ ਨਾਵੇਰ ਕੰਫਰਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, AC ਨੂੰ ਕੋਈ ਪ੍ਰੋਬਲਮ ਆ ਗਈ ਆ, ਫਰਨਸ ਨਵੀਂ ਲਗਾਉਣੀ ਆ, ਚਲੋ ਫਰਨਸ ਤਾਂ ਹੁਣ ਰਹਿਣ ਦਿਓ ਸਰ ਜੂਗਾ, AC ਨੂੰ ਇੰਨਾ ਨਹੀਂ ਸਰਨਾ, AC ਲਵਾ ਲਓ ਯਾਰ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ, ਗੈਸ ਪਾਈਪਲਾਈਨ ਆਪਣੇ ਬਾਰਬੀਕਿਊ ਨੂੰ ਪਾਓ, ਆਹ ਕੰਮ ਆ ਅਸਲੀ ਜਿਹੜਾ ਕਰਨੇ ਵਾਲਾ, ਹੈ ਨਾ। 647-204-0404 ਜਾਂ ਫਿਰ 647-706-4640 'ਤੇ ਸੰਪਰਕ ਹੋ ਸਕਦਾ। ਡਾਕਟਰ ਰਜਿੰਦਰ ਗੁਰਾਇਆ ਸਾਹਿਬ, ਜਿੱਥੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, ਪੇਨ ਆ, 416-884-5486 'ਤੇ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਸਾਹਿਬ ਨਾਲ ਸੰਪਰਕ ਕਰ ਲਿਓ, ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, 647-237-3123, 200 ਬਿਲਕਨਸਨ ਰੋਡ ਯੂਨਿਟ ਨੰਬਰ 7 ਬ੍ਰੈਂਪਟਨ ਦੇ ਵਿੱਚ ਨੇ, 647-237-3123 'ਤੇ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਗਰੀਸ਼ ਸ਼ਰਮਾ ਜੀ ਨਾਲ ਮੁਰਗੇ ਦਾ ਕੋਈ ਕੁਐਸਚਨ ਆ, 647-606-8810। ਪਰਮਿੰਦਰ ਜੀ, ਅਤੇ ਗਗਨਦੀਪ ਰੰਧਾਵਾ ਮਾਮਲੇ ਦੇ ਵਿੱਚ ਕੀ ਆਇਆ ਨਵਾਂ ਮੋੜ, ਜਿਹੜਾ DM ਸਾਹਿਬ ਦੀ ਡੈਥ ਹੋਈ ਸੀ?
1: ਬਿਲਕੁਲ, DM ਗਗਨਦੀਪ ਰੰਧਾਵਾ ਜਿਹਨਾਂ ਨੇ ਖੁਦਕੁਸ਼ੀ ਕਰਕੇ ਪੰਜਾਬ ਸਰਕਾਰ ਦੀ ਸਾਰੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਾਤੇ ਸੀ ਉਸ ਮਾਮਲੇ 'ਚ। ਹਾਲਾਂਕਿ ਜਿਹੜੇ ਮਿਨਿਸਟਰ ਸੀ ਲਾਲਜੀਤ ਭੁੱਲਰ, ਉਹ ਗ੍ਰਿਫਤਾਰ ਵੀ ਹੋਏ ਨੇ, ਪਰ ਹਾਲੇ ਤੱਕ ਉਹਨਾਂ ਦੇ ਜਿਹੜੇ ਪਿਤਾ ਸੁਖਜੀਤ ਸਿੰਘ ਜਿਹਨਾਂ ਦਾ ਨਾਂ ਆ ਉਹ ਗ੍ਰਿਫਤਾਰ ਨਹੀਂ ਹੋਏ, ਜਾਂ ਹੋਰ ਮੁਲਜ਼ਮ ਉਹ ਗ੍ਰਿਫਤਾਰ ਨਹੀਂ ਹੋਏ, ਔਰ ਮਾਮਲਾ ਜਿਹੜਾ ਠੱਪ ਚੰਦ ਹੋਇਆ ਪਿਆ। ਔਰ ਇਸ ਗੱਲ ਨੂੰ ਲੈ ਕੇ ਨਵੀਂ ਅਪਡੇਟ ਇਹ ਆ, ਨਵਾਂ ਮੋੜ ਇਹ ਆ ਕਿ ਮ੍ਰਿਤਕ ਗਗਨਦੀਪ ਰੰਧਾਵਾ ਦੀ ਪਤਨੀ ਪੰਜਾਬ ਹਾਈਕੋਰਟ 'ਚ ਪਹੁੰਚ ਗਏ ਨੇ, ਔਰ ਨਾਲ ਦੀ ਨਾਲ ਉਹਨਾਂ ਨੇ CBI ਜਾਂਚ ਦੀ ਵੀ ਮੰਗ ਕਰ ਲਈ ਆ। ਔਰ 16 ਜੁਲਾਈ ਜਿਹੜੀ ਤਰੀਕ ਰੱਖੀ ਗਈ ਆ, ਭਗਵੰਤ ਮਾਨ ਸਰਕਾਰ ਜਵਾਬ ਦੇਗੀ ਹਾਈਕੋਰਟ 'ਚ, ਉਸ ਤੋਂ ਬਾਅਦ ਦੇਖਦੇ ਹਾਂ ਕਿ ਸਰਕਾਰ ਕਿੰਨੀ ਕੁ ਸੁਹਿਰਦ ਆ ਲਾਲਜੀਤ ਭੁੱਲਰ ਦੇ ਜਿਹੜੇ ਪਿਤਾ ਨੇ ਜਾਂ ਹੋਰ ਜਿਹੜੇ ਸਾਥੀ ਨੇ ਜਿਹੜੇ ਇਸ ਮਾਮਲੇ 'ਚ ਅਕਿਊਜ਼ ਨੇ, ਕਿਉਂ ਫਰਾਰ ਚੱਲ ਰਹੇ ਨੇ, ਕਿਉਂ ਨਹੀਂ ਗ੍ਰਿਫਤਾਰੀ ਹੋਈ, ਉਹ 16 ਤਰੀਕ ਦੀ ਸਾਨੂੰ 16 ਜੁਲਾਈ ਦੀ ਉਡੀਕ ਕਰਨੀ ਪਏਗੀ ਕਿ ਮਾਮਲਾ ਨਵੀਂ ਕਰਵਟ ਕਿਵੇਂ ਲੈਂਦਾ। ਜੀ
0: ਅੱਜ ਮੈਨੂੰ ਲੱਗਦਾ 4ਵੀਂ ਵਰਸੀ ਹੈ ਸਿੱਧੂ ਮੂਸੇ ਵਾਲੇ ਦੀ, ਹੈ ਨਾ ਮੁੰਡੇ ਜਿਹੜਾ ਸਿੰਗਰ ਸੀ, ਡੈਥ ਹੋਈ ਸੀ?
1: ਜੀ
0: ਬਿਲਕੁਲ ਬਿਲਕੁਲ, ਅੱਜ 29 ਮਈ ਆ, ਤੇ ਕੋਈ ਅਪਡੇਟ ਉਧਰੋਂ? ਕਹਿੰਦੇ ਮਾਤਾ ਪਿਤਾ ਨੇ ਕਾਫੀ ਖੁਲਾਸੇ ਕੀਤੇ ਆ ਵੀ ਸਾਨੂੰ ਇਨਸਾਫ਼ ਨਹੀਂ ਮਿਲਿਆ।
1: ਜੀ ਬਿਲਕੁਲ, ਕੱਲ ਉੱਥੇ ਇੱਕ ਵੱਡਾ ਪ੍ਰੋਗਰਾਮ ਹੋਇਆ ਔਰ ਉਸ ਮਾਮਲੇ ਦੇ ਵਿੱਚ ਇਲਜ਼ਾਮ ਤਾਂ ਲਗਭਗ ਉਹੀ ਨੇ, ਉਸੇ ਕਿਸਮ ਦੀ ਉਹਨਾਂ ਦੀ ਵੇਦਨਾ ਆ ਜਾਂ ਬਰਲਾਪ ਆ। ਪਰ ਹੈਰਾਨੀ ਦੀ ਗੱਲ ਇਹ ਆ ਕਿ ਇਸ ਮਾਮਲੇ 'ਚ ਨਾ ਤਾਂ ਪੰਜਾਬ ਸਰਕਾਰ ਜਿਹੜੀ ਉੱਨੀ ਸੁਹਿਰਦ ਨਜ਼ਰ ਆ ਰਹੀ ਆ, ਔਰ ਕੇਂਦਰ ਸਰਕਾਰ ਤਾਂ ਲਾਰੰਸ ਬਿਸ਼ਰੋਈ ਨੂੰ ਮਹਿਮਾਨ ਬਣਾ ਕੇ ਉੱਥੇ ਸੇਵਾ ਪਾਣੀ ਉਹਦਾ ਕਰ ਹੀ ਰਹੀ ਆ। ਸੋ ਕੁੱਲ ਮਿਲਾ ਕੇ ਇੱਕ ਵਿਰਲਾਪ ਦੇ ਰੂਪ ਦੇ ਵਿੱਚ ਹੀ ਕਿਹਾ ਜਾ ਸਕਦਾ ਕਿ 4 ਸਾਲ ਹੋ ਗਏ ਨੇ, ਅਦਰਵਾਈਜ਼ ਮਾਮਲਾ ਜਿਹੜਾ ਇਹ ਵੀ ਠੰਡੇ ਵਾਸਤੇ 'ਚ ਪਿਆ ਹੋਇਆ ਜਾਪ ਰਿਹਾ। ਜੀ
0: ਕਹਿੰਦੇ ਪਲਾਸਟਿਕ ਦੇ ਨੋਟ ਚਲਾ ਰਹੇ ਹੋ ਇੰਡੀਆ ਦੇ ਵਿੱਚ, ਸੱਚੀ ਆ ਗੱਲ?
1: ਬਿਲਕੁਲ, ਕਹਿੰਦੇ ਹੁਣ ਕਰੰਸੀ ਤਾਂ ਡਿੱਗ ਹੀ ਰਹੀ ਆ, ਕਰੰਸੀ ਨੂੰ ਸੰਭਾਲਣ ਦੀ ਬਜਾਏ ਕੁਛ ਨਾ ਕੁਛ ਤਾਂ ਜਿੱਦਾਂ ਹੁਣ ਮਤਲਬ ਸ਼ਹਿਰਾਂ ਦੀ ਹਾਲਤ ਸੰਭਾਲਣ ਦੀ ਬਜਾਏ ਜੇ ਸ਼ਹਿਰਾਂ ਦੇ ਨਾਮ ਬਦਲ ਦਿੱਤੇ ਜਾਣ ਤਾਂ ਕੁਛ ਚਰਚਾ ਤਾਂ ਹੁੰਦੀ ਹੈ। ਕਰੰਸੀ ਜਿਹੜੀ ਆ ਭਾਰਤੀ ਕਰੰਸੀ ਆ 95-96 ਰੁਪਏ ਅਮਰੀਕੀ ਡਾਲਰ ਦੇ ਮੁਕਾਬਲੇ ਡਿੱਗ ਚੁੱਕੀ ਆ, ਉਹ ਸੰਭਾਲਣ ਦੀ ਬਜਾਏ ਜਿਹੜੀ RBI ਇੱਕ ਹੋਰ ਪਾਸੇ ਚੱਲ ਪਈ ਆ, ਉਹ ਕਹਿੰਦੇ ਇਹ ਨੋਟ ਮਾੜੇ ਆ, ਅਸੀਂ ਪਲਾਸਟਿਕ ਦੇ ਚਲਾ ਲੈਣੇ ਆ। ਹੁਣ ਦੇਖਦੇ ਹਾਂ ਕਿ ਪਲਾਸਟਿਕ ਦੇ ਨੋਟ ਡਾਲਰ ਦਾ ਮੁਕਾਬਲਾ ਕਿਵੇਂ ਕਰਦੇ ਨੇ।
0: ਗੁਰਪ੍ਰੀਤ ਸ਼ਰਨ ਭਾਈ ਦਾ ਮੈਸੇਜ ਆਇਆ 69-24 ਵਾਲਿਆਂ ਦਾ, ਗੁੱਡ ਮਾਰਨਿੰਗ ਦਾ ਭਾਈ, ਥੈਂਕ ਯੂ ਸੋ ਮਚ। ਪਰਮਿੰਦਰ ਜੀ ਫਿਰ ਕੀ ਆ ਹੁਣ, ਆਪਣੇ ਖਬਰਾਂ ਵੀ ਮੁੱਕ ਗਈਆਂ, ਆਪਣੇ ਐਡਾਂ ਵੀ ਮੁੱਕ ਗਈਆਂ, ਆਪਾਂ ਗਾਣੇ ਵੀ ਲਾ ਤੇ, ਮਿੰਟ ਆਪਣੇ ਕੋਲ 1:30 ਵਜੇ ਅੱਜ ਨਬੇੜ ਲਿਆ ਕੰਮ ਆਪਾਂ ਸੱਜ ਲਈਏ ਨਾ।
1: ਆਪਾਂ ਅਪਡੇਟ ਕਰਾਂਗੇ ਕਿ 1970 ਵਾਰਡਾਂ ਚੋਂ ਜਿਹੜੇ ਹੁਣ ਤੱਕ 1309 ਵਾਰਡਾਂ ਦੇ ਜਿਹੜੇ ਨਤੀਜੇ ਆ ਚੁੱਕੇ ਨੇ, 637 ਆਮ ਆਦਮੀ ਪਾਰਟੀ, 218 ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ 178, 55 ਦੇ ਉੱਪਰ BJP ਆ, ਔਰ 221 ਦੇ ਕਰੀਬ 221 ਆਜ਼ਾਦ ਜਿੱਤੇ ਨੇ, ਵੱਡੀ ਗਿਣਤੀ ਆ ਜੀ ਇਹਨਾਂ ਦੀ। ਔਰ ਦੋ ਖਬਰਾਂ ਹੋਰ ਆ ਰਹੀਆਂ ਨੇ, ਇੱਕ ਤਾਂ ਬਠਿੰਡਾ ਦੇ ਵਿੱਚ ਹਾਲੇ ਤੱਕ ਭਾਜਪਾ ਦੇ ਅਕਾਲੀ ਦਲ ਖਾਤਾ ਨਹੀਂ ਖੁੱਲ ਸਕੇ, ਕਪੂਰਥਲੇ ਤੋਂ ਖਬਰ ਆ ਰਹੀ ਆ ਕਲੀਅਰ ਕੱਟ ਮੈਜੋਰਟੀ ਮਿਲ ਗਈ ਆ ਕਾਂਗਰਸ ਨੂੰ। ਇਸੇ ਤਰ੍ਹਾਂ ਜਿਹੜੀ ਚਮਕੌਰ ਸਾਹਿਬ ਦੇ ਵਿੱਚ ਵੀ ਕਾਂਗਰਸ ਨੇ ਲਾਜ ਰੱਖੀ ਆ, ਇੱਕ ਦੋ ਜਿਹੜੇ ਨਗਰ ਕੌਂਸਲ ਨਗਰ ਪੰਚਾਇਤਾਂ ਦੇ ਕਾਂਗਰਸ
0: ਬਿਲਕੁਲ
1: ਸਾਹ ਲੈਂਦੀ ਹੋਈ ਨਜ਼ਰ ਆ ਰਹੀ ਆ। ਜੀ
0: ਬਿਲਕੁਲ, ਹੋਲਡ ਰੱਖੋ ਇੱਕ ਮਿੰਟ, ਡਾਕਟਰ ਸਾਹਿਬ ਨੂੰ ਲੈ ਜਾਈਏ ਨਾਲ, ਉਧਰ ਦਲਵੀਰ ਭਾਜੀ ਸਿੱਧੂ ਸਾਹਿਬ ਦਾ ਮੈਸੇਜ ਆ ਗੁੱਡ ਮਾਰਨਿੰਗ ਦਾ। ਡਾਕਟਰ ਸਾਹਿਬ ਅੱਧਾ ਮਿੰਟ ਆ ਜੀ, ਆਨੂੰ ਸਤਿ ਸ਼੍ਰੀ ਅਕਾਲ ਲੰਘੇ ਹੋ
2: ਜੀ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ।
0: ਡਾਕਟਰ ਸਾਹਿਬ ਦੱਸੋ ਐਡਰੈਸ ਤੇ ਕਿੱਥੇ ਕਿੱਥੇ ਵੀਕਐਂਡ ਤੇ ਲੋਕ ਆਉਣ
2: ਸੋਤੇ? ਚਿਲਮਨ ਡਰਾਈਵ, ਬ੍ਰੈਮਟਨ, ਤੇ ਬੈਕ ਪੇਨ, ਨੈਕ ਪੇਨ, ਸ਼ੋਲਡਰ, ਜਿੰਨੇ ਮਰਜ਼ੀ ਦਰਦ ਹੁੰਦੀ ਆ ਜੀ, ਸ਼ੋਲਡਰ CMD ਠੀਕ ਕਰਕੇ ਭੇਜਾਂਗੇ।
0: ਜਾਣੀ ਗਿੱਟੇ ਮੋਢੇ ਗੋਡੇ 'ਚ ਕਿਤੇ ਵੀ ਕੋਈ ਦਰਦ ਹੁੰਦਾ,
2: ਕਿਤੇ ਵੀ ਦਰਦ ਆ ਜੀ, ਤੁਹਾਨੂੰ ਠੀਕ ਕਰਕੇ ਭੇਜਾਂਗੇ, ਨਾਲੇ ਆਪਣਾ ਆਪ ਵਧੀਆ ਕਰਵਾ ਕੇ ਲੈ ਜਾਓ। ਤੁਹਾਨੂੰ ਪੂਰੀ ਖੁੱਲਿਆ
0: ਆ ਚੱਕ। ਕੱਲ ਵੀ ਭਾਜੀ ਦਾ ਇੱਕ ਦਾ ਫੋਨ ਆਇਆ, ਕਹਿੰਦੇ ਮੇਰੇ ਗੁਆਂਢਣ ਆਂਟੀ ਆ, ਕਹਿੰਦੇ ਸਾਡੇ ਕੋਈ, ਉਹ ਉਹਨਾਂ ਨੂੰ ਕਹਿੰਦੇ ਨੰਬਰ ਦਿੱਤਾ, ਉਹਨਾਂ ਦਾ ਨੰਬਰ ਸੀ ਭਾਜੀ ਦਾ 9500 ਲਾਸਟ ਡਿਜਿਟ ਸੀਗਾ, ਤੇ ਗਰੇਵਾਲ, ਗਰੇਵਾਲ ਸੀ ਨਾਮ ਉਹਨਾਂ ਦਾ ਭਾਜੀ ਉਹਨਾਂ ਦਾ, ਤੇ
2: ਥੈਂਕ ਯੂ ਵਧੀਆ।
0: ਹਾਂ ਬਿਲਕੁਲ ਲੱਕੀ ਭਾਜੀ, ਥੈਂਕ ਯੂ ਡਾਕਟਰ ਸਾਹਿਬ। 416-884-8486, ਥੈਂਕ ਯੂ ਸੋ ਮਚ, ਥੈਂਕ ਯੂ। ਬਿਲਕੁਲ ਜੀ ਪ੍ਰਬੰਧ, ਥੈਂਕ ਯੂ ਸੋ ਮਚ, ਜੁੜਦੇ ਹਾਂ ਆਪਾਂ ਮੰਡੇ ਨੂੰ, ਥੈਂਕ ਯੂ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵਾਧਾ ਘਾਟਾ ਬੋਲਿਆ ਗਿਆ, ਕਰ ਦਿਓ ਮਾਫ, ਵੀਕਐਂਡ ਆ, ਨਜ਼ਾਰੇ ਲਿਓ, ਖਾਓ ਪਿਓ ਮਿੱਤਰੋ, ਦਿਲ ਕੇ ਤਾਂ ਦਿਖਾਇਓ ਨਾ, ਦਾਰੂ ਪੀ ਕੇ ਗੱਡੀ ਚਲਾਇਓ ਨਾ, ਪਲੀਜ਼ ਡੋ ਨਾਟ ਡਰਿੰਕ ਐਂਡ ਡਰਾਈਵ, ਅਤੇ ਦੋ ਯਾਸ਼ਤ ਚੱਲੀਏ ਫਿਰ ਘਰਾਂ ਨੂੰ ਆਪਣੇ ਤੋਂ ਬਾਅਦ, ਸ਼ਮੀ ਪੱਠਲ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ, ਅਤੇ ਆਪਾਂ ਫਿਰ ਮਿਲਾਂਗੇ ਮੰਡੇ ਮੋਰਨਿੰਗ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।
2: ਮੰਮੀ ਪਾਪਾ

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ
4: ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ JN ਗੈਰੀ ਨੂੰ
4: 905-459-5533
1: 905-459-5533 ਤੇ
4: PNJ ਸਪ੍ਰਿੰਗ ਵੀਲ ਅਲਾਈਨਮੈਂਟ
5: ਜੀ ਦੋਸਤੋ ਤੇ ਹੁਣ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਕਾਲ ਮੋਟਰ ਦੇ ਨੇ ਰਸ਼ਮੀਤ ਜੀ ਬਹੁਤ ਬਹੁਤ ਵੈਲਕਮ ਜੀ ਇਹਨੂੰ ਸੱਜਰੀ ਸਵੇਰ ਵਿਦ ਸ਼ਮੀ ਪੱਠਲ ਦੇ ਵਿੱਚ ਵੈਰੀ ਗੁੱਡ ਮਾਰਨਿੰਗ ਜੀ
6: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
5: ਜੀ ਰਸ਼ਮੀ ਜੀ ਇਸ ਤੋਂ ਪਹਿਲਾਂ ਵੀ ਮੈਂ ਤੁਹਾਡੇ ਕੋਲ ਸਵਾਲ ਅੱਜ ਪੁੱਛਾਂ ਕਿਉਂਕਿ ਹਰ ਕੋਈ ਜਿਹੜੀ ਤੁਸੀਂ ਇਨਫੋਰਮੇਸ਼ਨ ਸਾਡੇ ਤੱਕ ਦਿੰਦੇ ਹੋ ਬਹੁਤ ਲਾਹੇਵੰਦ ਹੁੰਦੀ ਹੈ ਇੱਕ ਵਾਰ ਨੰਬਰ ਪਲੀਜ਼ ਆਪਣਾ ਸ਼ੇਅਰ ਕਰ ਦਿਓ ਜੀ
6: ਬਿਲਕੁਲ ਜੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6477-5394-499 ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ
5: ਜੀ ਰਸ਼ਮੀਤ ਜੀ ਲਾਈਨ ਆਫ ਕ੍ਰੈਡਿਟ
6: ਜੀ
5: ਕੀ ਚੀਜ਼ ਹੈ ਜੀ
6: ਕਿਹੜੀ ਬਲਾ ਹੈਗੀ ਹੈ
5: ਹਾਂ ਕੀ ਸ਼ਹਿ ਹੈ ਕੀ ਬਲਾ ਹੈ ਕਿਆ ਬਾਤ
6: ਹੈ ਬਿਲਕੁਲ ਜੀ ਲਾਈਨ ਆਫ ਕ੍ਰੈਡਿਟ ਦੇਖੋ ਜੀ ਜਿੱਦਾਂ ਅਸੀਂ ਮੋਰਗੇਜ ਲੈਂਦੇ ਹਾਂ ਕੰਪੇਅਰ ਕਰੀਏ ਮੋਰਗੇਜ ਹੁੰਦਾ ਲੋਨ ਕਿ ਅਗਰ $100,000 ਲਈ ਅਪਰੂਵ ਹੋ ਗਿਆ ਸੀ ਉਹ ਰਾਈਟ ਵੇ ਮੇਰੇ ਬੈਂਕ ਵਿੱਚ ਆ ਗਿਆ ਮੈਂ ਵਲਤਾ ਨਾ ਵਲਤਾ ਉਹਦੀ ਕਿਸ਼ਤ ਸ਼ੁਰੂ ਹੋ ਗਈ ਬਟ ਲਾਈਨ ਆਫ ਕ੍ਰੈਡਿਟ ਕੀ ਇੱਕ ਫੈਸਿਲਿਟੀ ਹੈ ਇੱਕ ਰਿਵੋਲਵਰ ਅਕਾਊਂਟ ਹੈਗਾ ਕਿ ਅਗਰ $100,000 ਵਾਸਤੇ ਮੈਂ ਅਪਰੂਵ ਹੋ ਗਈ ਹਾਂ ਉਹ ਮੇਰੇ ਕੋਲ ਪਿਆ ਹੋਇਆ ਕਿ ਮੈਂ ਕਦੀ ਵੀ ਉਹਨੂੰ ਯੂਜ਼ ਕਰ ਸਕਦੀ ਹਾਂ ਜਦੋਂ ਯੂਜ਼ ਕਰਾਂਗੀ ਜਿੰਨਾ ਯੂਜ਼ ਕਰਾਂਗੀ ਉਹਦੇ ਹਿਸਾਬ ਦੇ ਨਾਲ ਜਿਹੜੀ ਹੈ ਮੇਰੀ ਪੇਮੈਂਟ ਬਣੇਗੀ ਜਿੱਦਾਂ ਕਿ ਤੁਸੀਂ ਲਗਾ ਲਓ ਕਿ ਕ੍ਰੈਡਿਟ ਕਾਰਡ ਹੁੰਦਾ ਹੈਗਾ ਕਿ ਇੱਕ ਲਿਮਿਟ ਮਿਲੀ ਹੋਈ ਹੈ ਸਾਨੂੰ ਉਹ ਜਿੰਨੀ ਲਿਮਿਟ ਅਸੀਂ ਵਰਤਦੇ ਹੈਗੇ ਆ ਉਨੇ ਤੇ ਕਿਸ਼ਤ ਬਣਦੀ ਹੈਗੀ ਹੈ ਬਟ ਇਹ ਸਿਕਿਉਰਡ ਲਾਈਨ ਹੈ ਸਿਕਿਉਰਡ ਮਤਲਬ ਜਿਹੜੀ ਕਿ ਘਰ ਦੇ ਅਗੇਂਸਟ ਬਣ ਸਕਦੀ ਹੈਗੀ ਹੈ
5: ਅੱਛਾ ਕਿਹੜੇ ਕਿਹੜੇ ਲੈਂਡਰਸ ਆ ਜਿਹੜੇ ਇਹ ਕਰਦੇ ਆ ਤੇ ਪ੍ਰੋਡਕਟ ਆ ਜਿਹੜਾ ਵਰਕ ਕਿਦਾਂ ਕੋਈ ਮੈਚੁਰਿਟੀ ਡੇਟ ਵੀ ਹੁੰਦੀ ਹੈ ਇਹਦੇ ਵਿੱਚ
6: ਸੋ ਲਾਈਨ ਆਫ ਕ੍ਰੈਡਿਟ ਕੀ ਹੈਗੀ ਹੈ ਜੀ ਸਾਰੇ ਲੈਂਡਰਸ ਦੇਰ ਆਰ 3 ਲੈਂਡਰਸ 3 ਟੀਅਰਸ ਆਫ ਲੈਂਡਰਸ ਇਨ ਦਾ ਮਾਰਕੀਟ ਇੱਕ ਹੋ ਗਏ ਮੇਜਰ ਬੈਂਕ ਸਕੈਜੂਲ ਏ ਲੈਂਡਰ ਕਹਿ ਦਈਦਾ ਬੀ ਲੈਂਡਰ ਕਹਿ ਦਈਦਾ ਜਿਹੜੇ ਕ੍ਰੈਡਿਟ ਯੂਨੀਅਨ ਟਰੱਸਟ ਕੰਪਨੀਆਂ ਹੋ ਗਈਆਂ ਜਾਂ ਪ੍ਰਾਈਵੇਟ ਲੈਂਡਰ ਸੋ ਤਿੰਨੋਂ ਤਰ੍ਹਾਂ ਦੇ ਲੈਂਡਰਸ ਕੋਲ ਪ੍ਰੋਡਕਟ ਹੈਗਾ ਲਾਈਨ ਆਫ ਕ੍ਰੈਡਿਟ ਦਾ ਸਭ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਡਿਫਰੈਂਟ ਹੋ ਸਕਦੀਆਂ ਨੇ ਕਿ ਜਦੋਂ ਕਲਾਇੰਟ ਇਨਕਮ ਤੇ ਕ੍ਰੈਡਿਟ ਨਾਲ ਕੁਆਲੀਫਾਈ ਕਰਦਾ ਹੈਗਾ ਮੇਜਰ ਬੈਂਕ ਹੈਗਾ ਜੇ ਬੀ ਲੈਂਡਰ ਹੋ ਗਿਆ ਸੈਲਫ ਇੰਪਲੋਇਡ ਕਲਾਇੰਟਸ ਵਾਸਤੇ ਸੌਖਾ ਹੋ ਜਾਂਦਾ ਕਿਉਂਕਿ ਅਸੀਂ ਬਿਜ਼ਨਸ ਇਨਕਮ ਦੇ ਨਾਲ ਜ਼ਿਆਦਾ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਆ ਵਿਦ ਬੀ ਲੈਂਡਰਸ ਫਿਰ ਆ ਜਾਂਦੀ ਹੈ ਪ੍ਰਾਈਵੇਟ ਕਿ ਮੇਰੀ ਇਨਕਮ ਨਹੀਂ ਹੈਗੀ ਹੈ ਕ੍ਰੈਡਿਟ ਨਹੀਂ ਹੈਗਾ ਜਾਂ ਕੋਈ ਪ੍ਰੋਬਲਮ ਆ ਰਹੀ ਹੈ ਬਟ ਘਰ ਚ ਇਕੁਇਟੀ ਹੈਗੀ ਹੈ ਤੇ ਪ੍ਰਾਈਵੇਟ ਲੈਂਡਰ ਵੀ ਜਿਹੜਾ ਹੈਗਾ ਲਾਈਨ ਆਫ ਕ੍ਰੈਡਿਟ ਦੇ ਸਕਦਾ ਏ ਤੇ ਬੀ ਲੈਂਡਰਸ ਵਿੱਚ ਇਹਨਾਂ ਦੀ ਮੈਚੋਰਟੀ ਡੇਟ ਨਹੀਂ ਹੁੰਦੀ ਹੈਗੀ ਹੈ ਬਟ ਪ੍ਰਾਈਵੇਟ ਲੈਂਡਰ ਨਾਰਮਲੀ ਮੈਕਸਿਮਮ 5 ਸਾਲ ਤੱਕ ਦੀ ਟਰਮ ਦਿੰਦਾ ਬਟ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਜੀ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ ਕਾਲ ਕਰਿਆ ਕਰੋ ਇਹ ਵੇਖਣ ਵਾਸਤੇ ਕਿ ਤੁਸੀਂ ਕਿਹੜੀ ਕੈਟਾਗਰੀ ਚ ਆਓਗੇ ਜਾਂ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6477-5394-499-647-549-4499
5: ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ ਬਹੁਤ ਬਹੁਤ ਧੰਨਵਾਦ
7: ਥੈਂਕ ਯੂ

0: sun, jump our sun, to our sun, happy sun, not it, horsey be sun, bole, sonny hall, sassy a call.
1: ਕਾਦੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਗੱਲ
2: ਹੋਏ ਸ਼ਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ਮੀ ਪੱਠਲ ਅੱਜ ਹੀ ਕਾਲ ਕਰੋ 416 917 7163 416

0: ਕੀ ਬਾਤ ਹੈ ਜੀ, ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪਠਲ ਲੈ ਕੇ ਤੁਹਾਡੀ ਕਚਹਿਰੀ ਚ ਹਾਜ਼ਰ ਹੈ। ਹੈਪੀ ਫਰਾਈਡੇ, ਵਾਹ ਜੀ ਵਾਹ। ਵੀਕਐਂਡ ਹੈ ਜਿਹੜਾ ਬਰੂਹਾ ਤੇ ਆ ਗਿਆ, ਕਈ ਵਾਰ ਜਿਹੜਾ ਹਫਤੇ ਦਾ ਪਤਾ ਹੀ ਨਹੀਂ ਚੱਲਦਾ, ਇੰਨੇ ਹੈਕਟਿਕ ਹੈ ਜਿਹੜੇ ਡੇਜ਼ ਹੁੰਦੇ ਨੇ। ਪਰ ਚਲੋ ਅੱਜ ਸ਼ੁਕਰ ਹੈ, ਸ਼ੁੱਕਰਵਾਰ ਹੈ, ਥੈਂਕ ਗੋਡ ਇਟਸ ਫਰਾਈਡੇ ਦਾ। ਆਪਣਾ ਹੀ ਲੁਤਫ, ਆਪਣੀਆਂ ਵਾਈਬਸ ਹੁੰਦੀਆਂ ਨੇ ਅਤੇ ਅੱਜ ਤੁਹਾਡਾ ਆਪਣਾ ਪਸੰਦੀਦਾਰ ਪ੍ਰੋਗਰਾਮ ਹੁੰਦਾ, ਤੁਹਾਡੀਆਂ ਫਰਮਾਇਸ਼ਾਂ, ਤੁਹਾਡੇ ਗੀਤ ਹੈ ਜਿਹੜੇ ਪ੍ਰੋਗਰਾਮ ਦਾ ਸ਼ਿੰਗਾਰ ਬਣਦੇ ਆ, ਅਤੇ ਨਾਲ ਅਸੀਂ ਹਲਕੀ ਫੁਲਕੀ ਜਿਹੀ ਗੱਲਬਾਤ ਹੈ ਜਿਹੜੀ ਉਹ ਨਾਲ ਦੀ ਨਾਲ ਕਰਦੇ ਰਹਿੰਦੇ ਹਾਂ। ਸਿਰਫ ਇੱਕ ਹੈਡਲਾਈਨਸ ਹੁੰਦੀਆਂ ਨੇ, ਕੋਈ ਖਬਰ ਅਤੇ ਤਬਸਰਾ ਨਹੀਂ, ਕੋਈ ਵਿਚਾਰ ਨਹੀਂ, ਮੈਂ ਸਿਰਫ ਹੈਡਲਾਈਨਸ ਹੈ ਜਿਹੜੀਆਂ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਜੋ ਕੁਝ ਸਾਡੇ ਆਲੇ ਦੁਆਲੇ ਚੱਲ ਰਿਹਾ ਜਾਂ ਵਾਪਰ ਰਿਹਾ, ਤਾਂ ਕਿ ਤੁਹਾਨੂੰ ਸਵੇਰੇ ਸਵੇਰੇ ਮਾਰਨਿੰਗ ਇੱਕ ਅਪਡੇਟਸ ਹੈ ਜਿਹੜੀਆਂ ਉਹ ਮਿਲ ਸਕਣ। ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਤੁਹਾਨੂੰ ਲੱਗਦਾ ਪਿਆ ਤੁਹਾਡੇ ਤੱਕ ਕੋਈ ਅਪਡੇਟ ਹੈਗੀ ਹੈ ਅਤੇ ਬਾਕੀ ਸਾਰਿਆਂ ਨੂੰ ਹੈ ਜਿਹੜਾ ਉਸ ਬਾਰੇ ਦੱਸਣਾ ਚਾਹੁੰਦੇ ਹੋ, ਤਾਂ ਇੱਕ ਇੱਕ ਨੰਬਰ ਹੈ ਸਟੂਡੀਓ ਦਾ। ਬਾਕੀ ਕੋਈ ਫਰਮਾਇਸ਼ੀ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਕੁਛ ਗੁਣਗੁਣਾਉਣਾ ਚਾਹੁੰਦੇ ਹੋ, ਜਾਂ ਫਿਰ ਕੁਛ ਤੁਸੀਂ ਲਿਖਣ ਦੇ ਸ਼ੌਂਕੀ ਹੋ, ਵਧੀਆ ਤੁਕਬੰਦੀ ਕਰ ਲੈਂਦੇ ਹੋ, ਤਾਂ ਮੋਰ ਦੈਨ ਵੈਲਕਮ ਅੱਜ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੇ ਹੁਨਰ ਦਾ ਰੰਗ ਹੈ ਜਿਹੜਾ ਤੁਸੀਂ ਬਖੇਰ ਸਕਦੇ ਹੋ। ਸਟੂਡੀਓ ਦਾ ਨੰਬਰ ਇੱਕੋ ਹੀ ਹੈ, 905-673-3337, 9056733337, 905-673-3337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬੜਾ ਇਸਤਕਬਾਲ, ਧੰਨਵਾਦ, ਅਤੇ ਜਿਹੜੇ ਤੁਹਾਡੇ ਮੈਸੇਜਸ ਹੈ ਜਿਹੜੇ ਮੇਰੇ ਤੱਕ ਪਹੁੰਚਦਾ ਕਰ ਰਹੇ ਹੋ। ਬਾਕੀ ਤੁਸੀਂ ਆਪਣੀ ਫਰਮਾਇਸ਼ਾਂ ਮੇਰੇ ਤੱਕ ਟੈਕਸਟ ਜਾਂ ਫਿਰ ਵਟਸਐਪ ਮੈਸੇਜ ਰਾਹੀਂ ਵੀ ਪਹੁੰਚਾ ਸਕਦੇ ਹੋ। ਉਹਦੇ ਵਾਸਤੇ ਨੰਬਰ ਇੱਕੋ ਹੀ ਹੈ, 416-917-7763, 416-917-7763 'ਤੇ ਦੋਸਤੋ ਉੱਥੇ ਤੁਸੀਂ ਆਪਣੇ ਵਿਚਾਰ ਜਾਂ ਆਪਣੀਆਂ ਫਰਮਾਇਸ਼ਾਂ ਵੀ ਮੇਰੇ ਤੱਕ ਭੇਜ ਸਕਦੇ ਹੋ। ਕਹਿੰਦੇ ਵਕਤ, ਸਿਆਣੇ ਕਹਿੰਦੇ ਨੇ, ਕਿਆ ਕਹਿੰਦੇ ਨੇ ਸਿਆਣੇ, ਕਹਿੰਦੇ ਨੇ ਵਕਤ ਅਤੇ ਦੌਲਤ ਵਿੱਚ ਬੜਾ ਫਰਕ ਹੁੰਦਾ, ਤੁਹਾਡੇ ਕੋਲ ਕਿੰਨੀ ਦੌਲਤ ਹੈ ਇਹ ਤੁਹਾਨੂੰ ਹਰ ਵਕਤ ਪਤਾ ਹੁੰਦਾ, ਪਰ ਤੁਹਾਡੇ ਕੋਲ ਵਕਤ ਹੈ ਜਿਹੜਾ ਉਹ ਕਿੰਨਾ ਹੈ ਇਹ ਦੁਨੀਆ ਦੇ ਕਿਸੇ ਅਮੀਰ ਇਨਸਾਨ ਨੂੰ ਨਹੀਂ ਪਤਾ। ਕਿਸੇ ਇਨਸਾਨ ਦਾ ਮਾੜਾ ਵਕਤ ਜਾਂ ਕੋਈ ਬੁਰਾਈ ਇਹੋ ਜਿਹੀ ਹੈ ਜਿਹੜਾ ਤੁਹਾਨੂੰ ਪਤਾ, ਉਹਦਾ ਢੋਲ ਨਾ ਵਜਾਓ, ਰੌਲਾ ਨਾ ਪਾਓ, ਹੱਸੋ ਨਾ, ਕਿਉਂਕਿ ਜਿਹੜਾ ਵਕਤ ਹੈ ਨਾ ਹੋਰ ਕੋਈ ਵੇਖੇ ਜਾਂ ਨਾ ਵੇਖੇ, ਪਰ ਵਕਤ ਹਰ ਚੀਜ਼ ਵੇਖ ਰਿਹਾ ਅਤੇ ਉਹ ਉਹੀ ਚੀਜ਼ ਮੋੜਦਾ ਜਿਸ ਚੀਜ਼ ਵਿੱਚ ਤੁਹਾਨੂੰ ਮਜ਼ਾ ਆਉਂਦਾ। ਸਿਆਣੇ ਕਹਿੰਦੇ ਨੇ ਤੁਹਾਡੇ ਖਾਣੇ ਦੇ ਵਿੱਚ ਕੋਈ ਜ਼ਹਿਰ ਪਾ ਦੇਵੇ ਤਾਂ ਸ਼ਾਇਦ ਤੁਸੀਂ ਬਚ ਜਾਓ, ਪਰ ਜੇ ਤੁਹਾਡੇ ਕੰਨਾਂ ਦੇ ਵਿੱਚ ਕਿਸੇ ਨੇ ਜ਼ਹਿਰ ਘੋਲਤਾ ਨਾ ਤਾਂ ਤੁਸੀਂ ਤਾਂ ਤੁਹਾਡਾ ਜਿਹੜਾ ਬਚਣਾ ਜਾਂ ਤੁਹਾਡੇ ਰਿਸ਼ਤਿਆਂ ਦਾ ਬਚਣਾ ਉਹ ਬੜਾ ਹੀ ਔਖਾ। ਬਹੁਤ ਸਾਰੇ ਰਿਸ਼ਤੇ ਸਿਰਫ ਇਸ ਕਰਕੇ ਖਰਾਬ ਹੋ ਜਾਂਦੇ ਆ ਕਿ ਇੱਕ ਸਹੀ ਬੋਲ ਨਹੀਂ ਪਾਉਂਦਾ ਅਤੇ ਦੂਜਾ ਸਮਝ ਨਹੀਂ ਪਾਉਂਦਾ। ਸਿਆਣੇ ਕਹਿੰਦੇ ਨੇ ਕੋਈ ਵੇਲਾ ਸੀਗਾ ਕਿ ਲੋਕ ਆਪਣੇ ਸੱਜਣਾ ਮਿੱਤਰਾਂ ਦਾ ਹਾਲ ਪੁੱਛਣ ਜਾਂਦੇ ਹੁੰਦੇ ਸੀਗੇ, ਫਿਰ ਉੱਥੇ ਸਮਾਂ ਬਤੀਤ ਕਰਦੇ ਹੁੰਦੇ ਸੀਗੇ, ਪਰ ਅੱਜ ਦੂਰੋਂ ਖਲੋ ਕੇ ਹਾਲ ਵੇਖਦੇ ਆ। ਕੁਝ ਲੋਕ ਸਾਡੀ ਜ਼ਿੰਦਗੀ ਵਿੱਚ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਸਾਨੂੰ ਤੋਹਫ਼ੇ ਵਿੱਚ ਘੜੀ ਤਾਂ ਦੇ ਦਿੰਦੇ ਆ ਪਰ ਵਕਤ ਹੈ ਜਿਹੜਾ ਉਹ ਨਹੀਂ ਦਿੰਦੇ। ਕਿਆ ਬਾਤ ਹੈ, ਬਹੁਤ ਸੋਹਣੀਆਂ ਕਟਾਕਸ਼ ਹੈ ਜਿਹੜੀਆਂ ਇਹਨਾਂ ਸਤਰਾਂ ਦੇ ਵਿੱਚ ਜਿਹੜੀਆਂ ਕੀਤੀਆਂ ਗਈਆਂ। ਸੋ ਤੁਹਾਡਾ ਦੋਸਤੋ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਲ। ਅੱਛਾ, ਪੰਜਾਬ ਦੀ ਅਜੇ ਤੁਹਾਡੇ ਤੱਕ ਅਪਡੇਟ ਹੈਗੀ ਹੈ ਜ਼ਰੂਰ ਦੱਸ ਦਿਓ, ਕਿਉਂਕਿ ਮਿਊਨਸੀਪਲ ਇਲੈਕਸ਼ਨਸ ਹੈ ਜਿਹੜੇ ਅੱਜ ਉਹਨਾਂ ਦੀ ਕਾਊਂਟਿੰਗ ਉੱਥੇ ਚੱਲ ਰਹੀ ਹੈ। ਮੈਥੋਂ ਆਪ ਘਰ ਦੇ ਪੁੱਛਦੇ ਪਏ ਸੀਗੇ ਕੱਲ, ਕਹਿੰਦੇ ਵੀ ਕੋਈ ਅਪਡੇਟ ਆਈ ਹੈ, ਅਤੇ ਜਦ ਜਿਹੜੀ ਮੈਂ ਸਰਸਰੀ ਜਿਹੀ ਇੱਕ ਨਜ਼ਰ ਮਾਰੀ ਹੈ ਉਹਦੇ ਵਿੱਚ ਤਾਂ ਇਹੀ ਪਤਾ ਚੱਲਿਆ ਵੀ ਆਪ ਜਾਂ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਇਹਨਾਂ ਇਲੈਕਸ਼ਨ ਦੇ ਵਿੱਚ ਹੈ ਜਿਹੜੀ ਫਿਰ ਹੁੰਝਾ ਫਿਰ ਜਿੱਤ ਵੱਲ ਵੱਧ ਰਹੀ ਹੈ। ਬਾਕੀ ਤੁਸੀਂ ਆ ਜਿਹੜੇ ਸਾਰੇ ਸਿਆਣੇ ਹੋ, ਪੰਜਾਬ ਦੀ ਪੋਲੀਟਿਕਸ ਦੇ ਵਿੱਚ ਜ਼ਿਆਦਾ ਤੁਹਾਡੀ ਨਜ਼ਰ ਰਹਿੰਦੀ ਹੈ, ਸੂਝਬੂਝ ਰੱਖਦੇ ਹੋ, ਉਹਦੇ 'ਚ ਕੋਈ ਅਪਡੇਟ ਦੇਣੀ ਹੈ ਜ਼ਰੂਰ ਦੇ ਦਿਓ। ਆਪਾਂ ਚਾਹੁੰਦੇ ਹਾਂ ਵੀ ਜਿੱਥੇ ਸਾਡੀ ਜਨਮ ਭੂਮੀ ਹੈ ਉੱਥੋਂ ਦੀਆਂ ਵੀ ਖਬਰਾਂ ਸਾਨੂੰ ਪਤਾ ਹੋਣ, ਉੱਥੇ ਕੀ ਕੁੱਲ ਅਪਡੇਟ ਹੋ ਰਹੀ ਹੈ, ਕੀ ਹਲਚਲ ਹੋ ਰਹੀ ਹੈ। ਸੋ ਸਟੂਡੀਓ ਦਾ ਨੰਬਰ ਦੋਸਤੋ 905-673-3337, 905-673-3337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਕੁਛ ਕੁ ਕਾਲਸ ਉਸ ਤੋਂ ਬਾਅਦ ਤੁਹਾਡੇ ਜਿਹੜੇ ਟੈਕਸਟ ਮੈਸੇਜ, ਵਟਸਐਪ ਮੈਸੇਜ ਆਏ ਨੇ ਉਹ ਸਾਂਝੇ ਕਰਾਂਗੇ, ਫਿਰ ਪ੍ਰੋਗਰਾਮ ਦਾ ਰੁੱਖ ਕਰਾਂਗੇ। ਕਮਲਜੀਤ ਭਾਜੀ ਵੈਲਕਮ ਜੀ, ਆਇਆਂ ਨੂੰ ਗੁੱਡ ਮਾਰਨਿੰਗ ਸਰ।
1: ਗੁੱਡ ਮਾਰਨਿੰਗ ਸਰ, ਤੇ ਥੈਂਕ ਯੂ ਤੁਹਾਡਾ ਟਾਈਮ ਦੇਣ ਦਾ। ਤੇ ਸਰ ਮੈਨੂੰ ਤੁਹਾਡੀ ਗੱਲ ਦੇ ਵਿੱਚ ਇੱਕ ਰਾਜ ਤੰਦੋਰੀ ਜੀ ਦਾ ਨਾ ਸ਼ੇਅਰ ਯਾਦ ਆ ਗਿਆ।
0: ਕਿਆ ਬਾਤ ਹੈ,
1: ਜਿਹੜੀ ਤੁਸੀਂ ਗੱਲਬਾਤ ਕਰਦੇ ਸੀਗੇ ਨਾ ਵੀ ਆਪਣੇ ਦੂਰ ਖੜੇ ਹੋ ਕੇ ਤਮਾਸ਼ਾ ਦੇਖਦੇ ਆ ਯਾਰ ਦੋਸਤੋ, ਕਹਿੰਦੇ ਨੇ ਜੀ ਆਪਣੇ ਗਿਰ ਕਰ ਵੀ ਅੱਛਾ ਲੱਗਦਾ ਹੈ, ਔਕਾਤ ਕਾ ਪਤਾ ਚਲਤਾ ਹੈ।
0: ਕਿਆ ਬਾਤ ਹੈ,
1: ਗਿਰ ਕਰ ਵੀ ਅੱਛਾ ਲੱਗਦਾ ਹੈ, औकात का पता चलता है, बढ़ते हैं जो हाथ उठाने को अपनों का पता चलता है।
0: क्या बात है
1: सर, इदे विच बिल्कुल जी राज मंजौरी साहब ने जो लिख दिता शिव कुमार बटालवी वांगू उन्हां दा भी कोई तोड़ नहीं हैगा। बाकी पंजाब दे विच जिहड़ियां लोकल बॉडी दियां इलेक्शन हुई सर, उहदे विच आम आदमी पार्टी ने ऊंचा फिर जित प्राप्त की है, मतलब 21-18-1-17-2 ਇਸ ਤਰ੍ਹਾਂ ਕਰਕੇ ਤੇ ਇਸ ਵੇਲੇ ਕੋਈ ਮੇਰੇ 700 ਦੇ ਕਰੀਬ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ, 1300 ਕੁਛ ਸਾਰਾ ਟੋਟਲ ਹੈ ਜਿੰਨਾ ਵੀ ਆ ਉਹ।
0: ਮੈਂ ਸੁਣਿਆ ਜੀ 1977 ਹੈ ਸ਼ਾਇਦ।
1: ਹਾਂਜੀ ਬਿਲਕੁਲ ਹਾਂਜੀ ਬਿਲਕੁਲ ਸ਼ਾਇਦ ਨਹੀਂ ਹੈ 1900, ਮੈਨੂੰ ਪੂਰੀ ਡਿਟੇਲ ਨਹੀਂ ਪਤਾ।
0: ਨਹੀਂ ਕੋਈ ਨਾ ਕੋਈ ਨਹੀਂ ਜੀ ਜੀ ਹਾਂਜੀ।
1: ਤੇ ਇਹਦੇ ਵਿੱਚ ਸਰ ਦੇਖੋ ਇਸ ਤਰ੍ਹਾਂ ਆ ਵੀ ਅੱਜ ਮੈਨੂੰ ਤਾਂ ਇਹ, ਮੈਂ ਤਾਂ ਇਹ ਕਹਿੰਦਾ ਵੀ ਸਾਨੂੰ ਬ੍ਰਹਮਪੁਰ ਵਾਲਿਆਂ ਨੂੰ ਜਾਗਣਾ ਚਾਹੀਦਾ, ਸਾਨੂੰ ਕੁਛ ਅਕਲ ਲੈਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ, ਕਿਉਂਕਿ ਅਸੀਂ ਮੋਸਟਲੀ ਇੱਥੇ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੀਆਂ ਸਿਟੀਆਂ ਦੇ ਵਿੱਚ ਅਸੀਂ ਬੈਠੇ ਹਾਂ। ਔਰ ਉਹਦੇ ਵਿੱਚ ਤੁਸੀਂ ਦੇਖੋ ਵੀ ਸਾਨੂੰ ਨਾ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਵਾਲੇ ਕੰਮ ਸੀਗੇ ਵੀ ਜਿਹੜੇ ਘਰਮ ਚੌਧਰੀ ਹੁੰਦੇ ਸੀ ਨਾਲ ਰੌਲਾ ਪਾਉਣੇ ਵਾਲੇ, ਉਹ ਜਾਣਗੇ ਥਾਣੇ, ਉਹ ਬੰਦੇ ਸਾਡੇ ਕੰਮ ਕਰਾਓ ਜੀ, ਤੇ ਜਾਂ ਜਿਹੜਾ ਥਾਣੇ ਚ ਬੰਦਾ ਬੈਠਾ ਪੁਲਿਸ ਵਾਲਾ ਉਹ ਕੀ ਕਰਦਾ ਉੱਥੇ ਬੈਠਾ, ਉਹ ਤਨਖਾਹ ਕਾਹਦੀ ਰਹਿੰਦਾ ਜੇ ਬੰਦੇ ਨੇ ਜਾ ਕੇ ਕੰਮ ਕਰਾਉਣੇ ਆ। ਹੁਣ ਅਸੀਂ ਇੱਥੇ ਪੁਲਿਸ ਸਟੇਸ਼ਨ ਜਾਈਦਾ, ਅਸੀਂ ਕਿਹਾ ਲੀਡੋ ਨਾਲ ਲੈ ਕੇ ਜਾਈਦਾ, ਜੇ ਕਿਹਾ ਘਰਮ ਚੌਧਰੀ ਨਾਲ ਲੈ ਕੇ ਜਾਈਦਾ, ਨਹੀਂ। ਇਹ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਪਰੇ ਉੱਠਣਾ ਚਾਹੀਦਾ ਆ। ਔਰ ਆਮ ਆਦਮੀ ਪਾਰਟੀ ਸਰ ਬਹੁਤ ਵਧੀਆ ਕੰਮ ਕਰ ਰਹੀ ਆ, ਮੈਂ ਕਹਿ ਰਿਹਾ ਬਈ ਬਹੁਤ ਵਧੀਆ। ਅੱਜ ਤੁਸੀਂ ਪਾਣੀਆਂ ਦਾ ਕੰਮ ਦੇਖੋ 78% ਦੇ ਪਹੁੰਚਾਤਾ ਸਰ, ਮੈਂ ਰੋਜ਼ ਵੀਡੀਓ ਆਉਂਦੀਆਂ ਕਈ ਮੀਡੀਆ ਵਾਲੇ ਉਹ ਅਜੇ ਤੱਕ ਵੀ ਮਤਲਬ ਨਾ ਉਹ ਕਹਿੰਦੇ ਹੁੰਦੇ ਪਏ ਉਹਨਾਂ ਦੇ ਹੱਡੀ ਜਿਹੜੀ ਗਲੇ ਤੋਂ ਥੱਲੇ ਨਿਕਲਦੀ ਨਹੀਂ ਆ, ਉਹ ਕਰਨੀ ਪੈਣੀ ਆ। ਸੱਚ ਦੇ ਪੈਰਾ ਦਿਓ, ਅੱਜ ਅਸੀਂ ਪੰਜਾਬੀਆਂ ਦੇ ਕੋਲ ਸਾਰਾ ਕੁਛ ਹੈ, ਪੰਜਾਬੀਆਂ ਕੋਲ ਸਾਰਾ ਕੁਛ ਹੈ, ਪਰ ਇੱਕ ਚੀਜ਼ ਹੈ, ਅਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਕਦੀ।
0: ਸਹੀ ਗੱਲ,
1: ਆਪਣੀਆਂ ਆਪਣੀਆਂ ਡਫਲੀਆਂ ਵਜਾਈ ਜਾਂਦੇ ਆ, ਇੱਥੇ ਵੀ ਆਪਣੀਆਂ ਦੀਆਂ ਲੱਤਾਂ ਦੀ ਆਪ ਹੀ ਖਿੱਚੀ ਜਾਂਦੇ ਆ, ਸਾਨੂੰ ਤਾਂ ਕੋਈ ਦੂਜਾ ਬੰਦਾ ਕੁਛ ਕਰ ਹੀ ਨਹੀਂ ਸਕਦਾ, ਪੰਜਾਬੀ ਪੰਜਾਬੀ ਥੱਲੇ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਹੁਣ ਆਮ ਆਦਮੀ ਪਾਰਟੀ ਸਾਹਿਬ ਡਾਂਗੇ ਦੀ ਚੋਣ ਤੇ 27 ਚ ਸਰਕਾਰ ਬਣਾਈ ਸੀ, ਪਹਿਲੇ ਦਿਨ ਤੋਂ ਕਹਿੰਦੇ ਸੀ ਆ ਰਹੇ ਆ, ਕਿਉਂਕਿ 4,500 ਸਾਲ ਉਹਨਾਂ ਨੂੰ ਹੋਏ ਆ, ਇੰਨਾ ਕੁਛ ਜੋ ਕੁਛ ਉਹਨਾਂ ਨੇ ਕੀਤਾ ਆ ਬਹੁਤ ਕੁਛ ਆ। ਕੰਗ੍ਰੈਚੁਲੇਸ਼ਨ ਸਾਰੇ ਜਿੱਤਣ ਵਾਲੇ ਬੰਦਿਆਂ ਨੂੰ। ਔਰ ਦੂਜੀ ਗੱਲ ਦੇਖੋ, 200 ਤੋਂ ਉੱਤੇ ਉੱਥੇ ਬੰਦਾ ਆਜ਼ਾਦ ਜਿੱਤਿਆ, ਇੱਥੇ ਲੋਕੀ ਰੌਲਾ ਪਾਉਂਦੇ ਨੇ ਜੀ ਉੱਥੇ ਫਲਾਨਾ ਬੰਦਾ ਆ ਗਿਆ, ਇਹਨਾਂ ਨੇ ਪੁਲਿਸ ਵਾਲੇ ਗੁਰਪ੍ਰੀਤ ਬਿੱਟੂ ਕੱਲ ਕਿੱਦਾਂ ਬੋਲਿਆ, ਦੇਖੋ ਪੁਲਿਸ ਵਾਲੇ ਧੱਕੇ ਮਾਰੇ ਐਸਪੀ ਤੱਕ ਨੂੰ, ਇੰਸਪੈਕਟਰ ਨੂੰ, ਇਹ ਮਤਲਬ ਉਹਦਾ ਜਾਂਦਾ ਲੱਗਣਾ, ਉਹਨੂੰ ਰੰਗ ਲਾ ਕੇ ਛੱਡਣਾ, ਉਹਦਾ ਰੰਗ ਵੀ ਨੀ ਲਾਉਣਾ ਇਹਦੀ।
0: ਭਾਜੀ ਇੱਕ ਬੋਲਬਾਣੀ ਹੁੰਦੀ ਨਾ ਕਮਲਜੀਤ, ਭਾਜੀ ਬੋਲਬਾਣੀ ਹੁੰਦੀ ਨਾ, ਕਈ ਵਾਰ ਬੋਲਬਾਣੀ ਬੰਦੇ ਨੂੰ ਆ ਜਿਹੜਾ ਫਰਸ਼ ਤੋਂ ਅਰਸ਼ ਤੇ ਕਈ ਵਾਰ ਅਰਸ਼ ਤੋਂ ਐਂਡ ਸੁੱਟ ਕੇ ਆ ਜਿਹੜਾ ਫਰਸ਼ ਤੇ ਸੁੱਟ ਦਿੰਦੀ ਹੈ। ਸੋ ਬੋਲਬਾਣੀ ਬਹੁਤ ਮਾਇਨੇ ਰੱਖਦੀ ਹੈ ਇਹਨਾਂ ਚੀਜ਼ਾਂ ਦੇ।
1: ਬਿਲਕੁਲ, ਨਾਲੇ ਬਿੱਟੂ ਦੀ ਤਾਂ ਫੈਮਿਲੀ ਦਾ ਰਿਕਾਰਡ ਆ, ਪੰਜਾਬੀਆਂ ਦੇ ਕਦੇ ਸਕੇ ਇਹ ਦਾਦੇ ਦਾ ਦੇਖੋ ਕੀ ਹਾਲ, ਜੋ ਅਸੀਂ ਅੱਖੀ ਦੇਖਿਆ ਆਪਣੇ 92 ਦੇ ਪੰਜਾਬ ਦੇ ਵਿੱਚ ਵੱਡੇ ਸਾਹਮਣੇ ਆ, ਗੱਲਾਂ ਲੁਕੀਆਂ ਨੀ ਹੈਗੀਆਂ। ਔਰ ਬਾਕੀ ਪੰਥ ਨੂੰ ਖਤਰਾ ਦੱਸ ਕੇ ਲੋਕਾਂ ਦੇ ਰਾਜ ਕਰਨੇ ਵਾਲਿਆਂ ਦਾ ਟਾਈਮ ਨਿਕਲ ਗਿਆ, ਫੈਮਿਲੀ ਬਿਜ਼ਨਸ ਖਤਮ ਹੈ ਪੰਜਾਬ ਦੇ ਵਿੱਚੋਂ। ਬਾਕੀ ਜਿਹੜੇ ਲੋਕੀ ਅਜੇ ਵੀ ਰੌਲਾ ਪਾਉਂਦੇ ਨੇ ਬਹੁਤ ਵੱਡੇ ਭਰਮ ਭੁਲੇਖੇ ਦੇ ਵਿੱਚ ਆ, ਤੇ ਪੰਜਾਬ ਦਿਨ ਦੁੱਗਣੀ ਤੇ ਰਾਜ ਚੌਂਕੀ ਟੱਕੀ ਕਰੂਗਾ, ਤੇ ਬਹੁਤ ਵਧੀਆ ਪੰਜਾਬ ਦੇ ਲੋਕੀ ਇੱਕ ਵਾਰ ਫਿਰ ਸਾਰੇ ਵਧਾਈ ਦੇ ਪਾਤਰ ਨੇ। ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦਾ।
0: ਥੈਂਕ ਯੂ ਜੀ, ਥੈਂਕ ਯੂ ਕਮਲ ਜੀ ਭਾਜੀ, ਬਹੁਤ ਬਹੁਤ ਧੰਨਵਾਦ। 2100 ਜੀ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ, ਜਸਵੀਰ ਸਿੰਘ ਗੱਲ ਬੋਲਦਾ ਜੀ।
0: ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਭਾਜੀ ਜੀ, ਐਨੂੰ ਵੈਲਕਮ ਜੀ।
2: ਕੀ ਹਾਲ ਨੇ ਜੀ?

0: ਬਿਲਕੁਲ ਬਿਲਕੁਲ ਗਿੱਲਾ ਸਾਹਿਬ ਜੀ,
1: ਅੱਜ ਸ਼ੁੱਕਰਵਾਰ ਆ, ਸਾਡਾ ਗਾਣਾ ਲਾ ਦੋ ਚਮਕੀਲੇ ਦਾ, ਸਤੋ ਬਾਬਾ ਖੋਲਿਆ ਤੇਰਾ ਨਨਕਾਣਾ।
0: ਕੀ ਬਾਤ ਹੈ, ਜਰੂਰ ਲਾ ਦੇਣਾ ਭਾਜੀ,
1: ਗਾਣਾ ਬਹੁਤ ਸੋਹਣਾ।
0: ਜੀ ਜੀ ਜੀ ਬਿਲਕੁਲ ਜੀ ਬਿਲਕੁਲ ਭਾਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਾਰੇ ਸਾਡੇ ਵੀਰ ਸੱਜਣ। ਆਵਾਜ਼ ਦੇ ਜ਼ਰੀਏ ਜਿਹੜਾ ਇਹ ਸਿਲਸਿਲਾ ਆ ਦੋਸਤੋ, ਕਈ ਵਾਰ ਹੁੰਦਾ ਵੀ ਇਹ ਜਿਹੜਾ ਬੰਦਾ ਬੋਲ ਰਿਹਾ ਇਹ ਕਿੱਦਾਂ ਦਾ ਆ, ਕਿਹੋ ਜਿਹੀ ਦੇਖ ਵਾਲਾ ਆ, ਇਹ ਵੀ ਆ ਜਿਹੜਾ ਮਨ ਦੇ ਵਿੱਚੋਂ ਵਾਲ ਉੱਠਦਾ ਵੀ ਇਹ ਸੁਣਦੇ ਆ ਆਵਾਜ਼ ਲਗਾਤਾਰ ਕਈ ਸਾਲਾਂ ਤੋਂ, ਵੀ ਇਹ ਬੰਦਾ ਕਿਹੋ ਜਿਹਾ ਦਿਖਦਾ ਹੋਵੇਗਾ ਸੋਸ਼ਲ ਮੀਡੀਆ ਤੇ ਜਾ ਕੇ, ਜਾਂ ਫਿਰ ਤੁਸੀਂ ਆ ਜਿਹੜਾ ਮੇਰਾ ਇੰਸਟਾਗ੍ਰਾਮ ਤੇ ਆ ਜਿਹੜਾ ਜਾਂ ਵਟਸਐਪ ਤੇ ਆ ਜਿਹੜਾ ਤੁਸੀਂ ਮੈਨੂੰ ਆ ਜਿਹੜਾ ਦੇਖ ਸਕਦੇ ਹੋ, ਹਾਲਾਂਕਿ ਮੇਰੇ ਅਵਤਾਰ ਆ ਜਿਹੜੇ ਥੋੜੇ ਵੱਖਰੇ ਵੱਖਰੇ ਆ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪਠਾਨ, 905-673-3337 ਤੇ ਤੁਸੀਂ ਕਾਲ ਕਰ ਸਕਦੇ ਹੋ। ਬਰਾੜ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਭਗਵੰਤ ਮਾਨ ਦਾ ਫਰਕ ਜੋ ਮਰਜ਼ੀ ਹੈ ਬਾਈ ਜੀ,
0: ਮੈਨੂੰ ਬਾਕੀ ਗਰਾਉਂਡ ਰਿਐਲਿਟੀ ਤੁਸੀਂ ਦੱਸ ਸਕਦੇ ਹੋ ਸਾਰੇ।
1: ਹਾਂਜੀ, ਮੈਂ ਨਾ ਤੁਹਾਨੂੰ ਐਡ ਸੁਣੀ ਸੀ ਪਹਿਲਾਂ, ਇੱਥੇ ਆਪਣੀ ਜੀ ਤਾਰਾਂ ਆਪਣੇ ਲਾਉਣੇ ਸੀ ਆਪਣੇ ਕੈਮਰੇ।
0: ਜੀ ਜੀ,
1: ਉਹਨਾਂ ਨੇ ਬਾਈ ਵੀ ਤਾਰਾਂ ਥੱਲੇ ਵੀ ਪਾਈਆਂ ਬਾਈ।
0: ਅੱਛਾ ਅੱਛਾ,
1: ਬਹੁਤ ਵਧੀਆ ਕੰਮ ਕੀਤਾ ਸੀ, ਅੱਜ 5 ਸਾਲ ਦੀ 4-5 ਸਾਲ ਦੀ ਗੱਲ ਆ। ਤੇ ਹੁਣ ਭਗਵੰਤ ਮਾਨ ਨੇ ਵੀ ਤਾਰਾਂ ਉਵੇਂ ਪਾਉਣੀਆਂ ਵੀ ਥੱਲੇ ਜੀ, ਅੰਡਰੈਸ ਹੁਣ ਹੀ ਪਾਉਣੀ ਮੇਰੇ ਪਾਈਆਂ ਬਾਈ ਨੇ। ਬਾਈ ਬਹੁਤ ਵਧੀਆ ਕੰਮ ਕਰ ਗਿਆ ਸੀ ਬਾਈ ਆਪਣਾ, ਬਹੁਤ ਵਧੀਆ ਕੰਮ
0: ਕੀਤਾ। ਠੀਕ ਹੈ ਜੀ, ਠੀਕ ਹੈ, ਚਲੋ
1: ਮਤਲਬ ਪਤਾ ਲੱਗਦਾ ਵੀ ਤਾਰਾਂ ਹੈ ਕਿੱਥੇ ਬਾਈ।
0: ਇਹੀ ਤਾਂ ਕੰਮ ਹੈ ਭਾਜੀ, ਇਹੀ ਤਜਰਬਾ ਆ, ਹੈ ਨਾ ਜੀ। ਹਾਂ
1: ਪਤਾ ਬਾਈ ਜੀ, ਕੰਮ ਕਰੋ ਪੈਸੇ ਦੀ ਕੋਈ ਗੱਲ ਨੀ,
0: ਸਹੀ ਗੱਲ ਹੈ ਜੀ।
1: ਕਈ ਕੰਮ ਵੀ ਖਰਚਾ ਦੀ ਮੁੜਕੇ ਮਗਰ ਤੁਰੇ ਫਿਰ ਸਵਾਦ ਨੀ ਆਉਂਦਾ ਬਾਈ, ਹੈ ਨਾ।
0: ਬਿਲਕੁਲ ਬਿਲਕੁਲ,
1: ਬਾਕੀ ਜੀ ਬਹੁਤ ਪਿੱਛੇ ਬਾਗੀਆਂ ਦੇ ਲੈਣ ਲੱਗ ਲੱਗੀ ਲੱਗੀ ਸੋਚਾਂ ਵਿਚਾਰ ਲੜ ਗਿਆ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਥੈਂਕ ਯੂ ਬਾਜੀ, ਥੈਂਕ ਯੂ ਜੀ, ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ। ਅਗਲੀ ਕਾਲ ਤੇ ਚੱਲਦਾ ਮੈਂ। ਗੁੰਡੂ ਆਂਟੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
0: ਹੋਰ ਕਿੱਦਾਂ ਹਾਲ ਚਾਲ ਤੁਹਾਡਾ ਜੀ?
2: ਚੜ੍ਹਦੀ ਕਲਾ ਚ ਜੀ ਆਪਾਂ ਤਾਂ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਵਧੀਆ ਲੱਗਦਾ ਜੀ ਤੁਸੀਂ ਕਾਲ ਜਦੋਂ ਕਰਦੇ ਹੋ ਜੀ। ਥੈਂਕ ਯੂ ਜੀ,
2: ਥੈਂਕ ਯੂ ਜੀ
0: ਜੀ।
2: ਕਹਿੰਦੇ ਨੇ ਦੇਣ ਵਾਲਾ ਵੀ ਤੂੰ, ਖਵਾਉਣ ਵਾਲਾ ਵੀ ਤੂੰ,
0: ਵਾਹ
2: ਮੈਨੂੰ ਇੱਥੋਂ ਤੱਕ ਲਿਆਉਣ ਵਾਲਾ ਵੀ ਤੂੰ, ਸ਼ੁਕਰਾਨਾ ਮੇਰੇ ਮਾਲਕਾ, ਮੈਨੂੰ ਹਰ ਮੁਸੀਬਤ ਤੋਂ ਬਚਾਉਣ ਵਾਲਾ ਵੀ ਤੂੰ।
0: ਕਿਆ ਬਾਤ ਹੈ, ਕਿਆ ਬਾਤ ਹੈ ਜੀ, ਸੋ ਨਾਈਸ ਆਫ ਯੂ, ਸੋ ਨਾਈਸ ਆਫ ਯੂ, ਥੈਂਕ ਯੂ ਆਂਟੀ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ 36-22 ਜੀ, ਸਵਾਗਤ ਹੈ ਜੀ।
3: ਪੰਕਜ ਜੀ ਨਾਲ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਤੁਸੀਂ
0: ਜੀ ਜੀ,
3: ਓਹਦਾ ਮੈਨੂੰ ਵੀ ਲੱਗਿਆ, ਮੈਂ ਵੀ ਤੁਸੀਂ ਉਮਰ ਨਾਲੋਂ ਵੱਧ ਸਿਆਣੀਆਂ ਗੱਲਾਂ ਕਰਦੇ ਹੋ।
0: ਅੱਛਾ ਜੀ, ਠੀਕ ਹੈ।
3: ਜਦੋਂ ਤੁਹਾਡੀ ਫੋਟੋ ਦੇਖੀ, ਫੋਟੋ ਨਾਲ ਦੇਖਿਆ ਵੀ, ਮੈਂ ਕਿਹਾ ਬਈ ਉਮਰ ਨਾਲ ਵੱਧ ਸਿਆਣੀਆਂ ਗੱਲਾਂ ਨੇ ਤੁਹਾਡੀਆਂ।
0: ਅੱਛਾ ਜੀ, ਥੈਂਕ ਯੂ,
3: ਬੇਕਾਰ ਹੋ ਬੰਦੇ
0: ਜੀ ਜੀ,
3: ਹਾਂ
0: ਬਹੁਤ ਬਹੁਤ
3: ਥੈਂਕ ਯੂ, ਡਟੇ ਰਹੋ ਜੀ, ਵਧੀਆ ਜਿਵੇਂ
0: ਜੀ ਜੀ, ਧੰਨਵਾਦ। ਤੁਹਾਡਾ ਨਾਮ, ਸ਼ੁਭ ਨਾਮ ਤੁਹਾਡਾ ਜੀ? ਲਾਈਨਾਂ ਸ਼ੇਅਰ ਕੀਤੀਆਂ ਸੀ, ਕਹਿੰਦੇ ਉਹ ਇਹਨਾਂ ਨੇ ਇਹ ਵੀ ਕਿਹਾ ਸੀ, ਕਹਿੰਦੇ ਜਮਾਨਾ ਕੁਝ ਵੀ ਕਹੇ, ਜਮਾਨਾ ਕੁਝ ਵੀ ਕਹੇ, ਉਸਕੀ ਪਰਵਾਹ ਨਾ ਕਰ, ਜਿਸੇ ਜ਼ਮੀਰ ਨਾ ਮਾਨੇ ਉਸੇ ਸਲਾਮ ਨਾ ਕਰ। ਲਓ ਜੀ, ਫਿਰ ਤੁਹਾਡਾ ਆਪਣਾ ਪ੍ਰੋਗਰਾਮ। ਅੱਛਾ, ਜਿੱਥੇ ਮੈਂ ਤੁਹਾਡੇ ਨਾਲ ਜੇ ਸਿਰਫ ਹੈਡਲਾਈਨਸ ਹੈ ਉੱਥੇ ਹੀ ਆ ਜਿਹੜਾ, ਜਸਟ ਇਹਨੂੰ ਖਬਰ ਲੈ ਲਓ ਜਾਂ ਫਿਰ ਇੱਕ ਥੋੜ੍ਹਾ ਜਿਹਾ ਆਪਾਂ ਕਹਿ ਲਓ ਵੀ ਉਹਦੇ 'ਤੇ ਮਾੜੀ ਮੋਟੀ ਹਲਕੀਆਂ ਗੱਲਾਂ ਬਾਤਾਂ ਕਰਾਂਗੇ, ਬਾਕੀ ਜਿਹੜੀ ਤੁਹਾਡੀਆਂ ਫਰਮਾਇਸ਼ਾਂ, ਉਹ ਖਬਰ ਹੈ ਨਾ ਬੜੀ ਦਿਲਚਸਪ ਹੈ, ਉਹ ਤੁਹਾਡੇ ਸਾਡੇ ਨਾਲ ਜਿਹੜਾ ਵਾਹ ਵਾਸਤਾ ਵੀ ਰੱਖਦੀ ਹੈ। ਸੋ ਇੱਕ ਗੀਤ ਦੇ ਨਾਲ ਫਿਰ ਉਸ ਤੋਂ ਬਾਅਦ ਆਪਾਂ ਹੈਡਲਾਈਨਸ ਵੱਲ ਚੱਲਦੇ ਹਾਂ, ਅਤੇ ਨਾਲ ਦੀ ਨਾਲ ਫਿਰ ਤੁਹਾਡੀਆਂ ਫਰਮਾਇਸ਼ਾਂ, ਗੀਤ ਸੰਗੀਤ, ਕੁਝ ਟੈਕਸਟ ਮੈਸੇਜ ਪਹੁੰਚੇ ਹੋਏ ਨੇ, ਉਹਨਾਂ ਨੂੰ ਵੀ ਤੁਹਾਡੀ ਨਜ਼ਰ ਕਰਦੇ ਹਾਂ।

0: ਜੀ ਹਾਂ ਦੋਸਤੋ, ਕੁਛ ਕੁ ਜਿਹੜੀਆਂ ਹੈਡਲਾਈਨਸ ਲੈਂਦੇ ਹਾਂ, ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਜਿਹੜੀਆਂ ਕਾਲਸ ਆ ਜਿਹੜੀਆਂ ਜਲਦ ਹੀ ਮੈਂ ਏਅਰ ਤੇ ਜਿਹੜੇ ਕਰਾਂਗਾ। ਇੱਕ ਤਾਂ ਇਹ ਹੈ ਯੂ ਐਸ ਤੇ ਇਰਾਨੀਅਨ ਦੇ ਵਿੱਚ ਜਿਹੜੀ ਨੈਗੋਸ਼ੀਏਸ਼ਨ ਆ, ਜਿਹੜੀ ਇੱਕ ਟੈਂਟੇਟਿਵ ਐਗਰੀਮੈਂਟ ਆ ਜਿਹੜਾ ਉਹ ਰੀਚ ਕਰ ਗਿਆ। ਸੋ 3 ਮਹੀਨਿਆਂ ਦੇ ਇਹ ਜੰਗ ਦੇ ਵਿੱਚ 2 ਮਹੀਨਿਆਂ ਵਾਸਤੇ ਹੋਰ ਆ ਜਿਹੜਾ ਸੀਜ਼ ਫਾਇਰ ਨੂੰ ਆ ਜਿਹੜਾ ਵਧਾਇਆ ਜਾ ਰਿਹਾ। ਸੋ ਦੋਨੋਂ ਜਿਹੜੇ ਨੈਗੋਸ਼ੀਏਟਰ ਆ ਜਿਹੜੇ ਇੱਕ ਐਗਰੀਮੈਂਟ ਤੇ ਪਹੁੰਚ ਗਏ ਨੇ। ਕੱਲ੍ਹ ਵਾਈਸ ਪ੍ਰੈਜ਼ੀਡੈਂਟ ਯੂ ਐਸ ਦੇ ਜੇ ਡੀ ਵੈਂਸ ਸਾਹਿਬ ਆ, ਉਹਨਾਂ ਨੇ ਇਸ ਚੀਜ਼ ਦਾ ਖੁਲਾਸਾ ਕੀਤਾ, ਪਰ ਉਹਨਾਂ ਨੇ ਕਿਹਾ ਵੀ ਫਾਈਨਲ ਅਪਰੂਵਲ ਆ ਜਿਹੜੇ ਸਾਡੇ ਟਰੰਪ ਸਾਹਿਬ ਆ, ਪ੍ਰੈਜ਼ੀਡੈਂਟ ਸਾਹਿਬ ਆ ਜਿਹੜੇ ਉਹ ਦੇਣਗੇ। ਸੋ ਇਸ ਡੀਲ ਦੇ ਮੁਤਾਬਕ ਇੱਕ ਇਹ ਆ, ਇੱਕ ਸਟੇਟ ਆਫ ਹਾਰਮੋਨਸ ਆ ਜਿਹੜਾ ਉਹਨੂੰ ਖੋਲਿਆ ਜਾਵੇ। ਦੂਸਰਾ ਇਹ ਰੱਖਿਆ ਵੀ ਜਿਹੜੀਆਂ ਉੱਥੇ ਮਾਈਨਸ ਵਿਛਾਈਆਂ ਹੋਈਆਂ ਇਰਾਨ ਨੇ ਉਹ ਹਟਾ ਲੈਣ। ਤੀਸਰਾ ਇਹ ਹੈ ਵੀ ਜਿਹੜਾ ਯੂ ਐਸ ਨੇ ਵੀ ਬਲੌਕ ਕੀਤਾ ਹੋਇਆ ਆ ਸਟੇਟ ਆਫ ਹਾਰਮੋਨਸ ਨੂੰ, ਜਾਂ ਫਿਰ ਜਿਹੜੀਆਂ ਸੈਂਕਸ਼ਨਸ ਆ ਜਿਹੜੀਆਂ ਇਰਾਨ ਤੇ ਲਾਈਆਂ ਹੋਈਆਂ ਉਹਨਾਂ ਦੇ ਵਿੱਚ ਆ ਜਿਹੜੀ ਉਹਨਾਂ ਨੂੰ ਰਾਹਤ ਦਿੱਤੀ ਜਾਵੇਗੀ। ਸੋ ਵੈਂਸ ਸਾਹਿਬ ਨੇ ਇਹ ਵੀ ਕਿਹਾ ਵੀ ਇਸ ਦੇ ਨਾਲ ਆ ਜਿਹੜਾ ਬੜੀ ਜਲਦੀ ਤੇਲ ਦੀਆਂ ਕੀਮਤਾਂ ਦੇ ਵਿੱਚ ਆ ਜਿਹੜੀ ਗਿਰਾਵਟ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗੀ। ਤੇ ਉੱਥੇ ਹੀ ਦੋਸਤੋ ਕਿਆ ਕਰੀਏ, ਆਪਣੇ ਜਦੋਂ ਭਾਈਚਾਰੇ ਦੀ ਖਬਰ ਆਉਂਦੀ ਹੈ ਅਸੀਂ ਵੀ ਆ ਜਿਹੜੇ ਸ਼ਰਮਸਾਰ ਹੋ ਜਾਂਦੇ ਹਾਂ ਤੇ ਦੱਸਦੇ ਹੋਏ ਵੀ ਥੋੜਾ ਜਿਹਾ ਹਿਚਕਚਾਉਂਦੇ ਆ, ਪਰ ਖਬਰ ਨੂੰ ਖਬਰ ਦੀ ਤਰ੍ਹਾਂ ਸ਼ੇਅਰ ਕਰਦੇ ਹਾਂ। ਪੀ ਰੀਜਨਲ ਪੁਲਿਸ ਵੱਲੋਂ ਆ ਜਿਹੜੇ 2 ਬੰਦਿਆਂ ਦੀ ਆ ਜਿਹੜੀ ਇਸ ਟਾਈਮ ਭਾਲ ਕੀਤੀ ਜਾ ਰਹੀ ਹੈ। ਬ੍ਰੈਂਪਟਨ ਦੇ ਇਹ ਰਹਿਣ ਵਾਲੇ ਆ, ਆਪਣੇ ਪੰਜਾਬੀ ਆ, ਸ਼ਕਲਾਂ ਚਿਹਰੇ ਮੋਹਰੇ ਇਹੋ ਜਿਹੇ ਲੱਗ ਰਹੇ ਨੇ। ਇਹਨਾਂ ਨੇ May 13 ਤੋਂ June 5 ਪਿਛਲੇ ਸਾਲ ਆ ਜਿਹੜੇ ਇੱਕ ਫਿਊਲ ਸਟੇਸ਼ਨ ਜਿਹੜਾ ਕੁਈਨ ਸਟਰੀਟ ਈਸਟ ਤੇ ਡੈਲਟਾ ਪਾਰਕ ਤੇ ਹੈਗਾ ਆ, ਉੱਥੋਂ ਚੋਰੀ ਦੇ ਜਿਹੜੇ ਕਾਰਡ ਹੈ ਉਹਨਾਂ ਦੇ ਨਾਲ ਆਪਣੇ ਟਰੱਕਾਂ ਦੇ ਵਿੱਚ ਜਾਂ ਕਮਰਸ਼ੀਅਲ ਫਿਊਲ ਆ ਜਿਹੜਾ ਚੋਰੀ ਕੀਤਾ। ਪੁਲਿਸ ਨੇ ਜਿਹੜੇ ਇਹਨਾਂ ਦੀਆਂ ਹੁਣ ਤਸਵੀਰਾਂ ਜਾਰੀ ਕੀਤੀਆਂ, ਕੁਝ ਕੁ ਵੀਡੀਓਜ਼ ਫੁਟੇਜ ਆ ਜਿਹੜੇ ਜਾਰੀ ਕੀਤੇ ਆ, ਤੇ ਜਨਹਿਤ ਦੇ ਵਿੱਚ ਅਪੀਲ ਕੀਤੀ ਹੈ ਵੀ ਭਾਈ ਜੇ ਤੁਸੀਂ ਇਹਨਾਂ ਨੂੰ ਜਾਣਦੇ ਹੋ ਤਾਂ 21 ਨੰਬਰ ਡਿਵੀਜ਼ਨ ਤੇ ਆ ਨੌਨ ਐਮਰਜੈਂਸੀ ਨੰਬਰ ਤੇ ਕਾਲ ਕਰ ਸਕਦੇ ਹੋ। ਕੱਲ੍ਹ ਬੈਂਕ ਆਫ ਕੈਨੇਡਾ ਦੇ ਜਿਹੜੇ ਡਿਪਟੀ ਗਵਰਨਰ ਨੇ ਸੀਨੀਅਰ ਬੀਬੀ ਕੈਰੋਲਿਨ ਰੋਜਰਸ ਹੈ, ਉਹਨਾਂ ਨੇ ਜਿਹੜੀ ਪਾਲਿਸੀ ਹੈ ਜਿਹੜੀ ਫਾਈਨੈਂਸ਼ੀਅਲ ਸਟੇਬਿਲਿਟੀ ਹੈ ਜਿਹੜੀ ਦੇਸ਼ ਦੀ ਉਹ ਰਿਪੋਰਟ ਜਿਹੜੀ ਕੱਲ੍ਹ ਜਾਰੀ ਕੀਤੀ। ਉਹਨਾਂ ਨੇ ਕਿਹਾ ਵੀ ਮੈਂ ਪਹਿਲੀ ਕਹਿੰਦਾ ਇਸ ਰਿਪੋਰਟ ਨੂੰ ਦੇਖ ਕੇ ਅੰਦਾਜ਼ਾ ਨਾ ਲਾਈਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਘਟਾਵੇਗਾ ਵਧਾਵੇਗਾ। ਇਹ ਸਿਰਫ ਇੱਕ ਇਸ ਵਕਤ ਦੀ ਜੋ ਸਟੇਬਿਲਿਟੀ ਹੈ ਇਕਾਨਮੀ ਦੀ ਉਹ ਇਹ ਰਿਪੋਰਟ ਦੇ ਵਿੱਚ ਨਸ਼ਰ ਕੀਤਾ ਗਿਆ। ਤੇ ਉਹਨਾਂ ਨੇ ਕਿਹਾ ਵੀ ਇਸ ਟਾਈਮ ਇਕਾਨਮੀ ਹੈ ਜਿਹੜੀ ਉਹ ਰਿਜ਼ਿਲੈਂਸ ਦੇ ਵਿੱਚ ਰਹੀ ਹੈ, ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਤੱਤੀਆਂ ਹਵਾਵਾਂ ਆਈਆਂ ਨੇ। ਫਿਲਹਾਲ ਇਕਾਨਮੀ ਹੈ ਜਿਹੜੀ ਉਹਨਾਂ ਹਵਾਵਾਂ ਨੂੰ ਝੱਲਦੀ ਹੋਈ ਹੈ, ਜਿਹੜੀ ਸਹਿਕਦੀ ਅੱਗੇ ਚੱਲ ਰਹੀ ਹੈ। ਜੇ ਕੋਈ ਹੋਰ ਜ਼ੋਰ ਦਾ ਝਟਕਾ ਲੱਗਦਾ ਆ ਤਾਂ ਫਿਰ ਅਸੀਂ ਜਿਹੜਾ ਰਿਸੈਸ਼ਨ ਦੇ ਵਿੱਚ ਜਾ ਸਕਦੇ ਹਾਂ, ਪਰ ਫਿਲਹਾਲ ਜਿਹੜੀ ਦੇਸ਼ ਦੀ ਫਾਈਨੈਂਸ਼ੀਅਲ ਸਟੇਬਿਲਿਟੀ ਹੈ, ਇਕਾਨਮੀ ਹੈ ਜਿਹੜੀ ਉਹ ਬਿਲਕੁਲ ਸਟੇਬਲ ਹੈ, ਇਸ ਦਾ ਉਹਨਾਂ ਨੇ ਕੱਲ੍ਹ ਖੁਲਾਸਾ ਕੀਤਾ। ਅਤੇ ਉੱਥੇ ਹੀ ਦੋਸਤੋ ਮਾਲਟਨ ਦੀ ਇੱਕ ਵੀਡੀਓ ਹੈ ਜਿਹੜੀ ਉਹ ਘੁੰਮ ਰਹੀ ਹੈ, ਮੈਨੂੰ ਇਹ ਨਹੀਂ ਪਤਾ ਵੀ ਉਹ ਕਿੰਨੀ ਕੁ ਪੁਰਾਣੀ ਆ। ਤੁਹਾਡੇ ਹੀ ਸਰੋਤਿਆਂ ਵਿੱਚੋਂ ਕਿਸੇ ਨੇ ਮੇਰੇ ਤੱਕ ਉਹ ਵੀਡੀਓ ਪਜਾਈ ਜਿਹਦੇ ਵਿੱਚ ਕੁਝ ਕੁ ਜਿਹੜੇ ਪੰਜਾਬੀ ਅਤੇ ਸਰਦਾਰ ਮੁੰਡੇ ਇੱਕ ਘਰ ਦੇ ਵਿੱਚੋਂ ਹੈ ਜਿਹੜਾ ਪੁਲਿਸ ਉਹਨਾਂ ਨੂੰ ਘਸੀੜ ਕੇ ਕਹਿ ਲਓ ਜਾਂ ਫਿਰ ਉਹਨਾਂ ਨੂੰ ਕਹਿ ਰਹੀ ਹੈ ਵੀ ਤੁਸੀਂ ਆ ਜਿਹੜੇ ਪੈਰਾਂ ਭਾਰ ਹੈ ਜਿਹੜੇ ਪੈਰਾਂ ਤੇ ਲੱਤਾਂ ਭਾਰ ਆ ਜਿਹੜਾ ਰੇਂਗਦੇ ਹੋਏ ਆ ਜਿਹੜੇ ਬਾਹਰ ਨਿਕਲੋ। ਹੁਣ ਪਤਾ ਨਹੀਂ ਕਿੱਡਾ ਵੱਡਾ ਸੀਰੀਅਸ ਕ੍ਰਾਈਮ ਹੈ, ਕੁਛ ਆ ਜਿਹੜੇ ਪੁਲਿਸ ਦੇ ਉੱਤੇ ਕਟਾਕਸ਼ ਕਰ ਰਹੇ ਨੇ ਵੀ ਇਹ ਬੜਾ ਬੈਡ ਬਿਹੇਵੀਅਰ ਹੈ, ਪੰਜਾਬ ਪੁਲਿਸ ਵਾਂਗੂ ਬਿਹੇਵ ਕੀਤਾ ਜਾ ਰਿਹਾ ਇੱਥੇ ਅਪੀਲ ਪੁਲਿਸ ਵੱਲੋਂ। ਅਤੇ ਕੁਝ ਕੁ ਕਹਿ ਰਹੇ ਆ ਵੀ ਆਪਣਿਆਂ ਨੇ ਆਤੀ ਇੰਨੀ ਚੁੱਕੀ ਹੈ ਅਤੇ ਪੁਲਿਸ ਦਾ ਇਹ ਰਵੱਈਆ ਜਾਇਜ਼ ਹੈ। ਹਾਂਜੀ, ਸੋ ਦੋਨੋਂ ਹੀ ਆ ਜਿਹੜੇ ਪੱਖ ਉਹਨਾਂ ਨੇ ਆਪੋ ਆਪਣੀਆਂ ਜਿਹੜੀਆਂ ਓਪੀਨੀਅਨ ਦਿੱਤੀਆਂ, ਪਰ ਇਹ ਖਬਰ ਹੈ ਜਿਹੜੀ ਕੀ ਹੋ ਸਕਦੀ ਹੈ, ਕਾਹਤੋਂ ਆ ਜਿਹੜਾ ਇਹਨਾਂ ਮੁੰਡਿਆਂ ਨੂੰ ਆ ਜਿਹੜਾ ਗ੍ਰਿਫਤਾਰ ਕੀਤਾ ਜਾ ਰਿਹਾ, ਇਹ ਤਾਂ ਹੁਣ ਸਮਾਂ ਜਦ ਆਵੇਗਾ ਫਿਰ ਹੀ ਪਤਾ ਚੱਲੇਗਾ। ਫਿਲਹਾਲ ਤੁਹਾਨੂੰ ਪਤਾ ਇੰਸਟਾਗ੍ਰਾਮ 'ਤੇ ਜਿਹੜੀ ਰੀਲ ਜਾਂ ਟਿਕਟੋਕ 'ਤੇ ਰੀਲ ਇੱਦਾਂ ਦੀ ਜਿਹੜੀ ਵਾਇਰਲ ਹੋ ਜਾਂਦੀ ਹੈ, ਕਈ ਵਾਰ ਬਾਅਦ ਦੇ ਵਿੱਚ ਪਤਾ ਚੱਲਦਾ ਪੁਰਾਣੀ ਹੈ, ਪਰ ਇਹ ਮੈਨੂੰ ਲੱਗਦਾ ਨਹੀਂ ਪੁਰਾਣੀ ਹੈ। ਲੈਟ ਸੀ, ਮੈਂ ਅੱਜ ਫਿਗਰ ਆਊਟ ਕਰੂੰਗਾ ਇਸ ਬਾਰੇ, ਜੇ ਮੈਨੂੰ ਪਤਾ ਚੱਲਿਆ ਤਾਂ ਮੈਂ ਆਪਣੇ ਸੋਸ਼ਲ ਹੈਂਡਲਸ ਦੇ ਉੱਤੇ ਜ਼ਰੂਰ ਇਸ ਦੀ ਆ ਜਿਹੜੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗਾ। ਆਪਾਂ ਗੁਰਵਿੰਦਰ ਵੀਰ ਹੋਣਾ ਦੀ ਗੱਲ ਕੀਤੀ ਸੀ, ਗੁਰਵਿੰਦਰ ਵੀਰ ਸਿੰਘ ਜਿਨ੍ਹਾਂ ਨੇ ਨੈਸ਼ਨਲ ਰਿਕਾਰਡ ਇੰਡੀਆ ਦਾ ਤੋੜਿਆ, ਅਕਸ਼ੇ ਕੁਮਾਰ ਨੇ ਵੀ ਉਹਨਾਂ ਦੀ ਹੁਣ ਵਾਹ ਵਾਹ ਕੀਤੀ, ਕਹਿੰਦੇ ਵੀ ਪੰਜਾਬੀਆਂ ਦੀ ਸ਼ਾਨ ਵੱਖਰੀ, ਕਿਆ ਬਾਤ ਹੈ। ਡੱਗ ਫੋਰਡ ਸਾਹਿਬ ਉਹਨਾਂ ਨੇ ਕਿਹਾ ਵੀ ਡਿਫੈਂਸ ਇੰਡਸਟਰੀ ਦੇ ਵਿੱਚ ਅਗਲੇ 10 ਸਾਲਾਂ ਦੇ ਵਿੱਚ ਓਨਟਾਰੀਓ ਰਿਕਾਰਡ ਤੋੜ ਆ ਜਿਹੜਾ ਕੰਮ ਕਰੇਗਾ, ਜਿਸ ਦੇ ਨਾਲ 6 ਬਿਲੀਅਨ ਦੇ ਕਰੀਬ ਹੈ ਜਿਹੜਾ ਓਨਟਾਰੀਓ ਦੀ ਇਕਾਨਮੀ ਹੈ ਜਿਹੜੀ ਬੂਸਟ ਹੋਵੇਗੀ, ਤੇ 400 ਮਿਲੀਅਨ ਦੇ ਕਰੀਬ ਐਨੂਅਲ ਟੈਕਸ ਰੈਵਨਿਊ ਹੈ ਜਿਹੜਾ 2035 ਤੱਕ ਓਨਟਾਰੀਓ ਸਰਕਾਰ ਨੂੰ ਆਵੇਗਾ। ਤੇ ਅਸੀਂ ਫੈਡਰਲ ਸਰਕਾਰ ਦੇ ਨਾਲ ਡਿਫੈਂਸ ਦੇ ਉੱਤੇ ਵਰਕ ਕਰਨ ਲਈ ਤਿਆਰ ਬਰਤਾਰ ਹਾਂ। ਕੱਲ੍ਹ ਤੁਹਾਡੇ ਨਾਲ ਸਟਰੋਂਗ ਮੇਅਰ ਪਾਵਰਸ ਦੀ ਗੱਲ ਕੀਤੀ ਸੀਗੀ, ਤੇ ਕੱਲ੍ਹ ਦੁਪਹਿਰ ਤੋਂ ਬਾਅਦ ਕੁਛ ਪੱਤਰਕਾਰਾਂ ਨੇ ਉਹਨਾਂ ਤੋਂ ਪੁੱਛਿਆ ਵੀ ਸਟਰੋਂਗ ਪਾਵਰਸ ਜਿਹੜੀਆਂ ਤੁਸੀਂ ਅੰਟਾਰੀਓ ਦੇ 200 ਤੋਂ ਵੱਧ ਮੇਅਰਸ ਨੂੰ ਦਿੱਤੀ ਆ, ਉਹਨਾਂ ਦਾ ਫਾਇਦਾ ਤਾਂ ਹੋਇਆ ਨਹੀਂ ਜਿਸ ਮਕਸਦ ਦੇ ਨਾਲ ਦਿੱਤੀਆਂ ਸੀਗੀਆਂ, ਕੀ ਤੁਸੀਂ ਉਹ ਪਾਵਰਸ ਆ ਜਿਹੜੀਆਂ ਵਾਪਸ ਲੈਣ ਬਾਰੇ ਸੋਚ ਰਹੇ ਹੋ? ਤਾਂ ਉਹਨਾਂ ਨੇ ਜਿਹੜਾ ਇਹ ਰਿਜੈਕਟ ਕਰ ਦਿੱਤਾ, ਕਹਿੰਦੇ ਵੀ ਨਹੀਂ ਫਿਲਹਾਲ ਹੈ ਜਿਹੜਾ ਇਹੋ ਜਿਹਾ ਕੋਈ ਵੀ ਮੇਰੇ ਦਿਮਾਗ ਦੇ ਵਿੱਚ ਆਈਡੀਆ ਨਹੀਂ ਘੁੰਮ ਰਿਹਾ। ਕੈਨੇਡਾ ਦੇ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਨਿਊਯਾਰਕ ਪਹੁੰਚੇ ਹੋਏ ਸੀਗੇ ਤੇ ਉੱਥੇ ਉਹਨਾਂ ਨੇ ਕਿਹਾ ਵੀ ਇਹ ਕੈਨੇਡਾ ਸਟਰੋਂਗ ਵਿਲ ਹੈਲਪ ਮੇਕ ਅਮੈਰੀਕਾ ਗ੍ਰੇਟ ਅਗੇਨ। ਜੇ ਸਾਡਾ ਮੁਲਕ ਜਿਹੜਾ ਕੈਨੇਡਾ ਸਟਰੋਂਗ ਹੋਵੇਗਾ ਤਾਂ ਹੀ ਭਾਈ ਤੁਹਾਡਾ ਅਮੈਰੀਕਾ ਜਿਹੜਾ ਆ ਉਹ ਸਟਰੋਂਗ ਹੋਵੇਗਾ। ਇਸ 'ਤੇ ਕਹਿੰਦੇ ਵੀ ਉੱਥੇ ਦੇ ਕਈ ਆਗੂਆਂ ਨੇ ਆ ਜਿਹੜੀ ਇਸ 'ਤੇ ਖੁਸ਼ੀ ਪ੍ਰਗਟਾਈ ਵੀ ਭਾਈ ਕੋਈ ਕੈਨੇਡਾ ਦਾ ਆਗੂ ਆ ਜਿਹੜਾ ਉਹਨੇ ਗੱਲ ਕੀਤੀ ਆ ਅਮੈਰੀਕਾ ਗ੍ਰੇਟ ਅਗੇਨ ਦੀ ਆ ਜਿਹੜੀ ਇਹ ਗੱਲ ਕੀਤੀ ਹੈ। ਸੋ ਇਹ ਕੁਝ ਕੁ ਖਬਰਾਂ, ਇੱਕ ਜਿਹੜੀ ਆ ਜਿਹੜੀ ਮੈਂ ਰੋਕ ਲਈ ਸੀ ਖਬਰ ਉਹ ਇਸ ਕਰਕੇ ਮੈਂ ਕਿਹਾ ਉਹਦੇ 'ਤੇ ਥੋੜ੍ਹੇ ਜਿਹੇ ਤੁਹਾਡਾ ਵਿਊ ਪੁਆਇੰਟ ਵੀ ਲਵਾਂਗੇ। ਕੁਛ ਕੁ ਮੇਰੇ ਤੱਕ ਲਾਈਨਸ ਆ ਜਿਹੜੀਆਂ ਫਲੈਸ਼ ਕਰੀਆਂ ਆਪਾਂ ਉਹ ਲੈ ਲਈਏ, ਉਸ ਤੋਂ ਬਾਅਦ ਫਿਰ ਆਪਾਂ ਇਹ ਵੀ ਚੱਲਦੇ ਆ, ਬਾਕੀ ਜਿਹੜੀਆਂ ਤੁਹਾਡੀ ਫਰਮਾਇਸ਼ਾਂ ਉਹ ਵੀ ਤੁਹਾਡੇ ਜਿਹੜੇ ਮੈਸੇਜ ਆਏ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ। ਪ੍ਰੇਮ ਜੀ ਸਵਾਗਤ ਹੈ ਜੀ ਆਇਆਂ ਨੂੰ, ਵੈਲਕਮ ਜੀ।
1: ਹਾਂਜੀ ਸ਼ਮੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ,
1: ਬਹੁਤ ਵਧੀਆ ਪ੍ਰੋਗਰਾਮ।
0: ਥੈਂਕ ਯੂ ਸਰ।
1: ਵਾਕਿਆ ਤੁਸੀਂ ਏਜ ਨਹੀਂ ਲੱਗਦੀ ਬਟ ਸਿਆਣੀਆਂ ਗੱਲਾਂ ਤੇ ਸਾਡੇ ਭਰਾ ਕਾਫੀ ਸਟੱਡੀ ਕਰਕੇ ਆਉਂਦੇ ਆ, ਏਦਾਂ ਹੀ ਆਉਂਦੇ।
0: ਧੰਨਵਾਦ ਭਾਜੀ, ਤੁਹਾਡਾ ਸਾਰਿਆਂ ਦਾ ਸਾਥ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਭਾਜੀ।
1: ਤੇ ਮੈਂ ਐਕਚੁਅਲੀ ਕਹਿੰਦੇ ਟਰੰਪ ਸਾਹਿਬ ਨੇ ਗੱਲ ਕੀਤੀ ਨਾ, ਕਦੀ ਇਹ ਕਹਿੰਦੇ ਕਰ ਲਿਆ ਸਮਝੌਤਾ, ਕਦੀ ਇਹਨਾਂ ਪਿੱਛੇ ਨਾ ਬਹੁਤ ਵੱਡੀਆਂ ਤਾਕਤਾਂ ਆ ਜਿਹੜੀਆਂ। ਜੇ ਨਾ ਤੁਸੀਂ ਅਮੈਰੀਕਨ ਨੋਟ ਦੇਖੋ, $5 ਦਾ ਜੀ ਨੋਟ, ਜਿਹੜੇ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਬੜੇ ਸਿੱਟਦੇ ਆ ਨਾ
0: ਜੀ ਜੀ,
1: ਦੂਸਰੇ ਪਾਸੇ ਈਗਲ ਆ, ਈਗਲ ਦੇ ਜਿਹੜੇ ਸਟਾਰ ਆ ਉਹ ਵੀ 13 ਆ, ਤੇ ਉਹਦੇ ਵਿੱਚ ਜਿਹੜੇ ਪੰਜੇ ਆ ਨਾ ਈਗਲ ਦੇ
0: ਹਾਂਜੀ
1: ਉਹ ਵੀ 13 ਆ।
0: ਅੱਛਾ ਜੀ।
1: ਹਾਂ, ਤੇ ਇਹਨਾਂ ਨੇ ਇੱਕ ਰੋਮਨ ਭਾਸ਼ਾ ਦੇ ਵਿੱਚ ਲਿਖਿਆ ਆ ਕਿ ਇਲੂਮੀਨਾਟੀ ਜਦੋਂ ਹੋਂਦ ਵਿੱਚ ਆਇਆ ਨਾ
0: ਜੀ ਜੀ
1: 1876 ਦੇ ਵਿੱਚ
0: ਜੀ,
1: ਉਹ ਵੀ ਇਹਦੇ ਵਿੱਚ ਲਿਖਿਆ ਆ।
0: ਅੱਛਾ ਜੀ।
1: 13 ਫੈਮਿਲੀਆਂ ਨੇ ਰਲ ਕੇ ਬਣਾਇਆ
0: ਜੀ ਜੀ ਜੀ।
1: ਕਹਿਣ ਦਾ ਮਤਲਬ ਕਿ ਜਿਹੜਾ ਅਮਰੀਕਾ ਆ ਉਹ ਅੰਡਰ 13 ਫੈਮਿਲੀ ਦੇ ਅੰਡਰ ਆ,
0: ਉਹ ਕੰਟਰੋਲ ਕਰ ਰਹੀਆਂ ਇਹਨਾਂ ਨੂੰ ਹੈ ਜੀ।
1: ਹਾਂਜੀ,
0: ਮਤਲਬ ਤੁਸੀਂ ਕਹਿੰਦੇ ਹੋ ਵੀ ਉਹ ਜਿਹੜੀ 13 ਪਰਿਵਾਰ ਆ ਉਹ ਕੰਟਰੋਲ ਕਰ ਰਹੇ ਆ ਅਮਰੀਕਾ ਨੂੰ।
1: ਮੋਦੀ ਸਾਹਿਬ ਕੋਲ ਹੁਣ ਝੂਠਾ ਖਾਇਆ ਉਹ ਆਪਣਾ ਏਅਰਪੋਰਟ ਵੇਚਣ ਲੱਗੇ ਆ ਹੁਣ
0: ਪ੍ਰਾਈਵੇਟ ਸਟੇਸ਼ਨ ਜੀ, ਬਿਲਕੁਲ
1: ਪ੍ਰਾਈਵੇਟ ਲੋਕਾਂ ਨੂੰ ਵੇਚਣ ਦਾ ਮਤਲਬ ਇਹ ਜਿਹੜੀ ਪਬਲਿਕ ਪ੍ਰੋਪਰਟੀਜ਼ ਹੈਗੀਆਂ ਉਹਨਾਂ ਨੂੰ ਹੁਣ ਵੇਚਣਾ ਸ਼ੁਰੂ ਕਰਤਾ।
0: ਇੱਥੇ
1: ਤੱਕ ਇੰਨੇ ਹਾਲਾਤ ਮਾੜੇ ਹੋ ਗਏ ਕੈਨੇਡਾ ਦੇ ਕਿ ਹੁਣ ਵੇਚ ਦੋ ਆਰਾਮ ਨਾਲ।
0: ਭਾਜੀ ਤੁਸੀਂ ਇਹ ਦੇਖੋ, ਪਿੱਛੇ ਜੇ ਆਪਾਂ ਏਅਰਪੋਰਟਾਂ ਦੀ ਖਬਰ ਇੱਕ ਸਾਂਝੀ ਕੀਤੀ ਸੀਗੀ ਵੀ ਬੈਗ ਟੈਗਿੰਗ ਜਾਂ ਬੈਗ ਸਵਿਚ ਟੈਗਿੰਗ ਦਾ ਜਿਹੜਾ ਹਨਾ ਜੀ ਰੈਕਟ ਚੱਲ ਰਿਹਾ ਸੀਗਾ, ਕਿੰਨਾ ਨਸ਼ਾ ਹਨਾ ਜੀ, ਤੇ ਹੁਣ ਜਿਹੜੇ ਉਹ ਜਿਹੜੇ ਵਿਕਟਮਸ ਹੈ ਜਿਹੜੇ ਕੱਲ ਇੱਕ ਇੱਕ ਕਰਕੇ ਉਹ ਬਾਹਰ ਆ ਰਹੇ ਆ, ਉਹ ਕਹਿੰਦੇ ਵੀ ਕਿਸੇ ਨੂੰ ਜਿਹੜਾ ਫਿਲੀਪੀਨਸ 24 ਦਿਨ ਦੀ ਜੇਲ੍ਹ ਕੱਟਣੀ ਪਈ, ਕਿਸੇ ਨੂੰ ਜਾਪਾਨ ਦੇ ਵਿੱਚ ਹੱਥਕੜੀਆਂ ਲੱਗ ਗਈਆਂ, ਕੋਈ ਆ ਜਿਹੜਾ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਮੈਕਸੀਕੋ ਛੁੱਟੀਆਂ ਕੱਟਣ ਗਿਆ ਤੇ ਆ ਰਹੇ ਸੀਗੇ ਤੇ ਉਹਨਾਂ ਨੂੰ ਉੱਥੇ ਮੈਕਸੀਕਨ ਅਥਾਰਟੀਜ਼ ਨੇ ਫੜ ਲਿਆ ਵੀ ਭਾਈ ਤੁਸੀਂ ਤਾਂ ਨਸ਼ਾ ਜਿਹੜਾ ਆ ਸਮਗਲ ਕਰ ਰਹੇ ਹੋ। ਹੁਣ ਬਾਅਦ ਦੇ ਵਿੱਚ ਜਦੋਂ ਇਹ ਇਹਨਾਂ ਦੇ ਪੈਸਾ ਵੀ ਲੱਗ ਗਿਆ, ਕਹਿੰਦੇ ਰਿਟਰਨ ਟਿਕਟਾਂ ਵੀ ਨਹੀਂ ਏਅਰਲਾਈਨ ਨੇ ਲੈ ਕੇ ਦਿੱਤੀਆਂ, ਖੱਜਲ ਖੁਆਰੀ ਜਿਹੜੀ ਵੱਖਰੀ ਹੋਈ ਆ, ਕੰਪਨਸੇਸ਼ਨ ਬਾਰੇ ਕੋਈ ਗੱਲ ਨਹੀਂ ਕਰ ਰਿਹਾ, ਨਾ ਏਅਰਲਾਈਨ ਕਰ ਰਹੀ ਹੈ ਨਾ ਏਅਰਪੋਰਟ ਸਟਾਫ ਕਰ ਰਿਹਾ ਤੇ ਨਾ ਜਿਹੜੀ ਬੈਗੇਜ ਹੈਂਡਲਿੰਗ ਵਾਲੀ ਜਿਹੜੀ ਕੋਈ ਵੀ ਥਰਡ ਪਾਰਟੀ ਕੰਪਨੀ ਉਹ ਗੱਲ ਕਰ ਰਹੀ ਹੈ। ਸੋ ਕਸੂਰਵਾਰ ਕੌਣ ਆ ਇਹਦੇ ਚ?
1: ਬਿਲਕੁਲ ਮੈਂ ਉਹੀ ਗੱਲ ਕਰਦਾ ਕਿ ਹੁਣ ਤੁਸੀਂ ਦੇਖੋ ਆ ਪਿੱਛੇ ਜੇ ਬਹੁਤ ਰੌਲਾ ਪਿਆ ਸੀਗਾ, 6 ਮਿੰਟ ਵਿੱਚ ਇੱਕ ਗੱਡੀ ਚੋਰੀ ਹੁੰਦੀ ਸੀ। ਅੱਛਾ, ਉਹ ਹਜ਼ਾਰਾਂ ਹੀ ਗੱਡੀਆਂ ਫੈਡਰਲ ਗੌਰਮੈਂਟ ਦੇ ਅੰਡਰ ਆਉਂਦਾ ਆ ਨਾ ਬਾਰਡਰ ਜਿਹੜੇ ਆ
0: ਜੀ,
1: ਇਹਨਾਂ ਨੇ ਕਿਸੇ ਬੰਦੇ ਨੂੰ ਵੀ ਸਸਪੈਂਡ ਕੀਤਾ ਉੱਥੇ ਜਾਂ ਦਿਖਾ ਰਿਹਾ ਹੋਵੇ ਖਬਰਾਂ ਦੇ ਵਿੱਚ ਕਿ ਅਸੀਂ ਕਹਿੰਦਾ ਮਤਲਬ ਸਰਕਾਰਾਂ ਰਲੀਆਂ ਸੀਗੀਆਂ ਤੇ ਉਹ ਤੁਸੀਂ ਦੇਖੋ ਕਿ ਹਜ਼ਾਰਾਂ ਹੀ ਗੱਡੀਆਂ ਲਗਾ ਤੀਆਂ ਬਿਲੀਅਨਸ ਆਫ ਡਾਲਰ ਦੀਆਂ
0: ਹਜ਼ਾਰਾਂ
1: ਗੱਡੀਆਂ ਕਿੱਦਾਂ ਨਿਕਲ ਗਈਆਂ ਯਾਰ ਇੱਕ ਵਾਰੀ ਨੀ ਫੇਰ ਉਹ ਕਿੰਨੇ ਸਾਲ ਕੰਮ ਚੱਲਦਾ ਰਿਹਾ
0: ਜੀ ਜੀ
1: ਹਨਾ, ਤੇ ਬਾਅਦ ਵਿੱਚ ਕਹਿੰਦੇ ਵੀ ਅਸੀਂ ਅਸੀਂ ਅਸੀਂ ਟਾਸਕ ਫੋਰਸ ਬਣਾਉਣੀ ਆ ਫਲਾਨਾ ਕਰਨ ਤੇ ਬੜਾ ਕਰਨਾ ਨਾ,
0: ਗੱਡੀਆਂ ਤਾਂ ਹਜੇ ਵੀ ਚੋਰੀ ਹੋ ਰਹੀਆਂ ਭਾਜੀ,
1: ਅਜੇ ਵੀ ਮੈਂ ਉਹੀ ਗੱਲ ਕਰਦਾ ਅਜੇ ਵੀ ਨੀ ਰੁਕਣ ਦਾ ਨਾਮ ਲੈ ਰਹੇ ਹਨਾ,
0: ਹੋਮ ਇਨੋਵੇਸ਼ਨ ਹਜੇ ਵੀ ਚੱਲ ਰਹੀਆਂ,
1: ਗੌਰਮੈਂਟ ਦਾ ਕਿੱਡਾ ਫੇਲੀਅਰ ਹੈ ਸ਼ਮੀ ਭਾਜੀ।
0: ਜੀ ਜੀ ਬਿਲਕੁਲ ਬਿਲਕੁਲ, ਥੈਂਕ ਯੂ ਪ੍ਰੇਮ ਭਾਜੀ, ਥੈਂਕ ਯੂ ਵੈਰੀ ਮੱਚ ਜੀ, ਤੁਸੀਂ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ ਜੀ। ਵਨੀਤ ਜੀ ਸਵਾਗਤ ਹੈ ਸਰ, ਗੁੱਡ ਮਾਰਨਿੰਗ।
2: ਹਾਂਜੀ ਗੁੱਡ ਮਾਰਨਿੰਗ ਭਾਜੀ, ਕੀ ਹਾਲ ਚਾਲ?
0: ਬਸ ਵਧੀਆ ਭਾਜੀ ਵਧੀਆ, ਤੁਸੀਂ ਸੁਣਾਓ ਜੀ?
2: ਬਸ ਠੀਕ ਠਾਕ ਹੈ ਜੀ ਭਾਜੀ, ਤੁਸੀਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈਗਾ
0: ਜੀ, ਥੈਂਕ ਯੂ ਸਰ।
2: ਤੇ ਜਿਹੜੀ ਤੁਹਾਡੀ ਤਾਰੀਫ ਹੋ ਰਹੀ ਹੈ ਨੋ ਡਾਊਟ ਕਿ ਤੁਸੀਂ ਬਹੁਤ ਨਾਈਸ ਹੋ, ਪਰ ਉਹਦੇ ਪਿੱਛੇ ਤੁਹਾਡੇ ਜੋ ਮਾਤਾ ਪਿਤਾ ਦੇ ਸੰਸਕਾਰ ਆ ਉਹ ਬਹੁਤ ਜ਼ਿਆਦਾ ਵਧੀਆ ਹੈਗੇ।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ।
2: ਹਾਂਜੀ ਉਹਨਾਂ ਨੇ ਸਾਨੂੰ ਯਾਨੀ ਕਿ ਇਸ ਲਾਇਕ ਬਣਾਇਆ ਕਿ ਤੁਹਾਡਾ ਨੇਚਰ ਇੰਨਾ ਗੁੱਡ ਹੈਗਾ
0: ਜੀ,
2: ਤੇ ਤੁਸੀਂ ਇੰਨੇ ਸੂਝਵਾਨ ਹੋ ਤੇ ਇੰਨੇ ਵਧੀਆ ਗੱਲਾਂ ਬਾਤਾਂ ਕਰਦੇ ਹੋ, ਉਹਦੇ ਲਈ ਮਾਤਾ ਪਿਤਾ ਦੇ ਸੰਸਕਾਰ ਹੀ ਮੈਟਰ ਕਰਦੇ ਹੁੰਦੇ ਜੀ।
0: ਨੋ ਡਾਊਟ ਭਾਜੀ, ਬਿਲਕੁਲ ਸਹੀ ਗੱਲ।
2: ਮੈਂ ਉਹਨਾਂ ਨੂੰ ਹੀ ਯਾਨੀ ਕਿ ਸਤਿ ਸ੍ਰੀ ਅਕਾਲ ਕਹਿੰਦਾ
0: ਜੀ,
2: ਆਂਟੀ ਅੰਕਲ ਨੂੰ
0: ਜੀ,
2: ਜਿਨ੍ਹਾਂ ਨੇ ਤੁਹਾਨੂੰ ਇਸ ਲਾਇਕ ਬਣਾਇਆ ਜੀ।
0: ਥੈਂਕ ਯੂ,
2: ਮੈਂ ਸਹੀ ਕਹਿਣਾ ਚਾਹੁੰਦਾ ਸੀਗਾ ਭਾਈ।
0: ਕਿਆ ਬਾਤ ਹੈ ਜੀ, ਸੋ ਨਾਈਸ ਆਫ ਯੂ ਭਾਜੀ, ਥੈਂਕ ਯੂ ਸੋ ਮਚ। ਐਡਮਿੰਟਨ ਦੀ ਹੈ ਹਾਂਜੀ, ਸੋ ਇਹ ਐਡਮਿੰਟਨ ਦੀ ਖਬਰ ਹੈ। ਗੱਲ ਏਦਾਂ ਆ ਵੀ ਐਡਮਿੰਟਨ ਦਾ ਇੱਕ ਸਪੈਂਸਰ ਹੈ ਨਾਂ ਦਾ, ਇਹ ਬੰਦਾ ਇਹ ਸਿੰਗਲ ਹੈ ਤੇ ਹੁਣ ਹੈ ਜਿਹੜਾ ਆਪਣਾ ਸਾਥੀ ਲੱਭ ਰਿਹਾ ਹੈ। ਤੇ ਉੱਦਾਂ ਜਦੋਂ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਜਿਹੜਾ ਏ ਆਈ ਦਾ ਜ਼ਮਾਨਾ ਆ, ਹਰ ਕੋਈ ਆ ਜਿਹੜਾ ਸੋਸ਼ਲ ਮੀਡੀਆ ਦਾ ਸਹਾਰਾ ਲੈਂਦਾ ਆ ਹਾਂਜੀ, ਜਾਂ ਫਿਰ ਜਿਹੜੀਆਂ ਡੇਟਿੰਗ ਐਪਸ ਹੋ ਗਈਆਂ ਉੱਥੇ ਉਹਨਾਂ ਦਾ ਸਹਾਰਾ ਲੈਂਦਾ ਆ। ਸੋ ਇਹਨੇ ਆ ਜਿਹੜਾ ਇੱਕ ਵੱਖਰਾ ਤਰੀਕਾ ਅਪਣਾਇਆ ਆਪਣਾ ਬੈਟਰ ਹਾਫ ਲੱਭਣ ਵਾਸਤੇ। ਇਹਨੇ ਆ ਜਿਹੜਾ ਐਡਮਿੰਟਨ ਦੇ ਜਿਹੜੇ ਐਡਮਿੰਟਨ ਜੇ ਸੁਣ ਰਹੇ ਹੋਣਗੇ ਸਾਨੂੰ, ਉਹਨਾਂ ਨੇ ਵੀ ਇਹ ਦੇਖਿਆ ਹੋਵੇਗਾ ਬਿੱਲ ਬੋਰਡ, ਇਹਨੇ ਮੈਰੀ ਸਪੈਂਸਰ ਡੋਟ ਸੀ ਏ ਕਰਕੇ ਬਿੱਲ ਬੋਰਡ ਹੈ ਜਿਹੜਾ, ਉੱਥੇ ਆ ਜਿਹੜੇ ਕਈ ਬਿੱਲ ਬੋਰਡ ਆ ਜਿਹੜੇ ਉਹ ਇਹਨੇ ਪੈਸੇ ਥਾਊਜ਼ੈਂਡਸ ਆਫ ਡੋਲਰ ਹੈ ਜਿਹੜੇ ਖਰਚੇ ਹੈ, ਅਤੇ ਉਹਦੇ ਵਿੱਚ ਉੱਪਰ ਜਿਹੜਾ ਮੇਨ ਹੈੱਡਲਾਈਨ ਲਿਖੀ ਹੈ ਯੂਅਰ ਫਿਊਚਰ ਹਸਬੈਂਡ। ਸੋ ਹੁਣ ਹੈ ਜਿਹੜਾ ਇਹ ਲੱਭ ਰਿਹਾ ਹੈ, ਕਹਿੰਦਾ ਵੀ ਮੈਂ ਆਪਣਾ ਜੀਵਨ ਸਾਥੀ ਇਹੋ ਜਿਹਾ ਲੱਭਣਾ ਚਾਹੁੰਦਾ ਜੋ ਮੈਨੂੰ ਸਮਝ ਸਕੇ, ਜੋ ਇੱਕ ਅਸੀਂ ਇੱਕ ਦੂਜੇ ਦੇ ਵਿਚਾਰਾਂ ਨੂੰ ਹੈ ਜਿਹੜਾ ਕਹਿ ਲਓ ਵੀ ਕਹਿੰਦੇ ਹੁੰਦੇ ਨਾ ਵੀ ਤਵੱਜੋ ਦੇ ਸਕੀਏ, ਰਿਸਪੈਕਟ ਦੇ ਸਕੀਏ। ਸੋ ਹੁਣ ਹੈ ਜਿਹੜਾ ਇਹ ਬੰਦਾ ਜਿਹੜਾ ਆ ਬੜਾ ਵਾਇਰਲ ਹੋ ਗਿਆ ਸਪੈਂਸਰ, ਅਤੇ ਉਹ ਜਿਹੜਾ ਇਹਨੇ ਬਿੱਲਬੋਰਡ 'ਤੇ ਵੈਬਸਾਈਟ ਹੈ ਇਹਦੀ, ਪਰਸਨਲ ਵੈਬਸਾਈਟ ਹੈ, ਅਤੇ ਜਦੋਂ ਪਰਸਨਲ ਵੈਬਸਾਈਟ 'ਤੇ ਜਾਂਦੇ ਆ ਅਤੇ ਉੱਥੇ ਆ ਜਿਹੜਾ ਇਹਦਾ ਜਿਹੜੀ ਬਾਇਓਗ੍ਰਾਫੀ ਖੁੱਲ੍ਹ ਜਾਂਦੀ ਹੈ ਵੀ ਇਹ ਬੰਦਾ ਕਿੱਦਾਂ ਦਾ ਸਪੈਂਸਰ। ਇਹ ਉਹਦੇ 'ਚ ਦੱਸਦੇ ਆ ਵੀ ਇਹ ਨੋਨ ਸਮੋਕਰ ਹੈ, ਨੋਨ ਇਹਦਾ ਡਰਿੰਕਿੰਗ ਸਟਾਈਲ ਹੈ, ਇਹ ਇੰਜੋਏ ਕਰਦਾ ਘੁੰਮਣਾ ਫਿਰਨਾ, ਫੋਟੋਗ੍ਰਾਫੀ ਅਤੇ ਫਿਲਮਾਂ ਦੇਖਣ ਦਾ ਸ਼ੌਂਕ ਹੈ। ਸੋ ਹੁਣ ਆ ਜਿਹੜਾ ਇਹ ਬੰਦਾ ਜਿਸ ਹਿਸਾਬ ਦੇ ਨਾਲ ਆਪਣਾ ਬੈਟਰ ਹਾਫ ਲੱਭ ਰਿਹਾ, ਅਤੇ ਦੋਸਤੋ ਸਵਾਲ ਇਹ ਹੈ ਵੀ ਕੀ ਜਿਹੜੀਆਂ ਅੱਜ ਦੇ ਸਮੇਂ ਵਿੱਚ ਡੇਟਿੰਗਸ ਐਪ ਹੈ ਉਹ ਲੋਕਾਂ ਨੂੰ ਸਹੀ ਜੀਵਨ ਸਾਥੀ ਲੱਭਣ ਦੇ ਵਿੱਚ ਨਾਕਾਮ ਹੋ ਰਹੀਆਂ ਨੇ, ਜਾਂ ਫਿਰ ਇਹ ਜਿਹੜਾ ਵਿਅਕਤੀ ਨੇ ਬਿੱਲਬੋਰਡ ਲਗਾ ਕੇ ਆਪਣੇ ਜੀਵਨ ਸਾਥੀ ਨੂੰ ਲੱਭਦਾ ਹੈ ਕਿ ਇਹ ਹਿੰਮਤ ਵਾਲਾ ਕੰਮ ਹੈ ਜਾਂ ਮਜਬੂਰੀ ਹੈ? ਇਹਦੀ ਉਮਰ 40 ਸਾਲ ਹੈ ਅਤੇ ਕਹਿੰਦਾ ਆਪਣੇ ਪਰਿਵਾਰ ਦੇ ਵਿੱਚ ਸਿਰਫ ਹੁਣ ਇਕੱਲਾ ਮੈਂ ਹੀ ਹੈ ਜਿਹੜਾ ਸਿੰਗਲ ਰਹਿ ਗਿਆ, ਜਿਹਨੇ ਮੂੰਹ ਨੂੰ ਸ਼ੁਹਾਰਾ ਲਾਉਣਾ, ਬਾਕੀ ਸਾਰੇ ਕਹਿੰਦਾ ਵੀ ਵਿਆਹ ਹੀ ਹੋ ਗਏ, ਸਾਰਿਆਂ ਦੇ ਵਿਆਹ ਹੋ ਗਏ ਹੈ। ਕਹਿੰਦਾ ਹੁਣ ਮੈਨੂੰ ਵੀ ਹੈ, ਤੀਬਰ ਇੱਛਾ ਮੇਰੀ ਜਾਗੀ ਹੈ ਵੀ ਮੈਂ ਵੀ ਹੁਣ ਵਿਆਹ ਕਰਵਾ ਲਵਾਂ। ਅਤੇ ਸਵਾਲ ਮੇਰਾ ਇਹੀ ਹੈ ਵੀ ਕੀ ਜਿਹੜੀਆਂ ਸੋਸ਼ਲ ਮੀਡੀਆ ਜਾਂ ਫਿਰ ਡੇਟਿੰਗ ਐਪ ਹੈ ਉਹਨਾਂ ਨੇ ਰਿਸ਼ਤਿਆਂ ਨੂੰ ਇੱਕ ਕਾਰੋਬਾਰ ਬਣਾ ਦਿੱਤਾ? ਕਈ ਤੁਸੀਂ ਦੇਖੋ ਵੈਬਸਾਈਟਸ ਹੈ ਜਿਹੜੀਆਂ ਉਹ ਚੱਲਦੀਆਂ ਪਈਆਂ। ਅੱਛਾ, ਅਰੇਂਜ ਮੈਰਿਜ ਵਿੱਚ ਪਰਿਵਾਰ ਦੀ ਤੁਹਾਡੇ ਹਿਸਾਬ ਦੇ ਨਾਲ ਭੂਮਿਕਾ ਕੀ ਹੁੰਦੀ ਹੈ? ਅਤੇ ਲਵ ਮੈਰਿਜ ਦੇ ਵਿੱਚ ਜੋ ਇੱਕ ਬੰਦੇ ਦੀ ਇੱਕ ਪਰਸਨਲ ਚੋਇਸ ਹੁੰਦੀ ਹੈ, ਹੈ ਨਾ ਜੀ, ਤੁਹਾਡੇ ਅਨੁਸਾਰ ਕਿਹੜਾ ਮਾਡਲ ਹੈ ਜਿਹੜਾ ਵਧੇਰੇ ਸਫਲ ਹੈ? ਜਾਂ ਤੁਸੀਂ ਇਹ ਸਮਝਦੇ ਹੋ ਅਰੇਂਜ ਮੈਰਿਜ ਜਾਂ ਲਵ ਮੈਰਿਜ ਇਹ ਦੋਨੋਂ ਹੀ ਫੇਲ ਮਾਡਲ ਹੈ, ਜਾਂ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਹੈ ਜਿਹੜਾ ਤਵਜਨ ਦਿੰਦੇ ਹੋ ਜਾਂ ਤਵੱਕੋ ਦਿੰਦੇ ਹੋ ਵੀ ਭਾਈ ਜਿਹੜਾ ਅਰੇਂਜ ਮੈਰਿਜ ਮੈਰਿਜ ਹੈ, ਕਿਉਂਕਿ ਸਿਆਣਿਆਂ ਨੇ ਉਹ ਪ੍ਰਥਾ ਚੱਲਦੀ ਆ ਰਹੀ ਸੀ, ਹੌਲੀ ਹੌਲੀ ਹੈ ਜਿਹੜੀ ਹੁਣ ਉਹ ਰਿਵਾਜ਼ ਆ ਚੇਂਜ ਹੋ ਗਿਆ, ਹੁਣ ਮੁੰਡਾ ਕੁੜੀ ਹੈ ਆਪਣੇ ਇੱਕ ਦੂਜੇ ਨੂੰ ਆ ਜਿਹੜਾ ਪਸੰਦ ਕਰਦੇ ਆ, ਘਰਦਿਆਂ ਨੂੰ ਦੱਸ ਦਿੰਦੇ ਆ ਅਤੇ ਘਰਦੇ ਆ ਜਿਹੜੇ ਉਹ ਅੱਗੇ ਪਰਿਵਾਰਾਂ ਨਾਲ ਮਿਲਦੇ ਆ ਅਤੇ ਫਿਰ ਅੱਗੇ ਵਿਆਹ ਕਰ ਦਿੰਦੇ ਨੇ। ਕੀ ਤੁਸੀਂ ਸਮਝਦੇ ਹੋ ਵੀ ਅਰੇਂਜ ਮੈਰਿਜ ਹੈ ਜਿਹੜੀ ਉਹ ਜ਼ਿਆਦਾ ਸਕਸੈਸਫੁੱਲ ਰਹੀ ਹੈ ਜਾਂ ਫਿਰ ਲਵ ਮੈਰਿਜ ਹੈ ਜਿਹੜੀ ਉਹ ਜ਼ਿਆਦਾ ਤੁਹਾਨੂੰ ਲੱਗਦਾ ਵੀ ਸਕਸੈਸਫੁੱਲ ਰਹੀ ਹੈ, ਤੁਹਾਡਾ ਵਿਊ ਪੁਆਇੰਟ ਕੀ ਹੈ? ਸੋ ਸਟੂਡੀਓ ਦਾ ਨੰਬਰ 905-673-3337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਅਤੇ ਇਹ ਖਬਰ ਜਸਟ ਇੱਕ ਖਬਰ ਵੀ ਹੈ ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਮੈਂ ਹਲਕਾ ਜਿਹਾ ਇੱਕ ਸਵਾਲ ਵੀ ਪਾਇਆ ਤੁਹਾਡੇ ਹਿਸਾਬ ਦੇ ਨਾਲ। ਐਡਮਿੰਟਨ ਦਾ ਸ਼ਖਸ ਹੈ, ਇਹਨੇ ਉੱਥੇ ਬਿਲਬੋਰਡ ਹੈ ਜਿਹੜੇ ਖਰੀਦੇ, ਥਾਊਜ਼ੈਂਡਸ ਆਫ ਡਾਲਰ ਹੈ ਜਿਹੜੇ ਬਿਲਬੋਰਡ ਦੇ ਉੱਤੇ ਲਾ ਦਿੱਤੇ, ਅਤੇ ਕਹਿੰਦਾ ਵੀ ਮੈਨੂੰ ਕਾਲਸ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਹਾਂਜੀ, ਅਤੇ ਤੁਹਾਡੇ ਹਿਸਾਬ ਦੇ ਨਾਲ ਇਹ ਇੱਕ ਅਨੋਖਾ ਤਰੀਕਾ ਆ, ਮੈਂ ਤਾਂ ਪਹਿਲੀ ਵਾਰ ਦੇਖਿਆ। ਕੀ ਤੁਸੀਂ ਕੋਈ ਹੋਰ ਵੀ ਇਹੋ ਜਿਹੇ ਅਨੋਖੇ ਤਰੀਕੇ ਦੇਖੇ ਹੈ ਵੀ ਕੋਈ ਬੰਦਾ ਆ ਜਿਹੜਾ ਆਪਣਾ ਸਪਾਊਸ ਹੈ ਜਿਹੜਾ ਆਪਣਾ ਬੈਟਰ ਹਾਫ ਹੈ ਜਿਹੜਾ ਉਹ ਲੱਭ ਰਿਹਾ ਢੰਗ ਇਸ ਢੰਗ ਦੇ ਨਾਲ, ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਅਰੇਂਜ ਮੈਰਿਜ ਇਜ਼ ਬੈਟਰ ਔਰ ਲਵ ਮੈਰਿਜ ਇਜ਼ ਬੈਟਰ? ਕਿਹੜੀ ਮੈਰਿਜ ਨੂੰ ਹੈ ਜਿਹੜੀ ਤੁਸੀਂ ਜ਼ਿਆਦਾ ਤਵੱਜੋ ਦਿੰਦੇ ਹੋ? ਜਾਂ ਤੁਸੀਂ ਇਹ ਸਮਝਦੇ ਹੋ ਵੀ ਜਿਹੜੇ ਪਾਰਟਨਰਸ ਨੇ ਜਾਂ ਫਿਰ ਜਿਹੜੇ ਕਪਲ ਹੈ ਉਹਨਾਂ ਦੇ ਵਿੱਚ ਜੇ ਆਪਸੀ ਸੂਝਬੂਝ ਹੋਵੇ ਤਾਂ ਫਿਰ ਕੋਈ ਮਾਇਨੇ ਨਹੀਂ ਰੱਖਦਾ ਲਵ ਮੈਰਿਜ ਕੀ ਅਤੇ ਅਰੇਂਜ ਮੈਰਿਜ ਕੀ? ਹਾਂਜੀ, ਸੋ ਸਟੂਡੀਓ ਨੰਬਰ 905-673-3337 'ਤੇ ਦੋਸਤੋ ਤੁਸੀਂ ਆਪਣੇ ਵਿਊ ਪੁਆਇੰਟ ਦੇ ਸਕਦੇ ਹੋ। 9056733337। ਬਾਕੀ ਹੋਮ ਆਟੋ ਇੰਸ਼ੋਰੈਂਸ ਦਾ ਕੋਟ ਲੈਣਾ ਚਾਹੁੰਦੇ ਹੋ ਤੁਸੀਂ, ਤੁਹਾਡੀ ਕੋਈ ਰਿਨਿਊਅਲ ਆ ਰਹੀ ਹੈ ਅਤੇ ਕੰਪਨੀਆਂ ਕਹਿ ਰਹੀਆਂ ਵੀ ਭਾਈ ਤੁਹਾਡਾ ਪ੍ਰੀਮੀਅਮ ਹੈ ਜਿਹੜਾ ਵੱਧ ਰਿਹਾ, ਭਾਵੇਂ ਤੁਹਾਡੀ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਟਿਕਟ ਨਹੀਂ ਹੈ, ਫਿਰ ਵੀ ਉਹ ਕਹਿ ਰਿਹਾ ਵੀ ਪ੍ਰੀਮੀਅਮ ਹਰ ਸਾਲ ਵਧੇਗਾ ਹੀ, ਤਾਂ ਇੱਕ ਵਾਰ ਤੁਸੀਂ ਮਨਵੀਰ ਹੋਣਾ ਦੇ ਨਾਲ ਸੰਪਰਕ ਕਰ ਲਿਓ, ਉਹਨਾਂ ਤੋਂ ਕੋਟ ਲੈ ਲਿਓ, ਸ਼ੋਪ ਰਾਊਂਡ ਕਰ ਲਿਓ, ਭਾਵੇਂ ਇੱਕ ਵਾਰ ਮਨਵੀਰ ਹੋਣਾ ਦੇ ਨਾਲ ਵੀ ਗੱਲ ਕਰ ਲਿਓ। ਨੰਬਰ 647-2978 6472192870 'ਤੇ ਤੁਸੀਂ ਇਹ ਜਿਹੜਾ ਸੰਪਰਕ ਕਰ ਸਕਦੇ ਹੋ। ਜੇ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕੰਸਟਰਕਸ਼ਨ ਦਾ ਕੰਮ ਕਰਾਉਣਾ ਤਾਂ ਫਿਰ ਸਰਦਾਰ ਮਨਦੀਪ ਸਿੰਘ ਜੀ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ 416-272-8214 416-272-8214 'ਤੇ KPT ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ ਜੀ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ।

ਦੋਸਤੋ ਦੁਬਾਰਾ ਸਵਾਗਤ ਹੈ ਜੀ ਤੇ ਉੱਥੇ ਹੀ ਤੁਹਾਡੇ ਜਿਹੜੇ ਮੈਸੇਜ ਆਏ ਲਖਵਿੰਦਰ ਭਾਜੀ ਵੀਰ ਸੁਖਵੰਤ ਹੋਣਾ ਦਾ ਵੀਜ਼ਾ ਗੀਤ ਹੈ ਜਿਹੜਾ ਮੈਂ ਕਿਊ ਅਪ ਕਰ ਦਿੱਤਾ ਮੈਂ ਅਗਲਾ ਇੱਕ ਚਮਕੀਲਾ ਸਾਹਿਬ ਦਾ ਨਨਕਾਣਾ ਗੀਤ ਹੈ ਜਿਹੜਾ ਉਹ ਰੇਡੀਓ ਸੈਟ 'ਤੇ ਆ ਰਿਹਾ ਹਰਮਨ ਭਾਜੀ ਹੋਣਾ ਨੇ ਕੁਛ ਕੁ ਜਿਹੜੀਆਂ ਸਾਡੇ ਤੱਕ ਮੈਸੇਜ ਭੇਜੇ ਨੇ ਅਸਲ ਵਿੱਚ ਕਹਿੰਦੇ ਜ਼ਿੰਦਗੀ ਜਿਉਣ ਦੇ ਦੋ ਤਰੀਕੇ ਨੇ ਜੋ ਤੁਹਾਨੂੰ ਪਸੰਦ ਹੈ ਉਸ ਨੂੰ ਹਾਸਿਲ ਕਰ ਲਵੋ ਜਾਂ ਫਿਰ ਜੋ ਕੁਝ ਤੁਸੀਂ ਹਾਸਿਲ ਕਰ ਲਿਆ ਨਾ ਉਸ ਨੂੰ ਪਸੰਦ ਕਰ ਲਓ ਕਿਆ ਬਾਤ ਹੈ ਇਹੀ ਜ਼ਿੰਦਗੀ ਦੇ ਦੋ ਤਰੀਕੇ ਨੇ ਜਿਉਣ ਦੇ ਵਾਹ ਮਹਿਬੂਬ ਗੁਲਾਬਾਂ ਵਰਗਾ ਹੈ ਉਹ ਰੱਬ ਦੇ ਕੋਲੋਂ ਮੰਗੀਏ ਹੋਈਏ ਫਰਿਆਦਾਂ ਵਰਗਾ ਹੈ ਮੈਂ ਲਿਖਦਾ ਪੜ੍ਹਦਾ ਉਹਨੂੰ ਰਹਿੰਦਾ ਵਾਂ ਉਹ ਇਸ਼ਕ ਮੁਹੱਬਤ ਦੀਆਂ ਕਿਤਾਬਾਂ ਵਰਗਾ ਹੈ ਲੋਕ ਇਸ਼ਕ ਵਿੱਚ ਗੁਲਾਬ ਦਿੰਦੇ ਨੇ ਮਹਿਬੂਬ ਨੂੰ ਇੱਥੇ ਮੇਰਾ ਮਹਿਬੂਬ ਹੀ ਗੁਲਾਬ ਵਰਗਾ ਹੈ ਕਿਆ ਬਾਤ ਹੈ ਬਹੁਤ ਬਹੁਤ ਧੰਨਵਾਦ ਹਰਮਨ ਜੀ ਕੱਪੜੇ ਦੇ ਵਿੱਚ ਰੂੰ ਬੰਦੇ ਦੇ ਵਿੱਚ ਤੂੰ ਆਪ ਬੋਲੇ ਆਪ ਬੁਲਾਵੇ ਆਪ ਕਰਦਾ ਏ ਹੂੰ ਬੁੱਲੇ ਸ਼ਾਹ ਜੇ ਮੁਰਸ਼ਦ ਨਾ ਮਿਲਦਾ ਮੈਂ ਰਹਿੰਦੀ ਨਾ ਤੂੰ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਗਗਨ ਭਾਜੀ ਹੁਣਾਂ ਦਾ ਮੈਸੇਜ ਆਇਆ ਭਾਜੀ ਬਹੁਤ ਸੋਹਣਾ ਪ੍ਰੋਗਰਾਮ ਕੀਪ ਇਟ ਅਪ ਥੈਂਕ ਯੂ ਜੀ ਥੈਂਕ ਯੂ ਦਿਲਬਾਗ ਭਾਜੀ ਵੈਰੀ ਨਾਈਸ ਵੈਰੀ ਪ੍ਰੀਤ ਜੀ ਹੁਣਾਂ ਦਾ ਆਇਆ ਗੁੱਡ ਮੋਰਨਿੰਗ ਜੀ ਗੁੱਡ ਮੋਰਨਿੰਗ ਸਾਹਿਲ ਜੀ ਹੁਣਾਂ ਦਾ ਆਇਆ ਵੈਰੀ ਗੁੱਡ ਮੋਰਨਿੰਗ ਸਰ ਕੀਪ ਇਟ ਅਪ ਦਾ ਗੁੱਡ ਵਰਕ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਰੇਸ਼ਮ ਭਾਜੀ ਹੁਣਾਂ ਦਾ ਵੀ ਆਇਆ ਇੱਕ 8757 ਗੁੱਡ ਮੋਰਨਿੰਗ ਟੂ ਆਲ ਹੈਪੀ ਫਰਾਈਡੇ ਭਾਜੀ ਬਹੁਤ ਬਹੁਤ ਧੰਨਵਾਦ ਅਤੇ ਆਪਣੇ ਰੇਸ਼ਮ ਭਾਜੀ ਹੋਣੀ ਹੈ ਮੁਲਤਾਨੀ ਸਾਹਿਬ ਜੀ ਦਾ ਕੀ ਆਇਆ ਮੁਲਤਾਨੀ ਸਾਹਿਬ ਜੀ ਨੇ ਕਿਹਾ ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ ਅਤੇ ਪਰਿਵਾਰ ਵਿੱਚ ਸੁੱਖ ਅਤੇ ਢੇਰ ਖੁਸ਼ੀਆਂ ਦੇਵੇ ਤੁਹਾਨੂੰ ਸਾਰਿਆਂ ਨੂੰ ਜੀ ਤੁਹਾਨੂੰ ਸਾਰਿਆਂ ਨੂੰ ਅਤੇ ਉੱਥੇ ਹੀ ਰੇਸ਼ਮ ਭਾਜੀ ਹੋਣਾਂ ਨੇ ਭੇਜਿਆ ਗੁੱਡ ਮੋਰਨਿੰਗ ਮੇ ਯੂਅਰ ਹਰਟ ਫਲਟਰ ਵਿਦ ਜੋਏ ਐਂਡ ਹੈਪੀਨੈਸ ਟੂਡੇ ਇਜ਼ ਵਨ ਆਫ ਦਾ ਬੈਸਟ ਡੇਜ਼ ਆਫ ਦਾ ਵੀਕ ਬਿਕੋਜ਼ ਦਾ ਫੇਵਰ ਐਂਡ ਗਰੇਸ ਆਫ ਗੋਡ ਵਿਲ ਬੀ ਵਿਦ ਯੂ ਆਲ ਡੇ ਕਿਆ ਬਾਤ ਹੈਪੀ ਫਰਾਈਡੇ ਜੀ ਹੈਪੀ ਫਰਾਈਡੇ ਬਹੁਤ ਬਹੁਤ ਧੰਨਵਾਦ ਮੈਸੇਜ ਆ ਰਹੇ ਆ ਮੇਰੇ ਕੋਲ ਬਹੁਤ ਬਹੁਤ ਧੰਨਵਾਦ ਅੱਛਾ ਕਾਲ ਨਾ ਕਰੀਓ ਮੈਸੇਜ ਘੱਲੀ ਜਾਓ ਆਹੋ ਸ਼ਿਵਾਰਾ ਖਾਧਾ ਇੱਕ ਵਾਰ ਸੈਮੀਨਾਰ 'ਤੇ ਪੁੱਛਿਆ ਇਹੋ ਜਿਹਾ ਕਿਹੜਾ ਫਰੂਟ ਹੈ ਜਿਹੜਾ ਅੱਜ ਖਾਈਏ ਅਤੇ 10 ਸਾਲ ਬਾਅਦ ਤੰਗ ਕਰਦਾ ਪਰਸਨਲ ਨਾ ਲਈਓ ਉਹਦੀ ਜਸਟ ਐਜ਼ ਏ ਜੋਕ ਹੈ ਇਹਨੂੰ ਲਈਓ ਅਤੇ ਪੂਰੇ ਉਸ ਸੈਮੀਨਾਰ ਦੇ ਵਿੱਚ ਸੰਨਾਟਾ ਛਾ ਗਿਆ ਵੀ ਇੱਕ ਇਹੋ ਜਿਹਾ ਸਵਾਲ ਹੋ ਗਿਆ ਵੀ ਇਹੋ ਜਿਹਾ ਕਿਹੜਾ ਫਰੂਟ ਹੈ ਜਿਹੜਾ ਅੱਜ ਖਾ ਲਈਏ ਅਤੇ 10 ਸਾਲ ਬਾਅਦ ਤੰਗ ਕਰਦਾ ਹਾਂਜੀ ਇੱਕ ਬਜ਼ੁਰਗ ਆ ਜਿਹੜੇ ਉੱਠੇ ਅਤੇ ਉਹਨਾਂ ਨੇ ਕਿਹਾ ਜੀ ਸ਼ਿਵਾਰਾ ਅੱਜ ਖਾਊਂਗੇ 10 ਸਾਲ ਬਾਅਦ ਤੰਗ ਕਰੋ 10 ਸਾਲ ਬਾਅਦ ਹੈ ਜਿਹੜੇ ਉਹਦੇ ਸਾਈਡ ਇਫੈਕਟਸ ਹੈ ਜਿਹੜੇ ਤੁਹਾਨੂੰ ਪਤਾ ਚੱਲਦੇ ਨੇ ਸੋ ਜਸਟ ਜੋਕ ਸੋ ਦੋਸਤੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੱਬੀ ਪੱਠਲ ਇਹ ਵੀ ਆਪਾਂ ਉਹ ਲਾ ਲਈਏ ਇੱਕ ਗੀਤ ਹੈ ਜਿਹੜੀ ਫਰਮਾਇਸ਼ ਆਈ ਸੀ ਵੀਜ਼ਾ ਉਸ ਤੋਂ ਬਾਅਦ ਫਿਰ ਮੈਂ ਇੱਕ ਚਮਕੀਲਾ ਸਾਹਿਬ ਦਾ ਨਨਕਾਣਾ ਹਾਂਜੀ ਉਹ ਵੀ ਗੀਤ ਹੈ ਜਿਹੜਾ ਕਿਊ ਅਪ ਕੀਤਾ ਹੋਇਆ

0: ਤੁਹਾਨੂੰ ਲੱਗਦਾ ਵੀ ਪ੍ਰੋਗਰਾਮ ਤੁਹਾਡੀਆਂ ਆਸਾਂ ਉਮੀਦਾਂ ਤੇ ਖਰਾ ਉਤਰ ਰਿਹਾ, ਤੁਸੀਂ ਕੋਈ ਐਡਵਰਟਾਈਜ਼ਮੈਂਟ ਆਪਣੇ ਬਿਜ਼ਨਸ ਦੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੇ ਸਾਡੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ 416-917-7763 416-917-7763 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬਾਕੀ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ ਘਰ ਲੈਣ ਬਾਰੇ ਸੋਚ ਰਹੇ ਹੋ, ਅਪਸਾਈਜ਼ ਕਰਨਾ ਜਾਂ ਡਾਊਨ ਸਾਈਜ਼ ਕਰਨਾ ਚਾਹ ਰਹੇ ਹੋ ਜਾਂ ਫਿਰ ਘਰ ਵੇਚਣ ਬਾਰੇ ਸੋਚ ਰਹੇ ਹੋ, ਸਾਡੀ ਇੱਕ ਫੁੱਲ ਪ੍ਰੋਫੈਸ਼ਨਲ ਟੀਮ ਹੈ ਜੀ। ਸੋ ਤੁਹਾਨੂੰ ਹੈ ਜਿਹੜਾ ਸਾਰਾ ਕੁਛ ਹੈ ਜਿਹੜਾ ਆਲੇ ਦੁਆਲੇ ਦੇ ਏਰੀਏ ਦੀ CMA ਵਗੈਰਾ ਸਾਰਾ ਕੁਛ ਤੁਹਾਡੇ ਸਾਹਮਣੇ ਹੈ, ਜਿਹੜਾ ਇੱਕ ਤਰ੍ਹਾਂ ਖੋਲ ਦਿੱਤਾ ਜਾਂਦਾ ਤੁਹਾਨੂੰ, ਤੁਹਾਡੇ ਨੇਬਰਹੁੱਡ ਦੀ ਹੈ ਜਿਹੜੀ ਪੂਰੀ ਨੌਲੇਜ ਦਿੱਤੀ ਜਾਂਦੀ ਹੈ ਤੇ ਨਾਲ ਦੀ ਨਾਲ ਸਾਡਾ ਜਿਹੜਾ ਸਟਾਈਲ ਹੈ ਕੰਮ ਕਰਨ ਦਾ, ਜੋ ਪ੍ਰੋਫੈਸ਼ਨਲ ਅਸੀਂ ਸਰਵਿਸਿਸ ਦਿੰਦੇ ਹਾਂ, ਤੁਸੀਂ ਆਪ ਮੁਹਾਰੇ ਆ ਜਿਹੜਾ ਆਪ ਕਹਿ ਦਿੰਦੇ ਹੋ ਵੀ ਵਾਹ ਕਿਆ ਸਰਵਿਸਿਸ ਹੈ। ਸੋ ਰੀਅਲ ਸਟੇਟ ਬਾਬਤ ਕੋਈ ਵੀ ਤੁਹਾਡੀ ਸਰਵਿਸ ਦੀ ਲੋੜ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-7763 ਦੇ ਉੱਤੇ। ਤੇ ਜਿੰਨੇ ਵੀ ਸਾਡੇ ਸੈਲਫ ਇੰਪਲੋਇਡ ਵੀਰ ਭੈਣ ਹੈ, ਜੇ ਇਹਨਾਂ ਕੋਲ ਕਿਸੇ ਵੀ ਤਰ੍ਹਾਂ ਦੀ ਕਵਰੇਜ ਨਹੀਂ ਹੈ, ਕੱਲ੍ਹ ਮੈਂ ਇੱਕ ਸਟੋਰੀ ਕਵਰ ਕੀਤੀ ਸੀਗੀ ਤੇ ਉਹ ਮੈਂ ਅੱਜ ਸੋਸ਼ਲ ਮੀਡੀਆ ਤੇ ਪਾਵਾਂਗਾ, ਕਿਸ ਤਰ੍ਹਾਂ ਇੱਕ ਸੈਲਫ ਇੰਪਲੋਇਡ ਹੈ ਜਿਹੜਾ ਉਹਨੂੰ ਮੈਡੀਕਲ ਐਮਰਜੈਂਸੀ ਆ ਜਾਂਦੀ ਹੈ, ਉਹਨੇ ਲੋਨ ਲਿਆ ਸੀਗਾ ਹਾਈ ਇੰਟਰਸਟ ਦੇ ਉੱਤੇ ਤੇ 60 ਮਹੀਨੇ 5 ਸਾਲ ਜਿਹੜੀਆਂ $200 ਦੀਆਂ ਕਿਸ਼ਤਾਂ ਦਿੰਦਾ ਗਿਆ, ਉਹ ਲੋਨ ਫੇਰ ਵੀ ਉੱਥੇ ਦਾ ਉੱਥੇ ਹੀ ਖੜਾ, ਉਹ ਸਾਰਾ ਜਿਹੜਾ ਕਿਸ਼ਤਾਂ ਭਰਦਾ ਰਿਹਾ, ਇੰਟਰਸਟ ਦੀਆਂ ਭਰਦਾ ਰਿਹਾ। ਸੋ ਇਹੋ ਜਿਹੀਆਂ ਚੀਜ਼ਾਂ ਜੋ ਇਹੋ ਜਿਹੀਆਂ ਖਬਰਾਂ ਸਾਨੂੰ ਇਹ ਦੱਸਦੀਆਂ ਨੇ, ਸਬਕ ਲੈਣ ਵਾਸਤੇ ਦੱਸਦੀਆਂ ਨੇ ਵੀ ਭਾਈ ਆਪਣੀ ਕੋਈ ਨਾ ਕੋਈ ਕਵਰੇਜ ਹੋਣੀ ਜ਼ਰੂਰ ਹੈ, ਕ੍ਰਿਟੀਕਲ ਇਲਨੈਸ ਦਾ ਪਲਾਨ ਹੈ ਜ਼ਰੂਰ ਲੈ ਕੇ ਰੱਖੋ। $30 ਤੋਂ ਆ ਜਿਹੜਾ ਉਹ ਸਟਾਰਟ ਹੋ ਜਾਂਦੇ ਆ, ਬਾਕੀ ਤੁਹਾਡੀ ਆ ਆਪਣੇ ਤੇ ਆ ਕਿੰਨੀ ਤੁਸੀਂ ਲੈਣਾ ਚਾਹੁੰਦੇ ਹੋ ਕਵਰੇਜ। ਸੋ ਨੰਬਰ ਮੇਰਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਪੇਰੈਂਟਸ ਗ੍ਰੈਂਡ ਪੇਰੈਂਟਸ ਵਾਸਤੇ, ਨੰਬਰ ਮੇਰਾ 416-917-7763 ਤੇ ਤੁਸੀਂ ਗੱਲ ਕਰ ਸਕਦੇ ਹੋ। ਤੇ ਡਰੀਮ ਹੋਮ ਅਪਲਾਈਸਿਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਅਪਲਾਈਸਿਸ ਬਾਏ ਕਰਨਾ ਚਾਹੁੰਦੇ ਹੋ, ਬਹੁਤ ਸਾਰੇ ਡਾਲਰਾਂ ਦੀ ਬਚਤ ਹੋ ਜਾਵੇਗੀ। 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਤੇ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ 905-805-3000 ਤੇ। ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ, ਕੋਈ ਵੀ ਟਰੱਕਾਂ ਟ੍ਰੇਲਾਂ ਦਾ ਕੰਮ ਕਰਾਉਣਾ ਚਾਹੁੰਦੇ ਹੋ, ਇੱਕ ਭਰੋਸੇਯੋਗ ਨਾਮ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ।
1: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ।
2: After a night out with your friends, not having a plan for a safe ride home can leave you in a bad spot. You can end up riding in an ambulance, a police car, or a hearse. These unplanned modes of transportation are costly alternatives and do not take you home. Your plan for a safe ride home can include a taxi, a designated driver, or public transit. Drink responsibly, choose your ride. Thanks from Arrive Alive, Drive Sober, Desjardins Insurance, and the Beer Store.
1: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222.
3: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਬਲਜਿੰਦਰ ਸਿੰਘ ਦੰਬੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 5:30 AM ਡਾਇਲ 'ਤੇ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਹਰ ਇੱਕ ਨੂੰ ਰਿਸਪੈਕਟ ਦਿਆ ਕਰੋ, ਰਿਸਪੈਕਟ ਕਰਿਆ ਕਰੋ ਅਤੇ ਫੋਨ ਕਾਲਸ ਕਰਕੇ ਆਪਣੇ ਵਿਚਾਰ ਸਾਂਝੇ ਕਰਿਆ ਕਰੋ। ਤੁਹਾਡਾ ਆਪਣਾ ਹੀ ਇੱਕ ਮੀਡੀਆ ਹੱਬ, 5:30 AM ਡਾਇਲ, ਦੂਰ ਦੂਰ ਤੱਕ ਆਵਾਜ਼ ਸੁਣਾਈ ਜਾਂਦੀ ਆ ਅਤੇ ਸੁਣੀ ਵੀ ਜਾਂਦੀ ਆ ਤੁਹਾਡੀ ਜੀ ਆਇਆਂ ਨੂੰ। ਦੁਨੀਆ ਭਰ ਵਿੱਚ ਸੁਣਨਾ ਚਾਹੁੰਦੇ ਹੋ, ਸਾਡੀ ਵੀ ਵਿਰਾਸਤ ਮੀਡੀਆ ਦੀ ਐਪ ਹੈਗੀ ਆ, ਉਹ ਡਾਊਨਲੋਡ ਕਰਕੇ ਸੁਣ ਸਕਦੇ ਹੋ, ਦੇਖ ਵੀ ਸਕਦੇ ਹੋ, ਜਿੱਥੇ 5:30 AM ਨਾਲ ਅਤੇ ਬਹੁਤ ਸਾਰੇ ਹੋਰ ਆਪਣੇ ਹੋਸਟ ਆਪਣੇ ਵਿਚਾਰ ਛੱਡ ਜਾਂਦੇ ਹਨ, ਤੁਸੀਂ ਵੀ ਆਪਣੇ ਵਿਚਾਰ ਦਿੰਦੇ ਹੋ। ਧੰਨਵਾਦ ਜੀ ਆਇਆਂ ਨੂੰ, ਤੁਹਾਡਾ ਪਿੰਡ, ਤੁਹਾਡਾ ਸ਼ਹਿਰ, ਤੁਹਾਡੀ ਕਮਿਊਨਿਟੀ, ਤੁਹਾਡਾ ਦੇਸ਼ ਕੈਨੇਡਾ। ਦਿਸ ਇਜ਼ ਹੱਡ ਤੋੜ ਮਿਹਨਤ ਕਰਦੇ ਹਾਂ, ਦਿਸ ਇਜ਼ ਵਰ ਵੀ ਲਿਵ। ਇੱਥੇ ਦਾ ਖਿਆਲ ਵੱਧ ਰੱਖਿਆ ਕਰੋ, ਵੱਧ ਰੱਖਣ ਦੀ ਕੋਸ਼ਿਸ਼ ਕਰਿਆ ਕਰੋ। ਮੈਨੂੰ ਪਤਾ ਪੰਜਾਬ ਇੰਡੀਆ ਆਪਣਾ ਦੇਸ਼ ਹੈਗਾ, ਸੀਗਾ, ਹੁਣ ਕੈਨੇਡਾ, ਇੱਥੇ ਦੀ ਰੋਟੀ ਖਾਂਦੇ ਹਾਂ ਅਤੇ ਮੈਂ ਦੱਸ ਦੇਵਾਂ ਅਤੇ ਥੋੜ੍ਹਾ ਧਿਆਨ ਇੱਧਰ ਵੱਧ ਦਿਆ ਕਰੋ। ਹਾਂ, ਖਬਰਾਂ ਨੈਸ਼ਨਲ ਨਿਊਜ਼ ਹੁੰਦੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰੀਦੀ ਹੈਗੀ ਆ, ਪਰ ਇੱਥੇ ਆਪਣੇ ਬੱਚਿਆਂ ਪੋਤਿਆਂ ਨੇ ਪੜ੍ਹਨਾ, ਫਿਊਚਰ ਕੀ ਹੈਗਾ, ਇੱਥੇ ਸੁਧਾਰਨ ਦੀ ਕੋਸ਼ਿਸ਼ ਕਰੋ। ਜੇ ਗੰਦ ਤੁਹਾਡੇ ਸ਼ਹਿਰ ਵੱਖ ਵੱਖ ਸ਼ਹਿਰਾਂ ਵਿੱਚ ਪਿਆ ਹੋਇਆ ਹੈਗਾ ਆ ਜਾਂ ਤੁਹਾਡੇ ਸ਼ਹਿਰ ਵਿੱਚ, ਤਾਂ ਝਾੜੂ ਕਿਸੇ ਹੋਰ ਪਾਸੇ ਮਾਰੋਗੇ ਤਾਂ ਫਿਰ ਤੁਹਾਡੇ ਸ਼ਹਿਰ ਨੇ ਕਿੱਦਾਂ ਗਰੋ ਕਰਨਾ। ਲੈਟਸ ਟਾਕ ਅਬਾਊਟ ਆਰ ਕਮਿਊਨਿਟੀ, ਆਰ ਟਾਊਨ। ਜੀ ਹਾਂ, ਵੈਲਕਮ ਟੂ ਦਾ ਪ੍ਰੋਗਰਾਮ। ਥੋੜ੍ਹੇ ਜਿਹਾ ਠਹਿਰ ਕੇ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਕਾਫੀ ਸਾਰੀਆਂ ਖਬਰਾਂ ਲੈ ਕੇ ਆਵਾਂਗੇ। ਸ਼ੁੱਕਰਵਾਰ ਦਾ ਦਿਨ ਆ, ਮਈ ਮਹੀਨੇ ਦੀ 29 ਤਰੀਕ ਹੋ ਗਈ ਆ। ਵੈਲਕਮ ਕਰਦੇ ਹਾਂ, ਵੀਕਐਂਡ ਆ ਰਿਹਾ, ਵੀਕਐਂਡ ਦੀ ਅਡੀਕ ਹੁੰਦੀ ਹੈ ਅੱਜ ਕੱਲ੍ਹ, ਕੰਮ ਜਿਸ ਹਿਸਾਬ ਨਾਲ ਡਾਵਾਂਡੋਲ ਚੱਲਦੇ, ਹਰ ਇੱਕ ਬੰਦਾ ਦੂਸਰੀ ਜੋਬ ਲੱਭ ਲਏ, ਕਈ ਤਾਂ ਕਹਿੰਦੇ ਤੀਸਰੀ ਜੋਬ ਲੱਭ ਲਈਏ, ਕਈ ਕਹਿੰਦੇ 7 ਦਿਨ ਬੜੀ ਛੇਤੀ ਮੁੱਕ ਗਏ, ਪੈਸੇ ਫਿਰ ਦੇਣੇ ਪੈਣੇ, ਪੈਸੇ ਦੇਣੇ ਹੀ ਪੈਣੇ ਹੈਗੇ ਆ। ਇੰਨਾ ਸਾਫ਼ ਸੁਥਰੀ ਕੰਟਰੀ ਵਿੱਚ ਰਹਿੰਦੇ ਹੋ, ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਬਿਜਲੀ ਚਲੇ ਜਾਵੇ ਤਾਂ 10 ਘੰਟੇ ਵੀ ਆਪਾਂ ਰੌਲਾ ਪਾਉਣ ਲੱਗ ਪਏ, ਕਿਉਂਕਿ ਬਿਜਲੀ ਨਾ ਹੋਵੇ ਤਾਂ ਬਿਜ਼ਨਸ ਕਿਸ ਤਰ੍ਹਾਂ ਕਰੋਗੇ। ਜੇ ਤੁਹਾਡੇ ਪੰਜਾਬ ਵਿੱਚ ਹਜੇ ਤੱਕ ਬਿਜਲੀ ਨਹੀਂ ਪੂਰੇ ਤਰੀਕੇ ਨਾਲ ਆ ਸਕੀ ਨਾ, ਲਾਈਟ ਆ, ਲੱਖ ਲਾਂਤ ਆ ਉਹਨਾਂ ਲੀਡਰਾਂ ਦੀ ਜੋ ਕੁਝ ਕਰ ਨਹੀਂ ਸਕੇ, ਬਿਜ਼ਨਸ ਕਿਸ ਤਰ੍ਹਾਂ ਹੋਵੇਗਾ। ਸੋ ਲੈਟਸ ਟਾਕ ਅਬਾਊਟ ਕੈਨੇਡਾ, ਲੈਟਸ ਟਾਕ ਅਬਾਊਟ ਬ੍ਰੈਂਪਟਨ, ਮਿਸਿਸ ਆਗਨ, GTA ਅਤੇ ਬਾਕੀ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੀ ਗੱਲਾਂ ਬਾਤਾਂ ਕਰਾਂਗੇ। ਸਟੂਡੀਓ ਦੇ ਨੰਬਰ ਹੁੰਦੇ ਆ 416-800-3015, 416-837-1515 ਹੈਗਾ। ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ, ਤੁਹਾਡੇ ਆਪਣੇ ਵਿਚਾਰ ਹੁੰਦੇ, ਤੁਸੀਂ ਵੀ ਉਹਦੇ ਜ਼ਿੰਮੇਵਾਰ ਹੁੰਦੇ ਹਾਂ। ਬਹੁਤ ਸਾਰੇ ਕਾਲਰਾਂ ਕਾਲ ਕਰਦੇ ਹਨ, ਜੀ ਹਾਂ, ਅਤੇ ਤੁਹਾਡੇ ਵਿਚਾਰ ਸਾਂਝੇ ਕੀਤੇ ਜਾਂਦੇ ਆ। ਪਰ ਰਲ ਮਿਲ ਕੇ ਇਸ ਕੰਟਰੀ ਨੂੰ, ਇਸ ਸ਼ਹਿਰ ਨੂੰ, ਇਸ ਦੇਸ਼ ਨੂੰ ਚਲਾਉਣਾ, ਭਾਵੇਂ ਆਪਾਂ ਲੀਡਰ ਚੁਣੇ ਹੋਏ ਹਨ, ਬਹੁਤ ਘੱਟ ਕੰਮ ਕਰਦੇ ਹਨ, ਪਰ ਫਿਰ ਵੀ ਆਪਾਂ ਉਹਨਾਂ ਦਾ ਸਾਥ ਦੇਣਾ ਅਤੇ ਕਿੰਤੂ ਪਰੰਤ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਲਾਈਨਾਂ ਮੇਰੀਆਂ ਫਰੈਸ਼ ਗੱਲ ਲੱਭੇ ਹਨ, ਲਾਈਨਾਂ ਹੋਲਡ 'ਤੇ ਰੱਖੋ, ਤੁਹਾਡੀ ਮੈਂ ਕਾਲ ਬੜੀ ਜਲਦੀ ਲਵਾਂਗਾ। ਪਹਿਲਾਂ ਦੱਸ ਦੇਵਾਂ, ਆਉਣ ਵਾਲੇ ਵੀਕਐਂਡ ਕਿ ਕੱਲ੍ਹ ਨੂੰ ਇੱਕ ਮੇਲਾ ਹੋਣ ਜਾ ਰਿਹਾ, ਇੱਕ ਮੇਲਾ ਜਿਹੜਾ ਹੈਗਾ ਆ, ਇਹ ਚੱਕ ਸਾਬੋ ਦਾ ਮੇਲਾ ਹੈਗਾ ਆ, ਜ਼ਿੰਦਾਬਾਦ ਮੇਲਾ। ਇਹਦੀ ਕੋਈ ਟਿਕਟ ਨਹੀਂ ਹੈਗੀ, ਪਰ ਕਾਲ ਕਰਕੇ ਤੁਹਾਨੂੰ ਪਤਾ ਕਰਨਾ ਪੈਣਾ, ਕਾਲ ਕਰਕੇ ਤੁਹਾਨੂੰ ਆਪਣਾ ਪਾਸ, ਆਪਣੀ ਸੀਟ ਰਿਜ਼ਰਵ ਕਰਨੀ ਪੈਣੀ ਆ। ਇਹ ਮੇਲਾ ਬਿਲਕੁਲ ਫਰੀ ਦੇਖਣ ਵਾਸਤੇ ਆ। ਹਰਮਨਜੀਤ ਕੌਰ, ਸੁੱਖਾ ਭਾਅ ਜੀ ਅਤੇ ਬੁੱਕਨ ਜੱਟ ਜੀ ਰੌਣਕਾਂ ਲਾਉਣਗੇ, ਮਿੱਤਰ ਦੋਸਤ ਇਕੱਠੇ ਹੋ ਕੇ ਮੇਲਾ ਕਰਾ ਰਹੇ, ਤੁਹਾਡੇ ਵਾਸਤੇ ਬਿਲਕੁਲ ਫਰੀ। ਜੇ ਟਿਕਟਾਂ ਚਾਹੀਦੀਆਂ, ਪਾਸ ਚਾਹੀਦੀ ਆ ਬਿਲਕੁਲ ਫਰੀ ਦੇ ਵਿੱਚ, ਤਾਂ ਤੁਸੀਂ ਚੱਕ ਸਾਬੋ ਨਾਲ ਗੱਲ ਕਰ, ਮੇਜਰ ਚੱਕ ਸਾਬੋ, 519-577-5577 ਬਾਅਦ ਵਿੱਚ ਮੈਨੂੰ ਕਾਲ ਕਰਕੇ ਆਪਣਾ ਨਾਂ ਲਿਖਾ ਸਕਦੇ ਹੋ, ਮੈਂ ਨਾਮ ਫੋਰਵਰਡ ਕਰ ਦੇਵਾਂਗਾ ਜੇ ਅਵੇਲੇਬਲ ਹੋਣਗੀਆਂ। ਤਾਂ ਇਹ ਹੋ ਰਿਹਾ, ਅਤੇ ਸ਼ਨੀਵਾਰ ਨੂੰ ਐਲਿਸਟਨ ਵਿੱਚ ਨੌਰਥ ਨੂੰ ਜਾਊਂਗੇ, ਜਿੱਥੇ ਐਲਿਸਨ ਹੌਂਡਾ ਦਾ ਪਲਾਂਟ ਵੀ ਹੈਗਾ, ਛੋਟੇ ਛੋਟੇ ਸ਼ਹਿਰ ਹਨ, ਅਤੇ ਉੱਥੇ ਪਿਛਲੇ 4-5 ਸਾਲਾਂ ਤੋਂ, ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ, ਪਰ 4th ਸਾਲ ਹੈਗਾ ਜਿਹੜੀ ਹੁਣ ਰੈਗੂਲਰ ਸੇਵਾ ਲਾਈ ਹੋਈ ਹੈਗੀ ਆ, ਬਈ ਜਿਹਦੇ ਵਿੱਚ ਸ਼ਿਵ ਸ਼ੈਨ ਕਾਰ ਵਾਸ਼ ਦੇ IMLA ਵੱਲੋਂ ਉਸ ਸ਼ਹਿਰ ਵਿੱਚ ਸਾਰੇ ਹੀ ਆਪਣੇ ਹਨ, ਗੋਰੇ ਹੀ ਬਹੁਤ ਸਾਰੇ ਪਹੁੰਚਦੇ ਹਨ, ਚਾਹ ਪਾਣੀ ਅਤੇ ਲੰਗਰ ਛੱਕ ਜਾਂਦੇ ਹਨ, ਰੌਣਕਾਂ ਲੱਗਣਗੀਆਂ ਸ਼ਿਵ ਸ਼ੈਨ ਕਾਰ ਵਾਸ਼ ਦੇ ਇਹ ਸ਼ਨੀਵਾਰ ਨੂੰ ਅਤੇ ਮਈ ਦੀ 30 ਤਰੀਕ ਨੂੰ, ਅਤੇ 11 ਵਜੇ ਤੋਂ ਲੈ ਕੇ 3-4 ਵਜੇ ਤੱਕ ਪ੍ਰੋਗਰਾਮ ਚੱਲਦਾ ਹੁੰਦਾ ਆ। ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ, ਇਸ ਮੇਲੇ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਤਾਂ ਗੱਲਾਂ ਬਾਤਾਂ ਮਾਰ ਸਕਦੇ ਹੋ, ਆਸ ਆਲੇ ਦੁਆਲੇ ਕੀ ਹੋ ਰਿਹਾ, ਕੀ ਜੋਬ ਗਰੋਥ ਹੈਗੀ ਆ, ਇਹ ਮੇਲੇ ਇਸ ਤਰ੍ਹਾਂ ਲਗਾਏ ਜਾਂਦੇ ਹਨ। ਤੁਹਾਡੇ ਗੁਰੂ ਘਰ, ਤੁਹਾਡੇ ਕਮਿਊਨਿਟੀ ਸੈਂਟਰ ਵੀ ਹਨ। ਜੇ ਸ਼ੁਰੂ ਤੋਂ ਦੇਖਿਆ ਜਾਵੇ ਨਾ, ਲੋਕ ਉੱਥੇ ਜਾ ਕੇ ਦੁੱਖ ਵੀ ਸਾਂਝੇ ਕਰਦੇ ਸੀਗੇ, ਵੀ ਸਾਡੇ ਪਿੰਡ ਵਿੱਚ ਆਹ ਹੋ ਰਿਹਾ, ਆਹ ਹੋਣਾ ਨਹੀਂ ਚਾਹੀਦਾ, ਸਾਡੇ ਸੂਬੇ ਵਿੱਚ ਆਹ ਹੋ ਰਿਹਾ, ਆਹ ਹੋਣਾ ਨਹੀਂ ਚਾਹੀਦਾ, ਅਤੇ ਧਰਮ ਦੀਆਂ ਗੱਲਾਂ ਵੀ ਕਰਦੇ ਸੀਗੇ ਅਤੇ ਬਾਣੀ ਵੀ ਜਪਦੇ ਸੀਗੇ। ਪਰ ਅਜੇ ਲੱਗਦਾ ਕਿ ਗੁਰੂ ਘਰ ਬਿਜ਼ਨਸ ਤਰ੍ਹਾਂ ਹੀ ਚੱਲਦੇ ਹਨ, ਲੱਗਦਾ ਹੈਗਾ, ਮੈਂ ਕਹਿ ਨਹੀਂ ਰਿਹਾ ਹੈਗਾ ਆ, ਪਰ ਕਮਿਊਨਿਟੀ ਦੀ ਜਿਹੜੀ ਪ੍ਰੋਬਲਮਾਂ ਪਈਆਂ ਹੋਈਆਂ ਨਾ, ਵੱਧ ਘੱਟ ਮੀਟਿੰਗਾਂ ਹੁੰਦੀਆਂ, ਵੱਧ ਹੋਣੀਆਂ ਚਾਹੀਦੀਆਂ, ਸਪੈਸ਼ਲੀ ਸਾਡੇ ਇੱਥੇ ਬਰੈਂਪਟਨ, ਮਿਸਾਗਾ, ਸਰੀ, ਬੀਸੀ, ਬਹੁਤ ਸਾਰੇ ਐਸੇ ਸ਼ਹਿਰ ਹਨ ਨਾ, ਤਾਂ ਕਮਿਊਨਿਟੀ ਜਿਸ ਤਰ੍ਹਾਂ ਆਪਣੀ ਛਾਈ ਪਈ ਹੈਗੀ ਨਾ, ਪਰ ਇਹਨਾਂ ਨੂੰ ਵੀ ਵੱਖ ਵੱਖ ਲੀਡਰ ਇਕੱਠੇ ਕਰਕੇ ਸਮਝਾ ਦੇਣਾ ਚਾਹੀਦਾ ਵੀ ਤੁਸੀਂ ਵੀ ਕੁਝ ਨਾ ਕੁਝ ਕਰੋ, ਲੋਕਾਂ ਨੂੰ ਵੀ ਸਮਝਾਉਣ ਕੁਝ ਨਾ ਕੁਝ ਕਰੋ। ਸਾਨੂੰ ਹਰ ਰੋਜ਼ ਟੈਕਸਟ ਮੈਸੇਜ ਆਉਂਦੇ ਆ, ਫੋਟੋਆਂ ਖਿੱਚ ਕੇ ਭੇਜਦੇ ਆ, ਭਾਜੀ ਸਾਡੇ ਡਰਾਈਵ ਕਰਦੇ ਸੀ, ਸਾਡੇ ਪੈਸੇ ਮਰ ਗਏ, ਸਾਡਾ ਆਹ ਹੋ ਗਿਆ। ਅਸੀਂ ਇੱਥੇ ਇੱਕ ਕੋਰਟ ਹਾਊਸ ਹੀ ਰੱਖਿਆ ਹੋਇਆ ਜਾਂ ਤੁਹਾਡੇ ਪੈਸੇ ਦਵਾ ਸਕਦੇ ਹਾਂ, ਪਰ ਬੇਨਤੀ ਕਰ ਸਕਦੇ ਹੈਗੇ ਇੱਧਰ ਇਹ ਕੰਮ ਨਾ ਕਰੋ, ਆਪਾਂ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰੀਏ। ਪਰ ਦੁੱਖ ਲੱਗਦਾ ਜਦੋਂ ਬੱਚੇ ਰੋਂਦੇ ਹਨ ਅਤੇ ਕਹਿੰਦੇ ਹਨ ਉਹ ਯਾਰ ਸਾਡੇ ਪੈਸੇ ਨਹੀਂ ਦੇ ਰਹੇ, ਸਾਡਾ 20,000 ਮਰ ਗਿਆ, ਸਾਡਾ 30,000 ਮਰ ਗਿਆ, ਸਾਡਾ 5,000 ਮਰ ਗਿਆ। ਇਹ ਕੰਮ ਇਹ ਸਾਡੇ ਗੁਰੂ ਘਰਾਂ ਨੂੰ ਮੀਟਿੰਗਾਂ ਕਰਨੀਆਂ ਚਾਹੀਦੀਆਂ, ਆਹ ਕੁਝ ਹੋ ਜਾਏ, ਚੰਗਾ ਨਹੀਂ ਲੱਗਦਾ ਸਾਡੇ ਵਾਸਤੇ, ਇਟਸ ਨੋਟ ਰਾਈਟ। ਸਾਡੀ ਬਾਣੀ, ਸਾਡਾ ਗੁਰੂ ਗ੍ਰੰਥ ਸਾਹਿਬ, ਸਾਡੇ ਬਾਬੇ, ਸਾਡੇ ਗੁਰੂ ਇਹ ਕਹਿੰਦੇ ਹਨ ਕਿ ਇਹਦਾ ਹੱਕ ਨਹੀਂ ਮਾਰਨਾ ਚਾਹੀਦਾ। ਮੇਰੀ ਲਾਈਨ ਜੁੜ ਗਈ ਹੈ ਫਿਲਾਡੈਲਫੀਆ ਦੇ ਵਿੱਚ, ਕਿਉਂਕਿ ਫਿਲਾਡੈਲਫੀਆ ਗੁਰੂ ਘਰ ਵਿੱਚ ਕਾਫੀ ਸਾਰੀ ਪ੍ਰੋਬਲਮ ਆਈ ਹੋਈ ਹੈਗੀ, ਹੋਪਫੁਲੀ ਸੋਲਵ ਹੋ ਜਾਵੇਗੀ, ਆਪਣੇ ਆਪ ਹੋ ਜਾਵੇਗੀ। ਜਸਵੀਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਹਾਂਜੀ, ਗੁੱਡ ਮਾਰਨਿੰਗ ਜੀ, ਆਪ ਸਭ ਜੀ ਨੂੰ, ਵਿਊਅਰਸ ਨੂੰ ਜੀ। ਤੇ ਜਿਵੇਂ ਕਿ ਤੁਸੀਂ ਦੱਸ ਰਹੇ ਹਾਂ, ਪ੍ਰੋਬਲਮ ਸੋਲਵ ਤਕਰੀਬਨ ਹੋ ਹੀ ਗਈ ਹੈ, ਕਿਉਂਕਿ ਸਾਡੇ ਇੱਥੇ ਬੜੇ ਸੂਝਵਾਨ ਨੇ। ਤੇ ਜਿਵੇਂ ਕਿ ਮੈਂ ਇੱਕ ਕੁਐਸਚਨ ਮੈਨੂੰ ਆਉਂਦਾ ਆ, ਜਿਵੇਂ ਕਿ ਕਈ ਵਾਰੀ ਅਸੀਂ ਗੱਲ ਕਰਦੇ ਨਾ, ਬੜੀ ਸੋਹਣੀ ਗੱਲ, ਇਹ ਗੋਲਕ ਦੀ ਮਤਲਬ ਕਿ ਲੜਾਈ ਹੈ ਗੁਰੂ ਘਰਾਂ ਦੇ ਵਿੱਚ, ਬਟ ਸਾਡੇ ਗੋਲਕ ਦੀ ਨਹੀਂ ਹੈਗੀ ਇਹ, ਲੱਗਦਾ ਮੈਨੂੰ ਇੱਕ ਕੜੀ ਕਹਿ ਲਓ ਜਾਂ ਇੱਕ ਈਗੋ ਕਹਿ ਲਓ, ਹਰ ਦੇ ਕੋਲ ਕਦੀ ਵੀ ਕਿਸੇ ਨੂੰ ਗੋਲਕ ਨੂੰ ਮਿਸ ਯੂਜ਼ ਨਹੀਂ ਕੀਤਾ
0: ਜੀ
1: ਤੱਕ। ਤੇ ਉੱਥੇ ਤੁਸੀਂ ਥੋੜੀ ਜਿਹੀ ਆਪਣੇ ਜਿਹੜੀ ਤੁਹਾਡੀ ਵਿੱਚ ਨੂੰ ਤੁਸੀਂ ਇੱਕ ਕਮਿਊਨਿਟੀ ਦੇ ਵਿੱਚ, ਅਫਕੋਰਸ ਐਵਰੀਬਾਡੀ ਵਰਕ ਫਾਰ ਦ ਮਨੀ, ਵੀ ਨੀਡ ਟੂ ਨੀਡ ਦੈਟ ਫਾਰ ਆਵਰ ਲਿਵਿੰਗ, ਪਰ ਤੁਹਾਡੀ ਉਹਦੇ ਵਿੱਚ ਤੁਹਾਡੀ ਵੀ ਸੇਵਾ, ਅਫਕੋਰਸ ਐਵਰੀਬਾਡੀ ਨੋ, ਨਹੀਂ ਮੈਂ ਕਹਿਣਾ ਚਾਹੁੰਦਾ ਕਿ ਉਹ ਦਿਖਾਈ ਦੇ ਰਹੀ ਹੈਗੀ ਹੈ, ਤੇ ਤੁਸੀਂ ਬੜੇ ਸੂਝਵਾਨ ਆ, ਤੇ ਕੀ ਜਦੋਂ ਇੱਕ ਈਗੋ ਦੀ ਤੇ ਵਰਸਸ ਗੋਲਕ ਦੀ, ਕਿ ਮੈਂ ਤਾਂ ਇੱਦਾਂ ਸਮਝਦਾ ਕਿ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਗੋਲਕ ਦੀ ਲੜਾਈ ਨਹੀਂ ਆ, ਇੱਕ ਈਗੋ ਦੀ ਲੜੀ ਹੁੰਦੀ ਆ, ਇਹ ਕਿਵੇਂ ਹਟਾਈ ਜਾਵੇ? ਥੈਂਕ ਯੂ,
0: ਧੰਨਵਾਦ ਤੁਹਾਡਾ ਕਾਲ ਕਰਨ ਦਾ। ਬਾਰੀਆ ਸਾਹਿਬ ਵੀ ਆ ਗਏ, ਉਹਨਾਂ ਨੂੰ ਪੁੱਛ ਲਾ ਮੈਂ, ਈਗੋ ਦੀ ਲੜਾਈ ਕਿਸ ਤਰ੍ਹਾਂ ਹਟਾਈ ਜਾ ਸਕਦੀ ਹੈਗੀ ਆ? ਬਾਣੀ ਸੁਣ ਕੇ, ਬਾਣੀ ਪੜ੍ਹ ਕੇ, ਜਦ ਤੱਕ ਨਿਮਰਤਾ ਨਹੀਂ ਆਉਂਦੀ ਨਾ, ਈਗੋ ਨਹੀਂ ਮੁੱਕਣੀ। ਕਈ ਵਾਰੀ ਕਹਿੰਦੇ ਬਈ ਸਾਡੇ ਬਜ਼ੁਰਗਾਂ ਨੂੰ 40 ਸਾਲ ਹੋ ਗਏ ਗੁਰੂ ਘਰ ਜਾਂਦਿਆਂ ਨੂੰ, ਸੇਵਾ ਕਰਦਿਆਂ ਨੂੰ, ਜਦੋਂ ਵੀ ਘਰ ਪਹੁੰਚਦੇ ਜੇ ਬਹੂ ਦੀ ਜੁੱਤੀਆਂ ਮੋਹਰੇ ਦਰਵਾਜ਼ੇ ਮੋਹਰੇ ਪਈਆਂ, ਚੱਕ ਕੇ ਲੱਤ ਮਾਰਦੇ ਆ ਗੁਰੂ ਘਰ ਵਾਪਸ, ਆ ਖਿੱਚ ਕੇ ਸਾਫ਼ ਕਰੀ ਜਾਈਏ, ਪਰ ਘਰ ਆ ਕੇ ਸਾਡੀ ਨਿਮਰਤਾ ਬਦਲ ਜਾਂਦੀ ਹੈਗੀ ਆ। ਸੋ ਈਗੋ ਨੂੰ ਦੂਰ ਰੱਖੋ, ਨਿਮਰਤਾ ਲੈ ਕੇ ਆਵੋ। ਕਮਿਊਨਿਟੀ ਜਿਹੜੇ ਸਥਾਨ ਹੁੰਦੇ ਆ, ਗੁਰੂ ਘਰ ਹੁੰਦੇ ਆ ਨਾ, ਇਹ ਸਿੱਖਿਆ ਲੈਣ ਵਾਸਤੇ ਹੁੰਦੇ ਆ ਅਤੇ ਦੂਸਰਿਆਂ ਦੀ ਮਦਦ ਕਰਨ ਵਾਸਤੇ ਹੁੰਦੇ, ਇਹ ਨਹੀਂ ਵੀ ਆਪਣੇ ਵਾਸਤੇ ਹੀ ਹੁੰਦੇ ਹਨ। ਸੋ ਆਉਣ ਵਾਲੇ ਦਿਨਾਂ ਵਿੱਚ ਜਿੰਨੇ ਵੀ ਸਾਡੇ ਦਰਸ਼ਕ ਹਨ, ਜਿੰਨੇ ਵੀ ਸਾਡੇ ਸਰੋਤੇ ਹਨ, 5:30 AM ਡਾਇਲ ਤੇ, ਮੈਂ ਦੱਸ ਦੇਵਾਂ ਆਪਾਂ ਬਹੁਤ ਸਾਰੇ ਟਾਕ ਸ਼ੋਅ ਲੈ ਕੇ ਆਉਣੇ ਆ। ਹੁਣ ਮੈਂ ਇੱਥੇ ਟੋਰਾਂਟੋ ਵਾਲੇ ਸਟੂਡੀਓ ਵਿੱਚ ਬੈਠਾ, 5:30 AM ਡਾਇਲ ਦਾ ਧੰਨਵਾਦ ਕਰਦਾ, ਤੇ ਇੱਥੋਂ ਸਾਡੀ ਆਵਾਜ਼ ਤੇ ਸਾਡੀ ਵੀਡੀਓ ਜਾ ਰਹੀ ਹੈਗੀ ਆ, ਤੇ ਇੱਕ ਹੋਰ ਸਟੂਡੀਓ ਸੈੱਟ ਹੋ ਚੱਲਾ, ਫਿਰ ਸਾਡੇ ਵਾਸਤੇ ਸੌਖਾ ਹੋ ਜਾਵੇਗਾ ਇਨਫੋਰਮੇਸ਼ਨ ਕੱਢਣ ਦਾ, ਲੱਭਣ ਦਾ। ਅਸੀਂ ਈਮੇਲਾਂ 2-3 ਪਾ ਕੇ, ਚਿੱਠੀਆਂ ਭੇਜ ਕੇ, ਫਿਰ ਉਸ ਵਿਸ਼ੇ 'ਤੇ ਫਿਰ ਆਪਾਂ ਗੱਲਬਾਤ ਕਰਿਆ ਕਰਾਂਗੇ, ਕੋਸ਼ਿਸ਼ ਕਰਾਂਗੇ ਜਿਹੜੇ ਉਸ ਵਿਸ਼ੇ ਦੇ ਨਾਲ ਰਿਲੇਟਡ ਹਨ ਉਹਨਾਂ ਦਾ ਵੀ ਆਪਾਂ ਉਹਨਾਂ ਦੀ ਸਰਵਾਈ ਸਾਨੂੰ ਕਰਾਈ ਕਰਵਾਈ ਜਾਵੇ, ਉਹਨਾਂ ਕੋਲ ਵੀ ਆਪਾਂ ਪੁੱਛੀਏ ਵਿਆਹ ਹੋਇਆ ਅਤੇ ਕੱਲ੍ਹ ਹੀ ਹੋਇਆ। ਜੇ ਉਹ ਨਹੀਂ ਆਉਂਦੇ ਫਿਰ ਆਪਾਂ ਆਪ ਹੀ ਪੁੱਛ ਲਵਾਂਗੇ, ਤੁਹਾਡੇ ਕਾਲ ਲੈ ਲਵਾਂਗੇ। ਪਰ ਆਉਣ ਵਾਲੇ ਦਿਨਾਂ ਵਿੱਚ ਚਾਹੇ ਸਾਡੇ ਪੋਲੀਟੀਕਲ ਲੀਡਰ ਹੋਣ, ਚਾਹੇ ਸਾਡੇ ਧਾਰਮਿਕ ਲੀਡਰ ਹੋਣ, ਚਾਹੇ ਸਾਡੇ ਕਮਿਊਨਿਟੀ ਦੇ ਲੀਡਰ ਹੋਣ, ਜੋ ਖਬਰ ਫੈਲ ਰਹੀ ਹੈ ਜਾਂ ਜੋ ਖਬਰ ਸਾਹਮਣੇ ਦਿਸ ਰਹੀ ਹੈਗੀ ਆ, ਉਹ ਆਪਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV ਸਿਰ ਝੁਕਦਾ ਤੁਹਾਡੇ ਅੱਗੇ, ਬਹੁਤ ਸਾਰੀ ਨੌਲੇਜ ਰੱਖ ਰਹੇ ਹੋ। ਮੈਂ ਇੱਥੇ ਮਾਈਕ ਮੋਹਰੇ ਬੈਠਾ, TV ਕੈਮਰੇ ਮੋਹਰੇ ਬੈਠਾ, ਇਹ ਨਾ ਸੋਚੋ ਮੇਰੇ ਕੋਲ ਇੰਨੀ ਨੌਲੇਜ ਹੈਗੀ, ਆਪਾਂ ਹਰ ਰੋਜ਼ ਕੁਝ ਨਾ ਕੁਝ ਸਿੱਖਦੇ ਹਾਂ, ਤੁਹਾਡੇ ਕੋਲੋਂ ਵੀ ਬਹੁਤ ਕੁਝ ਸਿੱਖਦੇ ਹੈਗੇ ਹਾਂ। ਸੋ ਰਲ ਮਿਲ ਕੇ ਇਸ ਕੰਟਰੀ ਇਟਾਲੀਆ ਕੈਨੇਡਾ ਬਿਊਟੀਫੁਲ, ਅਸੀਂ ਤਾਂ ਬਹੁਤ ਦੇਰ ਦੇ ਆਏ ਹੋਏ ਹੈਗੇ ਹਾਂ ਨਾ, ਵੀਕਐਂਡ ਦੇ ਕੰਮ ਕੌਣ ਕਰਦਾ ਸੀਗਾ ਵੀਕਐਂਡ ਤੇ ਫੈਮਿਲੀਆਂ ਸਮੇਤ ਕਦੇ ਉਸ ਲੇਕ ਤੇ ਬੈਠ ਜਾਣਾ, ਕਦੇ ਉਸ ਪਹਾੜ ਕੋਲ ਬੈਠ ਜਾਣਾ, ਕਦੇ ਉਸ ਜਗ੍ਹਾ ਘੁੰਮਣ ਫਿਰ ਚੱਲ ਜਾਣਾ। ਸੋਚਿਆ ਨਹੀਂ ਸੀਗਾ ਵੀ ਦੋ ਬੈਡਰੂਮ ਦਾ ਘਰ 10 ਜਣਿਆਂ ਵਾਸਤੇ ਵੀ ਛੋਟਾ ਹੋਊਗਾ। ਉਹ ਉੱਥੇ ਸੀਗਾ ਹੀ ਨਹੀਂ ਵੀ ਸਾਨੂੰ ਵੱਡਾ ਘਰ ਚਾਹੀਦਾ, ਚਾਰ ਘਰ ਗ੍ਰਾਹ ਚਾਹੀਦੇ, ਰਾਹ ਚਾਹੀਦਾ ਚਾਹੀਦਾ। ਉਦੋਂ ਜ਼ਿੰਦਗੀ ਬਾਰੇ ਸੋਚਦੇ ਸੀਗੇ। ਅੱਜ ਮੈਨੂੰ ਪਤਾ ਬਹੁਤ ਸਾਰੇ ਲੋਕ ਫਸੇ ਹੋਏ ਹਨ। ਮੇਰੀ ਹੱਥ ਜੋੜ ਕੇ ਬੇਨਤੀ ਆ ਪਰਿਵਾਰਾਂ ਨੂੰ, ਤੁਹਾਡਾ ਆਪਣਾ ਪਰਿਵਾਰ ਆ, ਕਿਤੇ ਰੇਡੀਓ ਦੇ ਕਿਤੇ ਹੋਰ ਪਾਸੇ ਜਾ ਕੇ ਨਾ ਖਿਲਾਰ ਦਿਓ, ਮੁਸ਼ਕਲਾਂ ਆ ਜਾਂਦੀਆਂ ਹਨ। ਆਪਣੇ ਆਪ ਸੁਧਾਰਨ ਦੀ ਕੋਸ਼ਿਸ਼ ਕਰੋ। ਜੇ ਔਖਾ ਟਾਈਮ ਆਇਆ ਹੋਇਆ ਹੈਗਾ, ਸੌਖਾ ਵੀ ਆ ਜਾਵੇਗਾ। ਨਿਮਰਤਾ ਦੇ ਵਿੱਚ ਰਹੋ, ਖਰਚਾ ਘਟਾ ਲਵੋ ਜਿੰਨਾ ਵੀ ਘਟਾ ਸਕੇ, ਲੋਕਾਂ ਨੂੰ ਛੱਡੋ। ਜੇ ਬੱਸ ਵਿੱਚ ਵੀ ਜਾਣ ਦੀ ਲੋੜ ਹੈ ਚਲੇ ਜਾਵੋ, ਤੁਹਾਡੀਆਂ ਪੇਮੈਂਟਾਂ ਕਿਸੇ ਹੋਰ ਨੇ ਨਹੀਂ ਦੇਣੀਆਂ, ਤੁਸੀਂ ਹੀ ਦੇਣੀਆਂ। ਸੋ ਸੰਗਿਆ ਨਾ ਕਰੋ। ਜੇ ਡਾਲਰ ਸਟੋਰ ਜਾਣਾ ਜਾਵੋ, ਪੈਸੇ ਬਚਦੇ ਯਾਰ। ਲੋਕਾਂ ਨੇ ਕੀ ਕਰਨਾ, ਕੀ ਕਹਿ ਦੋ ਤੁਸੀਂ ਡਾਲਰ ਸਟੋਰ ਜਾ ਕੇ ਸ਼ੋਪਿੰਗ ਕਰਦੇ ਆ? ਇਹ ਸੋਕੇ ਪਾਰਟ ਆਫ ਲਾਈਫ ਹੈਗੀ ਆ। ਉੱਥੇ ਈਗੋ ਜਦੋਂ ਨਾ ਘੱਟ ਜਾਵੇ, ਤੁਸੀਂ ਆਪਣਾ ਪਰਿਵਾਰ ਤੁਸੀਂ ਸਾਂਭਣਾ। ਸੋ ਪਲੀਜ਼ ਲੜਾਈਆਂ ਨਾ ਕਰ ਬੈਠੇ ਹੋ, ਡਿਵੋਰਸ ਨਾ ਕਰ ਬੈਠੇ ਹੋ। ਅੱਜ ਕੱਲ੍ਹ ਬਹੁਤ ਸਾਰੇ ਵਿਆਹ ਤਾਂ ਨਹੀਂ ਹੋਏ, ਪਹਿਲਾਂ ਬੱਚੀ ਇਹ ਪੁੱਛਦੀ, ਅੱਛਾ ਮਾਂ ਪੇ ਨਾ ਰਹੂੰਗਾ, ਕਿੰਨੇ ਪੈਸੇ ਕਮਾਉਂਦਾ, ਕਿਹੜੀ ਜੋਬ ਕਰਦਾ? ਯਾਰ ਉਹ ਇਨਸਾਨ ਕਿੱਦਾਂ ਦਾ ਹੈਗਾ, ਕੀ ਤੁਹਾਡੀ ਬੇਟੀ ਨੂੰ ਕੀ ਤੁਹਾਨੂੰ ਉਹ ਸਾਂਭ ਲਵੇਗਾ? ਪਹਿਲਾਂ ਇਹ ਸੋਚਿਆ ਕਰੋ। ਮੁੰਡੇ ਦੇ ਕੁੜੀ ਦੇ ਕਹਿੰਦਾ ਆ, ਇਹ ਈਗੋ ਨੂੰ ਛੱਡ ਦੇਵੋ, ਪੈਸੇ ਨੂੰ ਛੱਡ ਦੇਵੋ, ਸਭ ਕੁਛ ਠੀਕ ਹੋ ਜਾਏਗਾ ਜਦੋਂ ਈਗੋ ਅਤੇ ਨਿਮਰਤਾ ਵਿੱਚ ਆ ਜਾਓਗੇ। ਆਪਾਂ ਬਹੁਤ ਲੱਕੀ ਹੈ, ਰੱਬ ਨੇ ਬਹੁਤ ਕੁਝ ਦਿੱਤਾ। ਤੁਸੀਂ ਸੋਚੋ ਨਾ, 50 ਸਾਲ ਹੋ ਗਏ ਆ, ਤੰਬੜ ਹੈ, ਇੱਕ ਘਰ ਦੀ ਮੌਰਗੇਜ ਹੀ ਦੇਈ ਜਾਂਦਾ, ਦਿੰਦੇ ਆ ਯਾਰ, ਮੈਂ ਦੱਸ ਰਿਹਾ, ਚੱਲ ਰਿਹਾ ਇੱਕੋ ਘਰ ਹੈਗਾ, ਪਰ ਪਰਿਵਾਰ ਕਰੋੜਾਂ ਵਰਗਾ, ਕਿਆ ਬਾਤ ਆ। ਸੋ ਗੁਰਮਤ ਸਿੰਘ ਬਾਰੀਆ ਦੀ ਲਾਈਨ ਜੁੜ ਗਈ ਆ। ਪਹਿਲਾਂ ਦੋ ਤਿੰਨ ਸਪੋਂਸਰ ਦਾ ਧੰਨਵਾਦ ਕਰਦਾ, ਬਾਰੀ ਸਾਹਿਬ ਦਾ ਵੈਲਕਮ ਮੈਂ ਕਰਦਾ, ਆਪਣੇ ਦੋ ਤਿੰਨ ਸਪੋਂਸਰ ਦਾ ਧੰਨਵਾਦ ਕਰ ਦੇਵਾਂ। ਤੁਹਾਨੂੰ ਮੇਲਿਆਂ ਦਾ ਮੈਂ ਦੱਸ ਦਿੱਤਾ ਹੈਗਾ ਆ, ਮਨਮੋਹਨ ਵਾਰਿਸ ਹੋਣਾ ਦਾ ਇਹਨਾਂ ਦਾ ਵੀ ਸ਼ੋਅ ਆ ਰਿਹਾ ਹੈਗਾ, ਉਹ ਥੋੜ੍ਹਾ ਟਾਈਮ ਕਾਫੀ ਹੈਗਾ, ਉਹਦੀ ਟਿਕਟਾਂ ਹੁਣ ਰਿਜ਼ਰਵ ਕਰਕੇ ਬੁੱਕ ਕਰ ਸਕਦੇ ਹੋ। ਪਰ ਫ੍ਰੀ ਵਿੱਚ ਤੁਸੀਂ ਮੇਲਾ ਦੇਖਣਾ ਚਾਹੁੰਦੇ ਹੋ, ਜਿੰਦਾਬਾਦ ਮੇਲਾ, ਚੱਕ ਸਾਬੋ ਸਾਹਿਬ ਨਾਲ ਸੰਪਰਕ ਕਰ ਲਿਓ। ਫੁੱਲਾਂ ਵਾਲੀ ਸ਼ਰਟ ਅੱਜ ਵੀ ਪਾ ਕੇ ਬੈਠੇ ਹਨ, ਸ਼ਾਇਦ ਏਅਰ 'ਤੇ ਵੀ ਆ ਜਾਣ, ਮੈਂ ਟੈਕਸਟ ਮੈਸੇਜ ਆ ਰਹੇ ਹਨ, ਇਹ ਮੈਂ ਦੇਖਣ ਦੀ ਕੋਸ਼ਿਸ਼ ਕਰਦਾ। ਥੋੜ੍ਹਾ ਜਿਹਾ ਠਹਿਰ ਕੇ ਪਹਿਲਾਂ ਮੈਂ ਦੱਸ ਦੇਵਾਂ, ਸਟਾਰਗੇਟ ਲੋਜਿਸਟਿਕਸ ਵਾਲੇ ਨੇ ਪ੍ਰੋਗਰਾਮ ਸਪੋਂਸਰ ਕੀਤਾ, ਗਲਾਡ ਹੈਪੀ ਸਾਹਿਬ ਜੀ, ਦਵਿੰਦਰ ਸੋਤਾ ਸਾਹਿਬ ਮਕੈਨਿਕ ਅਤੇ AZ ਓਪਰੇਟ ਓਨਰ ਓਪਰੇਟਰ ਅਤੇ ਡਰਾਈਵਰ ਦੀ ਸਦਾ ਲੋੜ ਰਹਿੰਦੀ ਹੈ, 905-564-9992। ਅਵੀ ਧਾਲੀਵਾਲ ਜੀ, ਫਰੀਵੇ ਗਰੁੱਪ ਤੋਂ ਅਮਰੀਕਾ ਵਿੱਚ ਸੈਟਲ ਹੋਣਾ ਚਾਹ ਰਹੇ ਹੋ, ਅਮਰੀਕਾ ਵਿੱਚ ਤੁਸੀਂ ਯਾਰਡ ਲੈਣਾ ਚਾਹੁੰਦੇ ਹੋ, ਟਰੱਕਿੰਗ ਕੰਪਨੀ ਖੋਲ੍ਹਣਾ ਚਾਹੁੰਦੇ ਹੋ, ਤੁਹਾਡੀ ਮਦਦ ਕਰਦੇ ਹਨ ਅਮਰੀਕਾ ਵਿੱਚ ਮੂਵ ਹੋਣ ਵਿੱਚ। 416-882-1200 ਮੂਵ ਨਹੀਂ ਹੋਣਾ, ਉੱਥੇ ਇੱਕ ਹੋਰ ਚੈਨਲ ਸੈੱਟ ਕਰਨਾ, ਉਹ ਵੀ ਸੈੱਟ ਕਰ ਦਿੰਦੇ ਆ ਤੁਹਾਡੇ ਵਾਸਤੇ। CWC ਇਮੀਗ੍ਰੇਸ਼ਨ, ਗੋਪੀ ਖਹਿਰਾ ਸਾਹਿਬ ਦਾ ਨੰਬਰ 905-670-4444। ਕੋਈ ਵੀ ਇਮੀਗ੍ਰੇਸ਼ਨ ਦਾ ਕੇਸ ਹੋਵੇ, ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ ਅਪੀਲ ਦਾ ਕੇਸ ਹੋਵੇ, 905-670-4444। ਸਾਡੇ ਸਟੂਡੀਓ ਦਾ ਨੰਬਰ ਹੁੰਦਾ 416-837-1515, 416-837-1515 ਹੁੰਦਾ ਆ। ਮੈਂ ਕੋਸ਼ਿਸ਼ ਕਰੂੰਗਾ ਦੂਸਰੀਆਂ ਲਾਈਨਾਂ ਵੀ ਫਿਊਚਰ ਵਿੱਚ ਇੱਧਰ ਫੋਰਵਰਡ ਹੋ ਜਾਏ, ਕਾਰਨ ਬਹੁਤ ਸਾਰੇ ਹਜੇ ਸਾਡੇ ਜਿਹੜੇ ਮਿੱਤਰ ਦੋਸਤ ਪਿਆਰ ਕਰਦੇ ਆ, ਕਾਲ ਕਰਨਾ ਚਾਹੁੰਦੇ ਆ, ਉਹ ਹੋਰ ਦੂਸਰੀ ਲਾਈਨ 'ਤੇ ਕਾਲ ਕਰ ਬੈਠਦੇ ਆ, ਜੇ 600-73-1200 ਵਾਲੀ, ਪਰ ਤੁਸੀਂ ਇੱਥੇ ਕਾਲ ਕਰਨੀ ਆ ਇਸ ਸਟੂਡੀਓ ਵਿੱਚ 416-837-1515 'ਤੇ। ਟੋਪ ਆਟੋ ਕਲੇਜ ਦੇ ਗੁਰਦੀਪ ਥਿੰਡ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ, ਮੇਜਰ ਜਾਂ ਮਾਈਨਰ ਰਿਪੇਅਰ, ਕਲਿਜਨ ਰਿਪੇਅਰ ਕਰਕੇ ਦਿੰਦੇ ਹਨ, ਬੋਡੀ ਸ਼ੋਪ ਆ ਗੁਰਦੇਵ ਥਿੰਡ ਜੀ ਦੀ, ਕੰਪਲੀਟ ਬੋਡੀ ਰਿਪੇਅਰ ਕਰਕੇ ਦਿੰਦੇ ਆ। ਟੋਏ ਦੀਆਂ ਸੇਵਾਵਾਂ ਚਾਹੀਦੀ 24 ਘੰਟੇ 7 ਦਿਨ, ਟੋ ਟਰੱਕ ਵੀ ਅਵੇਲੇਬਲ ਆ, 905-624-0770। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਆ, ਕੇਟਰਿੰਗ ਡਾਈਨ ਇਨ ਟੇਕ ਆਊਟ, 905-450-1455 ਨੰਬਰ ਹੈਗਾ ਆ। ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, 4th anniversary ਅੱਜ ਦੀ ਤਰੀਕ ਦੇ ਵਿੱਚ ਉਹਨੂੰ ਮਾਰਿਆ ਗਿਆ ਸੀਗਾ ਗੈਂਗਸਟਰਾਂ ਵੱਲੋਂ। ਬੜਾ ਅ ਗ੍ਰੇਟ ਗਾਏ, ਜਿੱਦਾਂ ਨੂੰ ਮਰਜ਼ੀ ਲੈ ਜਾਓ, ਜੋ ਸੀਗਾ ਉਹੀ ਉਹ ਬੋਲਦਾ ਸੀਗਾ। ਅਤੇ ਬੜਾ ਇਕੱਠ ਹੋਇਆ ਸਾ ਜਦੋਂ ਉਹਦਾ ਫਿਊਨਰਲ ਹੋਇਆ ਸੀਗਾ। ਸੋ 4th anniversary ਚੱਲ ਰਹੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੀ ਇਹਦੀ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਆ, ਕੇਟਰਿੰਗ ਕਰਵਾਉਣੀ ਹੋਵੇ, ਬੈਠ ਕੇ ਭੋਜਨ ਛਕਣਾ ਹੋਵੇ, 905-450-1455। ਅਤੇ GPS ਡਿਵਾਈਸ ਚਾਹੀਦੇ ਆ, ਕੰਪਿਊਟਰ ਚਾਹੀਦੇ ਆ, ਨੈਟਵਰਕਿੰਗ ਕੈਮਰੇ ਚਾਹੀਦੇ ਆ, ਸਰਵਰ ਚਾਹੀਦੇ ਆ, ਆਪਣੀ ਟਰੱਕਿੰਗ ਕੰਪਨੀ ਸੈਟਅਪ ਕਰਨੀ ਹੋਵੇ ਤਾਂ 416-613-8081 ਸੁਖਵਿੰਦਰ ਸਿੰਘ ਸੈਮ ਸਾਹਿਬ ਨਾਲ ਗੱਲਬਾਤ ਕਰ ਲੈਣੀ ਹੈ। ਸ਼ੇਰ ਆਟਾ ਬਰਾੜ ਮਿਲ ਦੀ ਚੱਕੀ ਦਾ ਆਟਾ, ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਕੈਨੇਡਾ ਵਿੱਚ ਹੀ ਬਣਦਾ, ਦਿਨਾਂ ਦੇ ਵਿੱਚ ਸਟੋਰਾਂ ਵਿੱਚ ਪਹੁੰਚ ਜਾਂਦਾ, ਸਾਲ ਮਹੀਨੇ ਨਹੀਂ ਲੱਗਦੇ ਕੰਟੇਨਰਾਂ ਦੇ ਵਿੱਚ। ਸੋ ਫਰੈਸ਼ ਛਕਣਾ ਚਾਹੁੰਦੇ ਹੋ, ਸ਼ੇਰ ਆਟਾ ਮੇਨ ਫਰੈਸ਼ ਨੇ ਕਹਿਣਾ, ਇਹਨਾਂ ਦਾ ਬੇਸਣ ਵੀ ਬਹੁਤ ਵਧੀਆ ਹੈਗਾ, ਚੌਲ ਵੀ ਬਹੁਤ ਵਧੀਆ, ਅਤੇ ਨਾਲ ਦੀ ਨਾਲ ਪ੍ਰਸ਼ਾਦ ਆਟਾ ਬੜੀ ਜਲਦੀ ਆ ਜਾਣਾ। ਸਾਡੇ ਇੱਥੇ ਅਲਟੇਰੀਓ ਦੇ ਵਿੱਚ ਵੀ ਸ਼ੇਰ ਆਟਾ ਬਰਾੜ ਮਿਲਦੀ, ਚੱਕੀ ਦਾ ਆਟਾ ਅਤੇ ਮਲਟੀਗ੍ਰੇਨ ਆਟੇ ਤੁਸੀਂ ਪਸੰਦ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਮਲਟੀਗ੍ਰੇਨ ਆਟਾ ਵੀ ਟਰਾਈ ਕਰਕੇ ਦੇਖਿਓ। ਅਤੇ ਕਟਾਰੀਆ ਟੂਰਸ ਐਂਡ ਟਰੈਵਲ, ਇਸ ਤੋਂ ਬਾਅਦ ਮੈਂ ਗੁਰਮੁਖ ਸਿੰਘ ਬਾਜੇ ਸਾਹਿਬ ਨੂੰ ਏਅਰ 'ਤੇ ਲਵਾਂਗਾ, ਪਹਿਲਾਂ ਦੱਸ ਦੇਵਾਂ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਹਨ, 905-6780-1200 ਨੰਬਰ ਆ। ਕਿਤੇ ਟਰੈਵਲ ਕਰਨਾ ਚਾਹੁੰਦੇ ਹੋ, ਕੋਈ ਵਕੇਸ਼ਨ ਪੈਕੇਜ ਬਣਾਉਣਾ ਚਾਹੁੰਦੇ ਹੋ, ਇੰਡੀਆ ਨੂੰ ਜਾਣਾ ਚਾਹੁੰਦੇ ਹੋ, ਪਾਕਿਸਤਾਨ ਕਿਤੇ ਵੀ ਜਾਣਾ ਚਾਹੁੰਦੇ ਹੋ, ਹਵਾਈ ਜਹਾਜ਼ ਦੀਆਂ ਟਿਕਟਾਂ ਬੜੀ ਸਸਤੀ ਪ੍ਰਾਈਸ ਵੇਚਦੇ ਹਨ। ਗ੍ਰੇਟ ਸਰਵਿਸ 8:30 ਤੋਂ ਲੈ ਕੇ 11 ਵਜੇ ਤੱਕ ਖੁੱਲ੍ਹੇ ਰਹਿੰਦੇ ਆ। ਬਰੈਂਪਟਨ ਵਿੱਚ ਵੀ ਦਫ਼ਤਰ ਆ, ਕੈਲਗਰੀ ਵਿੱਚ ਵੀ ਆ, ਵਿਨਪੈਗ ਵਿੱਚ ਵੀ ਹੈਗਾ, ਅਤੇ ਮਾਲਟਨ ਵਿੱਚ ਏਅਰਪੋਰਟ 'ਤੇ ਡੈਰੀ 'ਤੇ ਆ। ਅਵਤਾਰ ਕਟਾਰੀਆ ਸਾਹਿਬ ਦਾ ਨੰਬਰ ਦਿੰਦਾ 905-6780-1200 ਕਰ ਲੈਣੀ ਆ। ਬਾਰੀਆ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਗੁਰਮੁਖ ਸਿੰਘ ਬਾਰੀਆ ਜੀ, ਸਤਿ ਸ੍ਰੀ ਅਕਾਲ ਜੀ, ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਕਮਰ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਆਪਾਂ ਅੱਜ ਦੀ ਸਵੇਰ ਦੀ ਸ਼ੁਰੂਆਤ ਸਰੋਤਿਆਂ ਨੂੰ ਥੋੜੀ ਜਾਣਕਾਰੀ ਦੇ ਨਾਲ ਕਰਦੇ ਹਾਂ ਕਿ ਜਿਹੜਾ ਵਿਰਾਸਤ ਮੀਡੀਆ ਮਲਟੀਪਲ ਜਿਹੜੇ ਚੈਨਲਸ ਹੈਗੇ ਆ ਉਹਦੇ ਉੱਪਰ ਇਨਫੋਰਮੇਸ਼ਨ ਡਿਲੀਵਰ ਕਰਦਾ ਜੀ, ਠੀਕ ਹੈ
0: ਜੀ।
1: ਤਾਂ ਇਹ ਵੀ ਆਪਾਂ ਕੋਸ਼ਿਸ਼ ਰਹੂਗੀ ਕਿ ਅਸੀਂ ਰਿਐਲਿਟੀ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਸਾਡੀ ਜ਼ਿੰਦਗੀ ਨਾਲ ਜੁੜੀ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਰੋਤਿਆਂ ਨਾਲ ਸਾਂਝੀ ਕਰਾਂਗੇ ਜੀ। ਤੇ ਤੁਸੀਂ ਅੱਜ ਦੇ ਦਿਨ ਨੂੰ ਇੱਕ ਯਾਦ ਕੀਤਾ ਸੀ ਕਮਰ ਸਾਹਿਬ ਕੇ, ਇੱਕ ਵੱਡਾ ਮਹਾਨ ਗਾਇਕ ਜਿਹਨੇ ਕਿ ਦੁਨੀਆਂ ਭਰ ਵਿੱਚ ਪੰਜਾਬੀ ਭਾਈਚਾਰੇ ਨੂੰ ਜਿਹੜਾ ਉਹਦਾ ਨਾਮ ਸੀਗਾ ਉੱਪਰ ਲੈ ਕੇ ਗਏ, ਸਿੱਧੂ ਮੂਸੇਵਾਲਾ
0: ਜੀ।
1: ਤਾਂ ਕਿਵੇਂ ਇੱਕ ਮਾਹੌਲ ਜਿਹੜਾ ਬਣਿਆ ਉਹਦੇ ਦੁਆਲੇ ਤੇ ਉਹਦਾ ਉਹ ਸ਼ਿਕਾਰ ਹੋਇਆ, ਤਾਂ ਲੱਖਾਂ ਜਿਹੜੇ ਨੌਜਵਾਨ ਸੀਗੇ ਜਾਂ ਜਿਹੜੇ ਸਰੋਤੇ ਸੀਗੇ ਉਹਨਾਂ ਦੀਆਂ ਭਾਵਨਾਵਾਂ ਹਟ ਹੋਈਆਂ ਜਦੋਂ ਅੱਜ ਦੇ ਦਿਨ ਦਾ ਕਤਲ ਹੋਇਆ
0: ਜੀ।
1: ਤੇ ਇਹਦੇ ਨਾਲ ਜੁੜੀ ਹੋਈ ਇੱਕ ਜਾਣਕਾਰੀ ਅਹਿਮ ਆ, ਉਹ ਵੀ ਨਾਲ ਸਾਂਝੀ ਕਰ ਦਿੰਦਾ ਕਿ ਅੱਜ ਵੀ ਕੈਨੇਡਾ ਪੁਲਿਸ ਨੂੰ ਜਿਹੜੇ ਭਾਰਤ ਦੇ ਕੁਛ ਪ੍ਰਮੁੱਖ ਗੈਂਗ ਹੈਗੇ ਆ ਜੀ, ਉਹਨਾਂ ਵੱਲੋਂ ਸਿੱਧੇ ਤੌਰ ਤੇ ਲੈਟਰ ਪਾਈ ਗਈ ਆ ਕੈਨੇਡਾ ਪੁਲਿਸ ਨੂੰ, ਠੀਕ ਹੈ ਜੀ। ਐਵਰਸਨ ਪੁਲਿਸ ਨੂੰ ਲੈਟਰ ਇੱਕ ਮਿਲਿਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਦਾ ਦਾਵਾ ਕੀਤਾ ਕਿ ਕੈਨੇਡਾ ਦੇ ਸਾਡੇ ਹਜ਼ਾਰਾਂ ਸ਼ੂਟਰ ਸਿਪਾਹੀ ਲਿਖਿਆ ਉਹਨਾਂ ਨੇ ਕਿ ਮੌਜੂਦ ਆ ਜਿਹੜੇ ਕਿ ਘਰਾਂ ਤੋਂ ਬਾਹਰ ਆ ਕੇ ਗੋਲੀਆਂ ਚਲਾਉਣ ਲਈ ਮੌਜੂਦ ਹੈਗੇ ਆ ਜੀ। ਇਹ ਲੈਟਰ ਐਬਰਸੋ ਪੁਲਿਸ ਨੂੰ ਮਿਲਿਆ ਜੀ, ਠੀਕ ਹੈ ਜੀ, ਜਿਹਦੇ ਵਿੱਚ ਪੁਲਿਸ ਨੇ ਖੁਦ ਦੱਸਿਆ ਕਿ ਸਾਨੂੰ ਇਹ ਲੈਟਰ ਮਿਲਿਆ ਜਿਹਦੇ ਵਿੱਚ ਇਹ ਗੱਲ ਕਹੀ ਹੈ ਕੈਨੇਡੀਅਨ ਕਾਰੋਬਾਰੀਆਂ ਨੂੰ ਟੈਕਸ ਇਨਵਰਟਡ ਕੌਮਾਂ ਭਾਵ ਫਰੋਤੀਆਂ ਦੇਣੀਆਂ ਪੈਣਗੀਆਂ। ਸੋ ਆਪਣੇ ਆਪ ਦੇ ਵਿੱਚ ਇਹ ਲੈਟਰ ਤੇ ਤੁਹਾਡੀ ਜਿਹੜੀ ਅੱਜ ਦੀ ਗੱਲ ਦੀ ਖਬਰ ਦੀ ਸ਼ੁਰੂਆਤ ਆ ਇਹ ਕੋਲਾਈਡ ਕਰੀਏ ਤੇ ਇਹ ਲੱਗਦਾ ਹੈਗਾ ਕਿ ਹਾਲੇ ਕੈਨੇਡਾ ਨੂੰ ਬਹੁਤ ਕੁਛ ਕਰਨ ਦੀ ਲੋੜ ਹੈਗੀ ਆ ਜੀ। ਜੇ ਕੈਨੇਡੀਅਨ ਬਿਜ਼ਨਸ ਨੂੰ ਫਲਰਿਸ਼ ਕਰਨਾ ਆ ਪ੍ਰੋਪਰ ਕੈਨੇਡਾ ਦੀ ਧਰਤੀ ਦੇ ਉੱਪਰ, ਕੋਈ ਬਿਜ਼ਨਸਮੈਨ ਸੋਚੇ ਕਿ ਮੈਂ ਬਿਜ਼ਨਸ ਖੌਫ ਰਹਿਤ ਹੋ ਕੇ ਕਰਨਾ ਹੈਗਾ
0: ਜੀ,
1: ਤਾਂ ਫਿਰ ਇਹਨਾਂ ਲੈਟਰਾਂ ਨੂੰ ਤੇ ਜਿਹੜੀ ਪੁਲਿਸ ਦੀ ਹੁਣ ਤੱਕ ਕਾਰਗੁਜ਼ਾਰੀ ਆ ਜਾਂ ਕੈਨੇਡੀਅਨ ਗੌਰਮੈਂਟ ਦਾ ਹੁਣ ਨਵੇਂ ਤਰੀਕੇ ਦਾ ਜਿਹੜਾ ਬਿਹੇਵ ਹੈ ਉਹਨੂੰ ਵੀ ਰੀਵੈਲੂਏਟ ਆਪਣੇ ਸਰੋਤਿਆਂ ਨੂੰ ਕਰਨਾ ਚਾਹੀਦਾ ਕਿ ਹਰ ਚਾਹੇ ਕੋਈ ਬਿਜ਼ਨਸਮੈਨ ਹੈ, ਠੀਕ ਹੈ ਜੀ, ਚਾਹੇ ਕੋਈ ਮੀਡੀਆਕਾਰ ਹੈ, ਉਹਦੀ ਸੁਰੱਖਿਆ ਤੇ ਕੰਮ ਕਰਨ ਦਾ ਅਧਿਕਾਰ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ ਜੀ। ਜੀ ਕਮਰ ਸਾਹਿਬ,
0: ਬਾਜੀ ਸਾਹਿਬ, ਕੈਨੇਡਾ ਦੀ ਪੁਲਿਸ ਬਹੁਤ ਕੁਛ ਕਰ ਰਹੀ ਹੈਗੀ ਆ, ਪਰ ਕੈਨੇਡਾ ਦੇ ਸੋ ਕਾਲ ਲੀਡਰ ਜਿਹੜੇ ਲਾ ਹੁੰਦੇ ਆ ਨਾ, ਰੂਲਸ ਐਂਡ ਰੈਗੂਲੇਸ਼ਨ ਹੁੰਦੇ ਹਨ, ਰੂਲਸ ਐਂਡ ਰੈਗੂਲੇਸ਼ਨ ਤਾਂ ਪੁਲਿਸ ਫਾਲੋ ਕਰ ਰਹੀ ਹੈਗੀ ਆ, ਤੇ ਪਰ ਜਦੋਂ ਉਹਨਾਂ ਨੂੰ ਫੜ ਲੈਂਦੇ ਆ ਨਾ, ਜਿਹੜੇ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਰੱਖਣਾ, ਵੱਧ ਸਜ਼ਾ ਦੇਣੀ ਆ, ਉੱਥੇ ਕੰਮ ਨਹੀਂ ਹੋ ਰਿਹਾ ਕਾਫੀ ਲੰਬੇ ਸਮੇਂ ਤੋਂ, ਉੱਥੇ ਸਾਨੂੰ ਕੰਮ ਕਰਨਾ ਚਾਹੀਦਾ। ਬਹੁਤ ਸਾਰੇ ਬਿਜ਼ਨਸ ਆਪਣੇ ਬਿਜ਼ਨਸ ਛੱਡ ਕੇ ਚਲ ਗਏ, ਬਹੁਤ ਸਾਰੇ ਬਿਜ਼ਨਸ ਜਿਹੜੇ ਵੱਖ ਵੱਖ ਪ੍ਰੋਗਰਾਮ ਕਰਦੇ ਉਹ ਉਹਨਾਂ ਨੇ ਬੰਦ ਕਰ ਦਿੱਤੇ ਹੈਗੇ ਆ, ਕਹਿੰਦੇ ਕੀ ਲੈਣਾ। ਬਹੁਤ ਸਾਰੇ ਬਿਜ਼ਨਸ ਆਪਣੀ ਜ਼ਿੰਦਗੀ ਡਰ ਡਰ ਕੇ ਜੀ ਰਹੇ ਹੈਗੇ ਆ, ਤਾਂ ਇਸ ਕੰਟਰੀ ਤੋਂ ਮੂਵ ਹੋ ਰਿਹਾ ਪੈਸਾ, ਮਨੀ ਡਰੇਨ ਹੋ ਰਹੀ ਆ, ਬਰੇਨ ਡਰੇਨ ਹੋ ਰਹੀ ਆ, ਕਿਉਂਕਿ ਸਾਡੇ ਸੋ ਕਾਲ ਜਿਹੜੇ ਅਪਰ ਲੀਡਰ ਹਨ ਜਾਂ ਜੱਜਸ ਨਹੀਂ ਹਾਇਰ ਕਰਦੇ, ਜਾਂ ਜੇਲ੍ਹਾਂ ਨਹੀਂ ਵੱਧ ਬਣਾਉਂਦੇ, ਜਾਂ ਟਾਈਮ ਸਿਰ ਸੁਣਵਾਈ ਨਹੀਂ ਕਰਦੇ, ਤੇ ਇਹਨਾਂ ਨੂੰ ਫਿਰ ਛੁੱਟੀ ਮਿਲ ਜਾਂਦੀ ਹੈਗੀ, ਮੁੜ ਕੇ ਫਿਰ ਇਹ ਗੰਦੇ ਕੰਮ ਕਰਨ ਲੱਗ ਪੈਂਦੇ ਹਨ। ਤੋ ਬਾਜੀ ਸਾਹਿਬ, ਕੀ ਕਰੀਏ, ਇੱਕ ਲਾਈਨ ਲੈ ਲਈਏ, 5042005, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਹਾਂਜੀ, ਸਤਿ ਸ੍ਰੀ ਅਕਾਲ ਭਾਜੀ,
0: ਸਤਿ ਸ੍ਰੀ ਅਕਾਲ ਜੀ, ਸ਼ਿਵ ਸ਼ਾਈ ਤੋਂ ਬਾਸ਼ੀ ਬੈਂਸ ਜੀ ਸਾਡੇ ਨਾਲ ਏਅਰ ਤੇ ਹਨ, ਕਾਫੀ ਲੰਬੇ ਸਮੇਂ ਤੋਂ ਛੋਟੇ ਜਿਹੇ ਸ਼ਹਿਰ ਵਿੱਚ, ਸੁੰਦਰ ਸ਼ਹਿਰ ਆ, ਸਾਰੇ ਹੀ ਸ਼ਹਿਰ ਸੁੰਦਰ ਹੁੰਦੇ ਆ ਪਰ ਉੱਧਰ ਹਵਾ ਥੋੜ੍ਹੀ ਜ਼ਿਆਦਾ ਹੀ ਮਿੱਠੀ ਹੁੰਦੀ ਆ, ਅਤੇ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ, ਜਿੱਥੇ ਵਿਸਾਖੀ ਮੇਲਾ ਕਰਾਉਂਦੇ ਆ ਅਤੇ ਨਾਲ ਨਾਲ ਚਾਹ ਪਾਣੀ ਦਾ, ਲੰਗਰ ਦਾ, ਸਮੋਸਿਆਂ ਦਾ, ਡੋਨਟ ਵੀ ਹੁੰਦੇ ਕਿਉਂਕਿ ਗੋਰੇ ਬਹੁਤ ਸਾਰੇ ਪਹੁੰਚਦੇ ਆ, ਕਸਟਮਰ ਐਪਰੀਸੀਏਸ਼ਨ ਡੇ ਜਿਹੜਾ ਹੈਗਾ ਮਨਾਉਂਦੇ ਹਨ, ਉਹ ਸੱਦਾ ਦੇਣਾ ਚਾਹੁੰਦੇ ਹਨ 11 ਵਜੇ ਤੋਂ ਲੈ ਕੇ 3 ਵਜੇ ਤੱਕ 281 ਐਲਿਜ਼ਬਥ ਸਟਰੀਟ 'ਤੇ ਪਹੁੰਚਿਓ ਸ਼ਿਵ ਸ਼ੈਨੀ ਕਾਰ ਵਾਸਤੇ, ਅਤੇ ਮਿਲਿਓ, ਗੱਲਾਂ ਬਾਤਾਂ ਮਾਰਿਓ, ਉਹ ਛੋਟੇ ਛੋਟੇ ਸ਼ਹਿਰਾਂ ਦੀਆਂ ਗੱਲਾਂ ਬਾਤਾਂ ਕਰਿਓ ਅਤੇ ਨਾਲੇ ਚਾਹ ਪਾਣੀ ਪੀ ਕੇ ਜਾਇਓ, ਬਾਕੀ ਭੈਣ ਵੀਰੇ ਤੁਸੀਂ ਸਭ ਕੁਝ ਦੱਸ ਦਿਓ।
2: ਹਾਂਜੀ ਭਾਜੀ, ਜਿੱਦਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਇਵੈਂਟ ਕਰਾ ਰਹੇ ਹਾਂ ਕੱਲ ਨੂੰ 20 May ਨੂੰ, ਤੇ ਸਾਰਿਆਂ ਨੂੰ ਮੇਰੇ ਵੱਲੋਂ ਖੁੱਲ੍ਹਾ ਸੱਦਾ, ਤੇ ਆਪਣੀਆਂ ਫੈਮਿਲੀਆਂ ਸਮੇਤ ਪਹੁੰਚਿਓ ਤੇ ਆਪਣੇ ਇਵੈਂਟ ਦੀ ਰੌਣਕ ਵਧਾਇਓ, ਤੇ ਨਾਲੇ ਸਾਡੇ ਥੋੜ੍ਹਾ ਜਿਹਾ ਛੋਟਾ ਜਿਹਾ ਸਮਾਲ ਟਾਊਨ ਆ ਤੇ ਉੱਧਰ ਵੀ ਵਧੀਆ ਆ ਨੌਰਥ ਦੀ ਤਰ੍ਹਾਂ ਨੌਰਥ 'ਚ, ਤੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਆਓ ਤੇ 11 ਵਜੇ ਤੋਂ ਸਟਾਰਟ ਆ ਤੇ 3:30 ਵਜੇ ਤੱਕ ਆਪਾਂ ਜਿੱਦਾਂ ਸਮੋਸਿਆਂ ਦੀ ਤੇ ਚਾਹ ਦਾ ਲੰਗਰ ਚੱਲੂਗਾ
0: ਜੀ, ਤੇ ਕੋ ਨੰਬਰ ਛੱਡ ਦਿਓ, ਐਡਰੈਸ ਛੱਡ ਦਿਓ।
2: ਹਾਂਜੀ 6475042005 ਤੇ ਇਹ ਹੈਗਾ ਸ਼ਿਵ ਸ਼ੈਨ ਕਾਰ ਵਾਸ਼, 281 ਐਲਿਜ਼ਾਬੈਥ ਸਟਰੀਟ ਅਲਿਸਟਨ
0: ਜੀ। ਬਹੁਤ ਬਹੁਤ ਧੰਨਵਾਦ, ਬੈਸਟ ਆਫ ਲੱਕ, ਸ਼ਹਿਰ ਭਾਵੇਂ ਛੋਟਾ ਦਿਲ ਬਹੁਤ ਵੱਡੇ ਹਨ, ਕੀਪ ਅਪ ਦਾ ਗੁੱਡ ਵਰਕ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸ਼ਿਵ ਸੈਨ ਕਾਰ ਵਾਸਤੇ ਮੇਲਾ ਲੱਗਣ ਜਾ ਰਿਹਾ, ਯਾਨੀ ਕਿ ਕੱਲ੍ਹ ਨੂੰ ਛੋਟਾ ਜਿਹਾ ਮੇਲਾ ਹੁੰਦਾ ਆ ਪਰ ਦਿਲ ਬਹੁਤ ਵੱਡੇ ਹੁੰਦੇ ਇਹਨਾਂ ਦੇ, 11 ਵਜੇ ਤੋਂ ਲੈ ਕੇ 3 ਵਜੇ ਤੱਕ ਚਾਹ ਸਮੋਸੇ ਡੋਨਟ ਵੀ ਹੁੰਦੇ ਆ ਬੱਚਿਆਂ ਵਾਸਤੇ ਅਤੇ ਨਾਲ ਦੀ ਨਾਲ ਫਰੈਂਚ ਫਰਾਈਆਂ ਕੱਢੀ ਜਾਂਦੀਆਂ ਲਾਈਵ, ਅਤੇ ਤੁਸੀਂ ਪਹੁੰਚਣਾ ਹੋਵੇ ਤਾਂ ਪਹੁੰਚ ਸਕਦੇ, ਤੁਹਾਡਾ ਵੈਲਕਮ ਕਰਨਗੇ ਪਰਿਵਾਰ ਸਮੇਤ। ਛੋਟੇ ਸ਼ਹਿਰਾਂ ਵਿੱਚ ਪਰਿਵਾਰ ਹੀ ਇਕੱਠੇ ਹੋ ਕੇ ਜਾਂਦੇ ਆ, ਵੱਡੇ ਸ਼ਹਿਰਾਂ ਵਿੱਚ ਪਤਾ ਨਹੀਂ ਕੀ ਹੋ ਜਾਣਾ, ਇਕੱਲੇ ਇਕੱਲੇ ਤੁਰੇ ਹੁੰਦੇ ਆ, ਪਤਾ ਨਹੀਂ ਇਕੱਲੇ। ਬਾਰੀਏ ਸਾਹਿਬ ਇੱਕ ਵਾਰੀ ਫਿਰ ਜੀ ਇਹਨੂੰ ਇੱਕ ਦੋ ਹੈਡਲਾਈਨ ਆਪਾਂ ਪਹਿਲੇ ਪਹਿਲਾਂ ਮੈਂ ਜਸ ਭੁੱਲਰ ਸਾਹਿਬ ਦਾ ਦੱਸ ਦੇਵਾਂ। ਜਸ ਭੁੱਲਰ ਮੌਰਗੇਜਸ ਕਰਵਾ ਕੇ ਦਿੰਦੇ ਆ 416-732-26-11।

0: ਜਾਂ ਕੁਛ ਇਵੈਲਿਊਏਸ਼ਨ ਦਿੱਤੀਆਂ ਕੈਨੇਡੀਅਨ ਇਕਨੋਮੀ ਦੇ ਉੱਪਰ। ਇਹ ਗੱਲ ਕਹੀ ਹੈਗੀ ਹੈ ਕਿ ਕੈਨੇਡਾ ਦੀ ਜਿਹੜੀ ਇਕਾਨਮੀ ਹੈਗੀ ਆ, ਜਿਹੜੀਆਂ ਮੌਜੂਦਾ ਦਿੱਕਤਾਂ ਹੈਗੀਆਂ, ਚੁਣੌਤੀਆਂ ਹੈਗੀਆਂ, ਉਹਦੇ ਸਾਹਮਣੇ ਭਾਵੇਂ ਕੋਈ ਸਥਿਰ ਹੈ ਪਰ ਹਾਲੇ ਵੀ ਵੱਡੀਆਂ ਜਿਹੜੀਆਂ ਚੁਣੌਤੀਆਂ ਨੇ ਉਹ ਪੇਸ਼ ਆ ਰਹੀਆਂ ਨੇ। ਭਾਵ ਹੈ ਕਿ ਜਿਹੜੀ ਕੈਨੇਡੀਅਨ ਅਰਥਵਿਵਸਥਾ ਚ ਹਾਈ ਸਟਾਕ ਮਾਰਕੀਟ ਮੁਲਾਂਕਣ ਜਿਹੜਾ ਚੱਲ ਰਿਹਾ, ਇਹਦੇ ਨਾਲ ਵੱਧ ਰਹੇ ਵਪਾਰਕ ਅਦਾਰਿਆਂ ਦਾ ਕਰਜ਼ਾ, ਇਹ ਤੇ ਬਿਲਕੁਲ ਸੱਚ ਹੈਗਾ ਜੀ। ਹਾਂਜੀ, ਤਾਂ ਇਹੋ ਜਿਹੀਆਂ ਵੱਡੀਆਂ ਦਿੱਕਤਾਂ ਨੇ ਜਿਹੜੀਆਂ ਖਾਸ ਤੌਰ ਤੇ ਟੈਰਿਫ ਦੇ ਨਾਲ ਜਾਂ ਵਰਲਡ ਸਪਲਾਈ ਜਿਹੜੀ ਚੇਨ ਪ੍ਰਭਾਵਿਤ ਹੋਈ ਆ, ਜੰਗਾਂ ਜਿਹੜੀਆਂ ਦੋ ਵਰਲਡ ਲੈਵਲ ਤੇ ਲੱਗੀਆਂ ਹੋਈਆਂ ਨੇ, ਉਹਦੇ ਕਰਕੇ ਕੈਨੇਡੀਅਨ ਵਿਵਸਥਾ ਭਾਵੇਂ ਸਥਿਰ ਇਹ ਆ ਪਰ ਦਿੱਕਤਾਂ ਵੱਡੀਆਂ ਜਿਹੜੀਆਂ ਅੰਦਰ ਖਾਤੇ ਆ ਰਹੀਆਂ ਨੇ। ਇਨਡਾਇਰੈਕਟਲੀ ਆਪਾਂ ਕਹਿ ਸਕਦੇ ਹਾਂ ਕਿ ਬੈਂਕ ਆਫ ਕੈਨੇਡਾ ਨੇ ਜਿਹੜਾ ਇਹ ਮੰਨਿਆ ਹੈਗਾ, ਭਾਵੇਂ ਕਿ ਸ਼ੁਰੂਆਤ ਪੋਜ਼ਿਟਿਵ ਜੀ ਕੀਤੀ ਆ ਕਿ ਸਥਿਰ ਆ, ਪਰ ਦਿੱਕਤਾਂ ਵੱਡੀਆਂ ਜਿਹੜੀਆਂ ਕੈਨੇਡੀਅਨ ਇਕਾਨਮੀ ਨੂੰ ਆ ਰਹੀਆਂ ਨੇ।
1: ਵਾਰਨਿੰਗ ਦੇ ਗਏ ਹੈਗੇ, ਕਹਿ ਸਕਦੇ ਵਾਰਨਿੰਗ ਦੇ ਗਏ ਹੈਗੇ, ਫਿਊਚਰ ਡਸ ਨਾਟ ਲੁੱਕ ਬ੍ਰਾਈਟ। ਜਿਹੜੇ ਇੰਟਰਸਟ ਰੇਟ ਵੀ ਵੱਧ ਸਕਦੇ ਹੈਗੇ ਆ ਜੇ ਇਨਫਲੇਸ਼ਨ ਨਾ ਕੰਟਰੋਲ ਵਿੱਚ ਆਈ, ਤੋਂ ਪਹਿਲੇ ਤੁਹਾਨੂੰ ਦੱਸ ਗਏ, ਛੋਟੀ ਜਿਹੀ ਵਾਰਨਿੰਗ ਛੱਡ ਗਏ। ਦੁਨੀਆ ਭਰ ਵਿੱਚ ਜੋ ਕੁਛ ਹੋ ਰਿਹਾ, ਸਪੈਸ਼ਲੀ ਜੋ ਟਰੰਪ ਕਰ ਰਿਹਾ ਹੈਗਾ, ਜਿੱਥੇ ਗੈਸ ਕਹਿੰਦੇ ਛੋਟੀ ਜਿਹੀ ਡੀਲ ਹੋ ਗਈ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ, ਜਿੱਥੇ ਸਟੇਟ ਆਫ ਹਰਮੂਜ਼ ਜਿਹੜੇ ਹੈਗੇ ਆ, ਜਿਹੜੀਆਂ ਸ਼ਿਪ ਥੋੜ੍ਹੀਆਂ ਕਰੋਸ ਹੋ ਰਹੀਆਂ ਹਨ ਜਿਸ ਹਿਸਾਬ ਨਾਲ ਹੋਣੀ ਚਾਹੀਦੀ ਉਹ ਨਹੀਂ ਕਰੋਸ ਹੋ ਰਹੀਆਂ ਹੈਗੀਆਂ, ਗੈਸ ਦੀਆਂ ਕੀਮਤਾਂ ਅੰਡਰ ਕੰਟਰੋਲ ਨਹੀਂ ਆਈਆਂ, ਤਾਂ ਫਿਊਚਰ ਵਿੱਚ ਹੋਰ ਮੁਸ਼ਕਿਲ ਆ ਸਕਦੀ ਹੈਗੀਆਂ। ਮੈਂ ਮੇਜਰ ਸਿੰਘ ਚੱਕ ਸਾਹਿਬ ਸਾਡੇ ਨਾਲ ਏਅਰ ਤੇ ਆ ਗਏ ਹਨ। ਮੇਜਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
2: ਕਮਰ ਸਾਹਿਬ ਪਹਿਲਾਂ ਤਾਂ ਧੰਨਵਾਦ ਕਰੂੰਗਾ ਸਪੈਸ਼ਲੀ ਤੁਹਾਡਾ, ਤੁਸੀਂ ਬਹੁਤ ਹੀ ਕਹਿੰਦੇ ਹੁੰਦੇ ਆ ਵੀ ਬੱਲੇ ਬੱਲੇ ਕਰਾ ਦਿੱਤੀ ਆ, ਜ਼ਿੰਦਾਬਾਦ ਮੇਲਾ।
1: ਮੈਂ ਜ਼ਿੰਦਾਬਾਦ ਮੇਲੇ ਦੀ ਕਰਾਈ ਕਿ ਤੁਹਾਡੀ ਸ਼ਰਟ ਦੀ ਕਰਾਈ ਹੈ, ਦੱਸੋ ਪਹਿਲਾਂ।
2: ਪਰ ਉਹ ਤੁਸੀਂ ਉਹ ਮੈਂ ਤੁਹਾਡਾ ਧੰਨਵਾਦ ਕਰੂੰਗਾ, ਦੇਖੋ ਇਹਦਾ ਤੁਹਾਡਾ ਪਿਆਰ ਆ। ਖਾਸ ਕਰਕੇ ਨਾ ਮੈਂ ਇੱਕ ਗੱਲ ਕਮਰ ਸਾਹਿਬ ਕਹਿੰਦਾ ਹੁੰਦਾ ਵੀ ਜਿੱਥੇ ਵੀ ਇਹ ਜਾ ਕੇ ਬੈਠੇ, ਜਿੱਥੇ ਵੀ ਇਹ ਜਾ ਕੇ ਬੈਠੇ, ਉੱਥੇ ਹੀ ਮੇਲੇ ਲਾਏ ਨੇ, ਉਹਦੀ ਜ਼ਿੰਦਗੀ ਮੌਤ ਬਰਾਬਰ, ਜਿਹਨੇ ਆਪਣੀ ਬੋਲੀ ਆਪਣੇ ਵਿਰਸੇ ਦਿਲੋਂ ਪਰਾਏ ਨੇ, ਤੇ ਆਪਾਂ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ। ਤੁਹਾਡੇ ਆਪਣੇ ਸ਼ਹਿਰ ਹੈਮਟਨ ਦੇ ਵਿੱਚ ਚੰਕਿਊਰੀ ਸੈਕੰਡਰੀ ਸਕੂਲ ਦੇ ਵਿੱਚ ਜ਼ਿੰਦਾਬਾਦ ਮੇਲਾ ਆਪਾਂ ਕਰਾ ਰਹੇ ਹਾਂ, ਆਪਾਂ ਸਾਰੀ ਇੱਕ ਟੀਮ ਕਰਾ ਰਹੇ ਹਾਂ। ਤਮਰ ਸਾਹਿਬ ਤੁਸੀਂ ਵੀ ਆਪਾਂ ਰਲ ਮਿਲ ਕੇ, ਇਹ ਜ਼ਿੰਦਾਬਾਦ ਤੁਹਾਡਾ ਆਪਣਾ ਮੇਲਾ ਆ, ਤੁਹਾਡੇ ਆਪਣੇ ਸ਼ਹਿਰ ਬ੍ਰੈਮਟਨ ਦੇ ਵਿੱਚ ਹੋ ਰਿਹਾ ਆ ਕੱਲ ਨੂੰ 30 ਮਈ ਸ਼ਨੀਵਾਰ ਨੂੰ, ਤੇ ਆਪਾਂ ਇਹਦੇ ਵਿੱਚ ਪਹੁੰਚ ਰਹੇ ਸਟਾਰ ਸੁਖਵਿੰਦਰ ਸੁੱਖੀ ਬੰਗਾਮੇ ਚ ਨੇ ਆਈਆਂ, ਹਰਮਨਦੀਪ, ਇਹ ਦੁਨੀਆ ਮਤਵਲ ਦੀ ਬੁੱਕਣ ਜੱਟ ਫੈਸਲਾ ਕਰਾਉਣ ਵਾਲੇ ਠੋਕੇ ਜਾਣਗੇ, ਤੇ ਬੌਬੀ ਪੰਧੇਰ ਸਾਹਿਬ ਨੇ ਵੀ ਜੀ ਪੂਰੀ ਰੈਡੀ।
1: ਮੇਜਰ ਸਿੰਘ
2: ਗਹਿ ਸ਼ਿੰਗਾਰ,
1: ਮੇਜਰ ਸਿੰਘ ਪਹਿਲਾਂ ਤੁਸੀਂ ਕਹਿਤਾ ਬੰਗਾਮੇ ਚ ਨੇ ਆਈਆਂ, ਦੂਸਰੀ ਵਿੱਚ ਕਹਿਤਾ ਦੁਨੀਆ ਮਾਰੇ, ਤੀਸਰੀ ਵਿੱਚ ਠੋਕ ਦਿੱਤੇ।
2: ਦੇਖੋ ਇਹ ਸਾਰੇ ਤਰ੍ਹਾਂ ਦੇ ਅਮਰ ਸਾਹਿਬ, ਇਹ ਸਾਰੇ ਰੰਗ ਆ, ਸਾਰੇ ਰੰਗ ਆਪਾਂ ਲੈ ਕੇ ਆਉਣੇ
1: ਆ।
2: ਦੇਖੋ ਜਿਹੜੇ ਤੁਹਾਡੇ ਅਰਦੇ ਭੈਣ ਪੂਰੇ ਵਧੀਆ ਸਾਡੇ ਗੱਭਰੂ ਭਰਾ ਆ, ਉਹਨਾਂ ਨੇ ਫਿਰ ਬੁੱਕਣ ਜੱਟ ਦਾ ਵੀ ਉਹਨਾਂ ਨੇ ਵੈਲਕਮ ਕਰਨਾ ਹੈ, ਉਹਨਾਂ ਨੇ ਫਿਰ ਕਹਿਣਾ ਵੀ ਫੈਸਲਾ ਕਰਾਉਣ ਵਾਲੇ ਠੋਕੇ ਜਾਣਗੇ ਬੋਲੀਆਂ ਵੀ, ਤੇ ਆਪਾਂ ਰੌਲ ਮਣ ਕੇ ਰੌਣਕਾਂ ਕੱਲ ਲਾਉਣੀਆਂ, ਕਿਉਂ ਇੰਤਜ਼ਾਰ ਦੀਆਂ ਘੜੀਆਂ ਆਲਮੋਸਟ, ਕਿਉਂ ਤੁਸੀਂ ਵੀ ਪੂਰਾ ਦੱਸਦੇ ਆ ਰਹੇ ਆ, ਆਲਮੋਸਟ ਮੰਥ ਹੋ ਗਿਆ, ਤੁਸੀਂ ਵੀ ਪੂਰੀ ਬੱਲੇ ਬੱਲੇ ਕਰਾਈ ਹੋਈ ਆ ਪੂਰੀ ਮੇਲੇ ਦੀ। ਕਹਿੰਦੇ ਸਰ ਮੈਨੂੰ ਹੁਣੇ ਹੁਣ ਮੈਂ ਜਦੋਂ ਐਕਚੁਲੀ ਰਾਤ ਥੋੜਾ ਲੇਟ ਸੀਗਾ, ਤੇ ਹੁਣ ਵੀ ਭਰਾਵਾਂ ਦੀਆਂ ਮੈਨੂੰ ਕਾਲ ਤੇ ਕਾਲ ਆਈਆਂ, ਉਹਨੇ ਕਹਿੰਦੇ ਮੇਜਰ ਬਾਈ ਤੰਬੜ ਸਾਹਿਬ ਨੇ ਬੱਲੇ ਬੱਲੇ ਕਰਾਤੀ ਆ। ਮੈਂ ਕਿਹਾ ਇਹ ਤੰਬੜ ਸਾਹਿਬ ਤੁਹਾਡਾ ਮੇਲਾ, ਤੁਹਾਡੇ ਭਰਾਵਾਂ ਨੇ ਵੱਡਿਆਂ ਨੇ ਇਸ ਮੇਲੇ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਆ, ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ, ਤੇ ਖਾਸ ਕਰਕੇ ਇਹ ਇਹਦੇ ਵਿੱਚ ਐਤਕੀ ਬੀਬੀਆਂ ਭੈਣਾਂ ਨੇ ਵੀ ਬੋਲੀਆਂ ਜਾਗੋ, ਤੇ ਮੈਂ ਸਿਰਫ ਬੇਨਤੀ ਜ਼ਰੂਰ ਕਰੂੰਗਾ ਵੀ ਇਹ ਮੇਲਾ ਬਿਲਕੁਲ ਬਿਲਕੁਲ ਬਿਲਕੁਲ ਫ੍ਰੀ ਮੇਲਾ ਆ, ਤੇ ਇਹ ਮੇਲੇ ਦੀ ਕੋਈ ਟਿਕਟ ਨਹੀਂ ਹੈਗੀ, ਤੇ ਸਿਰਫ ਤੁਸੀਂ ਉੱਥੇ ਆ ਕੇ ਇੱਕ ਸਿਕਿਉਰਿਟੀ ਰੀਜ਼ਨ ਆ ਵੀ ਤੁਸੀਂ 5 ਵਜੇ ਤੋਂ ਪਹਿਲਾਂ ਆਪਣੀਆਂ ਜਿਹੜੀਆਂ ਉੱਥੇ ਦੇ ਆਪਣੇ ਇੱਕ ਬੈਂਡ ਆ ਉਹ ਤੁਸੀਂ ਆਪਣੇ ਗੁੱਟਾਂ ਨੂੰ ਲਵਾ ਲੈਣੇ ਆ, ਤੇ ਉਸ ਬੈਂਡਾਂ ਨਾਲ ਤੁਸੀਂ ਅੰਦਰ, ਕਿਉਂ 700 ਦੀ ਤਮੜ ਸਾਹਿਬ ਅੰਦਰ ਦੀ ਸਿਰਫ ਕਪੈਸਿਟੀ ਹੈ, 700 ਹੀ ਬੰਦਾ ਉੱਥੇ ਬਹਿ ਸਕਦਾ। ਇਹ ਨਾ ਹੋਵੇ ਤਮੜ ਸਾਹਿਬ ਤੁਹਾਨੂੰ ਬਾਅਦ ਕੋਲ ਲਾਉਣ, ਮੈਨੂੰ ਆਉਣ ਕਿ ਬਾਈ ਸਾਨੂੰ ਹੁਣ ਬੈਂਡ ਹੋਰ ਚਾਹੀਦੇ ਆ ਜਾਂ ਨਹੀਂ, ਜਦੋਂ 700 ਪੂਰਾ ਹੋ ਗਿਆ ਤੇ ਡਨ, ਪਹਿਲਾਂ ਆ ਕੇ ਆਪਣਾ ਪਹਿਲਾਂ ਲਾਓ, ਤੇ ਰਲ ਮਿਲ ਕੇ ਕੱਲ ਦਾ ਦਿਨ ਬਹੁਤ ਵਧੀਆ ਦਿਨ ਲੱਗਾ ਜਾ ਰਿਹਾ, ਤੇ ਇਸ ਮੇਲੇ ਨੇ ਇੱਕ ਕਿਸਮ ਦਾ ਇਤਿਹਾਸ ਰਚ ਦੇਣਾ ਆ, ਤੇ ਬਹੁਤ ਤੁਹਾਨੂੰ ਵੀ ਕਾਲਾਂ ਆ ਰਹੀਆਂ, ਬਹੁਤ ਮੈਨੂੰ ਵੀ ਕਾਲਾਂ ਆ ਰਹੀਆਂ, ਤੇ ਖਾਸ ਕਰਕੇ ਤੁਸੀਂ ਇਸ ਮੇਲੇ ਨੂੰ ਸਪੋਂਸਰ ਜਾਂ ਇਸ ਮੇਲੇ ਪ੍ਰਤੀ ਕੋਈ ਵੀ ਤੁਹਾਡੇ ਮਨ ਦੇ ਵਿੱਚ ਬਲਬਲਾ ਹੈਗਾ, ਤੁਸੀਂ ਆਪਣੇ ਭਰਾ ਨਾਲ ਗੱਲਬਾਤ ਕਰਨੀ ਹੈ। ਮੇਜਰ ਚੱਕ ਸਾਬੂ 519-577-5577 ਆ, ਚਕਿਊਜੀ ਸੈਕੰਡਰੀ ਸਕੂਲ ਬ੍ਰੈਂਪਟਨ ਦੇ ਵਿੱਚ ਇਹ ਹੋਣ ਜਾ ਰਿਹਾ। ਤਾਂ
1: ਨਾਂ ਵੀ ਵਧ ਰੱਖਿਆ ਜ਼ਿੰਦਾਬਾਦ ਮੇਲਾ, ਸਦਾ ਹੀ ਜ਼ਿੰਦਾਬਾਦ ਰਹਿੰਦੇ ਹੋ ਚੱਕ ਸਾਬੋ ਸਾਹਿਬ, ਮੈਂ ਸਲੂਟ ਕਰਦਾ, ਰਿਸਪੈਕਟ ਕਰਦਾ ਤੁਹਾਡੀ ਸਮਾਇਲ ਦੀ, ਜਿਸ ਨਾਲ ਤੁਸੀਂ ਮਿਲਦੇ ਹੋ ਚੰਗਾ ਲੱਗਦਾ, ਚੰਗੇ ਬੋਲ, ਚੰਗਾ ਕੰਮ ਕਰਦੇ ਹੋ, ਫ੍ਰੀ ਵਿੱਚ ਮੇਲਾ, ਬੈਸਟ ਆਫ ਲੱਕ, ਕੀਪ ਅਪ ਦ ਗੁੱਡ ਵਰਕ।
2: ਤਮਰ ਸਾਹਿਬ ਥੈਂਕ ਯੂ ਆ, ਇਹ ਤੁਹਾਨੂੰ ਵੀ ਪਤਾ ਤੁਸੀਂ ਵੀ ਮੇਲੇ ਬਹੁਤ ਵੱਡੇ ਵੱਡੇ ਮੇਲੇ ਲਾ ਚੁੱਕੇ ਆ, ਤੁਹਾਡੇ ਵਾਲੇ ਮੇਲਿਆਂ ਨੇ ਤਾਂ ਇਸ ਵੇਲੇ ਇਤਿਹਾਸ ਰਚਿਆ ਹੋਇਆ ਆ, ਤੇ ਗਾਹਾਂ ਵੀ ਆਪਾਂ ਸਾਰੀ ਟੀਮ ਰਲ ਕੇ ਗੱਲਾਂ ਬਾਤਾਂ

0: ਕਰਨੇ ਆ ਤੇ ਤੁਹਾਡਾ ਧੰਨਵਾਦ ਹੈ ਤੰਬੜ ਸਰ। ਖਾਸ ਕਰਕੇ ਇਹ ਜਿਹੜੇ ਮੇਲੇ ਆ ਨਾ, ਇਹ ਉਹਨਾਂ ਸਪੌਂਸਰਾਂ ਵੀਰਾਂ ਦੇ ਸੱਜੀਆਂ ਖੱਬੀਆਂ ਬਾਹਾਂ, ਉਹਨਾਂ ਭਰਾਵਾਂ ਦੇ ਹੌਸਲਿਆਂ ਨਾਲ ਹੀ ਲੱਗਦੇ ਆ, ਉਹਨਾਂ ਵਿੱਚ ਤੁਸੀਂ ਵੀ ਆ। ਸਪੈਸ਼ਲੀ ਮੈਂ ਕਰੀ ਫਿਰ ਧੰਨਵਾਦ ਤੁਹਾਡਾ ਕਰਨਾ, ਸਾਰੇ ਮੀਡੀਆ ਦਾ ਕਰਨਾ, ਸਾਰੇ ਸਪੌਂਸਰਾਂ ਦਾ ਕਰਨਾ, ਸਾਰੇ ਉਹਨਾਂ
1: ਭਰਾਵਾਂ ਜੀ ਸਾਹਿਬ ਸਪੌਂਸਰ ਨਾ ਲੈ ਲਓ ਪਲੀਜ਼। ਤੁਹਾਡੇ ਸਪੌਂਸਰ ਮੇਰੇ ਸਾਰੇ ਸੇਮ ਹੀ ਹੁੰਦੇ, ਜੇ ਕੋਈ ਸਪੌਂਸਰ ਨਾ ਲੈਣਾ ਚਾਹੁੰਦੇ, ਕਿਉਂਕਿ ਮੈਂ ਦੱਸ ਦੇਵਾਂ ਸਪੌਂਸਰ ਜਾਂ ਟਿਕਟਾਂ ਸਸਤੀਆਂ ਕਰ ਦਿੰਦੇ ਆ ਜਾਂ ਸਪੌਂਸਰ ਮੇਲੇ ਫ੍ਰੀ ਵਿੱਚ ਕਰਵਾ ਦਿੰਦੇ ਆ। ਕਾਲ ਕਰਕੇ ਦੱਸ ਦਿਆ ਕਰੋ ਜੀ ਤੁਸੀਂ ਵਧੀਆ ਕੰਮ ਕੀਤਾ, ਕਿਸੇ ਨੌ ਲੈਣ ਚ ਨੌ ਲੈ ਸਕਦੇ, ਮੈਨੂੰ ਪਤਾ ਜੇ ਕਿਸੇ ਰਹਿ ਗਿਆ ਫਿਰ ਕੁੱਟ ਵੀ ਤੁਹਾਡੇ ਪੈਣੀ ਆ।
0: ਸਮਰ ਸਾਹਿਬ ਪਤਾ ਕੀ ਆ, ਮੇਰੇ ਤਾਂ ਜਿੰਨੇ ਸਪੌਂਸਰ ਆ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ, ਕੁਛ ਤਾਂ ਮੇਰੇ ਇਦਾਂ ਦੇ ਭਰਾ ਆ ਸਮਰ ਸਾਹਿਬ, ਇਸ ਗੱਲ ਦਾ ਮੈਨੂੰ ਫੀਲ ਮਾਈ ਪ੍ਰਾਊਡ ਮਾਈ ਸੈਲਫ ਕਿ ਉਹਨਾਂ ਭਰਾਵਾਂ ਨੇ ਇੱਥੋਂ ਤੱਕ ਵੀ ਕਹਿਤਾ ਬਾਈ ਸਾਡਾ ਨਾਂ ਕਿਤੇ ਨੀ ਲੈਣਾ, ਅਸੀਂ ਤੇਰੇ ਨਾਲ ਮੇਜਰ ਸਿੰਘ ਜਿੰਦਾਬਾਦ ਜਿੰਦਾਬਾਦ ਠੋਕ ਕੇ ਖੜੇ ਆ, ਪੂਰਾ ਠੋਕ ਕੇ ਕਰਾ ਜਿੰਦਾਬਾਦ। ਤੇ ਮੈਂ ਤਾਂ ਸਮਰ ਸਾਹਿਬ ਇੱਕੋ ਗੱਲ ਕਹਿੰਦਾ ਹੁੰਦਾ, ਮੈਂ ਬਾਰੀ ਵਾਰ ਚੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਰੰਬੇ, ਹੁਣ ਕੱਲ ਨੂੰ 30 ਮਈ ਨੂੰ ਇਕੱਠੇ ਹੋਣੇ ਆ ਸਾਰੇ ਰੌਣਕੀ ਬੰਦੇ।
1: ਕੀ ਬਾਤ ਆ, ਵੈਰੀ ਗੁੱਡ ਸੀ, ਤੁਸੀਂ ਗਾ ਸਕਦੇ ਆ, ਬਹੁਤ ਬਹੁਤ ਧੰਨਵਾਦ ਹੈ, ਹੈਵ ਅ ਗੁੱਡ ਡੇ।
0: ਲਵ ਯੂ ਅਤੇ ਸਾਰਿਆਂ ਦਾ ਧੰਨਵਾਦ ਕਰਾਂਗੇ, ਕੱਲ ਨੂੰ ਆਪਾਂ ਮਿਲਦੇ ਹਾਂ 30 ਮਈ ਦਿਨ ਸ਼ਨੀਵਾਰ ਨੂੰ ਤੁਹਾਡੇ ਆਪਣੇ ਸ਼ਹਿਰ ਬ੍ਰਹਮਤਿੰਦ ਵਿੱਚ, ਜਿੰਦਾਬਾਦ ਮੇਲਾ ਹੁਣ ਜਾ ਰਿਹਾ। ਤੇ ਮੈਂ ਇੱਕ ਵਾਰੀ ਫਿਰ ਜਾਂਦੇ ਵਾਂਦੇ ਸਾਰਿਆਂ ਦਾ ਇੱਕ ਵਾਰੀ ਫਿਰ ਧੰਨਵਾਦ ਕਰਦਾ, ਔਰ ਜਾਂਦੇ ਇੱਕੋ ਹੀ ਗੱਲ ਕਹਿੰਦਾ ਹੁੰਦਾ ਆ ਤੰਬੜ ਸਾਹਿਬ, ਨਾ ਮੈਂ ਰੱਬ ਤੋਂ ਮੰਗੀ ਹੀਰ ਕਦੇ, ਨਾ ਮੈਂ ਰੱਬ ਤੋਂ ਮੰਗੀ ਹੀਰ ਕਿਤੇ, ਨਾ ਮੰਗੇ ਤਖ਼ਤ ਹਜ਼ਾਰੇ ਮੈਂ, ਜੇ ਮੈਂ ਮੰਗਿਆ ਸਰਬੱਤ ਦਾ ਪਲਾ ਜਾਂ ਮੰਗਿਆ ਤੰਬੜ ਸਾਹਿਬ ਤੁਹਾਡੇ ਅਰਦੇ ਮਿੱਤਰ ਸੱਜਣ ਜਾਨੂੰ ਪਿਆਰੇ ਮੈਂ। ਲਵ ਯੂ ਆਲ, ਲਵ ਯੂ ਆਲ, ਸੀ ਯੂ ਆਲ ਟੁਮਾਰੋ, ਤੰਬੜ ਸਾਹਿਬ ਦਿਲੋਂ ਧੰਨਵਾਦ,
1: ਧੰਨਵਾਦ। ਵਾਟ ਆ ਪੋਜ਼ਿਟਿਵ ਐਨਰਜੀ, ਇੱਦਾਂ ਦੀ ਪੋਜ਼ਿਟਿਵ ਐਨਰਜੀ ਚਾਹੀਦੀ ਆ ਸਵੇਰੇ ਸਵੇਰੇ ਰੌਣਕਾਂ ਲਾਈਆਂ ਬਈਆਂ, ਬਹੁਤ ਬਹੁਤ ਧੰਨਵਾਦ, ਬੈਸਟ ਆਫ ਲੱਕ। ਅਸੋ ਕਿਸੇ ਨੇ ਜਾਣਾ ਹੋਵੇ, ਕੋਈ ਜਾਣਕਾਰੀ ਲੈਣੀ ਹੋਵੇ, ਮੇਜਰ ਸਿੰਘ ਚੱਕ ਸਾਹਿਬ ਦਾ ਨੰਬਰ 519-577-5577-519-577-5577। ਮੋਨਾ ਮਹਿੰਗੀ ਜੀ ਨੇ ਸਾਨੂੰ ਜੁਆਇਨ ਕੀਤਾ, ਸੋ ਕਾਫੀ ਸਾਰੀ ਜਾਣਕਾਰੀ ਰੱਖਦੇ ਹਨ ਇਨਸ਼ੋਰੈਂਸ ਫੀਲਡ ਦੇ ਵਿੱਚ, ਇਹ ਹੋਣੀ ਬੜੀ ਜ਼ਰੂਰੀ ਆ। ਸੋ ਮੋਨਾ ਮਹਿੰਗੀ ਜੀ ਵੈਲਕਮ, ਥੈਂਕ ਯੂ ਜੀ ਆਇਆਂ ਨੂੰ, ਆਪਾਂ ਕਾਫੀ ਸਾਰੀ ਜਾਣਕਾਰੀ ਲੈ ਕੇ ਆਇਆ ਕਰਾਂਗੇ, ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰਾਂਗੇ ਜ਼ਰੂਰ। ਅਤੇ ਮੈਂ ਦੱਸ ਦੇਵਾਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ, ਤੁਸੀਂ ਸੁਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰ ਲਿਓ, ਟਰੱਕਾਂ ਦੀ ਮਕੈਨੀਕਲ ਰਿਪੇਅਰ ਕਰਵਾਉਣੀ ਚਾਹੁੰਦੇ ਹੋ, ਏਸੀ ਸਰਵਿਸ, ਆਲ ਮੇਜਰ ਜਾਂ ਮਾਈਨਰ ਰਿਪੇਅਰਸ, ਟਾਇਰਸ, ਐਗਜ਼ੌਸਟ, ਇਲੈਕਟ੍ਰੀਕਲ ਦਾ ਕੰਮ ਹੋਵੇ, ਤੇ ਡਾਇਮੰਡ ਟਰੱਕ ਪਾਰਟਸ ਵੀ ਮਿਲਦੇ ਹਨ, ਸ਼ੀਟ ਬੰਪਰਸ, ਡੀਅਰ ਗਾਰਡਸ, ਟਰੱਕ ਲਾਈਸ, ਐਗਜ਼ੌਸਟ ਪਾਈਪਸ ਤੇ ਸਟੇਨਲੈਸ ਸਟੀਲ ਕਿਟਸ, ਇਟਸ ਅਮੇਜ਼ਿੰਗ, ਦੇ ਹੈਵ ਐਵਰੀਥਿੰਗ। ਸੋ ਟਰੱਕ ਪਾਰਟ ਚਾਹੀਦੇ, ਟਰੱਕਾਂ ਦੀ ਰਿਪੇਅਰ ਕਰਵਾਉਣੀ ਹੋਵੇ, ਬਲਕਾਰ ਜਾਂ ਸੁਰਜੀਤ ਨਾਲ 905-212-9200 ਤੇ ਗੱਲਬਾਤ ਕਰ ਲੈਣੀ ਆ। ਗੁਰਮੁਖ ਸਿੰਘ ਜੀ ਆਇਓ, ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਦੇ, ਕਾਫੀ ਸਾਰੀਆਂ ਖਬਰਾਂ ਵੀ ਲੈ ਕੇ ਆਣੀਆਂ, ਮੈਨੂੰ ਟੈਕਸਟ ਮੈਸੇਜ ਆ ਰਹੇ, ਬਹੁਤ ਬਹੁਤ ਧੰਨਵਾਦ, ਉੱਥੋਂ ਰਾਜਖੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ। ਗੁਰਮੁਖ ਸਿੰਘ ਜੀ ਫਿਲਹਾਲ ਵਾਲੇ ਫਿਰ ਤੋਂ ਕਾਲ ਆਈ ਸੀਗੀ, ਉਹ ਜਿਹੜੀ ਮੁਸ਼ਕਿਲ ਆਈ ਪਈ ਆ ਗੁਰੂ ਘਰ ਦੇ, ਮੁਸ਼ਕਿਲ ਸੋਲਵ ਹੋ ਚਲੀ ਹੈਗੀ, ਕਹਿੰਦੇ ਗੋਲਕ ਦੀ ਲੜਾਈ ਨਹੀਂ, ਇਹ ਮੋਸਟਲੀ ਈਗੋ ਦੀ ਲੜਾਈ ਹੈਗੀ, ਤੁਸੀਂ ਕੋਈ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ?
2: ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ ਤੰਬੜ ਸਾਹਿਬ
1: ਜੀ,
2: ਤਾਂ ਤੁਸੀਂ ਸੰਗਤਾਂ ਨੂੰ ਦੇਖਦੇ ਹੈਗੇ, ਜੋ ਸਮਟਾਈਮ ਨਮਸਕਾਰ ਕਰਨ ਤੋਂ ਪਹਿਲਾਂ ਬਾਹਰ ਜੋੜਾ ਘਰ ਦੇ ਵਿੱਚ ਕਈ ਸੰਗਤਾਂ ਜੋੜੇ ਸਾਫ ਕਰ ਰਹੀਆਂ ਹੁੰਦੀਆਂ
1: ਜੀ,
2: ਬਾਹਰ ਦੀ ਲਾਈਫ ਦੇ ਵਿੱਚ ਕਈ ਤਰ੍ਹਾਂ ਦੀਆਂ ਸਾਨੂੰ ਇੱਕ ਪ੍ਰਤੀ ਨਾਰਾਜ਼ਗੀਆਂ ਹੁੰਦੀਆਂ ਨੇ ਜਾਂ ਹਉਮੈ ਆਕੜ ਹੁੰਦੀ ਹੈ
1: ਜੀ,
2: ਤਾਂ ਸਾਨੂੰ ਜਦੋਂ ਗੁਰੂ ਘਰ ਦਾ ਜਾ ਕੇ ਅਸੀਂ ਸਰਦਲ ਨੂੰ ਆਪਣੇ ਮੱਥੇ ਨਾਲ ਆਉਂਦੇ ਹਾਂ, ਤੇ ਇਹਦਾ ਮਤਲਬ ਹੁੰਦਾ ਕਿ ਜਿਹੜੀ ਸੰਗਤ ਲੰਘ ਰਹੀ ਹੈ ਉਹਦੇ ਚਰਨਾਂ ਦੀ ਧੂੜ ਸਾਡੇ ਮੱਥੇ ਨਾਲ ਲੱਗਦੀ ਆ
1: ਜੀ।
2: ਜਿਹੜੀ ਤੁਸੀਂ ਨਿਮਰਤਾ ਦੀ ਗੱਲ ਕੀਤੀ ਸੀ, ਠੀਕ ਹੈ ਜੀ, ਤੇ ਈਗੋ ਨੂੰ ਛੱਡਣ ਦੀ ਗੱਲ ਕੀਤੀ, ਜੇ ਰਿਐਲਿਟੀ ਦੇ ਵਿੱਚ ਇਸ ਚੀਜ਼ ਨੂੰ ਸਮਝਣਾ ਹੈ ਕਿ ਇਹ ਜਿਹੜਾ ਅਸੀਂ ਹੱਥ ਥੱਲੇ ਲਾ ਕੇ ਆਪਣੇ ਮੱਥੇ ਨੂੰ ਲਾਉਂਦੇ ਹਾਂ ਉਹਦਾ ਮਤਲਬ ਕੀ ਹੈ? ਸਰਦਲ ਦੇ ਉੱਤੇ ਵੀ ਸੰਗਤਾਂ ਲਾਉਂਦੀਆਂ ਨੇ, ਠੀਕ ਹੈ ਜੀ, ਆਪਾਂ ਆਪਣੀ ਭਾਵਨਾਵਾਂ ਸੰਗਤਾਂ ਦੀ ਜਿੱਦਾਂ ਜਿੱਦਾਂ ਦੀ। ਸੋ ਮੈਂ ਤੇ ਕੰਸੈਪਟ ਲੈ ਰਿਹਾ ਤੁਹਾਡੇ ਸਾਹਮਣੇ ਕਿ ਜਦੋਂ ਉਹ ਹੱਥ ਲਾ ਕੇ ਆਪਣੇ ਮੱਥੇ ਨੂੰ ਲਾਈਦਾ ਤਾਂ ਮਤਲਬ ਅਸੀਂ ਸੰਗਤਾਂ ਜਿੱਥੋਂ ਦੀ ਲੰਘ ਕੇ ਜਾ ਰਹੀਆਂ ਉਹਦੇ ਚਰਨਾਂ ਦੀ ਧੂੜ ਆਪਣੇ ਮੱਥੇ ਨੂੰ ਲਾ ਰਹੇ ਹਾਂ, ਤਾਂ ਇਹਦਾ ਮਤਲਬ ਕੀ ਫਿਰ? ਜਦੋਂ ਜੋੜੇ ਝਾੜੇ ਜਾ ਰਹੇ ਆ ਤਾਂ ਇਹ ਵੀ ਆਪਣਾ ਕਿ ਆਪਣੇ ਆਪ ਨੂੰ, ਆਪਣੇ ਮਨ ਨੂੰ, ਆਪਣੀ ਬਿਰਤੀ ਨੂੰ, ਹੋਮੇ ਨੂੰ ਤਿਆਗ ਕੇ ਤੇ ਆਪਣੀ ਬਿਰਤੀ ਨੂੰ ਗਰਾਊਂਡ ਤੇ ਲੈ ਕੇ ਆਉਣਾ। ਪਰ ਜਿਹੜੇ ਵਿਵਾਦ ਅੱਜ ਜੁੜੇ ਹੈਗੇ ਆ ਉਹ ਈਗੋ ਚੋਂ ਪੈਦਾ ਹੋਏ ਆ,
1: ਠੀਕ
2: ਹੈ ਜੀ। ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਭੇਖ ਹੈ ਉਹ ਬੰਦੇ ਦੀ ਜ਼ਿੰਦਗੀ ਚ ਹਾਲੇ ਵੀ ਜ਼ਿਆਦਾ ਹੈਗਾ
1: ਜੀ।
2: ਜਿਹੜਾ ਧਰਮ ਹੈਗਾ ਆ ਉਹ ਰੀਅਲਿਸਟਿਕ ਵੇ ਦੇ ਨਾਲ ਬੰਦੇ ਦੇ ਅੰਦਰ ਰੂਹ ਤੱਕ ਉਤਰਦਾ ਹੀ ਹੈਗਾ, ਤੇ ਜ਼ਿਆਦਾਤਰ ਫਾਰਮੈਲਿਟੀ ਵਿੱਚ ਉਹ ਜ਼ਿਆਦਾ ਹੈਗਾ, ਜਿਹੜਾ ਕਿ ਖਾਸ ਤੌਰ ਤੇ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਬਾਅਦ ਇੱਦਾਂ ਨਹੀਂ ਸੀਗਾ, ਉਹਨਾਂ ਨੇ ਭੇਖ ਨੂੰ ਖਤਮ ਕੀਤਾ ਸੀਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਤਾਂ ਇਹ ਕਿਹਾ ਸੀ ਕਿ ਜੋ ਕਰਨਾ ਉਹ ਮਨ ਦੇ ਵਿੱਚ ਧੁਰ ਤੱਕ ਲੈ ਕੇ ਜਾਓ। ਬਹੁਤ ਸਾਰੀਆਂ ਪਿਰਤਾਂ ਸਮਾਜ ਤੋਂ ਹਜ਼ਾਰਾਂ ਸਾਲਾਂ ਤੋਂ ਪਈਆਂ ਉਹਨਾਂ ਨੇ ਪਲਟ ਦਿੱਤੀਆਂ, ਠੀਕ ਹੈ ਜੀ। ਤਾਂ ਬਹੁਤ ਸਾਰਾ ਉਹਨਾਂ ਦੀ ਨੁਕਤਾਚੀਨੀ ਹੋਈ ਉਸ ਟਾਈਮ ਦੇ ਉੱਪਰ, ਪਰ ਇੱਕ ਰੱਬੀ ਉਤਾਰ ਉਹ ਵੀ ਹੁੰਦਾ ਜੀ ਜਿਹੜੀਆਂ ਸਮਾਜ ਦੀਆਂ ਗਲਤ ਲੀਹਾਂ ਨੂੰ ਕੱਟ ਦੇਵੇ। ਤੇ ਉਹ ਇਹ ਗੱਲ ਹੈਗੀ ਆ ਜੀ, ਇਹ ਜਦੋਂ ਚੀਜ਼ ਇਹ ਸਮਝ ਲਊਗਾ ਬੰਦਾ, ਚਾਹੇ ਕੋਈ ਵੀ ਧਰਮ ਹੈ, ਤਾਂ ਫਿਰ ਇਹੋ ਜਿਹੀਆਂ ਘਟਨਾਵਾਂ ਤੇ ਇਹੋ ਜਿਹੀਆਂ ਸਮੱਸਿਆਵਾਂ ਨਹੀਂ ਆਉਣਗੀਆਂ।
1: ਗੁਰਮੁਖ ਸਿੰਘ ਜੀ ਧੰਨਵਾਦ ਸਾਂਝੀ ਕਰਨ ਦਾ, ਮੇਰੀਆਂ ਲਾਈਨਾਂ ਸਾਰੀਆਂ ਬਿਜ਼ੀ ਹੋ ਗਈਆਂ। ਬਲਦੇਵ ਵੀ ਆ, ਗੋਸਲ ਵੀ ਆ, ਮੋਨਾ ਮਹਿੰਗੀ ਜੀ ਵੀ ਆ। ਪਹਿਲਾਂ ਮੋਨਾ ਮਹਿੰਗੀ ਜੀ ਦਾ ਧੰਨਵਾਦ ਕਰਦਾ ਮੈਂ, ਸਾਨੂੰ ਇਹਨਾਂ ਨੇ ਜੁਆਇਨ ਕੀਤਾ, ਸਦਾ ਹੀ ਸਾਡੇ ਨਾਲ ਰਹੇ ਹਨ। ਮੈਂ ਦੱਸਦਾ ਮੋਨਾ ਮਹਿੰਗੀ ਜਿੱਥੇ ਵੀ ਲੋੜ ਪੈਂਦੀ ਸੀ, ਇਹ ਨਾ ਸੋਚੋ ਬਿਜ਼ਨਸ ਵੀ ਕਰਦੇ ਹਨ, ਬਿਜ਼ਨਸ ਨਾਲ ਨਾਲ ਕਮਿਊਨਿਟੀ ਵਿੱਚ ਬਹੁਤ ਸਾਰਾ ਯੋਗਦਾਨ ਵੀ ਪਾਉਂਦੇ ਹਨ। ਮੈਂ ਸਦਾ ਕਹਿੰਦਾ ਹੁੰਦਾ ਕਿਸੇ ਵੀ ਸ਼ੋਅ 'ਤੇ ਜਾਂਦੇ ਹੋ ਨਾ, ਉਹ ਟਿਕਟਾਂ ਤਾਂ ਸਸਤੀਆਂ ਰਹਿੰਦੀਆਂ ਕਿਉਂਕਿ ਇੱਦਾਂ ਦੇ ਸਪੋਂਸਰ ਸਪੋਂਸਰ ਕਰਦੇ ਹਨ। ਇੰਸ਼ੋਰੈਂਸ ਲਾਈਫ ਦੇ ਵਿੱਚ ਇੱਕ ਤੁਹਾਡਾ ਹਿੱਸਾ ਬਣ ਗਿਆ ਹੈਗਾ, ਇਹ ਲੈਣੀ ਬੜੀ ਜ਼ਰੂਰੀ ਹੁੰਦੀ ਹੈ, ਔਖੇ ਟਾਈਮ ਨੂੰ ਸੌਖਾ ਕਰ ਦਿੰਦੀ ਹੈਗੀ ਆ। ਅੱਜ ਤਾਂ ਮੈਂ ਸਿਰਫ ਵੈਲਕਮ ਹੀ ਕਰਨਾ ਚਾਹੁੰਦਾ, ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ ਮੋਨਾ ਮਹਿੰਗੀ ਜੀ, ਫਿਰ ਨਾਵੇ ਕੰਫਰਟ ਤੋਂ ਕਿਆ ਬਾਤ ਹੈ, ਮੇਰੇ ਵੀਰ ਵੀ ਆ ਗਏ ਹਨ ਸੰਧੂ ਸਾਹਿਬ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਮੋਨਾ ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਾ ਪ੍ਰੋਗਰਾਮ ਜੀ ਆਇਆਂ ਨੂੰ।
3: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ, ਐਂਡ ਵੈਰੀ ਗੁੱਡ ਮਾਰਨਿੰਗ ਜੀ ਐਵਰੀਵਨ।
1: ਗੁੱਡ ਮਾਰਨਿੰਗ, ਵੈਲਕਮ ਟੂ ਦਾ ਪ੍ਰੋਗਰਾਮ। ਰਾਤ ਦਿਨ ਜਾਗਣਾ ਪੈਂਦਾ ਆ, ਕੋਈ ਵੀ ਬਿਜ਼ਨਸ ਹੋਵੇ ਇਹ ਨਾ ਸੋਚੇ ਫੋਟੋਆਂ ਪਾ ਦੇ ਕੇ ਉੱਤੇ ਫਿਰਦੇ ਉੱਤੇ ਫਿਰਦੇ ਆ, ਨਹੀਂ ਰਾਤ ਦਿਨ ਮਿਹਨਤ ਕਰਨੀ ਪੈਂਦੀ ਆ। ਦੇਖ ਲਓ ਸਵੇਰੇ ਸਾਝੇ ਉੱਠ ਕੇ ਪਹਿਲਾਂ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ, ਕਹਿੰਦੇ ਆਪਾਂ ਏਅਰ ਤੇ ਆਵਾਂਗੇ, ਤੇ ਹੁਣ ਏਅਰ ਤੇ ਆ ਗਏ ਹੈਗੇ ਆ। ਇੰਸ਼ੋਰੈਂਸ ਮੈਂ ਜੇ ਨਾ ਇੱਥੋਂ ਬਾਰਡਰ ਕਰੋਸ ਕਰਾਂ ਆਹ ਅਮੈਰੀਕਾ ਦਾ, ਬਫਲੋ ਤੱਕ ਵੀ ਜਾਵਾਂ ਨਾ, ਭਾਵੇਂ ਘੰਟਾ ਜਾਣਾ ਹੋਵੇ, ਭਾਵੇਂ ਸ਼ੋਪਿੰਗ ਆ ਜਾਣਾ, ਵਾਪਸ ਆ ਜਾਣਾ, ਇੰਸ਼ੋਰੈਂਸ ਲੈ ਕੇ ਜਾਂਦਾ ਕੋਈ $30 ਨਾਲ ਤੁਹਾਡੇ ਮਿਲੀਅਨਸ ਆਫ ਡਾਲਰ ਬਚ ਸਕਦੇ ਹੈ ਨੇ ਆ। ਤੁਹਾਡੀ ਤੁਹਾਡੀ ਮਨ ਵਿੱਚ ਸ਼ਾਂਤੀ ਰਹਿੰਦੀ ਹੈ ਅਤੇ ਤੁਸੀਂ ਪੀਸਫੁਲ ਰਹਿੰਦੇ ਹੋ, ਆਈ ਐਮ ਪ੍ਰੋਟੈਕਟਡ। ਸੋ ਮੋਨਾ ਜੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਦਿਓ, ਅੱਜ ਆਉਣ ਵਾਲੇ ਦਿਨ ਵਿੱਚ ਕਾਫੀ ਸਾਰੀ ਇਨਫੋਰਮੇਸ਼ਨ ਸਾਂਝੀ ਕਰਾਂਗੇ।
3: ਬਿਲਕੁਲ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤਾਂ ਥੈਂਕ ਯੂ ਸੋ ਮਚ ਟਾਈਮ ਦੇਣ ਦਾ, ਤੇ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਆ ਕਿ ਡੈਫੀਨੇਟਲੀ ਤੁਸੀਂ ਇਹ ਗੱਲ ਬਿਲਕੁਲ ਠੀਕ ਕਹੀ ਕਿ ਇੰਸ਼ੋਰੈਂਸ ਜਿਹੜੀ ਹੈਗੀ ਆ ਮਸਟ ਆਪਣੇ ਲਾਈਫ ਦੇ ਵਿੱਚ, ਬਹੁਤ ਹੀ ਜ਼ਰੂਰੀ ਪਾਰਟ ਹੈਗਾ, ਤਾਂ ਕਿ ਜਿਹੜੀ ਵੀ ਆਪਣੀਆਂ ਇਸ ਟਾਈਮ 'ਤੇ ਅਸੀਂ ਆਪਣਾ ਲਿਵਿੰਗ ਸਟੈਂਡਰਡ, ਜੋ ਵੀ ਅਸੀਂ ਆਪਣੀ ਇਨਕਮ ਅਰਨ ਕੀਤੀਆਂ ਹੋਈਆਂ, ਉਹਨਾਂ ਚੀਜ਼ਾਂ ਨੂੰ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ, ਆਪਣੀ ਫੈਮਿਲੀ ਨੂੰ ਪ੍ਰੋਟੈਕਸ਼ਨ ਦੇ ਸਕਦੇ ਹੁੰਦੇ ਹਾਂ। ਸੋ ਇਸੇ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਡੀਆਂ ਜਿਹੜੀਆਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਪਰਸਨਲ ਮੋਰਗੇਜ ਇੰਸ਼ੋਰੈਂਸ, ਇਹ ਪਾਲਿਸੀ ਜ਼ਰੂਰ ਇਨਫੋਰਸ ਹੋਣ। ਕਾਫੀ ਵਾਰ ਇਹ ਕੁਸ਼ਚਨ ਜ਼ਰੂਰ ਆਉਂਦਾ ਹੈਗਾ ਕਿ ਇਹ ਜਿੰਨੀਆਂ ਵੀ ਅਸੀਂ 2-3 ਪਾਲਿਸੀ ਦੀ ਗੱਲ ਕਰਦੇ ਹਾਂ, ਕਈ ਵਾਰ ਪਰਸਨ ਨੂੰ ਇਹ ਲੱਗਦਾ ਕਿ ਅਲੱਗ ਅਲੱਗ ਇੰਸ਼ੋਰੈਂਸ ਹੋਣਗੀਆਂ, ਕਿੰਨਾ ਕੁ ਖਰਚਾ ਹੋਊਗਾ। ਸੋ ਉਸ ਚੀਜ਼ ਦੇ ਲਈ ਜ਼ਰੂਰ ਮੈਂ ਕਹਿਣਾ ਚਾਹੂੰਗੀ ਕਿ ਗਰੰਟੀ ਕਰਦੇ ਹੈਗੇ ਹਾਂ, ਜੋ ਵੀ ਤੁਹਾਡਾ ਬਜਟ ਹੁੰਦਾ ਉਸ ਹਿਸਾਬ ਦੇ ਨਾਲ ਤੁਹਾਡੀ ਪਾਲਿਸੀ ਨੂੰ ਡਿਜ਼ਾਇਨ ਕੀਤਾ ਜਾ ਸਕਦਾ, ਤਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਇੱਕੋ ਹੀ ਕਵਰੇਜ, ਇੱਕੋ ਹੀ ਪਾਲਿਸੀ ਦੇ ਵਿੱਚ ਤਿੰਨੇ ਕਵਰੇਜਿਸ ਅਸੀਂ ਡਿਜ਼ਾਇਨ ਕਰ ਸਕਦੇ ਹੁੰਦੇ ਹਾਂ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਡੈਫੀਨੇਟਲੀ ਜਿੱਦਾਂ ਤੁਸੀਂ ਕਿਹਾ ਕਿ ਦਿਨ ਰਾਤ ਕੰਮ ਕਰਨਾ, ਡੈਫੀਨੇਟਲੀ ਇਸ ਫੀਲਡ ਦੇ ਵਿੱਚ, ਜਿੱਦਾਂ ਕਿ ਮੈਂ 18 ਸਾਲਾਂ ਤੋਂ ਪਲੱਸ ਤੋਂ ਇਸ ਫੀਲਡ ਦੇ ਵਿੱਚ ਜੁੜੀ ਹੋਈ ਹਾਂ, ਤੇ ਮੈਂ ਜ਼ਰੂਰ ਕਹੂੰਗੀ ਆਪਣੀ ਕਮਿਊਨਿਟੀ ਨੂੰ ਕਿ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੀਆਂ ਵੀ ਫੈਮਿਲੀਜ਼ ਹੈ ਆਪਣੀ ਕਮਿਊਨਿਟੀ ਦੇ ਵਿੱਚ, ਸਾਰੀਆਂ ਫਾਈਨੈਂਸ਼ੀਅਲੀ ਪ੍ਰੋਟੈਕਟਿਡ ਜ਼ਰੂਰ ਹੋਣ। ਪਰਮਾਤਮਾ ਸਾਰਿਆਂ ਦੇ ਲਈ ਵਧੀਆ ਟਾਈਮ ਲਿਆਵੇ, ਪਰ ਇਨ ਕੇਸ ਜੇ ਕੋਈ ਲੋੜ ਪੈਂਦੀ ਹੈ, ਕੋਈ ਵੀ ਮਿਸਹੈਪ ਆਉਂਦੀ ਹੈ, ਤਾਂ ਉਸ ਟਾਈਮ ਤੇ ਉਹਨਾਂ ਦੇ ਕੋਲ ਪ੍ਰੋਪਰ ਇੰਸ਼ੋਰੈਂਸ ਕਵਰੇਜ ਹੋਵੇ, ਤਾਂ ਕਿ ਉਹਨਾਂ ਨੂੰ ਤੇ ਉਹਨਾਂ ਦੀ ਫੈਮਿਲੀ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਕੋਈ ਵੀ ਸੁਪਰਵਿਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਬੱਚਿਆਂ ਦੀ RESP, ਜਾਂ ਤੁਸੀਂ ਆਪਣੀ ਇਨਵੈਸਟਮੈਂਟ ਇੰਸ਼ੋਰੈਂਸ ਬਾਰੇ ਗੱਲ ਕਰਨਾ ਚਾਹੁੰਦੇ ਹੋ, ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ 8416-5091-509, ਜਾਂ ਫਿਰ ਆਫਿਸ ਵਿਜ਼ਿਟ ਕਰ ਸਕਦੇ ਹੋ ਇੰਸ਼ੋਰੈਂਸ ਫੋਰ ਯੂ ਦੇ ਆਫਿਸ, 9280 ਗੋਰਵੇ ਡਰਾਈਵ, ਯੂਨਿਟ C110, ਇਨਕਮਟਨ, ਜਾਂ ਕਾਲ ਕੀਤੀ ਜਾ ਸਕਦੀ ਜੀ ਮੋਨਾ ਮਹਿੰਗੀ 416-509-1509. ਥੈਂਕ ਯੂ ਸੋ ਮਚ,
1: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ। ਸਤਿ ਸ਼੍ਰੀ ਅਕਾਲ, ਮੋਨਾ ਮਹਿੰਗੀ ਜੀ ਨਾਲ ਸੰਪਰਕ ਕਰ ਲਿਓ, ਮੈਂ ਵੈਲਕਮ ਕਰਦਾ ਇਹਨਾਂ ਦਾ, ਸਾਡੇ ਨਾਲ ਸਦਾ ਹੀ ਜੁੜੇ ਰਹੇ ਹਨ, ਪਰ ਹੁਣ ਟੀਵੀ ਤੇ ਰੇਡੀਓ ਤੇ ਵੀ ਆ ਗਏ, ਆਉਣ ਵਾਲੇ ਦਿਨਾਂ ਵਿੱਚ ਕਾਫੀ ਸਾਰੀ ਇਨਫੋਰਮੇਸ਼ਨ ਲੈ ਕੇ ਆਵਾਂਗੇ। ਨਵ ਏਅਰ ਕੰਫਰਟ ਵਾਲੇ ਹਨ, ਤੁਹਾਨੂੰ ਇਹ ਕੰਫਰਟ ਰੱਖਦੇ ਹਨ, ਹੀਟ ਚਾਹੀਦੀ ਹੈ ਹੀਟ ਹੋਣੀ ਚਾਹੀਦੀ ਹੈ, ਠੰਡ ਚਾਹੀਦੀ ਹੈ ਤਾਂ ਏਅਰ ਕੰਡੀਸ਼ਨ ਚੱਲਣਾ ਚਾਹੀਦਾ, ਪ੍ਰੋਬਲਮ ਆ ਗਈ ਤਾਂ ਸੋਲਵ ਕਰ ਦਿੰਦੇ ਹਨ। ਸੋ ਨਵ ਏਅਰ ਕੰਫਰਟ ਤੋਂ ਮੇਰੇ ਵੀਰ ਜਤਿੰਦਰ ਸੰਧੂ ਸਾਹਿਬ ਆ ਗਏ ਹਨ। ਭਾਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਬਸ ਠੀਕ ਠਾਕ ਜੀ, ਸੋਰੀ ਲੰਬੇ ਸਮੇਂ ਤੋਂ ਹੋਲਡ ਕਰਨਾ ਪਿਆ, ਮਾਫ ਕਰ ਦੇਣਾ ਬਲਦੇਵ ਤੇ ਗੋਸਲ ਸਾਹਿਬ ਵੀ ਬੈਠੇ ਹਨ ਜੀ।
4: ਮਿਠਾਸ ਕੀ ਹੁੰਦੀ ਆ, ਮੇਰਾ ਜਾਤੀ ਤਜਰਬਾ ਮੈਂ ਨਾ ਲੈ ਕੇ ਕਹੂੰਗਾ ਜੀ। ਦਿਕਸ਼ੀ ਗੁਰੂ ਘਰ ਦੇ ਵਿੱਚ ਮੈਂ ਖੰਡ ਪਾਠ ਕਰਾਇਆ, ਮੈਂ ਕਿਸੇ ਨਾਲ ਗੱਲ ਕੀਤੀ ਕਿਤੇ ਬਾਬੇ ਨਾਨਕ ਦੀ ਉਦਾਸੀਆਂ ਦੀ ਬਹੁਤ ਲੰਬੀ ਜਿਹੜੀ ਲਿਸਟ ਲੱਗੀ ਹੁੰਦੀ, ਉੱਥੇ ਗਰਮ ਖਿਆਲੀ ਬੰਦੇ ਨੇ ਫੋਟੋ ਲਾਈਆਂ ਨੇ। ਬੰਦਾ ਕਹਿੰਦਾ ਤੂੰ ਕਿਹੜੇ ਪੁਲਿਸ ਦਾ ਮੁੰਡਾ ਆ, ਹੁਣ ਸੱਚੇ 2 ਮਹੀਨੇ ਪਹਿਲਾਂ ਮੈਂ ਬੁੱਕ ਇਸ਼ੂ ਕਰਾਉਣੀ ਸੀ ਤੇ ਉੱਥੇ ਲਾਇਬ੍ਰੇਰੀ ਦਾ ਬੰਦਾ ਖੜਾ, ਉਹਨੂੰ ਪਤਾ ਹੀ ਨਹੀਂ ਕਿ ਮੈਂ ਗੁਰੂ ਘਰ ਖੜਾ ਆ। ਜੇ ਸਾਨੂੰ ਗੁਰੂ ਘਰ ਤੋਂ ਏਦਾਂ ਦੇ ਨੁਮਾਇੰਦੇ ਨਹੀਂ ਮਿਲਦੇ, ਜੇ ਸਾਨੂੰ ਦੱਸ ਸਕਦੇ ਆ ਕਿ ਸਾਡੇ ਰੋਲ ਮਾਡਲ ਕੀ ਆ, ਇਹ ਗੋਲਕ ਦਾ ਜੋ ਵੀ ਕੁਛ ਹੋ ਰਿਹਾ ਵਾ ਇਹ ਜਦ ਤੱਕ ਨਹੀਂ ਖਤਮ ਹੁੰਦਾ। ਮੈਂ ਨਹੀਂ ਕਹਿੰਦਾ ਗੁਰੂ ਘਰ ਚੱਲਦਾ, ਲੰਗਰ ਚੱਲਦਾ, ਸਭ ਕੁਛ ਚੱਲਦਾ, ਪਰ ਉੱਥੋਂ ਦੇ ਪ੍ਰਬੰਧਕਾਂ ਨੂੰ ਫਰਜ਼ ਬਣਦਾ ਕਿ ਉਹ ਇਹੋ ਜਿਹੇ ਨੁਮਾਇੰਦੇ ਲੈ ਕੇ ਜਿਹੜੇ ਸਾਡਾ ਰੋਲ ਮਾਡਲ ਨਾਲ ਇੰਨੀ ਗੱਲ ਕਰਨਾ ਚਾਹੁੰਦਾ।
1: ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਤੁਸੀਂ ਇਨਫੋਰਮੇਸ਼ਨ ਸਾਂਝੀ ਕਰਤੀ ਹੈਗੀ ਆ। ਕਈ ਵਾਰੀ ਜਿਹੜੇ ਮੋਹਰੇ ਕਿਸੇ ਵੀ ਸ਼ੋਅ ਤੇ ਜਾਂ ਧਾਰਮਿਕ ਪ੍ਰੋਗਰਾਮ ਤੇ ਜਾਂ ਧਾਰਮਿਕ ਸਥਾਨਾਂ ਤੇ ਨਾ ਵੋਲੰਟੀਅਰ ਹੁੰਦੇ ਆ ਨਾ, ਤੇ ਉਹਨਾਂ ਨੂੰ ਕੋਈ ਚੀਜ਼ ਦਾ ਪਤਾ ਨਹੀਂ ਹੁੰਦਾ ਜਾਂ ਨਿਮਰਤਾ ਵਿੱਚ ਨਹੀਂ ਹੁੰਦੇ, ਨਿਮਰਤਾ ਵਿੱਚ ਰਿਹਾ ਕਰੋ ਯਾਰ, ਹੱਥ ਜੋੜ ਕੇ ਬੇਨਤੀ ਹੈਗੀ ਆ ਸਪੈਸ਼ਲੀ ਗੁਰੂ ਘਰ ਦੇ ਵਿੱਚ। ਸਾਨੂੰ ਉੱਦਾਂ ਦੇ ਲੋਕ ਜਿਹੜੇ ਲੋਕ ਸਪੋਰਟ ਲਈ ਬਹੁਤ ਸਾਰੇ ਆਉਂਦੇ ਆ, ਇਹ ਰੱਬਾ ਘਰ ਵਿੱਚ ਔਖਾ ਟਾਈਮ ਆਇਆ ਹੋਇਆ ਸੌਖਾ ਕਰ ਦੇਵੇ। ਕਈ ਵਾਰੀ ਉੱਥੇ ਗਿਆ ਹੀ ਔਖਾ ਹੋ ਜਾਂਦਾ ਹੈਗਾ, ਬੰਦਾ ਕਰੇ ਤਾਂ ਕਰੇ ਹੀ। ਬਲਦੇਵ ਸਿੰਘ ਗੋਸਲ, ਕਮਲਜੀਤ, ਬਲਦੇਵ ਜੀ ਤੁਸੀਂ ਅੱਜ ਬਹੁਤ ਲੰਬੇ ਸਮੇਂ ਤੋਂ ਹੋਲਡ ਤੇ ਹੋ।
5: ਨੰਬਰ ਸਾਹਿਬ ਸਤਿ ਸ਼੍ਰੀ ਅਕਾਲ ਵੀਰੇ।
1: ਸਤਿ ਸ਼੍ਰੀ ਅਕਾਲ ਜੀ।
5: ਮੈਂ ਤਾਂ ਆਪਦਾ ਏਸੀ ਖੋਲ ਕੇ ਆਪੇ ਬਾਹਰ ਲੈਂਦਾ, ਮੈਂ ਸੰਧੂ ਸਾਹਿਬ ਨੂੰ ਸੱਦਦਾ ਹੀ ਨਹੀਂ। ਬਾਕੀ ਜਿਹੜਾ ਗੁਰਦੁਆਰੇ ਕਹਿੰਦੇ ਨਾ ਵੀ ਆਹ ਜੁੱਤੀਆਂ ਝਾੜੀਆਂ ਮੱਥੇ ਨੂੰ ਲਾਉਣੀਆਂ ਸਾਰੀ ਪਖੰਡਬਾਜੀ ਆ, ਉਹ ਕਰਦੇ ਵੀ ਉਹੀ ਜਿਹੜੇ ਠੱਗੀਆਂ ਮਾਰਦੇ ਆ। ਇਹ ਕਹਿਣਗੇ ਉੱਥੇ ਜਰਾਬਾਂ ਲਾ ਕੇ ਜਾਓ, ਮੈਂ ਕਿਤੇ ਜਰਾਬ ਨਹੀਂ ਲਾਉਂਦਾ
1: ਜੀ।
5: ਹੈਲੋ
1: ਜੀ, ਮੈਂ ਸੁਣ ਰਿਹਾ।
5: ਬਾਕੀ ਮੇਰਾ ਕਲੱਬ ਬਣ ਗਿਆ, ਤੁਹਾਡੀ ਰਜਾਈ ਉਹ ਚ 100 ਬੰਦਾ ਆਏ ਹੋਏ ਤੇ ਤੁਸੀਂ ਨਾਲ ਹੋਣਾ ਦਿਖਾ ਲਿਓ। ਧੰਨਵਾਦ,
1: ਬਹੁਤ
5: ਬਹੁਤ
1: ਧੰਨਵਾਦ। ਧਰਤੀ ਨੂੰ ਹੱਥ ਲਾਉਣਾ, ਧਰਤੀ ਨੂੰ ਮੱਥਾ ਟੇਕਣਾ, ਝੋਕੇ ਕੋ ਕੰਮ ਕਰਨਾ, ਉਹਦੇ ਵਿੱਚ ਨਿਮਰਤਾ ਹੀ ਆ ਜਾਂਦੀ ਹੈਗੀ ਆ। ਹੌਲੀ ਹੌਲੀ ਕਰੋ, ਕੋਈ ਪਖੰਡਬਾਜੀ ਕਹਿ ਲਵੇ ਕੁਝ ਕਹਿ ਲਵੇ, ਪਰ ਮੈਂ ਕਹਿੰਦਾ ਭਾਵੇਂ ਤੁਸੀਂ ਛੱਤ ਤੋਂ ਚੜ੍ਹ ਕੇ ਛਾਲ ਮਾਰੋ, ਵਾਹਿਗੁਰੂ ਕਹਿ ਦਿਓ ਤੁਹਾਡੀ ਨਿਮਰਤਾ ਆਉਂਦੀ ਹੈ ਨਾ, ਤੁਸੀਂ ਠੀਕ ਹੋ ਤਾਂ ਠੀਕ ਹੋ, ਜੋ ਮਰਜ਼ੀ ਕਰੀਏ ਪਰ ਨਿਮਰਤ ਵਿੱਚ ਰਹਿਣਾ ਬੜਾ ਜ਼ਰੂਰੀ ਹੈ। ਬੜਾ ਔਖਾ ਕੰਮ ਹੈ ਇਹ, ਬੜਾ ਔਖਾ ਕੰਮ ਹੈਗਾ। ਗੋਸਲ ਬਾਰੀ ਸਾਹਿਬ, ਤੁਹਾਡੀ ਤਾਂ ਬਾਰੀ ਨਹੀਂ ਆਉਂਦੀ, ਮੈਂ ਕੀ ਕਰਾਂ ਹੁਣ। ਗੋਸਲ ਜੀ ਪਹਿਲਾਂ, ਗੋਸਲ ਜੀ ਆਇਆ ਨੂੰ ਪ੍ਰੋਗਰਾਮ ਦੇ ਵਿੱਚ।
6: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
6: ਭਾਜੀ, ਭਾਜੀ ਨੇ ਗੱਲ ਕੀਤੀ ਬੈਂਕ ਆਫ ਕੈਨੇਡਾ ਦੇ ਗਵਰਨਰ ਦੀ, ਹੈਨਾ
1: ਜੀ। ਹਾਂ,
6: ਉਹਨਾਂ ਨੇ ਕਹਿਤਾ, ਮੈਂ ਵੀ ਗ੍ਰਾਫ ਦੇਖਦਾ ਸੀ ਰਾਤੀ, ਭਾਜੀ ਇਹ ਡੀਪ ਰਿਸੈਸ਼ਨ ਆਉਣਾ, ਇਹਨਾਂ ਨੇ ਕਲੀਨ ਅਪ ਕਰਨੀ ਆ ਮਾਰਕੀਟ ਦੀ ਐਨ ਚੰਗੀ ਤਰ੍ਹਾਂ, ਐਤਕੀ ਥੋੜਾ ਲੇਟ ਝਾੜੂ ਲੱਗੇ ਲਾਉਣ। ਇਹ 50 ਬਿਜ਼ਨਸ ਆ ਨਾ, ਉਹਨਾਂ ਚੋਂ ਨਹੀਂ ਉਹੀ ਵਧੀਆ ਜਿਹੜੇ ਬਿਜ਼ਨਸ ਚੱਲਦੇ ਆ, 10-15 ਉਹੀ ਰੱਖਣੇ, ਬਾਕੀ ਸਾਰੇ ਮਾਰਕੀਟ ਚੋਂ ਬਾਹਰ ਕੱਢ ਦੇਣੇ ਆ।
1: ਗੋਸਲੀ ਜਿਹੜੀ ਵਾਰਨਿੰਗ ਉਹਨਾਂ ਦਿੱਤੀ ਨਾ, ਸਾਨੂੰ ਵਾਰਨਿੰਗ ਇਹ ਕਮਿਊਨਿਟੀ ਵਿੱਚ ਵੀ ਦਿੱਤੀ ਸੀਗੀ, ਵਾਰ ਵਾਰ ਕਿਹਾ ਸੀਗਾ ਵੀ ਲੋਕੀ ਘਰ ਲੈ ਰਹੇ ਕਿੱਦਾਂ ਲੈ ਰਹੇ ਹਰ, ਵਾਹ ਦੀਸ ਗਾਈਜ਼।
6: ਮੈਂ ਭਾਜੀ 5 ਸਾਲ ਹੋ ਗਏ ਮੇਰੇ ਇੱਥੇ ਰਿਕਾਰਡਿੰਗ ਪ੍ਰੋਗਰਾਮ ਪਾਏ ਆ ਆਪਣੇ ਬਰਾੜ ਸਾਹਿਬ ਦੇ ਨਾਲ, ਸੰਦੀਪ ਨਾ
1: ਜੀ।
6: ਮੈਂ 5 ਸਾਲ ਪਹਿਲਾਂ ਉਹਦੇ ਪ੍ਰੋਗਰਾਮ ਤੇ ਗੱਲਾਂ ਗਈਆਂ ਸੀ ਕਿ ਹਿਸਾਬ ਜਿੰਨਾ ਚੱਲੇ ਨੀ ਇਕੋਨਮੀ ਸਿੱਟਣੀ ਆ, ਇਹ ਸਿੱਟਦੇ ਹੀ ਹੁੰਦੇ, ਹਰ 10 ਸਾਲ ਬਾਅਦ ਰਿਸੈਸ਼ਨ ਲਿਆਉਂਦੇ ਆ, ਇਹ ਲਿਆਂਦਾ ਜਾਂਦਾ, ਇਹ ਆਉਂਦਾ ਨੀ ਹੈਗਾ, ਇਹ ਗੌਰਮੈਂਟ ਦੀ ਪੋਲਿਸੀ ਆ, ਸਾਡੇ ਲੋਕਾਂ ਨੂੰ ਤੇ ਸਮਝਣ ਨੂੰ ਸਦੀਆਂ ਲੱਗ ਜਾਂਦੀਆਂ ਇਸ ਚੀਜ਼ ਨੂੰ, ਇਹ ਲਿਆਂਦਾ ਜਾਂਦਾ ਕਿਉਂਕਿ ਬਾਰੀਆ ਸਾਹਿਬ ਬਹੁਤ ਡੰਗਾਈ ਨਾ। ਬਾਕੀ ਭਾਜੀ ਇੱਕ ਮੈਂ ਜਾਂਦੇ ਹੋਏ ਕੱਲ ਹਾਈਵੇ 413 ਦੀ ਬਾਈ ਖਬਰ ਪੁੱਛੀ ਸੀ, ਉੱਥੇ ਤਾਂ ਕਹਿੰਦੇ ਸੱਪ ਬਹੁਤ ਜ਼ਹਿਰੀਲੇ ਰਹਿੰਦੇ ਆ, ਉਹਦੇ ਬਾਰੇ ਵਾਰੀਆ ਸਾਹਿਬ ਬਾਰੇ ਅਪਡੇਟ
1: ਕਰ। ਬੀਣ ਵਜਾਓ, ਬੀਣ ਘੱਟ ਵਜਾਇਆ ਕਰੋ ਯਾਰ, ਪਲੀਜ਼ ਹੱਥ ਜੋੜ ਕੇ ਬੇਨਤੀ ਹੈਗੀ ਆ। ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਪ੍ਰੋਗਰਾਮ ਕਰਨੇ ਆ, ਸੱਪ ਆ ਗਿਆ, ਬੀਣ ਪਤਾ ਨਹੀਂ ਕੌਣ ਵਜਾਉਣ ਲੱਗ ਪਿਆ, ਸਾਡਾ ਬਲਦੇਵ ਧਾਰੀ ਆਈ ਜੀ ਬੈਠਾ ਤਾਂ ਇਹ ਤਾਂ ਬੀਣ ਵਜਾਉਂਦਾ ਹੁਣ। ਕਮਲਜੀਤ ਸਿੰਘ ਤੁਸੀਂ ਆ ਜਾਓ, ਫਿਰ ਜਸਵੀਰ ਸਿੰਘ, ਫਿਰ ਬਾਰੀਆ ਸਾਹਿਬ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦੇ ਦਿਓ। ਕਮਲਜੀਤ ਸਿੰਘ ਆਇਓ ਜੀ।
7: ਹਾਂਜੀ ਤੰਬਰ ਸਾਹਿਬ ਤੇ ਬਾਰੀਆ ਸਾਹਿਬ ਸਤਿ ਸ਼੍ਰੀ ਅਕਾਲ। ਤੇ ਦੇਖੋ ਜੀ ਤੰਬਰ ਸਾਹਿਬ, ਮੈਂ ਥੋੜੀ ਜਿਹੀ ਗੱਲ ਹੱਟ ਕੇ ਕਰਨੀ ਚਾਹੂੰਗਾ, ਗੁੱਸਾ ਨਾ ਕਰੋ, ਪਹਿਲਾਂ ਮਾਫੀ ਮੰਗ ਲੈਂਦਾ। ਤੇ ਆਪਣੀਆਂ ਲੋਕਲ ਬਾਡੀ ਦੀਆਂ ਜਿਹੜੀਆਂ ਇੱਥੇ ਇਲੈਕਸ਼ਨ ਆ ਰਹੀਆਂ ਬੈਂਪਟਨ ਕੌਂਸਲ ਦੀਆਂ, ਸਾਰੇ ਸਿਟੀਆਂ ਦੇ ਵਿੱਚ, ਉਹਨਾਂ ਦੇ ਵਿੱਚ ਵੀ ਚੇਂਜ ਲਿਆਉਣੀ ਬਹੁਤ ਜ਼ਰੂਰੀ ਆ, ਨਹੀਂ ਤੇ ਟੈਕਸ ਦੇਈ ਚਲੋ ਇਹਨਾਂ ਨੂੰ ਪੁੱਛਣੇ ਕਿਹੜੇ ਚਿਹੜੇ ਕੁਛ ਨਹੀਂ। ਸਾਨੂੰ ਆਪਾਂ ਰੋਜ਼ ਹੀ ਰੌਲਾ ਪਾਉਣੇ ਆ ਗਰਾਊਂਡ ਲੈਵਲ ਦੇ ਤੇ ਆਪਦੇ ਰਿਸ਼ਤੇਦਾਰਾਂ ਨਾਲ, ਲੋਕਲ ਲੋਕਾਂ ਦੇ ਨਾਲ ਆਪਣੇ।
1: ਕਮਲ ਸਾਡੀ ਆਵਾਜ਼ ਨਹੀਂ ਠੀਕ ਆ ਰਹੀ। ਮੈਂ ਕਮਲ ਸਿੰਘ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ, ਜ਼ਰੂਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਨਾ ਚਾਹੇ ਪੈਟਰਿਕ ਬੌਨ ਹੋਵੇ, ਚਾਹੇ ਹਰਕੀਰਤ ਹੋਵੇ, ਚਾਹੇ ਬਰਾੜ ਬੇਟੀ ਬੱਚੀ ਸਾਡੀ ਭੈਣ ਹੋਵੇ, ਆ ਪੁੱਛਾਂਗੇ ਜ਼ਰੂਰ ਮੈਂ ਕਿਹੜੇ ਕੰਮ ਕੀਤੇ ਆ, ਕਿਹੜੇ ਹੋਣੇ ਚਾਹੀਦੇ, ਕਿਹੜੇ ਕਿਹੜੇ ਨਹੀਂ, ਕਿਹੜੇ ਡਿਲੇਅ ਹੋ ਗਏ ਨਾ, ਫਿਰ ਤੁਹਾਡੇ ਤੁਹਾਡੇ ਹੱਥ ਵਿੱਚ ਉਹ ਪੈਨਸਲ ਹੋਣੀ ਆ, ਤੁਸੀਂ ਕਿਸੇ ਨੂੰ ਰੱਖਣਾ ਛੱਡਣਾ ਉਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਅਤੇ ਲੋਕ ਸਮਝਦਾਰ ਹਨ ਕੀ ਕੁਝ ਹੋਇਆ, ਕੀ ਕੁਝ ਹੋਣਾ ਚਾਹੀਦਾ ਸੀਗਾ, ਉਹ ਆਪਾਂ ਉਹਨਾਂ ਲੀਡਰਾਂ ਨੂੰ ਲੈ ਕੇ ਆਵਾਂਗੇ। ਹੁਣ ਸਾਨੂੰ ਪਤਾ ਲੱਗ ਗਿਆ ਇਲੈਕਸ਼ਨ ਆ ਰਹੀ ਹੈਗੀ ਆ, ਜੇ ਲੋਕ ਦੁਖੀ ਹਨ ਤਾਂ ਵੋਟਾਂ ਪਾ ਦੇਣਗੇ, ਦੈਟਸ ਇਟ। ਆਪਾਂ ਇਹੀ ਗੱਲ ਕਰਨੀ ਆ। ਬਾਰੀ ਸਾਹਿਬ ਤੁਸੀਂ ਆਪਣੇ ਵਿਚਾਰ ਦੇਵੋ, ਫਿਰ ਜਸਵੀਰ ਸਿੰਘ, ਫਿਰ ਕੈਪਟਨ ਸਾਹਿਬ ਵੀ ਆ ਗਏ। ਪਹਿਲਾਂ ਇੱਕ ਮੈਂ ਐਡ ਸਾਂਝੀ ਕਰ ਦੇਵਾਂ, ਜੇ ਕੰਮ ਔਖਾ ਹੋ ਗਿਆ, ਔਖਾ ਹੋ ਰਿਹਾ ਹੈਗਾ ਆ, ਉਹ ਰਸਤਾ ਨਹੀਂ ਲੱਭਦਾ, ਗਲਤ ਰਸਤਾ ਨਾ ਲੱਭਿਓ, ਜਸਵੀਰ ਸਿੰਘ ਹੁੰਡਲ ਸਾਹਿਬ ਨਾਲ ਗੱਲਬਾਤ ਕਰ ਲਿਓ, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੇ। ਕੈਨੇਡਾ ਇੰਨੀ ਵਧੀਆ ਕੰਟਰੀ ਹੈਗੀ ਆ, ਜੇ ਤੁਸੀਂ ਪੇਪਰ ਸਹੀ ਤਰੀਕੇ ਨਾਲ ਪੇਸ਼ ਕਰ ਦੋਗੇ, 70% ਤੱਕ ਕਰਜ਼ਾ ਮਾਫ਼ ਹੋ ਸਕਦਾ। ਕਾਫੀ ਲੰਬੇ ਸਮੇਂ ਤੋਂ ਮਾਦਰ ਕਰਦੇ ਆ ਰਹੇ, ਬਿਜ਼ਨਸ ਵੀ ਕਰਦੇ ਆ, ਮਾਦਰ ਵੀ ਕਰਦੇ ਆ। ਜੇ ਲੱਗਦਾ ਤੁਹਾਡੇ ਬਿੱਲ ਬੱਤੀਆਂ ਨਹੀਂ ਉੱਤਰ ਰਹੇ, ਬੈਂਕਰਪਸੀ ਵੱਲ ਜਾ ਰਹੇ ਹੋ, ਕਲੈਕਸ਼ਨ ਕਾਲਾਂ ਆ ਰਹੀਆਂ ਹਨ, ਉਹ ਸਾਰੀਆਂ ਸਟੋਪ ਕਰ ਦਿੰਦੇ ਹਨ। 416-502-3100 ਜਸਵੀਰ ਸਿੰਘ ਹੁੰਡਲ ਸਾਹਿਬ ਦਾ ਨੰਬਰ ਆ, ਤੇ ਅਲਫਾ ਟਰਾਂਸ ਤੋਂ ਲੱਕੀ ਅਤੇ ਸੁੱਖੀ ਸੈਣੀ ਸਾਹਿਬ ਨੇ ਆਪਣਾ ਸਪੋਂਸਰ ਕੀਤਾ, ਏਜ਼ ਏ ਡਰਾਈਵਰ ਤੇ ਓਨਰ ਆਪਰੇਟਰ ਸਦਾ ਲੋੜ ਹੁੰਦੀ, 905-799-1525। ਤੇ ਗੁਰਸੇਵਕ ਹੀ ਟੈਂਟ ਵਾਲੇ ਹਨ, ਸਾਨੂੰ ਉਹਨਾਂ ਨੇ ਜੁਆਇਨ ਕੀਤਾ, ਕਾਫੀ ਟੈਂਟ ਦੀ ਬਿਜ਼ਨਸ, ਟੈਂਟ ਲਗਵਾਉਣੇ ਚਾਹੁੰਦੇ ਹੋ, ਮੈਂ ਨੰਬਰ ਦੇ ਦਿੰਦਾ, ਉਹਨਾਂ ਨੂੰ ਕਾਲ ਕਰ ਲਿਓ। ਮਜੈਸਟਿਕ ਕਿਚਨ ਕੈਮ ਵਾਲਿਆਂ ਦਾ ਧੰਨਵਾਦ, ਐਡਮੋਰਾ ਕ੍ਰੀਏਟਿਵ ਮਾਰਕੀਟਿੰਗ ਏਜੰਸੀ ਦਾ ਧੰਨਵਾਦ। ਤੇ ਮੈਂ ਹੁਣ ਕਿੱਧਰੋਂ ਸ਼ੁਰੂ ਕਰਾਂ, ਪਹਿਲਾਂ ਜਸਵੀਰ ਸਿੰਘ, ਫਿਰ ਫਿਰ ਗੁਰਮੁਖ ਬਾਰੀ ਸਾਹਿਬ ਦੀ ਬਾਰੀ ਆਵੇਗੀ, ਫਿਰ ਬਾਕੀ ਹੋਰ। ਜਸਵੀਰ ਸਿੰਘ ਜੀ ਆ ਜਾਓ।
8: ਸਤਿ
1: ਸ੍ਰੀ ਅਕਾਲ ਜੀ।
8: ਕਮਲ ਸਾਹਿਬ, ਕਮਲ ਬਾਈ ਜੀ ਕਰਕੇ ਗਏ ਆ, ਵੈਸੇ ਇਲੈਕਸ਼ਨ ਦੇ ਵਿੱਚ ਤੁਹਾਡੀ ਗੱਲ ਸਹੀ ਹੈ, ਮੁੱਦੇ ਹੋਣੇ ਚਾਹੀਦੇ ਆ, ਸਾਡੀ ਬ੍ਰਾਂਟਨ ਸਿਟੀ ਦੇ ਵਿੱਚ ਕਿਹੜੇ ਘਪਲੇ ਹੋਇਆ ਉਸ ਵਿਸ਼ਿਆਂ ਤੇ, ਜਿਨ੍ਹਾਂ ਨੇ ਉਸ ਘਪਲਿਆਂ ਦੇ ਵਿੱਚ ਸਾਥ ਦਿੱਤਾ, ਉਹਨਾਂ ਨੂੰ ਬਿਲਕੁਲ ਬੋਲਣਾ ਪਾਓ, ਆਪਣੇ ਨਵੇਂ ਜਿੱਦਾਂ ਚੰਗੀ ਸੋਚ ਵਾਲੇ ਆਪਣੇ ਪਰਿਵਾਰਾਂ ਚੋਂ ਜਾਂ ਜਿੰਨੇ ਵੀ ਸਾਡੇ ਪੜ੍ਹੇ ਲਿਖੇ ਬੱਚੇ ਆ, ਚਾਹੇ ਇੱਥੇ ਦੇ ਆ ਕੋਈ ਇੰਡੀਆ ਤੋਂ ਆ ਕੁਛ ਵੀ ਆ, ਜਿਹੜਾ ਕਮਿਊਨਿਟੀ ਦੇ ਕੰਮ ਕਰਨਾ ਚਾਹੁੰਦਾ ਉਹਨੂੰ ਲੈ ਕੇ ਆਓ। ਆਹ ਜਿਹੜੇ ਕਲੱਬਾਂ ਵਾਲੇ ਜਿਹੜੇ ਇਹਨਾਂ ਨੂੰ ਫੰਡ ਵਗੈਰਾ ਮਿਲਦੇ, ਜੇ ਚੰਗੀਆਂ ਕਲੱਬਾਂ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ, ਨਹੀਂ ਤਾਂ ਜਿਹੜੇ ਕਹਿੰਦੇ ਹੁੰਦੇ ਆ ਤੰਬੜ ਸਾਹਿਬ, ਠੰਡੇ ਪਕੌੜੇ ਇਹ ਸਮੋਸੇ ਖਾ ਕੇ ਲੋਕਾਂ ਨੂੰ ਇਕੱਠੇ ਕਰਕੇ ਵੋਟ ਦਾ ਇਕੱਠ ਕਰਦੇ ਆ, ਉਹਨਾਂ ਦੇ ਮਗਰ ਨਾ ਲੱਗੋ। ਸਿਟੀ ਦੇ ਵਿੱਚ ਜਿਹੜੇ ਚੰਗੇ ਕੰਮ ਆ ਉਹਨਾਂ ਦਾ ਸਾਥ ਦਿਓ। ਸੈਕਿੰਡ ਜਿਹੜੀ ਗੱਲ ਕਰਨੀ ਚਾਹੁੰਦਾ ਮੈਂ, ਗੁਰਦੁਆਰਾ ਸਾਹਿਬ ਦੀ ਚੰਗੀਆਂ ਕਮੇਟੀਆਂ ਉਹਨਾਂ ਦਾ ਸਾਥ ਦਿਓ। ਮੈਂ ਕਹਿੰਦਾ ਵੀ ਕਮੇਟੀਆਂ ਨੂੰ ਚਾਹੀਦਾ ਇੱਕ ਮਹੀਨੇ ਦੇ ਵਿੱਚ ਪਬਲਿਕ ਦੇ ਹੱਥ 'ਚ ਗੋਲ ਪਾਉਣੀ ਚਾਹੀਦੀ ਆ, ਪਤਾ ਲੱਗੇ ਇਹ ਕੀ ਕਰਦੇ ਕੀ ਆ, ਪੈਸਾ ਲੱਗਦਾ ਕਿੱਥੇ ਆ, ਕਿਉਂਕਿ ਅਸੀਂ ਇੱਕ ਦੂਜੇ ਦੇ ਵਿੱਚ ਮੋਢੇ ਮਾਰ ਮਾਰ ਕੇ ਪੈਸੇ ਚੜਾਉਣ ਲੱਗ ਪੈਂਦੇ ਹਾਂ। ਆਪਾਂ ਗਰੀਬ ਤੇ ਜਿੱਦਾਂ ਗਰੀਬ ਦੀ ਗੋਲਕ ਕਿਹਾ ਜਾਂਦਾ, ਵੀ ਗਰੀਬ ਨੂੰ ਜਦ ਤੋਂ ਲੋੜ ਹੁੰਦੀ ਆ ਉਦੋਂ ਇਹ ਹੱਥ ਪਿੱਛੇ ਨੂੰ ਕਰ ਲੈਂਦੇ ਆ। ਸਮਾਂ ਦੇਣ ਦਾ ਬਹੁਤ ਧੰਨਵਾਦ ਆ ਜੀ।
1: ਬਹੁਤ ਬਹੁਤ ਧੰਨਵਾਦ, ਬਹੁਤ ਕੁਝ ਕਹਿ ਗਏ ਨੇ, ਬਹੁਤ ਸਾਰੇ ਕੰਮ ਦਿਸਦੇ ਹਨ ਜਿਹੜੇ ਜਿਹੜੇ ਹੋ ਰਹੇ ਹਨ, ਤਰੱਕੀਆਂ ਵਿੱਚ ਹਨ, ਤਰੱਕੀ ਵਿੱਚ ਹੋਣੇ ਵੀ ਚਾਹੀਦੇ ਨੇ। ਇਹ ਕਮਿਊਨਿਟੀ ਦੇ ਸੈਂਟਰ ਗੁਰੂ ਘਰ ਸਾਰਿਆਂ ਦੇ ਹੁੰਦੇ ਹਨ, ਬਹੁਤ ਸਾਰੇ ਕੰਮ ਹੋ ਵੀ ਰਹੇ ਹਨ। ਦੇਖੋ ਜੀ, ਬੱਚਿਆਂ ਵਾਸਤੇ ਸਪੋਰਟਸ ਕਲੱਬ ਵਾਰ ਵਾਰ ਬੇਨਤੀ ਕਰਦੇ ਆ, ਬੱਚੇ ਨੇ ਪੰਜਾਬੀ ਸਿੱਖਣੀ ਆ, ਕੀਰਤਨ ਸਿੱਖਣਾ ਹੋਵੇ, ਤੁਸੀਂ ਗੁਰੂ ਦੀ ਬਾਣੀ ਪੜ੍ਹਨਾ ਚਾਹੁੰਦੇ ਹੋ, ਸਿੱਖਣੀ ਚਾਹੁੰਦੇ ਹੋ, ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਬਿਲਕੁਲ ਫਰੀ ਦੇ ਵਿੱਚ। ਇਹ ਚਲਾਉਣੇ ਸੌਖੇ ਨਹੀਂ ਹੁੰਦੇ, ਹਾਂ ਜੇ ਕਿਤੇ ਲੱਗਦਾ ਵੀ ਕੋਈ ਐਸਾ ਵੈਸਾ ਹੋ ਰਿਹਾ ਤੁਸੀਂ ਪੁੱਛ ਸਕਦੇ ਹੋ, ਨਿਮਰਤਾ ਦੇ ਨਾਲ ਪੁੱਛ ਸਕਦੇ ਹੋ। ਜੇ ਤੁਹਾਨੂੰ ਲੱਗਦਾ ਤੁਸੀਂ ਆਪਣਾ ਦੱਸ ਦਿਓ ਵੀ ਮੈਨੂੰ ਲੱਗਦਾ ਵੀ ਮੇਰੀ ਸਿਟੀ ਦੇ ਵਿੱਚ ਕੋਈ ਕੰਮ ਨਹੀਂ ਹੋਇਆ, ਮੈਂ ਨਹੀਂ ਵੋਟ ਪਾਉਣੀ, ਬਾਕੀ ਤੁਸੀਂ ਜੋ ਕਰਨਾ ਕਰ ਸਕਦੇ ਹੋ। ਜੇ ਆਪਾਂ ਸਾਰਿਆਂ ਨੂੰ ਹੋ ਕੇ ਵੋਟ ਨਾ ਪਾਇਓ, ਵੋਟ ਨਾ, ਇੱਦਾਂ ਵੀ ਨਹੀਂ ਆਪਾਂ ਕਹਿ ਸਕਦੇ ਯਾਰ, ਇੱਦਾਂ ਵੀ ਨਹੀਂ ਆਪਾਂ ਕਹਿ ਸਕਦੇ। ਬਾਰੀਆ ਸਾਹਿਬ, ਕਾਫੀ ਸਾਰੇ ਇਨਫੋਰਮੇਸ਼ਨ ਤੁਹਾਨੂੰ ਵੀ ਮਿਲ ਗਈ ਹੈਗੀ ਆ, ਮੈਂ ਸੁਖਰਾਜ ਸੰਧੂ ਨੂੰ ਵੀ ਏਅਰ ਤੇ ਲੈਣਾ, ਤੇ ਪਹਿਲਾਂ ਤੁਸੀਂ ਆਪਣੇ ਵਿਚਾਰ ਸਾਂਝੇ ਕਰਦੇ, ਮੈਂ ਸੁਖਰਾਜ ਸੰਧੂ ਨਾਲ ਗੱਲਬਾਤ ਕਰਦਾ।
9: ਸਰੋਤੇ ਜਾਣਕਾਰੀ ਚ ਵਾਧਾ ਕਰ ਜਾਂਦਾ ਜੀ ਬਹੁਤ ਸਰ, ਮੈਂ ਤੇ ਇਹਦੇ ਤੇ ਸਮਅਪ ਕਰ ਦਿੰਦਾ ਕਿ ਜਿਹੜਾ ਬ੍ਰਹਮਟਨ ਨੂੰ ਹੀ ਲੈ ਲੈਣੇ, ਬ੍ਰਹਮਟਨ ਜਿਹੜਾ ਸਿਟੀ ਹੈਗਾ, ਜਦੋਂ ਹੁਣ ਇਲੈਕਸ਼ਨਾਂ ਡਿਊ ਹੈਗੀਆਂ ਨੇ ਤਾਂ ਅਸਲ ਦੇ ਵਿੱਚ ਲੋਕੀ ਆਮ ਲੋਕ ਜਿਹੜੇ ਕੀ ਫੇਸ ਕਰਦੇ ਰਹੇ ਆ, ਤਾਂ ਜਿਹੜੀ ਸਿਟੀ ਕਾਰਪੋਰੇਸ਼ਨ ਸੀਗਾ ਉਹਦਾ ਰੋਲ ਕਿੱਦਾਂ ਦਾ ਰਿਹਾ, ਤਾਂ ਓਵਰਆਲ ਮਾਹੌਲ ਕਿਵੇਂ ਸੀਗੇ, ਤਿੰਨ ਹੀ ਪੁਆਇੰਟ ਆ ਇਹਦੇ ਚ। ਅਨਸੇਫਟੀ ਵੱਲੋਂ ਲੈ ਲਓ ਤਾਂ ਸੇਫਟੀ ਦੀਆਂ ਵੀ ਨਿਤ ਨਵੀਆਂ ਵੀਡੀਓਜ਼ ਅੱਜ ਵੀ ਬਾਲਟਨ ਚ ਕੱਲ ਆਈਆਂ ਨੇ, ਕੀ ਹੋਇਆ, ਠੀਕ ਹੈ ਜੀ। ਤਾਂ 4 crore ਹਾਊਸਿੰਗ ਜਿਹੜੀ ਸੀਗੀ, ਖਾਸ ਤੌਰ ਤੇ ਇੱਥੇ ਪਾਪੂਲੇਸ਼ਨ ਕਲੱਬ ਹੋਈ ਆ, ਇਹ ਹਿਸਾਬ ਨਾਲ ਹੋਈ ਆ ਕਿ ਪਹਿਲਾਂ ਸਿਟੀਜ਼ ਨੂੰ ਪਤਾ ਨਹੀਂ ਹੁੰਦਾ, ਜਦੋਂ ਇੱਕਦਮ ਕਲੱਬ ਹੋ ਜਾਂਦੀ ਹੈ ਤਾਂ ਫਿਰ ਆਰ ਆਰ ਐਲ ਆ ਜਾਂਦਾ। ਆਰ ਆਰ ਐਲ ਦੇ ਵਿੱਚ ਉਹੀ ਗੱਲਾਂ ਨੇ ਜਿਹੜੀਆਂ ਬੇਸਮੈਂਟਾਂ ਲੀਗਲ ਹੈਗੀਆਂ ਨੇ ਪਹਿਲਾਂ, ਉਹਨਾਂ ਨੂੰ ਹੀ ਕਹਿ ਰਿਹਾ ਕਿ ਤੁਸੀਂ ਉਹਨਾਂ ਨੂੰ ਰਿਪੋਰਟ ਕਰਾਓ ਜਦੋਂ ਉਹਨਾਂ ਦੀਆਂ ਇੰਸਪੈਕਸ਼ਨਾਂ ਨਹੀਂ ਹੁੰਦੀਆਂ ਪ੍ਰੋਪਰ। ਮਾੜੀ ਗੱਲ ਨਹੀਂ ਮੈਜਰਮੈਂਟ ਲੈਣੇ, ਪਰ ਮੇਰਾ ਮਤਲਬ ਹੁੰਦਾ ਕਿ ਇੱਕ ਪ੍ਰੋਸੈਸ ਇੱਕ ਟਾਈਮ ਹੀ ਹੋਣਾ ਚਾਹੀਦਾ। ਇਹ ਵੀ ਇੱਕ ਵੱਡੇ ਸਵਾਲ ਉੱਠੇ ਹੋਏ ਆ ਆਰ ਆਰ ਐਲ ਦੇ ਉੱਪਰ ਵੀ ਬਾਰ ਬਾਰ ਕਰਨ ਦੇ ਨਾਲੋਂ ਜਦੋਂ ਘਰ ਬਣਦਾ ਜਦੋਂ ਬਿਲਡ ਹੁੰਦਾ ਉਦੋਂ ਵੀ ਸਿਟੀ ਕੋਲ ਸਾਰੀਆਂ ਜਿਹੜੀਆਂ ਬਿਲਡਰਸ ਦੇ ਨਾਲ ਕੰਟਰੈਕਟ ਜਿਹੜੇ ਹੁੰਦੇ ਆ ਸਿਟੀ ਬਾਇਲਾਅ ਜਿਹੜੇ ਆ ਉਦੋਂ ਲਾਗੂ ਹੁੰਦੇ ਆ, ਹੋਣੇ ਚਾਹੀਦੇ ਆ।
1: ਬਾਰੀਆ ਸਾਹਿਬ ਮਾਫ ਕਰਨਾ ਮੈਂ ਵਿੱਚ, ਬਾਰੀਆ ਸਾਹਿਬ ਮਾਫ ਕਰਨਾ ਵਿੱਚ ਰੋਕਦਾ, ਮੈਂ ਭੁੱਲਣਾ ਜਾਵਾਂ ਸਿਟੀ ਨੂੰ ਬਹੁਤ ਸਾਰੀਆਂ ਆਈ ਥਿੰਕ 50% ਹੋਣੀਆਂ ਵੀ ਤੁਹਾਡੇ ਵਿੰਡੋਜ਼ ਛੋੜੀਆਂ। ਸਿਟੀ ਨੂੰ ਇਹ ਨਹੀਂ ਪਤਾ ਹੈਗਾ ਵੀ ਬਿਲਡਰ ਨਾਲ ਇੱਕ ਮਿੰਟ ਗੱਲ ਕਰਕੇ ਕਹਿ ਦੇ ਵਿੰਡੋਜ਼ ਵੱਡੀਆਂ ਲਗਵਾ ਦੇਵੋ ਤਾਂ ਸਾਰਿਆਂ ਵਾਸਤੇ ਸੇਫ ਹੈਗਾ, ਤੁਸੀਂ ਥੱਲੇ ਭਾਵੇਂ ਰੈਂਟ 'ਤੇ ਨਹੀਂ ਦੇਖੀ ਥੱਲੇ ਤੁਸੀਂ ਆਪਣੀਆਂ ਗੇਮਾਂ ਖੇਡਦੇ ਹੋ, ਥੱਲੇ ਬੈਠ ਕੇ ਪਰਿਵਾਰ ਨਾਲ ਬੈਠੇ ਹੋ, ਤੁਹਾਡੇ ਵਾਸਤੇ ਨਹੀਂ ਅਨਸੇਫ ਹੈਗਾ। ਉਦੋਂ ਹੀ ਕਹਿ ਦੇਣਾ ਚਾਹੀਦਾ ਬਿਲਡਰਾਂ ਨੂੰ ਵੀ ਇਸ ਸਾਈਜ਼ ਦੀ ਵਿੰਡੋ ਲਗਾਉਣੀ ਚਾਹੀਦੀ ਆ। ਉਦੋਂ ਖਰਚਾ ਜਿਹੜਾ 100-200 ਵਧਣਾ ਫਿਰ ਉਹ ਹਜ਼ਾਰਾਂ ਵਿੱਚ ਚਲੇ ਜਾਂਦਾ ਹੈਗਾ, ਇਹ ਆਪਣਾ ਕੰਮ ਨਹੀਂ ਕਰਦੇ। ਉਦੋਂ ਹੀ ਕਹਿ ਦੇਣ ਆਹ ਵਿੰਡੋਜ਼ ਐਡੀਆਂ ਚਾਹੀਦੀ ਆ। ਹਾਂ ਜੇ ਘਰ ਵਾਲਾ ਕਹੇ ਵੀ ਮੈਨੂੰ ਛੋਟੀ ਵਿੰਡੋ ਚਾਹੀਦੀ ਆ ਤੇ ਫਿਰ ਉਹਨੂੰ ਕਹੇ ਵੀ ਤੁਸੀਂ ਆਪ ਖੁਦ ਕਿਹਾ ਸਾ ਉਹ ਤੁਹਾਨੂੰ ਚੇਂਜ ਕਰਨੀ ਪੈਣੀ ਆ। ਪਰ ਪਹਿਲੇ ਉਸ ਹਿਸਾਬ ਨਾਲ ਘਰ ਬਣਾ ਦੇਣ, ਪਰ ਘਰ ਬਣੇ ਹੁੰਦੇ ਸੀ ਸਿੰਗਲ ਫੈਮਿਲੀ ਹੋਮ, ਪਰ ਜਦੋਂ ਆਪਾਂ 50-50 ਨੇ ਬਾੜ ਦਿੱਤੇ ਨਾ ਉਹ ਵੀ ਵੱਡੀ ਪ੍ਰੋਬਲਮ ਆਈ ਆ। ਮੈਂ ਸਖਰਾਜ ਸਿੰਘ ਜੀ ਆ ਜਾਓ ਪ੍ਰੋਗਰਾਮ ਦੇ ਵਿੱਚ।
10: ਬਹੁਤ ਬਹੁਤ ਧੰਨਵਾਦ ਤਮਰ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਰੋਤਿਆਂ ਨੂੰ। ਬਿਲਕੁਲ ਆਪਾਂ ਮੈਸੇਜ ਜਿਹੜਾ ਕੱਲ ਨੂੰ ਜਿਹੜਾ ਸ਼ਿਵ ਸ਼ਾਇਨ ਕਾਰ ਵਾਸ਼ ਤੇ ਨੌਰਥ ਦੇ ਵਿੱਚ ਜਿਹੜਾ ਇੱਕ ਈਵੈਂਟ ਹੋ ਰਿਹਾ ਵਿਸਾਖੀ ਨੂੰ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਤੇ ਔਰ ਇਹਦੇ ਵਿੱਚ ਕਲੈਬਰੇਟ ਆਈ ਮੇਲੇ ਦੀ ਸਾਰੀ ਟੀਮ ਸਾਰੇ ਪਰਿਵਾਰ ਸਾਡੇ ਇੱਥੋਂ ਬਿਜ਼ਨਸ ਵੀ ਜਿਹੜੇ ਬਹੁਤ ਉਸ ਬਿਜ਼ਨਸ ਨੂੰ ਸਪੋਰਟ ਕਰਨਗੇ ਔਰ ਜਿੰਨੀ ਕਮਿਊਨਿਟੀ ਆ ਕੱਲੇ ਐਲਸਟਨ ਨਹੀਂ ਬ੍ਰੈਂਟਫੋਰਡ ਬੈਰੀ ਤੱਕ ਜਿਹੜੀਆਂ ਕਮਿਊਨਿਟੀ ਆ ਕੱਲ ਨੂੰ ਉਹਨਾਂ ਦੀ ਗੈਟ ਟੂਗੈਦਰ ਇੱਕ ਵੱਡੇ ਪੱਧਰ ਤੇ ਹੋਊਗੀ ਤੇ ਆਪਾਂ ਉਮੀਦ ਕਰਦੇ ਹਾਂ ਕਿ ਸਾਡੇ ਵੀ ਇੱਥੋਂ ਜਿੰਨੇ ਸਰੋਤੇ ਪਰਿਵਾਰ ਸਾਰੇ ਆ ਇੱਕ ਆਊਟਿੰਗ ਹੋ ਜਾਊਗੀ ਨੌਰਥ ਦੀ ਤੇ ਕੱਲ ਠੀਕ ਆਪਾਂ ਉੱਥੇ 11 to 3 PM ਤੱਕ ਸਾਰੇ ਪਰਿਵਾਰਾਂ ਦੇ ਨਾਲ ਇਸ ਈਵੈਂਟ ਨੂੰ ਇਸ ਕਸਟਮਰ ਐਪਰੀਸ਼ੀਏਸ਼ਨ ਜਿਹੜੀ ਹੈਗੀ ਆ ਸ਼ਿਵ ਸ਼ਾਇਨ ਕਾਰ ਵਾਸ਼ ਦੀ ਜਿਹੜੀ ਹੈਗੀ ਆ ਉਹ ਇਸ ਦੇ ਵਿੱਚ ਸਾਰੇ ਰਲ ਮਿਲ ਕੇ ਮਨਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਦਮਰ ਜੀ।
1: ਸਖਰਾਜ ਜੀ ਬਹੁਤ ਬਹੁਤ ਧੰਨਵਾਦ। IMLA ਦੀ ਟੀਮ ਸਖਰਾਜ ਸੰਧੂ ਸਾਹਿਬ ਸਾਡੇ ਨਾਲ ਏਅਰ ਤੇ ਸੀਗੇ, ਇਹ ਵੀ ਜਾਣਕਾਰੀ ਦੇ ਗਏ। ਮੈਂ 2-4 ਸਪੋਂਸਰ ਕਰ ਲਵਾਂ, ਵੀ ਮੇਰਾ ਟਾਈਮ ਤਾਂ 6:52 ਹੋ ਗਏ, ਤਾਂ ਹੀ ਕਹਿੰਦਾ ਅਸੀਂ ਬੜੀ ਜਲਦੀ 8 ਤੱਕ ਪਹੁੰਚ ਜਾਣਾ। ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਹਿਬ ਦਾ ਨੰਬਰ ਮੈਂ ਦੇ ਦਿੰਦਾ, 25 ਤੋਂ ਵੱਧ ਐਕਸਪੀਰੀਅੰਸ ਹੈਗਾ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਹੋਣ, ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਹਿਬ ਨੇ 905-673-1200 ਤੇ ਗੱਲਬਾਤ ਕਰ ਲਈ। ਗ੍ਰੀਨ ਵੈਲੀ ਸੁਪਰ ਮਾਰਕੀਟ 905-913-1666 ਹੈਗਾ ਇਹਨਾਂ ਦਾ ਨੰਬਰ। ਇਹ ਗਰੋਸਰੀ ਕਰਨੀ ਹੋਵੇ ਮਕਵੀਨਾ ਤੇ ਮੇਫੀਲਡ ਦੇ ਖੂੰਜੇ ਦੇ ਪਹੁੰਚ ਜਾਣਾ। ਨਰਸਰੀ ਵੀ ਲੱਗੀ ਹੋਈ ਹੈਗੀ, ਡਾਇਨਿੰਗ ਟੇਕ ਆਊਟ ਰੈਸਟੋਰੈਂਟ ਵੀ ਹੈਗਾ। ਵੈਜ ਨੌਨ ਵੈਜ ਛਕਣਾ ਹੋਵੇ, ਗਰੋਸਰੀ ਸ਼ੋਪਿੰਗ ਕਰਨੀ ਹੋਵੇ ਜਾਂ ਫਲ ਬੂਟੇ ਚਾਹੀਦੇ ਹਨ ਲਗਵਾਉਣੇ ਚਾਹੁੰਦੇ ਹੋ, ਇਸ ਵੀਕਐਂਡ ਦੇ ਮੌਸਮ ਬਹੁਤ ਵਧੀਆ ਤਾਂ ਖਰੀਦ ਸਕਦੇ ਹੋ। ਬਾਸਕਿਟ ਫਲਾਵਰਸ ਸੋਇਲ ਐਂਡ ਮੋਰ ਗ੍ਰੀਨ ਵੈਲੀ ਸੁਪਰ ਮਾਰਕੀਟ ਤੋਂ। ਬੀ ਕੇ ਟੈਕਸ ਅਕਾਊਂਟ ਦੇ ਪਾਲ ਮਾਂਗ ਸਾਹਿਬ ਬਹੁਤ ਬਹੁਤ ਧੰਨਵਾਦ। ਰੈਡ ਰੋਜ਼ ਕਨਵੈਨਸ਼ਨ ਸੈਂਟਰ, ਐਲ ਪੀ ਰੂਫਿੰਗ ਬਲਵਿੰਦਰ ਸਿੰਘ, ਛੱਤਾਂ ਚੇਂਜ ਕਰਵਾਉਣੀ ਚਾਹੁੰਦੇ ਹੋ, ਕੌਂਕਰੀਟ ਦਾ ਕੰਮ ਹੋਵੇ, 416-602-72-12। ਨਵ ਏਅਰ ਕੰਫਰਟ ਤੋਂ ਮੇਰੇ ਵੀਰ ਸੰਧੂ ਸਾਹਿਬ, ਹੀਟਿੰਗ ਵੈਂਟੀਲੇਸ਼ਨ ਏਅਰ ਕੰਡੀਸ਼ਨ ਸਰਵਿਸ, ਅਫੋਰਡੇਬਲ ਪ੍ਰਾਈਸਿਸ, ਰਿਲਾਈਬਲ ਸਰਵਿਸ, ਟਰਸਟਡ ਆ, ਟਰਸਟਡ ਏਚ ਵੈਕ ਐਕਸਪਰਟ ਸਨ, ਬਹੁਤ ਵਧੀਆ ਕੰਮ ਕਰਦੇ ਹਨ। ਸੰਧੂ ਸਾਹਿਬ ਨੂੰ ਮੌਕਾ ਦੇਵੋ ਜ਼ਰੂਰ। ਨਵ ਏਅਰ ਕੰਫਰਟ 6477-06-6640 ਨੰਬਰ ਹੈਗਾ। ਸਟਾਰ ਲੇਨ ਪੇਂਟਿੰਗ, ਹੋਟਲ ਮੋਟਰ ਪੇਂਟ ਕਰਾਉਣਾ ਚਾਹੁੰਦੇ ਹੋ, ਰੈਜੀਡੈਂਸ਼ੀਅਲ ਕਮਰਸ਼ੀਅਲ ਦਾ ਪੇਂਟ ਕਰਵਾਉਣਾ ਚਾਹੁੰਦੇ ਹੋ, ਇੱਟਾਂ ਬ੍ਰਿਕ ਵੀ ਪੇਂਟ ਕਰਕੇ ਦਿੰਦੇ ਹਾਂ, ਘਰ ਦੀਆਂ ਨਵੀਂ ਲੁੱਕ ਬਣਾ ਦਿੰਦੇ ਹਾਂ, ਡੈੱਕ ਪੇਂਟ ਕਰਕੇ ਦਿੰਦੇ ਹਾਂ। ਗੋਰਾ ਤਰੁਆ 416-230-4000 ਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ, ਇਹਨਾਂ ਨੇ ਸਾਨੂੰ ਜੁਆਇਨ ਕੀਤਾ। ਪਰਸਨਲਾਈਜ ਮੋਰਗੇਜ ਸੋਲੂਸ਼ਨ 6479888737। ਮਾਡਰਨ ਟਰੱਕ ਡਾਇਗਨੋਸ ਐਂਡ ਟ੍ਰੇਲਰ ਰਿਪੇਅਰ ਵਾਲੇ, ਇਲੈਕਟ੍ਰੀਕਲ ਦਾ ਕੰਮ ਹੋਵੇ, DPF ਇੰਜਨ ਡਾਇਗਨੋਸ ਕਰਨਾ ਹੋਵੇ, ਸੈਂਸਰ ਇਸ਼ੂ ਸੋਲਵ ਕਰਕੇ ਦਿੰਦੇ ਹਨ। ਸੋਨਾ ਜੀ 3472713834। ਸਮੋਸਾ ਐਂਡ ਸਵੀਟ ਫੈਕਟਰੀ ਦਾ ਬਹੁਤ ਬਹੁਤ ਧੰਨਵਾਦ। ਸਮੋਸੇ ਸਵੀਟਸ ਲੈਣੀਆਂ ਚਾਹੁੰਦੇ ਹੋ ਤਾਂ ਸਮੋਸਾ ਸਵੀਟ ਫੈਕਟਰੀ 'ਤੇ ਪਹੁੰਚੋ। ਥਰੂਵੇ ਸਪੈਸ਼ਲਾਈਜ਼ ਟ੍ਰੇਲਰਸ, ਥਰੂਵੇ ਵਾਲੇ ਸਪੈਸ਼ਲਾਈਜ਼ ਟ੍ਰੇਲਰ ਬਿਲਡ ਕਰਕੇ ਦਿੰਦੇ ਹਨ। ਹਿੰਦਾ ਭਾਜੀ ਵਨ ਆਫ ਦਾ ਬੈਸਟ ਇਨ ਦਾ ਇੰਡਸਟਰੀ, ਜੇ ਵੈਲਡਿੰਗ ਦਾ ਕੰਮ ਹੋਵੇ ਤਾਂ ਥਰੂਵੇ ਟ੍ਰੇਲਰ 'ਤੇ ਪਹੁੰਚੋ। ਗੈਸ ਡੀਜ਼ਲ ਟੈਂਕ ਲੋਕ ਵੀ ਅਵੇਲੇਬਲ ਹਨ, ਫਲੈਟ ਬੈਡ ਬੀ ਟ੍ਰੇਨ ਡੋਪ ਡੈਕਸ ਕੋਇਲ ਵੈਲਟ ਟ੍ਰੇਲਰ ਖੁਦ ਮੈਨੂਫੈਕਚਰ ਕਰਦੇ ਹਨ, ਬਹੁਤ ਵੱਡੀ ਸ਼ੋਪ ਹੈ ਇਹਨਾਂ ਦੀ, 1170 ਫਿਊਸ ਟੂ ਡਰਾਈਵ ਦੇ ਹਨ। ਨਵਾਂ ਟ੍ਰੇਲਰ ਆਪ ਖੁਦ ਬਣਾਉਣਾ ਚਾਹੁੰਦੇ ਹੋ, ਕਿੱਥੇ ਕੁੰਡੀ ਲਾਉਣੀ ਆ, ਕਿੱਦਾਂ ਦਾ ਸਟੀਲ ਲਾਉਣਾ, ਕਿੱਦਾਂ ਦਾ ਸਟੇਨਲੈਸ ਸਟੀਲ ਕੰਮ ਕਰਾਉਣਾ ਚਾਹੁੰਦੇ ਹੋ, ਤਾਂ ਪਰਸਨਲਾਈਜ਼ ਟ੍ਰੇਲਰ ਵੈਲਡ ਕਰਕੇ ਦਿੰਦੇ ਹਨ ਇੰਜੀਨੀਅਰ ਟ੍ਰੇਲਰ। 905-219-0080 ਇੰਡੀਅਨ ਪੰਜਾਬੀ ਬਾਜ਼ਾਰ ਐਲੀ ਟਰੱਕ ਤੋਂ ਰਾਜਾ ਬਾਈ ਜੀ। ਅਤੇ ਐਕਸਪੀਰੀਅੰਸ ਮਿਲ ਰਾਈਟ ਅਤੇ ਵੈਲਡਰ ਚਾਹੀਦੇ ਹਨ, ਐਕਸਪੀਰੀਅੰਸ $30-40 ਪਰ ਘੰਟੇ ਮਿਲ ਸਕਦੇ। ਲੀਡ ਆਫਟਰਨੂਨ ਵੈਲਡਰ ਚਾਹੀਦਾ ਮਿਸ ਸਾਗਰ ਦੇ ਵਿੱਚ, ਟੇਕ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਆ, $25-37 ਪਰ ਘੰਟੇ ਵੀ ਲੈ ਸਕਦੇ ਹੋ। AZ ਡਰਾਈਵਰ ਵੀ ਚਾਹੀਦੇ ਹਨ, 437-242-3158। ਤੇ ਆਰਗੇਲ ਵਾਲਿਆਂ ਨੂੰ ਵੀ USA ਵਾਸਤੇ ਡਰਾਈਵਰ ਚਾਹੀਦੇ ਆ, ਬਹੁਤ ਵੱਡੇ ਸੈਂਟ ਦੇ ਰਹੇ ਹਨ, 77 ਪਰ ਮਾਈਲ, 6473305850। ਮਨਮੋਹਰ ਵਾਰਸ ਤੇ ਕਮਲ ਹੀਰ ਦਾ ਸ਼ੋਅ ਹੈਗਾ ਆ 25 July ਨੂੰ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਘੋੜੇ ਵੀ ਭੱਜਦੇ ਹਨ, ਤੁਸੀਂ ਉੱਥੇ ਭੱਜ ਕੇ ਪਹੁੰਚਣਾ, ਬੈਠ ਜਾਣਾ ਆਪਣੀ ਸੀਟਾਂ ਤੇ। ਤੇ ਹਾਈਵੇ 27 ਡਾਇਰੈਕਸ਼ਨ ਵਿੱਚ ਸ਼ੋਅ ਹੋਣਾ ਸ਼ਨੀਵਾਰ ਦੀ July 25 ਨੂੰ, ਪਹੁੰਚਣਾ ਜ਼ਰੂਰ। ਮੋਨਾ ਮਹਿੰਗੀ ਦਾ ਬਹੁਤ ਬਹੁਤ ਧੰਨਵਾਦ, ਫੈਮਿਲੀ ਮਾਰਟ ਦਾ ਧੰਨਵਾਦ। ਗਰੋਸਰੀ ਐਟ ਹੋਲਸੇਲ ਪ੍ਰਾਈਸ 25 ਹਿਲ ਕ੍ਰੈਸ ਐਵਨਿਊ ਮਿਸਾਗ ਵਿੱਚ ਪਹੁੰਚ ਸਕਦੇ ਹੋ। ਟੈਂਟ ਲਗਵਾਉਣਾ ਚਾਹੁੰਦੇ ਹੋ ਤਾਂ ਗੁਰਸੇਵ ਇੱਕ ਗਿੱਲ ਦਾ ਨੰਬਰ ਮੈਂ ਦੇ ਦਿੰਦਾ, ਟੈਂਟ ਸਰਵਿਸ ਪੇਸ਼ ਕਰਦੇ ਹਾਂ, 416-557-0941, 416-557-0941 ਤੇ ਗੱਲਬਾਤ ਕਰ ਸਕਦੇ ਹੋ। ਕਿਆ ਬਾਤ ਆ ਬਾਰੀਆ ਸਾਹਿਬ, ਤੁਸੀਂ ਆ ਜਾਓ, ਹੁਣ ਦੋ ਚਾਰ ਹੈਡਲਾਈਨ ਪੜ੍ਹ ਦਈਏ।
11: ਸਮਾਂ ਬਿਲਕੁਲ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਵੇਂ ਪਹਿਲਾਂ ਖਬਰ ਕੀਤੀ ਸੀ ਕਿ ਨਿਊਯਾਰਕ ਸਿਟੀ ਵਿੱਚ ਸੀਗੇ ਜੀ, ਉੱਥੇ ਬਿਜ਼ਨਸਮੈਨਾਂ ਨੂੰ ਸੰਬੋਧਨ ਕੀਤਾ, ਬੜੀ ਵੱਡੀ ਗੱਲ ਕਹੀ ਹੈ ਜੀ। ਉਹਨਾਂ ਕਿਹਾ ਕੈਨੇਡਾ ਸਟਰੋਂਗ ਵਿਲ ਜਿਹੜਾ ਹੈਗਾ ਆ ਉਹ ਅਮੈਰੀਕਾ ਨੂੰ ਹੀ ਗ੍ਰੇਟ ਗ੍ਰੇਟ ਅਗੇਨ ਜਿਹਦਾ ਨਾਰਾ ਦਿੱਤਾ ਜਿਹੜਾ ਟਰੰਪ ਸਾਹਿਬ ਨੇ ਬਣਾਉਂਗਾ ਜੀ, ਪਾਵ ਦੁਬਾਰਾ ਅਮੈਰੀਕਾ ਨੂੰ ਮਹਾਨ ਬਣਾਉਣ ਦੇ ਵਿੱਚ ਜਿਹੜਾ ਵੱਡਾ ਅਮੈਰੀਕਾ ਦਾ ਨਾਰਾ ਆ
1: ਉਹਦੇ
11: ਵਿੱਚ ਕੈਨੇਡਾ ਤਵਾ ਲਾ ਗਏ, ਜਾਂ ਸਮਝ ਲਓ ਕਿ ਇਹਦਾ ਇਹਦਾ ਵੈਲਕਮ ਬੜਾ ਆਇਆ ਜੀ, ਠੀਕ ਹੈ ਕੈਨੇਡਾ ਅਮੈਰੀਕਾ ਦੇ ਵਿੱਚ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਹੁਣ ਜਿਹੜਾ ਉਸਮਾ ਉਹ ਵੀ ਨੇੜੇ ਨੇੜੇ ਆ ਰਿਹਾ, ਜਿਹੜੇ ਆਪਣੇ ਟ੍ਰੇਡ ਮਿਨਿਸਟਰ ਆ ਉਹ ਵੀ ਜਾ ਰਹੇ ਅਗਲੇ ਹਫ਼ਤੇ ਅਮੈਰੀਕਾ, ਠੀਕ ਹੈ ਜੀ, ਤਾਂ ਕਿਤੇ ਮਾਹੌਲ ਤਿਆਰ ਕੀਤਾ ਜਾ ਰਿਹਾ ਫਿਰ ਕਿਵੇਂ ਆ। ਪਰ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਫਿਲਹਾਲ ਮਾਹੌਲ ਉਹਦੇ ਲਈ ਕ੍ਰੀਏਟ ਜਿਹੜਾ ਆ ਉਹ ਕੀਤਾ ਜਾ ਰਿਹਾ ਜੀ। ਤਾਂ ਮੈਂ ਹੁਣ ਸਮਾਂ ਵੀ ਕਰਨਾ ਬਸ ਇੱਕ ਮਿੰਟ ਅੱਧੇ ਮਿੰਟ ਦੇ ਵਿੱਚ
1: ਜੀ,
11: ਕਿ ਇੱਕ BC ਦਾ ਡਾਕਟਰ ਸੀ ਟੋਰਾਂਟੋ ਮੂਲ ਦਾ ਜੀ, $20 million ਦਾ ਇਹਨਾਂ ਨੂੰ ਪੇਸ਼ੈਂਟ ਨੂੰ ਹਰਜਾਨਾ ਭਰਨ ਦਾ ਹੁਕਮ ਹੋਇਆ ਜੀ। ਦਰਅਸਲ ਜਦੋਂ ਮੈਡੀਕਲ ਜਾਂਚ ਇਹ ਕਰਦੇ ਸੀਗੇ ਤਾਂ ਉਸ ਸਮੇਂ ਦੇ ਉੱਪਰ ਬਹੁਤ ਸਾਰੇ ਪੇਸ਼ੈਂਟ ਸੀਗੇ, ਉਹਨਾਂ ਦੀ ਪ੍ਰਾਈਵੇਸੀ ਕੈਮਰਿਆਂ ਦੇ ਥਰੂ ਇਹਨਾਂ ਨੇ ਉਹ ਜਿਹੜਾ ਸੀਗਾ ਉਹਨਾਂ ਦਾ ਅਧਿਕਾਰ ਖੋਇਆ ਜੀ, ਆਪਾਂ ਕਹਿ ਸਕਦੇ ਹਾਂ। ਆਫ ਪ੍ਰੈਸ ਦੇ ਵਿੱਚ ਇਦਾਂ ਦੀਆਂ ਫਿਲਮ ਕੀਤੀਆਂ ਇਹਨਾਂ ਨੇ ਜਿਹੜੀ ਕਿ ਕੋਰਟ ਦੇ ਵਿੱਚ ਮੁੜ ਕੇ ਹੁਣ $20 million ਜੁਰਮਾਨਾ ਜਿਹੜਾ ਆ ਉਹ ਕੀਤਾ ਜਾਣਾ ਜੀ। ਤਿੰਨੇ ਡਾਕਸਫੋਰਡ ਨੇ ਜਿਹੜੇ ਮੇਅਰ ਨੂੰ ਵਧੇਰੇ ਪਾਵਰਾਂ ਦਿੱਤੀਆਂ ਸੀ, ਕੱਲ ਪ੍ਰੈਸ ਕਾਨਫਰੰਸ ਹੋਈ ਤਾਂ ਉਹਦੇ ਵਿੱਚ ਸਾਫ਼ ਨਾ ਕਰ ਦਿੱਤਾ ਵੀ ਮੇਅਰ ਭਾਵੇਂ ਘਰਾਂ ਦਾ ਟੀਚਾ ਹਾਸਲ ਨਹੀਂ ਹੋਇਆ ਤਾਂ ਮੇਅਰ ਦੀਆਂ ਪਾਵਰਾਂ ਸੀ ਬਰਕਰਾਰ ਜਿਹੜੀਆਂ ਵਧੇਰੇ ਰੱਖਣੀਆਂ, 214 ਸਿਟੀ ਮੇਅਰਾਂ ਨੂੰ ਜਿਹੜੀਆਂ ਸੀਆਂ ਇਹ ਪਾਵਰਾਂ ਦਿੱਤੀਆਂ ਗਈਆਂ ਸੀ। ਤੇ 2 ਮਿੰਟ ਰਹਿ ਗਿਆ ਹੁਣ, ਫਿਰ ਜ਼ਿਆਦਾ ਆਪਾਂ ਨਾ ਗੱਲਬਾਤ ਕਰੀਏ, ਆਉਣ ਵਾਲੇ ਸਮੇਂ 'ਚ ਕੋਈ ਪਲਾਨ ਕਰਾਂਗੇ ਵੀ ਸਾਡੀਆਂ ਖਬਰਾਂ ਵੀ ਕਵਰ ਹੋਣ, ਤੇ ਸਰੋਤਿਆਂ ਨੂੰ ਵੀ ਬੇਨਤੀ ਆ ਵੀ ਸਮਾਂ ਬੜੀ ਤੇਜ਼ੀ ਨਾਲ ਲੰਘਦਾ, 1 ਘੰਟੇ ਦੇ ਵਿੱਚ ਬਹੁਤ ਕੁਝ ਸਮ ਅਪ ਕਰਨਾ ਜਿਹੜਾ ਸੀ ਉਹ ਜਿੰਨਾ ਕੁ ਆਪਾਂ ਕਰ ਸਕਦੇ ਹਾਂ। ਸੋ ਚੰਗੇ ਲਈ ਆਪਾਂ ਕਦਮ ਉਠਾਈਏ, ਧੰਨਵਾਦ ਸੰਬਰ ਸਾਹਿਬ, ਮਿਲਦੇ ਹਾਂ।
1: ਗੁਰਮੁਖ ਸਿੰਘ ਬਾਰੇ ਸਾਹਿਬ ਬਹੁਤ ਧੰਨਵਾਦ, ਹੈਵ ਅ ਗ੍ਰੇਟ ਵੀਕਐਂਡ, ਆਪ ਸਾਰੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ। ਮੈਂ ਬਹੁਤ ਸਾਰੇ ਬੱਚੇ ਦੇਖੇ ਆ ਨਾ, ਆਈ ਲਵ ਕੈਟਸ ਐਂਡ ਡੋਗਸ ਐਂਡ ਐਨੀਮਲਸ, ਪਰ ਮੋਰ ਆਈ ਲਵ ਮਾਈ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ। ਜੇ ਬੱਚਾ ਤੁਹਾਡਾ 2-2 ਘੰਟੇ ਕੁੱਤੇ ਨੂੰ ਫੜ ਕੇ ਕੁਚੀ ਕੁਚੀ ਕਰਦਾ ਰਹਿੰਦਾ, ਕੀ ਹੁਣ 2 ਮਿੰਟ ਆਪਣੇ ਬਜ਼ੁਰਗਾਂ ਤੇ ਵੀ ਗ੍ਰੈਂਡਮਾ ਗ੍ਰੈਂਡ ਪੇਰੈਂਟਸ ਲਾਏ ਆ ਵੀ ਉਹਨਾਂ ਦੀ ਮਾਲਿਸ਼ ਕਰ ਦਈਏ, ਨਹੁੰ ਕੱਟ ਦਈਏ, ਆਹ ਕੰਮ ਕਰ ਦਈਏ, ਨੇੜੇ ਹੋ ਜਾਵੋ, ਦੂਰ ਦੂਰ ਹੋ ਕੇ ਬੈਠੇ ਆ, ਹੱਥ ਲਾਣੇ ਤੇ ਜੁੜਨਾ ਬੜਾ ਜ਼ਰੂਰੀ ਹੁੰਦਾ। ਆਪਣੇ ਪਰਿਵਾਰ ਨੂੰ ਆਪ ਤੁਸੀਂ ਖੁਦ ਸਾਂਭਣਾ, ਤੁਸੀਂ ਵੱਡੇ ਹੋ, ਤੁਸੀਂ ਸਿਆਣੇ ਹੋ, ਤੁਸੀਂ ਦੱਸ ਸਕਦੇ ਹੋ ਵੀ ਥੋੜ੍ਹੀ ਜਿਹੀ ਉੱਧਰ ਵੀ ਸੇਵਾ ਕਰ ਦੇਵੋ। ਮਾਪੇ ਸਾਹਮਣੇ ਬੜੀ ਜ਼ਰੂਰੀ ਹੈ, ਨਿਮਰਤਾ ਲਿਆਦੇ ਮਾਪੇ ਤੁਹਾਡੇ ਵਾਸਤੇ। ਮਾਪੇ ਨੂੰ ਹੱਥ ਜੋੜ ਕੇ ਬੇਨਤੀ ਹੈ, ਘਰ ਵਿੱਚ ਤੁਸੀਂ ਵੀ ਸ਼ਾਂਤੀ ਲੈ ਕੇ ਆਇਆ ਕਰੋ, ਬਹੂ ਨੂੰ ਆਪਣੀ ਬੇਟੀ ਸਮਝਿਆ ਕਰੋ, ਤਾਂ ਸਭ ਕੁਝ ਠੀਕ ਠਾਕ ਹੋ ਜਾਵੇਗਾ। ਰਾਤ ਦਿਨ ਮਿਹਨਤ ਕਰਦੇ ਹਨ, ਰੱਬ ਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੀ। ਇੱਥੇ ਮੈਂ ਗੁੱਡਬਾਏ ਕਰ ਦੇਣੀ ਆ, ਮੇਰੇ ਨਾਲ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ 416-452-2222। ਮਾਫ਼ੀ ਚਾਹੁੰਦਾ ਜਿਹਨਾਂ ਦੀ ਫੋਨ ਕਾਲ ਮੈਂ ਨਹੀਂ ਲੈ ਸਕਿਆ, ਅਤੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਖਰੇ ਵੱਖਰੇ ਸ਼ੋਅ ਤੁਹਾਡੇ ਲੈ ਕੇ ਆਇਆ ਕਰਾਂਗੇ, ਪਰ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ, ਵਿਰਾਸਤ TV। ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਵੀਕਐਂਡ।
12: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222.
13: Another Don clean with the Don Ducks.
14: Whoa, he's doing dishes with Dawn Platinum.
15: The only soap trusted to save wildlife affected by oil.
14: And Platinum removes up to 99% of grease and food residue, so he doesn't have to work so hard.
15: Well, flap my wings. What'll he do with all that unused elbow grease?
14: Organize the fridge, the spice rack, the junk drawer.
15: What are you quacking on about? He's gonna make enchiladas.
14: More dishes? That's giving this duck goosebumps.
13: Dawn Platinum, the better grease getter.
16: This is AM 530, CHLO AM, serving Brampton, Mississauga, Toronto, the GTA, and the world at am530.ca.
17: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows. The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
18: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
19: ਮਿੱਟੀ ਚੁਗਦੀ ਫਸਲ ਸੱਚ ਹੈ,
18: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਅਤੇ ਚੜ੍ਹਦੀ ਕਲਾ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

ਫਰਾਈਡੇ ਦੀ ਖੂਬਸੂਰਤ ਸਵੇਰ ਦੇ ਵਿੱਚ ਖੂਬਸੂਰਤ ਸੂਰਜ ਦੀਆਂ ਕਿਰਨਾਂ ਅਤੇ ਚੜ੍ਹਦੀ ਕਲਾ ਵਾਲਾ ਪ੍ਰਤਾਪ ਦੇਖ ਕੇ ਤੁਸੀਂ ਆਪਾਂ ਪੰਜਾਬੀ ਲਹਿਰਾਂ ਦੇ ਵਿੱਚ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਹਮੇਸ਼ਾ ਦੀ ਤਰ੍ਹਾਂ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਤੁਹਾਡੇ ਨਾਲ ਜੁੜਨਗੇ। ਸੋ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੀਆਂ ਖਬਰਾਂ 'ਤੇ ਝਾਤ ਪਾਵਾਂਗੇ, ਪੰਜਾਬ ਦਾ ਇੱਕ ਗੇੜਾ ਲਾ ਕੇ ਆਵਾਂਗੇ। ਸੋ ਕਹਿੰਦੇ ਕਿ ਜੇਬੋਂ ਭਰੇ ਅਤੇ ਢਿੱਡੋਂ ਰੱਜੇ, ਜੇਬੋਂ ਭਰੇ ਅਤੇ ਢਿੱਡੋਂ ਰੱਜੇ, ਨੀਤੋਂ ਖਾਲੀ ਬੜੇ ਮਿਲਣਗੇ, ਥੋੜ੍ਹੀ ਖਾ ਕੇ ਭੁੱਖਿਆਂ ਤਾਈਂ ਰਜਾਉਣਾ ਜਾਣਦਾ ਕੋਈ ਕੋਈ, ਅੱਧ ਵਿਚਾਲੇ ਡੋਬਣ ਵਾਲੇ ਇੱਥੇ ਯਾਰ ਬਥੇਰੇ ਮਿਲਦੇ, ਪਰ ਜਿੰਦ ਵੇਚ ਕੇ ਯਾਰੀ ਤਾਈਂ ਨਿਭਾਉਣਾ ਜਾਣਦਾ ਕੋਈ ਕੋਈ, ਨਿਭਾਉਣਾ ਜਾਣਦਾ ਕੋਈ ਕੋਈ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਕਰਾਂਗੇ, ਔਰ ਤੁਹਾਡੇ ਜਿਹੜੇ ਸਵਾਲ ਆ ਉਹ 30 ਤੋਂ 40 ਸਕਿੰਟ ਦੇ ਵਿੱਚ ਹੋਣਗੇ, ਤਾਂ ਕਿ ਰਮੇਸ਼ ਹੁਸ਼ਿਆਰਪੁਰੀ ਜੀ ਉਹਨਾਂ ਦਾ ਪ੍ਰੋਪਰ ਸੀਮਿਤ ਸਮੇਂ ਦੇ ਵਿੱਚ ਜਵਾਬ ਦੇ ਸਕਣ। 905-673-3337 ਪੰਜਾਬੀ ਲਹਿਰਾਂ, ਅਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਔਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਡੇ ਪ੍ਰਾਊਡ ਸਪੋਂਸਰ ਦਾ ਸੁਨੇਹਾ ਦੇ ਦਈਏ ਕਿ ਇਸ ਪ੍ਰੋਗਰਾਮ ਦੇ ਸਿਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਹਰਪ੍ਰੀਤ ਸੈਣੀ ਜੀ, ਟੋਪ ਚੋਇਸ ਇੰਸ਼ੋਰੈਂਸ ਤੋਂ। ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ, ਹੈਲਥ ਅਤੇ ਡੈਂਟਲ ਪਲਾਨ, ਇਨਵੈਸਟਮੈਂਟ ਪਲਾਨ ਬਾਰੇ ਵੀ ਤੁਸੀਂ ਇਹਨਾਂ ਨਾਲ ਸਲਾਹ ਲੈ ਸਕਦੇ ਹੋ। 416-817-6500 ਹਰਪ੍ਰੀਤ ਸੈਣੀ, ਟੋਪ ਚੋਇਸ ਇੰਸ਼ੋਰੈਂਸ। ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਸਿਸੇ ਨੂੰ ਸਪੋਂਸਰ ਕਰਨ ਜੀ ਹਰਮਨ ਬੱਤਾ ਜੀ, ਮੌਰਗੇਜ ਬ੍ਰੋਕਰ। ਤੁਸੀਂ ਮੌਰਗੇਜ ਦੇ ਬਹੁਤ ਸਾਰੇ ਸਵਾਲਾਂ ਦੇ ਵਿੱਚ ਉਲਝੇ ਹੋਏ, ਤੁਸੀਂ ਮੌਰਗੇਜ ਬਾਬਤ ਤੁਹਾਡਾ ਕੋਈ ਵੀ ਸਵਾਲ ਆ, ਡੈਟ ਕੰਸੋਲੀਡੇਟ ਨੂੰ ਬਾਰੇ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਸੀਂ ਮੌਰਗੇਜ ਨਹੀਂ ਹੋ ਰਹੀ ਕਿਸੇ ਪਾਸਿਓਂ, ਤਾਂ ਹਰਮਨ ਬੱਤਾ ਨੂੰ ਯਾਦ ਰੱਖਣਾ ਆ 647-9000-647-685-9000 ਹਰਮਨ ਬੱਤਾ, ਮੌਰਗੇਜ ਬ੍ਰੋਕਰ।

ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਮੋਨਾ ਮਹਿੰਗੀ ਜੀ ਹੁਣਾਂ ਨੂੰ ਯਾਦ ਰੱਖਣਾ ਆ, ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਐਬਿਲਿਟੀ ਅਤੇ ਕਵਰੇਜ, ਰਿਟਾਇਰਮੈਂਟ, ਫਾਈਨੈਂਸ਼ੀਅਲ ਪਲਾਨ ਦੀ ਪਲੈਨਿੰਗ ਕਰਨੀ ਹੋਵੇ ਤਾਂ ਤੁਸੀਂ ਮੋਨਾ ਮਹਿੰਗੀ ਜੀ ਉਹਨਾਂ ਨਾਲ ਰਾਬਤਾ ਕਰ ਲੈਣਾ, ਚਾਹੇ ਸੁਪਰ ਵੀਜ਼ਾ ਹੋਵੇ ਚਾਹੇ ਵਿਜ਼ਟਰ ਇੰਸ਼ੋਰੈਂਸ ਹੋਵੇ, ਸਿਰਫ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਐਡਵਾਈਜ਼ਰ ਨੇ 416-509-1509 ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ 416-509-1509 ਮੋਨਾ ਮਹਿੰਗੀ ਜੀ।

0: ਕਹਿੰਦੇ ਕਿ ਬੜਾ ਵਕਤ ਨੇ ਪਰਖਿਆ ਸਾਡੇ ਹੱਸਣ ਰੋਣ ਨੂੰ, ਬੜਾ ਵਕਤ ਨੇ ਪਰਖਿਆ ਸਾਡੇ ਹੱਸਣ ਰੋਣ ਨੂੰ, ਨੀਂਦਾਂ ਵਿੱਚ ਵੀ ਚਾਹੀਏ ਸੁਪਨੇ ਤੇਰੇ ਹੋਣ ਨੂੰ, ਅਤੇ ਕੀ ਕੁਝ ਇਕੱਠਾ ਕਰ ਲਿਆ ਤੈਨੂੰ ਲੱਭਣ ਪਾਉਣ ਨੂੰ, ਤੈਨੂੰ ਲੱਭਣ ਪਾਉਣ ਨੂੰ। ਸੇ ਅੱਜ ਅਸੀਂ ਲੱਭਣੀਆਂ ਬਹੁਤ ਸਾਰੀਆਂ ਖਬਰਾਂ, ਕਿਉਂਕਿ ਅੱਜ ਕੁਛ ਖਾਸ ਆ, ਚੋਣਾਂ ਦਾ ਕੀ ਹਾਲ ਚਾਲ ਆ, ਚੋਣਾਂ 'ਤੇ ਕੀ ਗੱਲਬਾਤ ਹੋਈ ਆ, ਕੀ ਪੰਜਾਬ ਦੇ ਰੰਗ ਆ, ਕੀ ਨਤੀਜੇ ਆਏ ਆ, ਇਹ ਸਭ ਦੇ ਨਾਲ ਆਪਾਂ ਸਾਂਝ ਪਾਵਾਂਗੇ। ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੋ ਉਸ ਤੋਂ ਪਹਿਲਾਂ ਮੈਂ ਇੱਕ ਦੱਸਦਾ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨ ਜੀ ਮੈਂਡੀ ਗਿੱਲ ਜੀ ਏਬਲ ਇੰਸ਼ੋਰੈਂਸ ਤੋਂ। ਤੁਸੀਂ ਇੰਸ਼ੋਰੈਂਸ ਵਿੱਚ ਬਹੁਤ ਸਾਰੇ ਪੈਸੇ ਪੇ ਕਰ ਰਹੇ ਹੋ, ਤੁਹਾਨੂੰ ਲੱਗਦਾ ਕਿ ਇੰਸ਼ੋਰੈਂਸ ਨੇ ਨੱਕ 'ਚ ਦਮ ਕੀਤਾ ਹੋਇਆ, ਤਾਂ ਮੈਂਡੀ ਗਿੱਲ ਜੀ ਹੁਣਾਂ ਕੋਲ ਬਹੁਤ ਖੂਬਸੂਰਤ ਡਿਸਕਾਊਂਟ ਆਏ ਹੋਏ ਨੇ। ਤੁਸੀਂ ਆਪਣੀ ਇੰਸ਼ੋਰੈਂਸ ਘਟਾਉਣਾ ਚਾਹੁੰਦੇ ਹੋ, ਬਹੁਤ ਸਾਰੇ ਡਾਲਰ ਬਚਾਉਣਾ ਚਾਹੁੰਦੇ ਹੋ, ਤਾਂ ਮੈਂਡੀ ਗਿੱਲ ਏਬਲ ਇੰਸ਼ੋਰੈਂਸ ਤੋਂ ਤੁਸੀਂ ਇਹਨਾਂ ਨਾਲ ਰਾਬਤਾ ਕਰ ਲਿਓ। ਪਰਸਨਲ ਅਤੇ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਮਾਹਿਰ ਨੇ, ਨਾਲ ਦੀ ਨਾਲ ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਅਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਸੇਵਿੰਗ ਤੁਹਾਡੀ ਕਰਵਾ ਕੇ ਦੇਣਗੇ। ਨਾਲ ਦੀ ਨਾਲ ਤੁਸੀਂ ਯਾਦ ਰੱਖਣਾ ਕਿ ਜਿੰਨੇ ਵੀ ਸਾਡੇ ਟਰੱਕਾਂ ਵਾਲੇ ਵੀਰ ਆ, ਓਨਰ ਓਪਰੇਟਰਸ ਆ, ਫਲੀਟ ਓਨਰਸ ਲਈ ਖਾਸ ਟਰੱਕਿੰਗ ਇੰਸ਼ੋਰੈਂਸ ਪ੍ਰੋਗਰਾਮ ਇਹਨਾਂ ਕੋਲ ਹੈਗੇ ਨੇ। ਪੋਲਿਸੀ ਦੇ ਵਿੱਚ ਡਰਾਈਵਰ ਐਡ ਕਰਨੇ ਆ ਤਾਂ ਇਹ ਤੁਹਾਡੀ ਹੈਲਪ ਕਰਨਗੇ। 647-9-6479-929-9500-9 ਮੈਂਡੀ ਗਿੱਲ ਫਰੋਮ ਏਬਲ ਇੰਸ਼ੋਰੈਂਸ, ਅਤੇ 905-673-3337 ਸਟੂਡੀਓ ਦਾ ਇੱਕ ਨੰਬਰ ਆ। ਬਿਲਕੁਲ ਜੀ, ਸਵਾਗਤ ਕਰੀਏ ਆਪਾਂ ਰਮੇਸ਼ ਹੁਸ਼ਿਆਰਪੁਰ ਜੀ ਦਾ। ਸਵੇਰ ਦੀ ਸੱਜਰੀ ਸੁਰਖ ਚੜ੍ਹਦੀ ਕਲਾ ਵਾਲੀ ਇੱਕ, ਮੈਂ ਤਾਂ ਮੈਨੂੰ ਇਹ ਲੱਗ ਰਿਹਾ ਕਿ ਦੁਪਹਿਰ ਪੈ ਗਈ ਜਿਸ ਨਾਲ ਸੂਰਜ ਦੀਆਂ ਕਿਰਨਾਂ ਪੈ ਰਹੀਆਂ। ਸੋ ਸਾਡੇ ਵੱਲ ਸੱਜਰੀ ਸਵੇਰ ਅਤੇ ਪੰਜਾਬ ਦੀਆਂ ਤਰਕਾਲਾਂ ਦੇ ਵਿੱਚ ਸਵਾਗਤ ਕਰਦਿਆਂ ਪੰਜਾਬੀ ਲਹਿਰਾਂ ਦੇ ਵਿੱਚ ਰਮੇਸ਼ ਹੁਸ਼ਿਆਰਪੁਰੀ ਜੀ ਹੁਣਾਂ ਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
1: ਸੰਧੂ ਸਾਹਿਬ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਪੰਜਾਬ ਦੀਆਂ ਬਹੁਤ ਸਾਰੀਆਂ ਖਬਰਾਂ, ਸੋ ਬਹੁਤ ਸਾਰੀਆਂ ਖਬਰਾਂ ਦੇ ਨਾਲ ਜੁੜਾਂਗੇ। ਔਰ ਪੰਜਾਬ 'ਤੇ ਇੱਕ ਐਸੀ ਝਾਤ ਮਾਰਨੀ, ਕਿਉਂਕਿ ਪੋਲੀਟੀਕਲ ਆਪਾਂ ਜੇ ਪੋਲੀਟਿਕਸ ਦੀ ਗੱਲ ਕਰੀਏ, ਸੋ ਅੱਜ ਵੱਡਾ ਦਿਨ। ਸੋ ਪੰਜਾਬ ਦੇ ਵਿੱਚ ਨਤੀਜੇ ਪਹੁੰਚ ਗਏ ਹੋਣੇ, ਜਿੱਦਾਂ ਰਮੇਸ਼ ਜੀ ਉਹਨਾਂ ਨੇ ਕੱਲ੍ਹ ਦੱਸਿਆ ਸੀ ਕਿ ਕੱਲ੍ਹ ਨੂੰ ਇਸ ਵੇਲੇ ਤੱਕ ਨਤੀਜੇ ਆ ਗਏ ਹੋਣਗੇ। ਅਤੇ ਜੇ ਕੋਈ ਵੀ ਗੱਲਬਾਤ ਤੁਸੀਂ ਕਰਨੀ ਆ ਤਾਂ ਸ਼ਾਰਟ 30-40 ਸਕਿੰਟਾਂ ਦੇ ਵਿੱਚ ਆਪਣੇ ਸਵਾਲ ਰੱਖਣੇ ਆ, ਤਾਂ ਕਿ ਰਮੇਸ਼ ਜੀ ਉਹਨਾਂ ਗੱਲਾਂ ਨੂੰ ਤੁਹਾਡੇ ਤੱਕ, ਉਹਨਾਂ ਸਵਾਲਾਂ ਦੇ ਜਵਾਬਾਂ ਨੂੰ ਤੁਹਾਡੇ ਤੱਕ ਸੀਮਤ ਸਮੇਂ ਦੇ ਵਿੱਚ ਪਹੁੰਚਾ ਸਕਣ। ਅਤੇ ਨਾਲ ਦੀ ਨਾਲ ਸਾਡੇ ਪ੍ਰਾਊਡ ਸਪੋਂਸਰ ਸਾਡੇ ਨਾਲ ਜੁੜ ਚੁੱਕੇ ਨੇ, ਮੋਨਾ ਮਹਿੰਗੀ ਜੀ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰਨੇ, ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ। ਅਤੇ ਉਹਨਾਂ ਦਾ ਮੈਸੇਜ ਲੈ ਕੇ ਫਿਰ ਪ੍ਰੋਗਰਾਮ ਨੂੰ ਅੱਗੇ ਚਾਲੇ ਪਾਉਣੇ ਆ। ਅਤੇ ਮੋਨਾ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਜੀ?
2: ਥੈਂਕ ਯੂ ਸੋ ਮਚ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਮਾਰਨਿੰਗ ਜੀ।
2: ਬਿਲਕੁਲ ਪ੍ਰਭ ਜੀ, ਜਿੱਦਾਂ ਕਿ ਆਪਾਂ ਇੰਸ਼ੋਰੈਂਸ ਇੰਡਸਟਰੀ ਦੀ ਗੱਲਬਾਤ ਕਰਦੇ ਹੁੰਦੇ ਹਾਂ, ਅਕਸਰ ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲਬਾਤ ਕੀਤੀ ਜਾਂਦੀ ਹੈਗੀ ਹੈ। ਅੱਜ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ ਕਿ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਦੇ ਲਈ, ਕਿਉਂਕਿ ਕਾਫੀ ਵਾਰ ਸਾਨੂੰ ਕੰਸਰਨਸ ਆਉਂਦੇ ਨੇ ਕਿ ਜਦੋਂ ਵੀ ਬੱਚਿਆਂ ਦੇ ਲਈ ਅਸੀਂ ਪਲੈਨਿੰਗ ਕਰ ਰਹੇ ਹੁੰਦੇ ਹਾਂ, ਹਰੇਕ ਪਰਸਨ ਦੀ, ਹਰੇਕ ਫੈਮਿਲੀ ਦੀ ਇਹ ਕੋਸ਼ਿਸ਼ ਹੁੰਦੀ ਹੈਗੀ ਹੈ ਕਿ ਕਦੇ ਨਾ ਕਦੇ ਥੋੜ੍ਹੀ ਥੋੜ੍ਹੀ ਕਰਕੇ, ਕੁਛ ਨਾ ਕੁਛ ਕਰਕੇ ਅਸੀਂ ਥੋੜ੍ਹੀ ਥੋੜ੍ਹੀ ਸੇਵਿੰਗਸ ਬੱਚਿਆਂ ਦੇ ਲਈ ਜ਼ਰੂਰ ਕਰਦੇ ਚਲੇ ਜਾਈਏ। ਜੇ ਬੱਚਿਆਂ ਦੇ ਲਈ ਇਸ ਟਾਈਮ ਤੇ ਅਸੀਂ ਐਜੂਕੇਸ਼ਨ ਸੇਵਿੰਗਸ ਪਲਾਨ RESP ਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੈਗੇ ਹਾਂ, ਤਾਂ ਡੈਫੀਨੇਟਲੀ ਸੈਕਿੰਡ ਆਪਸ਼ਨ ਆ ਜਾਂਦੀ ਹੈਗੀ ਕਿ ਉਹਨਾਂ ਦੇ ਲਈ ਅਸੀਂ ਲਾਈਫ ਇੰਸ਼ੋਰੈਂਸ ਪਾਲਿਸੀਸ ਕਰਵਾ ਕੇ ਉਹਦਾ ਬੈਨੀਫਿਟ ਲੈ ਸਕਦੇ ਹੁੰਦੇ ਹੈਗੇ ਹਾਂ, ਤਾਂ ਕਿ ਲੇਟਰ ਸਟੇਜਿਸ ਤੇ, ਕਿਉਂਕਿ ਇਹ ਲਾਈਫ ਇੰਸ਼ੋਰੈਂਸ ਪਾਲਿਸੀਸ ਇੱਦਾਂ ਦੀਆਂ ਪਾਲਿਸੀਸ ਨੇ ਜਿਹਦੇ ਵਿੱਚ ਕਿ ਪ੍ਰੋਟੈਕਸ਼ਨ ਦੇ ਨਾਲ ਨਾਲ ਗਰੋਥ ਮਿਲਦੀ ਹੈਗੀ ਹੈ। ਸੋ ਜਿਹਦੇ ਵਿੱਚ ਕਿ ਇਹ ਚੀਜ਼ ਆ ਜਾਂਦੀ ਹੈ ਕਿ ਅੱਜ ਤੁਸੀਂ 5-year ਪੇਡ ਅਪ ਪਲਾਨ ਲੈ ਰਹੇ ਹੋ, 10-year, 15-year ਜਾਂ 20-year ਦਾ ਪੇਡ ਅਪ ਪਲਾਨ ਲਿੱਤਾ, ਉਸ ਟਾਈਮ ਫਰੇਮ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਸਾਰੀ ਉਮਰ ਚੱਲਦੀ ਰਹਿੰਦੀ ਹੈ, ਪੇਮੈਂਟਸ ਬੰਦ ਹੋ ਗਈਆਂ, ਉਸ ਤੋਂ ਬਾਅਦ ਵੀ ਤੁਹਾਨੂੰ ਡਿਵੀਡੈਂਡਸ ਤੇ ਗਰੋਥ ਮਿਲਦੀ ਰਹਿੰਦੀ ਹੈਗੀ ਹੈ, ਤਾਂ ਕਿ ਤੁਹਾਡੀ ਕੈਸ਼ ਵੈਲਿਊ ਤੇ ਕਵਰੇਜ ਅਮਾਊਂਟ ਇਨਕਰੀਜ਼ ਹੁੰਦੀ ਰਹਿੰਦੀ ਹੈ। ਸੋ ਇੱਕ ਐਗਜ਼ਾਮਪਲ ਜ਼ਰੂਰ ਦਊਂਗੀ ਕਿ ਅੱਜ ਜੇ ਕੋਈ ਲੈਟਸ ਏ ਕਿ 1-year-old ਬੱਚੇ ਦੀ ਅਸੀਂ ਪਾਲਿਸੀ 3 ਲੱਖ ਦੀ ਕਰਵਾਉਂਦੇ ਹੈਗੇ ਹਾਂ, ਬਾਏ ਦਾ ਟਾਈਮ ਬੱਚੇ ਨੇ 50s ਦੇ ਆਸ ਪਾਸ ਪਹੁੰਚਣਾ, ਆਪਣੀ ਰਿਟਾਇਰਮੈਂਟ ਸਟੇਜ ਤੇ ਪਹੁੰਚਣਾ ਹੈਗਾ, ਅਪਰੋਕਸੀਮੇਟਲੀ ਅਰਾਊਂਡ 1 million ਤੋਂ ਅਬਵ ਦੀ ਉਹਦੀ ਕਵਰੇਜ ਹੋਊਗੀ, ਐਂਡ 500,000 ਦੇ ਨੀਅਰ ਅਬਾਊਟ ਉਹਨਾਂ ਦੀ ਕੈਸ਼ ਵੈਲਿਊ ਹੋਊਗੀ, ਮਤਲਬ ਇਹ ਹੈਗਾ ਕਿ ਇਸ ਪਾਲਿਸੀਜ਼ ਦੇ ਵਿੱਚ ਵਿੱਚ ਤੁਸੀਂ ਇੱਕ ਤਾਂ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਹੈਗੇ ਹੋ, ਨਾਲ ਦੀ ਨਾਲ ਇੱਕ ਇੱਦਾਂ ਦੀ ਉਹਨਾਂ ਨੂੰ ਗਰੋਥ ਦੇ ਰਹੇ ਹੋ ਹੈਗੇ ਹੋ, ਪੈਸੇ ਦੀ ਇੱਦਾਂ ਦੀ ਗਰੋਥ ਦੇ ਰਹੇ ਹੋ ਜਿਹੜੀ ਕਿ ਹਮੇਸ਼ਾ ਗਰੋ ਹੁੰਦੀ ਚਲੇ ਜਾਣੀ ਹੈ। ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਕਿ ਇਹਨਾਂ ਪਾਲਿਸੀਜ਼ ਦੇ ਵਿੱਚ ਮਾਰਕੀਟ ਦੀ ਫਲਕਚੁਏਸ਼ਨ ਦਾ ਕੋਈ ਵੀ ਇੰਪੈਕਟ ਨਹੀਂ ਪੈਂਦਾ। ਸੋ ਤੁਸੀਂ ਵੀ ਜੇ ਚਾਹੁੰਦੇ ਹੋ ਆਪਣੇ ਲਈ ਜਾਂ ਬੱਚਿਆਂ ਦੇ ਲਈ ਇਸ ਤਰੀਕੇ ਦੀਆਂ ਪਾਲਿਸੀਜ਼ ਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੈਗੇ ਹੋ ਜਿਹਦੇ ਵਿੱਚ ਕਿ ਹਮੇਸ਼ਾ ਤੁਹਾਨੂੰ ਗਰੋਥ ਵੀ ਮਿਲੇ, ਪ੍ਰੋਟੈਕਸ਼ਨ ਵੀ ਮਿਲੇ, ਨਾਲ ਦੀ ਨਾਲ ਰਿਟਾਇਰਮੈਂਟ ਪਲੈਨਿੰਗ ਵੀ ਹੋ ਸਕੇ, ਤਾਂ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਐਟ 416-509-1509। ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509।
0: ਬਹੁਤ ਬਹੁਤ ਸ਼ੁਕਰੀਆ ਜੀ ਮੋਨਾ ਮਹਿੰਗੀ ਜੀ, ਹੁਣਾਂ ਨੂੰ ਤੁਸੀਂ ਰਾਬਤਾ ਰੱਖਣਾ ਆ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਗੱਲਬਾਤ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ, ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ 416-509-1509। ਮੋਨਾ ਮਹਿੰਗੀ ਜੀ 416-509-1509। ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੁੜੇ ਨੇ। ਅੱਜ ਦੀਆਂ ਖਬਰਾਂ ਬਹੁਤ ਅਹਿਮ ਗੱਲਾਂ ਬਾਤਾਂ ਹੋਣਗੀਆਂ। ਸੋ ਸਾਡੇ ਨਾਲ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਮਨਜੀਤ ਗਿੱਲ ਜੀ ਜੁੜ ਚੁੱਕੇ ਨੇ। ਜਦੋਂ ਤੁਸੀਂ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਤੁਸੀਂ ਅਪਲਾਈਂਸਿਸ ਲੈਣੇ ਆ, ਅਪਲਾਈਂਸਿਸ 'ਤੇ ਬਹੁਤ ਸਾਰੀਆਂ ਡੀਲਸ ਲੱਗੀਆਂ ਹੁੰਦੀਆਂ ਇੱਧਰ ਉੱਧਰ, ਮੈਂ ਕਹਿੰਦਾ ਹੁੰਦਾ ਕਿ ਤੁਸੀਂ ਸਾਰੇ ਪਾਸੇ ਸ਼ੋਪ ਅਰਾਊਂਡ ਕਰਕੇ ਨਾ ਇੱਕ ਵਾਰ ਤੁਸੀਂ ਅਪਲਾਈਂਸ ਜੰਕਸ਼ਨ 'ਤੇ ਚਲੇ ਜਾਇਓ, ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਣਾ ਆ ਅਤੇ ਸਾਰੇ ਤੁਹਾਨੂੰ ਐਸੇ ਖੂਬਸੂਰਤ ਡੀਲਸ ਆਲਵੇਜ਼ ਅਪਲਾਈਂਸ ਜੰਕਸ਼ਨ 'ਤੇ ਮਨਜੀਤ ਗਿੱਲ ਜੀ ਦਿੰਦੇ ਨੇ। ਸੋ ਮਨਜੀਤ ਬਾਈ ਜੀ ਜੁੜ ਚੁੱਕੇ ਨੇ, ਬਾਈ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਅਪਲਾਈਂਸ ਜੰਕਸ਼ਨ ਤੋਂ ਮਨਜੀਤ ਜੀ।
3: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਸਿਸਟਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਬੰਡਲ ਹੈ ਜਿਹੜਾ ਕਿ ਸਿਰਫ $6,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਜਾਂ ਪਰਸਨਲ ਯੂਜ ਲਈ 5 ਦੇ 5 ਅਪਲਾਈਂਸਿਸ ਦਾ ਕੋਂਬੋ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਫੁੱਲ ਸਾਈਜ਼ ਫ੍ਰਿਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਪ, ਟੋਲ ਟੋਪ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6,500 ਦੀ ਵੈਲਿਊ ਦੇ 5 ਅਪਲਾਈਂਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ। ਕੋਈ ਵੀ ਡੀਲ ਤੁਸੀਂ ਅਪਲਾਈਂਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054, 905-450-0054। ਅਪਲਾਈਂਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ,
0: ਬਹੁਤ ਬਹੁਤ ਸ਼ੁਕਰੀਆ। ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖਣਾ, ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸ ਲੈਣੇ ਆ, ਤੁਸੀਂ ਘਰ ਵਾਸਤੇ ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਸੋ ਅਪਲਾਈਂਸ ਜੰਕਸ਼ਨ ਕਿਸੇ ਵੀ ਤਰ੍ਹਾਂ ਦੇ ਫਰਿੱਜ, ਡਿਸ਼ ਵਾਸ਼ਰ, ਸਟੋਵ, ਬਸ ਅਪਲਾਈਂਸ ਜੰਕਸ਼ਨ 'ਤੇ ਇੱਕ ਗੇੜਾ ਲਾ ਕੇ ਆਓ, 905-450-0054। ਬਿਲਕੁਲ ਜੀ, ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਉਹਨਾਂ ਦਾ ਇੱਕ ਵਾਰ ਫਿਰ ਸਵਾਗਤ। ਅਹਿਮ ਖਬਰਾਂ, ਅਹਿਮ ਗੱਲਬਾਤ, ਨਵਾਂ ਦਿਨ, ਨਵੀਂ ਸਵੇਰ ਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਉਹਨਾਂ ਦਾ। ਭਾਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਅੱਜ ਦੀਆਂ ਗੱਲਾਂ ਬਾਤਾਂ ਖਾਸ ਹੋਣ ਵਾਲੀਆਂ, ਜਿੱਦਾਂ ਤੁਸੀਂ ਕੱਲ ਜ਼ਿਕਰ ਕਰਕੇ ਗਏ ਸੀ ਕਿ ਅੱਜ ਪੰਜਾਬ ਦੇ ਸ਼ਹਿਰੀ ਨਤੀਜੇ ਪਹੁੰਚ ਚੁੱਕੇ ਨੇ, ਆ ਗਏ ਨੇ, ਕੀ ਹਾਲ ਚਾਲ ਆ ਖਬਰਾਂ ਦਾ, ਕੀ ਪੰਜਾਬ ਦੇ ਸਿਆਸਤ ਦੇ ਰੰਗ ਨੇ, ਕਿ ਇਹ ਜਿਹੜੇ ਨਤੀਜੇ ਆ ਇਹ ਪੰਜਾਬ ਦੇ ਕੋਈ ਅਸਰ ਵੀ ਪਾਉਣਗੇ, ਤੇ ਦੱਸੋ ਇਹਦੇ ਬਾਰੇ ਖੁੱਲ ਕੇ ਜਾਣਕਾਰੀ। ਬੜੇ ਸਾਡੇ ਸਰੋਤੇ ਉੱਠ ਸਕਦੇ, ਬਹੁਤ ਸਾਰੇ ਕਾਲਜ ਵੀ ਆ ਚੁੱਕੇ ਮੈਨੂੰ ਸਵੇਰੇ ਸਵੇਰੇ ਜੀ।
1: ਸੰਧੂ ਸਾਹਿਬ, ਪੰਜਾਬ ਦੇ ਵਿੱਚ ਤਾਜ਼ਾ ਤਰੀਨ 3 ਦਿਨ ਪਹਿਲਾਂ ਬਹੁਤ ਸਾਰੇ ਸ਼ਹਿਰਾਂ ਚ ਜੇ ਕੁੱਲ ਜ਼ਿਕਰ ਕਰਾਂ ਤੇ 104 ਸ਼ਹਿਰਾਂ ਵਿੱਚ ਵੋਟਾਂ ਪਈਆਂ,
0: ਜੀ
1: ਵੋਟਾਂ ਵਿੱਚ ਜਿਹਨਾਂ ਨੂੰ ਅਸੀਂ ਉਮੀਦਵਾਰ ਚੁਣਦੇ ਹਾਂ ਉਹਨਾਂ ਨੂੰ ਕੌਂਸਲਰ ਆਖਦੇ ਆ। ਕੌਂਸਲਰ ਦੀ ਇਹ ਚੋਣ ਹੁੰਦੀ ਹੈ, ਅਸੀਂ ਇਹਨੂੰ ਸ਼ਹਿਰੀ ਵੋਟਾਂ ਵੀ ਆਖ ਦਿੰਦੇ ਹਾਂ। ਸ਼ਹਿਰਾਂ ਦੇ ਵਿੱਚ ਵੱਖ ਵੱਖ ਜਿਹੜੇ ਥੋੜਾ ਜਿਹਾ ਰੂਪ ਢੰਗ ਹੁੰਦੇ, ਕਿਸ ਨੂੰ ਵੱਡਿਆਂ ਨੂੰ ਅਸੀਂ ਨਗਰ ਨਿਗਮ ਆਖ ਦਿੰਦੇ ਹਾਂ, ਉੱਤੋਂ ਜਿਹੜਾ ਪੂਰਾ ਹੌਲੇ ਹੁੰਦੇ ਉਹਨੂੰ ਆਪਾਂ ਨਗਰ ਕੌਂਸਲ ਆਖ ਦਿੰਦੇ ਹਾਂ, ਫਿਰ ਹੇਠਾਂ ਜਿਹੜੇ ਛੋਟੇ ਸ਼ਹਿਰ ਉਹਨੂੰ ਨਗਰ ਪੰਚਾਇਤਾਂ ਆਖ ਦਿੰਦੇ ਹਾਂ। ਹੁੰਦੇ ਸਾਰੇ ਸ਼ਹਿਰ ਹੈ ਪੰਜਾਬ ਦੇ ਵਿੱਚ, 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਲਈ ਵੋਟਾਂ ਪਈਆਂ ਸੀ, ਜਿਹਦੇ ਨਤੀਜੇ ਸਾਨੂੰ ਸਭ ਲਗਭਗ ਅਸੀਂ ਕਹਿ ਸਕਦੇ ਹਾਂ ਆ ਚੁੱਕੇ ਲਗਭਗ। ਹਾਲਾਂਕਿ 10-15% ਅਜੇ ਇੰਤਜ਼ਾਰ ਕਰਨਾ ਪਵੇਗਾ, ਥੋੜੇ ਬਹੁਤੇ ਅੰਕੜੇ ਨਹੀਂ ਮਿਲੇ। ਔਰ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਸੰਧੂ ਸਾਹਿਬ ਆਮ ਆਦਮੀ ਪਾਰਟੀ ਦੀ ਝੰਡੀ ਹੈ। ਸਰਗਰਮੀ ਦੇ ਵਿੱਚ ਜਦੋਂ ਤੱਤੀਆਂ ਹਵਾਵਾਂ ਵਗ ਰਹੀਆਂ, ਆਮ ਆਦਮੀ ਪਾਰਟੀ ਦੇ ਵਿਹੜੇ ਦੇ ਵਿੱਚ ਇਸ ਵੇਲੇ ਠੰਡੀਆਂ ਹਵਾਵਾਂ ਆ, ਜਦਕਿ ਜਿਹੜੀ ਇਹ ਹਨੇਰੀ ਹੈ, ਜਿਹੜੀ ਸਿਆਸੀ ਹਨੇਰੀ, ਇਹ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਿਹੜੇ ਤੇ ਭਾਰੀ ਪੈ ਰਹੀ ਹੈ। ਬੜੇ ਸਾਰੇ ਸਿਆਸੀ ਕਿਲੇ, ਭਾਵ ਕਿ ਵੱਡੇ ਵੱਡੇ ਜਿਹੜੇ ਉਮੀਦਵਾਰ ਖੜੇ ਕੀਤੇ ਸੀ, ਚਾਹੇ ਉਹ ਅਕਾਲੀ ਦਲ ਦੀ ਗੱਲ ਕਰੀਏ, ਚਾਹੇ ਅਸੀਂ ਭਾਜਪਾ ਦੀ, ਖਾਸ ਕਰਕੇ ਭਾਜਪਾ ਦੀ, ਸ਼ਹਿਰਾਂ ਦੇ ਵਿੱਚ ਭਾਜਪਾ ਦੇ ਸਿਆਸੀ ਕਿਲੇ ਬਹੁਤ ਬੁਰੀ ਤਰ੍ਹਾਂ ਇਸ ਸਿਆਸੀ ਨੇਰੀ ਵਿੱਚ ਟੱਟ ਗਏ ਹੈਗੇ ਆ। ਕਾਂਗਰਸ ਦੀ ਥੋੜੀ ਜਿਹੀ ਸਿਫਤ ਕਰ ਦਿੰਦੇ ਹਾਂ, ਕਿਉਂਕਿ ਕਾਂਗਰਸ ਸੰਧੂ ਸਾਹਿਬ ਕਾਫੀ ਘਰ, ਇਹ ਜਿਹੜੇ ਸਿਆਸੀ ਘਰ ਹੁੰਦੇ ਆ, ਕਾਫੀ ਸਿਆਸੀ ਘਰ ਬਚਾਉਣ ਚ ਸਫਲ ਰਹੀ ਹੈ। ਸੋ ਜਿਹੜੇ ਕੁੱਲ ਜੇ ਮੈਂ ਨਤੀਜਿਆਂ ਨੂੰ ਸਾਂਝਾ ਕਰਨਾ ਹੋਵਾ ਕਿ ਪੰਜਾਬ ਦੀ ਸਥਿਤੀ ਕੀ ਹੈ, ਸੰਧੂ ਸਾਹਿਬ ਕਰੀਬ ਕਰੀਬ 1977 ਕਹਿ ਲਈਏ, ਕਰੀਬ ਕਰੀਬ 1977 ਸੀਟਾਂ ਸੀ, ਜਿਹਦੇ ਵਿੱਚ ਮੇਰੇ ਕੋਲ 1,617-1,673 ਸੀਟਾਂ ਦਾ ਅੰਕੜਾ ਆਇਆ। ਬਾਕੀ ਅਜੇ ਅੰਕੜਾ, ਕਿਉਂਕਿ ਗਿਣਤੀ ਚੱਲ ਰਹੀ ਹੈ, ਕਈ ਥਾਵਾਂ ਤੇ ਥੋੜੇ ਬਹੁਤੇ ਰੌਲੇ ਰੱਪੇ ਆ, ਕਿਤੇ ਰੀਕਾਊਂਟਿੰਗ ਆ, ਕੁੱਝ ਜਿਹੜੇ ਨਤੀਜੇ ਅਜੇ ਚੋਣ ਕਮਿਸ਼ਨ ਨੇ ਆਪਣੀ ਵੈਬਸਾਈਟ ਤੇ ਨਹੀਂ ਪਾਏ, ਸੋ ਸਾਰੇ ਨਤੀਜੇ ਨਹੀਂ ਆਏ, ਪਰੰਤੂ ਅਸੀਂ ਕਹਿ ਸਕਦੇ ਕਿ 80% ਨਤੀਜੇ ਆ ਚੁੱਕੇ ਆ। ਔਰ ਉਹਨਾਂ 80% ਨਤੀਜਿਆਂ ਵਿੱਚ ਸੰਧੂ ਸਾਹਿਬ 1977 ਦੇ ਵਿੱਚੋਂ 800 ਤੋਂ ਜ਼ਿਆਦਾ, 825 ਸੀਟਾਂ ਜਿਹੜੀ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ, ਭਾਵ ਕਿ 825 ਕੌਂਸਲਰ ਆਮ ਆਦਮੀ ਪਾਰਟੀ ਬਣਾ ਚੁੱਕੀ ਹੈ। ਇਹ ਬਹੁਤ ਵੱਡੀ ਇੱਕ ਜਿਹੜੀ ਕਹਿ ਸਕਦੇ ਲੀਡ ਹੈ, ਕਾਫੀ ਸਾਰੀ ਵੱਡੀ ਗਿਣਤੀ ਹੈਗੀ। ਦੂਜੇ ਨੰਬਰ ਤੇ ਰਹੀ ਹੈ ਕਾਂਗਰਸ, ਕਾਂਗਰਸ ਪਰੰਤੂ ਆਮ ਆਦਮੀ ਪਾਰਟੀ ਦੇ ਮੁਕਾਬਲੇ ਸਥਿਤੀ ਬਹੁਤ ਹੇਠਾਂ ਆ, ਕਰੀਬ 325, ਜਿਹਨੂੰ ਅਸੀਂ 325 ਆਖਦੇ ਹਾਂ, 325 ਸੀਟਾਂ ਕਾਂਗਰਸ ਦੀ ਝੋਲੀ ਚ ਪਈਆਂ। ਪਹਿਲੇ ਨੰਬਰ ਤੇ ਮੈਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰ ਗਿਆ, ਜਿਹਨਾਂ ਨੇ ਕਰੀਬ ਕਰੀਬ 825, ਤੇ ਦੂਜੇ ਨੰਬਰ ਤੇ ਕਾਂਗਰਸ 325। ਹੁਣ ਤੀਜੇ ਤੇ ਆਉਂਦੇ ਆ ਸੰਧੂ ਸਾਹਿਬ, ਤੀਜੇ ਤੇ ਆ ਅਕਾਲੀ ਦਲ, ਭਾਜਪਾ ਨਹੀਂ ਹੈ। ਇੱਥੇ ਸਭ ਤੋਂ ਵੱਡੀ ਹੈਰਾਨੀਜਨਕ ਚੀਜ਼, ਜਿਹੜੇ ਸ਼ਹਿਰਾਂ ਦੇ ਵੋਟ ਬੈਂਕ ਤੇ ਅਸੀਂ ਵੀ ਗੱਲਾਂ ਕਰਦੇ ਸੀ, ਭਾਜਪਾ ਵੀ ਦਾਅਵੇ ਕਰਦੀ ਕਿ ਸ਼ਹਿਰੀ ਵੋਟਰ ਤੇ ਹੈ ਹੀ ਸਾਡਾ
0: ਜੀ,
1: ਸ਼੍ਰੋਮਣੀ ਅਕਾਲੀ ਦਲ ਸੰਧੂ ਸਾਹਿਬ ਤੀਜੇ ਨੰਬਰ ਤੇ ਆ, ਪਰੰਤੂ ਸਥਿਤੀ ਬਹੁਤ ਚੰਗੀ ਨਹੀਂ ਆ। ਕਰੀਬ ਕਰੀਬ ਅਸੀਂ ਕਹਿ ਸਕਦੇ 160-161 ਸੀਟਾਂ ਹੁਣ ਤੱਕ ਜਿੱਤੀਆਂ ਨੇ, 160-161, ਬਹੁਤ ਅੰਕੜਾ ਹੇਠਾਂ ਆ। ਭਾਜਪਾ ਚੌਥੇ ਨੰਬਰ ਤੇ ਹੈ, ਭਾਜਪਾ ਕੇਵਲ 120 ਸੀਟਾਂ। ਹੁਣ ਮੈਂ ਹੁਣੇ ਕਹਿ ਕੇ ਹਟਿਆ ਕਿ ਕੁੱਲ 121 ਸ਼ਹਿਰ ਹੈ, ਹੁਣ ਤੁਸੀਂ ਆਪ ਵੇਖ ਲਓ ਕਿ ਕੁੱਲ 121 ਸ਼ਹਿਰ ਤੇ ਸੀਟਾਂ 120, ਬਾਕੀ ਜੇ ਐਵਰੇਜ ਲਾਈਏ ਤੇ ਇੱਕ ਸ਼ਹਿਰ ਚੋਂ ਇੱਕ ਸੀਟ ਹੀ ਭਾਜਪਾ ਜਿੱਤ ਸਕੀ ਮਸਾਂ। ਹਾਲਾਂਕਿ ਜਿਹਨੂੰ ਅਸੀਂ ਆਜ਼ਾਦ ਆਖਦੇ ਹਾਂ, ਆਜ਼ਾਦ ਵਿੱਚ 2-4 BSP ਵਾਲੇ ਵੀ ਹੋ ਸਕਦੇ, 2-4 ਇੱਧਰੋਂ ਉੱਧਰੋਂ ਵੀ ਹੋ ਸਕਦੇ ਆ, ਉਹ ਜ਼ਰੂਰ ਕਰੀਬ ਕਰੀਬ 200 ਸੀਟਾਂ ਜਿੱਤ ਕੇ, 225-200 ਸੀਟਾਂ ਜਿੱਤ ਗਏ ਆ। ਹੁਣ ਆਜ਼ਾਦ ਨੂੰ ਰੱਖ ਦਿੰਦੇ ਅਸੀਂ ਇੱਕ ਪਾਸੇ
0: ਜੀ,
1: ਕਿਤੇ ਅੰਕੜਾ ਬੜਾ ਸਿੱਧਾ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਦੀ ਇਹ ਬਹੁਤ ਵੱਡੀ ਪੰਜਾਬ ਦੇ ਸ਼ਹਿਰੀ ਵੋਟਰਾਂ ਨੇ ਜਿਹੜੀ ਜਿੱਤ ਦਿੱਤੀ ਹੈ, ਬਹੁਤ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ। ਔਰ ਖਾਸ ਕਰਕੇ ਸੰਧੂ ਸਾਹਿਬ ਜਦੋਂ ਦੁਆਬੇ ਦੀ ਗੱਲ ਕਰਦੇ, ਕਿਉਂਕਿ ਦੁਆਬੇ ਦੇ ਵਿੱਚ ਜਦੋਂ ਝਾੜੂ ਦੀ ਹਵਾ 2022 ਚ ਆਈ ਸੀ ਪੂਰੇ ਪੰਜਾਬ ਵਿੱਚ, ਤੇ ਦੁਆਬੇ ਚ ਹਵਾ ਸੀ ਪਰੰਤੂ ਏਡੀ ਨਹੀਂ ਸੀ। ਹੁਣ ਅੱਜ ਜੇ ਮੈਂ ਦੁਆਬੇ ਦੀ ਗੱਲ ਕਰਾਂ, ਭਾਵੇਂ ਰੋਪੜ ਤੋਂ ਸ਼ੁਰੂ ਹੋ ਜਾ, ਰੋਪੜ ਤੋਂ ਲੈ ਕੇ ਆ ਗੁਰਦਾਸਪੁਰ ਮਾਝੇ ਤੱਕ ਵੜ ਜਾਈਏ, ਸੰਧੂ ਸਾਹਿਬ ਲਗਭਗ ਜਿੰਨੇ ਕੁ ਉਹਦੇ ਵਿੱਚ ਵੱਖ ਵੱਖ ਜਿਹੜੀਆਂ ਕਮੇਟੀਆਂ ਨੇ, ਬਟ ਜ਼ਿਆਦਾ ਸਾਰੀਆਂ ਤੇ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਦਰਜ ਕਰਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਆਨੰਦਪੁਰ ਸਾਹਿਬ ਦਾ ਮੈਂ ਜ਼ਿਕਰ ਕਰਾਂ, ਹਰਜੋਤ ਬੈਂਸ ਉੱਥੋਂ ਦੇ ਮੰਤਰੀ ਹੈ, ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਉੱਥੋਂ। ਹਰਜੋਤ ਬੈਂਸ ਨੇ 13 ਚੋਂ 11 ਵਾਰਡ ਜਿੱਤੇ ਹੈ, ਇਹ ਬੜੀ ਵੱਡੀ ਅਚੀਵਮੈਂਟ ਹੈ, 11 ਦੇ ਵਿੱਚੋਂ ਜਿਹੜਾ 13 ਚੋਂ 11 ਵਾਰਡ ਜਿੱਤ ਲੈਣੇ, ਭਾਵ ਕਿ ਸਪਸ਼ਟ ਬਹੁਮਤ। ਕਿਉਂਕਿ ਗੱਲ ਕੱਲੀ ਇਹ ਨਹੀਂ ਕਿ ਜਿੱਤੇ ਕਿੰਨੇ ਆ, ਗੱਲ ਇਹ ਹੈ ਕਿ ਜਿਹੜਾ ਜਿਹੜਾ ਇਹ ਜਿੱਤ ਗਿਆ ਵਿਧਾਇਕ, ਸਮਝ ਲਓ ਕਿ ਉਹਦੀ ਟਿਕਟ ਜੇ ਭੋਰਾ ਕੱਟਣ ਵਾਲੇ ਪਾਸੇ ਨੂੰ ਸੀ ਉਹ ਪੱਕੀ ਹੋ ਗਈ ਹੈ ਆਮ ਆਦਮੀ ਪਾਰਟੀ ਚ। ਬਾਕੀ ਬੜੇ ਵੱਡੇ ਸਿਆਸੀ ਦਾ ਆਇਆ ਆਮ ਆਦਮੀ ਪਾਰਟੀ ਲਈ ਟਾਂਡਾ ਉੜ ਮੁੜ, ਖਾਸ ਕਰਕੇ ਅਸੀਂ ਉਹਨੂੰ ਉੜ ਮੁੜ ਸੀਟ ਖੋਲਦੇ ਹਾਂ ਦੁਆਬੇ ਦੇ ਵਿਚਕਾਰ ਪੈਂਦਾ। ਜਸਵੀਰ ਸਿੰਘ ਰਾਜਾ ਗਿੱਲ ਉੱਥੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ, ਚਰਚੇ ਸੀ ਕਿ ਉਹਦੀ ਟਿਕਟ ਤੇ ਭਾਈ ਮਿਲਣੀ ਨੀ ਕੱਟੀ ਜਾਣੀ ਹੈ। ਹੁਣ ਟਾਂਡੇ ਦੇ ਵਿੱਚ ਸੰਗਤ ਸੂ ਗਿੱਲ ਜੀਆਂ ਵਿਰੋਧੀ ਧਿਰ ਦਾ ਲੀਡਰ, ਕਾਂਗਰਸ ਦਾ ਬੜਾ ਕਹਿੰਦਾ ਕਹਾਉਂਦਾ ਲੀਡਰ ਹੈ, ਔਰ ਉਹਦਾ ਜਿਹੜਾ ਉੱਥੋਂ ਸਿਆਸੀ ਲੰਬੇ ਸਮੇਂ ਤੋਂ ਸਿਆਸੀ ਪਕੜ ਸੀ ਕਾਂਗਰਸ ਦੀ ਉਸ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ ਕਦੇ ਟੁੱਟੀ ਨਹੀਂ ਸੀਗੀ, ਉਹ ਪਕੜ ਤੋੜ ਦਿੱਤੀ ਹੈਗੀ ਹੈ। ਉੱਥੇ ਆਮ ਆਦਮੀ ਪਾਰਟੀ 15 ਦੇ ਵਿੱਚੋਂ 10 ਵਾਰ ਜਿੱਤ ਗਈ ਹੈ। ਇਵੇਂ ਹੀ ਗਿੱਦੜਵਾਹਾ ਦੀ ਗੱਲ ਕਰੀਏ, ਗਿੱਦੜਵਾਹਾ ਦੇ ਵਿੱਚ ਅਕਾਲੀ ਦਲ ਦੀ ਤੁਰਕੀ ਬੋਲਦੀ ਰਹੀ ਪੁਰਖ ਕਦੇ ਕਾਂਗਰਸ ਦੀ, ਉੱਥੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਮਾਲ ਕਰ ਦਿੱਤੀ ਹੈਗੀ ਹੈ, 10 ਵਾਰ ਜਿੱਤ ਲਏ ਹੈ। ਗੜ ਸ਼ੰਕਰ ਦੀ ਗੱਲ ਕਰਾਂ, ਉਹ ਪਰੇ ਕੁਲਦੀਪ ਧਾਲੀਵਾਲ ਵਾਲੇ ਪਾਸੇ ਨੂੰ ਚਲੇ ਜਾਈਏ, ਅਰਮਦਾਸ ਉੱਥੇ ਜਿੱਤ ਪ੍ਰਾਪਤ ਕੀਤੀ ਹੈ। ਕਿ ਮੈਂ ਬਹੁਤ ਸਾਰੇ ਇਹੋ ਜਿਹੇ ਸਟੇਸ਼ਨ, ਇਹੋ ਜਿਹੇ ਸ਼ਹਿਰ ਦੱਸ ਸਕਦਾ ਜਿੱਥੇ ਆਮ ਆਦਮੀ ਪਾਰਟੀ ਨੇ ਆਪਣੀ ਸਥਾਨਕ ਸਰਕਾਰ ਬਣਾਉਣ ਦਾ ਐਲਾਨ ਕਰ ਦਿੱਤਾ ਹੈਗਾ। ਹੁਣ ਗੱਲ ਇਹ ਹੈ ਕਿ ਜਿੱਡੀ ਵੱਡੀ ਇਹ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਦਾ ਸੰਧੂ ਸਾਹਿਬ ਬਾਗੋ ਬਾਗ ਹੋਣਾ ਸੁਭਾਵਿਕ ਹੈ। ਦੋ ਤਿੰਨ ਚੀਜ਼ਾਂ ਇੱਥੇ ਮੈਂ ਦੂਜੇ ਪਾਸੇ ਵੀ ਜ਼ਿਕਰ ਕਰਦਾ। ਫਿਰੋਜ਼ਪੁਰ ਉੱਥੋਂ ਦੇ ਨਤੀਜੇ ਬੜੇ ਹੈਰਾਨੀਜਨਕ ਹੈ, ਉੱਥੇ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ, ਇਹ ਬੜਾ ਵੱਡਾ ਕਮਾਲ ਹੈ। ਹਾਲਾਂਕਿ ਸਥਾਨਕ ਸਰਕਾਰ ਭਾਵ ਕਿ ਬਹੁਮਤ ਮਿਲਦਾ ਜਾਂ ਨਹੀਂ ਮਿਲਦਾ, ਇਹ ਅੰਕੜੇ ਆਉਣੇ ਬਾਕੀ ਹੈ। ਹੁਣ ਫਿਰੋਜ਼ਪੁਰ ਉਹ ਖੇਤਰ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਲੀਡਰ ਬੈਠੇ ਹੈ, ਤੇ ਭਾਜਪਾ ਦੇ ਪੱਲੇ ਪਈਆਂ ਉੱਥੇ 3 ਸੀਟਾਂ, ਆਮ ਆਦਮੀ ਪਾਰਟੀ ਵੀ ਉੱਥੇ ਬਹੁਤ ਪੂਰੀ ਤਰ੍ਹਾਂ ਪਛੜੀ ਹੈ। ਸਜਾਨਪੁਰ, ਸਜਾਨਪੁਰ ਪਠਾਨਕੋਟ ਦੇ ਲਾਗੇ ਖੇਤਰ ਹੈ ਜਿੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਮੁਕਾਬਲਾ, ਕਾਂਗਰਸ ਆਮ ਆਦਮੀ ਪਾਰਟੀ ਤੇ ਭਾਜਪਾ ਚ। ਚਮਕੌਰ ਸਾਹਿਬ ਦਾ ਜ਼ਰੂਰ ਜ਼ਿਕਰ ਕਰਨਾ ਸੀ ਕਿਉਂਕਿ ਚਮਕੌਰ ਸਾਹਿਬ ਚਰਨਜੀਤ ਸਿੰਘ ਚੰਨੀ ਦਾ ਖੇਤਰ ਹੈ, ਜਿਹਦੇ ਕੋਲ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਵੱਡਾ ਅਹੁਦਾ ਨਹੀਂ, ਉਲਟਾ ਉਹਨੂੰ ਚੁੱਪ ਕਰਕੇ ਬਿਠਾਇਆ ਕਿ ਤੂੰ ਭਾਈ ਬੋਲੀ ਨਾ ਕਾਂਗਰਸ ਨੇ। ਸੰਧੂ ਸਾਹਿਬ 13 ਸੀਟਾਂ ਵਾਲਾ ਉਹ ਸ਼ਹਿਰ ਸੀ, 13 ਚੋਂ 11 ਜਿੱਤ ਲਈਆਂ ਨੇ। ਬਾਕੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਤਾਕਤ ਦਾ ਫਿਰ ਇੱਕ ਵਾਰ ਪ੍ਰਦਰਸ਼ਨ ਕੀਤਾ। ਔਰ ਮੈਂ ਗਿੱਦੜਵਾਹੇ ਦਾ ਜ਼ਿਕਰ ਕਰਕੇ ਹਟਿਆ, ਅਮਰਿੰਦਰ ਸੂ ਰਾਜਾ ਬੜਿੰਗ ਉੱਥੇ ਕਹਿ ਲਈਏ ਕਿ ਬੁਰੀ ਤਰ੍ਹਾਂ ਹਾਰੇ ਨੇ, ਉਹਨਾਂ ਦੀ ਪਾਰਟੀ ਹਾਰੀ ਹੈ। ਸੁਲਤਾਨਪੁਰ ਲੋਧੀ ਤੇ ਕਪੂਰਥਲਾ, ਇਹ ਦੋ ਚੀਜ਼ਾਂ ਦਾ ਬਹੁਤ ਅਹਿਮ ਆ। ਉਹਦਾ ਕਾਰਨ ਹੈ ਕਿ ਇੱਥੇ ਪਿਓ ਪੁੱਤ ਦੀ ਜਿਹੜੀ ਸਰਦਾਰੀ ਹੈ ਕਾਂਗਰਸ ਵਾਲੇ ਪਾਸਿਓਂ, ਜਿਹਨਾਂ ਨੂੰ ਆਪਾਂ ਇੱਕ ਪਾਸੇ ਕਹਿ ਦਈਦਾ ਕਿ ਭਾਈ ਉੱਥੋਂ ਦੇ ਉੱਕੇ ਕਾਰੋਬਾਰੀ ਵੀ ਆ, ਰਾਣਾ ਗੁਰਜੀਤ ਹੁਣੀ ਤੇ ਉਹਨਾਂ ਦਾ ਪੁੱਤਰ ਉਹ ਵੀ ਵਿਧਾਇਕ ਹੈ। ਇਹ ਦੋਵਾਂ ਥਾਵਾਂ ਤੇ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ, ਇੱਥੋਂ ਤੱਕ ਕਿ ਜਿਹੜੀ ਕਪੂਰਥਲਾ ਮਿਊਂਸੀਪਲ ਨਗਰ ਨਿਗਮ ਹੈ, ਮਾਫ਼ ਕਰਨਾ ਉੱਥੇ ਨਗਰ ਨਿਗਮ ਹੈ ਕਪੂਰਥਲਾ ਚ, ਉੱਥੇ ਤੇ ਕਾਂਗਰਸ ਨੇ ਬਹੁਮਤ ਹਾਸਲ ਕਰ ਲਿਆ ਹੈ। ਬਾਕੀ ਰਾਣਾ ਗੁਰਜੀਤ ਨੇ ਪੰਜਾਬ ਦੀ ਕਾਂਗਰਸ ਵਿੱਚ ਇੱਕ ਵੱਡਾ ਸਿਆਸੀ ਕਿਹੜਾ ਜਿੱਤ ਕੇ ਕਾਂਗਰਸ ਨੂੰ ਦਿੱਤਾ ਹੈ, ਨਹੀਂ ਤੇ ਬਾਕੀ ਤੇ ਸਾਰੇ ਥਾਵਾਂ ਤੇ ਬੰਦਾ ਹਾਲ ਹੈ। 8 ਨਗਰ ਨਿਗਮ ਸੀ, 8 ਵਿੱਚੋਂ ਕਪੂਰਥਲਾ ਹੀ ਮੇਰੇ ਕੋਲ ਆਇਆ ਕਿ ਜਿੱਥੇ ਕਾਂਗਰਸ ਨੇ ਬਹੁਮਤ ਹਾਸਲ ਕੀਤਾ ਹੈਗਾ। ਮਕੇਰੀਆਂ ਦਾ ਜ਼ਰੂਰ ਜ਼ਿਕਰ ਕਰਨਾ ਸੰਧੂ ਸਾਹਿਬ, ਮਕੇਰੀਆਂ ਦੁਆਬੇ ਚ ਜਦੋਂ ਅਸੀਂ ਪਠਾਨਕੋਟ ਵਾਲੇ ਪਾਸੇ ਨੂੰ ਜਾਈਏ ਜਲੰਧਰੋਂ ਤੇ ਉੜਮੁੜ ਦੇ ਦਸੂਹਾ ਪਾਰ ਕਰਕੇ ਜਿੱਤਿਆ, ਉੜਮੁੜ ਵੀ ਆਮ ਆਦਮੀ ਪਾਰਟੀ ਨੇ ਜਿੱਤਿਆ, ਦਸੂਹਾ ਵੀ ਹੈ, ਪਰੰਤੂ ਜਦੋਂ ਮੈਂ ਅੱਗੇ ਗਏ ਮਕੇਰੀਆਂ, ਮਕੇਰੀਆਂ ਦੇ ਵਿੱਚ ਉੱਥੇ ਦੀ ਸਥਿਤੀ, ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਹੈ ਜੰਗੀ ਲਾਲ ਮਹਾਜਨ, ਉੱਥੇ 7 ਸੀਟਾਂ ਭਾਜਪਾ ਨੇ ਜਿੱਤੀਆਂ। ਇਹ ਭਾਜਪਾ ਦੀ ਮੈਂ ਸਮਝਦਾ ਕਿ ਇੱਕ ਨਗਰ ਕੌਂਸਲ ਹੈ ਜਿੱਥੇ ਸਭ ਤੋਂ ਵੱਡੀ ਜਿੱਤ ਹੈ, ਦੂਸਰਾ ਪਠਾਨਕੋਟ ਹੈ ਜਿੱਥੇ ਭੋਰਾ ਭਾਰਤੀ ਜਨਤਾ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ, ਅਸ਼ਵਨੀ ਸ਼ਰਮੇ ਵਾਲਾ ਖੇਤਰ ਹੈਗਾ ਆ। ਸੋ ਏਦਾਂ ਦੇ ਕੁਝ ਇੱਕ ਕਮਾਲ ਹੈਗੇ ਆ, ਤੇ ਇਹਨਾਂ ਕਮਾਲਾਂ ਦੇ ਵਿੱਚ ਅਕਾਲੀ ਦਲ ਦਾ 3 ਨੰਬਰ ਤੇ ਆਉਣਾ, ਸੰਧੂ ਸਾਹਿਬ ਅਸੀਂ ਇਹਨੂੰ ਅਕਾਲੀ ਦਲ ਦੀ ਭੋਰਾ ਪ੍ਰਾਪਤੀ ਕਹਿ ਸਕਦੇ।

0: ਇਸ ਵੇਲੇ ਤੱਕ ਆ। ਔਰ ਇਹ ਤੋਂ ਇਲਾਵਾ ਜਿਹੜਾ ਅੰਕੜਾ ਆਮ ਆਦਮੀ ਪਾਰਟੀ ਨੇ ਸੰਧੂ ਸਾਹਿਬ ਜਾਰੀ ਕੀਤਾ, ਜੇ ਉਹਨੂੰ ਸੱਚ ਮੰਨ ਲਈਏ, ਉਹਨਾਂ ਨੇ ਤੇ ਅੰਕੜਾ ਇਹ ਜਾਰੀ ਕੀਤਾ ਕਿ 1100 ਤੋਂ ਜ਼ਿਆਦਾ ਭਾਜਪਾ ਦੇ ਉਮੀਦਵਾਰ ਹੈ ਜਿਨ੍ਹਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ। ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਅੰਕੜਾ ਜਾਰੀ ਕੀਤਾ, ਚੋਣ ਕਮਿਸ਼ਨ ਨੇ ਨਹੀਂ ਕੀਤਾ। ਤੇ ਜੇ ਮੈਂ ਅੰਕੜੇ ਨੂੰ ਸੱਚ ਮੰਨਣਾ ਤੇ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਕਰਾਰੀ ਹਾਰ ਹੋਵੇਗੀ ਜੇ ਆਮ ਆਦਮੀ ਪਾਰਟੀ ਦਾ ਇਹ ਅੰਕੜਾ ਸੱਚਾ ਆ। ਹੁਣ ਇਹਦੇ ਵਿੱਚ ਇੱਕ ਚੀਜ਼ ਤਾਂ ਬੜੀ ਸਾਫ਼ ਹੋ ਗਈ ਹੈ ਕਿ ਭਾਜਪਾ ਨੂੰ ਅਹਿਸਾਸ ਹੋ ਗਿਆ ਕਿ ਪੰਜਾਬ ਦੀ ਸਿਆਸਤ ਇੱਡੀ ਸੌਖੀ ਨਹੀਂ। ਦੂਜੇ ਪਾਸੇ ਆਮ ਆਦਮੀ ਪਾਰਟੀ ਇੰਨੀ ਕੁ ਬਾਗੋ ਬਾਗ ਹੈ ਕਿ ਤੁਸੀਂ ਇਸ ਵੇਲੇ ਜੇ ਮੈਂ ਉਹਨਾਂ ਦੇ ਚੰਡੀਗੜ੍ਹ ਦਫ਼ਤਰ ਦਾ ਦ੍ਰਿਸ਼ ਜ਼ਿਕਰ ਕਰਾਂ ਤੇ ਮਨੀਸ਼ ਸਿਸੋਦੀਆ ਉੱਥੇ ਪਹੁੰਚ ਗਏ, ਕਈ ਮੰਤਰੀ ਪਹੁੰਚ ਗਏ ਹੈ, ਲੱਡੂ ਵੰਡੇ ਜਾ ਰਹੇ ਹੈ, ਢੋਲ ਵੱਜ ਰਹੇ ਹੈ। ਹਰਪਾਲ ਸਿੰਘ ਚੀਮਾ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ, ਉਹ ਕਹਿੰਦੇ ਪਹਿਲੀ ਵਾਰ ਪੰਜਾਬ ਦੇ ਵਿੱਚ ਪੂਰੀ ਇਮਾਨਦਾਰੀ ਦੇ ਨਾਲ ਵੋਟਾਂ ਹੋਈਆਂ ਸੀ ਤੇ ਉਹ ਇਮਾਨਦਾਰੀ ਨੇ ਸਾਨੂੰ ਜਿੱਤ ਦਿੱਤੀ, ਔਰ ਇਸ ਵਾਰ ਹੁਣ ਅਸੀਂ 95 ਨਹੀਂ 92-95 ਤੋਂ ਅੱਗੇ ਜਾਵਾਂਗੇ, 227 ਦਾ ਦਾਵਾ ਵੀ ਉਹਨਾਂ ਨੇ ਕਰ ਦਿੱਤਾ ਹੈ। ਮਨੀਸ਼ ਸਿਸੋਦੀਆ ਨੇ ਤੇ ਸੰਧੂ ਸਾਹਿਬ ਬੜੇ ਕਮਾਲ ਦੇ ਸ਼ਬਦ ਵਰਤੇ, ਉਹ ਕਹਿੰਦੇ ਕਿ ਪੰਜਾਬ ਦੇ ਲੋਕਾਂ ਨੇ ਈਡੀ ਪਾਰਟੀ ਨੂੰ
1: ਜੀ,
0: ਉਹਨਾਂ ਨੇ ਕਿਸੇ ਪਾਰਟੀ ਦਾ ਨਾਂ ਨਹੀਂ, ਈਡੀ ਪਾਰਟੀ ਐਨਫੋਰਸਮੈਂਟ ਡਾਇਰੈਕਟੋਰੇਟ, ਕਹਿੰਦੇ ਕਿ ਈਡੀ ਪਾਰਟੀ ਨੂੰ ਜਵਾਬ ਦਿੱਤਾ ਹੈ ਪੰਜਾਬ ਦੇ ਲੋਕਾਂ ਨੇ। ਔਰ ਇਹ ਵੱਡੀ ਏਡੀ ਗੱਲ, ਇੱਕ ਸਿਆਸੀ ਬਿਆਨ, ਇੱਕ ਸਿਆਸੀ ਤੰਜ ਮਨੀਸ਼ ਸਿਸੋਦੀਆ ਨੇ ਉਸ ਵੇਲੇ ਕੱਸਿਆ ਜਦੋਂ ਭਾਈ ਪੰਜਾਬ ਚ ਉਹਨਾਂ ਦੀ ਵਾਕਈ ਸਿਆਸੀ ਝੰਡੀ ਹੈ। ਸੋ ਕੁੱਲ ਮਿਲਾ ਕੇ ਗੱਲ ਸੰਧੂ ਸਾਹਿਬ ਇਹ ਹੈ ਕਿ ਪੰਜਾਬ ਦੀਆਂ ਸ਼ਹਿਰੀ ਚੋਣਾਂ ਦੇ ਨਤੀਜੇ ਅੰਕੜਿਆਂ ਚ ਤੇ ਹੋ ਸਕਦਾ ਜੇ ਥੋੜੇ ਜਿਹੇ ਬਾਕੀ ਹੋਣ, ਪਰੰਤੂ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੇ ਇਹ ਸਿਆਸੀ ਸੈਮੀਫਾਈਨਲ ਬਹੁਤ ਮਜ਼ਬੂਤੀ ਨਾਲ ਜਿੱਤਿਆ, ਔਰ ਯਕੀਨਨ ਹੈ ਕਿ ਇਸ ਸਿਆਸੀ ਸੈਮੀਫਾਈਨਲ ਦਾ ਭਾਵੇਂ ਥੋੜਾ ਹੀ ਸਹੀ ਪ੍ਰਾਪਤ ਉਹ ਪ੍ਰਭਾਵ 227 ਚ ਉਹਨਾਂ ਨੂੰ ਪੈਣਾ ਹੀ ਪੈਣਾ। ਭਾਰਤੀ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਬਲ ਮਿਲਿਆ, ਇੱਕ ਵੱਡੀ ਸ਼ਕਤੀ ਮਿਲੀ ਹੈ, ਜਿਹੜੇ ਲੋਕ ਗੱਲਾਂ ਕਰਦੇ ਸੀ ਕਿ ਆਉਂਦੇ ਦਿਨਾਂ ਚ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੇ ਛੱਡ ਜਾਣਾ, ਮੈਨੂੰ ਲੱਗਦਾ ਕਿ ਪੰਜਾਬ ਦੀਆਂ ਸਿਆਸੀ ਜਿਹੜੀਆਂ ਹਵਾਵਾਂ ਨੇ ਉਹ ਫਿਰ ਕਿਤੇ ਨਾ ਕਿਤੇ ਭੋੜਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵਗ ਸਕਦੀਆਂ। ਬਾਕੀ ਆਉਂਦੇ ਦਿਨਾਂ ਚ ਵੇਖਦੇ ਹਾਂ ਕਿ ਸਾਰਾ ਕੁਛ ਕਿੱਧਰ ਨੂੰ ਜਾਂਦਾ ਹੈ। ਉਵੇਂ ਇਹ ਸਾਰੇ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਉੱਪਰ ਗਈ ਹੈ ਤੇ ਕਾਂਗਰਸ ਦੂਜੇ ਨੰਬਰ ਤੇ ਹੈ ਤੇ ਅਕਾਲੀ ਦਲ ਖਾਸ ਕਰਕੇ ਭਾਜਪਾ ਨੂੰ ਬੜਾ ਵੱਡਾ ਝਟਕਾ ਹੈ।
1: ਜੀ ਬਿਲਕੁਲ, ਸੋ ਆਮ ਆਦਮੀ ਪਾਰਟੀ ਨੇ ਫਿਰ ਆਪਣਾ ਫਤਵਾ ਲਹਿਰਾਤਾ ਆ। ਸੋ ਵੱਡਾ ਸਮਰਥਨ, ਜਿੱਦਾਂ ਤੁਸੀਂ ਕਿਹਾ ਕਿ ਆਲਮੋਸਟ ਵੀ ਪਹਿਲੇ ਨੰਬਰ 'ਤੇ ਜਾਣ ਦੇ ਨਾਲ ਨਾਲ ਕਿ ਹੁਣ ਜਾਂ ਫਿਰ ਜਿੱਤ ਕਹਿ ਸਕਦੇ ਹਾਂ ਆਪਾਂ ਪੰਜਾਬ ਦੇ ਵਿੱਚ। ਸੋ ਸਾਡੇ ਪ੍ਰਾਊਡ ਸਪੋਂਸਰ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਜੁੜ ਚੁੱਕੇ ਨੇ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ। 6085 ਟੋਮਕੋ ਰੋਡ, ਗ੍ਰੈਂਡ ਹੋਮ ਫਰਨੀਚਰ। ਸੁਨੇਹਾ ਲੈ ਕੇ ਫਿਰ ਅੱਗੇ ਖਬਰਾਂ ਵੱਲ ਚੱਲਦੇ ਹਾਂ ਜੀ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ, ਪਰਿਵਾਰਾਂ ਤੱਕ ਇਹੀ ਸੁਨੇਹਾ ਦੇਵਾਂਗੀ ਜੀ, ਅੱਜ ਸ਼ਾਮ 6 ਵਜੇ ਜਿਹੜਾ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਪਰਿਵਾਰ ਯਾਦ ਰੱਖਣ। ਇਸ ਵੀਕਐਂਡ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਨੇ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਭਾਰੀ ਡਾਲਰਾਂ ਦੀ ਸੇਵਿੰਗ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਮਿਲਣਾ ਹੀ ਮਿਲਣਾ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣ। ਤੇ ਨਾਲ ਦੀ ਨਾਲ ਮੈਂ ਡੀਲ ਕਰਦਾ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1,200 ਸੀ, $299 ਦੇ ਵਿੱਚ ਟੇਬਲ ਤੇ 6 ਚੇਅਰਾਂ, ਡਾਇਨਿੰਗ ਟੇਬਲ ਪਲੱਸ 6 ਚੇਅਰ, $299 ਦਾ ਮਾਡਰਨ ਡਾਇਨਿੰਗ ਟੇਬਲ ਤੇ 6 ਚੇਅਰਾਂ, $299 ਦਾ ਮਿਲੂਗਾ। ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ, ਸੰਧੂ ਸਾਹਿਬ।
1: ਬਹੁਤ ਬਹੁਤ ਸ਼ੁਕਰੀਆ ਸੁਖ ਬਾਈ, ਥੈਂਕ ਯੂ ਸੋ ਮੱਚ। 6085 ਟੋਮਕੋ ਰੋਡ, 6085 ਟੋਮਕੋ ਰੋਡ, ਗ੍ਰੈਂਡ ਹੋਮ ਫਰਨੀਚਰ ਨੂੰ ਤੁਸੀਂ ਯਾਦ ਰੱਖਣਾ। ਸੋ ਆਪਾਂ ਅਗਲੀ ਗੱਲ, ਅਗਲੀ ਖਬਰ, ਅਗਲੇ ਪੜਾਅ ਵੱਲ ਵੱਧਦੇ ਹਾਂ। ਰਮੇਸ਼ ਜੀ, ਕਾਂਗਰਸ ਨੇ ਪੰਜਾਬ ਦੇ ਲੀਡਰ ਦਿੱਲੀ ਤਲਬ ਕਰ ਲਏ ਆ, ਕਿਹੜੇ ਕਿਹੜੇ ਇਹ ਲੀਡਰ ਆ ਅਤੇ ਇਹ ਕਾਂਗਰਸ ਦੇ ਵਿੱਚ ਕੁਛ ਹਿਲਜੁਲ ਹੋਣ ਦੇ ਆਸਾਰ ਆ ਜਾਂ ਕੀ ਖਬਰ ਆ ਸਾਰੀ ਇਹ?
0: ਸੰਧੂ ਸਾਹਿਬ, ਗੱਲ ਇਹ ਹੈ ਕਿ ਪੰਜਾਬ ਦੀ ਸਿਆਸਤ ਹੁਣ ਹੋਰ ਵੀ ਤੇਜ਼ੀ ਨਾਲ ਅਵਾਲੇ ਖਾਏਗੀ ਜਿਹੜੇ ਨਤੀਜੇ ਅੱਜ ਆ ਗਏ ਨੇ, ਕਿਉਂਕਿ ਅੱਜ ਤੱਕ ਤੇ ਅਸੀਂ ਤੁਸੀਂ ਵੀ ਗੱਲਾਂ ਕਰਦੇ ਰਹੇ ਕਿ ਆਮ ਆਦਮੀ ਪਾਰਟੀ ਕਾਫੀ ਕਮਜ਼ੋਰ ਹੋ ਗਈ।

0: ਗਿਆ। ਔਰ ਸਭ ਤੋਂ ਵੱਡੀ ਗੱਲ ਜਿਹੜੀ ਦੂਜੀ ਚੀਜ਼ ਇੱਕ ਚਰਚਾ ਚ ਆ ਗਈ ਸੀ ਜੀ, ਭਾਜਪਾ ਬੜੀ ਤਾਕਤਵਰ ਹੋਈ ਹੈ। ਔਰ ਭਾਜਪਾ ਬਾਰੇ ਸੰਤੂ ਸਾਹਿਬ ਮੰਨਿਆ ਜਾਂਦਾ ਸੀ ਕਿ ਜੀ ਇਹ ਸ਼ਹਿਰਾਂ ਚ ਬੜੀ ਤਾਕਤਵਰ ਹੈ, ਸ਼ਹਿਰਾਂ ਦੇ ਵਿੱਚ ਹਿੰਦੂ ਵੋਟਰ ਦੇ ਹੱਕ ਚ ਭੁਗਤਦਾ ਆ, ਬਹੁਤ ਸਾਰਾ ਇਹ ਕਿਹਾ ਜਾਂਦਾ ਵਪਾਰੀ ਜਗਤ ਉਹਦੇ ਹੱਕ ਚ ਭੁਗਤਦਾ। ਪਰੰਤੂ ਪੰਜਾਬ ਦੇ ਸ਼ਹਿਰਾਂ ਦੇ ਨਤੀਜਿਆਂ ਨੇ ਜਿਹੜਾ ਆ ਤਾਜ਼ਾ ਅੰਕੜਾ ਪੇਸ਼ ਕੀਤਾ ਆ, ਇਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਖਰੇ ਢੰਗ ਦਾ ਅੰਕੜਾ ਹੈ। ਹਾਲਾਂਕਿ ਚਲੋ ਭਾਜਪਾ ਘੱਟ ਨੀ, ਉਹ ਹੋਰ ਢੰਗ ਦੇ ਜੋੜ ਤੋੜ ਕਰ ਲਏਗੀ, ਭਾਜਪਾ ਨੂੰ ਕਿਹੜੇ ਨਹੀਂ ਆਉਂਦੇ। ਜਿਹੜੀ ਕੱਲ ਤੱਕ ਕਹਿੰਦੀ ਸੀ ਅਸੀਂ ਅਕਾਲੀ ਦਲ ਨੂੰ ਅਸੀਂ ਕੀ ਸਮਝਦੇ ਹਾਂ, ਮੈਨੂੰ ਲੱਗਦਾ ਕਿ ਹੁਣ ਸਮਝਣਾ ਪੈ ਜਾਣਾ ਅਕਾਲੀ ਦਲ ਨੂੰ, ਤੇ ਉਹਨਾਂ ਨੂੰ ਵੀ ਸਮਝਣਾ ਪੈ ਜਾਣਾ। ਸਾਡੇ ਵਰਗੇ ਪੱਤਰਕਾਰ ਤੇ ਕਈ ਵਾਰ ਇਹ ਗੱਲ ਕਹਿ ਚੁੱਕੇ ਆ ਕਿ ਜੇ ਤੇ ਭਾਈ ਪੰਜਾਬ ਚ ਇਹਨਾਂ ਨੇ ਦੇਣਾ ਕੰਪੀਟੀਸ਼ਨ, ਤੇ ਦੋਵੇਂ ਰਲ ਕੇ ਤੇ ਦੇ ਸਕਦੇ। ਜੇ ਕਿਸੇ ਨੂੰ ਭੁਲੇਖਾ ਕਿ ਇਕੱਲੇ ਆ, ਤੇ ਇਕੱਲਿਆਂ ਕੁੱਲਿਆਂ ਵਾਲੀ ਸਥਿਤੀ ਨਾ ਅਕਾਲੀ ਦਲ ਦੀ ਹੈ ਤੇ ਨਾ ਭਾਜਪਾ, ਬਾਕੀ ਭਾਈ ਮਰਜ਼ੀ ਹੈ। ਹੁਣ ਤੁਸੀਂ ਜ਼ਿਕਰ ਕੀਤਾ ਕਾਂਗਰਸ, ਦੇਖੋ ਅੱਜ ਦੀਆਂ ਸਥਿਤੀਆਂ ਚ ਕਾਂਗਰਸ ਨੂੰ ਠੀਕ ਹੈ ਬਹੁਤ ਵੱਡਾ ਸਿਆਸੀ ਲਾਭ ਤਾਂ ਨਹੀਂ ਹੋਇਆ, ਪਰੰਤੂ ਇੱਕ ਚੀਜ਼ ਤੇ ਕਾਂਗਰਸ ਨੂੰ ਮਿਲ ਗਈ ਆ ਨਾ ਕਿ ਅਸੀਂ ਦੂਜੇ ਨੰਬਰ ਦੀ ਪਾਰਟੀ ਹੈਗੇ ਹਾਂ
1: ਜੀ,
0: ਸਾਡੇ ਤੋਂ ਅਕਾਲੀ ਦਲ ਬਹੁਤ ਪਿੱਛੇ ਹੈ, ਭਾਜਪਾ ਪਿੱਛੇ ਹੈ। ਇਹ ਵੀ ਆਪਣੇ ਆਪ ਚ ਇੱਕ ਸ਼ਕਤੀ ਹੁੰਦੀ ਵੱਲ ਹੁੰਦਾ ਹੈ ਕਿ ਦੂਜੇ ਨੰਬਰ ਦਾ ਲੋਕਾਂ ਵਾਲੇ ਪਾਸਿਓ ਫਤਵਾ ਮਿਲ ਜਾਣਾ। ਜਿਹੜੀ ਦਿੱਲੀ ਦੀ ਤੁਸੀਂ ਗੱਲ ਕੀਤੀ ਹੈ, ਉਸ ਦਿੱਲੀ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਨੇ ਅੱਜ ਪੰਜਾਬ ਦੇ ਪੰਜ ਵੱਡੇ ਲੀਡਰ ਜਿਹ ਚ ਰਾਜਾ ਵੜਿੰਗ ਹੈ, ਜਿਹ ਚ ਪ੍ਰਤਾਪ ਸਿੰਘ ਬਾਜਵਾ ਆ, ਜਿਹ ਚ ਸੁਖਜਿੰਦਰ ਸਿੰਘ ਰੰਧਾਵਾ ਆ, ਜਿਹ ਚ ਚਰਨਜੀਤ ਸਿੰਘ ਚੰਨੀ ਹੈ, ਜਿਹ ਚ ਡਾਕਟਰ ਅਮਰ ਸਿੰਘ ਦੀ ਗੱਲ ਹੈ, ਹੋਰ ਵੀ ਹੈ। ਉਹਨਾਂ ਨੂੰ ਦਿੱਲੀ ਸੱਦਿਆ ਹੋਇਆ ਹੈ ਔਰ ਉਹਦਾ ਸੱਦਣ ਦਾ ਕਾਰਨ ਇੱਕੋ ਇੱਕ ਹੈ, 2027 ਦੀਆਂ ਚੋਣਾਂ ਦੇ ਸੰਦਰਭ ਦੇ ਵਿੱਚ ਫੈਸਲਾ ਲੈਣਾ। ਚਰਚੇ ਤੇ ਇੱਥੋਂ ਤੱਕ ਵੀ ਹੈ ਕਿ ਪ੍ਰਧਾਨਗੀ ਦੇ ਫੇਰ ਬਦਲ ਹੋ ਸਕਦੇ ਆ। ਹੁਣ ਅੱਜ ਦੀਆਂ ਜਿਹੜੀਆਂ ਚੀਜ਼ਾਂ ਨੇ ਪ੍ਰਭਾਵ ਤੇ ਉਹਦਾ ਵੀ ਪੈਣਾ। ਗਿੱਦੜਵਾਹਾ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਰੇ ਨੇ, ਚਮਕੌਰ ਸਾਹਿਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿੱਤਿਆ ਹੈ, ਗੁਰਜੀਤ ਸਿੰਘ ਰਾਣਾ ਜਿਹਦੇ ਬਾਰੇ ਕਾਂਗਰਸੀ ਲੀਡਰ ਕਹਿੰਦੇ ਨਾ ਜੀ ਨਾ, ਲੀਡਰ ਵਧੀਆ ਪਰੰਤੂ ਪ੍ਰਧਾਨ ਪ੍ਰਧੋਨੀ ਅਸੀਂ ਬਣਾਉਣਾ। ਹੁਣ ਵੱਡਾ ਕਿਲਾ ਹੀ ਇੱਕ ਦੇ ਦਿੱਤਾ ਕਾਂਗਰਸ ਨੂੰ ਜਿੱਤ ਕੇ ਕਪੂਰਥਲੇ ਵਰਗਾ, ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਕਹਿੰਦੇ ਅਸੀਂ ਸੀਨੀਅਰ ਲੀਡਰ ਹੈ, ਉੱਥੇ ਕਾਂਗਰਸ ਹਾਰੀ ਹੈ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਕਾਂਗਰਸ ਦੇ ਤਾਜ਼ਾ ਸਿਆਸੀ ਮਸਲਿਆਂ ਦੇ ਉੱਪਰ ਵੱਡਾ ਪ੍ਰਭਾਵ ਪਾਉਣਗੀਆਂ। ਸੋ ਦਿੱਲੀ ਜਿਹੜਾ ਅੱਜ ਇੱਕ ਬੈਠਕ ਚੱਲ ਰਹੀ ਹੈ ਕਾਂਗਰਸੀ ਲੀਡਰਾਂ ਦੀ, ਉਹ ਤੇ ਸੰਧੂ ਸਾਹਿਬ 2027 ਦੀਆਂ ਚੋਣਾਂ ਦੇ ਸੰਦਰਭ ਵਿੱਚ ਹੈ, ਤੇ ਉਹਦੇ ਵਿੱਚ ਏਜੰਡਾ ਪੰਜਾਬ ਦੇ ਜਥੇਬੰਦਕ ਢਾਂਚੇ ਦੀਆਂ ਤਬਦੀਲੀਆਂ ਦਾ ਆ। ਜੇ ਤੇ ਕੋਈ ਸਹਿਮਤੀ ਬਣ ਗਈ, ਇੱਕ ਮਤ ਹੋ ਕੇ ਆ ਗਏ ਤੇ ਚੰਗੀ ਗੱਲ ਹੈ, ਨਹੀਂ ਤੇ ਭਾਈ ਜਿਹੜੀਆਂ ਸਥਿਤੀਆਂ ਦੂਜੇ ਨੰਬਰ ਤੇ ਜ਼ਰੂਰ ਹੈ, ਪਰੰਤੂ ਦੂਜੇ ਨੰਬਰ ਵਾਲੀ ਜਿਹੜੀ ਲੜਾਈ ਹੁੰਦੀ ਨਾ ਕਿ ਦੂਜੇ ਨੰਬਰ ਤੇ ਸਿਆਸਤ ਵਿੱਚ ਫਾਈਟ ਦੇਣੀ, ਉਹ ਸਥਿਤੀ ਨਹੀਂ, ਕਿਉਂਕਿ ਬਹੁਤ ਵੱਡਾ ਗੈਪ ਆ ਆਮ ਆਦਮੀ ਪਾਰਟੀ ਦੇ ਮੁਕਾਬਲੇ ਵੋਟਾਂ ਦਾ, ਸੀਟਾਂ ਦਾ। ਸੋ ਦਿੱਲੀ ਦੇ ਵਿੱਚ ਜਿਹੜੀ ਅੱਜ ਬੈਠਕ ਹੈ, ਦੇਖਦੇ ਹਾਂ ਉਹਦੇ ਵਿੱਚੋਂ ਭਾਈ ਕੀ ਕੁਛ ਉੱਥੇ ਕਾਂਗਰਸ ਖੱਟਦੀ ਹੈ ਜਾਂ ਹੋਰ ਰੌਲੇ ਪੈਂਦੇ ਆ, ਕਿਉਂਕਿ ਇਸ ਵੇਲੇ ਕਾਂਗਰਸ ਵਿੱਚ ਧੜੇਬੰਦੀ ਬਹੁਤ ਹੈ, ਤੇ ਇਹ ਹੁਣ ਹਾਈ ਕਮਾਂਡ ਤੇ ਨਿਰਭਰ ਹੈ ਕਿ ਉਹ ਪੰਜਾਬ ਦੀ ਧੜੇਬੰਦੀ ਨੂੰ ਕਿਵੇਂ ਨਜਿੱਠਦੀ ਹੈ।
1: ਜੀ ਰਮੇਸ਼ ਜੀ, ਮੈਂ ਅੱਜ ਸਵੇਰੇ ਆਉਂਦਿਆਂ ਆਉਂਦਿਆਂ ਇੱਕ ਖਬਰ ਪੜ੍ਹ ਰਿਹਾ ਸੀ ਕਿ ਕਹਿੰਦੇ ਕਿ ਰਵਨੀਤ ਬਿੱਟੂ ਦੀ ਵੀ ਰੱਖਿਆ ਧੌਣ ਤੇ ਗੋਡਾ, ਤੇ ਉਧਰੋਂ ਖਬਰ ਵੀ ਨਾਲ ਦੀ ਨਾਲ ਉਹਦੇ ਨਾਲ ਦੀ ਰਲਮੀ ਮਿਲਮੀ ਸਾਹਮਣੇ ਆ ਗਈ ਹੈ ਕਿ ਪੰਜਾਬ ਦੇ ਐਸਸੀ ਕਮਿਸ਼ਨ ਨੇ ਰਾਜੇ ਵੜਿੰਗ ਤੋਂ ਬਾਅਦ ਹੁਣ ਰਵਨੀਤ ਬਿੱਟੂ ਨੂੰ ਘੇਰਾ ਪਾ ਲਿਆ। ਇਹ ਕੋਈ ਰਲਦੀ ਮਿਲਦੀ ਖਬਰ ਆ ਜਾਂ ਕੀ ਸਾਰੀ ਖਬਰ ਸਾਰ ਆ?
0: ਗੱਲ ਇਹ ਹੈ ਪ੍ਰਭ ਸੰਧੂ ਜੀ, ਜਿਹੜਾ ਪੰਜਾਬ ਰਾਜ ਦਾ ਐਸਸੀ ਕਮਿਸ਼ਨ ਹੁੰਦਾ, ਇੱਕ ਮੈਂ ਦੱਸਦਾ ਕਿ ਜਿਹੜੇ ਵੱਖ ਵੱਖ ਕਮਿਸ਼ਨ ਹੁੰਦੇ ਨਾ, ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ
1: ਜੀ,
0: ਉਹ ਚੁਣਦੀਆਂ ਕਿ ਅਸੀਂ ਕਮਿਸ਼ਨ ਦਾ ਚੇਅਰਮੈਨ ਜਾਂ ਚੇਅਰਪਰਸਨ ਕਿਹਨੂੰ ਲਾਉਣਾ ਹੈ। ਸੋ ਇੱਕ ਗੱਲ ਬੜੀ ਸਾਫ਼ ਹੈ ਕਿ ਜਿਹੜੀਆਂ ਇਹ ਪਦਵੀਆਂ ਹੁੰਦੀਆਂ ਇਹ ਸਿਆਸੀ ਗੱਠਜੋੜ ਦੇ ਮੁਤਾਬਕ ਹੀ ਹੁੰਦੀਆਂ ਨੇ। ਹੁਣ ਜਿਹੜਾ ਐਸਸੀ ਕਮਿਸ਼ਨ ਦਾ ਚੇਅਰਮੈਨ ਹੈ ਉਹ ਜਸਵੀਰ ਸਿੰਘ ਗੜੀ ਹੈ
1: ਜੀ।
0: ਹਾਲਾਂਕਿ ਜਦੋਂ ਜਸਵੀਰ ਸਿੰਘ ਗੜੀ ਦਾ ਨਾਂ ਆਉਂਦਾ ਤੇ ਬਹੁਤੇ ਲੋਕ ਉਹਨੂੰ ਬਹੁਜਨ ਸਮਾਜ ਪਾਰਟੀ ਕਰਕੇ ਜਾਣਦੇ ਹੁੰਦੇ ਸੀ, ਪਰੰਤੂ ਗੱਲ ਇਹ ਹੈ ਕਿ ਬੀਤੇ ਸਮੇਂ ਚ ਅਗਲਾ ਬਹੁਜਨ ਸਮਾਜ ਪਾਰਟੀ ਨੂੰ ਛੱਡ ਗਿਆ, ਆਮ ਆਦਮੀ ਪਾਰਟੀ ਦੀ ਕਨੇਰੀ ਚੜ ਗਿਆ। ਆਮ ਆਦਮੀ ਪਾਰਟੀ ਵਾਲਿਆਂ ਨੇ ਭਾਈ ਉਹਨੂੰ ਇਨਾਮ ਦਿੱਤਾ ਤੇ ਇਨਾਮ ਮਿਲਿਆ ਸੀ ਉਹਨੂੰ ਐਸਸੀ ਕਮਿਸ਼ਨ ਦੇ ਚੇਅਰਮੈਨ ਵਾਲੀ ਕੁਰਸੀ ਦਾ। ਹੁਣ ਜਸਵੀਰ ਸਿੰਘ ਗੜੀ ਵਿੱਚ ਇੱਕ ਖਾਸੀਅਤ ਹੈਗੀ ਹੈ ਕਿ ਐਕਟਿਵ ਹੈ, ਚੁਸਤ ਹੈ, ਚਾਰ ਕਲਾਸਾਂ ਪੜ੍ਹਿਆ ਵੀ ਹੈ ਤੇ ਗੱਲ ਕਰਨੀ ਵੀ ਆਉਂਦੀ ਹੈ ਤੇ ਸਮਝ ਵੀ ਹੈ ਸਿਆਸੀ ਸਮਝ ਕਰ। ਹੁਣ ਜਿਹੜਾ ਤੁਸੀਂ ਕੀਤੀ ਹੈ ਰਮਨੀਤ ਬਿੱਟੂ ਦੀ ਗੱਲ, ਇਹ ਬਿਲਕੁਲ ਗੱਲ ਤੁਹਾਡੀ ਦਰੁਸਤ ਹੈ ਕਿ ਚਾਹੇ ਅਸੀਂ ਉਹਨੂੰ ਧੌਣ ਤੇ ਗੋਟਾ ਕਹਿ ਲਈਏ, ਚਾਹੇ ਕਹੀਏ ਘੇਰਾ ਪਾਇਆ, ਉਹ ਅੱਜ ਐਸਸੀ ਕਮਿਸ਼ਨ ਨੇ ਪਾਇਆ ਆ। ਉਹ ਪਾਇਆ ਕਿਸ ਮਸਲੇ ਚ? ਜਿਹੜਾ ਤਿੰਨ ਦਿਨ ਪਹਿਲਾਂ ਜਦੋਂ ਰਵਨੀਤ ਸਿੰਘ ਬਿੱਟੂ ਚੋਣਾਂ ਦੇ ਦੌਰਾਨ ਉਹਨਾਂ ਦਾ ਇੱਕ ਲੀਡਰ ਪੁਲਿਸ ਵਾਲੇ ਪਾਸਿਓਂ ਡਿਟੇਨ ਕੀਤਾ ਜਾਂਦਾ ਤੇ ਕਹਿੰਦਾ ਮੈਂ ਉਹ ਲੀਡਰ ਨੂੰ ਛੁਡਵਾਉਣਾ, ਧੂਰੀ ਜਾਂਦਾ, ਧੂਰੀ ਸ਼ਹਿਰ ਹੈ, ਰਸਤੇ ਚ ਪੁਲਿਸ ਰੋਕ ਲੈਂਦੀ ਹੈ। ਬੜਾ ਸਾਰਾ ਕੁਛ ਸੋਸ਼ਲ ਮੀਡੀਆ ਤੇ ਵਾਇਰਲ ਆ ਉਹ ਤਸਵੀਰਾਂ, ਉਹ ਵੀਡੀਓ ਅਸੀਂ ਤੁਸੀਂ ਜਾਂ ਜਿਹਨਾਂ ਲੋਕਾਂ ਨੇ ਉਹ ਵੀਡੀਓ ਵੇਖੀਆਂ ਨੇ ਉਹਨਾਂ ਨੂੰ ਪਤਾ ਆ ਕਿ ਰਵਨੀਤ ਬਿੱਟੂ ਦਾ ਰਵੱਈਆ ਉੱਥੇ ਕਿਸ ਤਰ੍ਹਾਂ ਦਾ ਸੀ। ਭਾਵ ਕਿ ਜੋ ਇੱਕ ਸਿਰੇ ਦੇ ਕੇਂਦਰੀ ਮੰਤਰੀ ਦੇ ਵਿੱਚ ਜਿਹੜਾ ਕਹਿੰਦਾ ਕਹਾਉਂਦਾ ਹੋਵੇ ਉਹ ਤੋਂ ਚਾਰ ਗੁਣਾ ਵੱਧ ਰੋਹਬ ਉਸਨੇ ਪੰਜਾਬ ਪੁਲਿਸ ਦੇ ਅਫਸਰਾਂ ਤੇ ਪਾਇਆ, ਚਾਰ ਗੁਣਾ ਵੱਧ ਰੱਜ ਕੇ। ਭਾਵ ਕਿ ਵੱਡੇ ਵੱਡੇ ਪੁਲਿਸ ਅਫਸਰ ਜਿਨ੍ਹਾਂ ਦੇ ਅੱਗੇ ਥਾਣਿਆਂ ਦੇ SHO ਵੀ ਕੰਬਦੇ ਆ, ਉਹਨਾਂ ਅਫਸਰਾਂ ਦੇ ਗੱਲ ਪਈ ਜਾਂਦਾ ਸੀ ਰਵਨੀਤ ਬਿੱਟੂ ਕਹਿੰਦਾ ਤੁਸੀਂ ਚੀਜ਼ਾਂ ਕੀ ਹੈ, ਔਰ ਉਹ ਸਾਰੀ ਗੱਲਬਾਤ ਚ ਕੁਛ ਏਦਾਂ ਦੇ ਸ਼ਬਦਾਂ ਦਾ ਪ੍ਰਯੋਗ ਵੀ ਕੀਤਾ ਜਿਹੜੇ ਆਪਣੇ ਆਪ ਦੇ ਵਿੱਚ ਦਲਿਤ ਭਾਈਚਾਰੇ ਲਈ ਅਪਮਾਨਜਨਕ ਸੀ। ਹਾਲਾਂਕਿ ਜੋ ਵੀਡੀਓ ਮੈਂ ਸੁਣੀ ਆ, ਐ ਨੀ ਆ ਕਿ ਰਵਨੀਤ ਬਿੱਟੂ ਨੇ ਕੋਈ ਕਿਸੇ ਨੂੰ ਤੱਕ ਕੇ ਕੀਤਾ, ਉਹ ਗੱਲਾਂ ਬਾਤਾਂ ਚ ਕੀਤੀ ਗੱਲ ਹੈਗੀ ਹੈ। ਹੁਣ ਉਹ ਵੀਡੀਓ ਜਿੱਥੇ ਮੇਰੇ ਵਰਗਿਆਂ ਨੇ ਸੁਣੀ, SC ਕਮਿਸ਼ਨ ਦੇ ਚੇਅਰਮੈਨ ਜਿਹੜੇ ਜਸਵੀਰ ਗੜੀ ਕਹਿੰਦੇ ਮੈਂ ਵੀ ਸੁਣੀ ਹੈ, ਕਹਿੰਦੇ ਜੀ ਇਸਨੇ ਤੇ ਦਲਿਤ ਵਰਗ ਦਾ ਅਪਮਾਨ ਕੀਤਾ। ਸੰਗਰੂਰ ਜ਼ਿਲ੍ਹੇ ਦੇ SSP ਨੂੰ ਕਹਿਤਾ ਕਿ ਦਿਨ ਦਿੱਤੇ ਤੁਹਾਨੂੰ ਦੋ ਦਿਨਾਂ ਦੇ ਵਿੱਚ ਮੈਨੂੰ ਰਿਪੋਰਟ ਦਿਓ ਕਿ ਆਹ ਕੀ ਕੁਛ ਕਹੀ ਜਾਂਦਾ ਰਵਨੀਤ ਸਿੰਘ ਬਿੱਟੂ ਜਿਹੜਾ ਕੇਂਦਰੀ ਮੰਤਰੀ SC ਭਾਈਚਾਰੇ ਬਾਰੇ। ਹੁਣ ਆਹ ਦੋ ਦਿਨ ਪਹਿਲਾਂ ਤੇ ਘੇਰਾ ਪਾਇਆ ਸੀ ਅਮਰਿੰਦਰ ਸਿੰਘ ਰਾਜਾ ਵੜਿੰਗਰੂ SC ਕਮਿਸ਼ਨ ਨੇ ਉਹ ਮਸਲੇ ਵਿੱਚ, ਅੱਜ ਮੁਕਤਸਰ ਜ਼ਿਲ੍ਹੇ ਦੀ ਜਿਹੜੀ SP ਹੈ ਉਹ ਪੇਸ਼ ਹੋਈ SC ਕਮਿਸ਼ਨ ਅੱਗੇ ਰਿਪੋਰਟ ਲੈ ਕੇ। ਉਹ SC ਕਮਿਸ਼ਨ ਨੂੰ ਦੱਸ ਕੇ ਆਈ ਕਿ ਭਾਈ ਜਿਹੜੀ ਬਿਆਨਬਾਜ਼ੀ ਬੀਤੇ ਸਮੇਂ ਦੀ ਇੱਕ ਆਡੀਓ ਹੈ ਰਾਜਾ ਵੜਿੰਗ ਦੀ ਉਹਦੀ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ, ਚਿੰਤਾ ਨਾ ਕਰੋ ਜਲਦੀ ਰਿਪੋਰਟ ਦੇਵਾਂਗੇ। ਅਜੇ ਉਹ ਮਸਲਾ ਠੰਡਾ ਨਹੀਂ ਪਿਆ ਸੀ ਤੇ ਅੱਜ SC ਕਮਿਸ਼ਨ ਨੇ ਸੰਗਰੂਰ ਦੀ ਪੁਲਿਸ ਨੂੰ ਕਹਿਤਾ ਕਿ ਰਵਨੀਤ ਬਿੱਟੂ ਦੀ ਰਿਪੋਰਟ ਦਿਓ। ਹੁਣ ਵਿਰੋਧੀ ਤੇ ਇਹੀ ਕਹਿਣਗੇ ਕਿ ਜਸਵੀਰ ਸਿੰਘ ਗੜੀ ਸਿਆਸਤ ਕਰ ਰਿਹਾ ਹੈ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸੀ ਲੀਡਰ ਹੈ, ਰਵਨੀਤ ਸਿੰਘ ਬਿੱਟੂ ਭਾਜਪਾ ਦਾ ਲੀਡਰ ਹੈ, ਤੇ ਮੈਂ ਜਸਵੀਰ ਸਿੰਘ ਗੜੀ ਬਾਰੇ ਬੜਾ ਸਿੱਧਾ ਖੁਲਾਸਾ ਕਰ ਗਿਆ ਕਿ ਉਹ ਆਮ ਆਦਮੀ ਪਾਰਟੀ ਦਾ ਲੀਡਰ ਹੈ, ਭਾਵਾਂ ਕਿ ਵੱਡੀ ਕੁਰਸੀ ਤੇ ਬੈਠਾ ਆ। ਵਿਰੋਧੀ ਤੇ ਇਹੀ ਕਹਿੰਦੇ ਆ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਕਾਰਵਾਈਆਂ, ਪਰੰਤੂ ਦੂਜੇ ਪਾਸੇ ਸੱਚ ਇਹ ਵੀ ਹੈ ਕਿ ਇਹਨਾਂ ਲੀਡਰਾਂ ਦੇ ਬੋਲ ਅਕਸਰ ਵਿਗੜ ਜਾਂਦੇ ਆ, ਵਿਵਾਦਿਤ ਬੋਲ ਬੋਲਦੇ ਨੇ, ਚਾਹੇ ਉਹਦਾ ਨਾਂ ਰਾਜਾ ਵੜਿੰਗ ਹੋਵੇ ਚਾਹੇ ਰਵਨੀਤ ਬਿੱਟੂ ਹੋਵੇ। ਸੋ ਹੁਣ SC ਕਮਿਸ਼ਨ ਨੇ ਰਵਨੀਤ ਬਿੱਟੂ ਨੂੰ ਘੇਰਾ ਪਾਇਆ, ਦੋ ਦਿਨ ਦਾ ਸਮਾਂ ਦਿੱਤਾ ਸੰਗਰੂਰ ਦੀ ਪੁਲਿਸ ਨੂੰ ਕਿ ਉਸ ਮਸਲੇ ਦੀ ਛਾਣਬੀਣ ਕਰਕੇ ਰਿਪੋਰਟ ਦਿਓ, ਤੇ ਹੁਣ ਵੇਖਦੇ ਹਾਂ ਸੰਗਰੂਰ ਦੀ ਪੁਲਿਸ ਕੀ ਰਿਪੋਰਟ ਦਿੰਦੀ ਹੈ।
1: ਜੀ ਰਮੇਸ਼ ਜੀ, ਜੇ ਥੋੜ੍ਹੀ ਇਜਾਜ਼ਤ ਹੋਈ ਤਾਂ ਚੱਲੀਏ ਕਾਲਸ ਦੇ ਵੱਲ। ਲੰਬੇ ਸਮੇਂ ਤੋਂ ਸਾਰੀਆਂ ਕਾਲਸ ਲਾਈਨ ਨੇ ਬਿਜ਼ੀ ਨੇ, ਕਿਉਂਕਿ ਆਪਾਂ ਅੱਜ ਥੋੜ੍ਹਾ ਜਿਹਾ ਵਕਵਾ ਪੈ ਗਿਆ, ਥੋੜ੍ਹਾ ਜਿਹਾ ਸਪੌਂਸਰ ਦੇ ਸੁਨੇਹਿਆਂ ਨੂੰ ਲੈ ਕੇ ਥੋੜ੍ਹਾ ਜਿਹਾ ਆਪਾਂ ਬੈਕ ਚੱਲ ਰਹੇ ਹਾਂ। ਸੋ ਆਪਾਂ ਜੇ ਥੋੜ੍ਹੀ ਇਜਾਜ਼ਤ ਹੋਵੇ ਤਾਂ ਕਾਲਸ ਲੈ ਲਈਏ, ਜਾਂ ਆਪਾਂ ਖਬਰ ਦੇ ਨਾਲ ਸਾਂਝ ਪਾਈਏ ਅਗਲਾ।
0: ਜੀ ਨਹੀਂ ਨਹੀਂ ਸੰਤੂ ਸਾਹਿਬ, ਅੱਜ ਮੈਨੂੰ ਲੱਗਦਾ ਕਿ ਸਰੋਤੇ ਬਹੁਤ ਕੁਛ ਪੰਜਾਬ ਦੀ ਸਿਆਸਤ ਦੇ ਸੰਦਰਭ ਚ ਕਹਿਣਾ ਚਾਹੁੰਗੇ, ਸਰੋਤਿਆਂ ਨੂੰ ਅੱਜ ਮੌਕਾ ਦੇਈਏ ਅਸੀਂ।
1: ਜੀ ਪਹਿਲੀ ਕਾਲ ਕਮਲਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ
2: ਜੀ। ਸੰਧੂ ਸਾਹਿਬ ਤੇ ਰਮੇਸ਼ ਜੀ ਸਤਿ ਸ਼੍ਰੀ ਅਕਾਲ, ਤੇ ਰਮੇਸ਼ ਜੀ ਕਮਲਜੀਤ ਮਨਿਆਸ ਗੱਲ ਕਰ ਰਿਹਾ। ਦੇਖੋ ਰਮੇਸ਼ ਜੀ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਾ ਐਤਕੀ ਝਾੜੂ ਨਹੀਂ ਫੇਰਿਆ, ਇਹ ਵੈਕਿਊਮ ਫੇਰਿਆ, ਤੇ ਹੁਣ ਖੁੰਝੇ ਖਾਂਝੇ ਰਹਿ ਗਏ ਆ, ਤੇ ਉਹ ਵੈਕਿਊਮ ਜਿਹੜਾ ਨਾ ਉਹ 27 ਦੇ ਵਿੱਚ ਖੁੰਝੇ ਵੀ ਕੱਢ ਦੇਣੇ ਆ ਆਮ ਆਦਮੀ ਪਾਰਟੀ ਦੇ। ਹੁਣ ਦੇਖੋ ਜਿੱਥੇ ਤੱਕ ਹਿੰਦੂ ਧਰਮ ਦਾ ਬੋਰਡ ਦਾ ਜਿਹੜਾ ਭਾਜਪਾ ਕੇ ਜਿਹੜੀ ਗਾਣੇ ਗਾਉਂਦੀ ਅਸੀਂ ਹਿੰਦੂਆਂ ਦੇ, ਹਿੰਦੂਆਂ ਦੀ ਸਖੀ ਵੀ ਨਹੀਂ ਹੈਗੀ ਪਾਰਟੀ ਇਹ। ਆਲ ਓਵਰ ਦੇ ਵਿੱਚ ਜਿੰਨੀਆਂ ਵੀ ਅੱਜ ਤੱਕ ਇਲੈਕਸ਼ਨਾਂ ਹੋਈਆਂ ਸਟੇਟਾਂ ਦੀਆਂ, BJP ਪ੍ਰਧਾਨ ਆਪਣੇ ਗੌਰਮੈਂਟ ਦੇ ਬਣਨ ਤੋਂ ਬਾਅਦ ਸੈਂਟਰ ਦੇ ਵਿੱਚ, ਉੱਥੇ ਹਮੇਸ਼ਾ ਹੀ ਰੌਲਾ ਪਿਆ, ਵੋਟਾਂ ਕੱਟੀਆਂ ਗਈਆਂ, ਵੋਟਾਂ ਦਾ ਹੇਰ ਫੇਰ ਹੋਇਆ, ਪੈਸੇ ਦਿੱਤੇ ਗਏ, ਏਦਾਂ ਉਦਾਹਰਨਾਂ ਨੇ। ਔਰ ਦਿੱਲੀ ਦੇ ਵਿੱਚ ਦੇਖੋ, ਦਿੱਲੀ ਦੇ ਵਿੱਚ ਪੰਜਾਬੀ ਨਹੀਂ ਆ, ਦਿੱਲੀ ਦੇ ਵਿੱਚ ਦੇਖੋ ਅੱਜ ਹਾਲ ਕੀ ਆ, ਪਾਣੀ ਉੱਥੇ ਨਹੀਂ ਮਿਲਿਆ, ਬਿਜਲੀਆਂ ਕਟੌਤੀਆਂ ਉੱਥੇ ਵੀ ਹੋਈਆਂ। ਜਦੋਂ ਤੱਕ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੇ ਥੱਲੇ ਗੌਰਮੈਂਟ ਰਹੀ ਆ, ਲੋਕਾਂ ਨੇ ਸੀ ਤੱਕ ਨਹੀਂ ਕੀਤੀ। ਔਰ ਪੰਜਾਬ ਦੇ ਵਿੱਚ ਵੀ ਅੱਜ ਦਾ ਜਿਹੜਾ ਇੱਕ ਹਿੰਦੂ, ਦੇਖੋ ਅਗਰ ਪੰਜਾਬ ਦਾ ਕਿਸਾਨ ਖੁਸ਼ ਹੈ ਤਾਂ ਸ਼ਹਿਰੋਂ ਸਮਾਨ ਲੈਣ ਦਾ ਵੀ ਜਾਏਗਾ ਨਾ, ਤੇ ਸ਼ਹਿਰ ਦੇ ਵਿੱਚ ਸਾਡੇ ਮਾਝਾ ਭਰਾ ਹਿੰਦੂ ਭਰਾ ਜਿਹੜੇ ਸਾਡੇ ਬੈਠੇ ਨੇ, ਉਹਨਾਂ ਦੇ ਬਿਜ਼ਨਸ ਨੇ, ਬਾਕੀ ਕਮਿਊਨਿਟੀਆਂ ਦੇ ਵੀ ਨੇ, ਤੇ ਉਹ ਇਸ ਕਰਕੇ ਉਹ ਸਾਰੀ ਚੀਜ਼ ਜਾਣ ਚੁੱਕੇ ਆ। ਹਾਂ ਮੈਂ ਕਹਿੰਦਾ ਅੱਜ ਵੀ ਅਗਰ ਇੰਡੀਆ ਦੇ ਵਿੱਚ ਇਹ ਬੈਲਟ ਪੇਪਰ ਦੇ ਉੱਤੇ ਪਹੁੰਚ ਤੇ ਭਾਜਪਾ ਜਿਹੜੀ ਜ਼ੀਰੋ ਤੇ ਆ ਜਾਏਗੀ। ਬਾਕੀ ਤੁਸੀਂ ਗੱਲ ਕਰਦੇ ਹੋ ਅਕਾਲੀ ਦਲ ਤੇ ਆਪਣੇ BJP ਵਾਲੇ ਰਲ ਕੇ ਕੀ ਖੋਣ ਖੋਲਣਗੇ, ਅਸੀਂ ਕਰਾਣਾਂਗੇ ਇਹਨਾਂ ਦੇ ਕੋਲੋਂ। ਅਸੀਂ ਇੰਡੀਆ ਵਿੱਚ 14 ਸਾਲ ਹੋ ਗਏ ਮੋਦੀ ਨੂੰ ਚੱਲਦੇ ਆ ਐਡ ਕੰਪਨੀ ਨੂੰ, ਤੇ ਇੱਥੇ ਤੇ ਕਾਂਗਰਸੀ ਤੇ ਅਕਾਲੀਆਂ ਦਾ ਵੀ ਇਹੀ ਆ, ਪੰਥ ਨੂੰ ਖਤਰਾ ਆ। ਅਸੀਂ ਪੰਜ ਨੁਕਤੇ ਅੰਮਾ ਦੇ ਪੰਜ ਪੁੱਤਰਾਂ ਨਾਲ ਮਿਲਾਏ, ਇੰਦਰਾ ਗਾਂਧੀ ਟਾਈਮ ਦੇ ਉੱਤੇ ਅਸੀਂ ਕਹਾਣੀਆਂ ਸੁਣਦੇ ਆਏ ਹਾਂ। ਫੈਮਿਲੀ ਬਿਜ਼ਨਸ ਖਤਮ ਹੋਣਾ ਚਾਹੀਦਾ, ਭਾਜਪਾ ਵੀ ਘਟਣੀ ਆ, ਔਰ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਜਿੰਨੇ ਸਾਡੇ ਇੱਥੇ ਗਰਿੱਡਾਂ ਦੇ ਵਿੱਚ ਬੈਠੇ ਉਹ ਵੀ, ਤੇ ਖਾਸ ਕਰਕੇ ਪੰਜਾਬੀ ਜਿਹੜੇ ਸਾਡੇ ਉਹ ਸਪੋਰਟਰ ਨੇ, ਉਹਨਾਂ ਦੇ ਉੱਥੇ ਉਹਨਾਂ ਨੇ ਵੋਟਾਂ ਪਾਈਆਂ। ਬਹੁਤ ਬਹੁਤ ਧੰਨਵਾਦ, ਇਨਕਲਾਬ ਜਿੰਦਾਬਾਦ ਤੇ ਆਮ ਆਦਮੀ ਪਾਰਟੀ ਜਿੰਦਾਬਾਦ। ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦਾ।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਜੀ ਰਮੇਸ਼ ਜੀ,
0: ਸੰਤ ਸਾਹਿਬ ਪੰਜਾਬੀ ਚ ਗੀਤ ਹੈ ਤੇਰਾ ਕੁੜਤਾ ਬੋਲੀਆਂ ਪਾਵੇ, ਫਿਰ ਅੱਜ ਤੇ ਭਾਈ ਮੈਨੂੰ ਲੱਗਦਾ
1: ਆਮ ਆਦਮੀ ਦੇ ਬੋਲੀਆਂ ਪਾਉਣੀਆਂ, ਬਿਲਕੁਲ ਅੱਜ ਤੇ ਖੁਸ਼ੀ ਜ਼ਾਹਰ ਕਰਨੀ ਬਣਦੀ ਆ
0: ਜੀ
1: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਕੁਲਵਿੰਦਰ ਕਾਲੋਂ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਕੁਲਵਿੰਦਰ ਜੀ, ਤੁਸੀਂ ਆਉਂਦੇ ਰਹੋ ਜੀ। ਕੁਲਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਚਲੋ ਆਈ ਥਿੰਕ ਕੁਲਵਿੰਦਰ ਜੀ ਬਿਜ਼ੀ ਹੋ ਗਏ ਨੇ ਕੰਮਾਂ ਕਾਰਾਂ ਦੇ ਵਿੱਚ, ਲੰਬੇ ਸਮੇਂ ਤੋਂ ਹੋਲਡ ਸੀਗੇ। ਸੋ ਨੈਕਸਟ ਕਾਲ ਪ੍ਰਿਤਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
3: ਮਜ਼ਾਕ ਜਿਹਾ ਹੈ, ਇਸ ਕਰਕੇ ਖੁੱਲਾ ਟਾਈਮ ਦਿਆ ਕਰੋ ਖਬਰਾਂ ਦਾ। ਤੇ ਹੁਣ ਮੈਂ ਆਪਣੇ ਸਵਾਲ ਉਹ ਇਹ ਹੈ ਕਿ ਜਿਹੜੀ ਲੋਕਲ ਬਾਡੀ ਦੀ ਇਲੈਕਸ਼ਨ ਹੈ ਮਿਊਨਸਪਲ ਕਾਰਪੋਰੇਸ਼ਨ ਦੀ, ਮਿਊਨਸਪਲ ਪੇੜਿਆਂ ਦੀ, ਇਹਦੇ ਕੁਦਰਤੀ ਗੱਲ ਹੈ ਕਿ ਰੂਲਿੰਗ ਪਾਰਟੀ ਦਾ ਹਮੇਸ਼ਾ ਹੱਥ ਜਿਹੜਾ ਉੱਪਰ ਅਪਰ ਹੈਂਡ ਹੁੰਦਾ ਹੈ। ਤੇ ਦੂਸਰਾ ਮੇਰਾ ਸਵਾਲ ਇਹ ਹੈ ਕਿ ਜਿਵੇਂ ਕਿ ਤੁਸੀਂ ਦੋ ਤਿੰਨ ਦਿਨ ਪਹਿਲਾਂ ਦੱਸਿਆ ਸੀ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੇ ਗੈਂਗਸਟਰ ਨੇ ਉਹ ਵੀ ਹੱਥ ਆਪਣਾ ਹੱਥ ਮਾਰਨ ਨੇ, ਤੇ ਉਹਨਾਂ ਨੇ ਕਈ ਤਾਂ ਆਪਣੇ ਕਾਗਜ਼ ਭਰੇ ਸਨ, ਕੀ ਉਹਨਾਂ ਦੇ ਕਾਗਜ਼ ਮਤਲਬ ਬਾਹਰ ਹੋਏ ਸਨ, ਤੇ ਕੀ ਉਹ ਵੀ ਕੋਈ ਜਿੱਤੇ ਨੇ ਕਿ ਨਹੀਂ? ਜਿੱਤਣੇ ਤੇ ਨਹੀਂ ਚਾਹੀਦੇ, ਵੈਸੇ ਜਿਹੜੇ ਜੁਰਮ ਦੀ ਦੁਨੀਆਂ ਦੇ ਵਿੱਚ ਇੰਨਾ ਜੁਰਮ ਕਰ ਰਹੇ ਨੇ, ਉਹਨਾਂ ਨੂੰ ਸਿਆਸਤ ਦੇ ਵਿੱਚ ਆਉਣ ਦਾ ਉਹਨਾਂ ਦਾ ਕੀ ਮਤਲਬ ਹੈ? ਉਹ ਤੇ ਨਹੀਂ ਕਿਤੇ ਕੋਈ ਆ ਕੇ ਗੈਂਗਸਟਰ ਜਿੱਤ ਕੇ ਇਹਦੇ ਬਾਰੇ ਦੱਸੋ ਮੈਨੂੰ, ਮਿਹਰਬਾਨੀ
1: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
0: ਦੇਖੋ, ਜਿਹੜੀ ਗੱਲ ਨਾ ਗੈਂਗਸਟਰਾਂ ਦੀ ਸਰੋਤਿਓ, ਇਹਨਾਂ ਚੋਣਾਂ ਵਿੱਚ ਮੈਂ ਤੇ ਇਸ ਪਲੇਟਫਾਰਮ ਤੇ ਬਿਲਕੁਲ ਨਹੀਂ ਕੀਤੀ ਕਿ ਗੈਂਗਸਟਰਾਂ ਨੂੰ ਟਿਕਟਾਂ ਮਿਲੀਆਂ ਜਾਂ ਦਿੱਤੀਆਂ। ਹਾਂ, ਜਿਹੜਾ ਪਿਛਲੀਆਂ ਚੋਣਾਂ ਹੋਈਆਂ ਸੀ ਜ਼ਿਲ੍ਹਾ ਪ੍ਰੀਸ਼ਦ ਦੀਆਂ, ਬਲਾਕ ਸੰਮਤੀ ਦੀਆਂ, ਉਹਦੇ ਵਿੱਚ ਜਿਹੜੇ ਬੀਤੇ ਸਮੇਂ ਦੇ ਵਿੱਚ ਉਸ ਕਰੈਕਟਰ ਦੇ ਲੋਕ ਰਹੇ ਹੈ, ਉਹਨਾਂ ਦੀ ਕਿਸੇ ਦੀ ਪਤਨੀ, ਕਿਸੇ ਦੀ ਮਾਤਾ, ਕਿਸੇ ਦਾ ਕੁਛ, ਉਹ ਚੋਣ ਲੜੀ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ 'ਚ, ਉਹਦੇ ਵਿੱਚ ਜਿੱਤੇ ਵੀ ਹੈ। ਦੇਖੋ ਇਹਦੇ ਵਿੱਚ ਸਰੋਤਿਓ, ਪਹਿਲਾਂ ਤੇ ਅਸੀਂ ਸਪਸ਼ਟ ਕਰ ਦਈਏ ਕਿ ਜਿਹੜਾ ਸਿੱਧੇ ਤੌਰ ਤੇ ਸਜ਼ਾ ਜਾਪਦਾ ਆ, ਜਿਹਨੂੰ ਸਜ਼ਾ ਹੋ ਗਈ ਹੈ, ਉਹਨੂੰ ਚੋਣ ਨਹੀਂ ਲੜੀ ਹੈਗੀ। ਹਾਂ, ਉਹਦੇ ਪਰਿਵਾਰ ਵਿੱਚੋਂ ਕੋਈ ਜੀ ਮਾੜਾ ਹੋ ਸਕਦਾ, ਉਹ ਸ਼ਹਿਰੀ ਚੋਣਾਂ 'ਚ ਏਦਾਂ ਦਾ ਇਸ ਇਸ਼ੂ ਨੂੰ ਲੈ ਕੇ ਕੋਈ ਇਸ਼ੂ ਨਹੀਂ ਉੱਠਿਆ। ਹਾਂ, ਇੱਕ ਦੋ ਥਾਵਾਂ ਤੇ ਏਦਾਂ ਦੇ ਇਸ਼ੂ ਉੱਠੇ ਆ ਕਿ ਗੈਂਗਸਟਰਾਂ ਨੇ, ਪਾਪੀ ਜਿਹੜੇ ਬਦਮਾਸ਼ ਹੁੰਦੇ ਨੇ, ਉਹਨਾਂ ਨੇ ਕਿਸੇ ਪਾਰਟੀ ਦਾ ਸਮਰਥਨ ਕੀਤਾ ਜਾਂ ਕਿਸੇ ਉਮੀਦਵਾਰ ਦਾ ਕੀਤਾ, ਉਹ ਕੋਈ ਇੱਕ ਤੇ ਅਸੀਂ ਦੋਸ਼ ਨਹੀਂ ਲਾਉਂਦੇ। ਉਹ ਜਿੱਥੇ ਜਿੱਥੇ ਜਿਹਦੀ ਜਿੱਤਾਂ ਦੀ ਸਾਂਝ ਹੈ, ਉਹ ਆਮ ਆਦਮੀ ਪਾਰਟੀ ਵੀ ਉਹਦੇ ਵਿੱਚ ਹੈਗੀ ਆ ਤੇ ਕਾਂਗਰਸ ਵੀ ਹੈ, ਉਹ ਚ ਅਕਾਲੀ ਦਲ ਵੀ, ਭਾਜਪਾ ਨਹੀਂ ਮੈਂ ਕਹਿ ਸਕਦਾ, ਮੇਰੇ ਤੋਂ ਅੰਕੜਾ ਨਹੀਂ ਹੈ। ਇਹ ਤਿੰਨਾਂ ਪਾਰਟੀਆਂ ਨੂੰ ਇਹਨਾਂ ਚੋਣਾਂ ਵਿੱਚ ਵੀ, ਜਿਹਨਾਂ ਨੂੰ ਆਪਾਂ ਡੌਨ ਆਖਦੇ ਹਾਂ, ਬਦਮਾਸ਼ ਆਖਦੇ ਹਾਂ, ਉਹਨਾਂ ਦਾ ਸਮਰਥਨ ਜਿਹੜਾ ਵੋਟਾਂ ਦੇ ਰੂਪ ਚ ਜ਼ਰੂਰ ਰਿਹਾ ਹੈ
1: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, 9445 ਤੁਸੀਂ ਆਉਣੇ ਰਹੋ ਜੀ।
4: ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੁਸ਼ਿਆਰਪੁਰ ਜੀ, ਤੁਹਾਡੀਆਂ ਦੱਸੀਆਂ ਹੋਈਆਂ ਖਬਰਾਂ 100% ਸਹੀ, ਮੈਂ ਸਾਰੀ ਰਾਤ ਟੀਵੀ ਵੇਖਦਾ ਰਿਹਾ ਹੈਗਾ, ਕੋਈ ਸ਼ੱਕ। ਹੁਣ ਦੇਖੋ, ਜੋ ਢਿੱਲੋਂ ਸਾਹਿਬ ਦਿੱਲੀ ਤੋਂ ਭੇਜੇ ਸੀ ਪੰਜਾਬ ਦੇ ਵਿੱਚ ਬੀਜੇਪੀ ਦੇ ਇੰਚਾਰਜ ਬਣਾ ਕੇ, ਦੋਨਾਂ ਜੇਬਾਂ ਦੇ ਵਿੱਚ ਉਹ ED ਪਾ ਕੇ ਆਏ ਸੀ। ਦੱਸੋ ਹੁਣ ਉਹਨਾਂ ਨੂੰ ਤਾਂ ਆਉਂਦਿਆਂ ਹੀ ਸਾਰ ਪੰਜਾਬੀਆਂ ਨੇ ਸਲਾਮੀ ਦਿੱਤੀ, ਖਾਸ ਕਰਕੇ ਸ਼ਹਿਰੀਆਂ ਨੇ ਸਲਾਮੀ ਦਿੱਤੀ ਹੈ। ਪੰਜਾਬ ਵਿੱਚ ਕੋਈ ਪਾੜਾ ਨਹੀਂ ਹੈ ਹਿੰਦੂ ਸਿੱਖ ਦਾ, ਸਾਡੇ ਕੋਲ ਬੜੀਆਂ ਮਸਾਲਾਂ, ਇਹ ਸਿਆਸੀ ਲੋਕ ਜਿਹੜੇ ਆ ਖਰਾਬ ਕਰ ਰਹੇ ਆ। ਚੰਗਾ ਕੀਤਾ ਨੂੰ ਤੇ ਚਪੇੜ ਮਾਰੀ, ਸੋਰੀ ਮੈਂ ਅੱਜ ਸਖ਼ਤ ਲਫ਼ਜ਼ ਇਸਤੇਮਾਲ ਕਰਦੇ ਆ, ਪੰਜਾਬੀਓ ਸ਼ਾਬਾਸ਼ੇ, ਤੁਹਾਡੇ ਗਾਂ ਵੀ ਇਸੇ ਤਰ੍ਹਾਂ। ਹੁਣ ਤੁਸੀਂ ਦੇਖਿਆ ਜੇ ਪਿੰਡਾਂ ਦੇ ਵਿੱਚ ਤਾਂ ਇਹਨਾਂ ਨੂੰ ਵੜਨ ਨਹੀਂ ਦੇਣਾ ਗਾ, ਅਸੀਂ ਰੋਜ਼ ਸੁਣਦੇ ਰਹਿੰਦੇ ਹਾਂ ਅਲੱਗ ਅਲੱਗ ਇਲਾਕਿਆਂ ਦੀਆਂ ਖਬਰਾਂ। ਬਹੁਤ ਚੰਗੇ ਕੰਮ ਕੀਤੇ, ਕੋਈ ਸ਼ੱਕ ਨੀ, ਰਾਜਾ ਵੜਿੰਗ ਤਾਂ ਗੱਡੀ ਤੇ ਬਹਿ ਕੇ ਆਇਆ ਸੀ, ਹੈ ਥੋੜੇ ਦਿਨ ਹੀ ਤਾਂ ਉਹ ਪਜਾਮਾ ਕਮੀਜ਼ ਦਾ ਪੈਸਾ ਤਾਂ ਦਿੱਤਾ ਨੀ ਸੀ, ਗਿਆ ਉਹ ਤੋਂ ਬਹਿ ਜਾਣਾ ਬਿਲਕੁਲ ਹੀ ਪੱਟਾ। ਦਿੱਲੀ ਚ ਗਏ ਆ ਸਾਰੇ ਕਾਂਗਰਸੀ, ਜੇ ਅੱਜ ਉਹਨਾਂ ਨੇ ਅਨਾਉਂਸਮੈਂਟ ਕਰਤੀ ਨਾ ਵੀ ਫਲਾਨਾ ਮੁੱਖ ਮੰਤਰੀ ਬਣੂਗਾ, ਇਹਨਾਂ ਚ ਹੋਰ ਪਾਣਾ ਪੈ ਜਾਣਾ। ਅਕਾਲੀਆਂ ਨੂੰ ਬੀਜੇਪੀ ਨਾਲ ਬਿਲਕੁਲ ਸਮਝੌਤਾ ਨੀ ਕਰਨਾ ਚਾਹੀਦਾ, ਜੇ ਸਮਝੌਤਾ ਕਰ ਲਿਆ ਜਿਹੜੀ ਇੱਕ ਦੋ ਸੀਟਾਂ ਹੈਗੀਆਂ ਇਹ ਵੀ ਨੀ ਮਿਲਣੀਆਂ, ਬਹੁਤ ਚੰਗਾ ਕੀਤਾ ਉਹ ਪੰਜਾਬੀ ਉਹ ਚੰਗਾ ਰਿਜ਼ਲਟ ਦਿੱਤਾ ਹੈ ਜਿਸ ਤਰ੍ਹਾਂ ਜਾਖੜ ਸਾਹਿਬ
1: ਥੋੜਾ ਜਿਹਾ ਆਪਾਂ ਸ਼ਾਰਟ ਰੱਖੀਏ ਤਾਂ ਕਿ ਬਹੁਤ ਸਾਰੀਆਂ ਕਾਲਸ ਆ ਉਹਨਾਂ ਨੂੰ ਵੀ ਸਮਾਂ ਮਿਲ ਸਕੇ ਜੀ ਚਲੋ ਆਈ ਥਿੰਕ ਕਾਲ ਤੁਹਾਡੀ ਡਿਸਕਨੈਕਟ ਹੋ ਗਈ ਜੀ ਜੀ ਰਮੇਸ਼ ਜੀ ਇਹਨਾਂ ਦਾ ਸਵਾਲ ਆਈ ਥਿੰਕ ਆਪਣੇ ਤੱਕ ਪਹੁੰਚ ਗਿਆ
0: ਮੈਂ ਨਾ ਕੇਵਲ ਢਿੱਲੋਂ ਦਾ ਜ਼ਰੂਰ ਜ਼ਿਕਰ ਕਰ ਦਿੰਦਾ ਇਹਨਾਂ ਨੇ ਜ਼ਿਕਰ ਕੀਤਾ ਦੇਖੋ ਕੱਲ੍ਹ ਹੀ ਪ੍ਰਧਾਨ ਬਣਾਏ ਆ ਭਾਰਤੀ ਜਨਤਾ ਪਾਰਟੀ ਨੇ ਕੇਵਲ ਢਿੱਲੋਂ ਨੂੰ
1: ਜੀ
0: ਕੇਵਲ ਢਿੱਲੋਂ ਮਾਲਵੇ ਤੇ ਚਰਚਿਤ ਚਿਹਰਾ ਆ ਹਾਲਾਂਕਿ ਮਾਲਵੇ ਦੇ ਵਿੱਚ ਅਬੋਹਰ ਜਿਹੜਾ ਇੱਕ ਸਟੇਸ਼ਨ ਯਾਨੀ ਅਬੋਹਰ ਖੇਤਰ ਜਿਹੜੀ ਨਗਰ ਨਿਗਮ ਹੈ
1: ਜੀ
0: ਉੱਥੇ ਭਾਜਪਾ ਦੀ ਕਾਰਗੁਜ਼ਾਰੀ ਮੈਨੂੰ ਲੱਗਦਾ ਚੰਗੀ ਰਹਿ ਸਕਦੀ ਹੈ ਅਬੋਹਰ ਖੇਤਰ ਵੈਸੇ ਵੀ ਅਬੋਹਰ ਖੇਤਰ ਜਿਹੜਾ ਭਾਜਪਾ ਪੱਖੀ ਕਾਫੀ ਸਾਰਾ ਉਹ ਮੰਨਿਆ ਜਾਂਦਾ ਹੈਗਾ ਉੱਥੇ ਭੋਰਾ ਕੁ ਕਾਰਗੁਜ਼ਾਰੀ ਉੱਥੇ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਟੱਕਰ ਹੋਣ ਦੀ ਸੰਭਾਵਨਾ ਪਰੰਤੂ ਬਰਨਾਲਾ ਜਿੱਥੋਂ ਕੇਵਲ ਸਿੰਘ ਢਿੱਲੋਂ ਦੋ ਵਾਰ ਵਿਧਾਇਕ ਰਹੇ ਹੈ ਉੱਥੇ ਦੀ ਸਥਿਤੀ ਇਹ ਸਮਝ ਲਓ ਜੀ ਕਿ ਆਮ ਆਦਮੀ ਪਾਰਟੀ ਦੀ ਉੱਥੇ ਸਥਾਨਕ ਸਰਕਾਰ ਬਣ ਗਈ ਹੈ
1: ਜੀ
0: ਔਰ ਭਾਜਪਾ ਕੇਵਲ 7 ਸੀਟਾਂ ਤੇ ਉੱਥੇ ਸਿਮਟ ਗਈ ਹੈ ਕੇਵਲ 7 ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਮੈਨੂੰ ਲੱਗਦਾ ਕਿ 36 ਸੀਟਾਂ ਜਿੱਤਣ ਜਾ ਰਹੀ ਹੈ ਇਸ ਕਰਕੇ ਇਹ ਵਾਕਿਆ ਹੀ ਇੱਕ ਮੈਨੂੰ ਲੱਗਦਾ ਕਿ ਕੇਵਲ ਢਿੱਲੋਂ ਨੂੰ ਜਾਂ ਭਾਜਪਾ ਨੂੰ ਪੈਂਦੇ ਸਮੇਂ ਝਟਕਾ ਆ ਕੱਲ ਤੱਕ ਕੇਵਲ ਢਿੱਲੋਂ ਹੀਰੋ ਸੀਗਾ ਤੇ ਜਦੋਂ ਉਹਦੇ ਆਪਣੇ ਖੇਤਰ ਚੋਂ ਹੀ ਭਾਜਪਾ ਹਾਰ ਗਈ ਤੇ ਫਿਰ ਕਾਹਦੀ ਹੀਰੋਗਿਰੀ ਸੋ ਇਹ ਮੈਨੂੰ ਲੱਗਦਾ ਕਿ ਮੈਂ ਜਿਹੜੇ ਪਹਿਲਾਂ ਵੀ ਸ਼ਬਦ ਬੋਲ ਕੇ ਹਟਿਆ ਕਿ ਜਿਹੜੀ ਗੱਲ ਬਹੁਤ ਸਾਰੇ ਲੋਕ ਮੈਂ ਨਹੀਂ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਪੰਜਾਬ ਦਾ ਜਿਹੜਾ ਲੋਕਾਂ ਦਾ ਨਾ ਖਾਸਾ ਆ ਪੰਜਾਬੀ ਲੋਕਾਂ ਦਾ ਖਾਸਾ ਇੱਕ ਸ਼ਬਦ ਹੁੰਦਾ ਬੜਾ ਵੱਖਰਾ ਆ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਕਬੂਲ ਨਹੀਂ ਕਰਨਾ ਜਿੰਨਾ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਦਾਅਵਾ ਕਰਦੀ ਹੈ
1: ਹੁਣ
0: ਸੰਧੂ ਸਾਹਿਬ ਆ ਚੋਣਾਂ ਵਿੱਚ ਤੇ ਉਹ ਗੱਲ ਹੋ ਗਈ ਆ ਸਾਫ਼ ਬਾਕੀ ਹਾਲਾਂਕਿ ਅਜੇ ਅਸੀਂ ਇਹਨੂੰ ਸਾਰੇ ਕਾਸੇ ਨੂੰ 227 ਨਾਲ ਜੋੜ ਦਈਏ ਨਹੀਂ ਜੋੜਿਆ ਜਾ ਸਕਦਾ ਪਰੰਤੂ ਕਾਫੀ ਹੱਦ ਤੱਕ ਤੇ ਗੱਲ ਇਹ ਸਾਹਮਣੇ ਆਈ ਹੈ ਕਿ ਭਾਜਪਾ ਲਈ ਸਫ਼ਰ ਕੋਈ ਪੰਜਾਬ ਦਾ ਸੌਖਾ ਨਹੀਂ ਹੈ
1: ਜੀ
5: ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
1: ਬਿਲਕੁਲ ਜੀ ਤੁਸੀਂ ਇੱਕ ਵਾਰ ਫਿਰ ਨੰਬਰ ਦੇ ਦਈਏ ਆਸ ਦੀ ਕਿਰਨ ਦਾ ਜੇ ਇੰਡੀਆ ਦੇ ਵਿੱਚ ਜਾਂ ਇੱਥੋਂ ਕੋਈ ਤੁਹਾਡਾ ਦੋਸਤ ਮਿੱਤਰ ਪਰਿਵਾਰਕ ਮੈਂਬਰ ਜਾ ਰਿਹਾ ਤਾਂ ਆਸ ਦੀ ਕਿਰਨ ਨਸ਼ਾ ਛਡਾਓ ਕੇਂਦਰ ਇੰਡੀਆ ਦਾ ਤੁਸੀਂ ਅੱਗੇ 91 ਵਾਲਾ ਕੋਡ ਲਾ ਕੇ ਫਿਰ 99-151-54-548 9199-151-54548 ਆਸ ਦੀ ਕਿਰਨ ਔਰ ਨਾਲ ਦੀ ਨਾਲ ਤੁਹਾਨੂੰ ਦੱਸੀ ਕਿ ਬਈ ਹੁਣ ਮੌਸਮ ਖੁੱਲ੍ਹ ਗਿਆ ਬਹੁਤ ਸਾਰੇ ਈਵੈਂਟਸ ਆ ਗਏ ਤੁਹਾਡੇ ਆਊਟਡੋਰ ਈਵੈਂਟਸ ਕਰਨੇ ਆ ਤੁਸੀਂ ਔਰ ਆਊਟਡੋਰ ਈਵੈਂਟਸ ਦੇ ਲਈ ਤੁਹਾਨੂੰ ਟੈਂਟ ਦੀ ਜ਼ਰੂਰ ਹੁੰਦੀ ਆ ਬਹੁਤ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ ਸੋ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ ਹੈ ਟੈਂਟ ਰੈਂਟਲ ਦੇ ਲਈ ਟੇਬਲਸ ਚੇਅਰਸ ਸਮਾਲ ਲਾਰਜ ਆਊਟਡੋਰ ਈਵੈਂਟਸ ਦੇ ਲਈ GTA ਦੇ ਵਿੱਚ ਸਰਵ ਕਰਦੇ ਆ GT ਤੋਂ ਬਾਹਰ ਵੀ ਤੁਸੀਂ ਸੇਵਾਵਾਂ ਲੈ ਸਕਦੇ ਹੋ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਕਾਲ ਕਰ ਲਿਓ 647-999-2559 6479-999-2569 ਮੱਲੀ ਟੈਂਟ ਸਰਵਿਸ ਸੋ ਅਗਲੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਕਾਲਸ ਲੈ ਲਈਏ ਕਿਉਂਕਿ ਸਾਰੀਆਂ ਕਾਲਸ ਬਿਜ਼ੀ ਨੇ ਸਾਡੇ ਪ੍ਰਾਊਡ ਸਪੋਂਸਰ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਯਾਦ ਰੱਖਣਾ ਤੁਸੀਂ ਮੋਨਾ ਮਹਿੰਗੀ ਜੀ ਮੋਨਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਹੋ ਜੀ
6: ਥੈਂਕ ਯੂ ਸੋ ਮਚ ਪ੍ਰਭ ਜੀ ਬਿਲਕੁਲ ਪ੍ਰਭ ਜੀ ਜਿੱਦਾਂ ਕਿ ਆਪਾਂ ਇੰਸ਼ੋਰੈਂਸ ਦੀ ਗੱਲ ਕੀਤੀ ਸੀਗੀ ਹੁਣੇ ਥੋੜੀ ਦੇਰ ਪਹਿਲਾਂ ਬੱਚਿਆਂ ਦੀ ਗੱਲ ਕੀਤੀ ਸੀਗੀ ਲਾਈਫ ਇੰਸ਼ੋਰੈਂਸ ਦੇ ਬਾਰੇ ਇਸੇ ਤਰੀਕੇ ਦੇ ਨਾਲ ਮੈਂ ਥੋੜੀ ਜਿਹੀ ਗੱਲ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਜ਼ਰੂਰ ਕਰਾਂਗੀ ਕਿਉਂਕਿ ਅਕਸਰ ਜਦੋਂ ਵੀ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜਿਹੜੇ ਪਰਸਨ ਦੀ ਹਾਲਤ ਚੰਗੀ ਹੁੰਦੀ ਆ ਉਹਨਾਂ ਨੂੰ ਤਾਂ ਪਤਾ ਹੁੰਦਾ ਕਿ ਹੁਣ ਅਸੀਂ ਅੱਜ ਇੰਸ਼ੋਰੈਂਸ ਅਪਲਾਈ ਕਰਦੇ ਸਾਨੂੰ ਮਿਲ ਜਾਣੀ ਆ ਸਟੈਂਡਰਡ ਮਾਰਕੀਟ ਦੇ ਵਿੱਚ ਪਰ ਜਿਹਨਾਂ ਨੂੰ ਕਿਸੇ ਤਰ੍ਹਾਂ ਦੇ ਹੈਲਥ ਇਸ਼ੂਜ਼ ਆ ਚੁੱਕੇ ਹੁੰਦੇ ਨੇ ਕੋਈ ਹਾਰਟ ਦਾ ਕੋਈ ਕੈਂਸਰ ਕੋਈ ਟਿਊਮਰ, ਕੋਈ ਡਿਪਰੈਸ਼ਨ, ਡਾਇਬਟੀਜ਼, ਸੋ ਇੱਦਾਂ ਦੀਆਂ ਕੰਡੀਸ਼ਨ ਜਦੋਂ ਪ੍ਰੀਵੀਅਸ ਹਿਸਟਰੀ ਵਿੱਚ ਆ ਚੁੱਕੀਆਂ ਹੁੰਦੀਆਂ ਨੇ, ਨੋ ਮੈਟਰ ਅੱਜ ਅਸੀਂ ਸਟੇਬਲ ਹੈਲਥ ਦੇ ਵਿੱਚ ਹੈਗੇ ਆ, ਪਰ ਉੱਥੇ ਕਾਫੀ ਚੈਲੇਂਜਿੰਗ ਆ ਜਾਂਦੇ ਨੇ ਸਿਚੁਏਸ਼ਨ, ਕਿਉਂਕਿ ਰੀਜ਼ਨ ਕੀ ਹੈਗਾ ਕਿ ਸਟੈਂਡਰਡ ਮਾਰਕੀਟ ਦੇ ਵਿੱਚ ਉਸ ਟਾਈਮ ਤੇ ਆਪਾਂ ਨੂੰ ਪਾਲਿਸੀ ਨਹੀਂ ਮਿਲ ਸਕਦੀ, ਉਸ ਟਾਈਮ ਤੇ ਡੈਫੀਨੇਟਲੀ ਆਪਾਂ ਨੂੰ ਨਾਨ ਮੈਡੀਕਲ ਲਾਈਫ ਇੰਸ਼ੋਰੈਂਸ ਜਿਹੜੇ ਕਿ ਸਬ ਸਟੈਂਡਰਡ ਮਾਰਕੀਟ ਦੇ ਵਿੱਚ ਜਾਣਾ ਹੁੰਦਾ ਹੈ, ਜਿੱਥੇ ਕਿ ਉਹ ਐਕਸਟਰਾ ਰਿਸਕ ਜ਼ਰੂਰ ਰਹਿੰਦੇ ਨੇ, ਪਰ ਇਸ ਦੇ ਨਾਲ ਨਾਲ ਪਰ ਇਹ ਜ਼ਰੂਰ ਹੈਗਾ ਕਿ ਗਰੰਟਿਡ ਕਵਰੇਜ ਮਿਲ ਜਾਂਦੀ ਹੈ ਜਿਹੜੀ ਕਿ ਤੁਹਾਨੂੰ ਵਰਲਡ ਵਾਈਡ ਕਵਰ ਕਰਦੀ ਹੈ, ਨੋ ਮੈਟਰ ਕੀ ਸਾਡੀ ਕਹਿ ਲਓ ਕਿ ਰਿਕੁਆਇਰਮੈਂਟ ਹੈਗੀ ਹੈ, ਚਾਹੇ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੈ, ਚਾਹੇ ਅਸੀਂ ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹਾਂ, ਚਾਹੇ ਅਸੀਂ ਆਪਣੀ ਮੋਰਗੇਜ ਇੰਸ਼ੋਰੈਂਸ ਨੂੰ ਕਵਰ ਕਰਨਾ ਚਾਹੁੰਦੇ ਹਾਂ, ਉਹ ਸਾਰੀਆਂ ਹੀ ਰਿਕੁਆਇਰਮੈਂਟਸ ਨੂੰ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਦੇ ਨਾਲ ਕਵਰ ਕੀਤਾ ਜਾ ਸਕਦਾ ਹੈ, ਐਜ ਲੌਂਗ ਐਜ ਪਰਸਨ ਦੀ ਏਜ 85 ਜਾਂ 85 ਤੋਂ ਘੱਟ ਦੀ ਉਮਰ ਹੈਗੀ ਹੈ ਤਾਂ ਡੈਫੀਨੇਟਲੀ ਉਹਨਾਂ ਨੂੰ ਕਵਰੇਜ ਮਿਲ ਸਕਦੀ ਹੈ। ਇੱਕ ਚੀਜ਼ ਜ਼ਰੂਰ ਮੈਂ ਐਡ ਆਨ ਕਰਨਾ ਚਾਹੂੰਗੀ, ਜਦੋਂ ਵੀ ਕੋਈ ਪਰਸਨ ਕੈਨੇਡਾ ਦੇ ਵਿੱਚ ਆਉਂਦੇ ਆ, ਹਮੇਸ਼ਾ ਅਸੀਂ ਇਹੀ ਕਹਿੰਦੇ ਹੈਗੇ ਆ ਕਿ ਹਰੇਕ ਪਰਸਨ ਨੂੰ ਤੁਸੀਂ ਚਾਹੇ ਆਪਣੇ ਲਿਸਨਰਸ ਹੈ, ਚਾਹੇ ਤੁਹਾਡੇ ਕੋਈ ਫੈਮਿਲੀ ਫਰੈਂਡਸ ਦੇ ਵਿੱਚ ਕੋਈ ਪਰਸਨ ਨਵਾਂ ਆਇਆ, ਹਰੇਕ ਨੂੰ ਇਹ ਜ਼ਰੂਰ ਰਿਕਮੈਂਡ ਕਰੋ ਕਿ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਆਉਂਦੇ ਹੀ ਕਰਵਾਈ ਜਾਵੇ, ਕਿਉਂਕਿ ਜਿੰਨੀ ਏਜ ਘੱਟ ਹੈ, ਹੈਲਥ ਵਧੀਆ ਹੈਗੀ ਆ, ਉਸ ਟਾਈਮ ਤੇ ਤੁਹਾਨੂੰ ਹੋਰ ਵੀ ਬੈਟਰ ਆਪਸ਼ਨਸ ਮਿਲ ਜਾਂਦੀਆਂ ਨੇ, ਇੰਸ਼ੋਰੇਬਿਲਟੀ ਲੌਕ ਇਨ ਕਰ ਲੈਂਦੇ ਹੋ। ਪਰ ਕਈ ਵਾਰ ਕਿਤੇ ਕਿਤੇ ਕੇਸ ਦੇ ਵਿੱਚ ਇੱਦਾਂ ਦੇਖਿਆ ਜਾਂਦਾ ਕਿ ਅਸੀਂ ਡਿਲੇ ਹੋ ਗਏ ਕਿਸੇ ਰੀਜ਼ਨ ਕਰਕੇ ਇੰਸ਼ੋਰੈਂਸ ਨਹੀਂ ਲੈ ਪਾਏ, ਜਾਂ ਫਿਰ ਇੰਸ਼ੋਰੈਂਸ ਕਰਵਾਈ ਸੀ, ਕਵਰੇਜ ਘੱਟ ਸੀ, ਅੱਜ ਸਾਨੂੰ ਜ਼ਿਆਦਾ ਕਵਰੇਜ ਦੀ ਜ਼ਰੂਰਤ ਹੈ। ਡੈਫੀਨੇਟਲੀ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਦੇ ਵਿੱਚ ਜਾ ਕੇ ਆਪਾਂ ਆਪਣੀਆਂ ਰਿਕੁਆਇਰਮੈਂਟਸ ਨੂੰ ਕਵਰ ਕਰ ਸਕਦੇ ਹਾਂ, ਚਾਹੇ ਟਰਮ ਇੰਸ਼ੋਰੈਂਸ, ਹੋਲ ਲਾਈਫ, ਪੇਡ ਅਪ ਪਾਲਿਸੀ। ਐਂਡ ਇੱਕ ਹੋਰ ਚੀਜ਼ ਇੱਕ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਜਦੋਂ ਵੀ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ, ਸਾਨੂੰ ਲੱਗਦਾ ਹੈ ਕਿ ਇਹ ਇਨ ਕੇਸ ਆਫ ਡੈਥ ਹੀ ਕਵਰ ਕਰੂਗੀ, ਪਰ ਬਹੁਤ ਸਾਰੀਆਂ ਪਾਲਿਸੀਜ਼ ਇੱਦਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਐਕਸਟ੍ਰੀਮ ਡਿਸੇਬਿਲਟੀ ਬੈਨੀਫਿਟ, ਜਿਹਦਾ ਮਤਲਬ ਇਹ ਹੈ ਕਿ ਇਨ ਕੇਸ ਜੇ ਪਰਸਨ ਨੂੰ ਕੋਈ ਇੱਦਾਂ ਦੀ ਡਿਸੇਬਿਲਟੀ ਹੋ ਜਾਂਦੀ ਹੈਗੀ ਹੈ ਕਿ 6 ਮੰਥ ਜਾਂ ਮੋਰ ਪਰਸਨ ਨੂੰ ਐਕਸਟ੍ਰੀਮ ਡਿਸੇਬਿਲਟੀ ਹੈਗੀ ਹੈ, ਤਾਂ ਉਸ ਟਾਈਮ ਤੇ 50% ਆਫ ਕਵਰੇਜ ਅਮਾਊਂਟ, ਮਤਲਬ ਇਹ ਹੈ ਕਿ ਜੇ 5 ਲੱਖ ਦੀ ਤੁਸੀਂ ਪਾਲਿਸੀ ਲਿੱਤੀ ਸੀ ਤਾਂ 2.5 ਲੱਖ ਸਾਨੂੰ ਜਿੰਦੇ ਜੀ ਮਿਲ ਸਕਦਾ ਹੁੰਦਾ ਹੈਗਾ। ਸੋ ਇਸ ਤਰੀਕੇ ਦੀਆਂ ਪਾਲਿਸੀਜ਼ ਡੈਫੀਨੇਟਲੀ ਅਸੀਂ ਡੈਫੀਨੇਟਲੀ ਡਿਜ਼ਾਇਨ ਕਰ ਸਕਦੇ ਹੁੰਦੇ ਹਾਂ ਵਰਕਿੰਗ ਐਜ਼ ਅ ਬ੍ਰੋਕਰ, ਤਾਂ ਕਿ ਜਿਹੜਾ ਵੀ ਪਰਸਨ ਕਵਰੇਜ ਕਰਵਾਉਂਦਾ ਉਹਨਾਂ ਨੂੰ ਜਿੰਦੇ ਜੀ ਵੀ ਬੈਨੀਫਿਟ ਹੋ ਸਕੇ ਇਨਕੇਸ ਜੇ ਜ਼ਰੂਰਤ ਪੈਂਦੀ ਹੈ, ਜਾਂ ਫਿਰ ਜੇ ਕਵਰੇਜ ਦੀ ਲੋੜ ਪਈ ਤਾਂ ਉਹਨਾਂ ਦੀ ਫੈਮਿਲੀ ਤਾਂ ਡੈਫੀਨੇਟਲੀ ਪ੍ਰੋਟੈਕਟਿਡ ਹੋਊਗੀ ਹੀ ਹੋਊਗੀ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਨੋਨ ਮੈਡੀਕਲ ਲਾਈਫ ਇੰਸ਼ੋਰੈਂਸ, ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਜਾਂ ਫਿਰ ਆਪਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ, ਉਹ ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-509-1509।
1: ਬਹੁਤ ਬਹੁਤ ਸ਼ੁਕਰੀਆ ਜੀ। ਸੋ ਮੋਨਾ ਮਹਿੰਗੀ ਜੀ ਹੁਣ ਤੁਸੀਂ ਗੱਲਬਾਤ ਕਰ ਲਿਓ, ਇੰਸ਼ੋਰੈਂਸ ਦੀ ਕਿਸੇ ਵੀ ਸੇਵਾਵਾਂ ਦੇ ਬਾਬਤ ਗੱਲਬਾਤ ਕਰਨੀ ਹੋਵੇ ਤਾਂ ਮੋਨਾ ਮਹਿੰਗੀ ਜੀ 416-509-1509 ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਥੈਂਕ ਯੂ ਸੋ ਮਚ।
6: ਥੈਂਕ ਯੂ ਸੋ ਮਚ ਪ੍ਰਭ ਜੀ, ਜਦੋਂ ਦੇਖੀ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਆਪਣੇ ਲਿਸਨਰਸ ਦੇ ਲਈ ਕਿ ਜਦੋਂ ਵੀ ਅਸੀਂ ਕੋਈ ਟਰਮ ਇੰਸ਼ੋਰੈਂਸ ਕਰਵਾਈ ਹੁੰਦੀ ਹੈ, ਜਦੋਂ ਅਸੀਂ ਨਵੇਂ ਆਏ ਹੁੰਦੇ ਆ, ਕਈ ਵਾਰ 10 ਸਾਲ ਦੀ, 20 ਸਾਲ ਦੀ ਟਰਮ ਕਰਵਾਈ ਹੁੰਦੀ ਹੈ, ਪਰਸਨ ਨੂੰ ਇਹ ਲੱਗਦਾ ਹੈਗਾ ਕਿ ਸਾਡੀ ਪਾਲਿਸੀ ਚੱਲ ਰਹੀ ਹੈ ਨੋ ਮੈਟਰ ਵਟ, ਪਰ ਮੇਕ ਸ਼ੋਰ ਕਰੋ ਉਹਨਾਂ ਪਾਲਿਸੀਜ਼ ਨੂੰ ਜ਼ਰੂਰ ਰਿਵਿਊ ਕਰੋ ਟਾਈਮ ਸਿਰ, ਤਾਂ ਕਿ ਪਾਲਿਸੀ ਦੀ ਐਕਸਪਾਇਰੀ ਤੋਂ ਪਹਿਲਾਂ ਜਿੰਨੀਆਂ ਵੀ ਪ੍ਰੋਵੀਜ਼ਨ ਹੁੰਦੀਆਂ ਤੁਸੀਂ ਉਹਨਾਂ ਨੂੰ ਐਕਸਪਲੋਰ ਕਰ ਸਕੋਗੇ। ਇਨ ਕੇਸ ਹੈਲਥ ਦੇ ਵਿੱਚ ਕੋਈ ਚੇਂਜਿਸ ਆਈਆਂ ਨੇ, ਉਹਨੂੰ ਤੁਸੀਂ ਟਰਮ 10 ਸਾਲ ਦੀ ਨੂੰ 20 ਸਾਲ 'ਚ, 30 ਸਾਲ 'ਚ ਲਿਜਾ ਸਕਦੇ ਹੋ, ਜਾਂ ਮਨੀ ਬੈਕ ਪਾਲਿਸੀਜ਼ ਦੇ ਵਿੱਚ ਕਨਵਰਟ ਕਰ ਸਕਦੇ ਹੋ ਬਿਨਾਂ ਕਿਸੇ ਮੈਡੀਕਲ ਕੁਐਸਚਨ ਤੋਂ। ਸੋ ਤੁਹਾਡੀ ਕਿਸੇ ਵੀ ਇੰਸ਼ੋਰੈਂਸ ਕੰਪਨੀ ਦੇ ਨਾਲ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਚੱਲ ਰਹੀ ਹੈ, ਵਰਕਿੰਗ ਐਜ਼ ਅ ਬ੍ਰੋਕਰ, ਸਾਰੀ ਕੰਪਨੀਜ਼ ਨਾਲ ਅਸੀਂ ਡੀਲ ਕਰਦੇ ਹੈਗੇ ਆ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜਾਂ ਸੁਪਰ ਵੀਜ਼ਾ ਇੰਸ਼ੋਰੈਂਸ, ਬੱਚਿਆਂ ਦੀ RESP, ਆਪਣੀ ਇਨਵੈਸਟਮੈਂਟਸ ਦੇ ਬਾਰੇ, TFSA, FHSA, ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110, ਜਾਂ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਪ੍ਰਭ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅਗਲੀ ਕਾਲ ਦੇ ਵੱਲ ਚੱਲਦੇ ਹਾਂ। ਸੋ ਆਪਣੇ ਪ੍ਰੋਗਰਾਮ ਨੂੰ ਆਪਾਂ ਕੈਰੀ ਫਾਰਵਰਡ ਰੱਖਦੇ ਹਾਂ। ਸੋ ਬਹੁਤ ਹੀ ਬਿਜ਼ੀ ਪ੍ਰੋਗਰਾਮ, ਬਹੁਤ ਸਾਰੀਆਂ ਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਸੋ 905-673-3337 ਜੀ, ਹਰਪਾਲ ਮਨਕੂ ਜੀ ਤੁਸੀਂ ਆਉਣੇ ਰਹੋ।
7: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
7: ਹਾਂ ਦੇਖੋ ਜੀ, ਇਹ ਚੋਣਾਂ 2021 ਚ ਵੀ ਹੋਈਆਂ ਸੀ ਤੇ 2016 ਚ ਵੀ ਹੋਈਆਂ। 2016 ਚ ਅਕਾਲੀਆ ਵੀ ਗੌਰਮੈਂਟ ਸੀ, ਉਦੋਂ ਅਕਾਲੀ ਜਿੱਤੇ ਸੀ। ਉਹ 2021 ਦੇ ਵਿੱਚ ਜਦੋਂ ਹੋਈਆਂ ਸੀ, ਉਦੋਂ ਤਾਂ ਆਮ ਆਦਮੀ ਪਾਰਟੀ ਨੂੰ 50 ਕੁ ਵਜੇ ਸੀਟਾਂ ਮਿਲੀਆਂ ਸੀ ਪੂਰੇ ਪੰਜਾਬ ਤੋਂ, ਔਰ ਚੰਗੀ ਚਪੇੜ ਵੱਜੀ ਸੀ ਆਮ ਆਦਮੀ ਪਾਰਟੀ। ਰੀਸੈਂਟਲੀ ਦੇਖੋ ਤੁਸੀਂ ਦਿੱਲੀ ਤੋਂ ਹਾਰੇ ਆ, ਉੱਥੋਂ ਚਲੋ ਚਪੇੜ ਤਾਂ ਨਹੀਂ ਵੱਜੀ ਆਮ ਆਦਮੀ ਪਾਰਟੀ ਦੇ, ਠੁੱਡੇ ਵੱਜੇ ਆ ਜੀ ਉਹਨਾਂ ਦੇ। ਔਰ ਗੁਜਰਾਤ ਦੇ ਵਿੱਚ ਰੀਸੈਂਟਲੀ ਹੋ ਕੇ ਹਟੀਆਂ ਇਲੈਕਸ਼ਨਾਂ ਔਰ ਕੇਜਰੀਵਾਲ ਭਗਵੰਤ ਮਾਨ ਜਹਾਜ਼ ਤੇ ਚੱਕ ਚੱਕ ਕੇ ਗਏ ਸੀ ਹਾਈ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਔਰ ਇੱਡਾ ਦਾ ਠੁੱਡਾ ਵਜਾ ਉਹ ਠੁੱਡਾ ਵੱਜ ਗਿਆ ਸਿੱਧੇ ਹੀ ਪੰਜਾਬ ਡਿੱਗਿਆ ਜੀ ਸ਼ਾਬਾਸ਼ ਦਿੱਲੀ ਵਾਲਿਓ ਸ਼ਾਬਾਸ਼ ਗੁਜਰਾਤ ਵਾਲਿਓ ਏਦਾਂ ਦੀ ਝੂਠੀ ਪਾਰਟੀ ਨੂੰ ਤੁਸੀਂ ਸਿੱਟਿਆ ਏਦਾਂ ਮੁੱਦੇ ਮੂੰਹ ਸਿੱਟਿਆ ਜੀ ਇੱਥੇ ਆ ਕੇ ਪਤਾ ਨੀ ਉਹਨਾਂ ਨੂੰ ਕੀ ਹੋ ਗਿਆ ਚਲੋ ਦੇਖਦੇ ਹਾਂ ਜੀ ਅੱਗੇ ਕੀ ਹੁੰਦਾ ਪਰ 2000 ਜਦੋਂ 21 ਦੇ ਵਿੱਚ ਰਿਜ਼ਲਟ ਆਇਆ ਸੀ ਉਦੋਂ ਵੀ ਜਿੱਤੀ ਸੀ ਪਾਰਟੀ ਹੁਣ ਵੀ ਰੂੜੀ ਪਾਰਟੀ ਜਿੱਤੀ ਪਹਿਲਾਂ ਵੀ ਰੂੜੀ ਪਾਰਟੀ ਇੱਥੇ ਆਈ ਆ ਮੈਨੂੰ ਨੀ ਲੱਗਦਾ ਜੀ ਇਹ ਕੋਈ ਸੈਮੀ ਫਾਈਨਲ ਸੁਮੀ ਫਾਈਨਲ ਆ 2027 ਦਾ ਬਾਕੀ ਪਤਾ ਲੱਗ ਜਾਂਦਾ ਜੀ ਸਾਲ ਰਹਿ
1: ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ 905-673-3337 ਰਮੇਸ਼ ਜੀ ਕੁਛ ਟਿੱਪਣੀ ਕਰਨਾ ਚਾਹੋਗੇ
0: ਠੀਕ ਹੈ ਸਰੋਤੇ ਦੀ ਆਪਣੀ ਗੱਲ ਹੈ ਚਲੇ ਗਈ ਹੈ ਉਵੇਂ ਮੈਂ ਇੱਥੇ ਇੱਕ ਚੀਜ਼ ਜੋੜ ਦਵਾਂ ਸਭ ਮੈਂ ਕੋਈ ਨਤੀਜੇ ਨਾ ਬੜੇ ਪੰਜਾਬ ਦੇ ਕੁਛ ਥਾਵਾਂ ਤੇ ਇੰਟਰਸਟਿੰਗ ਨਤੀਜੇ ਹੈ ਕਿਤੇ ਏਦਾਂ ਦੇ ਨਤੀਜੇ ਆ ਕਿ ਪਾਰਟੀ ਕੁਝ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੇ ਉਹਦੇ ਵਿੱਚ ਅਕਾਲੀ ਦਲ ਕਾਂਗਰਸ ਤੇ ਭਾਜਪਾ ਦੇ ਕਈ ਥਾਵਾਂ ਤੇ ਨਾ ਅਣ ਐਲਾਨੇ ਗੱਠਜੋੜ ਹੈ ਕਿ ਭਾਈ ਇਹਨਾਂ ਨੂੰ ਹਰਾਉਣਾ ਆਮ ਆਦਮੀ ਪਾਰਟੀ ਨੂੰ ਜੋ ਕਰਨਾ ਕਰ ਲਓ ਮੈਂ ਉਦਾਹਰਣ ਦਿੰਦਾ ਇੱਕ ਸਮਾਣਾ ਦੀ ਉਹ ਸਮਾਣਾ ਦੇ ਵਿੱਚ ਜਿੱਥੇ ਅਮਨ ਅਰੋੜਾ ਹੁਣੀ ਜਿੱਥੋਂ ਦੇ ਲੀਡਰ ਹੈ
1: ਜੀ
0: ਉੱਥੋਂ ਦੀ ਜੇ ਸਿਆਸਤ ਨੂੰ ਤੁਸੀਂ ਨੇੜਿਓ ਘੋਖੋਗੇ ਤਾਂ ਉੱਥੇ ਪਤਾ ਲੱਗ ਜਾਏਗਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਦੂਜੀਆਂ ਸਿਆਸੀ ਪਾਰਟੀਆਂ ਨੇ ਕਿਵੇਂ ਅਣ ਐਲਾਨਿਆ ਗੱਠਜੋੜ ਕੀਤਾ ਇਵੇਂ ਮਕੇਰੀਆਂ ਦੀ ਸਥਿਤੀ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਦੂਜੀਆਂ ਪਾਰਟੀਆਂ ਨੇ ਗੱਠਜੋੜ ਕੀਤਾ ਕਿ ਭਾਈ ਆਹ 4 ਸੀਟਾਂ ਅਸੀਂ ਅਕਾਲੀ ਦਲ ਵਾਲੇ ਲੜ ਲੈਣੇ ਤੁਸੀਂ ਭਾਜਪਾ ਵਾਲੇ ਅੰਦਰ ਖਾਤੇ ਸਮਰਥਨ ਕਰ ਦਿਓ ਭਾਜਪਾ ਵਾਲੇ ਕਹਿੰਦੇ 6 ਸੀਟਾਂ ਅਸੀਂ ਲੜ ਲੈਣੇ ਤੁਸੀਂ ਅੰਦਰ ਖਾਤੇ ਸਮਰਥਨ ਦੇ ਲਿਓ ਉੱਥੇ ਪ੍ਰਾਪਤੀ ਵੀ ਰਹੀ ਹੈ ਮਕੇਰੀਆਂ 'ਚ ਭਾਜਪਾ ਮੈਂ ਦੱਸ ਕੇ ਹਟਿਆ ਕਿ ਮਕੇਰੀਆਂ 'ਚ ਭਾਜਪਾ ਨੇ ਇਸ ਗੱਲੋਂ ਬੜੀ ਵੱਡੀ ਪ੍ਰਾਪਤੀ ਕੀਤੀ ਹੈ ਪਰੰਤੂ ਸਮਾਣਾ 'ਚੋਂ ਹਾਰ ਹੋਈ ਹੈ ਸੋ ਏਦਾਂ ਦੇ ਬੜੇ ਸਾਰੀਆਂ ਚੀਜ਼ਾਂ ਹੈਗੀਆਂ ਇਹ ਠੀਕ ਹੈ ਸਰੋਤਿਆਂ ਦੀ ਗੱਲ ਦਾ ਇਹ ਕਾਫੀ ਹੱਦ ਤੱਕ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਸੱਤਾਧਾਰੀ ਹੁੰਦੀ ਹੈ ਉਹ ਸਰਕਾਰੀ ਮਸ਼ੀਨਰੀ ਦਾ ਦੁਰ ਉਪਯੋਗ ਕਰਕੇ ਬਹੁਤ ਸਾਰਾ ਆਪਣਾ ਫਰਕ ਪਾ ਲੈਂਦੀ ਹੈ ਪਰੰਤੂ ਸਰੋਤਿਓ 100% ਨਹੀਂ ਹੁੰਦਾ ਫਰਕ ਉਹ ਇੱਕ ਵਿੱਚ ਛੋਟਾ ਹਿੱਸਾ ਹੁੰਦਾ ਆ ਸੋ ਆਪਾਂ ਨਿਰਾਪੁਰਾ ਨਹੀਂ ਕਹਿ ਸਕਦੇ ਹਾਂ ਪ੍ਰਭਾਵ ਜ਼ਰੂਰ ਹੁੰਦਾ ਜਿਹੜੀ ਮੌਕੇ ਤੇ ਸਰਕਾਰ ਹੈ ਉਹ ਸਰਕਾਰੀ ਮਸ਼ੀਨਰੀ ਦਾ ਦੁਰ ਉਪਯੋਗ ਕਰਕੇ ਥੋੜੀਆਂ ਬਹੁਤੀਆਂ ਵੋਟਾਂ ਆਪਣੇ ਖੇਮੇ ਚ ਭੁਗਤਾ ਲੈਂਦੀ ਇਹ ਸੱਚ
1: ਜੀ ਬਿਲਕੁਲ ਜੀ ਨਾਲ ਦੀ ਨਾਲ ਤੁਹਾਨੂੰ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਮੈਸੇਜ ਦੇ ਦਈਏ ਜੇ ਤੁਸੀਂ ਆਪਣੇ ਫਨਲ ਦੀ ਪਲੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਯਾਦ ਰੱਖਣਾ ਆ 905-458-2222 ਜੇ ਤੁਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਜਾਣ ਤੋਂ ਪਿਆਰਿਆਂ ਨੂੰ ਜਾਣ ਤੋਂ ਬਾਅਦ ਮੁਸੀਬਤਾਂ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਨਹੀਂ ਧਕੇਲਣਾ ਚਾਹੁੰਦੇ ਤਾਂ ਤੁਸੀਂ ਆਪਣੇ ਫਨਲ ਦੀ ਪਲੀ ਪਲਾਨਿੰਗ ਕਰ ਸਕਦੇ ਹੋ 905-458-2222 ਔਰ ਨਾਲ ਦੀ ਨਾਲ ਤੁਸੀਂ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਉਹਨਾਂ ਨੂੰ ਯਾਦ ਰੱਖਣਾ ਆ ਤੁਸੀਂ ਮੌਸਮ ਖੁੱਲ ਗਏ ਨੇ ਹੁਣ ਧੁੱਪਾਂ ਲੱਗਣ ਲੱਗ ਗਈਆਂ ਬੇਸਮੈਂਟ ਲੀਕੇਜ ਰਿਪੇਅਰ ਕਰਵਾਉਣੀ ਆ ਡਰਾਈਵੇ ਦਾ ਕੰਮ ਕਰਾਉਣਾ ਪੈਟੀਓ ਕਿਸੇ ਵੀ ਤਰ੍ਹਾਂ ਦਾ ਕੰਕਰੀਟ ਦਾ ਕੰਮ ਕਰਾਉਣਾ ਤੇ ਲੰਬੇ ਸਮੇਂ ਦਾ ਤਜਰਬਾ ਕੁਲਵਿੰਦਰ ਧਾਲੀਵਾਲ ਉਹਨਾਂ ਨੂੰ ਯਾਦ ਕਰ ਲਿਓ ਟੈਰਕਸ ਕੌਂਕਰੀਟ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ 647-526-2372 ਟੈਰਕਸ ਕੌਂਕਰੀਟ ਤੇ ਅੱਜ ਦੇ ਸਮੇਂ ਨੂੰ ਆਪਾਂ ਇੰਨਾ ਕੁ ਕਲਾ ਵਿੱਚ ਭਰ ਸਕਾਂਗੇ ਕਿਉਂਕਿ ਸਮੇਂ ਦੀਆਂ ਜਿਹੜੀਆਂ ਸੂਈਆਂ ਆ ਉਹ ਆਲਮੋਸਟ ਤਕਰੀਬਨ ਸਮਾਂ ਹੋ ਚੁੱਕਿਆ ਆ ਸੋ ਸਾਨੂੰ ਇੱਥੇ ਇਜਾਜ਼ਤ ਦਿਓ ਰਮੇਸ਼ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਜੁੜਨ ਦੇ ਲਈ ਕੱਲ੍ਹ ਨੂੰ ਫਿਰ ਨਵੀਂ ਸਵੇਰ ਨਵੀਆਂ ਖਬਰਾਂ ਨਵੀਂ ਗੱਲਬਾਤ ਦੇ ਨਾਲ ਫਿਰ ਜੁੜਾਂਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ
0: ਮਿਹਰਬਾਨੀ ਸੰਧੂ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ
1: ਜੀ ਬਿਲਕੁਲ ਇਹ ਸੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਝਲਕ ਅਤੇ ਅੱਜ ਤੁਸੀਂ ਕੁਛ ਅਜੀਬ ਅੱਜ ਬਹੁਤ ਸਾਰੇ ਦੋਸਤਾਂ ਦੀਆਂ ਕਾਲਸ ਆਈਆਂ ਮੈਨੂੰ ਮੈਸੇਜ ਵੀ ਆ ਰਿਹਾ ਸੋ ਅਜੀਬ ਇਸ ਕਰਕੇ ਕਹੂੰਗਾ ਕਿਉਂਕਿ ਅੱਜ ਚੋਣਾਂ ਦੇ ਨਤੀਜਿਆਂ 'ਤੇ ਗੱਲਬਾਤ ਹੋਈ ਸੋ ਤੁਹਾਨੂੰ ਕਈਆਂ ਨੂੰ ਕਈਆਂ ਦੀ ਕਾਲ ਔਨਰ ਹੋ ਗਈ ਕਈਆਂ ਦੀ ਨਹੀਂ ਹੋਈ ਸੋ ਬਾਕੀ ਦੀਆਂ ਗੱਲਾਂ ਕੱਲ੍ਹ ਕਰਦੇ ਹਾਂ ਸੋ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਵਾਜ਼ ਰੱਖਿਓ ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ
8: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 bedroom 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 feet ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2622.
9: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1515।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: ਪ੍ਰੋਗਰਾਮ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ, ਹੈਪੀ ਫਰਾਈਡੇ, ਵਾਹ ਵੀ ਵਾਹ, ਫਰਾਈਡੇ ਦੀ ਸੋਹਣੀ ਖੂਬਸੂਰਤ ਮਿੱਠੀ ਜੀ ਸਵੇਰ ਆ ਚੁੱਕੀ ਹੈ। ਅਤੇ ਫਰਾਈਡੇ ਦੀ ਯਾਰ ਕਿਹਨੂੰ ਨਹੀਂ ਉਡੀਕ ਰਹਿੰਦੀ, ਮੈਂ ਕਹਿੰਦਾ ਬੱਚਿਆਂ ਤੋਂ ਲੈ ਕੇ ਬਜ਼ੁਰਗ, ਬਜ਼ੁਰਗ ਤੋਂ ਲੈ ਕੇ ਬੱਚੇ ਸਾਰੇ ਵੇਟ ਕਰਦੇ ਆ ਫਰਾਈਡੇ ਆਵੇ। ਫਰਾਈਡੇ ਦੀ ਇੱਕ ਵਾਈਬ ਹਵਾ ਦੇ ਵਿੱਚ ਹੋਵੇ ਨਾ, ਤਾਂ ਫਿਰ ਉਹਦੀ ਕੋਈ ਰੀਸ ਨਹੀਂ। ਚਾਰੇ ਪਾਸੇ ਸਭ ਹੱਸਦੇ, ਖੇਡਦੇ, ਨੱਚਦੇ, ਗਾਉਂਦੇ, ਇੰਜੋਏ ਕਰਦੇ, ਮੁਸਕਰਾਉਂਦੇ ਹੈ। ਸੋ ਵੈਰੀ ਗੁੱਡ। ਅਤੇ ਫਰਾਈਡੇ ਨੂੰ ਫਿਰ ਕੀ ਪਲਾਨ ਹੈ, ਸੈਟਰਡੇ ਨੂੰ ਕੀ ਪਲਾਨ ਹੈ, ਸੰਡੇ ਨੂੰ ਤਾਂ ਮੈਨੂੰ ਲੱਗ ਰਿਹਾ ਕਿ ਪਲਾਨ ਸਾਰਿਆਂ ਦੇ ਦਿਲ ਜੀ ਥੋੜ੍ਹਾ ਨਾਲ ਬਣੇ ਹੋਏ ਨੇ। ਸੋ ਆ ਜਾਓ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਫਰਾਈਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਸਟੂਡੀਓ ਦਾ ਨੰਬਰ ਹੈ ਆਪਣਾ 9056733337, ਅਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ 905-673-3337। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਵੈਲਕਮ। ਐਂਡ ਕਹਿੰਦੇ ਨੇ ਕਿ ਇਸ ਵੀਕਐਂਡ ਮੌਸਮ ਨੇ ਕਮਾਲ ਕਰ ਦੇਣੀ ਹੈ। ਸੋ ਡੇ ਟਾਈਮ ਟੈਂਪਰੇਚਰਸ 20 ਤੋਂ ਪਲੱਸ, ਭਾਵੇਂ ਸਪਰਿੰਗ ਆਪਣੀ ਥੋੜ੍ਹੀ ਜਿਹੀ ਠੰਡੀ ਠਾਰ ਸ਼ੁਰੂ ਹੋਈ, ਬਟ ਹੁਣ ਸਿਗਨਲ ਜੇ ਆ ਰਿਹਾ ਕਿ ਮੌਸਮ ਆਪਣਾ ਵਧੀਆ ਹੋਵੇਗਾ। ਅੱਜ ਵੀ ਮੈਨੂੰ ਲੱਗਦਾ ਕਿ ਕੀ ਹੈ ਨਾ ਵੀ 25-26 ਡਿਗਰੀ ਤੱਕ ਤਾਂ ਮੌਸਮ ਪਹੁੰਚ ਹੀ ਜਾਣਾ। ਐਂਡ ਸ਼ਾਮਾਂ ਨੂੰ ਹਲਕੀ ਫੁਲਕੀ ਜੀ ਹੁੰਦੀ ਹੈ ਯਾਰ ਠੰਡ, ਜ਼ਰੂਰ ਸ਼ਾਮ ਨੂੰ 6-7 ਹੋ ਜਾਂਦਾ, ਬੰਦੇ ਨੂੰ ਜੈਕਟ ਜੀ ਪਾਉਣੀ ਪੈਂਦੀ ਹੈ। ਪਰ ਚਲੋ ਹੋਪਫੁਲੀ ਕੁਝ ਕੁ ਦਿਨ ਬਾਕੀ ਨੇ ਅਤੇ ਫਿਰ ਸ਼ਾਮ ਨੂੰ ਵੀ ਬਿਨਾਂ ਜੈਕਟਾਂ ਤੋਂ ਬਿਨਾਂ ਸਵੈਟਰਾਂ ਤੋਂ ਸਰਜਾ ਕਰੇਗਾ। ਬਟ ਵੀਕਐਂਡ ਇਜ਼ ਨਾਈਸ, ਧੁੱਪ, ਨਾਈਸ ਟੈਂਪਰੇਚਰਸ, ਤੇ ਇੰਜੋਏ ਕਰੋ। 4778, ਹੈਲੋ ਜੀ, ਸਤਿ ਸ਼੍ਰੀ ਅਕਾਲ
1: ਨਵੀਂ ਜੀ। ਅੱਜ ਸਿੱਧੂ ਮੂਸੇਵਾਲੇ ਦੀ 4th ਡੈਥ ਐਨਵਰਸਰੀ ਹੈ
0: ਜੀ,
1: ਉਹਨਾਂ ਦਾ ਗੀਤ ਲਾ ਦਿਓ ਟ੍ਰਿਬਿਊਟ ਲਈ। ਥੈਂਕ ਯੂ।
0: ਉਹਨਾਂ ਦਾ ਗੀਤ ਕੋਈ ਵੀ ਲਾ ਦਈਏ,
1: ਕੋਈ ਵੀ ਲਾ ਦਿਓ, ਜਾਂ ਮਾਂ ਦਾ ਲਾ ਦਿਓ, ਉਹਦਾ ਹੈਗਾ
0: ਜ਼ਰੂਰ ਲਾ ਦਿਨੇ ਜੀ, ਜ਼ਰੂਰ,
1: ਕੋਈ ਵੀ
0: ਜ਼ਰੂਰ ਜੀ, ਕੋਈ ਗੱਲ ਨਹੀਂ ਜੀ। ਬਿਲਕੁਲ ਸਿੱਧੂ ਮੂਸੇਵਾਲਾ ਹੈ, ਆਲਰੇਡੀ 4 ਸਾਲ ਹੋ ਵੀ ਗਏ, ਸਮਾਂ ਵੀ ਯਾਰ ਬਹੁਤ ਹੀ ਤੇਜ਼ੀ ਨਾਲ ਲੰਘਦਾ, ਪਤਾ ਨਹੀਂ ਚੱਲਦਾ 4 ਸਾਲ ਕਿੱਥੇ ਗਏ। ਤੇ ਸਿੱਧੂ ਮੂਸੇਵਾਲੇ ਵਰਗਾ ਹੀਰਾ ਜੰਮਣਾ ਕਿਤੇ ਯਾਰ, ਕਿਆ ਕਮਾਲ ਦੀ ਆਵਾਜ਼, ਕਿਆ ਕਮਾਲ ਦੀ ਕਲਮ, ਤੇ ਜਦੋਂ 6 ਫੁੱਟਾ ਉੱਚਾ ਲੰਮਾ ਗੱਭਰੂ ਸਟੇਜ ਤੇ ਵੀ ਆਉਂਦਾ ਸੀ ਨਾ, ਤੇ ਫਿਰ ਤੁਹਾਨੂੰ ਪਤਾ ਹੀ ਆ ਕਿਆ ਇੱਕ ਹੁੰਦਾ ਨਾ ਜਿਹੜੀ ਪਰਸਨੈਲਿਟੀ ਹੈ, ਜੋ ਇੱਕ ਪੇਸ਼ਕਾਰੀ ਹੈ, ਉਹ ਵੀ ਸਭ ਦੇ ਵੱਸ ਦੀ ਗੱਲ ਨਹੀਂ ਹੁੰਦੀ, ਉਹ ਕੋਈ ਕੋਈ ਕਰ ਸਕਦਾ। ਸੋ ਸਿੱਧੂ ਉਹਨਾਂ ਵਿੱਚੋਂ ਇੱਕ ਸੀ, ਅਤੇ ਸਿੱਧੂ ਨੂੰ ਦੁਨੀਆ ਯਾਦ ਕਰ ਰਹੀ ਹੈ, ਅਤੇ 4 ਈਅਰਸ ਆਲਰੇਡੀ। ਅਤੇ ਟਾਈਮ ਦੇਖੋ, ਗੱਲ ਇਹ ਹੈ ਕਿ ਸਮਾਂ ਨਹੀਂ ਰੁਕਦਾ ਕਿਸੇ ਲਈ, ਸਮਾਂ ਤਾਂ ਭੱਜਦਾ ਜਾਂਦਾ। 2022, ਹਾਂਜੀ, ਅਤੇ 29 ਮਈ ਨੂੰ ਸਿੱਧੂ ਬਾਈ ਹੁਣੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ। ਸੋ ਸਾਰੇ ਯਾਦ ਕਰ ਰਹੇ ਨੇ, ਸਾਰੇ ਮਿਸ ਕਰ ਰਹੇ ਜ਼ਰੂਰ। ਮੈਂ ਅੱਜ ਸ਼ੁਰੂਆਤ, ਮੇਰੀ ਗਲਤੀ ਹੋ ਗਈ, ਮੈਨੂੰ ਸ਼ੁਰੂਆਤ ਹੀ ਸਿੱਧੂ ਦੇ ਕਿਸੇ ਗਾਣੇ ਤੋਂ ਕਰਨੀ ਚਾਹੀਦੀ ਸੀ। ਸੋ ਜ਼ਰੂਰ ਤੁਹਾਡੇ ਲਈ ਲਾਉਣੇ ਹਾਂ, ਅਤੇ 100%। ਸੋ ਨੰਬਰ ਆਪਣਾ 9056733337। ਮੈਂ ਆਪਣੇ ਇੰਸਟਾਗ੍ਰਾਮ ਨੂੰ ਦੇਖ ਰਿਹਾ ਸੀ ਜਦੋਂ ਸਿੱਧੂ ਉਹਨਾਂ ਦੀ ਡੈਥ ਹੋਈ ਹੈ, ਤਾਂ ਚਲੋ ਕਈ ਵਾਰ ਆਪਣੇ ਮਨਾਂ 'ਚ ਕੋਈ ਚੀਜ਼ ਆਉਂਦੀ ਹੈ। ਮੈਂ ਨਾ ਲਿਖਿਆ ਸੀ ਅਤੇ ਫਿਰ ਮੈਂ ਇੰਸਟਾਗ੍ਰਾਮ 'ਤੇ ਪਾਇਆ ਸੀ ਕਿ ਇੱਕ ਐਸਾ ਆਰਟਿਸਟ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਦੇਖਣ ਨੂੰ ਮਿਲਦਾ, 28 ਸਾਲ ਦੀ ਉਮਰ ਦੇ ਵਿੱਚ ਜਿੰਨੀ ਤਰੱਕੀ ਸਿੱਧੂ ਬਾਈ ਨੇ ਕੀਤੀ, ਆਮ ਬੰਦਾ 10 ਉਮਰਾਂ ਦੇ ਵਿੱਚ ਵੀ ਨਹੀਂ ਕਰ ਸਕਦਾ। ਮਨ ਸੱਚੀ ਬੜਾ ਉਦਾਸ ਹੈ, ਉਸ ਮਾਂ ਬਾਰੇ ਸੋਚੋ ਅਤੇ ਉਸ ਬਾਪ ਬਾਰੇ ਸੋਚੋ ਜਿਸਦਾ ਹੀਰਾ ਦੁਨੀਆ ਤੋਂ ਚਲਾ ਗਿਆ। RIP ਟੂ ਦਾ ਲੈਜੈਂਡ ਸਿੱਧੂ ਮੂਸੇਵਾਲਾ। ਸੋ ਜ਼ਰੂਰ ਗੀਤ ਲਾਉਂਦੇ ਹਾਂ ਤਾਂ ਸਿੱਧੂ ਹੁਣਾਂ ਦਾ, ਅਤੇ ਪ੍ਰੋਗਰਾਮ ਹੈ ਪੰਜਾਬੀ ਦਾ। ਨੰਬਰ ਹੈ ਆਪਣਾ 905-673-3337-905-673-3337, ਅਤੇ ਗੱਲਾਂ ਬਾਤਾਂ ਤੁਹਾਡੀਆਂ ਅਤੇ ਸਾਡੀਆਂ ਹੋ ਰਹੀਆਂ ਨੇ। ਸਾਡੇ ਨਾਲ ਸੌਰਵ ਬਰਤਨ ਜੀ ਵੀ ਜੁੜ ਚੁੱਕੇ ਨੇ। ਸੌਰਵ ਜੀ, ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ, ਐਂਡ ਆਈ ਆਲਸੋ ਪੇ ਮਾਈ ਰਿਗਾਰਡਸ ਟੂ ਦ ਡਿਪਾਰਟਡ ਸੋਲ। ਵਾਕਿਆ ਤੁਸੀਂ ਜਿਹੜੀ ਗੱਲ ਕਹੀ ਹੈਗੀ ਹੈ, ਇਟਸ 200% ਟਰੁੱਥ।
0: ਜੀ,
2: ਆਰਟਿਸਟ ਆਫ ਆਈ ਵੁੱਡ ਸੇ ਡਿਕੇਡਸ ਜਿਹੜਾ ਪੈਦਾ ਹੋਇਆ ਹੈਗਾ।
0: ਬਿਲਕੁਲ
2: ਨਵੀ, ਅੱਜ ਫਰਾਈਡੇ ਹੈ ਔਰ ਮੈਂ ਕੁਇਕਲੀ ਯੂ ਨੋ a common problem which should not be that common among our listeners, khas karke jehde businesses de vich hage ne. Lot of business owners will be retiring with lot of wealth and a lot of assets. So does it really make sense for them to have RRSPs? ਜਾਂ ਉਹਨਾਂ ਨੂੰ ਰਿਟਾਇਰਮੈਂਟ ਦੀ ਜਾਂ ਖਾਸ ਕਰਕੇ ਜਦੋਂ ਸੈਲਰੀਜ਼ ਵਿਦਡਰਾਅ ਕਰ ਰਹੇ ਨੇ ਟੈਕਸ ਪਲੈਨਿੰਗ ਦੇ ਲਈ RRSP ਕੰਟਰੀਬਿਊਟ ਕਰਕੇ ਔਰ ਫਿਰ ਫੁੱਲ ਟੈਕਸ ਦੇਣ ਦੀ ਜਿਹੜੀ ਹੈਗੀ ਸੈਂਸ ਬਣਦੀ ਹੈ ਤਾਂ ਮੇਰਾ ਮੰਨਣਾ ਹੈ ਨਹੀਂ. ਸੋ ਵੀ ਕੈਨ ਕ੍ਰੀਏਟ ਅ ਥਰੀ ਫੋਲਡ ਐਸੈਟ ਫੋਰ ਦੈਮ ਵਿਦ ਇਨ ਦਾ ਕਾਰਪੋਰੇਸ਼ਨ ਵਿਦਆਊਟ ਇਨਕਰਿੰਗ ਐਨੀ ਟੈਕਸ ਲਾਇਬਿਲਿਟੀ. ਮੀਨਸ ਕਿ ਜਿਹੜੇ ਤੁਸੀਂ $25,000-$50,000 RRSP ਕੰਟਰੀਬਿਊਟ ਕਰਕੇ ਟੈਕਸ ਬਚਾ ਰਹੇ ਹੋ, ਚਾਹੁੰਦਾ ਕਿ ਉਹ ਪੈਸਾ ਤੁਹਾਡੀ ਕਾਰਪੋਰੇਸ਼ਨ ਦੇ ਵਿੱਚ ਹੀ ਇਨਵੈਸਟ ਹੋ ਜਾਏ, ਉਹਦੇ ਉੱਪਰ ਕੋਈ ਪੈਸਿਵ ਟੈਕਸ ਨਾ ਲੱਗੇ, ਉਹਦੇ ਉੱਪਰ ਕੋਈ ਜਿਹੜਾ ਹੈਗਾ ਵੈ ਡਿਸਪੋਜੀਸ਼ਨ ਨਾ ਹੋਣ, ਔਰ ਉਹ ਇੱਕ ਕੈਪੀਟਲ ਪ੍ਰੋਪਰਟੀ ਦੀ ਤਰ੍ਹਾਂ ਗਰੋ ਵੀ ਕਰ ਜਾਏ, ਮਾਰਕੀਟ ਦੇ ਵਿੱਚ ਫੁੱਲੀ ਇਨਵੈਸਟਡ ਵੀ ਹੋ ਜਾਏ, ਔਰ ਅਸੀਂ ਉਸ ਪੈਸੇ ਨੂੰ ਥਰੀ ਫੋਲਡ ਕਰ ਸਕਦੇ ਹਾਂ ਰਾਈਟ ਅਵੇ. ਮੀਨਸ ਕਿ ਵੀ ਕੈਨ ਮੇਕ ਸ਼ੋਰ ਦੈਟ ਯੂਅਰ ਗਰੋਥ ਬਿਕਮਸ 3x ਵਿਦ ਇਨ ਨੋ ਟਾਈਮ. ਔਰ ਇਹ ਇੱਕ ਸਟ੍ਰੈਟਜੀ ਐਸੀ ਹੈ ਜਿਹਦੇ ਵਿੱਚ ਕਾਰਪੋਰੇਸ਼ਨ ਹੋਲਡਰਸ ਖਾਸ ਕਰਕੇ ਮੈਕਸੀਮਮ ਬੈਨੀਫਿਟ ਲੈ ਸਕਦੇ ਆ. ਕਾਰਨ, ਪੈਸਾ ਲਿਕੁਇਡ ਰਹੇਗਾ, ਪੈਸੇ ਤੇ ਟੈਕਸ ਨਹੀਂ ਲੱਗੇਗਾ, ਮੈਕਸੀਮਮ ਟੈਕਸ ਇਨ ਦਾ ਫਾਰਮ ਆਫ ਕੈਪੀਟਲ ਗੇਨਸ ਓਨਲੀ ਐਟ ਦਾ ਟਾਈਮ ਆਫ ਵਿਦਡਰਾਅਲ ਬਾਏ ਦਾ ਕਾਰਪੋਰੇਸ਼ਨ ਇਜ 26%. ਦੈਟ ਮੀਨਸ ਕਿ ਤੁਸੀਂ ਆਪਣੀ ਕਾਰਪੋਰੇਸ਼ਨ ਦੇ ਐਸੈਟ ਨੂੰ ਇੱਕ ਨਾਨ ਰਜਿਸਟਰਡ ਐਸੈਟ ਬਣਾਤਾ ਜਿਹੜਾ ਕਿ ਹਾਈਲੀ ਪ੍ਰੋਡਕਟਿਵ ਹੈ ਔਰ ਲੂਕਰੇਟਿਵ ਹੈ. ਸੋ ਕਮ ਟਾਕ ਟੂ ਮੀ, ਕੰਸਲਟ ਵਿਦ ਮੀ ਇਫ ਯੂ ਆਰ ਰੀਅਲੀ ਬਾਇੰਗ RRSPs ਫੋਰ ਲੌਂਗ ਟਾਈਮ. And you will see how we can turn your taxable assets into a tax-efficient asset. 416-833-8533. 416-833-8533.
0: Navi, thank you very much. Thank you, sir. 416-833-8533. 1013.
3: Hello, ji. Namaskar, ji. Navi, ji. I had a phone call. There was a function happening. There was details.
0: What is a function happening, ji?
3: ਕੱਲ ਕੋਈ ਬਰਾੜ ਸਾਹਿਬ ਦਾ ਕੋਈ ਕਾਂਸਰਟ ਹੈਗੀ ਹੈ, ਪੰਜਾਬੀ ਕਾਂਸਰਟ.
0: ਕੱਲ ਨੂੰ ਪਤਾ ਨਹੀਂ ਜੀ, ਮੇਰੇ ਕੋਲ ਹੈ ਨਹੀਂ ਨੌਲੇਜ ਕੋਈ ਕਾਂਸਰਟ ਬਾਰੇ. 30 ਦਾ ਪਤਾ ਨਹੀਂ ਜੀ ਕਿਹਦਾ ਕਾਂਸਰਟ ਹੈ ਮੈਨੂੰ.
3: ਕੁਲਵਿੰਦਰ ਬਰਾੜ?
0: ਨਹੀਂ ਸਰ, ਆਈ ਐਮ ਸੋਰੀ, ਮੈਨੂੰ ਪਤਾ ਨਹੀਂ ਹੈਗਾ.
3: ਚਲੋ, ਮੈਂ ਫੋਨ ਕੀਤਾ ਜੀ, ਦੈਟਸ ਵਾਈ.
0: ਕੋਈ ਨਾ, ਜੇ ਕੋਈ ਹੋਇਆ ਤੁਹਾਨੂੰ ਦੱਸ ਦੇਵਾਂਗੇ, ਬਟ ਮੇਰੀ ਨੌਲੇਜ ਦੇ ਵਿੱਚ ਹੈ ਨਹੀਂ ਗਾ ਜੀ. ਕੋਈ ਗੱਲ ਨਹੀਂ, ਜ਼ਰੂਰ, ਬਹੁਤ ਸ਼ੁਕਰੀਆ. ਪਰ ਮੈਂ ਕੋਈ ਕਾਂਸਰਟ ਬਾਰੇ ਨਹੀਂ ਮੈਨੂੰ ਪਤਾ. ਮੈਨੂੰ ਇੰਨਾ ਕੁ ਪਤਾ ਕਿ ਕੱਲ੍ਹ ਵਡਾਲੀ ਸਾਹਿਬ ਆਏ ਸੀਗੇ ਟੋਰਾਂਟੋ, ਅਤੇ ਪਰਸੋਂ ਨੂੰ ਦਿੱਲੀ ਥੋੜ੍ਹੇ ਆ ਰਹੇ ਆ, ਅਤੇ ਉਸ ਤੋਂ ਇਲਾਵਾ ਆਈ ਐਮ ਨੋਟ ਟੂ ਸ਼ੋਰ. ਅਤੇ ਜੇ ਕੋਈ ਹੋਇਆ ਤਾਂ ਤੁਹਾਨੂੰ ਜ਼ਰੂਰ ਅਪਡੇਟ ਕਰ ਦੇਵਾਂਗੇ. ਸੋ ਸਟੂਡੀਓ ਦਾ ਫੋਨ ਨੰਬਰ ਹੈ 9056733337. ਲੋਕਾਂ ਨੇ ਯਾਰ ਕਿੱਡੇ ਕਿੱਡੇ ਘਰ ਬਣਾਏ ਆ. ਹੈ ਕਈ ਵਾਰ ਆਪਾਂ ਨੂੰ ਨਾ ਪਤਾ ਨਹੀਂ ਲੱਗਦਾ, ਬਟ ਕਈ ਲੋਕ ਦੁਨੀਆ ਤੋਂ ਬਹੁਤ ਅਲੱਗ ਨੇ. ਅਲੱਗ ਇਨ ਦਾ ਸੈਂਸ ਦੈਟ ਉਹਨਾਂ ਦੀ ਦੁਨੀਆ ਹੀ ਹੋਰ ਹੈ ਯਾਰ. ਜਿਹੜੇ ਹਿਸਾਬ ਨਾਲ ਉਹਨਾਂ ਕੋਲ ਪੈਸਾ, ਜਿਹੜੇ ਹਿਸਾਬ ਨਾਲ ਉਹਨਾਂ ਕੋਲ ਹੋਰ ਵੀ ਗੱਡੀਆਂ, ਘਰ ਘੁਰ ਨੇ. ਹੁਣ ਇੱਕ ਘਰ ਹੈ ਮਿਸੀਸਾਗਾ ਦੇ ਵਿੱਚ, ਅਤੇ ਉਹਨਾਂ ਨੇ ਆਪਣੀ ਛੱਤ ਦੇ ਉੱਤੇ, ਘਰ ਦੀ ਛੱਤ ਉੱਤੇ, ਘਰ ਦੀ ਰੂਫ ਉੱਤੇ ਇੱਕ ਡਰਾਈਵਿੰਗ ਰੇਂਜ ਬਣਾਇਆ ਹੁੰਦਾ ਨਹੀਂ, ਗੋਲਫ ਦਾ ਡਰਾਈਵਿੰਗ ਰੇਂਜ, ਗੋਲਫ ਦੀ ਪ੍ਰੈਕਟਿਸ ਕਰੀ ਦੀ ਹੈ. ਉਹ ਰੂਫ ਦੇ ਉੱਤੇ ਆ, ਤੇ ਵਿੱਚ ਘਰ ਦੇ ਐਲੀਵੇਟਰ ਲੱਗਿਆ, ਬਹੁਤ ਹੀ ਸੋਹਣਾ ਮੂਵੀ ਥੀਏਟਰ ਬਣਿਆ ਹੋਇਆ. ਸੋ ਚਲੋ, ਘਰ ਦੀ ਇੰਟੀਰੀਅਰ ਠੀਕ ਠੀਕ ਹੀ ਹੈ, ਬਟ ਜੇ ਘਰ ਨੂੰ ਬਾਹਰੋਂ ਦੇਖੋ ਤਾਂ ਗੋਲਫ ਦੀ ਡਰਾਈਵਿੰਗ ਰੇਂਜ ਔਨ ਦਾ ਰੂਫ. ਬੱਲੇ ਬੱਲੇ ਬੱਲੇ, ਸਾਡੀਆਂ ਛੱਤਾਂ ਤਾਂ ਬਈ ਆਮ ਹੀ ਨੇ, ਆਪਣੀਆਂ ਛੱਤਾਂ 'ਤੇ ਕਿੱਥੇ ਗੋਲਫ ਦੀ ਡਰਾਈਵਿੰਗ ਰੇਂਜ ਬਣ ਜੂਗੀ. ਹੈ ਚਲੋ, ਕੋਈ ਨਾ, ਇਹਨਾਂ ਨੂੰ ਮੁਬਾਰਕਾਂ ਹੋਣ, ਅਤੇ ਇਹਨਾਂ ਨੇ ਵੇਚਣ ਨੂੰ ਲਾਇਆ ਹੋਊਗਾ ਤਾਂ ਹੀ ਏਡੀ ਵੱਡੀ ਖਬਰ ਛਪੀ ਹੋਈ ਹੈ, ਨਹੀਂ ਤਾਂ ਕਿੱਥੇ ਛਪਦੀ ਹੈ. ਸੋ ਖੈਰ, ਸਟੂਡੀਓ ਦਾ ਨੰਬਰ ਹੈ 9056733337. ਮੈਂ ਕੱਲ੍ਹ ਹੀ ਦੇਖ ਰਿਹਾ ਸੀ, ਵਿਲ ਸਮਿਥ ਹੈ ਨਾ ਜਿਹੜਾ ਐਕਟਰ ਹੈ, ਵਿਲ ਸਮਿਥ ਦਾ ਵੀ ਕਹਿੰਦੇ ਕਿ ਏਡਾ ਵੱਡਾ ਘਰ, ਏਡੀ ਵੱਡੀ ਪ੍ਰੋਪਰਟੀ ਹੈ ਕਿ ਉਹਦਾ ਜ਼ਿਪ ਕੋਡ ਹੀ ਅਲੱਗ ਹੈ, ਇੰਨਾ ਉਹਦੇ ਕੋਲ ਕਹਿ ਲਓ ਕਿ ਲੈਂਡ ਹੈ, ਏਡੀ ਵੱਡੀ ਪ੍ਰੋਪਰਟੀ ਹੈ. ਸੋ ਇਹਨੂੰ ਕਹਿੰਦੇ ਆ ਬੱਲੇ ਬੱਲੇ. ਹੈ, ਆਪਾਂ ਐਵੇਂ ਕਈ ਵਾਰ ਔਨਲਾਈਨ ਜਾ ਕੇ ਆਪਣੇ ਕੱਪੜੇ, ਘੜੀਆਂ ਘੁੜੀਆਂ, ਗੱਡੀਆਂ ਦਿਖਾਉਣ ਲਈ ਪਾ ਦਿੰਦੇ ਨਾ ਫੋਟੋਆਂ, ਕਈ ਹੈਗੇ ਆ ਹੁਣ ਸੋਸ਼ਲ ਮੀਡੀਆ 'ਤੇ, ਅੱਧਾ ਤਾਂ ਸ਼ੋਅ ਆਫ ਹੀ ਚੱਲਦਾ, ਅਤੇ ਫਿਰ ਹੁੰਦਾ ਕਿ ਬੱਲੇ ਬਈ ਮੇਰੇ ਕੋਲ ਤਾਂ ਜੀਵ ਹੈਗਾ ਨਾ, ਚੱਕ ਕੇ ਆ, ਚੱਕੋ ਮੇਰੀ ਫੋਟੋ 'ਤੇ, ਆ ਦੇਖੋ ਮੈਂ ਗੁੱਚੀ ਦੀ ਐਨਕਾਂ ਲਾਈਆਂ, ਬਟ ਫਿਰ ਦੁਨੀਆ ਪਰੇ ਤੋਂ ਪਰੇ ਪਈ, ਅਗਲਾ ਕਹੂਗਾ ਦੇਖ ਮੇਰੇ ਕੋਲ ਘਰ ਹੈ ਉਹਦਾ ਆਪਦਾ ਹੀ ਜ਼ਿਪ ਕੋਡ ਹੈ। ਓਕੇ, ਇੱਕ ਤੁਹਾਨੂੰ ਨੰਬਰ ਦਈਏ, ਤੁਸੀਂ ਯਾਦ ਰੱਖੋ ਜ਼ਰੂਰ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਨੂੰ, ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਦੀ ਟੀਮ ਨੂੰ ਕਾਲ ਕਰੋ। ਜੇ ਕਾਰ ਵੈਨ ਟਰੱਕ ਦਾ ਐਕਸੀਡੈਂਟ ਹੋ ਗਿਆ, ਤੁਹਾਡੀ ਗੱਡੀ ਦੀ ਬੋਡੀ ਰਿਪੇਅਰ ਹੋਣ ਵਾਲੀ ਹੈ, ਤੁਸੀਂ ਇੱਥੇ ਚਲ ਜਾਓ, ਸਾਰੀ ਇੰਸ਼ੋਰੈਂਸ ਦੇ ਨਾਲ ਡੀਲਿੰਗ ਵੀ ਇਹ ਕਰਨਗੇ, ਤੁਹਾਨੂੰ ਕਲੇਮ ਵੀ ਲੈ ਕੇ ਦੇਣਗੇ, ਰੈਂਟਲ ਗੱਡੀ ਵੀ ਤੁਹਾਨੂੰ ਲੈ ਦੇਣਗੇ। ਤੁਸੀਂ ਸਿਰਫ ਇੱਕ ਕੰਮ ਕਰਨਾ, ਇਹਨੂੰ ਕਾਲ ਕਰਨਾ, ਬਾਕੀ ਹੈਡੇਕ ਇਹਨਾਂ ਦੀ। 905-453-6780 ਨੰਬਰ ਹੈ, 905-453-6780, 905-453-6780 ਦੇ ਉੱਤੇ ਸੰਪਰਕ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ, ਅਤੇ ਤੁਹਾਡੇ ਲਈ ਇਹਨਾਂ ਦੀ ਬਹੁਤ ਹੀ ਕਮਾਲ ਦੀ ਟੀਮ ਅਵੇਲੇਬਲ ਹੈ। ਤੁਹਾਡੇ ਨਾਲ ਅੱਜ ਥੋੜ੍ਹੀ ਜਿਹੀ ਗੱਲਬਾਤ ਕਰਨੀ ਹੈ ਆਪਾਂ। ਅਸੀਂ ਕੱਲ੍ਹ ਇੱਕ ਡਿਸਕਸ਼ਨ ਕਰ ਰਹੇ ਸੀ ਬੜੀ ਵਧੀਆ, ਆਪਣੇ ਪਹਿਰਾਵੇ ਵਾਲੇ, ਅਤੇ ਕਹਿੰਦੇ ਆ ਨਾ ਕਿ ਜੈਸਾ ਦੇਸ ਵੈਸਾ ਭੇਸ, ਸੋ ਉਹਦੇ ਨਾਲ ਥੋੜ੍ਹੀ ਜਿਹੀ ਇੱਕ ਰਿਲੇਟਡ ਗੱਲਬਾਤ ਦੇ ਬਾਰੇ ਥੋੜ੍ਹਾ ਜਿਹਾ ਤੁਹਾਡੇ ਨਾਲ ਚਾਨਣ ਪਾਵਾਂਗੇ। 2122 ਹੈਲੋ।
4: ਹੈਲੋ ਨਵੀ ਭਾਅ ਜੀ।
0: ਹਾਂਜੀ ਬ੍ਰਦਰ, ਕਿਵੇਂ ਹੋ?
4: ਗੁੱਡ ਗੁੱਡ, ਹਾਊ ਆਰ ਯੂ ਬ੍ਰਦਰ?
0: ਗੁੱਡ ਬ੍ਰਦਰ, ਗੁੱਡ। ਕੀ ਬਣਦਾ?
4: ਤੁਸੀਂ ਗੁੱਚੀ ਦਾ ਕੁਝ ਕਿਹਾ ਸੀ ਹੁਣੇ ਕਮੈਂਟ ਮਾਰਿਆ ਨਾ ਭਾਅ ਜੀ।
0: ਹਾਂ
4: ਡੁਪਲੀਕੇਟ, ਦੂਸਰਾ ਡੁਪਲੀਕੇਟ ਤੇ ਤੀਜਾ। ਸੋ ਪੂਰਾ ਭਾਜੀ ਤੁਹਾਨੂੰ ਆਨਲਾਈਨ ਦਿਖਾਉਂਦੇ ਆ ਵੀ ਇਹ ਚੀਜ਼ ਦੀ ਵੈਲਿਊ ਕਿੰਨੀ ਆ, ਇੱਕਦਮ ਕੇਸ ਵੀ ਟੋਰ ਦੇ ਨਾਲ ਹੈ ਨਾ। ਮੈਂ ਤਾਂ ਭਾਜੀ ਚੱਕ ਦੇ ਫੱਟੇ ਉੱਥੇ।
0: ਅੱਛਾ, ਖਰੀਦ ਲਿਆ? ਨਕਲੀ ਗੁੱਚੀ ਪਾਉਣ ਦੀ? ਇਹਦੇ ਤਾਂ ਬਿਹਤਰ ਹੈ ਬੰਦਾ ਜ਼ਾਰਾ ਦਾ ਸਮਾਨ ਪਾ ਲਵੇ, ਅਸਲੀ ਤਾਂ ਹੈ।
4: ਨਹੀਂ ਪਰ ਪ੍ਰਾਈਸ ਉਨੀ ਸੀ ਭਾਜੀ, ਤੇ ਆਈ ਡੋਨਟ ਨੋ, ਇੱਕ ਹੁੰਦਾ ਬ੍ਰਾਂਡ ਦਾ ਹਰ ਇੱਕ ਨੂੰ, ਰਾਈਟ? ਪ੍ਰਾਈਸ ਵੀ ਲਾਈਕ ਠੀਕ ਮਿਲ ਰਿਹਾ ਸੀ ਇਨ ਕੁਆਲਿਟੀ, ਲਾਈਕ ਜੇ ਤੁਸੀਂ ਹੱਥ ਚ ਫੜੋ ਜਾਂ ਸਾਹਮਣੇ ਅੱਖਾਂ ਨਾਲ ਦੇਖੋ, ਰਾਈਟ?
0: ਨਹੀਂ ਪਤਾ,
4: ਇੱਕ ਹੁੰਦਾ ਨਾ ਬੰਦਾ ਜਿਹੜਾ ਨਹੀਂ ਜਮੇ ਨੀ ਪਤਾ ਲੱਗਦਾ ਭਾਜੀ। ਸੋ ਮੈਂ ਤੇ ਚੱਕਦੇ ਭਾਜੀ, ਜਿਹੜਾ ਵੀ ਸਮਾਨ ਮੈਨੂੰ ਵਧੀਆ ਲੱਗਿਆ, ਤੇ ਮੈਂ ਜਦੋਂ ਆਇਆ, ਓਏ ਹੋਏ ਭਾਜੀ, ਸਾਰੇ ਕਹਿੰਦੇ ਆ ਬੰਦਾ ਪਤਾ ਨੀ ਬਰਥਡੇ ਹੋ ਗਏ ਜਾਂ ਕੀ ਹੈ।
0: ਮੈਂ ਉਹੀ ਤਾਂ ਮੈਂ ਹੱਸ ਰਿਹਾ ਸੀ ਕੱਲ, ਮੈਂ ਕਿਹਾ ਕਿ ਯਾਰ ਆਪਾਂ ਨੂੰ ਹੁਣ ਪਤਾ ਨੀ ਹੁੰਦਾ ਵੀ, ਦੇਖੋ ਇੱਕ ਬੰਦਾ ਉਹਨੇ ਗੁੱਚੀ ਦੀ ਬੈਲਟ ਲਾਈ ਹੈ, ਲੂਈ ਦੇ ਉਹਨੇ ਸ਼ੂ ਪਾਏ ਆ, ਬਰਬਰੀ ਦੀ ਸ਼ਰਟ ਪਾਈ ਹੈ, ਤੇ ਆਪਾਂ ਨੂੰ ਕੀ ਪਤਾ ਵੀ ਉਹ ਬੰਦਾ ਰਹਿੰਦਾ ਬੇਸਮੈਂਟ ਦੇ ਵਿੱਚ ਆ, ਰਾਈਟ? ਸੋ ਮੈਂ, ਮੇਰਾ ਤਾਂ ਕਹਿਣ ਦਾ ਇਹ ਨਹੀਂ ਸੀ ਵੀ ਕਿਸੇ ਨੂੰ ਆਪਾਂ ਕੁਛ ਕਹਿ ਰਹੇ ਹਾਂ, ਜਸਟ ਮੇਰਾ ਇਹ ਸੀ ਵੀ ਐਵੇਂ ਬਲੀਵ ਨਾ ਕਰਿਆ ਕਰੋ ਕਿ ਦੁਨੀਆ ਯੂਨੋ ਬਹੁਤ ਸਾਡੇ ਤੋਂ ਐਡਵਾਂਸ ਹੈ, ਇਹਨਾਂ ਕੋਲ ਇੰਨਾ ਕੁਛ ਹੈ, ਕਿਉਂਕਿ ਯੂ ਨੈਵਰ ਨੋ ਕਿ ਅਸਲ ਹੈ ਨਕਲੀ ਹੈ ਕੀ ਹੈ।
4: 100% ਭਾਜੀ, ਸ਼ੋ ਕਰਨ ਪੰਗੇ ਵਿੱਚ ਆਪਣਾ ਉਹ ਨਾ ਹੋ ਜਾਵੇ, ਇਹਨਾਂ ਨੁਕਸਾਨ।
0: ਤੇ
4: ਨਵੀ ਭਾਜੀ, ਜਸਟ ਵਨ ਕੁਐਸਚਨ ਫਾਰ ਯੂ ਯਾਰ, ਅਗਲੇ ਹਫਤੇ ਨਾ ਮੇਰੀ ਵੈਡਿੰਗ ਐਨਵਰਸਰੀ ਹੈ, 8th ਐਨਵਰਸਰੀ, ਸੋ ਆਈ ਨੀਡ ਅ ਗੁੱਡ ਰੈਸਟੋਰੈਂਟ ਔਰ ਅ ਪਲੇਸ ਟੂ ਗੋ, ਸੋ ਤੁਸੀਂ ਰੈਕਮੈਂਡ ਕੁਛ ਕਰਿਓ।
0: ਕਿਹੜੀ ਡੇਟ ਨੂੰ ਹੈ?
4: ਇਹ ਹੈਗਾ ਭਾਜੀ ਵੈਨਸਡੇ ਨੂੰ, ਵੀਕਡੇ ਚ।
0: ਵੀਕਡੇ ਵੈਨਸਡੇ, ਕੋਈ ਨਾ, ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ, ਤੁਹਾਨੂੰ ਰੈਕਮੈਂਡੇਸ਼ਨਸ ਕੁਝ ਭੇਜ ਦਿਆਂਗੇ।
4: ਸਾਊਂਡਸ ਗੁੱਡ, ਮੈਂ ਉੱਥੇ ਵੀ ਗਿਆ ਸੀ ਭਾਜੀ, ਹਰਨਟੇਰੀਓ, ਤੁਸੀਂ ਇੱਕ ਰੈਸਟੋਰੈਂਟ ਤੁਸੀਂ ਕਰਦੇ ਹੋ ਤਾਜ ਦਾ ਕੁਛ ਹੈ ਨਾ?
0: ਤਾਜ, ਹਾਂਜੀ ਹਾਂਜੀ, ਤਾਜ ਮਹਿਲ ਦੇ ਆ।
4: ਯਾ ਔਨ ਹਰਨਟੇਰੀਓ ਐਂਡ ਬਵੇਰਡ।
0: ਜੀ
4: ਸਾਊਂਡਸ ਗੁੱਡ ਭਾਜੀ, ਥੈਂਕ ਯੂ,
0: ਵੈਰੀ ਗੁੱਡ, ਸਾਨੂੰ ਮੈਸੇਜ ਕਰ ਦਿਓ, ਵੀਲ ਸੈਂਡ ਯੂ ਰੈਕਮੈਂਡੇਸ਼ਨ। ਮੈਂ ਕੱਲ ਹੀ ਇੱਕ ਯਾਰ ਕਾਫੀ ਸ਼ਾਪ ਦੀ ਵੀਡੀਓ ਪਾਈ ਆ, ਮੈਂ ਪਰਸੋਂ ਯਾਰ ਬੜਾ ਅਪਸੈਟ ਹੋਇਆ, ਅਪਸੈਟ ਨਹੀਂ, ਚਲੋ ਅਪਸੈਟ ਤਾਂ ਕਾਹਦਾ ਹੋਣਾ, ਜਸਟ ਕੱਲ ਪਰਸੋਂ, ਸੋਰੀ ਪਰਸੋਂ ਮੈਂ ਕਿੱਥੇ ਲੋਕਲ ਬ੍ਰੈਂਪਟਨ 'ਚ ਕੋਈ ਨਵੀਂ ਖੁੱਲ੍ਹੀ ਕੌਫੀ ਸ਼ੋਪ ਆ, ਉੱਥੇ ਗਿਆ, ਇੰਨੀ ਮਹਿੰਗੀ ਕੌਫੀ ਕਿਸੇ ਕੰਮ ਦੀ ਨਹੀਂ, ਅਤੇ ਫਿਰ ਮੈਨੂੰ ਹੋਇਆ ਕਿ ਨਵੀਂ ਯਾਰ ਨੇੜੇ ਤੇੜੇ ਵਧੀਆ ਤਾਂ ਕੋਈ ਕੌਫੀ ਸ਼ੋਪ ਹੋਊਗੀ, ਫਿਰ ਮੈਂ ਕੱਲ੍ਹ ਇੱਕ ਲੱਭੀ ਕੌਫੀ ਸ਼ੋਪ, ਉਹਦੀ ਫਿਰ ਮੈਂ ਵੀਡੀਓ ਪਾਈ, ਕੈਲਡਰਿਨ ਦੇ ਵਿੱਚ ਹੈ, ਤੁਸੀਂ ਟਿਕਟੋਕ ਪੰਜਾਬੀ ਦਾ ਪੇਜ 'ਤੇ ਜਾਓ, ਅਤੇ ਯਾਰ ਬੜੀ ਵਧੀਆ ਕੌਫੀ ਸ਼ੋਪ, ਇੰਨੀ ਵਧੀਆ ਲੋਕੇਸ਼ਨ ਹੈ, ਅਤੇ ਵਾਕਈ ਸਵਾਦ ਹੀ ਸਵਾਦ, ਤੁਸੀਂ ਸਾਡੀ ਵੀਡੀਓ ਚੈੱਕ ਕਰੋ, ਜਾਇਓ ਉੱਥੇ, ਅਤੇ ਫਿਰ ਮੈਨੂੰ ਦੱਸਿਓ ਕੀ ਤੁਹਾਡਾ ਰਿਵਿਊ ਹੈ। ਤੁਸੀਂ ਨਿਊ ਹਾਈਟਸ ਕਿਚਨ 'ਤੇ ਜ਼ਰੂਰ ਇੱਕ ਗੇੜਾ ਮਾਰੋ, ਨਿਊ ਹਾਈਟਸ ਗੇੜਾ ਨਹੀਂ ਮਾਰਨਾ, ਇਹ ਚਲੋ ਗੇੜਾ ਮਾਰਨਗੇ ਤੁਹਾਡੇ ਘਰੇ, ਨਵੀਂ ਕਿਚਨ ਰੈਡੀ ਕਰਾਉਣੀ ਹੈ, ਨਵੀਆਂ ਵੈਨਿਟੀਜ਼, ਨਵੇਂ ਕਾਊਂਟਰ ਟੌਪ, ਨਵਾਂ ਕੋਈ ਬਾਰ ਤਿਆਰ ਕਰਾਉਣਾ, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਹੋ ਗਿਆ, ਗੱਲ ਕੀ ਕੋਈ ਵੀ ਕੈਬਨਿਟਰੀ, ਵੈਨਿਟੀਜ਼, ਕਿਚਨ ਦਾ ਕੰਮ, ਇੰਨਾ ਸੋਹਣਾ ਕਿਚਨ ਰੈਡੀ ਕਰ ਦਿਆ ਨਾ ਭਾਅ ਜੀ, ਬਸ ਰੀਸ ਹੀ ਕੋਈ ਨਹੀਂ, ਤੇ ਡਿਸਕਾਊਂਟ ਪੱਕਾ, ਇੱਕ ਅੰਡਰਮਾਊਂਟ ਡਬਲ ਸਿੰਕ ਪੱਕਾ, ਤੇ ਨੰਬਰ ਹੈ 4168591920 416-859-1920 4168591920
5: 6640
0: ਹੈਲੋ ਵਧੀਆ ਜੀ, ਕਿਵੇਂ ਹੋ
5: ਜੀ? ਨਵੀ ਜੀ ਗੱਲ ਹੈ ਜੀ, ਮੈਂ ਨਾ ਪਿਛਲੇ ਸਾਲ ਦੁਬਈ ਗਿਆ, ਉੱਥੇ ਹਰ ਚੀਜ਼ ਦੀ ਫਸਟ ਕਾਪੀ ਮਿਲ ਜਾਂਦੀ ਹੈ।
0: ਫਸਟ ਕਾਪੀ ਦੁਬਈ ਚ? ਅੱਛਾ,
5: ਹਾਂ ਮੈਂ ਘੜੀ ਲੈ ਕੇ ਉਹਦੀ, ਵੈਸੇ ਓਰੀਜਨਲ ਕਿੰਤ 3 ਮਿਲੀ ਨਾ, ਉਹ ਪੱਕੀ ਸਿਲਕ ਦੀ ਘੜੀ ਹੈ, ਮੈਂ ਬੰਦਾ ਬਹੁਤ ਬਿਲਕੁਲ ਲੱਗਦੀ ਓਰੀਜਨਲ, ਪਰ ਮੇਰੇ ਯਾਰ ਇੰਨੇ ਗਰੀਬ ਆ, ਮੈਂ ਉਹਨਾਂ ਚ ਜਾਣਾ ਤਾਂ ਮੇਰਾ ਉਹਦਾ ਮੁੱਲ ਹੀ ਨੀ ਪੈਂਦਾ ਕੋਈ।
0: ਅੱਛਾ
5: ਅੱਛਾ, ਮੈਂ ਬਰਬਰੀ ਦੀ ਜੈਕਟ ਲੈ ਕੇ ਆਇਆ,

0: ਕਾਗਜ਼ ਚੁੱਕਦੇ ਉਹ ਕੀ ਕਰਦੀ? ਮੈਂ ਕਿਹਾ ਜੋ ਮਰਜ਼ੀ ਕਰਦੀ ਉਹ ਗਿਫਟ ਆ। ਉਹਨਾਂ ਘੜੀ ਚੈੱਕ ਚੁੱਕ ਕੀਤੀ, ਬਾਅਦ ਚ ਕਹਿੰਦੇ ਠੀਕ ਆ ਲੈ ਲਿਆ ਭਾਈ। ਕੋਈ ਗੋਲਡ ਸੀ, ਗੋਲਡ ਉਹਨਾਂ ਰੱਖ ਲਿਆ, ਕਹਿੰਦੇ ਤੂੰ ਖੜ ਨੀ ਸਕਦਾ, ਵਾਪਸੀ ਲਿਆ ਕੇ ਲੈ ਜੀ। ਫਿਰ ਮੈਂ ਵਾਪਸੀ ਦਾ ਗੋਲਡ ਲਿਆ ਉਹਨਾਂ ਨੂੰ।
1: ਉਹ ਘੜੀ ਦੇਖ ਕੇ ਬੰਦੇ ਨੂੰ, ਆਮ ਬੰਦੇ ਨੂੰ ਨਹੀਂ ਪਤਾ ਲੱਗਣਾ ਵੀ ਉਹ ਨਕਲੀ ਆ।
0: ਨਹੀਂ ਬਿਲਕੁਲ ਸਰ ਲੱਗਦਾ, ਪਰ ਚੱਕਰ ਦੱਸਿਆ ਨਾ, ਮੈਂ ਆਮ ਲੋਕਾਂ ਚ ਰਹਿੰਦਾ, ਗਰੀਬਾਂ ਚ ਮੇਰਾ ਦੋਸਤ ਆ, ਉਹ ਉੱਥੇ ਮੇਰਾ ਟੋਰ ਹੀ ਨੀ ਪਤਾ, ਇਹ ਹੁੰਦਾ ਮੀਰਾਂ ਚ ਵਿਚਦਾ, ਉਹਨਾਂ ਕਹਿੰਦਾ ਵਾਕਿਆ ਬੰਦਾ ਅਮੀਰ ਹੋਣਾ।
1: ਠੀਕ ਹੈ, ਚਲੋ ਥੈਂਕ ਯੂ, ਬਹੁਤ ਸ਼ੁਕਰੀਆ।
0: ਇੱਕ ਸ਼ੇਰ ਸੁਣਾਉਣਾ।
1: ਹਾਂਜੀ ਸੁਣਾਓ।
0: ਸੁਣੋ ਸੁਣੋ ਸਰ, ਕਹਿੰਦਾ ਜੇ ਸਾਦਗੀ ਹੁਸਨ ਬਣ ਜਾਵੇ,
1: ਨਕਲੀ ਚੀਜ਼ਾਂ ਪਾਉਣ ਦੀ ਕੀ ਲੋੜ ਹੈ? ਮੈਨੂੰ ਸੈਂਸ ਨਹੀਂ ਬਣਦੀ ਵੀ ਜੇ ਤੁਸੀਂ 3 ਮਿਲੀਅਨ ਦੀ ਅਸਲ ਵੈਲਿਊ ਦੀ ਘੜੀ ਹੈ, ਇੱਥੇ ਤੁਸੀਂ ਉਹ ਘੜੀ ਕਾਹਦੇ ਲਈ ਪਾ ਰਹੇ ਹੋ? ਕੀ ਕੋਈ ਤੁਹਾਡੀ ਟੌਰ ਲਈ ਹੈ? ਚਲੋ ਜੇ ਤਾਂ ਬੰਦਾ ਮਹਿੰਗਾ ਸਮਾਨ ਪਾ ਰਿਹਾ ਨਾ, ਤੇ ਬਾਕੀ ਉਹ ਤੁਸੀਂ ਅਸਲ ਉਹ ਸਟੋਰ ਤੋਂ ਚੀਜ਼ ਲਈ ਹੈ, ਫਿਰ ਤਾਂ ਬਣਦਾ। ਹੁਣ ਜੇ ਮੈਂ ਰੋਲੈਕਸ ਦੀ ਘੜੀ ਨਕਲੀ 300-400 ਵਾਲੀ ਪਾ ਰਿਹਾ, ਉਹਦਾ ਸਵਾਦ ਵੀ ਕੀ ਹੈ? ਮੈਨੂੰ ਵੀ ਪਤਾ ਕਿ ਤੂੰ ਤਾਂ ਵੀ ਨਵੀਂ ਫੇਕ ਹੈ। ਉਹ ਮੈਨੂੰ ਕਦੇ ਸਮਝ ਹੀ ਨਹੀਂ ਆਈ ਵੀ ਲੋਕ ਨਕਲੀ ਕੱਪੜਾ, ਨਕਲੀ ਜੂਲਰੀ ਪਾ ਕੇ ਅਗਲੇ ਨੂੰ ਮਿਲਦਾ ਕੀ ਹੈ। ਬਟ ਬਹੁਤ ਦੁਨੀਆ ਪਾਉਂਦੀ ਹੈ ਯਾਰ, ਕਈ ਤਾਂ ਸ਼ਰੇਆਮ ਔਨਲਾਈਨ ਐਡਾ ਪਾਉਂਦੇ ਆ ਵੀ ਆਹ ਦੇਖੋ ਆਹ ਲੂਈ ਦੀ ਸ਼ਰਟ ਹੈ $800 ਦੀ, ਅਸੀਂ ਤੁਹਾਨੂੰ ਦੇਵਾਂਗੇ 80-ਆਂ 'ਚ ਫਸਟ ਕਾਪੀ ਜਾਂ ਜੋ ਵੀ ਕਹਿੰਦੇ ਹੁੰਦੇ ਆ। ਪਰ ਮੈਨੂੰ ਇਹ ਲੋਕਾਂ ਦਾ ਮਾਇੰਡ ਸੈੱਟ ਜਿਹਾ ਨਹੀਂ ਸਮਝ ਆਇਆ ਵੀ ਕਿਉਂ ਕਰਦੇ ਆ ਇਹਦਾ। ਬਟ ਹੁਣ ਲੋਕਾਂ ਨੂੰ ਸਮਝਣਾ ਤਾਂ ਨਵੀਂ ਦੁਨੀਆ, ਅਤੇ ਸਾਇੰਟਿਸਟ ਨਹੀਂ ਸਮਝ ਪਾਏ, ਆਪਾਂ ਤਾਂ ਫਿਰ ਵੀ ਆਮ ਬੰਦੇ ਹਾਂ ਜੀ। 0075 ਹੈਲੋ।
2: ਹਾਂਜੀ ਨਵੀਂ ਜੀ, ਕੀ ਹਾਲ ਨੇ?
1: ਵਧੀਆ ਜੀ, ਕਿਵੇਂ ਹੋ?
2: ਬਸ ਠੀਕ ਠਾਕ ਹੈ ਜੀ। ਵੈਸੇ ਤਾਂ ਪਤਾ ਕੀ ਹੈ ਸਰ, ਪਤਾ ਚੱਲ ਜਾਂਦਾ ਹੈ ਨਾ, ਬੰਦੇ ਨੂੰ ਦੇਖ ਕੇ ਪਤਾ ਚੱਲ ਜਾਂਦਾ ਕਿ ਓਰੀਜਨਲ ਹੈ। ਹੁਣ ਨਾ ਰੋਲੈਕਸ ਦੇਖਣੀ ਪਈ ਹੈ ਔਰ ਬੰਦਾ ਟੋਇਟਾ ਚ ਹੈ, ਸਮਝ ਆ ਜਾਏਗੀ ਕਿ ਕਾਮਨ ਸੈਂਸ ਦੀ ਗੱਲ ਹੈ ਕਿ ਯਾਰ ਕਿੱਥੋਂ ਹੈ ਨਾ ਬੰਦੇ ਨੇ ਲਈ ਹੋਣੀ।
1: ਭਾਜੀ ਮੈਂ ਕਈ ਵਾਰ ਦੇਖਦਾ ਹੁੰਦਾ ਮੁੰਡੇ ਜਿਮ ਦੇ ਵਿੱਚ ਗੁੱਚੀ ਦੀ ਸ਼ਰਟ ਪਾਈ ਹੈ, ਅਰਮਾਨੀ ਦਾ ਪਜਾਮਾ ਪਾਇਆ, ਮੈਂ ਕਿਹਾ ਇਹ ਕੀ ਯਾਰ ਕਰ ਰਹੇ ਹੈ?
2: ਤੁਹਾਨੂੰ ਪਤਾ ਹੋਊਗਾ ਇਹ ਬਾਰੇ। ਕੁਆਇਟ ਲਗਜ਼ਰੀ ਮਤਲਬ ਇਹਨੂੰ ਕਹਿੰਦੇ ਆ ਕਿ ਪੈਸਾ ਤੁਹਾਡੇ ਕੋਲ ਨਿੱਘਾ, ਲੇਕਿਨ ਤੁਸੀਂ ਬਿਨਾਂ ਬ੍ਰਾਂਡ ਦੀ ਸ਼ਰਟ ਪਾਈ ਹੋਈ ਹੈ,
1: ਬਿਲਕੁਲ
2: ਉਹ ਕਹਿੰਦੇ ਕੁਆਇਟ ਲਗਜ਼ਰੀ। ਤੋ ਉਹ ਕੁਆਲਿਟੀ ਆਫ ਲਾਈਫ ਜੀਓ, ਨਾ ਕਿ ਸਟੈਂਡਰਡ ਆਫ ਲਾਈਫ ਵੱਲ ਧਿਆਨ ਦਿਓ।
1: ਬਿਲਕੁਲ,
2: ਪੈਸਾ ਰੱਖੋ, ਵਧੀਆ ਜ਼ਿੰਦਗੀ ਜੋ ਟਰੈਵਲ ਕਰੋ, ਖਾਓ ਪੀਓ ਸੋਹਣਾ, ਜਿਸ ਚੀਜ਼ ਦਾ ਸ਼ੌਂਕ ਹੈ। ਪਤਾ ਨੀ ਇੱਕ ਸਟੋਰੀ ਦੱਸਦਾ, ਮੇਰੇ ਨਾ ਇੱਕ ਫਰੈਂਡ ਹੁੰਦਾ ਸੀਗਾ, ਹਾਲੇ ਵੀ ਹੈ ਮੇਰਾ ਫਰੈਂਡ, ਉਹ US ਆਫ ਮੁੰਡਾ ਮੂਵ ਹੋ ਗਿਆ ਸੀ, ਇੰਡੀਆ ਹੁੰਦੇ ਸੀਗੇ। ਉਹ ਮੁੰਡਾ ਪਿੱਛੋਂ ਰਿਚ ਸੀ, ਮਤਲਬ ਉਹਦੇ ਫਾਦਰ ਬਹੁਤ ਪਹਿਲਾਂ ਦੇ US ਆਏ ਸੀ, ਪਰ ਉਹ ਇੰਡੀਆ ਸੀ, ਉਹਦੇ ਮਦਰ ਵੀ ਲਾਈਕ ਨਾ ਪ੍ਰੋਫੈਸਰ ਵਗੈਰਾ ਸੀ ਉੱਥੇ ਚੰਡੀਗੜ੍ਹ, ਕੋਠੀਆਂ ਕੋਠੀਆਂ ਉਹਨਾਂ ਦੀਆਂ, ਪਲਾਟ ਮੋਹਾਲੀ, ਸਾਰਾ ਕੁਛ ਸੀ ਉਹਨਾਂ ਕੋਲੇ। ਉਹ ਮੁੰਡਾ ਨਾ ਉਹਦੇ ਟੌਪ ਕੁਆਲਿਟੀ ਦੇ ਜੁੱਤੇ, ਕੱਪੜੇ ਸੋਹਣੇ ਪਾਏ ਹੋਏ ਉਹਦੇ, ਹੈਨਾ, ਜੇ ਉਹਦੇ ਨਾਲ ਬੈਠੋ ਤਾਂ ਦਾਰੂ ਉਹਨੇ ਟੌਪ ਕੁਆਲਿਟੀ ਦੀ ਪੀਣੀ।
1: ਅੱਛਾ,
2: ਹਾਈ।
1: ਅੱਛਾ,
2: ਉਹਦੇ ਕੋਲ ਗੱਡੀ ਹੁੰਦੀ ਸੀ ਸੜੀ ਸੈਂਟਰੋ, ਬਿਲਕੁਲ ਟੁੱਟ ਸੜੀ ਹੋਈ ਸੈਂਟਰੋ। ਮੈਂ ਇਹਨੂੰ ਪੁੱਛਿਆ ਵੀ ਮੈਂ ਕਿਹਾ ਤੂੰ ਗੱਡੀ ਤਾਂ ਲੈ ਲਾ, ਇੰਨਾ ਵਧੀਆ ਤੇਰੇ ਪੈਸੇ ਪੂਸੇ ਹੈਗੇ। ਕਹਿੰਦਾ ਅਸ਼ੂ ਆਪਣੀ ਜ਼ਿੰਦਗੀ ਜੀਣੀ ਚਾਹੀਦੀ ਹੈ, ਜਿਵੇਂ ਤੁਸੀਂ ਆਪਣੀ ਲਾਈਫ, ਮੈਨੂੰ ਕੀ ਕਹਿੰਦਾ ਚੰਗਾ ਲੱਗਦਾ, ਚੰਗੀ ਦਾਰੂ ਪੀਵਾਂ, ਮੇਰੇ ਕੋਲ ਚੰਗੇ ਜੁੱਤੇ, ਮੇਰੇ ਕੱਪੜੇ ਸੋਹਣੇ ਹੋਣ, ਮੈਨੂੰ ਗੱਡੀਆਂ ਨਾਲ ਕੋਈ ਮਤਲਬ ਨਹੀਂ, ਮੈਂ ਘੁੰਮਣਾ ਫਿਰਨਾ ਚਾਹੁੰਦਾ, ਤਾਂ ਮੈਂ ਪੈਸੇ ਉੱਥੇ ਲਾਉਣਾ, ਤਾਂ ਜੋ ਤੁਹਾਡਾ ਇੱਛਾ ਹੈ ਟ੍ਰੈਵਲ ਕਰੋ, ਖਾਓ ਪੀਓ।
1: ਭਾਜੀ ਤੁਸੀਂ ਹੁਣ ਨਾ ਕੁਆਇਟ ਲਗਜ਼ਰੀ ਦੀ ਗੱਲ ਕੀਤੀ ਹੈ, ਹੁਣ ਬਹੁਤ ਸਾਰੇ ਐਸੇ ਬ੍ਰਾਂਡ ਨੇ ਅਗਲੇ ਦੇ ਪਾਏ ਆ ਨਾ, ਤੁਹਾਨੂੰ ਲੱਗੂਗਾ ਯਾਰ ਇਹਨੇ ਤਾਂ ਬਹੁਤ ਸਸਤੀ ਦੀ ਸ਼ਰਟ ਲਿਆ, ਸ਼ੂ ਲਏ ਨੇ। ਹੁਣ ਇੱਕ ਬ੍ਰਾਂਡ ਹੈ ਲੋਰੋ ਪੀਆਨਾ, ਹੁਣ ਲੋਰੋ ਪੀਆਨਾ ਦੇ ਜਿਹੜੇ ਲੋਫਰਸ ਨੇ ਉਹ $1500 ਤੋਂ ਸ਼ੁਰੂ ਹੁੰਦੇ ਨੇ, ਤੇ ਜਿਹੜਾ ਆਮ ਕੋਈ ਬੰਦਾ ਆਪਣੇ ਵਰਗਾ, ਉਹ ਕਹਿੰਦੇ ਤਾਂ ਵੀ ਬਾਟਾ ਦੀ ਸ਼ੂ ਪਾਏ ਹੋਏ ਨੇ, ਹੁਣ ਪਤਾ ਹੀ ਨੀ ਲੱਗਦਾ,
2: ਪਤਾ ਨੀ ਲੱਗਦਾ ਯਾਰ। ਸਹੀ ਗੱਲ ਹੈ, ਮੈਟਰ ਹੈ ਕਿ ਤੁਸੀਂ $150 ਦੀ ਜਾਂ $100 ਦੀ ਲੈ ਕੇ ਹਨਾ ਲੋਫਰ ਪਾ ਕੇ ਘੁੰਮੋ ਫਿਰੋ।
1: ਮੈਂ ਨਾ ਮੈਂ ਕੋਈ ਆਨਲਾਈਨ ਮੈਂ ਕਿਸੇ ਦੇਖੇ, ਮੈਂ ਕਿਹਾ ਇਹਦੇ ਕੱਪੜੇ ਬਹੁਤ ਸੋਹਣੇ, ਦੇਖਦੇ ਆ ਵੀ ਕਿੰਨੇ ਕੁ ਦੇ ਆ, ਮੈਂ ਫਿਰ ਸਰਚ ਕੀਤੀ, ਮੈਂ ਤਾਂ ਵੈਬਸਾਈਟ ਹੀ ਬੰਦ ਕਰਤੀ। ਚਲੋ ਥੈਂਕ ਯੂ ਭਾਜੀ,
2: ਚਲੋ
1: ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਸੋ ਪ੍ਰੋਗਰਾਮ ਪੰਜਾਬੀ ਦਾ ਮਨਜੀਤ ਜੀ ਸਾਡੇ ਨਾਲ ਨੇ। ਹਾਂਜੀ ਮਨਜੀਤ,
3: ਥੈਂਕ ਯੂ ਸੋ ਮਚ ਨਵੀਂ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ।

0: ਆਪਣੀ ਸਤਿ ਸ੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੌਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਪੂਰਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $6,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਹੋ। ਜਿੰਨੇ ਵੀ ਇਨਵੈਸਟਰ ਇਸ ਟਾਈਮ ਪ੍ਰੋਗਰਾਮ ਸੁਣ ਰਹੇ ਨੇ, ਇਨਵੈਸਟਮੈਂਟ ਪ੍ਰਾਪਰਟੀ ਦੇ 5 ਦੇ 5 ਅਪਲਾਈਂਸਿਸ ਦਾ ਕੋਂਬੋ ਹੈ ਜਿਹਦੇ ਵਿੱਚ 36 ਇੰਚ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਟੌਲ ਟੱਬ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $5,500 ਦੀ ਵੈਲਿਊ ਦੇ 5 ਅਪਲਾਈਂਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3,199 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਫੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ 65 ਇੰਚ ਦਾ ਮਿੰਨੀ LED 2026 ਦਾ ਲੇਟੈਸਟ ਮਾਡਲ ਹੈ AI ਸੋਕਰ ਮੋਡ ਦੇ ਨਾਲ, ਜਿਹੜਾ ਕਿ $1,100 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899 ਚ ਅਸੀਂ ਇਸ ਵੀਕਐਂਡ ਤੁਹਾਨੂੰ ਅਪਲਾਈਂਸ ਫੰਕਸ਼ਨ ਤੇ ਲੈ ਕੇ ਦੇ ਰਹੇ ਹਾਂ। ਨੰਬਰ ਟੂ ਕਾਲ ਇਜ 905-450-0054 ਤੇ ਵਿਜ਼ਿਟ ਕਰੋ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਜ਼ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ 905-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ।
1: ਥੈਂਕ ਯੂ ਜੀ, ਥੈਂਕ ਯੂ ਸੋ ਮਚ। 1469 ਹੈਲੋ। ਸਤਿ ਸ਼੍ਰੀ ਅਕਾਲ ਜੀ।
2: ਆਨੰਦ, ਤੁਹਾਡਾ ਟੌਪਿਕ ਬੜਾ ਵਧੀਆ, ਤੁਸੀਂ ਲੋਕਪਿਆਣਾ ਦੀ ਗੱਲ ਕੀਤੀ ਹੈ, ਮੈਂ ਥੋੜੇ ਦਿਨ ਪਹਿਲਾਂ ਉਹੀ ਦੇਖ ਰਿਹਾ ਸੀਗਾ। ਯੂ ਆਰ ਰਾਈਟ, ਲੱਗਦੇ ਆਲਟੋ ਵਰਗੇ ਆ। ਤੁਹਾਨੂੰ ਲੱਗਦਾ ਕਿ 70 ਕਰੋੜ ਦਾ ਸ਼ੋਅ ਹੋਊਗਾ ਤੇ ਉਹ 1200-1400 ਦਾ ਹੁੰਦਾ। ਪੰਜਾਬੀ ਸਾਈਡ, ਮੈਂ ਪੰਜਾਬ ਨੂੰ ਬਿਲੋਂਗ ਕਰਦਾ, ਮੈਂ ਪੜਿਆ ਸਾਊਥ ਚ ਇੰਡੀਆ ਚ ਨਾ, ਤੇ ਤੁਹਾਨੂੰ ਨਾ ਦੋ ਮੇਨ ਜੀ ਰੀਜ਼ਨ ਹੁੰਦੇ ਜਿਹਨਾਂ ਕਰਕੇ ਤੁਹਾਨੂੰ ਇਹ ਦੇਖਦਾ ਡਿਫਰੈਂਸ। ਇੱਕ ਤਾਂ ਹੁੰਦਾ ਐਜੂਕੇਸ਼ਨ, ਡਾਇਰੈਕਟ ਲੈਵਲ ਹੁੰਦਾ ਤੁਹਾਡਾ ਐਜੂਕੇਸ਼ਨ ਨਾਲ। ਜਿਹੜੇ ਏਰੀਆ ਦੇ ਵਿੱਚ ਘੱਟ ਐਜੂਕੇਸ਼ਨ ਹੈ ਉੱਥੇ ਨਾਰਮਲੀ ਵਿਖਾਵਾ ਜਿਹੜਾ ਹੈਗਾ ਉਹਨੂੰ ਜ਼ਿਆਦਾ ਇੰਪੋਰਟੈਂਸ ਮਿਲਦੀ ਹੈ। ਹੈਂਸ ਆਈਡੀਆ ਔਖੇ ਹੋ ਕੇ ਪੁਰਾਣੀ ਇਨਐਫੀਸ਼ੀਐਂਟ ਗੱਡੀ ਲੈ ਲੈਣੀ ਹੈ, ਪਰ ਵੱਡੀ ਲੈਣੀ ਹੈ। ਨਕਲੀ ਸ਼ੂਜ਼ ਲੈ ਲੈਣੇ ਹੈ, ਗੁੱਚੀ ਦੇ, ਪਰਾਡਾ ਦੇ, ਲੂਈ ਵਿਟੋਨ ਦੇ, ਪਰ ਮੈਂ ਪਾਉਣੀ ਉਹੀ ਹੈ ਕਿਉਂਕਿ ਮੈਨੂੰ ਲੋਕ ਵਧੀਆ ਸਮਝਣਗੇ। ਇਹ ਘੱਟ ਪੜ੍ਹੇ ਲਿਖੇ ਏਰੀਆ ਦੀ ਨਿਸ਼ਾਨੀ ਹੁੰਦੀ ਹੈ। ਦੂਜਾ ਹੁੰਦਾ ਤੁਹਾਡਾ ਕਲਚਰ ਕੀ ਪ੍ਰਮੋਟ ਕਰਦਾ। ਹੁਣ ਆਪਣੇ ਗਾਣੇ ਆ, ਜੋ ਛੋਟੇ ਹੁੰਦੇ ਸੀਗੇ ਉਦੋਂ ਗੁਰਦਾਸ ਮਾਨ ਸਾਹਿਬ ਦੇ ਗਾਣੇ ਸੁਣਦੇ ਸੀਗੇ, ਨਾਰਮਲ ਗਾਣੇ ਹੁੰਦੇ ਸੀ, ਐਵਰੀ ਟਾਈਮ ਲਾਉਂਦੇ ਸੀ, ਐਫਰਟ ਲਾਉਂਦੇ ਸੀਗੇ ਕਿ ਗਾਣੇ ਲਿਖਾਂਗੇ ਕਰਾਂਗੇ। ਹੁਣ ਆਪਾਂ ਕਰਨ ਔਜਲੇ ਹੋ ਗਏ, ਚਲੋ ਹੋਰ ਕੁਛ ਸਿੰਗਰ ਹੈ, ਕੁਛ ਨਹੀਂ ਵੀ ਰਹੇ ਆਪਣੇ ਵਿੱਚ, ਇਹਨਾਂ ਨੂੰ ਆਪਾਂ ਆਪਣਾ ਰੱਬ ਬਣਾਇਆ ਪਿਆ ਤੇ ਇਹ ਰੱਬ ਜਿਹੜੇ ਆ ਗਾਣੇ ਕਿਤੇ ਲਿਖਦੇ ਆ, ਦਨਾਲੀਆਂ ਤੇ, ਰੇਂਜ ਰੋਵਰਾਂ ਤੇ, ਪਰਾਡਾ ਤੇ, ਗੁੱਚੀ ਤੇ, ਡਿਓਰ ਤੇ, ਇਹਨਾਂ ਨੇ ਗਾਣਾ ਗਾਇਆ। ਸਾਨੂੰ ਲੱਗਦਾ ਕਿ ਸਾਡੇ ਕੁਛ ਤੋਂ ਇਹ ਘੱਟ ਪੜ੍ਹੇ ਲਿਖੇ ਏਰੀਆ ਦੀ ਟਿਪੀਕਲ ਨਿਸ਼ਾਨੀ ਹੈ, ਜੋ ਕਿ ਪੰਜਾਬ ਇੱਕ ਸਟੈਂਡਰਡ ਐਗਜ਼ਾਮਪਲ ਹੈ, ਹਰਿਆਣਾ ਆਲਸੋ ਸਟੈਂਡਰਡ ਐਗਜ਼ਾਮਪਲ ਹੈ।
1: ਭਾਜੀ, ਬਟ ਜਿਹੜੇ ਹੁਣ ਇਹ ਆਰਟਿਸਟ ਨੇ, ਹੁਣ ਔਜਲਾ, ਉਹ ਗਾ ਸਕਦਾ ਕਿਉਂਕਿ ਉਹਦੇ ਕੋਲ ਜੋ ਉਹ ਗਾ ਰਿਹਾ ਸਾਰਾ ਕੁਛ ਹੈਗਾ।
2: ਭਾਜੀ, ਉਹਦਾ ਪ੍ਰੋਬਲਮ ਹੀ, ਉਹ ਤਾਂ ਬਿਜ਼ਨਸਮੈਨ ਹੈ, ਉਹ ਗਾਣਾ ਗਾ ਕੇ ਪੈਸੇ ਕਮਾਉਣੇ ਆ। ਤੁਸੀਂ ਉਹਨੂੰ ਕਿਵੇਂ ਐਜ਼ ਅ ਐਂਟਰਟੇਨਮੈਂਟ ਦੇਖਦੇ ਹੋ ਕਿ ਤੁਸੀਂ ਉਹਨੂੰ ਉਹਦਾ ਵੱਡਾ ਭਰਾ ਮੰਨ ਕੇ ਉਹਦੀ ਗੱਲ ਫੋਲੋ ਕਰਦੇ ਹੋ? ਇਹ ਤੁਹਾਡਾ ਸਮਝੀ ਨਾ ਸਮਝੀ ਵਾਲੀ ਗੱਲ ਹੈ।
1: ਬਿਲਕੁਲ ਬਿਲਕੁਲ,
2: ਐਂਡ ਆਫ ਦ ਡੇ ਇਟਸ ਆਲ ਬਿਜ਼ਨਸ, ਉਹਨਾਂ ਦਾ ਐਂਟਰਟੇਨਮੈਂਟ ਬਿਜ਼ਨਸ ਹੈ। ਤੁਸੀਂ ਉਹਨੂੰ ਉਹਦਾ ਧਰਮ ਬਣਾ ਕੇ ਲੜਨ ਚਲੇ ਜਾਂਦੇ ਹੋ, ਪੈਸੇ ਫੂਕਣ ਚਲੇ ਜਾਂਦੇ ਹੋ ਜਾਂ ਵਿਖਾਵੇ ਚ ਪੈਂਦੇ। ਬਟ ਅਗੇਨ, ਗੋ ਟੂ ਬਿਗਰ ਸਿਟੀਜ਼ ਜਿੱਥੇ ਤੁਹਾਨੂੰ ਜ਼ਿਆਦਾ ਪੜ੍ਹਾਈ। ਹੁਣ ਮੈਂ ਤਾਮਿਲਨਾਡੂ ਚ ਪੜਿਆ, ਮੈਂ ਬੈਂਗਲੌਰ ਰਿਹਾ ਕਾਫੀ ਟਾਈਮ, ਉੱਥੇ ਤੁਹਾਨੂੰ ਲੋਕ ਮਿਲਣਗੇ ਜਿਨ੍ਹਾਂ ਦੀ ਜਾਇਦਾਦ ਜਾਂ ਪ੍ਰੋਪਰਟੀ ਤੁਸੀਂ ਕਾਊਂਟ ਵੀ ਨਹੀਂ ਕਰ ਸਕਦੇ।
1: ਲਾਈਕ ਮੇਕ ਸੈਂਸ,
2: ਪੰਜਾਬ 60 ਕਰੋੜ ਪਾਉਣਾ ਇਹ ਤਾਂ ਨਾਰਮਲ ਗੱਲ, ਬਟ ਉਹ ਨਾਰਮਲ ਜੀ ਸ਼ਰਟ ਚ ਫਿਰਦੇ ਹੋਣਗੇ, ਬਿਕੋਜ਼ ਆਬਵੀਅਸਲੀ ਉਹਨਾਂ ਦਾ ਐਫਰਟ ਹੁੰਦਾ। ਉਹਨਾਂ ਨੂੰ ਪੁੱਛੋਗੇ ਡਿਗਰੀ ਕੀ ਹੈ, ਅਗਲੇ ਕੋਲ 3 PhDs ਹੋਣਗੀਆਂ, ਉਹਦਾ ਬਿਜ਼ਨਸ ਹੋਊਗਾ, ਅਗਲੇ ਫਲੂਐਂਟ ਹੋਊਗਾ 4 ਲੈਂਗੁਏਜ ਦੇ ਵਿੱਚ, ਉਹ ਦੈਨ ਦੇ ਆਰ ਅਬਵ ਦੀਸ ਕਾਈਂਡ ਆਫ ਕਨਵਰਸੇਸ਼ਨ।
1: ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫਾਰ ਯੋਰ ਕਾਲ। ਅਗਲੀ ਕਾਲ ਤੋਂ ਪਹਿਲਾਂ ਸਾਡੇ ਨਾਲ ਸਦੀਕ ਸਾਹਿਬ ਜਿਹੜੇ ਆ ਆਲ ਡੈਟ ਸੋਲੂਸ਼ਨਸ ਤੋਂ, ਤੇ ਆਲ ਡੈਟ ਸੋਲੂਸ਼ਨਸ ਜੇ ਕਰਜ਼ਾ ਮਾਫ ਕਰਵਾਉਣਾ ਤਾਂ ਮਿਸਟਰ ਸਦੀਕ ਜੀ ਵੈਲਕਮ।
3: ਥੈਂਕ ਯੂ ਨਵੀ ਜੀ, ਬਿਲਕੁਲ, ਅਗਰ ਕਿਸੇ ਨੂੰ ਵੀ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ ਸਾਡਾ 416-671-0516-671-0516 0577 ਤੇ ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਮ ਅਸੀਂ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਇੱਕ ਦਫਾ ਆਓ 10 ਦਫਾ ਆਓ ਕੋਈ ਫੀਸ ਨਹੀਂ ਪੇ ਕਰਨੀ, ਤੁਸੀਂ ਇਨਫੋਰਮੇਸ਼ਨ ਲਓ। ਮੇਰਾ ਮੈਸੇਜ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਆਪਣਾ ਪੈਸਾ ਇੰਟਰਸਟ ਜਾਇਆ ਹੋਣ ਤੋਂ ਬਚਾਓ, ਆਪਣੇ ਆਪ ਨੂੰ ਡੀਪ ਡੈਡੀ ਨਾ ਲੈ ਕੇ ਜਾਓ। ਕਾਲ ਕਰਕੇ ਇਨਫੋਰਮੇਸ਼ਨ ਲਓ ਜਾਂ ਮੇਰੀ ਲੋਕੇਸ਼ਨ ਤੇ ਆ ਕੇ ਮਿਲ ਸਕਦੇ ਹੋ ਮੈਨੂੰ। ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਬਿਜ਼ਨਸ ਦੇ ਲੋਨ ਹੈਗੇ ਨੇ, ਜਾਂ ਇਨਕਮ ਟੈਕਸ ਦਾ ਮਾਮਲਾ ਹੈ, ਸੀ ਆਰ ਨਾਲ ਪਰਸਨਲ ਇਨਕਮ ਟੈਕਸ ਆਊਟਸਟੈਂਡਿੰਗ ਹੈ, ਜਾਂ ਬਿਜ਼ਨਸ ਦਾ ਜੀ ਐਸ ਟੀ ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈ, ਜਾਂ ਕੋਈ ਕਾਰ ਟਰੱਕ ਜਾਂ ਟਰੇ ਫਾਈਨਾਂਸ ਕੀਤੇ ਸੀ ਪੇਮੈਂਟ ਨਹੀਂ ਕਰ ਸਕੇ ਚੁੱਕੇ ਲੈ ਗਏ ਨੇ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ ਜੋ ਕਲੋਜ਼ ਨਹੀਂ ਕਰ ਸਕਦੇ ਬਿਲਡਰ ਤੁਹਾਡੇ ਪਿੱਛੇ ਆ ਰਿਹਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿਤਨਾ ਮੈਕਸਿਮਮ ਰਿਲੀਫ ਦਿਲਾ ਸਕਾਂ ਕਲਾਈਂਟ ਨੂੰ ਔਰ ਬਾਕੀ ਛੋਟੀ ਛੋਟੀ ਕਿਸਤਾਂ ਵਿੱਚ ਕੋ ਪੇ ਕਰਨ ਜੋ ਈਜ਼ਲੀ ਅਫੋਰਡ ਕਰ ਸਕਣ। ਔਰ ਅਗਰ ਤੁਹਾਡੇ ਜੇ ਕ੍ਰੈਡਿਟ ਖਰਾਬ ਹੁੰਦਾ ਤੇ ਅਸੀਂ ਆਪਣੇ ਕਲਾਈਂਟ ਨੂੰ ਐਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰਿਪੇਅਰ ਪ੍ਰੋਗਰਾਮ ਵਿੱਚ, ਔਰ ਬਹੁਤ ਜਲਦ ਤੁਹਾਡਾ ਕ੍ਰੈਡਿਟ ਵੀ ਵਾਪਸ ਤੁਹਾਨੂੰ ਮਿਲ ਸਕਦਾ। ਇਸ ਵਾਸਤੇ ਇਸ ਡਰ ਤੋਂ ਨਾ ਬੈਠੇ ਰਹੋ ਕਿ ਮੈਨੂੰ ਦੁਬਾਰਾ ਕ੍ਰੈਡਿਟ ਨਹੀਂ ਮਿਲੇਗਾ ਜਾਂ ਮੇਰਾ ਘਰ ਚਲਾ ਜਾਏਗਾ। ਸਭ ਕੁਝ ਤੁਹਾਡੇ ਕੋਲ ਰਹਿਣਗੇ ਐਸੈਟ, ਚਾਹੇ ਘਰ ਨੇ, ਗੱਡੀਆਂ ਨੇ, ਆਰਐਸਪੀ, ਆਰਈਐਸਪੀ, ਸਭ ਕੁਝ ਤੁਹਾਡੇ ਕੋਲ ਰਹਿਣਗੇ। ਉਹ ਤੁਹਾਨੂੰ ਕ੍ਰੈਡਿਟ ਵੀ ਬਹੁਤ ਜਲਦ ਤੁਹਾਨੂੰ ਵਾਪਸ ਮਿਲ ਜਾਏਗਾ। ਨੰਬਰ 4006716501 6710577। ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ ਔਰ ਤੁਹਾਡਾ ਕ੍ਰੈਡਿਟ ਬਿਲ ਕਰਨ ਵਿੱਚ ਤੁਹਾਡੀ ਪੂਰੀ ਪੂਰੀ ਹੈਲਪ ਕੀਤੀ ਜਾਏਗੀ। ਨੰਬਰ 4006716716501 6710577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀਂ ਜੀ,
1: ਬਹੁਤ ਸ਼ੁਕਰੀਆ ਸਰ। 4166710577 ਤੇ ਕੁਆਲਿਟੀ ਕਾਰ ਰਿਪੇਅਰ, ਗੱਡੀ ਦੀ ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਨੋ ਪ੍ਰੋਬਲਮ, ਓਇਲ ਚੇਂਜ ਕਰਾਉਣਾ, ਬ੍ਰੇਕਾਂ ਨਵੀਆਂ ਪਵਾਉਣੀਆਂ, ਕੁਆਲਿਟੀ ਕਾਰ ਰਿਪੇਅਰ 905-460-1111 905-460-1111 9100। ਹੈਲੋ,
4: ਹਾਂਜੀ ਭਾਜੀ, ਕੀ ਹਾਲ ਹੈ? ਗੁਡ
1: ਵਧੀਆ ਜੀ, ਗੁਡ ਮਾਰਨਿੰਗ, ਕਿਵੇਂ ਹੋ?
4: ਆਲ ਗੁੱਡ ਆਲ ਗੁੱਡ
1: ਜੀ।
4: ਮੈਂ ਕਿਹਾ ਬ੍ਰਾਂਡ ਸੀ ਗੱਲ ਹੋ ਰਹੀ ਸੀ, ਦੇਖੋ ਹਰ ਕੋਈ ਵੱਡੀ ਗੱਡੀਆਂ ਨਹੀਂ ਰੱਖ ਸਕਦਾ, ਮੈਂ ਮੰਨਣਾ, ਲੇਕਿਨ ਕਈਆਂ ਦਾ ਸ਼ੌਕ ਹੁੰਦਾ, ਜਿਵੇਂ ਮੇਰਾ ਸ਼ੌਕ ਹੈ, ਮੈਂ ਗੱਡੀਆਂ ਵੱਡੀ ਨਹੀਂ ਰੱਖਦਾ, ਡਰਾਈਵ ਟੋਯੋਟਾ ਜਾਂ ਫੋਰਡ ਵਗੈਰਾ ਚਲਾਉਂਦਾ, ਲੇਕਿਨ ਮੈਨੂੰ ਗੱਡੀਆਂ ਅੱਛੀ ਚੀਜ਼ ਦੀਆਂ, ਮੇਰੀ ਕਲੈਕਸ਼ਨ, ਮੇਰੇ ਸ਼ੌਕ ਹੈ
1: ਘੜੀਆਂ ਦੀ,
4: ਤੇ ਮੈਂ ਘੜੀਆਂ ਦੀ ਕਲੈਕਸ਼ਨ, ਚਾਹੇ ਮੈਂ 3000 ਦੀ ਗੱਡੀ ਲਵਾਂ ਜਾਂ 5000 ਦੀ ਗੱਡੀ ਲਵਾਂ, ਮੈਂ ਆਪਣੀ ਔਕਾਤ ਨਾਲ ਲੈਣਾ, ਐ ਨਹੀਂ ਕਿ ਮੈਨੂੰ 20000 ਦੀ ਗੱਡੀ ਚਾਹੀਦੀ ਹੈ। ਮੈਂ ਰੋਲੈਕਸ ਵੀ ਰੱਖੀ ਹੋਈ ਹੈ, 13-14000 ਦੀ ਮੈਂ ਸੈਕਿੰਡ ਹੈਂਡ ਲਿੱਤੀ ਸੀ ਕਿਸੇ ਜੁਵੈਲਰ ਤੋਂ, ਤੇ ਜਿੰਨਾ ਮੇਰਾ ਬਜਟ ਹੈ ਮੈਂ ਉਨੀ ਲੈਣਾ, ਐਂਡ ਐਸਾ ਨਹੀਂ ਹੈ ਕਿ ਗੱਡੀਆਂ ਵੱਡੀਆਂ ਹੋਣਗੀਆਂ ਤਾਂ ਹੀ ਤੁਸੀਂ ਗੱਡੀ, ਛੋਟੀ ਗੱਡੀ ਤੋਂ ਵੀ ਨਿਕਲ ਰਹੇ ਹੋ, ਤੁਸੀਂ ਬ੍ਰਾਂਡ ਵੀ ਪਾ ਸਕਦੇ ਹੋ, ਲੇਕਿਨ
1: ਨਹੀਂ ਪਰ ਭਾਜੀ, ਤੁਸੀਂ ਐਟ ਲੀਸਟ ਤੁਸੀਂ ਰੀਅਲ ਲੈਨੇ ਹੋ ਨਾ, ਤੁਸੀਂ ਕੋਈ ਸੈਕਿੰਡ ਹੈਂਡ ਤਾਂ ਨਹੀਂ ਲੈ ਰਹੇ?
4: ਰਾਡੋ ਮੇਰੇ ਬਜਟ ਦੇ ਅੰਦਰ ਆਉਂਦੀ ਹੈ, 3-3500 ਦੀ ਆ ਜਾਂਦੀ ਹੈ। ਸੋ ਆਈ ਵੇਅਰ ਟੀ ਸ਼ਰਟ ਆਲਸੋ, ਆਈ ਵੇਅਰ ਸੀਕੋ ਆਲਸੋ, ਮੈਨੂੰ ਇੱਕ ਸ਼ੌਕ ਹੈ ਕਲੈਕਸ਼ਨ ਦਾ ਗੱਡੀਆਂ ਦਾ, ਸੋ ਆਈ ਵੇਅਰ ਟੈਗ ਆਲਸੋ, ਤੇ ਮੈਂ ਇੱਕ ਮੇਰਾ ਅੰਦਰ, ਮੈਂ ਮਤਲਬ ਮੇਰਾ, ਅਗਰ ਮੈਂ ਪੈਸੇ ਜੋੜਨਾ ਨਾ, ਮੈਂ ਗੱਡੀਆਂ ਵਾਸਤੇ ਜੋੜਨਾ, ਮੇਰਾ ਇੱਕ ਪੈਸ਼ਨ ਹੈ।
1: ਅੱਛਾ,
4: ਜੇ ਲੋਕਾਂ ਨਾਲ ਗੱਡੀਆਂ ਆਉਂਦੀਆਂ ਨੇ, ਕਿਸੇ ਨਾ ਕੁਛ ਕੁਛ ਹੁੰਦਾ, ਤਾਂ ਆਲ ਬਾਏ ਵਾਚਸ। ਚਲੋ,
1: ਵੈਰੀ
4: ਗੁੱਡ। ਯਾ,
1: ਤੁਹਾਡੀ ਫੇਵਰਿਟ ਘੜੀ ਕਿਹੜੀ ਹੈ?
4: ਸਰ, ਮੇਰੀ ਫੇਵਰਿਟ ਘੜੀ ਤੇ ਹੈ ਸੀਕੋ।
1: ਸੀਕੋ? ਅੱਛਾ,
4: ਜਿਹੜੀ ਡੇਲੀ ਵੇਅਰ ਮੈਂ ਪਹਿਨਣਾ, ਔਰ ਇਟਸ ਅ ਜਾਪਨੀਸ ਐਂਡ ਬੜਾ ਅੱਛਾ ਬ੍ਰਾਂਡ ਹੈ, ਇਵਨ ਟੀ ਸ਼ਰਟ ਇਜ਼ ਵੈਰੀ ਗੁੱਡ ਬ੍ਰਾਂਡ। ਬ੍ਰਾਂਡ ਦੇ ਵੀ ਸਾਰੇ ਨੇ ਵੱਡੇ, ਤੁਸੀਂ ਜਿੰਨੇ ਜਾਓ, ਆਈ ਵੇਅਰ ਟੈਗ ਆਲਸੋ, ਰੋਲੈਕਸ ਹੈ, ਲੇਕਿਨ ਮੈਂ ਰੋਲੈਕਸ ਸਿਰਫ ਜਿਸ ਵੱਡੀ ਪਾਰਟੀਆਂ ਜਾਂਦਾ ਤਾਂ ਹੀ
1: ਪਾਉਂਦਾ,
4: ਬਟ ਅਗਰ ਤੁਸੀਂ ਕੰਪੇਅਰ ਕਰੋਗੇ ਰੋਲੈਕਸ ਨੂੰ ਤੇ ਬਾਕੀ ਘੜੀਆਂ ਨੂੰ, ਤੇ ਦੇਰ ਇਜ਼ ਨੋ ਡਿਫਰੈਂਸ, ਇਟਸ ਜਸਟ ਅ ਬ੍ਰਾਂਡ,
1: ਇਟਸ ਜਸਟ ਅ ਬ੍ਰਾਂਡ। ਅੱਛਾ,
4: ਯਾ,
1: ਚਲੋ ਠੀਕ ਹੈ ਸਰ, ਥੈਂਕ ਯੂ। ਨਹੀਂ ਬਿਲਕੁਲ, ਹਰੇਕ ਦਾ ਆਪਦਾ ਇੱਕ ਸ਼ੌਂਕ ਹੁੰਦਾ, ਉਹ ਮੈਂ ਜ਼ਰੂਰ ਤੁਹਾਡੇ ਨਾਲ ਸਹਿਮਤ ਹਾਂ, ਬਸ ਇਹ ਅਸੀਂ ਗੱਲ ਕਰ ਰਹੇ ਸੀ ਵੀ ਨਕਲੀ ਕਿਉਂ ਲੋਕ ਇੰਨਾ ਪਾਉਂਦੇ ਨੇ, ਦੈਟਸ ਇਟ। ਮੇਨ ਗੱਲ ਕਰਨ ਦਾ ਇਹ ਸਾਡਾ ਮਕਸਦ ਹੈ ਕਿ ਫੇਕ ਨਕਲੀ ਬ੍ਰਾਂਡਸ ਦੇ ਕੱਪੜੇ ਪਾਉਣ ਦਾ ਕੀ ਸੈਂਸ ਹੈ। ਹੁਣ ਲੋਕ, ਹੁਣ ਕੁਝ ਲਿਸਨਰਸ ਵੀ ਆਏ, ਇੱਕ ਵੀਰ ਕਹਿੰਦੇ ਨਵੀਂ ਮੈਂ ਮੁੰਬਈ ਗਿਆ, ਕੀ ਗੁੱਚੀ ਦੀਆਂ ਬੈਲਟਾਂ, ਲੂਈ ਦੀਆਂ ਸ਼ਰਟਾਂ, ਸਾਰਾ ਕੁਛ ਮੈਂ ਲੈ ਲਿਆ। ਇੱਕ ਭਾਅ ਜੀ ਕਹਿੰਦੇ ਕਿ ਨਵੀਂ ਮੈਂ $3 million ਦੀ ਘੜੀ ਹੈ ਉਹ ਮੈਂ $600 'ਚ ਲੈ ਲਈ। ਬਟ ਇਹਦਾ ਸੈਂਸ ਕੀ ਹੈ ਇਹ, ਚਲੋ ਹੁਣ ਨਹੀਂ ਪਤਾ, ਹਰੇਕ ਉਹੀ ਬੰਦਾ ਦੱਸਦਾ ਜਿਹਨੇ ਲਿਆ। ਸੋ ਨੰਬਰ ਹੈ ਆਪਣਾ 905-673-3337। ਅੱਜ ਅਸੀਂ ਸ਼ਾਮ ਨੂੰ 6 ਵਜੇ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਗ੍ਰੈਂਡ ਹੋਮ ਫਰਨੀਚਰ, 6885 ਟੋਮਕਨ ਰੋਡ, ਸੇਲਾਂ ਹੀ ਸੇਲਾਂ, ਸੇਲਾਂ ਹੀ ਸੇਲਾਂ। ਸੋ ਸੁਖ ਭਾਜੀ ਸਾਡੇ ਨਾਲ ਨੇ ਜੀ, ਸੁਖ ਭਾਜੀ
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਅੱਜ ਸ਼ਾਮ 6 ਵਜੇ ਜਿਹੜਾ ਲਾਈਵ ਔਨ ਲੋਕੇਸ਼ਨ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਸ਼ਾਮ ਨੂੰ ਪਹੁੰਚਣਗੇ ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਲਾਜ਼ਮੀ ਤੁਹਾਨੂੰ ਦਿੱਤਾ ਜਾਣਾ। ਸੋ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੁਸੀਂ ਵੀਕਐਂਡ ਨੂੰ ਮਿਸ ਨਾ ਕਰਿਓ, ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ। ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤਾਂ ਭਾਰੀ ਡਾਲਰਾਂ ਦੀ ਸੇਵਿੰਗ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣ ਪਰਿਵਾਰ, ਤੇ ਨਾਲ ਦੀ ਨਾਲ ਡੀਲ ਦੇ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣਾ। 3 ਸੀਟਰ ਸੋਫਾ, 2 ਸੀਟਰ ਲਵ ਸੀਟ, ਫੁੱਲੀ ਕਸਟਮਾਈਜ਼, ਜਿਹੜਾ ਮਰਜ਼ੀ ਕਲਰ ਬਣਾ ਸਕਦੇ ਹੋ, ਹਾਰਡ ਸੋਫਟ ਫੋਮ ਚਾਹੀਦੀ ਆ ਜਾਂ ਲੈਗਸ ਚੇਂਜ ਕਰਨਾ ਚਾਹੁੰਦੇ, ਕੈਨੇਡੀਅਨ ਮੇਡ ਸੋਫਾ ਐਂਡ ਲਵ ਸੀਟ ਦਾ ਰੈਗੂਲਰ ਪ੍ਰਾਈਸ $2500 ਵਾਲਾ ਸਿਰਫ $799 ਦਾ, ਕੈਨੇਡੀਅਨ ਮੇਡ ਸੋਫਾ ਸੈੱਟ ਚੋਇਸ ਆਫ ਕਲਰ ਦੇ ਨਾਲ $799 ਦਾ ਮਿਲੂਗਾ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਜ਼ਰੂਰ ਇੱਕ ਚੱਕਰ ਲਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਨਵੀ ਭਾਜੀ
1: ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ। 0080 ਹਾਂਜੀ ਵੀਰੇ,
6: ਨਵੀ
1: ਜੀ, ਗੁੱਡ ਮਾਰਨਿੰਗ
6: ਨਵੀ ਵੀਰ। ਤੁਸੀਂ ਕਹਿੰਦੇ ਨਾ ਵੀ ਆਪਾਂ ਨਕਲੀ ਚੀਜ਼ਾਂ ਪਾਉਂਦੇ ਹਾਂ, ਫਸਟ ਕਾਪੀ ਪਾਉਂਦੇ ਹਾਂ, ਸੈਕਿੰਡ ਆ, ਮੈਂ ਤੁਹਾਨੂੰ ਦੱਸ ਇਹ ਚੀਜ਼ਾਂ ਪਾਉਣ 'ਚ ਨਾ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਨਾ ਜਾਂ ਜੋ ਕਰਦੇ ਹੋ ਬੜੀ ਹੈਲਪ ਕਰਦਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਮੇਰੇ ਕੋਲ ਨਾ 60 ਰੁਪਏ ਦੀ ਨਾ ਗੁੱਚੀ ਦੀ ਬੈਲਟ ਹੈ।
1: 60 ਰੁਪਏ ਦੀ ਗੁੱਚੀ ਦੀ ਬੈਲਟ ਹੈ ਤੁਹਾਡੇ ਕੋਲ? ਓਕੇ
6: ਦੀ ਬੈਲਟ, ਯੈਸ ਯੈਸ ਯੈਸ। ਤੇ ਉਹ ਐ ਕਾਪੀ ਲੱਗਦੀ ਜੀ $1400 ਦੀ ਬੈਲਟ ਆਪਣੇ ਇੱਥੇ ਮਿਲਦੀ ਆ। ਤੇ ਉਹ ਬਰੋ ਜਦੋਂ ਇੰਡੀਆ ਜਾਈਦਾ ਕਿਤੇ ਜਾਈਦਾ ਪਾ ਕੇ ਚੱਲਦਾ। ਮੈਂ ਸਾਰ ਨੂੰ ਕਹਿੰਦਾ ਵੀ ਮੈਂ 60 ਰੁਪਏ ਦੀ।
1: ਤੁਹਾਡੀ ਲੱਕੀ ਯਾਰ ਆਵਾਜ਼ ਘੱਟ ਰਹੀ ਆ ਬਹੁਤ ਜ਼ਿਆਦਾ।
6: ਹੁਣ ਦੇਖਿਓ ਨਵੀ ਵੀ,
1: ਹੁਣ ਵੀ ਥੋੜੀ ਜੀ ਘੱਟ ਰਹੀ ਆ, ਫਿਰ ਬੋਲਿਓ।
6: ਦੇਖਿਓ ਹੁਣ ਠੀਕ ਆ?
1: ਹਾਂਜੀ ਹੁਣ ਆਈ ਥਿੰਕ ਓਕੇ ਆ।
6: ਮੈਂ ਨਾ ਜਦੋਂ ਬੈਲਟ ਪਾ ਕੇ ਘੁੰਮਦਾ ਨਾ, ਮੈਂ ਉਹਨੂੰ ਦੱਸ ਦਵਾਂਗੀ ਯਾਰ ਬਾਈ ਕਹਿੰਦੇ ਨਹੀਂ ਹੋ ਹੀ ਨੀ ਸਕਦੀ ਇਹ 60 ਵਾਲੀ ਨੀ ਹੈਗੀ। ਕਹਿੰਦੇ ਤੁਸੀਂ ਬਾਹਰੋਂ ਆਏ ਹੋ, ਤੁਸੀਂ ਕੈਨੇਡਾ ਚੋ, ਕੈਨੇਡਾ ਵਾਲੇ 60 ਰੁਪਏ ਦੀ ਬੈਲਟ ਕਿੱਥੋਂ ਪਾਉਂਦੇ ਆ ਹਨਾ। ਸੋ ਇਸ ਕਰਕੇ ਵੀ ਤੁਸੀਂ ਜਿਹੜਾ ਤੁਹਾਡਾ ਪ੍ਰੋਫੈਸ਼ਨ ਆ, ਹੁਣ ਕੋਈ ਬੰਦਾ ਨਾ ਆਈ ਟੀ ਦੀ ਜੋਬ ਕਰਦਾ, ਉਹਦਾ $2 lakh ਜੋ ਵੀ ਵਧੀਆ ਪੈਸੇ ਕਮਾਉਂਦਾ, ਉਹ ਕਹੇ ਯਾਰ ਮੈਂ ਨਾ ਆ ਪੀਟਰ ਇੰਗਲੈਂਡ ਦੀ ਸ਼ਰਟ ਨਾ ਫਸਟ ਕਾਪੀ ਪਾਈ ਆ, ਮੈਂ ਸਿਰਫ $10 ਦੀ ਲਈ ਸੀਗੀ। ਉਹਦੀ ਮੰਨ ਲੈਣਗੇ ਕਹਿੰਦੇ ਪਾਈ ਨੀ ਸਕਦਾ $10 ਵਾਲੀ, ਕਿਉਂਕਿ ਇਹਦਾ ਪ੍ਰੋਫੈਸ਼ਨ ਇੰਨਾ ਵਧੀਆ।
1: ਸੋ ਤੁਹਾਨੂੰ ਲੱਗਦਾ ਤੁਸੀਂ ਭਾਵੇਂ ਨਕਲੀ ਪਾਉਣੇ ਹੋ ਬਟ ਵੱਡੇ ਬ੍ਰਾਂਡ ਪਾਉਣੇ ਹੋ ਤਾਂ ਤੁਹਾਡੀ ਲੋਕਾਂ ਦੇ ਵਿੱਚ ਰਿਸਪੈਕਟ ਵੱਧਦੀ ਹੈ ਜਦੋਂ ਜਾਂਦੇ ਹੋ ਬਾਹਰ?
6: ਰਿਸਪੈਕਟ ਵਾਲੇ ਪਾਸੇ ਮੈਂ ਇਹਦੇ ਰਿਸਪੈਕਟ ਵਾਲੇ ਪਾਸੇ ਮੈਂ ਇਸ ਲਈ ਲਿਆ ਇਹਨੂੰ, ਪਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਜਿਹੜੀ ਤੁਹਾਡੀ ਪੁਰਾਣੀ ਫਸਟ ਕਾਪੀ ਜਾਂ ਨਕਲੀ ਚੀਜ਼ ਪਾਈ ਜਾਂਦੀ ਹੈ ਨਾ ਟੇਬਲ ਤਾਂ ਹੁੰਦੀ ਆ, ਤੁਸੀਂ ਕਿਸੇ ਨੂੰ ਕਹਿ ਵੀ ਦਿਓ। ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ।
1: ਲੱਕੀ ਯਾਰ ਆਮ ਸੋ ਸੋਰੀ, ਤੁਹਾਡੀ ਆਵਾਜ਼ ਚੰਗੀ ਤਰ੍ਹਾਂ ਸਮਝ ਨਹੀਂ ਆਈ, ਪਲੀਜ਼ ਬੈਕ ਕਾਲ ਕਰਿਓ ਜਦੋਂ ਰਿਸੈਪਸ਼ਨ ਠੀਕ ਹੋਈ, ਕਿਉਂਕਿ ਗੱਲ ਸਮਝ ਨਹੀਂ ਆਉਂਦੀ ਤਾਂ ਫਿਰ ਸੁਣਨ ਵਾਲੇ ਨੂੰ ਸਵਾਦ ਨਹੀਂ ਆਉਂਦਾ। ਮੈਂ ਇੱਕ ਮੈਸੇਜ ਦੇਣਾ, ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ ਹੈ, ਕੈਨੇਡੀ ਅਤੇ ਮੇਫੀਲਡ ਦੇ ਨਾਲ ਫਰੈਸ਼ ਫੂਡ ਸੈਂਟਰ 'ਤੇ ਪਹੁੰਚੋ। ਫੈਸ਼ਨ ਆਈ ਕਿਊ, ਕੁੜਤੇ ਪਜਾਮੇ ਲੈਣੇ ਆ ਇਹ ਅਸਲੀ ਨੇ, ਕਸਟਮ ਕੁੜਤੇ ਪਜਾਮੇ ਚਾਹੀਦੇ ਆ, ਕਸਟਮ ਕੋਟ ਪੈਂਟ ਚਾਹੀਦੇ ਆ, ਇਸ ਤੋਂ ਓਥੈਂਟਿਕ ਕੀ ਹੋ ਸਕਦਾ, ਤੁਹਾਡੇ ਸਾਈਜ਼ ਮੁਤਾਬਕ ਬਣਾਉਣਗੇ। ਫੈਸ਼ਨ ਆਈ ਕਿਊ, ਇੱਕ ਕੋਟ ਪੈਂਟ ਜਾਂ ਇੱਕ ਕੁੜਤਾ ਪਜਾਮਾ ਲਓ ਅਤੇ ਦੂਜਾ 40% ਆਫ। ਨੰਬਰ ਹੈ 905-453-2225, ਫੈਸ਼ਨ ਆਈ ਕਿਊ 905-453-2225, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ, ਮੇਫੀਲਡ, G2292। ਹੈਲੋ,
7: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ
7: ਨਵੀਂ ਸੇਠ, ਅਸੀਂ ਵੀ ਬ੍ਰਾਂਡ ਦੇ ਫੈਨ ਆ ਜੀ। ਅਸੀਂ ਬ੍ਰਾਂਡ ਖਾਣੇ ਪੀਨੇ ਆ ਜੀ, ਤੇ ਬ੍ਰਾਂਡ ਚਲਾਉਂਦੇ ਆ ਜੀ, ਤੇ ਬ੍ਰਾਂਡ ਪਾਉਂਦੇ ਆ ਜੀ।
1: ਬ੍ਰਾਂਡ ਖਾਣੇ ਪੀਨੇ ਹੋ, ਬ੍ਰਾਂਡ ਚਲਾਉਂਦੇ ਹੋ ਤੇ ਬ੍ਰਾਂਡ ਪਾਉਂਦੇ ਵੀ ਹੋ?
7: ਹੁਣ ਪੁੱਛ ਲਓ ਕੀ ਕਿਹੜੇ ਕਿਹੜੇ?
1: ਹਾਂ
7: ਤੇ ਬ੍ਰਾਂਡ ਚਲਾਉਂਦੇ ਆ ਜੀ ਅਸੀਂ, ਮਿਲਟਰੀ ਕਲਰ ਦੀ ਰੂਬੀਕੌਨ ਦੀ ਜੀਪ ਰੱਖੀ ਆ ਜੀ, ਬ੍ਰਾਂਡ ਹੋ ਗਿਆ ਇੱਕ। ਦੂਸਰਾ ਅਸੀਂ ਹੈਮਰ ਦੀਆਂ ਸ਼ਰਟਸ ਤੇ ਹੈਮਰ ਦੇ ਅਸੀਂ ਐਡਸ ਵਗੈਰਾ ਤੇ ਹੈਮਰ ਬ੍ਰਾਂਡ ਇਹ ਮਤਲਬ ਇੱਥੇ ਨੀ ਮਿਲੇਗਾ ਤੁਹਾਨੂੰ ਇਹ ਮਤਲਬ ਕਾਫੀ ਪ੍ਰੋਨਾਉਂਸ ਕੰਪਨੀ ਹੈਗੀ ਹੈ ਜੀ ਲਿਮਿਟਿਡ ਐਡੀਸ਼ਨ ਆਪਾਂ ਪਾਉਂਦੇ ਹਾਂ ਜੀ
1: ਤੇ
7: ਬੰਬਲ ਬੀ ਦੇ ਅਸੀਂ ਡਰਿੰਕ ਪੀਂਦੇ ਹਾਂ ਜੀ
1: ਬੰਬਲ ਬੀ ਕੀ ਹੈ
7: ਬੰਬਲ ਬੀ ਇੱਕ ਬ੍ਰਾਂਡ ਹੈ ਜੀ ਚੈੱਕ ਕਰੋ ਜਰਾ
1: ਬੰਬਲ ਬੀ ਦੇ ਡਰਿੰਕ ਕੀ ਹੈ ਕੋਈ ਕਾਹਦੀ ਦਾਰੂ ਦੀ ਡਰਿੰਕ ਹੈ ਬੰਬਲ ਬੀ
7: ਲੋਕੀ ਕਈ ਵਾਰੀ ਹਿਮਾਟਨ ਤੋਂ ਨਾਂ ਲੈ ਕੇ ਅਗਲਾ ਕਹਿੰਦੇ ਬ੍ਰਾਂਡ ਹੈ ਜੀ ਕਿੱਥੇ ਜੀ ਬ੍ਰਾਂਡ ਇਹ ਜੀ ਆਪਾਂ ਉਹ
1: ਨਹੀਂ ਠੀਕ ਹੈ ਸੋ ਤੁਸੀਂ ਬ੍ਰਾਂਡ ਪਾਉਂਦੇ ਹੋ ਹੋਰ ਕੁਛ ਕਹਿਣਾ ਚਾਹੁੰਦੇ ਹੋ ਬਸ ਤੁਸੀਂ ਕਹਿੰਦੇ ਹੁੰਦੇ ਮੈਂ ਬਸ ਥੋੜਾ ਹੱਸ ਰਿਹਾ ਵੀ ਤੁਸੀਂ ਬਸ ਆਪਦੀ ਤਾਰੀਫ ਹੀ ਕਰਨਾ ਆ
7: ਮੈਂ ਆਪਣੀ ਤਾਰੀਫ ਨੀ ਕਰਦਾ ਮੈਂ ਤੁਹਾਡੀ ਵੀ ਤਾਰੀਫ ਕਰਨਾ ਕਿਉਂਕਿ ਤੁਹਾਡਾ ਤਾਰੀਫ ਨੀ ਕਰਦਾ ਮੈਂ ਤੁਹਾਡੀ ਵੀ ਤਾਰੀਫ ਕਰਨਾ ਕਿਉਂਕਿ ਤੁਹਾਡਾ ਪ੍ਰੋਗਰਾਮ ਵੀ ਤਾਂ ਬ੍ਰਾਂਡ ਹੀ ਹੈ
1: ਨਹੀਂ ਥੈਂਕ ਯੂ ਮੈਂ ਤਾਂ ਹੱਸ ਰਿਹਾ ਤੁਹਾਡੇ ਨਾਲ ਮੈਂ ਕਿਹਾ ਵੀ ਭਾਜੀ ਨੇ ਕਹਿ ਤਾ ਮੈਂ ਗੱਡੀ ਵੀ ਇਹੀ ਪਾਉਣਾ ਕੱਪੜੇ ਵੀ ਇਹ ਪਾਉਣਾ ਡਰਿੰਕ ਵੀ ਆ ਪੀਣਾ
7: ਬੰਬਲ ਬੀ ਦੀ ਬ੍ਰਾਂਡ ਦੇ ਅਸੀਂ ਦੇਖੋ ਗੱਲ ਇਸ ਤਰ੍ਹਾਂ ਕਿ ਅਸੀਂ ਇੱਕ ਜ਼ਮਾਨੇ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ ਰੈੱਡ ਬੁੱਲ ਅਗਲੇ ਨੇ ਕਿਹਾ ਜੀ ਅਸੀਂ ਡਿਸਟ੍ਰੀਬਿਊਸ਼ਨ ਸਾਡੇ ਕੋਲ ਆਲਰੇਡੀ ਹੈਗੀ ਕੈਨੇਡਾ ਦੇ ਮੈਂ ਕਿਹਾ ਕੋਈ ਗੱਲ ਨੀ ਤੂੰ ਆਪਣੀ ਰਜਿਸਟ੍ਰੇਸ਼ਨ ਆਪਣੇ ਕੋਲ ਰੱਖ
1: ਵੈਰੀ ਗੁੱਡ ਠੀਕ ਹੈ ਵਧੀਆ ਗੱਲ ਹੈ ਯਾਰ ਵੀ ਜਦੋਂ ਬੰਦਾ ਕਹਿੰਦਾ ਮੇਰਾ ਆਪਦਾ ਹੀ ਬ੍ਰਾਂਡ ਹੈ ਉਹਦੇ ਤੋਂ ਵੱਧ ਕਿੱਥੇ ਟੌਰ ਹੁੰਦੀ ਹੈ ਚਲੋ ਥੈਂਕ ਯੂ ਸਰ ਬਹੁਤ
7: ਹਾਂਜੀ ਕੁਇਕਲੀ ਪਲੀਜ਼ ਹੋਰ ਵੀ ਹੈ ਇੱਕ ਮੈਂ ਇੱਕ ਹੋਰ ਵੀ ਹੈ ਅਸੀਂ ਬ੍ਰਾਂਡ ਵੀ ਰੱਖਿਆ ਡੰਡਾ ਵੀ ਬ੍ਰਾਂਡ ਦਾ ਰੱਖਿਆ ਜੀ ਮੇਰਾ ਯਾਰ ਦੋਸਤ ਐਸ ਐਸ ਪੀ ਜਲੰਧਰ ਦੇ ਵਿੱਚ ਉਹਦੇ ਕੋਲੋਂ ਡੰਡਾ ਲੈ ਕੇ ਆਉਂਦਾ ਤੇ ਸੋ ਆਪਣਾ ਆਪਣਾ ਬ੍ਰਾਂਡ ਵੀ ਬਣਾਇਆ ਦਾ ਆਪਾਂ
1: ਵੈਰੀ ਗੁੱਡ ਚਲੋ ਬਹੁਤ ਸ਼ੁਕਰੀਆ ਸਰ ਥੈਂਕ ਯੂ ਇੱਕ ਮੈਂ ਤੁਹਾਨੂੰ ਈਗਲ ਟਰੱਕ ਐਂਡ ਅਲਾਈਨਮੈਂਟ ਸੈਂਟਰ ਦਾ ਨੰਬਰ ਦਿੰਦਾ ਈਗਲ ਟਰੱਕ ਐਂਡ ਅਲਾਈਨਮੈਂਟ ਬਹੁਤ ਹੀ ਕਮਾਲ ਦੀ ਟੀਮ ਹੈ ਜੇ ਕਿਸੇ ਨੇ ਵੀ ਨਵੇਂ ਟਰੱਕ ਦੇ ਟਾਇਰ ਪਵਾਉਣੇ ਆ ਟਰੱਕ ਦਾ ਅਲਾਈਨਮੈਂਟ ਕਰਾਉਣਾ ਟਰੱਕ ਦਾ ਓਇਲ ਚੇਂਜ ਕਰਾਉਣਾ 401 ਤੋਂ ਬਿਲਕੁਲ ਉੱਤਰਨ ਸਾਰ ਸਟੀਲਸ ਤੇ ਜੇਮਸ ਨੋ ਪਾਰਕਵੇ ਤੇ 10874 ਸਟੀਲਸ ਐਵਨਿਊ ਈਸਟ ਇਨ ਮਿਲਟਨ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੰਬਰ ਹੈ 647-234-6293 ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 647-234-6293 ਤੁਸੀਂ ਜ਼ਰੂਰ ਪਹੁੰਚੋ ਡਿਸਕਾਊਂਟ ਤੁਹਾਨੂੰ ਪੱਕਾ ਪੱਕਾ ਪੱਕਾ ਮਿਲ ਜਾਵੇਗਾ ਤੇ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਓ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਦਿੰਦਾ ਹੁੰਦਾ ਅਕਸਰ ਹੀ ਤੁਸੀਂ ਜੇ ਬਿਜ਼ਨਸ ਓਨ ਕਰਦੇ ਹੋ ਸਮਾਲ ਬਿਜ਼ਨਸ ਹੈ ਕੋਈ ਤਾਂ ਟੈਕਸੈਲ ਅਕਾਊਂਟਿੰਗ ਦੀ ਟੀਮ ਨੂੰ ਯਾਦ ਤੁਸੀਂ ਰੱਖਣਾ ਪੂਰਾ ਸਾਲ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ ਪੇਰੋਲ ਕਾਰਪੋਰੇਟ ਟੈਕਸ ਫਾਈਲਿੰਗ HST ਸਪੋਰਟ ਤੇ ਈਅਰ ਅਰਾਊਂਡ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਮਦਦ ਕਰਦੇ ਆ ਟਰੱਕਿੰਗ ਕੰਸਟਰਕਸ਼ਨ ਰੈਸਟੋਰੈਂਟ ਰੀਅਲ ਇਸਟੇਟ ਰੀਟੇਲ IT ਕੰਸਲਟਿੰਗ ਕਿਸੇ ਵੀ ਸਮਾਲ ਬਿਜ਼ਨਸ ਲਈ CRA ਰੈਡੀ ਰੱਖਦੇ ਨੇ ਤੁਹਾਡੇ ਅਕਾਊਂਟਸ ਨੂੰ ਅੱਜ ਹੀ ਆਪਣੀ 15-20 ਮਿੰਟ ਦੀ ਟੈਕਸ ਰਿਵਿਊ ਇਹਨਾਂ ਨਾਲ ਬੁੱਕ ਕਰੋ 6474610361 ਟੈਕਸਲ ਅਕਾਊਂਟਿੰਗ 647-461-0361 ਹਾਂਜੀ 9306 ਜੀ
8: ਹਾਂਜੀ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਨੇ ਤੇ ਗੱਲ ਇੱਦਾਂ ਵੀ ਇਹ ਨੈਰੇਟਿਵ ਜਿਹੜੇ ਨੇ ਇਹਨਾਂ ਚ ਯੋਗਦਾਨ ਪਾਉਣ ਨੂੰ ਜੀ ਕਰੇ ਆਉਂਦਾ ਹੈਗਾ ਕਰਕੇ ਆਉਂਦਾ ਕਿਉਂਕਿ ਇਹਦੇ ਨਾਲ ਸਮਾਜ ਦਾ ਆਪਣੇ ਦਾ ਨੈਰੇਟਿਵ ਬਣਦਾ
1: ਜੀ
8: ਤੇ ਉਹ ਬੜੀ ਚੰਗੀ ਗੱਲ ਹੈ ਜੀ ਹੁਣ ਜਿੱਦਾਂ ਇਹ ਗੱਲ ਹੋ ਰਹੀ ਹੈ ਇਹਦੇ ਚ ਆਪਾਂ ਜ਼ਿਆਦਾ ਤੌਰ ਤੇ ਮੈਨੂੰ ਇਹ ਲੱਗਦਾ ਵੀ ਲਿਵਿੰਗ ਬਿਯੋਂਡ ਆਰ ਮੀਨਸ ਜਿਹੜੀ ਹੈ ਨਾ ਉਹਨੂੰ ਆਪਾਂ ਪੂਰਾ ਮਤਲਬ ਜਸਟੀਫਾਈ ਕਰਦੇ ਹਾਂ ਬਹੁਤ ਜ਼ਿਆਦਾ ਲੋਕਾਂ ਨੂੰ ਦੇਖ ਕੇ
1: ਜੀ
8: ਪ੍ਰਭਾਵਿਤ ਹੁੰਦੇ ਹਾਂ ਜਿੱਦਾਂ ਮੈਨੂੰ ਕਿਸੇ ਨੇ ਬੜੇ ਸਾਲ ਪਹਿਲਾਂ ਇੱਕ ਗੱਲ ਬੜੀ ਸਮਝਾਤੀ ਸੀ ਚੰਗੀ ਕਹਿੰਦਾ ਵੀ ਕਿਸੇ ਦਾ ਜੂਸ ਪੀ ਪੀ ਕੇ ਮੂੰਹ ਲਾਲ ਹੋਵੇ ਤੇ ਤੂੰ ਆਪਣਾ ਮੂੰਹ ਚਪੇੜਾ ਲਾ ਲਾ ਕੇ ਲਾਲ ਕਦੇ ਨਾ ਕਰੀ ਸੋ ਫਰੋਮ ਦੈਟ ਐਂਗਲ ਮਤਲਬ ਜੇ ਆਪਾਂ ਕਿਸੇ ਨੂੰ ਦੇਖ ਕੇ ਪ੍ਰਭਾਵਿਤ ਹੁੰਦੇ ਉਹ ਹੁੰਦੇ ਹੀ ਆ ਵੈਸੇ ਤਾਂ ਉਮਰ ਦੇ ਮੁਤਾਬਕ ਕਹਿ ਲਓ ਹੋਰ ਕਹਿ ਲਓ ਪਰ ਆਪਾਂ ਉਹ ਲੋਕ ਆ ਜਿਹੜੇ ਉਸ ਬੈਕਗਰਾਉਂਡ ਤੋਂ ਆਉਂਦੇ ਆ ਜਿੱਥੇ ਛੋਲਿਆਂ ਨੂੰ ਵੀ ਬਦਾਮ ਕਹਿ ਕੇ ਤੇ ਆਨੰਦ ਚ ਰਹਿਣਾ ਅਸੀਂ ਸਿੱਖਿਆ ਸੀ। ਸੋ ਸਾਨੂੰ ਤਾਂ ਮਤਲਬ ਅਸੀਂ ਤਾਂ ਬ੍ਰਾਂਡ ਹੀ ਬਦਲ ਦਿੰਦੇ ਹਾਂ, ਫੋਰਡ ਐਸਕੇਪ ਨੂੰ ਮੈਂ ਚਲਾਵਾਂ ਤੇ ਮੌਜਾਂ ਲਵਾਂ ਮੈਂ ਉਹਦੇ ਚ ਆਪਣੇ ਵਧੀਆ ਤੋਂ ਵਧੀਆ ਗੱਡੀ ਦੀਆਂ, ਤੇ ਮੇਰੇ ਮੈਨੂੰ ਉਹਦੇ ਚ ਬੜੀ ਖੁਸ਼ੀ ਮਿਲਣੀ ਚਾਹੀਦੀ ਹੈ।
1: ਆਈ
8: ਡੋਂਟ ਵਾਂਟ ਟੂ ਟ੍ਰੈਸ਼ ਫੋਰਡ ਐਸਕੇਪ ਬਿਕੋਜ਼ ਆਈ ਡਰਾਈਵ ਵਨ।
9: ਸਿਰਫ ਫੇਕ ਓਨਲੀ ਆਮ ਟਾਕਿੰਗ ਅਬਾਊਟ, ਜੇ ਕੋਈ ਫੇਕ ਲੈ ਕੇ ਮਤਲਬ ਉਹ ਨਾ ਇੰਪ੍ਰੈਸ ਜਾਂ ਲੋਕਾਂ ਦੀ ਵੈਲੀਡੇਸ਼ਨ ਲਈ ਹੁੰਦਾ, ਉਹ ਆਪਦਾ ਕੋਈ ਰੋਲ ਨਹੀਂ ਹੁੰਦਾ ਚ, ਆਪਦਾ ਤਾਂ ਸਿਰਫ ਰੋਲ ਇੰਨਾ ਹੀ ਹੈ ਕਿ ਪੈਸੇ ਲਾਤੇ। ਤੇ ਮੈਨੂੰ ਇਹ ਲੱਗਦਾ ਕਿ ਉਹ ਫਿਰ ਉਨੀ ਦੇਰ ਤੱਕ ਆਪਾਂ ਨੂੰ ਦੱਸਣਾ ਜਾਂ ਦਿਖਾਉਣਾ ਵੀ ਪੈਂਦਾ ਜਿੰਨੀ ਦੇਰ ਤੱਕ ਦੋ ਬੰਦੇ ਕਹਿਣ ਨਾ ਕਿ ਕਿੱਥੋਂ ਲਿਆ, ਕਿਉਂਕਿ ਜਿਹੜਾ ਪੀਅਰ ਹੁੰਦਾ ਨਾ, ਜਿਹੜੇ ਪੀਅਰ ਹੁੰਦੇ ਆ ਆਪਣੇ ਆਊਟਸਾਈਡ ਦੇ, ਉਹਨਾਂ ਨੂੰ ਪਤਾ ਹੁੰਦਾ ਕਿ ਦਿਸ ਲੇਡੀ ਕੈਂਟ ਅਫੋਰਡ ਡਿਓਰ
1: ਜੀ,
9: ਰਾਈਟ। ਤਾਂ ਫਿਰ ਹੁਣ ਇਹਦੇ ਕੋਲ ਡਿਓਰ ਤਾਂ ਹੈ ਤਾਂ ਇਹਨੂੰ ਪੁੱਛ ਲੈਂਦੇ ਹਾਂ, ਸੋ ਦੈਟ ਆਪਣੀ ਵੀ ਟੌਰ ਬਣ ਜਾਏ ਤੇ ਆਪਾਂ ਵੀ ਲੈ ਲਾਂਗੇ ਉੱਥੋਂ।
1: ਬਿਲਕੁਲ ਬਿਲਕੁਲ ਬਿਲਕੁਲ।
9: ਤਾਂ ਮੈਨੂੰ ਨੀ ਲੱਗਦਾ ਕਿ ਫੇਕ ਦੀ ਜ਼ਰੂਰਤ ਹੋਊਗੀ, ਜਿਹਨਾਂ ਦਾ ਸਰਕਲ ਹੀ ਓਦਾਂ ਦਾ, ਤਾਂ ਆਪਾਂ ਉਨੇ ਜੇ ਸਰਕਲ ਨੂੰ ਹੀ ਇੰਪ੍ਰੈਸ ਵੈਲੀਡੇਟ ਕਰਨਾ ਹੁੰਦਾ।
1: ਪਰ ਇਹ ਹੈ ਨਾ ਵੀ ਆਪਾਂ ਉਨੇ ਜੇ ਨੂੰ ਨੀ, ਲੋਕਾਂ ਨੂੰ ਹੁੰਦਾ ਕਿ ਅਸੀਂ ਜਿੱਥੇ ਵੀ ਬਾਹਰ ਜਾਈਏ ਤਾਂ ਸਾਡੀ ਤਾਰੀਫ ਹੋਵੇ।
9: ਉਹ ਉਨੇ ਹੀ ਕਰਨਗੇ, ਉਹ ਉਸ ਟਾਈਪ ਦੇ ਲੋਕ ਹੀ ਕਰਨਗੇ, ਅਦਰਵਾਈਜ਼ ਆਈ ਸੀ ਮੈਨੀ ਪੀਪਲ ਦੇ ਡੋਂਟ ਇਵਨ ਕੇਅਰ ਅਬਾਊਟ ਤੁਸੀਂ ਕੀ ਪਾਇਆ।
1: ਨਹੀਂ, ਮੈਜੋਰਟੀ ਹੈ, ਮੈਜੋਰਟੀ ਦੁਨੀਆ, ਮੈਜੋਰਟੀ ਦੁਨੀਆ ਕੇਅਰ ਨਹੀਂ ਕਰਦੀ, ਇਹ ਆਪਣੇ ਮਨ ਦੇ ਵਿੱਚ ਵਹਿਮ ਹੈ ਵੀ ਲੋਕ ਕੇਅਰ ਕਰਦੇ ਆ।
9: ਐਬਸੋਲੂਟਲੀ। ਤਾਂ ਉਹ ਫਿਰ ਮੈਂਟਲ ਪ੍ਰੈਸ਼ਰ ਹੀ ਹੈ ਨਾ ਕਿ ਪਹਿਲਾਂ ਤਾਂ ਲੈਣ ਵੇਲੇ ਕਿ ਮੈਨੂੰ ਇਹ ਦਿਖਾਉਣਾ ਚਾਹੀਦਾ। ਯੂ ਕੈਂਟ ਬਿਲੀਵ। ਮੈਂ ਕਈ ਵਾਰੀ ਮਤਲਬ ਦੇਖਿਆ ਕਿ ਉਹਨਾਂ ਨੂੰ ਸਿਰਫ ਉਹੀ ਚੀਜ਼ ਚਾਹੀਦੀ ਹੁੰਦੀ ਹੈ, ਜਿਵੇਂ ਕੋਚ ਲੈ ਲਿਆ ਤਾਂ ਉੱਥੇ ਸੀ ਸੀ ਸੀ ਸੀ ਕੁਛ ਲਿਖਿਆ ਹੋਣਾ ਚਾਹੀਦਾ, ਸੋ ਦੈਟ ਇਟ ਵੁੱਡ ਐਕਸਪ੍ਰੈਸ ਕਿ ਹਾਂਜੀ ਉਹੀ ਕੋਚ ਦੀ ਚੀਜ਼ ਹੈ। ਅਦਰਵਾਈਜ਼ ਬ੍ਰਾਂਡ ਉਹ ਵੀ ਆਉਂਦੇ ਆ, ਸਿੰਪਲ ਬ੍ਰਾਂਡਸ ਜਿਨ੍ਹਾਂ ਤੇ ਬ੍ਰਾਂਡਿੰਗ ਹੁੰਦੀ ਹੀ ਨਹੀਂ, ਉਹਨਾਂ ਦੇ ਆਰਟੀਕਲਸ ਉਹ ਵੀ ਆਉਂਦੇ ਆ। ਤਾਂ ਮਤਲਬ ਮੈਨੂੰ ਲੱਗਦਾ ਕਿ ਇਹ ਸ਼ੁਰੂ ਤੋਂ ਹੀ ਮੈਂਟਲ ਪ੍ਰੈਸ਼ਰ ਸ਼ੁਰੂ ਹੋ ਜਾਂਦਾ ਕਿ ਹਾਂਜੀ ਪਹਿਲਾਂ ਤਾਂ ਉਹ ਵਾਲੀ ਚੀਜ਼ ਲੈਣੀ ਹੈ ਜਿਹੜੀ ਵੈਲੀਡੇਟ ਹੋਊਗੀ ਮੇਰੇ ਸਰਕਲ ਦੇ ਵਿੱਚ। ਬਾਹਰ ਆਊਟਸਾਈਡਰਸ ਨੂੰ ਜ਼ਿਆਦਾ ਬੰਦੇ ਬੋਦਰ ਨਹੀਂ ਕਰਦੇ ਕਿ ਕੋਈ ਮੈਨੂੰ ਹੋਰ ਕਮੈਂਟ ਕਰੂਗਾ, ਉਹਨਾਂ ਨੂੰ ਇਹੀ ਹੁੰਦਾ ਜਿਹੜੇ ਮੇਰੇ ਨੋਨਸ ਹੈ ਉਹ ਕਮੈਂਟ ਕਰਨ, ਬਸ ਉਹ ਮੈਨੂੰ ਪੁੱਛ ਲੈਣ ਕਿ ਬਈ ਕਿੱਥੋਂ ਲਿਆ।
1: ਬਿਲਕੁਲ ਨਹੀਂ, ਠੀਕ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਯੋਰ ਕਾਲ ਐਸ ਵੈਲ। ਤੇ ਨਾਲ ਦੀ ਨਾਲ ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲਾ, 10 ਲੋਰ ਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਇੱਥੇ ਵਿਆਹਾਂ ਵਾਸਤੇ ਵੀ ਜਾਗੋ, ਪੱਖੀਆਂ, ਨਾਨਕੇ ਦਾਦਕੇ ਵਾਲੀਆਂ, ਮੁੰਡੇ ਦੇ ਵਿਆਹ ਵਾਲੀਆਂ, ਕੁੜੀ ਦੇ ਵਿਆਹ ਵਾਲੀਆਂ, ਛੱਜ, ਡੰਡੇ, ਢੋਲਕੀਆਂ ਰੈਂਟ ਕਰੋ, ਬਲੂਨ ਚਾਹੀਦੇ ਆ ਬਰਥਡੇਜ਼ ਦੇ ਲਈ, ਹੀਲੀਅਮ ਵਾਲੇ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ, ਅਤੇ ਸਬਜ਼ੀ ਮਾਰਕੀਟ 'ਤੇ ਜਾਓ, ਵੈਜ ਨੋਨ ਵੈਜ ਕੇਟਰਿੰਗ ਕਰਾਉਣੀ ਹੈ, ਜਲੇਬੀ ਦਾ ਲਾਈਵ ਸਟੇਸ਼ਨ ਲਵਾਉਣਾ। ਸਬਜ਼ੀ ਮਾਰਕੀਟ ਓਪਨ 24/7, ਜ਼ਰੂਰ ਤੁਸੀਂ ਇੱਕ ਵਾਰ ਗੇੜਾ ਮਾਰਿਆ। ਗਿੱਲ ਫਾਰਮ ਐਂਡ ਪ੍ਰੋਡਿਊਸ, ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ 'ਤੇ ਖੁੱਲ੍ਹੇ ਨੇ, ਐਂਡ ਇੱਥੇ ਹਰ ਇੱਕ ਕਿਸਮ ਦੀ ਸਬਜ਼ੀ ਦੀ ਪਨੀਰੀ ਮਿਲ ਰਹੀ ਹੈ ਗਿੱਲ ਫਾਰਮ 'ਤੇ। ਰੋਜ਼ 11 to 7 ਖੁੱਲ੍ਹਦੇ ਆ, ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ, ਫਰੈਸ਼ ਦੇਸੀ ਆਂਡੇ, ਫਰੈਸ਼ ਸ਼ਹਿਦ, ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ, ਸੋਇਲ, ਮਨੂਰ, ਔਰਗੈਨਿਕ ਕੰਪੋਸਟ ਅਤੇ ਪਨੀਰੀ। ਗਿੱਲ ਫਾਰਮ 14085 ਡਿਕਸੀ ਰੋਡ। ਕਾਲਸ ਥੋੜ੍ਹੀਆਂ ਸ਼ੋਰਟ ਰੱਖਿਓ। G4991, ਹੈਲੋ।
10: ਹਾਂਜੀ, ਗੁੱਡ ਮਾਰਨਿੰਗ ਨਵੀ।
1: ਗੁੱਡ ਮਾਰਨਿੰਗ।
10: ਮੈਂ 2014 ਵਿੱਚ ਗੁੱਚੀ ਦੀ ਬੈਡ ਲਈ ਸੀ, ਹੋਲ ਟਰੂ ਹੋਲ ਟ੍ਰੈਂਡ ਟਰੂ ਡਾਊਨਟਾਊਨ ਤੋਂ $485 ਤੇ ਉਹ ਅੱਜ ਵੀ ਚੱਲਦੀ ਆ, ਰੋਜ਼ ਪਾਉਂਦਾ। ਲਾਈਕ ਦਾ ਲੈਟਰ ਇਜ਼ ਬ੍ਰੋਕਨ ਇਨ ਸੋ ਵੈਲ, ਤੇ ਲਾਈਕ ਆਪਦੇ ਆਪ ਨੂੰ ਹੁੰਦਾ ਵੀ ਲਾਈਕ ਯੂ ਨੋ ਲਾਈਕ ਆਈ ਵਰਕ ਹਾਰਡ ਫੋਰ ਇਟ, ਆਈ ਡੋਨਟ ਨੋ ਵਾਈ ਲਾਈਕ ਪੀਪਲ ਵਾਈ ਜਸਟ ਟੂ ਸ਼ੋ ਆਫ ਟੂ ਅਦਰ ਪੀਪਲ। ਆਪਦੇ ਲਈ ਪਾਓ,
1: ਆਪਦੇ ਲਈ ਪਾਓ ਯਾਰ, ਦੁਨੀਆ ਤੋਂ ਕੀ ਲੈਣਾ। 6772, ਹੈਲੋ।
11: ਕੀ ਹਾਲ ਨਵੀ? ਠੀਕ ਹੋ?
1: ਠੀਕ ਹੈ ਜੀ, ਕਿਵੇਂ ਹੋ?
11: ਵਧੀਆ। ਨਵੀਂ ਕੋਈ ਨੰਬਰ ਹੈ ਜਿਹੜੇ ਬਿਜ਼ਨਸ ਲੋਨ ਦਵਾਉਂਦੇ ਹੋਣ?
1: 6476 8586 9000 6 4 7 6 8 5 9 000 ਕੋਈ ਵੀ ਨੰਬਰ ਚਾਹੀਦੇ ਸਾਡੇ ਕੋਲ ਸਾਰੇ ਨੰਬਰ ਨੇ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਦਿਆ ਕਰੋ ਪੇਜ ਜਾਂ ਪੰਜਾਬੀ ਲੈਣਾ ਜਾਂ ਸਾਨੂੰ ਤੁਸੀਂ ਆਪਣਾ ਵੈਰੀ ਵੈਰੀ ਵੈਰੀ ਹੈਪੀ ਬਿਯੋਂਡ ਆਈਵਰ ਐਨਕਾਂ ਚਾਹੀਦੀਆਂ ਹੰਬਰ ਵੈਸਟਰਨ ਗੋਰਵੇ ਤੇ ਬਿਯੋਂਡ ਆਈਵਰ ਵਾਲੇ ਨੇ ਆਈ ਡਾਕਟਰ ਵੀ ਇੱਥੇ ਨੇ ਨਿਗਾਹ ਚੈੱਕ ਕਰਾਓ ਆਪਣੀ ਬੱਚਿਆਂ ਦੀ ਸਾਰਿਆਂ ਦੀ ਨੰਬਰ ਹੈ 9057933937 9057933937 ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੇ ਗੱਡੀ ਲੈਣੀ ਹੈ ਐਕਿਰਾ ਦੀ ਲਓ ਏਰਨ ਮਿਲਸ ਐਕਿਰਾ 9058285800 9058285800 ਹਾਰਡਵੁੱਡ ਜਾਇੰਟ ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ ਇਹ ਕੰਟਰੈਕਟਰਸ ਲਈ ਹਰ ਇੱਕ ਪ੍ਰਾਈਸ ਬੀਟ ਕਰ ਰਹੇ ਨੇ ਟੋਰਬਰਮ ਐਂਡ ਸਟੀਲਸ ਤੇ ਹਾਰਡਵੁੱਡ ਜਾਇੰਟ 1427 ਹਾਂਜੀ
12: ਹਾਂਜੀ ਸਤਿ ਸ਼੍ਰੀ ਅਕਾਲ ਭਾਈ ਨਵੀਂ
1: ਸਤਿ ਸ਼੍ਰੀ ਅਕਾਲ
12: ਹਾਂਜੀ ਭਾਜੀ ਮੈਂ ਤਾਂ ਇਹੀ ਕਹਿੰਦਾ ਸੀ ਉਹ ਕਹਿੰਦਾ ਵੀ ਕਿਹੜੇ ਸਿੰਗਰ ਗਾਣੇ ਗਾਉਂਦੇ ਆ ਵੀ ਇਹ ਬ੍ਰਾਂਡ ਦੇ ਗਾਣੇ ਗਾਉਂਦੇ ਆ ਗੁੱਚੀ ਦੇ ਉਹ ਹਨਾ ਗਾਣੇ ਗਾਉਂਦੇ ਆ ਤਾਂ ਮੇਰੀ ਇਹ ਥਿੰਕਿੰਗ ਹੈ ਵੀ ਹੋਰ ਸਿੰਗਰ ਕਿਸ ਚੀਜ਼ ਤੇ ਗਾਊ ਵਧੀਆ ਚੀਜ਼ ਤੇ ਗਾਉਣ ਐਵਰੇਜ ਪਰਸਨ ਦਾ ਥੋੜੀ ਗਾਣਾ ਗਾਊਗਾ ਜੀ ਸਿੰਗਰ
1: ਜੀ ਜੀ ਨਹੀਂ ਉਹ ਤਾਂ ਹੈ
12: ਹੁਣ ਦੇਖ ਹੁਣ ਜੇ ਆਪਾਂ ਤਾਰਾਂ ਦੀਆਂ ਤਾਂ ਆਪਾਂ ਮੋਟੀਵੇਟ ਵੀ ਹੋ ਸਕਦੇ ਨਾ ਆਪਾਂ ਇਹਨੂੰ ਥੋੜੀ ਏਦਾਂ ਥੋੜੀ ਲੈ ਸਕਦੇ ਵੀ ਹਾਂਜੀ ਵੀ ਇਹ ਕਿਸ ਦੇ ਗਾਣੇ ਗਾਉਂਦਾ ਤਾਂ ਲੋਕ ਇਹਨੂੰ ਦੇਖ ਕੇ ਪੈਸੇ ਖਰਚ ਕਰ ਦਿੰਦੇ ਆ
1: ਬਿਲਕੁਲ ਬਿਲਕੁਲ
12: ਉਹਨਾਂ
1: ਕੋਲੋਂ ਚੀਜ਼ ਹੈਗੀ ਆ ਤਾਂ ਗਾ ਰਹੇ ਆ ਜੇ ਜੇ ਚਲੋ ਜਿਹੜੇ ਗਾਉਂਦੇ ਆ ਤੇ ਉਹ ਆਪ ਨੀ ਉਹ ਚੀਜ਼ ਲੈ ਸਕਦੇ ਫਿਰ ਥੋੜਾ ਲੱਗਦਾ ਵੀ ਯਾਰ ਨਹੀਂ ਹਾਂਜੀ
12: ਹਾਂਜੀ ਪਰ ਟੋਪਿਕ ਜੀ ਆਪਾਂ ਕੁਛ ਅਪਰ ਲੈਵਲ ਦਾ ਹੀ ਗਾ ਕੇ ਕਰਾਂਗੇ ਤਾਂ ਹੀ ਲੋਕ ਉਹਨੂੰ ਸੁਣਨਗੇ ਐਵਰੇਜ ਪਰਸਨ ਦੀ ਗੱਲ ਤਾਂ ਕੋਈ ਸੁਣੂਗਾ ਹੀ ਨਹੀਂ
1: ਬਿਲਕੁਲ ਠੀਕ ਹੈ ਵੀਰੇ ਨਹੀਂ ਥੈਂਕ ਯੂ ਸੋ ਮਚ
12: ਹਾਂਜੀ
1: ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਫੋਰ ਯੂਰ ਕਾਲ ਸੋ ਭੱਲੇ ਯਾਰ ਇੱਕ ਕੱਲ੍ਹ ਮੈਂ ਵੀਡੀਓ ਪਾਈ ਹੈ ਫੱਟੇ ਚੱਕੀ ਜਾ ਰਹੇ ਹਾਂ ਤੁਸੀਂ ਮੈਂ ਸਵੇਰੇ ਦੇਖੀ ਆ 15,000 ਬੰਦੇ ਨੇ ਦੇਖੀ ਸੀ ਹੁਣ 20,000 ਨੇ ਦੇਖੀ ਹੈ ਚੰਗੀਆਂ ਰੈਕਮੈਂਡੇਸ਼ਨ ਹੋਣ ਨਾ ਤਾਂ ਵੀਡੀਓ ਵਧੀਆ ਲੋਕ ਇੰਜੋਏ ਕਰਦੇ ਆ ਹੁਣ ਮੈਂ ਵੀ ਬਹਿ ਕੇ ਇੱਥੇ ਉਹੀ ਪਾਈ ਜਾਵਾਂ ਵੀ ਇਹਨੇ ਆਹ ਕਰਤਾ ਉਹਨੇ ਉਹ ਕਰਤਾ ਇਹਦੇ ਨਾਲ ਆਹ ਹੋ ਗਿਆ ਤੁਸੀਂ ਵੀ ਕਹੋਗੇ ਨਵੀਂ ਯਾਰ ਇਹ ਤਾਂ 100 ਲੋਕ ਪਾਈ ਜਾਂਦੇ ਆ ਕੋਸ਼ਿਸ਼ ਸਾਡੀ ਰਹਿੰਦੀ ਹੈ ਕੁਛ ਵੱਖਰਾ ਪਾਓ ਭਾਵੇਂ ਨਹੀਂ ਜਿੰਨੇ ਮਰਜ਼ੀ ਲੋਕ ਦੇਖਣ ਦੇਖ ਕੇ ਕਹਿਣ ਤਾਂ ਸਹੀ ਵੀ ਵਾਹ ਵੇ ਯਾਰ ਨਵੀਂ ਹੈ ਸਾਨੂੰ ਫਾਇਦਾ ਹੋਇਆ ਕੈਲਡਨ ਮਿਤਸੂਬਿਸ਼ੀ 10 ਸਾਲ ਦੀ ਵਾਰੰਟੀ ਗੱਡੀ ਹੈ ਤੇ ਕੈਲਡਨ ਮਿਤਸੂਬਿਸ਼ੀ ਜੀਵਨ ਨੂੰ ਕਾਲ ਕਰੋ 6476782754 6476782754 ਕੈਲਡਨ ਮਿਤਸੂਬਿਸ਼ੀ ਤੇ ਵਧੀਆ ਇੱਕ ਮੂਵਿੰਗ ਕੰਪਨੀ ਦੀ ਭਾਲ ਚੋਂ ਐਚ ਕੇ ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਪੁਰਾਣੀ ਸਭ ਤੋਂ ਰਿਲਾਇਬਲ ਮੂਵਿੰਗ ਕੰਪਨੀ ਹੈ ਐਚ ਕੇ ਮੂਵਰਸ 416-524-6704 416-524-6704 ਐਚ ਕੇ ਮੂਵਰਸ ਨੂੰ ਯਾਦ ਰੱਖੋ ਅੱਜ ਸ਼ਾਮ ਨੂੰ ਪੰਜਾਬੀ ਬਾਈ ਨੇਚਰ ਤੇ ਅਸੀਂ ਲਾਈਵ ਲੋਕੇਸ਼ਨ ਤੇ ਹਾਂ ਪਹੁੰਚ ਜਾਇਓ ਸ਼ਾਮ ਨੂੰ 6 ਵਜੇ 58 ਕੁਐਰੀ ਐਜ ਹਰਨਟੇਰੀਓ ਬਵੇਰਡ ਇੰਨੀਆਂ ਫੂਡ ਦੀਆਂ ਡੀਲ
13: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
14: ਓਂਟਾਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੀ ਨਹੀਂ ਹੋਈ ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ ਇਹ ਮੁਸ਼ਕਿਲ ਨਹੀਂ ਹੈ ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ ਓਂਟਾਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆਰ ਨਹੀਂ ਖੇਡਣਾ ਚਾਹੀਦਾ ਹੈ ਇਹ ਸੁਣਿਆ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ ਹੋਰ ਜਾਣਕਾਰੀ ਲਈ ਓਂਟਾਰੀਓ ਸੇਫਟੀ .ca ਤੇ ਜਾਓ
15: This is AM 530, CHLO AM, serving Brampton, Mississauga, Toronto, the GTA, and the world at AM530.ca. Punjab team.

ਤੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਾਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਸ਼ੋਅ ਦੇ ਵਿੱਚ ਤੁਸੀਂ ਸਾਨੂੰ 905-600 'ਤੇ 3337 'ਤੇ ਮੇਰੇ ਸ਼ੋਅ ਤੋਂ ਕਾਲ ਕਰਦੇ ਹੋ। ਮੇਰੇ ਨਾਲ ਜੋ ਬੀਜੀ ਹੈ, ਬੀਜੀ ਕੈਸੇ ਆ? ਬੀਜੀ ਇੱਕ ਐਸਾ ਇਨਸਾਨ ਹੈ ਜੋ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਪੇਨ ਤੋਂ ਰਿਲੀਫ ਕਰਵਾਉਂਦਾ। ਤੁਹਾਡੇ ਕਿਸੇ ਵੀ ਤਰ੍ਹਾਂ ਦੀ ਪੇਨ ਹੈਗੀ ਹੈ, ਯਾਨੀ ਕਿ ਤੁਸੀਂ ਦਰਦ ਮਹਿਸੂਸ ਕਰਦੇ ਹੋ, ਦਰਦ ਤੋਂ ਰੁਕਣੇ ਦਾ ਨਾਮ ਨਹੀਂ ਦਿੱਤਾ, ਸਬਰ ਸਿਰ ਦਿਲ ਕਾਮ ਨਹੀਂ ਦਿੱਤਾ, ਸਬਰ ਖਤਮ ਹੋ ਗਿਆ ਹੈ ਤਾਂ ਬ੍ਰਿਜੀ ਨੂੰ ਕੋਂਟੈਕਟ ਕਰੋਗੇ। ਬ੍ਰਿਜੀ ਤੁਹਾਡੇ ਅੰਦਰਲੀ ਪ੍ਰੋਬਲਮ ਨੂੰ ਖਤਮ ਕਰਕੇ ਤੁਹਾਨੂੰ ਤੰਦਰੁਸਤ ਕਰ ਦੇਗਾ ਕਿ ਤੰਦਰੁਸਤੀ ਕੀ ਰੱਖਿਆ ਕਰਦਾ ਹੈ ਬ੍ਰਿਜੀ ਬੋਲ। ਸੋ ਬ੍ਰਿਜੀ ਨੂੰ ਤੁਸੀਂ ਕੋਂਟੈਕਟ ਕਰਨਾ, ਬ੍ਰਿਜੀ ਦਾ ਨੰਬਰ ਹੈ ਬ੍ਰਿਜੀ 647-619-1369, 647-619-1369 ਕਾਲ ਕਰਨਾ, 647-619-1369। ਵੀਕੈਂਡ ਕੀ ਅਪਾਇੰਟਮੈਂਟਸ ਹੈ ਆਪਣੇ ਪਾਸ?
1: ਲਿਮਿਟਡ ਅਪਾਇੰਟਮੈਂਟ ਅਵੇਲੇਬਲ ਹੈ ਜੀ।
0: ਹਾਂ, ਲਿਮਿਟਡ ਨਹੀਂ, ਕਿਉਂਕਿ ਇੱਕ ਬੰਦੇ ਲਈ ਤਕਰੀਬਨ 40 ਮਿੰਟ ਤੋਂ ਲੈ ਕੇ ਇੱਕ ਘੰਟੇ ਤੱਕ ਦਾ ਸੈਸ਼ਨ ਹੁੰਦਾ। ਸੋ ਤੁਸੀਂ 7-8 ਨੌ ਜਾਣੇ ਵੀ ਕਾਲ ਕਰਦੇ ਹੋ ਤਾਂ ਉਹਦੇ ਟਾਈਮ ਘੱਟ ਜਾਂਦਾ। ਮੇਲ ਔਰ ਫੀਮੇਲ ਦੋਨੋਂ ਇਕੱਠੇ ਵੀ ਜਾਣਾ ਚਾਹੁੰਦੇ ਹੋ, ਫੀਮੇਲ ਥੈਰਾਪਿਸਟ ਅਲੱਗ ਨੇ, ਮਸਾਜ ਥੈਰਾਪਿਸਟ ਵੀ ਨੇ ਇਹਨਾਂ ਕੋਲ, ਆਯੁਰਵੈਦਿਕ ਵੀ ਨੇ ਦੋਨੋਂ ਇਕੱਠੇ ਨੇ। ਤੁਹਾਡੇ ਕੰਮ ਦੇ ਬੈਨੀਫਿਟ ਨੂੰ ਯੂਜ਼ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਕੋਈ ਇੰਸ਼ੋਰੈਂਸ ਹੈ ਉਹ ਵੀ ਯੂਜ਼ ਕਰਨਾ ਚਾਹੁੰਦੇ ਹੋ, ਉਹਦੇ ਲਈ ਮਸਾਜ ਥੈਰਾਪਿਸਟ, ਅਤੇ ਜੇ ਆਯੁਰਵੈਦਾ ਤੁਸੀਂ ਯੂਜ਼ ਕਰਨਾ ਹੈਗਾ, ਆਯੁਰਵੈਦਾ ਲਈ $55 ਤੁਹਾਨੂੰ ਸਭ ਤੋਂ ਕਰਨੇ ਪੈਣਗੇ, ਅਤੇ ਬ੍ਰਿਜੀ ਕੋਲ ਜਾ ਕੇ ਇੱਕ $55 ਤੁਹਾਡਾ ਆਪਣੇ ਆਪ ਨੂੰ ਗਿਫਟ ਹੈ, ਸਵਰਗ ਵਾਂਗ ਮਹਿਸੂਸ ਕਰ ਸਕਦੇ। ਬ੍ਰਿਜੀ ਨੰਬਰ ਬੋਲ, ਨੰਬਰ ਇੱਕ ਵਾਰ ਸਾਡੇ
1: 647-619-1369
0: ਲਿਮਿਟਡ ਜਿਹੜੇ ਹੈਗੇ ਨੇ ਸਪੋਰਟਸ ਹੈਗੇ ਨੇ, 647-619-1369। ਟੂ ਨੋਟ ਵਾਲੇ ਨੇ ਜਿੰਨੇ ਵੀ ਕੰਟਰੈਕਟਰ ਸੁਣ ਰਹੇ ਹੋ, ਤੁਸੀਂ ਅਗਰ ਡਰਾਈਵਰ ਪੱਟਣ ਦਾ ਕੰਮ ਕਰਦੇ ਹੋ, ਕੰਕਰੀਟ ਪਾਉਣ ਦਾ ਕੰਮ ਕਰਦੇ ਹੋ, ਤਾਂ ਤੁਸੀਂ ਟੂ ਨੋਟ ਵਾਲੇ ਨੂੰ ਆਪਣੀ ਵੇਸਟ ਹੈ ਜਿਹੜੀ ਮਲਬਾ ਉਹ ਸਿੱਟਣ ਲਈ ਇਹਨਾਂ ਦੇ ਯਾਰ ਨੂੰ ਯੂਜ਼ ਕਰ ਸਕਦੇ ਹੋ। 5 ਮਿੰਟ ਤੋਂ ਪਹਿਲਾਂ ਤੁਸੀਂ ਸਿੱਟ ਕੇ ਵਿਹਲੇ ਹੋ ਜਾਂਦੇ ਹੋ, ਅਦਰਵਾਈਜ਼ ਲਾਈਨ 'ਚ ਲੱਗ ਕੇ ਖੜੇ ਰਹਿੰਦੇ ਹੋ। ਦੂਸਰਾ, ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਗ੍ਰੈਵਲ ਪਲਾਨ ਕੋਈ ਫਾਰਮ ਹਾਊਸ ਹੈ, ਕੋਈ ਘਰ ਹੈਗਾ, ਕੋਈ ਕੁੱਕਣ ਪਾਰਕਿੰਗ ਯਾਰਡ ਹੈ, ਜਾਂ ਕੋਈ ਕਮਰਸ਼ੀਅਲ ਪ੍ਰੋਪਰਟੀ ਹੈ, ਗ੍ਰੈਵਲ ਦੇ ਵਿੱਚ ਟੂ ਨੋਟ ਦਾ ਰੇਟ ਕੋਈ ਬੀਟ ਨਹੀਂ ਕਰ ਸਕੇਗਾ। ਡੈਮੋਲੇਸ਼ਨ ਦਾ ਕੰਮ ਕਰਾਉਣਾ, ਯਾਰ ਕਦਰਾ ਜਾਂ ਮਸ਼ੀਨਰੀ ਰੈਂਟ ਕਰਨੀ ਹੈ, ਰਾਈਡੋ ਟੱਕ ਨਾਲ ਜਾਂ ਬਿੰਨ ਚਾਹੀਦੇ ਨੇ, ਕੁਛ ਵੀ ਡੰਪ ਟਰੱਕ ਚਾਹੀਦੇ ਨੇ, ਤੁਹਾਨੂੰ ਟੂ ਨੋਟ 416-803-4168-03-06-23 'ਤੇ ਕਾਲ ਕਰਨੀ ਹੈ। ਪਰ ਮੋਟੋ ਜਿਹੜਾ ਬੜੀ ਜਲਦੀ ਗ੍ਰੈਂਡ ਓਪਨਿੰਗ ਕਰਨ ਜਾ ਰਿਹਾ ਨੈਗਰਾ ਫੋਲ ਦੇ ਵਿੱਚ, ਨੈਗਰਾ ਫੋਲ ਦੇ ਵਿੱਚ ਬੈਸਟ ਸਰਵਿਸ ਬੈਸਟ ਨੇਮ ਹੋਊਗਾ, ਕਿਉਂਕਿ ਮਿਸਿਸ ਆ ਬੈਸਟ ਪਰ ਮੋਟੋ ਨੂੰ ਦੁਨੀਆ ਜਾ ਰਹੀ ਹੈ, ਅਤੇ 299-1398-4981300। ਔਰ ਤੁਸੀਂ ਪੀ ਐੱਮ ਟਰੱਕਸ ਜਿਹੜੀ ਐਂਡ ਫਿਲ ਰਿਪੇਅਰ ਆ ਨੇ ਗਰੇਵਾਲ ਨੂੰ, ਤੁਸੀਂ ਇਹਨਾਂ ਨੂੰ ਕੋਂਟੈਕਟ ਕਰਨਾ ਟਰੱਕਾਂ ਦੀ ਸੇਫਟੀ ਅਤੇ ਰਿਪੇਅਰ, ਰਿਪੇਅਰ ਕੋਸਟ ਥੱਲੇ ਲੈ ਕੇ ਜਾਣੀ ਚਾਹੁੰਦੀ ਹੋ, ਪੀ ਐੱਮ ਟਰੱਕ ਐਂਡ ਫਿਲ ਰਿਪੇਅਰ 905-672-0001। ਆਪਣੇ ਫਲੀਟ ਨੂੰ ਵੀ ਰਿਪੇਅਰ ਕਰ ਦਿੰਦੇ, ਤੁਹਾਡੇ ਟਰੱਕਾਂ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਜਿਹੜੇ ਸਰਵਿਸ ਦੇਣਗੇ। ਇਸ ਸਮੇਂ ਅਗਰ ਅਪਲਾਇੰਸਿਸ ਦੇ ਸੋਚ ਕੇ ਕਿ ਅਪਲਾਇੰਸਿਸ ਚੇਂਜ ਕਰਨੇ ਨੇ, ਪਰ ਇੱਕ ਨਾ ਇੱਕ ਥਾਂ ਅਪਲਾਇੰਸ ਸਟਰਕਚਰ ਜੀ ਜਨਾਬ ਆਉਂਦੇ।
2: ਥੈਂਕ ਯੂ ਸਰ, ਭਾਅ ਜੀ ਅਤੇ ਪ੍ਰੋਗਰਾਮ ਤੁਹਾਨੂੰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਅਤੇ ਅਪਲਾਇੰਸ ਸਟਰਕਚਰ ਵੱਲੋਂ ਕਰਕੇ ਸਤਿ ਸ਼੍ਰੀ ਅਕਾਲ ਜੀ, ਅਤੇ ਵੀਕਐਂਡ ਜਾਂ ਸਪੈਸ਼ਲ ਵੀਕ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਰੈਸਟੋਰੈਂਟ ਪ੍ਰੋਗਰਾਮ ਤੁਹਾਡੇ ਨੇ ਜੀ, ਰੈਸਟੋਰੈਂਟ ਆਪਸ਼ਨ 'ਤੇ 5 ਤੋਂ 5 ਅਪਲਾਇੰਸਿਸ ਦਾ ਪਾਉਂਦੇ ਆ, ਜਿਹਦੇ ਵਿੱਚ 36 ਇੰਚ ਦਾ ਫੁੱਲ ਸਾਈਜ਼ ਫ੍ਰਿਜ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ, ਟੋਲ ਟੱਪ ਦੀ ਡਿਸ਼ਵਾਸ਼ਰ, ਬੋਡ ਵਾਸ਼ਰ ਅਤੇ ਡਰਾਇਰ, $5,500 ਦੀ ਦਿੱਲੀ 5 ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $13,199 $3,199 ਦੇ ਵਿੱਚ 5 ਦੇ 5 ਅਪਲਾਇੰਸਿਸ ਦਾ ਬੰਡਲ ਤੁਸੀਂ ਸਟੇਨਲੈਸ ਸਟੀਲ ਦੇ ਵਿੱਚ ਲਾ ਸਕਦੇ ਹਾਂ ਇਸ ਵੀਕਐਂਡ ਅਪਲਾਇੰਸ ਸਟੇਸ਼ਨ 'ਤੇ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਦੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਕੰਪਲੀਟ ਹੈ, ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 3 ਇੰਚ ਦਾ ਬਿਲਟ ਇਨ ਵਾਲ ਓਵਨ ਅਤੇ ਮਾਈਕ੍ਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 $6,999 ਇਸ ਵੀਕਐਂਡ ਤੁਸੀਂ ਅਪਲਾਇੰਸ ਸਟੇਸ਼ਨ 'ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਅਤੇ ਡਰਾਇਰ 'ਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਐਂਡ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 'ਚ ਇਸ ਵੀਕਐਂਡ ਤੁਸੀਂ ਅਪਲਾਇੰਸ ਸਟੇਸ਼ਨ 'ਤੇ ਲਗਾ ਸਕਦੇ ਹਾਂ। ਅਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਦੇ ਵਿੱਚ ਸੈਮਸੰਗ ਬ੍ਰਾਂਡ ਦਾ 65 ਇੰਚ ਦਾ ਮਿਨੀ ਐਲਈਡੀ ਐਲਈਡੀ ਸਮਾਰਟ ਫੋਨ ਤੇ ਟੀਵੀ AI ਸੌਕਰ ਮੋਡ ਦੇ ਨਾਲ ਹੈ, ਜਿਹੜਾ ਕਿ $1,100 ਦੀ ਪ੍ਰਾਈਸ ਤੋਂ ਘਟਾ ਕੇ 899 ਤੇ ਇਸ ਵੀਕਐਂਡ ਤੁਸੀਂ ਅਪਲਾਈ ਐਕਸਟੈਂਸ਼ਨ ਤੇ ਲਗਾ ਸਕਦੇ ਹੋ। 6 ਮਹੀਨੇ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸੀ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-905-405-450-0057 ਅਪਲਾਈ ਜੰਕਸ਼ਨ। ਥੈਂਕ ਯੂ ਸੋ ਮਚ ਸਬਰਾਈ ਬੜੀ,
0: ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ। ਬੈਂਕ ਸੈਕਸ਼ਨ ਤੇ ਤੁਸੀਂ ਲਾਜ਼ਮੀ ਔਰ ਲਾਜ਼ਮੀ ਪਹੁੰਚੋਗੇ। ਸੁਸਤੀ ਨੰਬਰ 905-600-7333-37 ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ। ਮੇਰੀ ਆਵਾਜ਼ ਨੂੰ AM 530 ਨਾਮ ਦੇ ਉੱਤੇ ਸੁਣ ਰਹੇ ਹੋ। ਬਹੁਤ ਸੋਹਣੀ ਜੀ ਗੱਲਬਾਤ ਲੈ ਕੇ ਜੀ ਹਾਜ਼ਰ ਹੋਣ ਜਾ ਰਹੇ ਹਾਂ। ਰੈਡੀ ਰਹੋ ਤੁਸੀਂ, ਕਿਉਂਕਿ 905-600-7333-37 ਸਟੂਡੈਂਟ ਨੰਬਰ ਨੇ ਤੁਹਾਡੇ ਨਾਲ ਗੱਲ ਕਰਾਂਗੇ। ਇਸ ਤੋਂ ਪਹਿਲਾਂ ਕੁਛ ਲੋਕ ਜਿਹੜੇ ਇਸ ਸਮੇਂ ਇਕੋਨਮੀ ਡਾਊਨ ਜਾਣ ਦੇ ਵਾਸਤੇ ਤੁਸੀਂ ਆਪਣੇ ਬਿਜ਼ਨਸ ਨੂੰ ਕੈਰੀ ਨਹੀਂ ਕਰ ਪਾ ਰਹੇ, ਜਾਂ ਤੁਸੀਂ ਆਪਣੇ ਡੈਕਸ ਨੇ ਕਈ ਵਾਰੀ ਉਹਨਾਂ 'ਤੇ ਚੱਲਦਿਆਂ ਤੁਸੀਂ ਆਪਣੀ ਲਾਈਫ ਨੂੰ ਸਪੋਇਲ ਕਰ ਲੈਂਦੇ ਹੋ। ਤੁਸੀਂ ਬਿਲਕੁਲ ਵੀ ਇਸ ਚੀਜ਼ ਤੋਂ ਜਾਣੂ ਨਹੀਂ ਕਿ ਇਨਸੋਲਵੈਂਸੀ ਐਕਟ। ਤੁਹਾਨੂੰ ਇੱਦਾਂ ਦੇ ਐਕਟ ਜਿਹਦੇ ਮੈਨੂੰ ਕੋਲ ਵੀਰ ਜੀ ਦਾ ਫੋਨ ਆਇਆ, ਕਹਿੰਦੇ ਕੋਈ ਪ੍ਰਾਈਵੇਟ ਆਹ ਪ੍ਰਾਈਵੇਟ ਕਾਲਜਾਂ ਨੂੰ ਨਾ ਬੈਂਕਫੋਰਡ ਨੇ ਜਿਹੜੇ ਪੈਸੇ ਬਦਲਣੇ ਸ਼ੁਰੂ ਕੀਤੇ ਨੇ। ਉਹ ਸਭ 'ਚੋਂ ਕੱਟ ਕੀਤਾ, ਪ੍ਰਾਈਵੇਟ ਕਾਲਜ ਓਪਨ ਕਰ ਦਿੱਤੇ ਵੀ ਇਹਨਾਂ ਨੂੰ ਫੰਡਿੰਗ ਮਿਲਿਆ ਕਰੂ। ਡਾਕਟਰ ਦੇ ਕਈ ਡਿਸੀਜ਼ਨ ਨਹੀਂ ਆਹ ਬਸ ਹੁਣ ਅੱਜ ਕੱਲ੍ਹ ਇੱਕ ਰਿਵਾਜ਼ ਚੱਲਿਆ ਹੋਇਆ, ਤੁਹਾਨੂੰ ਕਿਹਾ ਜਾਂਦਾ ਕਿ ਐਡਮਿਸ਼ਨ ਕਰ ਲਓ, ਸਰਕਾਰ ਤੋਂ ਪੈਸੇ ਮਿਲਣਗੇ, ਉੱਥੇ ਤੁਹਾਨੂੰ ਪੇ ਕਰਨ ਦੀ ਵੀ ਲੋੜ ਨਹੀਂ ਪੈ, ਕੁਝ ਗ੍ਰਾਂਟ ਆ। ਅਸਲ 'ਚ ਇਹ ਗ੍ਰਾਂਟ ਤੁਹਾਡੇ ਠੱਗੀ ਮਾਰਨ ਵਾਸਤੇ ਨਹੀਂ ਮਿਲੀ ਹੈਗੀ, ਇਹ ਗ੍ਰਾਂਟ ਬੱਚਿਆਂ ਨੂੰ ਮਿਲੀ ਸੀ ਉਹ ਖੜ੍ਹੇ ਹੋ ਜਾਣ ਪੈਰਾਂ। ਅੰਗਰੇਜ਼ ਆ ਗਏ ਜੀ, ਸਾਡੇ ਮੁਲਕ ਨੂੰ ਲੁੱਟ ਗਏ, ਸਾਡੇ ਰਾਜਨੀਤਿਕ ਲੋਕ ਬਹੁਤ ਮਾੜੇ ਨੇ ਜੀ, ਕਿਉਂਕਿ ਰਾਜਨੀਤਿਕ ਲੋਕਾਂ ਨੇ ਨਾ ਤੁਹਾਨੂੰ ਖਾਣ ਨੂੰ ਥੋੜ੍ਹ ਦਿੱਤਾ। ਆਪਾਂ ਨੂੰ ਸ਼ਰਮ ਕਰਕੇ ਚੱਲਣਾ ਪੈਣਾ ਹੈ। ਜਿਹੜੇ ਲੋਕ ਬਾਕੀ ਪੜ੍ਹਨਾ ਚਾਹੁੰਦੇ ਨੇ ਉਹ ਤਾਂ ਪੜ੍ਹਨ, ਜਿਹਨਾਂ ਨੂੰ ਇਹ ਦੱਸਿਆ ਜਾ ਰਿਹਾ ਰੈਫਰ ਦੇ ਥਰੂ, ਇੱਕ ਪਰਿਵਾਰ ਨੇ ਕਾਲ ਕੀਤਾ, ਮੈਂ ਧੰਨਵਾਦ ਕਰਦਾ ਹਸਬੈਂਡ ਦਾ, ਉਹ ਕਹਿੰਦਾ ਜੀ ਸਾਡੇ ਘਰ ਦੇ ਵਿੱਚ ਕਿਸੇ ਨੇ ਕਿਹਾ ਕੋਈ ਜਨਾਨੀ ਉਹਨਾਂ ਅੱਗੇ ਰੈਫਰ ਪੇ ਕਰ ਦਿੰਦੇ, ਤੁਸੀਂ ਹੋਰ ਬੰਦਾ ਲਿਆ ਕੇ ਦਿਓ ਤੁਹਾਨੂੰ ਰੈਫਰ ਪੇ ਕਰਾਂਗੇ ਅਸੀਂ। ਉਹ ਕੋਰਸ ਕਰ ਲਓ ਕਿ ਤੁਹਾਨੂੰ ਨਾ ਪੈਸੇ ਨਹੀਂ ਮੋੜਨੇ ਪੈਣਗੇ ਸਰਕਾਰ। ਉਹ ਮੈਂ ਕਿਹਾ ਸਰ ਇਹਦਾ ਟੈਕਸ ਦੇ ਉੱਤੇ ਤੁਸੀਂ ਲੇਬਰ ਨੂੰ ਪੈਨਲਟੀਆਂ ਪਾ ਦਿੰਦੇ ਨੇ, ਉਹ ਜਿਹੜੀਆਂ ਰਿਬੇਟਸ ਨੇ ਉਹਨਾਂ ਵਾਸਤੇ ਨੇ ਜਿਹੜੇ ਬੱਚੇ ਪੜ੍ਹਨ ਲੱਗੇ ਨੇ ਉਹ ਫਿਰ ਪੈਰਾਂ 'ਤੇ ਹੋ ਜਾਣ, ਕਿਉਂ ਬੇੜਾ ਕਰਨ ਲੱਗੇ ਹੋ ਆਨਲਾਈਨ ਫਿਊਚਰ ਦਾ। ਤੁਸੀਂ ਜਿਹਨੇ ਕਿਸੇ ਨੇ ਪੜ੍ਹਨਾ ਉਹ ਲੈ ਲਓ ਗ੍ਰਾਂਟ, ਜਿਹਨੇ ਗ੍ਰਾਂਟ ਕਰਕੇ ਪੜ੍ਹਨਾ ਨਾ ਪਲੀਜ਼ ਡੋਂਟ ਸਪੋਇਲ ਦਿਸ ਸਿਸਟਮ, ਦਿਸ ਇਜ਼ ਫੋਰ ਯੂਰ ਕਿਡਸ। ਸਾਨੂੰ ਕੋਈ ਪ੍ਰੋਬਲਮ ਨਹੀਂ ਸੀ, ਆਪਣੇ ਬੱਚੇ ਪੜ੍ਹਾ ਲੈਣੇ ਨਹੀਂ, ਸਾਡੇ ਕੋਲ ਸਭ ਕੁਝ ਹੈਗਾ, ਠੀਕ ਹੈ ਸਾਡੇ ਕੋਲ, ਐਨ ਤੁਹਾਡਾ ਪੈਪਰ ਓਕੇ, ਪ੍ਰਾਈਵੇਟ ਸਕੂਲਾਂ 'ਚ ਹੁੰਦੇ ਪੜ੍ਹਾਉਂਦੇ ਪਏ। ਪਰ ਜਿਹੜੇ ਬੱਚਿਆਂ ਨੇ ਵਿਚਾਰਿਆਂ ਨੇ ਅੱਗੇ ਪੜ੍ਹਨਾ ਉਹਨਾਂ ਨੂੰ ਪੜ੍ਹਨਾ ਬੰਦ ਕਰਾ ਦੇ, ਕਿਉਂਕਿ ਮਿਸਯੂਜ਼ ਹੋਣ ਤੋਂ ਬਾਅਦ ਹਰ ਚੀਜ਼ ਬੰਦ ਹੋਈ। ਤੁਸੀਂ ਦੇਖ ਲਓ ਧਿਆਨ, ਮਿਸਯੂਜ਼ ਜਿੰਨਾ ਕੁਛ ਆਪਾਂ ਕੀਤਾ ਪਟਾਕਿਆਂ ਤੋਂ ਲੈ ਕੇ, ਅਸੀਂ ਪਟਾਕਿਆਂ ਦੇ ਟਾਈਮ 'ਤੇ ਗੰਦ ਪਾਏ, ਉਹ ਗੰਦ ਪਾਉਣ ਨਾਲ ਸਾਡੇ ਪਟਾਕੇ ਬੰਦ ਕੀਤੇ, ਫਿਰ ਅਸੀਂ ਕਹਿੰਦੇ ਬਾਕੀਆਂ ਦੇ ਵੀ ਬੰਦ ਹੋਣ, ਕਿਉਂ ਅਸੀਂ ਗੰਦ ਪਾਈਏ ਤਾਂ ਬਾਕੀ ਨੂੰ ਕਿਉਂ ਬੰਦ ਹੋਣ। ਉਹ ਇਨਸਾਨਾਂ ਵਾਂਗੂ ਢੰਗ ਨਾਲ ਇੰਜੋਏ ਕਰਦੇ ਨੇ, ਇੱਕ ਟਾਈਮਿੰਗ ਆ ਕਿ 11 ਵਜੇ ਇੰਨੇ ਮਿੰਟ ਚੱਲੂ, ਇੰਨੇ ਵਜੇ ਇੰਨੇ ਮਿੰਟ 'ਤੇ ਬੰਦ ਹੋ ਜੂਗਾ, ਉਹਨੂੰ ਫੋਲੋ ਕਰਦੇ ਨੇ, ਲੋਅ ਨੂੰ ਫੋਲੋ ਕਰਦੇ ਨੇ, ਗੁਆਂਢੀਆਂ ਦਾ ਖਿਆਲ ਰੱਖਦੇ ਨੇ, ਲੋਕਾਂ ਦਾ। ਅਸੀਂ ਕੀ ਕੀਤਾ ਹੈਗਾ? ਅਤੇ ਇੱਕ ਜੀ ਗੱਲ ਦੀ ਖਬਰ ਕਰਨ ਲੱਗੇ ਸੋਸ਼ਲ ਮੀਡੀਆ 'ਤੇ ਜੀ, ਆਪਣੇ ਪੁਲਿਸ ਨੂੰ ਪੁਲਿਸ ਦੀ ਇੰਟੈਲੀਜੈਂਸੀ ਦੀ ਰਿਪੋਰਟ ਆ, ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਫੇਸਬੁੱਕ ਵਾਲਿਆਂ ਨੂੰ, ਜਿਹੜੇ ਫੇਸਬੁੱਕ 'ਤੇ ਬੈਠੇ ਵਿਹਲੇ।

0: ਭਵਿੱਖ ਖਰਾਬ ਕਰਦਾ। ਮੈਂ ਤੁਹਾਨੂੰ ਕਹਿਤਾ ਵੀ ਸਾਡੇ ਨਾਲ ਸਾਨੂੰ ਪਰਸਨਲੀ ਕੋਈ ਪ੍ਰੋਬਲਮ ਨਹੀਂ, ਅਸੀਂ ਤਾਂ ਆਪਣੀ ਤਿਆਰੀ ਕੀਤੀ ਹੋਈ ਹੈ, ਕੀ ਕਰਨਾ ਉਹਨਾਂ ਵਾਸਤੇ, ਤੁਸੀਂ ਆਪਣੀ ਤਿਆਰੀ ਕਰੋ। ਰੁਪਿੰਦਰ ਰਾਏ ਨੂੰ ਕਾਲ ਕਰ ਸਕਦੇ ਹੋ 416-561-1800, REESP ਕਰਾਓ, ਬੱਚਿਆਂ ਦੇ ਐਜੂਕੇਸ਼ਨ ਪਲਾਨ ਲਓ। ਆਹ ਜਿਹੜੇ ਸਰਕਾਰ ਤੋਂ 1100-1200 ਰੁਪਇਆ ਆਉਂਦਾ, ਇਹਦੇ 'ਚੋਂ $250 ਬੱਚੇ ਨੂੰ ਪੇ ਬੈਕ ਕਰੀ ਚੱਲੋ। 416-561-1800 'ਤੇ ਰੁਪਿੰਦਰ ਨਾਲ ਤੁਸੀਂ ਗੱਲ ਕਰੋਗੇ। ਫਿਲਹਾਲ ਸਟੂਡੀਓਜ਼ ਨੰਬਰ 905-673-3337। ਮੈਨੂੰ ਨਹੀਂ ਪਤਾ ਤੁਹਾਨੂੰ ਕਿਸੇ ਨੂੰ ਹੋਰ ਨੂੰ ਵੀ ਪਤਾ ਕਿ ਨਹੀਂ ਪਤਾ, ਪਰ ਇਹ ਮੈਨੂੰ ਕਹਿ ਰਹੇ ਸੀ ਕਿ ਜੀ ਪੈਸੇ ਮਿਲਣੇ ਆ 1-1.25 ਲੱਖ ਰੁਪਇਆ, ਉਹਦੇ 'ਚੋਂ ਥੋੜ੍ਹੇ ਜਿਹੇ ਮੋੜਨੇ ਨੇ, ਬਾਕੀ ਰਹਿ ਜਾਣੇ ਨੇ, ਅਤੇ ਬਸ ਠੀਕ ਹੈ ਫਿਰ ਪੜ੍ਹ ਲੈਂਦੇ ਹਾਂ। ਪੜ੍ਹਨਾ ਤਾਂ ਜੇ ਉਹ ਕਰਨਾ ਪਹਿਲਾਂ ਹੀ ਤੁਹਾਡੇ ਕੋਲ ਜੋ ਹੈ ਉਹਦੇ ਨਾਲ ਕਾਮਯਾਬ ਹੋਵੋ, ਜੋ ਨਹੀਂ ਹੈ ਉਹਦੇ ਲਈ ਨਾ ਭੱਜੋ। ਜੇ ਤੁਹਾਨੂੰ ਕੋਈ ਆ ਕੇ ਕਹਿੰਦਾ ਜੀ ਮੇਰੇ ਤਾਂ ਜੀ ਸਰਕਾਰ ਨੇ ਰਿਬੇਟ ਵੀ ਦੇ ਦਿੱਤੀ, ਭੇਜ ਵੀ ਦਿੱਤੇ, ਤਾਂ ਇਹ ਚੈੱਕ ਕਰਿਓ ਤੁਹਾਡੇ ਕੋਲ ਐਡਵਰਟਾਈਜ਼ਮੈਂਟ ਕਿਉਂ ਕਰ ਰਿਹਾ ਕਿਸੇ ਥਰਡ ਪਾਰਟੀ ਦੇ, ਮਤਲਬ ਇਹਨੂੰ ਵਿੱਚੋਂ ਕੁਛ ਲਾਲਚਾ। ਕੇਅਰਫੁਲ ਹੋ ਕੇ ਚੱਲੋ। ਸਟੂਡੀਓ ਨੰਬਰ 905-673-3337। ਆ ਜਾਓ ਸੱਜਣ, ਲੰਘਿਆ ਦਰਵਾਜ਼ਾ ਖੁੱਲ੍ਹਾ। 928 ਸਟੂਡੀਓ ਦੇ ਘੜੇ 'ਤੇ ਹੋ ਗਏ ਨੇ। ਸੈੱਲਫੋਨ ਦੇ ਵਿੱਚ ਇੱਕ ਡੀਲ ਲੈਣੀ ਹੈ, ਰੈਮੀ ਆਇਆ, ਮਤਲਬ ਕੁਛ ਨਾ ਕੁਛ ਲੈ ਕੇ ਆਇਆ ਹੋਊਗਾ। ਹਾਂ ਰੈਮੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ ਸਰ, ਬਹੁਤ ਹੀ ਯੂਨੋ ਫਰਾਈਡੇ ਆ ਗਿਆ, ਕਿ ਇੰਨੇ ਸਮਰ ਨਾਲ ਆ ਗਈ ਹੈ, ਤੇ ਇਹੋ ਜਿਹੀ ਡੀਲ ਸਮਝ ਮੈਂ ਲੈ ਕੇ ਆਇਆ, ਮੈਨੂੰ ਕਾਲ ਕਰਨੀ ਪੈ ਗਈ ਤੁਹਾਨੂੰ ਬਿਨਾਂ ਦੱਸੇ।
0: ਨਹੀਂ ਨਹੀਂ ਕੋਈ ਗੱਲ,
1: ਅਮੇਜ਼ਿੰਗ ਡੀਲ ਆਈ ਆ, ਬਿਨਾਂ ਕੰਟਰੈਕਟ ਤੋਂ ਸਟੋਰ ਤੇ ਸਿਰਫ $25 ਦੇਣੇ ਆ। ਤੇ ਅਮਨ ਜੀ ਪਲਾਨ ਕਿੰਨੇ ਦਾ ਹੋਏਗਾ ਤੇ ਕਿੱਥੇ ਕਿੱਥੇ ਜਾ ਸਕਦੇ ਹੋ ਪਤਾ?
0: ਤੁਸੀਂ ਕੁਛ ਵੀ ਕਹਿ ਸਕਦੇ ਹੋ ਮਹਾਰਾਜ, ਤੁਹਾਡੇ ਤੇ ਯਕੀਨ ਕੀਤਾ ਜਾ ਸਕਦਾ। ਹਾਂਜੀ
1: ਹਾਂਜੀ, ਤੇ $25 ਦਾ ਪਲਾਨ ਹੈ, ਤੇ $25 ਸਟੋਰ ਤੇ ਦੇਣੇ ਵਨ ਟਾਈਮ। $25 ਦੇ ਪਲਾਨ ਚ ਵਿੱਚ ਹੈਗਾ ਜੀ ਕੈਨੇਡਾ US ਰੋਮਿੰਗ, $25 ਚ ਕੈਨੇਡਾ US ਰੋਮਿੰਗ, ਕੋਈ ਕੰਟਰੈਕਟ ਨਹੀਂ, ਕੋਈ ਬਿਜ਼ਨਸ ਦੀ ਲੋੜ ਨਹੀਂ, ਇੱਕ ਲਾਈਨ ਲਓ, ਦੋ ਲਓ, ਚਾਰ ਲਓ, ਤੇ 25+ ਟਾਈਮ 4 100 ਬਣ ਗਏ, 2 ਦੇ 50 ਬਣ ਗਏ, 1 ਦੇ 25 ਬਣ ਗਏ। $25 ਸਟੋਰ ਤੇ ਦੇਣੇ ਪਰ ਲਾਈਨ ਦੇ, ਐਜ਼ ਅ ਆਪਣੀ ਸਰਵਿਸ ਵੀ ਜਿਹੜੀ ਸਟੋਰ ਤੇ।
0: ਪੁਰਾਣਾ ਨੰਬਰ ਰੱਖ ਸਕਦੇ ਆ ਆਪਣਾ ਨਾਲ, ਹੈਨਾ?
1: ਪੁਰਾਣਾ ਨੰਬਰ ਰੱਖ ਸਕਦੇ ਬਿਲਕੁਲ ਜੀ, ਸਿਰਫ $25 ਦਾ ਪਲਾਨ, ਕੈਨੇਡਾ US ਰੋਮਿੰਗ ਦੇ ਨਾਲ 100 GB ਦਾ ਡੇਟਾ, ਕੋਈ ਕੰਟਰੈਕਟ ਨਹੀਂ ਹੈਗਾ। ਇਹ ਤੋਂ ਵਧੀਆ ਪਲਾਨ ਮੈਂ ਅੱਜ ਤੱਕ ਨਹੀਂ ਦੇਖਿਆ, ਹਲੇ ਜੂਨ ਸ਼ੁਰੂ ਨਹੀਂ ਹੋਇਆ, ਪਰ ਇਹ ਡੀਲ ਇਹੋ ਜੀ ਹੈ, ਇਹ ਬਸ ਮੈਨੂੰ ਅੱਜ ਕੱਢਣੀ ਪੈ ਗਈ।
0: ਮੈਂ ਆਪ ਹੀ ਸੋਚਣ ਲੱਗ ਗਿਆ ਕਿ ਮੈਂ ਪਹਿਲਾਂ ਆਪਣਾ ਦੋ ਫੋਨ ਸਵਿਚ ਕਰਾ ਲਾਂ, ਦੋਨਾਂ ਦਾ ਮੇਰਾ ਬਿੱਲ $123 ਆਉਂਦਾ, $50 ਚ ਚੱਲ ਲੈਣਾ।
1: ਬਿਲਕੁਲ,
0: ਨੰਬਰ ਬੋਲ ਦੋ
1: 905-909-2222, ਦੂਜਾ ਨੰਬਰ 416-453-8181, 416-453-8181, $25 ਦੀ ਡੀਲ ਕੈਨੇਡਾ US ਰੋਮਿੰਗ ਦੇ ਨਾਲ 100 GB ਦਾ ਡੇਟਾ, $25 ਦੇ ਸੋਚ ਦੇਣੇ ਆ, ਕੋਈ ਕੰਟਰੈਕਟ ਨਹੀਂ। ਨੰਬਰ ਟੂ ਕਾਲ 416-453-8181, 905-909-2222,
0: 905-909-2222, 416-453-8181, 905-909-2222। ਟੈਕਸ ਮੈਸੇਜ ਕਰ ਦਿਓ, ਕਾਲ ਅਟੈਂਡ ਨਹੀਂ ਹੋਣੀ ਇਹਨਾਂ ਤੋਂ। 416-453-8181, $25 ਦੇਣਾ ਇੱਕ ਵਾਰ ਸਟੋਰ 'ਤੇ, $25 ਪਰ ਮੰਥ ਬਿੱਲ ਆਊਗਾ। ਅਮੈਰੀਕਾ ਅਤੇ ਕੈਨੇਡਾ ਦੀਆਂ ਕਾਲਸ, 100 GB ਡਾਟਾ, ਕੈਨੇਡਾ ਦਾ ਸਭ ਤੋਂ ਵੱਡਾ ਕੈਰੀਅਰ।
1: ਰੋਮਿੰਗ ਵੀ ਅਮਨ ਜੀ, ਰੋਮਿੰਗ ਆ,
0: ਰੋਮਿੰਗ ਆ ਇਹ। ਅੱਛਾ ਰੋਮਿੰਗ ਆ?
1: ਹਾਂਜੀ ਹਾਂਜੀ ਰੋਮਿੰਗ ਆ।
0: ਉਹ ਮਹਾਰਾਜ ਮੈਂ ਆ ਗਿਆ ਤੁਹਾਡਾ, 416-453-8181, 905-909-2222। ਹਾਂਜੀ, ਥੈਂਕ ਯੂ ਸੋ ਮਚ। 416-453-8181, 905-909-2222, ਸਿਰਫ ਟੈਕਸ ਮੈਸੇਜ ਕਰੀ ਚਲੋ, ਟੈਕਸ ਮੈਸੇਜ, ਕਾਲ ਬੈਕ ਆਜੂ। ਹੈਲੋ ਜੀ,
2: ਹੈਲੋ ਜੀ, ਜੋਤੀ, ਜੋਤੀ ਹੇਅਰ।
0: ਅਰੇ ਜੋਤੀ ਜੀ, ਕੈਸੇ ਹੈ ਆਪ?
2: ਬੜੀਆ ਬੜੀਆ
0: ਭਈਆ, ਆਪਨੇ ਤੋ ਧੂਮ ਮਚਾ ਦੀ ਹੈ, ਧੂਮ
2: ਮਚਾਨੀ ਚਾਹੀਏ, ਇਤਨਾ ਬੜੀਆ ਗ੍ਰੀਨ ਹਾਊਸ, ਗ੍ਰੀਨ ਵੈਲੀ ਗਾਰਡਨ ਸੈਂਟਰ ਮੇ ਸਾਰੇ ਪ੍ਰੋਡਕਟਸ ਆਏ ਹੋਏ, ਤੋ ਹੋਣੀ ਹੈ ਧੂਮ।
0: ਸੋ ਗ੍ਰੀਨ ਵੈਲੀ ਗਾਰਡਨ ਸੈਂਟਰ ਨੂੰ ਮੈਂ ਪਹਿਲਾਂ ਤੁਹਾਡੇ ਹਿਸਾਬ ਨਾਲ ਦੱਸਦਾ ਕਿੱਦਾਂ ਦਾ। ਨੰਗੇ ਪੈਰੀ ਤੁਸੀਂ ਜਾਣਾ ਬੈਕਯਾਰਡ 'ਚ, ਅਸੀਂ 2 ਕਿਆਰੀਆਂ ਤਿਆਰ ਕਰਤੀਆਂ ਆਪਣੇ। ਜੋਤੀ ਆ ਗਏ ਮਾਰੇ, ਇੱਕ ਇੱਕ ਹੋਤੀ ਹੈ ਪਿੱਛੇ, ਹੈ ਨਾ? ਇਸ ਵਾਰ ਹਮਨੇ 2 ਕਿਆਰੀਆਂ ਬਣਾਈ ਹੈ, ਠੀਕ ਹੈ? ਇੱਕ ਮੈਂ ਬੇਲੇ ਲਗਾਏਗੇ, ਆਪਣੇ ਕਰੇਲੇ ਹੋ ਗਏ, ਘੀਆ ਹੋ ਗਿਆ, ਘੀਆ ਮੈਂ ਪੰਜਾਬੀ ਬੋਲਾਂ, ਘੀਆ ਹੋ ਗਿਆ, ਕਰੇਲੇ ਹੋ ਗਏ, ਚੱਪਣ ਕੱਦੂ ਹੋ ਗਏ, ਹੋਰ ਹੋਰ ਬੇਲਾਂ ਜਿਹੜੀਆਂ ਵੀ ਸਾਰੀਆਂ ਤੁਹਾਨੂੰ ਮਿਲਣਗੀਆਂ, ਨਾਲ ਨਾਲ ਸਬਜ਼ੀਆਂ ਲਗਾਵਾਂਗੇ। ਆਲਰੇਡੀ ਸਾਡਾ ਜਿਹੜੇ ਮੇਥੇ ਨੇ ਉਹ ਤਿਆਰੀ ਦੇ ਨੇੜੇ ਤੇੜੇ ਪਹੁੰਚ ਚੁੱਕੇ ਨੇ, ਅਤੇ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ, ਤੁਹਾਡੇ ਕੋਲ 15 ਦਿਨ ਨੇ ਬਸ, ਹੋਰ ਆ 15 ਦਿਨ ਜੋ ਬੀਜਣਾ ਉਹੀ ਵਾਹੁਣਾ ਫਿਰ ਅਗਲੇ ਸਾਲ, ਸੋਰੀ ਐਂਡ ਆਫ ਦਾ ਈਅਰ ਤੱਕ, ਯਾਨੀ ਤੁਹਾਡਾ ਨਵੰਬਰ ਨਵੰਬਰ ਤੱਕ, ਅਕਤੂਬਰ ਨਵੰਬਰ ਤੱਕ ਚੱਲੀ ਜਾਣਾ ਸਾਰਾ ਕੁਛ। ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਨੇ, ਜੋਤੀ ਫੂਲ ਕੌਣ ਕੌਣ ਸੇ ਹਮਾਰੇ ਪਾਸ, ਫਲਾਵਰਸ ਕੌਣ ਕੌਣ ਸੇ ਹੈ?
2: हमारे पास

0: ਹੈ। ਤੋ ਜੀ ਦਾ ਕੁਐਸਚਨ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, ਸੰਤੋਸ਼ ਤੁਹਾਡਾ ਕੁਐਸਚਨ ਕੀ ਸੀਗਾ?
1: ਜੀ ਬਿਲਕੁਲ, ਇੱਦਾਂ ਦੀ ਕਿਹੜੀ ਚੀਜ਼ ਹੈ ਜਿਹੜੀ ਕਿ ਤੁਸੀਂ ਬ੍ਰੇਕਫਾਸਟ 'ਚ ਨਹੀਂ ਖਾ ਸਕਦੇ?
0: ਹਾਂ, ਨਹੀਂ ਖਾ ਸਕਦੇ
1: ਜੀ,
0: ਠੀਕ ਹੈ
1: ਜੀ।
0: ਤੇ ਜਿਹੜੀ ਦੋ ਚੀਜ਼ਾਂ ਨੇ, ਠੀਕ ਹੈ, ਜਿਹੜੀਆਂ ਨਹੀਂ ਤੁਸੀਂ ਕਰ ਸਕਦੇ, ਦੂਸਰਾ ਹੈਗਾ ਇੱਕ ਮੁਰਗੀ ਅੱਧਾ ਅੰਡਾ ਇੱਕ ਦਿਨ 'ਚ ਦਿੰਦੀ ਹੈ, ਦਸ ਮੁਰਗੀਆਂ ਦਸ ਦਿਨਾਂ 'ਚ ਕਿੰਨੇ ਅੰਡੇ ਦੇਣਗੀਆਂ? 905, 673, 33, 37।

0: ਟੈਕਸ ਮੈਸੇਜ ਨਹੀਂ ਮੰਨਿਆ ਜਾਊਗਾ 905-673-3337 ਇੰਟਰਸਟਿੰਗ ਕੁਐਸਚਨ ਇੰਟਰਸਟਿੰਗ ਜਵਾਬ ਦੇਣ ਵਾਲੇ ਲੋਕ ਰੈਡੀ ਬਰ ਰੈਡੀ 905-673-3337 ਮੇਰਾ ਤਾਂ ਕੁਐਸਚਨ ਹੈ ਸਿੰਪਲ ਹੈ ਪਰ ਕੰਪਲੀਕੇਟਡ ਆ ਅੱਧਾ ਅੰਡਾ ਇੱਕ ਦਿਨ 'ਚ ਅਤੇ 10 ਮੁਰਗੀਆਂ 10 ਆਂਡੇ ਕਿੰਨੇ ਦਿਨਾਂ ਦੇ ਵਿੱਚ ਦੇਣਗੀਆਂ 905-673-3337 ਜਾਂ 10 ਮੁਰਗੀਆਂ 10 ਦਿਨ 'ਚ ਕਿੰਨੇ ਆਂਡੇ ਦੇਣਗੇ ਮਾਫੀ ਚਾਹੁੰਦਾ ਮੈਂ ਇਹ ਤੁਸੀਂ ਦੱਸਣਾ 10 ਮੁਰਗੀਆਂ 10 ਦਿਨ 'ਚ ਕਿੰਨੇ ਆਂਡੇ ਦੇਣਗੇ ਜੇ ਇੱਕ ਅੱਧਾ ਦਿੰਦੀ ਹੈ ਸੰਤੋਸ਼ ਦਾ ਹੈਗਾ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਨਹੀਂ ਕਰ ਸਕਦੇ ਜਾਂ ਖਾ ਸਕਦੇ ਬ੍ਰੈਕਫਾਸਟ ਦੇ ਵਿੱਚ ਨਵਦੀਪ ਤੁਹਾਡਾ ਕੀ ਕਹਿਣਾ
1: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਭਾਜੀ ਚੜ੍ਹਦੀ ਕਲਾ
1: ਸੰਤੋਸ਼ ਜੀ ਦਾ ਆਨਸਰ ਹੈਗਾ ਜੀ ਇੱਕ ਲੰਚ ਤੇ ਡਿਨਰ
0: ਅੱਛਾ
1: ਯੈਸ ਸਰ ਐਂਡ ਆਪ ਜੀ ਦਾ ਆਨਸਰ ਹੈਗਾ 10 ½x 10 ½x 10 ½x
0: ਯੈਸ 10 ½x ਠੀਕ ਹੈ ਥੈਂਕ ਯੂ ਜਗਰਾਜ ਜੀ ਓ ਸੋਰੀ ਮੈਂ ਤਾਂ ਕਾਲ ਕੱਟ ਗਈ ਹਾਂਜੀ ਕ੍ਰਾਫਟ ਕੰਸ ਕਸਟਮ ਪਤਾ ਕੀ ਹੈਗਾ ਹਾਂਜੀ ਹੈਲੋ ਹੈਲੋ ਕ੍ਰਾਫਟ ਕਰਕੇ ਹੈ ਜੀ ਕ੍ਰਾਫਟ ਹੈਲੋ ਕਸਟਮ 905-673-3337 ਮੇਰੇ ਸਵਾਲ ਦਾ ਜਵਾਬ ਅਤੇ ਸੰਤੋਸ਼ ਦੇ ਸਵਾਲ ਦਾ ਜਵਾਬ ਤੁਸੀਂ ਦੇ ਰਹੇ ਹੋ ਮੇਰਾ ਧਿਆਨ ਨਾਲ ਸੁਣ ਲਓ ਇੱਕ ਵਾਰ ਫਿਰ ਇੱਕ ਮੁਰਗੀ ਇੱਕ ਦਿਨ 'ਚ ਅੱਧਾ ਅੰਡਾ ਦਿੰਦੀ ਹੈ 10 ਮੁਰਗੀਆਂ 10 ਦਿਨ 'ਚ ਕਿੰਨੇ ਅੰਡੇ ਦੇਣਗੀਆਂ ਧਿਆਨ ਨਾਲ ਸੁਣੋ ਬਾਈ ਧਿਆਨ ਨਾਲ 905-673-3337 ਸਟੂਡੀਓ ਦੇ ਨੰਬਰ ਨੇ ਰਿਅਲਟੀ ਗਰੁੱਪ ਆਫ ਕੰਪਨੀਜ਼ ਤੁਸੀਂ ਕੰਸਟਰਕਸ਼ਨ ਦਾ ਕੋਈ ਵੀ ਕੰਮ ਕਰਾਉਣਾ ਸੰਤੋਸ਼ ਤੁਸੀਂ ਵੀ ਦੱਸਿਓ ਮਾੜਾ ਜਿਹਾ ਤੁਹਾਡੀ ਵੀ ਵਿੱਦਿਆ ਚੈੱਕ ਕਰ ਲਈਏ ਰਿਅਲਟੀ ਗਰੁੱਪ ਆਫ ਕੰਪਨੀਜ਼ 416-816-8401 416-816-8401 416-816-8401 ਵਾਸ਼ਰੂਮ ਜਿਨ੍ਹਾਂ ਨੇ ਬਣਵਾਉਣੇ ਨੇ ਨਾਲੇ ਪੇਂਟ ਕਰਾਉਣਾ ਘਰ ਨੂੰ ਬਾਹਰੋਂ ਅਤੇ ਅੰਦਰੋਂ ਵਾਸ਼ਰੂਮ ਬਣਵਾਉਣ ਦੇ ਲਈ ਵਨ ਆਫ ਦਾ ਟੋਪ ਨੇਮ ਅਤੇ ਬੜੀ ਸਪੈਸ਼ਲ ਡੀਲ ਲਗਾਈ ਹੈ 416-816-8401 416-816-8401 ਦੇ ਉੱਤੇ ਤੁਸੀਂ ਕਾਲ ਕਰਨੀ ਹੈਗੀ ਹੈ 8401 ਦੇ ਉੱਤੇ ਅਤੇ ਅੱਜ ਦੇ ਜਿਹੜਾ ਸੰਤੋਸ਼ ਅੱਜ ਨਾ ਦੋ ਗਿਫਟ ਕੱਢਾਂਗੇ ਇੱਕ ਤਾਂ ਨਜ਼ਾਰਾ ਦੇ ਉੱਤੋਂ ਤੁਹਾਨੂੰ ਜਿਹੜਾ ਹੈਗਾ ਅਸੀਂ ਪਨੀਰ ਲਬਾਬਦਾਰ ਅਤੇ ਦੋ ਨਾਨ ਦੇਵੇ ਮੈਂ 5 ਜਿਹੜੇ ਲੋਕ ਹੋਣਗੇ ਉਹਨਾਂ 'ਚ ਪਿੱਕ ਕਰਵਾਊਂਗਾ ਨਜ਼ਾਰਾ ਤੋਂ ਤੁਸੀਂ ਡਾਈਨ ਇਨ ਕਰਨਾ ਉੱਥੇ ਇੱਕ ਪਨੀਰ ਲਬਾਬਦਾਰ ਅਤੇ ਦੋ ਨਾਨ ਦੇ ਨਾਲ ਜਿਹੜੇ ਵੀ 5 ਵਿਨਰਸ ਹੋਣਗੇ ਵਿਨਰਸ ਨਹੀਂ ਚਲੋ ਜਿਹੜੇ ਵੀ ਪਾਰਟੀਸਪੇਟ ਕਰਨਗੇ ਸਾਰਿਆਂ ਨੂੰ ਕਰ ਦਾਂਗੇ ਸਿਰਫ ਕੱਲ੍ਹ ਕੱਲ੍ਹ ਦੇ ਲਈ ਕੱਲ੍ਹ ਦੇ ਦਿਨ ਲਈ ਹੋਊਗਾ ਨਜ਼ਾਰਾ ਪਾਸਵਰਡ ਹੈ ਕੁਐਸਚਨ ਅਗੇਨ ਇੱਕ ਮੁਰਗੀ ਇੱਕ ਦਿਨ 'ਚ ਅੱਧਾ ਅੰਡਾ ਦਿੰਦੀ ਹੈ 10 ਮੁਰਗੀਆਂ 10 ਦਿਨਾਂ ਦੇ ਵਿੱਚ ਕਿੰਨੇ ਆਂਡੇ ਦੇਣਗੀਆਂ ਸੰਤੋਸ਼ ਤੁਹਾਡਾ ਆਨਸਰ
2: ਜੀ ਮੇਰਾ ਆਨਸਰ 50
0: ਓਕੇ ਬਾਕੀਆਂ ਨੂੰ ਵੀ ਪੁੱਛ ਲੈਂਦੇ ਹਾਂ ਹਾਂਜੀ ਟੇਕ ਬਹਾਦਰ ਜੀ
3: ਹਾਂਜੀ ਅਮਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
0: ਸਤਿ ਸ਼੍ਰੀ ਅਕਾਲ ਜੀ
3: ਗੁਲ ਫੰਟਾਰੀ ਹੋ ਜੀ ਤੇ ਤੁਹਾਡਾ ਆਨਸਰ ਹੈਗਾ 5
0: ਹੈ ਨਾ
3: ਹਾਂ ਸੰਤੋਸ਼ ਹੋਣਾ ਦਾ ਹੈਗਾ ਉਹ ਵੀ ਅੰਡਿਆਂ ਤੇ ਹੀ ਹੈ ਜੀ ਆਮਲੇਟ ਦੇ ਹੀ ਆ ਮੈਂ ਤਾਂ ਨਹੀਂ ਖਾ ਸਕਦਾ
0: ਬ੍ਰੈਕਫਾਸਟ ਤੁਸੀਂ ਆਮਲੇਟ ਨਹੀਂ ਖਾ ਸਕਦੇ ਹੈ
3: ਹਾਂਜੀ ਹਾਂਜੀ
0: ਸਾਰੀ ਦੁਨੀਆ ਖਾਂਦੀ ਹੈ ਭਾਜੀ
3: ਚਲੋ ਥੈਂਕ ਯੂ ਜੀ
0: ਥੈਂਕ ਯੂ 905-673-3337 ਅਸ਼ੋਕ ਸੈਣੀ ਨੇ ਤੁਸੀਂ ਅਸ਼ੋਕ ਸੈਣੀ ਉਹਨਾਂ ਨੂੰ CPA CGA ਜਿਹੜਾ ਹਾਇਰ ਕਰ ਸਕਦੇ ਹੋ ਬਹੁਤ ਵਧੀਆ ਸਰਵਿਸ ਤੁਹਾਨੂੰ ਮਿਲੂਗੀ ਇਹ ਲੋਕੇਟਡ ਨੇ ਕੁਈਨ ਐਂਡ ਏਅਰਪੋਰਟ 'ਤੇ ਅਸ਼ੋਕ ਸੈਣੀ CPA CGA 905-458-1399 ਬੜੇ ਸ਼ਰੀਫ ਜੇ ਅਤੇ ਬਹੁਤ ਨੇਕ ਦਿਲ ਇਨਸਾਨ ਨੇ ਅਕਾਊਂਟਿੰਗ 'ਚ ਟੋਪ ਦਾ ਕੰਮ ਕਰ ਦੇਣਗੇ ਛੋਟੀ ਕੰਪਨੀ ਆ ਵੱਡੀ ਕੰਪਨੀ 905-458-1399 ਮੇਰੇ ਨਾਲ ਜਗਰਾਜ ਜੀ ਨੇ ਜਗਰਾਜ ਕੀ ਕਹੋਗੇ
4: 100 ਅੰਡਾ ਜੀ
0: 100 ਅੰਡਾ ਠੀਕ ਹੈ ਜਗਰਾਜ ਜੀ ਕਹਿੰਦੇ 100 ਅੰਡਾ ਹੈਗਾ 0335 ਕਰਕੇ ਨੰਬਰ ਹੈ ਲਾਸਟ ਦੇ ਵਿੱਚ ਹੈਲੋ
4: ਹੈਲੋ
0: ਹਾਂਜੀ ਜੀ ਜੀ ਜੀ ਜਨਾਬ ਤੁਸੀਂ ਆਨ ਏਅਰ ਬੋਲੋ
4: ਹਾਂਜੀ ਸਤਿ ਸ਼੍ਰੀ ਅਕਾਲ ਭਾਈ
0: ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ
4: ਸਰ ਇਹਦਾ ਆਨਸਰ ਆਊਗਾ ਜੀ 50
0: ਤੁਹਾਡੇ ਹਿਸਾਬ ਨਾਲ 50 ਆਨਸਰ ਆਊਗਾ ਮੈਂ ਰਾਮ ਜੀ ਨੂੰ ਪੁੱਛਣਾ ਕੀ ਕਹਿੰਦੇ ਆ ਸਾਈਂ ਬਾਬਾ ਸੀ ਰਾਮ ਜੀ ਰਾਮ ਜੀ ਆ ਰਿਹਾ ਮੇਰੇ ਸਕਰੀਨ ਦੇ ਤੁਹਾਡਾ ਨਾਂ ਰਾਮ ਜੀ
5: ਹਾਂਜੀ ਮੇਰਾ ਨਾਂ
0: ਹੈ ਰਾਮ ਜੀ ਸਾਈਂ ਬਾਬਾ ਸੀ ਨਾ ਸ਼੍ਰੀ ਸਾਈਂ ਬਾਬਾ ਜਦੋਂ ਉਹਨਾਂ ਨੂੰ ਕੋਈ ਮੁਸਲਮਾਨ ਮਿਲ ਜਾਂਦਾ ਸੀ ਉਹਨੂੰ ਕਹਿੰਦੇ ਸੀ ਰਾਮ ਜੀ ਭਲਾ ਕਰੇਂਗੇ ਤੇ ਜਦੋਂ ਉਹਨਾਂ ਨੂੰ ਕੋਈ ਹਿੰਦੂ ਪਰਿਵਾਰ ਮਿਲਦਾ ਸੀ ਉਹਨੂੰ ਕਹਿੰਦੇ ਸੀ ਅੱਲਾਹ ਮਾਲਿਕ ਬੜੀ ਨੇਕ ਰੂਹ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਦੇ ਫੋਲੋਅਰ ਵਾਂਗੂ ਸੀ ਸ਼੍ਰੀ ਸਾਈਂ ਬਾਬਾ ਤੇ 50 ਕੈਲਗਰੀ ਤੋਂ ਆਨਸਰ ਆ ਗਿਆ ਆਪਾਂ ਨੂੰ 647 ਹਾਂਜੀ 3651 ਨੰਬਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ
3: ਬਸ ਵਧੀਆ ਜੀ ਸੰਤੋਸ਼ ਦਾ ਆਨਸਰ ਹੈਗਾ ਵੀ ਆਪਾਂ ਬ੍ਰੇਕਫਾਸਟ ਵਿੱਚ ਦਾਲ ਨਹੀਂ ਖਾ ਸਕਦੇ ਜੀ
0: ਭਾਜੀ ਜਿਮੀਦਾਰ ਢਾਬੇ ਵਾਲਿਆਂ ਦਾ ਢਾਬਾ ਹੀ ਤਾਂ ਚੱਲਦਾ ਦਾਲ ਨਾਲ ਪਰੌਂਠੇ ਹੁੰਦੇ ਸੀ
3: ਤੇ ਬਾਕੀ ਤੁਹਾਡਾ ਹੈਗਾ 50 ਅੰਡੇ ਹੈ।
0: ਸ਼ੁਕਰੀਆ। ਤੁਹਾਡਾ ਨਾਮ?
3: ਅਮਰਜੀਤ
0: ਸਿੰਘ ਜੀ। ਥੈਂਕ ਯੂ ਸੋ ਮਚ। ਰਾਹੁਲ ਜੱਟ ਜੀ, ਹੈਲੋ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਮੈਨੂੰ ਦੱਸੋ ਤੁਹਾਡੇ ਨਾਂ ਨਾਲ ਰਾਹੁਲ ਜੱਟ ਕਿਉਂ ਲਿਖਿਆ ਹੁੰਦਾ? ਤੁਸੀਂ ਕਹਿ ਕੇ ਪਵਾਇਆ ਸੀਗਾ?
6: ਨਹੀਂ ਨਹੀਂ, ਮੇਰੀ ਆਈਡੀ ਹੈ ਜੀ।
0: ਅੱਛਾ, ਈਮੇਲ ਆਈਡੀ ਹੈ?
6: ਹਾਂ ਜੀ।
0: ਪਤੰਦਰਾ ਨੇ ਈਮੇਲ ਦਾ ਹੀ ਨਾਂ ਉੱਤੇ ਪਾਤਾ। ਸੰਤੋਸ਼ ਦਾ ਕੀ ਆਨਸਰ ਹੋਊਗਾ? ਵੀ ਕੀ ਨਹੀਂ ਖਾ ਸਕਦੇ? ਸੰਤੋਸ਼ ਜੀ ਕਿੰਨਾ ਖੁਸ਼ ਹੋ ਕੇ ਦੱਸ ਰਹੇ ਨੇ, ਦੇਖ ਲਓ। ਸਾਰਾ ਕੁਝ ਖਾ ਸਕਦੇ ਹੋ, ਫਿਰ ਦਾਰਾ ਸਿੰਘ ਪਰੌਂਠਾ ਵੀ ਖਾਣਾ ਬਣਦਾ।
7: ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇ ਕਰੀਬ 500 ਮੈਚ ਖੇਲੇ, ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ।
8: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट
9: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 9054512600, 905-400-5526।
10: महंगाई के इस दौर में मैं पूछता हूँ भाई बहनों, क्या आपको $10 फॉर टू कोई दे पाएगा कि नहीं? मैं आपसे पूछता हूँ, खाना चाहोगे कि नहीं?
11: क्यों नहीं खाना चाहेंगे? तवा किचन दे रहा है ना अमृतसरी कुल्चा 2410, बिरयानी 2410, न्यूट्री कुल्चा 2410।
12: अरे बस बस, फोन नंबर और एड्रेस तो दो।
9: तवा किचन एट 30 रैम्बलर ड्राइव, ब्रैम्पटन, क्लोज टू कैनेडी एंड स्टील्स, 905-400-5526, 905-451-2600।
12: इतना ही नहीं, ग्रैंड ओपनिंग स्पेशल और भी आइटम है $10 फॉर टू।
0: और मेरे नाल 437 नंबर है। हाँ जी, सत श्री अकाल जी। हेलो,
13: सत श्री अकाल जी।
0: हाँ जी,
13: ਹਾਂਜੀ ਸਰ ਜੀ, ਆਪਾਂ ਨਾ ਖਾਣੇ ਦੇ ਨਾਲ ਮਤਲਬ ਵੀ ਆਪਾਂ ਪਾਣੀ ਪੀ ਸਕਦੇ, ਪਾਣੀ ਨੂੰ ਖਾ ਨਹੀਂ ਸਕਦੇ। ਇਸ ਤਰ੍ਹਾਂ ਵੀ ਕੋਈ ਵੀ ਦੁੱਧ ਚਾਹ ਕੋਈ ਵੀ ਚੀਜ਼ ਲਾ ਲਓ ਵੀ ਆਪਾਂ ਉਹਨੂੰ ਖਾ ਨਹੀਂ ਸਕਦੇ, ਸਿਰਫ ਪੀ ਸਕਦੇ।
0: ਇੱਕ ਸੈਕਿੰਡ ਲਈ ਰੁਕਿਓ। ਸੰਤੋਸ਼
14: ਜੀ,
0: ਬੰਗਾਲੀ ਹਰੇਕ ਚੀਜ਼ ਨੂੰ ਖਾਈ ਚੀ ਕਹਿ ਦਿੰਦੇ ਨਾ, ਖਾ ਲੈਂਦੇ ਆ।
14: ਹਾਂਜੀ ਹਾਂਜੀ,
0: ਉਹ ਤਾਂ ਪਾਣੀ ਨੂੰ ਵੀ ਖਾ ਲੈਂਦੇ ਕਹਿੰਦੇ ਭਾਜੀ।
13: ਕੋਹ ਠੀਕ ਆ, ਪਰ ਪਾਣੀ ਖਾਧਾ ਨਹੀਂ ਜਾਂਦਾ ਜੀ, ਪੀਤਾ ਹੀ ਜਾਂਦਾ ਵਾ।
0: ਭਾਜੀ ਮੈਂ ਬੜਾ ਚੱਪ ਚੱਪ ਕੇ ਖਾਧਾ ਜੀ। ਮੋਦੀ ਜੀ 15 ਲੱਖ ਦੇ ਸਕਦੇ, ਸਾਡੀ ਮੁਰਗੀ ਅੱਧਾ ਅੰਡਾ ਨਹੀਂ ਦੇ ਸਕਦੇ? ਨਾ, ਮੋਦੀ ਜੀ ਨੇ 15 ਲੱਖ ਦਿੱਤਾ। ਪੌਲ ਕੀ ਕਹਿਣਾ ਚਾਹੁੰਦੇ ਹੋ? ਪੌਲ
15: ਇੰਸ਼ੋਰੈਂਸ ਪ੍ਰੀਮੀਅਮ ਪੇ ਕਰ ਰਹੇ ਹੈ ਯਾ ਫਿਰ ਨਯਾ ਡਰਾਈਵਰ ਐਡ ਕਰਨ ਕੇ ਬਾਅਦ ਆਪਕਾ ਇੰਸ਼ੋਰੈਂਸ ਪ੍ਰੀਮੀਅਮ ਬਹੁਤ ਬੜ ਗਿਆ ਹੈ? ਅਗਰ ਆਪਕੇ ਪਾਸ ਜੀ ਯਾ G2 ਲਾਇਸੈਂਸ ਹੈ ਔਰ ਕੈਨੇਡਾ ਮੇ 3 ਸਾਲੋ ਕਾ ਇੰਸ਼ੋਰੈਂਸ ਐਕਸਪੀਰੀਅੰਸ ਹੈ ਤੋ ਟੈਂਸ਼ਨ ਮਤ ਲੀਜੀਏ।
16: ਆਲ ਸਟੇਟ ਇੰਸ਼ੋਰੈਂਸ ਕੇ ਦੀਕਸ਼ਾ ਗੁਲੇਰੀਆ ਕੋ ਆਜ ਹੀ ਕਾਲ ਕਰੇ ਜੋ ਆਪਕੋ ਅੱਛਾ ਪ੍ਰੀਮੀਅਮ, ਆਨੈਸਟ ਐਡਵਾਈਸ ਔਰ ਗ੍ਰੇਟ ਸਰਵਿਸ ਵੀ ਦੇਂਗੇ। ਆਪਣੀ ਹੋਮ ਔਰ ਆਟੋ ਇੰਸ਼ੋਰੈਂਸ ਕਾ ਪੈਕੇਜ ਬਣਵਾਏ ਔਰ ਅਪ ਟੂ 30% ਤੱਕ ਬਚਾਏ। ਆਲ ਸਟੇਟ ਇੰਸ਼ੋਰੈਂਸ ਕੇ ਦੀਕਸ਼ਾ ਗੁਲੇਰੀਆ 6476562810, ਦੈਟ ਇਜ 6476562810।

0: launch of 30 Rambler Drive, Brampton. Major intersection, Steeles and Kennedy, 9054512600.
1: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ ਔਰ ਸਟੂਡੀਓ ਨੰਬਰ 9056673333 ਸੈਵਨ

0: ਹਾਂ ਵੀ ਰਣਵੀਰ, ਕਿੱਧਰ ਫਾਈਲਾ ਚੱਕੀ ਫਿਰਦਾ ਸਵੇਰੇ ਸਵੇਰੇ?
1: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
0: ਯਾਰ ਆਹ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
2: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
1: ਅੱਛਾ ਜੀ,
3: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 9056712000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 9056712000, ਮਿਸਟਰ ਸੰਧੂ।
4: ਹਾਂਜੀ, ਹੈਲੋ ਸ਼ਿਵ ਜੀ।
5: ਹੈਲੋ, ਨਮਸਕਾਰ ਜੀ।
4: ਹਾਂਜੀ
5: ਜੀ, ਸੰਤੋਸ਼ ਜੀ ਦਾ ਆਨਸਰ ਹੈ ਪਲੇਟ ਤੇ ਚਮਚ।
4: ਪਲੇਟ ਤੇ ਚਮਚ ਨਹੀਂ ਖਾ ਸਕਦੇ
5: ਬ੍ਰੇਕਫਾਸਟ ਦੀ।
4: ਹਾਂਜੀ,
5: ਤੁਹਾਡਾ ਆਨਸਰ ਹੈ ਮੁਰਗੇ ਨੂੰ 0 ਅੰਡੇ ਦੇਣੇ।
4: ਕਿਉਂ?
5: ਅੱਧਾ ਅੰਡਾ ਦੇਊਗੀ ਇੱਕ ਮੁਰਗੀ ਤੋਂ 10 ਮੁਰਗੀਆਂ 10 ਦਿਨਾਂ ਚ ਅੰਡਾ ਨਹੀਂ ਦੇ ਪਾਣਗੇ ਕੋਈ।
4: ਬਾਈ ਸ਼ਿਵ, ਹਰਿਆਣਾ ਕਹਾਂ ਸੇ ਹੋ ਆਪ?
5: ਜੀ ਮੈਂ ਤਾਂ ਮਹਿੰਦਰਗੜ੍ਹ ਸੇ ਹੂੰ।
4: ਮਹਿੰਦਰਗੜ੍ਹ ਆ ਗਿਆ,
5: ਰੇਵਾੜੀ ਮਹਿੰਦਰਗੜ੍ਹ,
4: ਯੇ ਮੱਧ ਪ੍ਰਦੇਸ਼ ਮੇ ਆ ਗਿਆ ਨਾ?
5: ਨਹੀਂ ਨਹੀਂ ਨਹੀਂ,
4: ਹਾਂ
5: ਹਰਿਆਣਾ ਮੇ ਹੈ ਜੀ।
4: ਅੱਛਾ, ਫਿਰ ਆਪਨੇ ਬੋਲਾ ਨਹੀਂ ਮੈਂ ਹਰਿਆਣਾ ਸੇ ਨਹੀਂ ਹੂੰ। ਅੱਛਾ ਅੱਛਾ, ਕਿਉਂਕਿ ਆਪਕੀ ਲੈਂਗੁਏਜ ਲੱਗੀ ਮੇਰੇ ਕੋ, ਕਿਉਂਕਿ ਐਕਸੈਂਟ ਆਪ ਦੋਨੋਂ ਕਾ ਮਿਲਤਾ ਨਾ, ਹਰਿਆਣਵੀ ਔਰ ਜੋ ਰਾਜਸਥਾਨੀ ਲੋਕ ਕਾ ਕਾਫੀ ਮੈਚ ਹੋਤਾ ਹੈ ਨਾ।
5: ਹਾਂ ਹਾਂ, ਬਾਰਡਰ ਪੇ ਹੈ ਜੀ, ਬਾਰਡਰ ਬਾਰਡਰ ਏਰੀਆ।
4: ਹਾਂ, ਬਾਰਡਰ ਕਾ ਸਰ ਆ ਗਿਆ, ਉਧਰ ਗੰਗਾ ਨਗਰ ਆ ਗਿਆ, ਇਧਰ ਆਪ ਆ ਗਏ।
5: ਹਾਂ ਜੀ ਹਾਂ ਜੀ ਹਾਂ, ਬਿਲਕੁਲ ਜੰਜਨ ਜੰਜਨੂ ਜਿਹੜਾ ਲੱਗਦਾ ਮਾਰੇ।
4: ਹਾਂ ਜੰਜਨੂ ਜਿਹੜਾ, ਠੀਕ ਹੈ, ਥੈਂਕ ਯੂ, ਲਵ ਯੂ ਆਲ, ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਕੱਲ ਅਸੀਂ ਨਾ 10 ਤੋਂ ਲੈ ਕੇ 1 ਵਜੇ ਤੱਕ ਆਵਾਂਗੇ। ਮੈਨੂੰ ਕੋਈ ਵੀ 5 ਜਿਹੜੇ ਲੋਕਾਂ ਨੇ ਪਾਰਟੀਸਪੇਟ ਕੀਤਾ ਸੀ, ਟੈਕਸਟ ਮੈਸੇਜ ਕਰ ਦਿਓ, ਤੁਹਾਡਾ ਫੂਡ ਮੈਂ ਜ਼ਰੂਰ ਚੁਕਾਊਂਗਾ। ਔਰ ਅੱਜ ਨਾ ਤਵਾ ਕਿਚਨ ਰੈਂਬਲਰ ਡਰਾਈਵ ਹੈ ਜਿਹੜੀ, ਇਕੱਲੀ ਰੈਂਬਲਰ ਡਰਾਈਵ, ਅੱਜ ਰੈਂਬਲਰ ਡਰਾਈਵ ਦੇ ਉੱਤੇ ਤੁਹਾਨੂੰ ਰਾਜਮਾਂਹ ਚਾਵਲ ਜਿਹੜਾ ਹੈਗਾ, 2 ਬੋਲਸ ਜਿਹੜੇ ਨੇ ਉਹ $10 ਦੇ ਵਿੱਚ ਮਿਲਣਗੇ, ਵੱਡੇ ਬੋਲਸ ਜਿਹੜੇ ਹੁੰਦੇ ਨੇ ਚੰਗੇ ਰਾਜਮਾਂਹ ਚਾਵਲ, ਕੈਨੇਡੀਅਨ ਸਟੀਲ, 30 ਰੈਂਬਲਰ ਡਰਾਈਵ ਜਿਹੜੀ ਹੈ ਤਵਾ ਕਿਚਨ, ਉੱਥੋਂ ਮਿਲੂਗਾ। ਨਾਲ ਨਾਲ ਤੁਹਾਨੂੰ ਪੀਜ਼ਾਜ਼ ਨੇ ਜਿਹੜੇ, ਉੱਥੇ ਹੀ ਪੀਜ਼ਾ ਸ਼ੈਫ ਆ, 2 ਲਾਰਜ ਪੀਜ਼ਾ 6 ਟੋਪਿੰਗ ਕੰਬਾਈਂਡ, 1999 ਦੇ ਵਿੱਚ $20 'ਚ 2 ਲਾਰਜ ਪੀਜ਼ਾਸ ਮਿਲਣਗੇ। ਇਹਨਾਂ ਦੇ ਜਿਹੜੀ ਪੀਜ਼ਾ ਸੌਸ ਆ ਉਹ ਟੋਟਲੀ ਡਿਫਰੈਂਟ ਯੂਜ਼ ਕਰਦੇ ਨੇ, ਆਪ ਬਣਾ ਕੇ ਯੂਜ਼ ਕਰਦੇ ਨੇ, ਡੱਬੇ ਵਾਲੇ ਨਹੀਂ ਯੂਜ਼ ਕਰਦੇ। ਸੋ ਤੁਸੀਂ ਪੀਜ਼ਾ ਖਾਣਾ ਸ਼ਾਮ ਨੂੰ, ਜਾਂ ਤੁਸੀਂ ਲੰਚ ਕਰਨਾ ਜਾਂ ਡਿਨਰ ਕਰਨਾ, ਰਾਜਮਾਂਹ ਚਾਵਲ $10 ਦੇ 2 ਬੋਲਸ ਮਿਲਣਗੇ, ਯਾਨੀ ਕਿ 2 for $10 ਜਿਹੜੀ ਡੀਲ ਆ ਉਹ ਚੱਲ ਰਹੀ ਆ ਅੱਜ ਰਾਜਮਾਂਹ ਚਾਵਲ ਦੇ ਉੱਪਰ। ਖਾਇਓ ਜ਼ਰੂਰ, ਖਾ ਕੇ ਦੇਖਿਓ, ਬੜੇ ਕਰਾਰੇ ਕਰਾਰੇ ਰਾਜਮਾਂਹ ਨੇ। ਅਤੇ ਤਵਾ ਕਿਚਨ ਦੀ ਜਿਹੜੀ ਲੋਕੇਸ਼ਨ ਆ ਉਹਦਾ ਨੰਬਰ ਇੱਕ ਵਾਰ ਫਿਰ ਤੋਂ ਦੱਸ ਦੇਣਾ, ਜੇ ਕਿਸੇ ਨੇ ਕੇਟਰਿੰਗ ਵੀ ਕਰਾਉਣੀ ਆ ਤਾਂ ਵੀ ਤਵਾ ਕਿਚਨ ਨੂੰ ਤੁਸੀਂ ਕੰਟੈਕਟ ਕਰਨਾ, 905-790-1699, 9057901699, 905-790-1699 'ਤੇ ਕਾਲ ਕਰਨੀ ਹੈ। ਔਰ ਰਾਈਟ ਵਿੰਡੋ 4 ਸਾਲਾਂ ਨੂੰ ਕੰਟੈਕਟ ਕਰਨਾ, ਵਿੰਡੋਜ਼ ਚੇਂਜ ਕਰਾਉਣੀਆਂ ਘਰਾਂ ਦੀਆਂ ਤਾਂ ਤੁਹਾਨੂੰ ਫਾਈਨਾਂਸਿੰਗ ਅਵੇਲੇਬਲ ਆ, ਲਿਮਿਟਡ ਟਾਈਮ ਲਈ ਫਾਈਨਾਂਸਿੰਗ ਹੈ ਨਾ, ਕੋਈ ਲਿਮਿਟਡ ਟਾਈਮ ਲਈ ਥੋੜ੍ਹੇ ਜਿਹੇ ਪੈਸੇ ਡਾਊਨ ਦੇ ਕੇ 50-60-70-80 ਡਾਲਰ ਦੀ ਕਿਸ਼ਤ ਬਣਾਓ ਮਹੀਨੇ ਦੀ। ਰਾਈਟ ਵਿੰਡੋ ਫੋਰਸ, ਵਿੰਡੋ ਨਾਲ ਲੈ ਕੇ ਆਉਣਗੇ, ਜਿਹੜੀ ਚੇਂਜ ਕਰਨੀ ਉਹ ਦਿਖਾਉਣਗੇ ਪਹਿਲਾਂ। ਨੰਬਰ ਟੂ ਕਾਲ 416-2362-06-32-00 ਦੇ ਉੱਤੇ ਤੁਸੀਂ ਕਾਲ ਕਰਨੀ ਹੈ, ਕੋਮਲ ਨੂੰ ਕਾਲ ਕਰਨੀ ਹੈ ਆਲ ਲਿੰਕ ਟਰੈਵਲ ਤੋਂ, 905-200-39-77-11, 9052-39-7711। ਬੜੀ ਖੁਸ਼ੀ ਹੁੰਦੀ ਹੈ ਜਦੋਂ ਲੋਕ ਮੈਨੂੰ ਕਹਿੰਦੇ ਲੋਕਲ ਤਾਂ ਲੋਕ ਆਈ ਆਏ ਜੀ, ਸਾਨੂੰ ਬਾਹਰਲੇ ਸ਼ਹਿਰਾਂ ਤੋਂ ਵੀ ਲੋਕ ਆਏ। AM 530 ਦਾ ਜਾਦੂ ਹੀ ਐਸਾ ਹੈ। ਅਤੇ ਤੁਸੀਂ ਡੈਂਟਿਸਟਰੀ ਐਟ ਰੈਂਬਲਰ 'ਤੇ, ਡਾਕਟਰ ਗਰੇਵਾਲ ਕੋਲ, ਪਰਿਵਾਰ ਉਹ ਪਰਿਓਂ ਆਇਆ, ਆਪਣਾ ਕਿਚਨ ਵਾਟਰੂਮ ਦੇ ਨੌਰਥ ਦੇ ਏਰੀਏ ਵਿੱਚ ਕੋਈ ਸ਼ਹਿਰ ਆ, ਉੱਥੋਂ ਆਏ ਚੱਲ ਕੇ ਸਾਰੇ ਡਾਕਟਰ ਗਰੇਵਾਲ। ਤੁਸੀਂ ਦੰਦਾਂ ਦਾ ਕੋਈ ਵੀ ਇਲਾਜ ਕਰਾਉਣਾ, ਕਿਤੇ ਵੀ ਰਿਸਕ ਨਹੀਂ ਲੈਣਾ, ਕੋਈ ਸੋਜਿਸ਼ ਆ ਗਈ, ਕੋਈ ਦਰਦੇ ਰਹਿ ਰਿਹਾ ਪੱਕਾ ਦੰਦਾਂ 'ਚ, ਡਾਕਟਰ ਗਰੇਵਾਲ ਦਾ ਕਲੀਨਿਕ ਹੈ, ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ, 905-451-8211, 905-451-8211। ਨਾਨਕ ਡਕ ਕਲੀਨਿੰਗ, $150 ਪੇ ਕਰਨਾ ਕਿਸੇ ਵੀ ਸ਼ਹਿਰ 'ਚ ਹੈਗੇ ਹੋ, ਅਤੇ $150 ਤੁਸੀਂ ਪੇ ਕਰਕੇ ਕਿਸੇ ਵੀ ਸ਼ਹਿਰ 'ਚ ਡਕਟ ਕਲੀਨਿੰਗ ਕਰਾਉਂਗੇ, ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਜਾਣਗੇ ਤੁਹਾਡਾ, 416-729-1521, 416-729-1521। ਔਰ ਬੋਲਟਨ ਸਪਰਿੰਗ ਸ਼ੋਪ ਦਾ ਤੁਸੀਂ ਨੰਬਰ ਨੋਟ ਕਰ ਲਓ, ਬਰੋਲਟਨ ਸਪਰਿੰਗ ਸ਼ੋਪ, ਪਟੇ ਕਮਾਣੀਆਂ ਦਾ ਕੋਈ ਵੀ ਕੰਮ ਕਰਾਉਣਾ ਟਰੱਕਾਂ ਦਾ ਜਾਂ ਕਾਰ ਦਾ, ਲੀਪ ਸਪਰਿੰਗ ਅਤੇ ਬੁਸ਼ਿੰਗ ਦੇ ਲਈ, 905-857-8282। ਬੋਲਟਨ 'ਚ ਲੋਕੇਟਡ ਨੇ, 25 ਸਾਲ ਤੋਂ ਇਹ ਬਿਜ਼ਨਸ ਦੇ ਵਿੱਚ ਨੇ। ਅਤੇ ABS ਆਟੋਕਲਿਜ਼ਨ, ਗੱਡੀਆਂ ਦਾ ਪੇਂਟ ਕਰਾਉਣਾ, ਕੋਈ ਵੀ ਬਾਡੀ ਵਰਕ ਦਾ ਕੰਮ ਆ, ਕਿਚਨ ਵਾਟਰ ਕੈਮਰੇ 'ਚ, ਟਰੱਕ ਅਤੇ ਟ੍ਰੇਲਰ ਦਾ ਵੀ ਕੰਮ ਕਰਦੇ ਨੇ, ਸਪੈਸ਼ਲਾਈਜ਼ ਟਰੱਕ ਟ੍ਰੇਲਰ 'ਚ ਕਰਦੇ ਨੇ, 416-520-1946 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ RSG ਕਸਟਮ ਸੋਫੇ ਵਾਲਿਆਂ ਨੂੰ ਕਾਲ ਕਰਨਾ, ਸੋਫਾ ਕੋਈ ਵੀ ਬਣਾਉਣਾ ਕਸਟਮ ਸੋਫੇ ਵਾਸਤੇ, RSG ਕਸਟਮ ਸੋਫਾ ਐਂਡ ਅਪੋਸਟਰੀ, ਪੁਰਾਣੇ ਸੋਫਿਆਂ ਨੂੰ ਨਵੇਂ ਬਣਾ ਦੇਣਗੇ। ਨੰਬਰ ਹੈ 647-705-1317, 647-705-1317। ਔਰ ਹਾਈਲੈਂਡ ਆਟੋ ਰਿਪੇਅਰ ਸੈਂਟਰ, ਸ਼ਿਵ ਜੀ ਆਪ ਕਾਲ ਨਹੀਂ ਲੈ ਸਕੇਂਗੇ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-400-6363, 905-400-6363। ਗੱਡੀ ਦਾ ਵੱਲ ਚੇਂਜ ਲੈ ਕੇ ਕੋਈ ਵੀ ਰਿਪੇਅਰ ਕਰਾਉਣੀ ਹੈ। ਏਜਡ ਡਰਾਈਵਰ ਚਾਹੀਦੇ ਨੇ US ਅਤੇ ਕੈਨੇਡਾ ਵਾਸਤੇ, ਕੈਨੇਡਾ ਦਾ ਨਾਲ ਨਾਲ US ਦਾ ਵੀਜ਼ਾ ਲਾਜ਼ਮੀ ਚਾਹੀਦਾ। 8 to 12,000 ਬਣੂਗਾ। 647-831-3939, 647-831-4930 'ਤੇ ਕਾਲ ਕਰਨੀ ਹੈ। AAA ਲੈਂਡਸਕੇਪਿੰਗ ਇੰਟਰਲੋਕਿੰਗ ਜਾਂ ਪਲਾਜ਼ੇ ਦੀ ਲੈਂਡਸਕੇਪਿੰਗ ਕਰਨੀ ਹੈ। 647-784-1213। ਸੰਤੋਸ਼ ਜੀ ਤੁਹਾਡਾ ਜਵਾਬ ਆ ਗਿਆ ਸਾਰਿਆਂ ਦੇ, ਵੈਸੇ ਠੀਕ ਹੀ ਆਏ ਨੇ ਸਾਰਿਆਂ ਦੇ। ਆਪਣਾ ਨੰਬਰ ਦੇ ਦਿਓ ਐਂਡ ਦੇ ਵਿੱਚ।
6: ਜੀ ਬਿਲਕੁਲ, ਸਾਡੀ ਟੀਮ ਦਾ ਨੰਬਰ ਹੈਗਾ 416-473-4242, 416-473-4242।
4: ਥੈਂਕ ਯੂ, ਅਤੇ ਕੱਲ੍ਹ ਦੇ ਸ਼ੋਅ ਦੇ ਵਿੱਚ ਸਵੇਰੇ 10 ਤੋਂ ਲੈ ਕੇ 1 ਵਜੇ ਤੱਕ ਮਿਲਦੇ ਹਾਂ। ਸਾਨੂੰ ਤਾਂ ਇਜਾਜ਼ਤ, ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਇਸ ਵੀਕੈਂਡ।
7: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
8: This is AM530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਰਾਤ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼ ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-9252-57-57, 647-292-5757। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55, 905-452-9955।
4: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
7: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ। ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
8: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
9: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
10: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ, ਰਾਜ਼ ਕੀ ਹੈ?
11: ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340, 647-765-2340।
12: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਮਈ ਮਹੀਨੇ ਦੀ 29 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਫਰਾਈਡੇ ਹੋ ਗਿਆ ਜੀ ਅਤੇ ਜੇਠ ਦਾ ਮਹੀਨਾ ਚੱਲ ਰਿਹਾ। ਅੱਜ ਜੇਠ ਮਹੀਨੇ ਦੀ ਹੋ ਗਈ ਜੀ 15 ਤਰੀਕ ਅਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ 10:07 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਅਤੇ ਫਿਰ ਅੱਜ ਗੀਤ ਸੰਗੀਤ ਵੀ ਤੁਹਾਡੇ ਲਈ ਪੇਸ਼ ਕਰਾਂਗੇ ਅਤੇ ਫਿਰ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ ਪੂਰੇ 11 ਵਜੇ ਤੱਕ। ਸੋ ਸਟੂਡੀਓ ਦਾ ਨੰਬਰ ਹੁੰਦਾ ਹੈ ਜੀ 647-874-1313, 6478741313, ਅਤੇ ਤੁਸੀਂ ਗੱਲਬਾਤ ਸਟੂਡੀਓ ਦੇ ਵਿੱਚ ਕਰ ਸਕਦੇ ਹੋ। ਤੇ ਮੌਸਮ ਦੀ ਖਬਰਸਾਰ ਲੈ ਲੈਂਦੇ ਹਾਂ ਜੀ ਪਹਿਲਾਂ। ਇਸ ਸਮੇਂ 18 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਸਨੀ ਡੇ ਅੱਜ ਪੂਰਾ ਹੋਣਾ ਜੀ, ਵਧੀਆ ਧੁੱਪ ਚਮਕਣੀ ਹੈ ਤੇ ਵੀਕਐਂਡ ਤੇ ਵੀ ਕਹਿੰਦੇ ਧੁੱਪ ਦਾ ਨਜ਼ਾਰਾ ਪੂਰਾ ਦੇਖਣ ਨੂੰ ਮਿਲਣਾ। ਤੇ ਹਾਈ ਟੈਂਪਰੇਚਰ ਅੱਜ 23 ਡਿਗਰੀ ਹੈ, ਲੋਅ 8 ਡਿਗਰੀ ਹੈ ਤੇ ਵਿੰਡੀ ਕੰਡੀਸ਼ਨ ਹੈ ਜੀ 2 ਵਜੇ। ਤੇ ਬਾਕੀ 26 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਹਵਾ ਚੱਲ ਰਹੀ ਹੈ ਹੁਣ ਵੀ ਤੇ ਸਨੀ ਡੇ ਤੁਸੀਂ ਕਰਨਾ ਇੰਜੋਏ 2 ਵਜੇ ਤੋਂ ਬਾਅਦ, ਫਿਰ ਜ਼ਿਆਦਾ ਹਵਾ ਜਿਹੜੀ ਹੈ ਉਹ ਹੋ ਜਾਣੀ ਹੈ ਤੇਜ਼ ਤੇ ਈਵਨਿੰਗ ਤੱਕ ਧੁੱਪ ਪੂਰੀ ਹੈ ਜੀ ਬਾਕੀ। ਤੇ 8:51 ਤੇ ਸਨਸੈਟ ਹੋਣਾ, ਰਾਤ ਦਾ ਟੈਂਪਰੇਚਰ ਵੀ 18, 15, 13, 9, 8, 7, ਸਵੇਰੇ 5 ਵਜੇ 7 ਡਿਗਰੀ ਸੈਲਸੀਅਸ ਤੁਸੀਂ ਇੰਜੋਏ ਕਰੋਗੇ ਤੇ 5:41 ਤੇ ਸਨਰਾਈਜ਼ ਹੋਵੇਗਾ ਕੱਲ ਸਵੇਰੇ ਤੇ ਕੱਲ ਨੂੰ ਵੀ ਧੁੱਪ ਪੂਰੀ ਚਮਕਾਰੇ ਮਾਰੂਗੀ। ਸੋ ਵਧੀਆ ਮੌਸਮ ਹੈ ਜੀ, ਵੀਕਐਂਡ ਤੇ ਵੀ ਕਰੋ ਇੰਜੋਏ ਅੱਜ ਦਾ ਦਿਨ ਸਾਡੇ ਨਾਲ।

0: लो जी, बिल्कुल ईद का चंद तां बिल्कुल, क्योंकि ईद है और 26 तरीक तो लैके कहिंदे 30 तरीक तक ईद का त्यौहार है, धूमधाम नाल जिहड़ा मनाया जा रहा है। सो बहुत बहुत मुबारकां जी साडी सारी मुस्लिम कम्युनिटी नूं। अज वैसे भी जुम्मा है ते इंजॉय कर रहे होणे आ जी सारे अपने अपने त्यौहारां नूं। जदों कोई त्यौहार हुंदा तां वाकई नज़ारा जिहड़ा अलग ही बन्निया जांदा। ते लो जी, गल्लां बातां तुहाडे नाल आपां करी जावांगे, पर पहलां हुण आपां मॉर्गेज दी लै लईए जानकारी। नरदेव सिद्धू जी साडे नाल जुड़े हुए आ ते नरदेव जी दा स्वागत करदे आ जी। वेलकम।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਪ ਰੇਡੀਓ ਸੁਣਨ ਵਾਲੇ ਸਾਰੇ ਭੈਣ ਨੂੰ ਗੁੱਡ ਮਾਰਨਿੰਗ ਜੀ। ਸੋਹਣਾ ਦਿਨ ਹੈਗਾ ਸਾਰਿਆਂ ਨੂੰ, ਹੈਪੀ ਵੀਕਐਂਡ, ਹੈਪੀ ਫਰਾਈਡੇ। ਤੇ ਆਪਾਂ ਜਸਵਿੰਦਰ ਜੀ ਗੱਲਬਾਤ ਕਰਾਂਗੇ, ਜਿਹਨਾਂ ਭੈਣ ਭਰਾਵਾਂ ਦੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਆ ਰਹੀ ਹੈਗੀ ਹੈ, ਉਹ ਸਾਨੂੰ ਹੁਣ ਸੰਪਰਕ ਕਰ ਸਕਦੇ ਤਾਂ ਕਿ ਸਮੇਂ ਸਿਰ ਉਹਨਾਂ ਦੀ ਜਿਹੜੀ ਅਪਰੂਵਲ ਕਰਾ ਕੇ ਰੱਖੀ ਜਾ ਸਕੇ ਤੇ ਸਮੇਂ ਸਿਰ ਉਹਨਾਂ ਦੀ ਜਿਹੜੀ ਕਲੋਜ਼ਿੰਗ ਹੈ ਸਟ੍ਰੈਸ ਫਰੀ ਸਾਰਾ ਤੁਹਾਡਾ ਜਿਹੜਾ ਕੰਮ ਆ ਉਹ ਕੰਪਲੀਟ ਹੋ ਜਾਵੇ। ਜਸਵਿੰਦਰ ਜੀ, ਦੇਖਣ 'ਚ ਆਉਂਦਾ ਹੈ ਕਿ ਕਈ ਵਾਰੀ ਜਿਹੜੇ ਭੈਣ ਭਰਾਵਾਂ ਨੇ ਘਰ ਨਵੇਂ ਬੁੱਕ ਕਰਵਾਏ ਹੈਗੇ ਆ ਤੇ ਉਹਨਾਂ ਦੀ ਕਈ ਵਾਰੀ ਅਪਰੇਜ਼ਲ ਦੀ ਵੈਲਿਊ ਓਨੀ ਨਹੀਂ ਆਉਂਦੀ ਜਿੰਨੇ ਦਾ ਉਹਨਾਂ ਨੇ ਘਰ ਬੁੱਕ ਕਰਵਾਇਆ ਹੁੰਦਾ। ਸੋ ਉਹਦੇ ਕਰਕੇ ਫਿਰ ਕਈ ਵਾਰੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਤੇ ਆਪਣਾ ਉਹਦੇ ਚ ਕੀ ਹੁੰਦਾ ਕਿ ਜੇਕਰ ਅਪਰੇਜ਼ਲ ਦੀ ਵੈਲਿਊ ਘੱਟ ਆਉਂਦੀ ਹੈ ਤਾਂ ਫਿਰ ਇਹ ਹੁੰਦਾ ਕਿ ਨੋਰਮਲੀ ਕੀ ਜਦੋਂ ਅਸੀਂ ਆਪ ਮੋੜਗੇ ਪਾਸ ਕਰਦੇ ਹੈਗੇ ਹਾਂ ਤਾਂ ਅਪਰੇਜ਼ਲ ਅਸੀਂ ਆਪ ਕਰਵਾਉਂਦੇ ਹੈਗੇ ਹਾਂ ਜੀ। ਜੇਕਰ ਉਹਦੇ ਚ ਕੋਈ ਦਿੱਕਤ ਆਉਂਦੀ ਹੈ ਤਾਂ ਕਈ ਆਪਾਂ ਸੈਕਿੰਡ ਓਪੀਨੀਅਨ ਲੈ ਸਕਦੇ ਹਾਂ, ਸਾਡੇ ਕੋਲ ਅਪਰੇਜ਼ਲ ਰਿਪੋਰਟ ਪਹਿਲਾਂ ਆਉਂਦੀ ਹੈਗੀ ਹੈ। ਕਈ ਵਾਰੀ ਉਹਦੇ ਨਾਲ ਵੀ ਹੈਲਪ ਹੋ ਜਾਂਦੀ ਹੈਗੀ। ਜੇਕਰ ਫਿਰ ਵੀ ਗੱਲ ਨਹੀਂ ਬਣਦੀ ਤਾਂ ਫਿਰ ਆਪਣਾ ਦੇਖਦੇ ਹਾਂ, ਜੇਕਰ ਤੁਹਾਡੇ ਕੋਲ ਕੋਈ ਘਰ ਹੈਗਾ ਜਾਂ ਆਪਣਾ ਉਹਦੀ ਇਕੁਇਟੀ ਹੈਗੀ ਹੈ ਉਹਦੇ ਬੇਸ ਤੇ ਫਿਰ ਉਹਨੂੰ ਰੀਫਾਈਨਾਂਸ ਕੀਤਾ ਜਾ ਸਕਦਾ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ, ਉਹਦੇ ਨਾਲ ਤੁਹਾਡੇ ਜਿਹੜੇ ਘਰ ਦੀ ਜਿਹੜੀ ਡਾਊਨ ਪੇਮੈਂਟ ਉਹਨੂੰ ਪੂਰਾ ਕੀਤਾ ਜਾ ਸਕਦਾ। ਕਹਿਣ ਦਾ ਮਤਲਬ ਇਹ ਹੈ ਜੀ, ਜੇਕਰ ਆਪਣਾ ਕੋਲ ਟਾਈਮ ਹੈਗਾ ਤਾਂ ਕੋਈ ਉਹਦਾ ਜਿਹੜਾ ਹੱਲ ਫਿਰ ਨਿਕਲ ਸਕਦਾ ਹੁੰਦਾ ਹੈਗਾ। ਤੇ ਆਪਣਾ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਜਿਹੜੇ ਘਰ ਦੀ ਕਲੋਜ਼ਿੰਗ ਸਮੇਂ ਸਿਰ ਹੋ ਸਕਦੀ ਹੈ। ਨਾਲ ਦੀ ਨਾਲ ਇਹ ਵੀ ਜਿਹੜੇ ਭੈਣ ਭਰਾ ਘਰ ਖਰੀਦਣ ਦੇ ਬਾਰੇ ਸੋਚ ਰਹੇ ਆ, ਖਾਸ ਕਰਕੇ ਫਸਟ ਟਾਈਮ ਬਾਇਰ ਹੈਗੇ ਆ, ਉਹ ਦੇਖਣਾ ਚਾਹੁੰਦੇ ਆ ਕਿ ਕਿਹੜੇ ਕਿਹੜੇ ਉਹਨਾਂ ਵਾਸਤੇ ਇਨਸੈਂਟਿਵ ਜਾਂ ਰੀਬੇਟਸ ਅਵੇਲੇਬਲ ਹੈਗੇ ਆ, ਤੇ ਨਾਲ ਦੀ ਨਾਲ ਆਪਣੀ ਉਹ ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੈਗੇ, ਪ੍ਰੀ ਅਸੈਸਮੈਂਟ ਕਰਵਾਉਣੀ ਚਾਹੁੰਦੇ ਆ, ਉਹ ਵੀ ਸੰਪਰਕ ਕਰ ਸਕਦੇ ਆ। ਤੁਹਾਨੂੰ ਹਾਂ ਕਹਾਂਗੇ, ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਤੁਸੀਂ ਐਗਜਿਸਟਿੰਗ ਹੋਮ ਓਨਰ ਹੋ, ਮੋਰਗੇਜ ਰਿਨਿਊਅਲ ਵਾਸਤੇ ਆਈ ਹੈ, ਰੇਟ ਸ਼ਾਪ ਰਾਉਂਡ ਕਰ ਰਹੇ ਹੈਗੇ, ਜਾਂ ਤੁਹਾਡੇ ਦੇ ਕਿਸੇ ਕਾਰਨ ਕਰਕੇ ਨਾਨ ਮੋਰਗੇਜ ਰਿਲੇਟਡ ਕਰਜ਼ੇ ਚੜ ਗਏ ਆ, ਉਹਨਾਂ ਨੂੰ ਕੰਸੋਲੀਡੇਟ ਕਰਕੇ ਇੱਕ ਪੇਮੈਂਟ ਬਣਾਉਣੀ ਚਾਹੁੰਦੇ ਹੋ, ਆਪਣੇ ਪੈਸੇ ਸੇਵ ਕਰਨਾ ਚਾਹੁੰਦੇ ਹੋ, ਕੋਈ ਵੀ ਮੋਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਨਰਦੇਵ ਸਿੱਧੂ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਮੈਂ ਨੰਬਰ ਇੱਕ ਵਾਰ ਫੇਰ ਦੇ ਦਿੰਦੀ ਹਾਂ, ਕਿਉਂਕਿ ਨਾ ਬੜੇ ਸਾਰੇ ਸਵਾਲ ਹੁੰਦੇ ਆ ਜਦੋਂ ਵੀ ਤੁਸੀਂ ਰੀਅਲ ਐਸਟੇਟ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਕਰਨੀ, ਕੋਈ ਘਰ ਬਾਰ ਵੇਚਣਾ ਖਰੀਦਣਾ ਕੁਛ ਵੀ, ਜਾਂ ਕਈ ਵਾਰ ਲਾਈਨ ਆਫ ਕ੍ਰੈਡਿਟ ਦੀ ਲੋੜ ਹੁੰਦੀ ਹੈ ਜਾਂ ਵੈਸੇ ਕੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ, ਬਿਲਕੁਲ ਤੁਸੀਂ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰਨੀ ਹੈ ਔਰ ਬਹੁਤ ਫੇਅਰ ਐਡਵਾਈਸ ਦੇਣਗੇ ਤੁਹਾਨੂੰ। 647-294-5503 ਨੰਬਰ ਹੈ, 647-294-5503 ਤੇ ਜਿਹੜੀ ਗੱਲਬਾਤ ਹੈ ਉਹ ਤੁਹਾਡੀ ਹੋ ਸਕਦੀ ਹੈ ਜੀ। ਬਹੁਤ ਵਧੀਆ। ਤੇ ਲਓ ਜੀ, ਨਾਲ ਦੀ ਨਾਲ ਮੈਂ ਤੁਹਾਨੂੰ ਨੰਬਰ ETN ਟਰੈਵਲਸ ਦਾ ਵੀ ਦੇ ਦਵਾਂ, ਕਿਉਂਕਿ ETN ਟਰੈਵਲਸ ਵਾਲੇ ਕਹਿੰਦੇ ਆ ਕਿ ਹੁਣ ਮੌਸਮ ਬੜਾ ਵਧੀਆ ਹੋਇਆ ਹੋਇਆ, ਸੋ ਕਿਤੇ ਵੀ ਤੁਸੀਂ ਟਰੈਵਲ ਕਰਨ ਜਾਣਾ, ਚਾਹੇ ਬੈਕ ਹੋਮ ਜਾਣਾ, ਚਾਹੇ ਉਂਝ ਕਿਤੇ ਟੂਰ ਟ੍ਰਿਪ ਤੇ ਜਾਣਾ ਚਾਹੁੰਦੇ ਹੋ, ਕਰੂਜ਼ ਤੇ ਜਾਣਾ ਚਾਹੁੰਦੇ ਹੋ, ਬੜੇ ਵਧੀਆ ਪੈਕੇਜ ਇਹਨਾਂ ਕੋਲ ਹੈਗੇ ਆ। ਸਵੇਰੇ 9 ਵਜੇ ਇਹ ਓਪਨ ਹੋ ਜਾਂਦੇ ਆ ਜੀ, ਸ਼ਾਮ ਦੇ 8:30 ਤੱਕ ਬਿਲਕੁਲ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤੇ ਜਾ ਕੇ ਵਿਜ਼ਿਟ ਵੀ ਕਰ ਸਕਦੇ ਹੋ ETN ਟਰੈਵਲਸ ਤੇ। ਸੋ ਵਧੀਆ ਰੇਟ ਦੇ ਉੱਪਰ ਟਿਕਟਾਂ ਲੈਣੀਆਂ ਜੀ। ਸਰਵਿਸ ਬੜੀ ਲਾਜਵਾਬ ਹੈ, ਬੜੇ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਹੈਗੇ ਆ ਜੀ। 905-463-1305-461-3013 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ।

ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਤੇ ਅੱਜ ਫਰਾਈਡੇ ਦਾ ਦਿਨ ਹੋ ਗਿਆ, ਬੜਾ ਖੂਬਸੂਰਤ ਮੌਸਮ, ਇੰਨੀ ਸੋਹਣੀ ਧੁੱਪ ਬਾਹਰ ਨਜ਼ਰ ਆ ਰਹੀ ਹੈ ਨਾ। ਤੇ ਫਿਰ ਜਦੋਂ ਇਹਨਾਂ ਦਿਨਾਂ ਦੀ ਵੇਟ ਹੁੰਦੀ ਹੈ, ਫਿਰ ਜਦੋਂ ਵੀਕਐਂਡ ਤੇ ਮੌਸਮ ਵਧੀਆ ਹੁੰਦਾ, ਫਿਰ ਤਾਂ ਹੋਰ ਵੀ ਕਮਾਲ ਹੋ ਜਾਂਦੀ ਹੈ। ਤੇ ਬਾਕੀ ਅੱਜ ਜਿਵੇਂ ਆਪਾਂ ਕਹਿੰਦੇ ਹਾਂ ਕਿ ਤਿਉਹਾਰ ਜਦੋਂ ਹੁੰਦਾ ਹੈ ਨਾ, ਸਾਡੀ ਸਾਰੀ ਮੁਸਲਿਮ ਕਮਿਊਨਿਟੀ ਨੂੰ ਆਪਾਂ ਇੱਕ ਵਾਰ ਫਿਰ ਤੋਂ ਈਦ ਦੀਆਂ ਮੁਬਾਰਕਾਂ ਦਿੰਦੇ ਹਾਂ ਜੀ। ਸੋ ਮੌਸਮ ਵੀ ਵਧੀਆ ਹੋ ਗਿਆ ਤੇ ਫਿਰ ਅੱਗੇ ਵੀਕਐਂਡ ਹੈ ਹੁਣ। ਜਦੋਂ ਤਿਉਹਾਰ ਹੁੰਦਾ ਫਿਰ ਪਰਿਵਾਰ ਨਾਲ, ਫੈਮਿਲੀਜ਼ ਨਾਲ, ਮਿੱਤਰਾਂ ਬੇਲੀਆਂ ਨਾਲ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾਂਦਾ। ਤੇ ਅੱਜ ਫਿਰ ਵੈਸੇ ਵੀ ਜੁੰਮਾ ਹੈ ਜੀ। ਸੋ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਗੀਤ ਸੰਗੀਤ ਵੀ ਇੱਦਾਂ ਹੀ ਪੇਸ਼ ਕਰੀ ਜਾਵਾਂਗੇ। ਤੇ ਅੱਛਾ, ਨਗਰ ਨਿਗਮ ਇਲੈਕਸ਼ਨ ਰਿਜ਼ਲਟ ਜਿਹੜੇ ਪੰਜਾਬ ਦੇ ਹੋਏ ਆ ਜੀ, ਉਹ ਬੜੇ ਸਾਰੇ ਬੜੇ ਉਤਸੁਕ ਹੈ। ਤੇ ਰਿਜ਼ਲਟ ਆਏ ਆ, ਕਿੱਦਾਂ ਆਏ ਆ, ਕਿਹੜੇ ਕਿਹੜੇ ਖੁਸ਼ ਹੈ ਬੜੇ, ਕਿਹੜੇ ਨਹੀਂ ਹੈਗੇ, ਸੋ ਥੋੜ੍ਹਾ ਜਿਹਾ ਰਿਜ਼ਲਟ ਦਾ ਦੱਸੋ, ਸਾਨੂੰ ਵੀ ਲੱਗੇ ਪਤਾ ਕਿ ਕੀ ਕਿੰਨੀ ਕੁ ਖੁਸ਼ੀ ਕਿਹੜਿਆਂ ਨੂੰ ਹੋਈ ਹੈ ਤੇ ਕਿਹੜੀ ਪਾਰਟੀ ਅੱਗੇ ਆ ਰਹੀ ਹੈ, ਕਿਹੜੀ ਪਿੱਛੇ ਹੈ। ਤੇ ਅੱਛਾ, ਇਹਦੇ ਵਿੱਚ ਨਾ ਜਦੋਂ ਵੀ ਕਦੀ ਇਲੈਕਸ਼ਨ ਹੁੰਦੇ, ਵੈਸੇ ਆਮ ਤੌਰ ਤੇ ਇੰਡੀਆ 'ਚ ਚਲੋ ਹੈ ਤਾਂ ਹੈ ਕਿ ਜਦੋਂ ਇਲੈਕਸ਼ਨ ਹੋਏ ਬੜੇ ਗਲਤ ਤਰੀਕੇ ਜਿਹੜੇ ਆ ਯੂਜ਼ ਕੀਤੇ ਜਾਂਦੇ ਆ ਵੋਟਾਂ ਹਥਿਆਉਣ ਦੇ ਲਈ, ਤੇ ਬੂਥ ਕੈਪਚਰਿੰਗ, ਝੜਪਾਂ, ਲੜਾਈ, ਝਗੜੇ, ਹੈ ਨਾ, ਇਹ ਬੜਾ ਕੁਛ ਚੱਲਦਾ। ਤੋ ਇਸ ਵਾਰ ਵੀ ਹੋਇਆ, ਪਰ ਉਂਝ ਸੋਚਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਹਾਰ ਜਾਂਦੇ ਆ, ਜਿਹੜੇ ਕੈਂਡੀਡੇਟ ਆ, ਜਿਹੜੀ ਪਾਰਟੀ ਨੂੰ ਘੱਟ ਵੋਟਾਂ ਮਿਲਦੀਆਂ ਨਾ, ਉਹ ਹਾਰ ਜਾਂਦੇ ਆ, ਸੀਟਾਂ ਘੱਟ ਮਿਲੀਆਂ, ਤੇ ਫਿਰ ਤੋਮ ਤਾਂ ਚਲੋ ਸੱਚਾਈ ਵੀ ਹੈਗੀ, ਪਰ ਕਿਤੇ ਕਿਤੇ ਤਾਂ ਜਦੋਂ ਬੰਦਾ ਹਾਰ ਜਾਂਦਾ, ਜਿਵੇਂ ਆਪਾਂ ਕਹਿੰਦੇ ਨਾ ਪੰਜਾਬੀ 'ਚ ਰੌਂਡੀ ਪਿੱਟਦੇ ਆ, ਫਿਰ ਵੀ ਨਹੀਂ ਇੱਥੇ ਇਹ ਹੋ ਗਿਆ, ਸਾਡੇ ਸੰਤ ਪੁੱਛੇ ਨਹੀਂ ਗਿਆ, ਕਦੋਂ ਬੈਲਟ ਬਾਕਸਿਸ ਜਿਹੜੇ ਆ ਉਹ ਖੋਲ੍ਹ ਲਿੱਤੇ ਗਏ, ਚਲੋ ਹੁਣ ਤਾਂ EVM ਮਸ਼ੀਨਾਂ ਹੈਗੀਆਂ, ਪਰ ਇਹ ਸਾਰਾ ਕੁਛ ਹੁੰਦਾ ਕਿ ਕਾਊਂਟਿੰਗ ਕਦੋਂ ਸ਼ੁਰੂ ਕੀਤੀ ਸਾਨੂੰ ਨਹੀਂ ਪਤਾ ਲੱਗਿਆ, ਸਾਨੂੰ ਦੱਸਿਆ ਨਹੀਂ, ਤੇ ਬੜਾ ਕੁਛ ਗਲਤ ਹੋਇਆ, ਇੱਦਾਂ ਬੜਾ ਚੱਲਦਾ ਹੈ ਨਾ। ਰੌਂਡੀ ਪਿੱਟਣਾ ਕਹਿੰਦੇ ਹੁੰਦੇ ਜਦੋਂ ਆਪਾਂ ਖੇਡਦੇ ਹੁੰਦੇ ਸੀ ਤੇ ਛੋਟੇ ਹੁੰਦੇ, ਤੇ ਕ੍ਰਿਕਟ ਖੇਲਣੀ ਹੈ ਨਾ, ਜਦੋਂ ਜਦੋਂ ਆਊਟ ਹੋ ਜਾਂਦੇ ਸੀਗੇ ਕਹਿੰਦੇ ਨਹੀਂ ਨਹੀਂ ਨਹੀਂ ਮੇਰੀ ਤਾਂ ਟਾਈਮ ਹੈ, ਹੈ ਨਾ, ਲੈਂਦੇ ਹੁੰਦੇ ਸੀ ਨਾ ਟਾਈਮ, ਮੈਨੂੰ ਟਾਈਮ ਚਾਹੀਦਾ, ਕੀ ਕਹਿੰਦੇ ਹੁੰਦੇ ਸੀ, ਟਾਈਮ ਟਾਈਮ ਪਾਸ ਹੈ ਕੀ ਕਹਿੰਦੇ ਹੁੰਦੇ ਸੀਗੇ, ਉਹ ਕੁਛ ਕਹਿੰਦੇ ਹੁੰਦੇ ਸੀ, ਬ੍ਰੇਕ ਲੈਂਦੇ ਹੁੰਦੇ ਸੀ ਆਪਾਂ, ਤੇ ਫਿਰ ਉਹ ਤੋਂ ਬਾਅਦ ਜੇ ਲੇਟ ਸੋਰੀ ਆਊਟ ਹੋ ਗਏ ਫਿਰ ਕਹਿੰਦੇ ਸੀ ਨਹੀਂ ਨਹੀਂ ਇਹ ਤਾਂ ਆਪਾਂ ਟ੍ਰਾਇਲ ਸੀਗੀ ਪਹਿਲੀ, ਜਿਹੜੀ ਪਹਿਲਾਂ ਇੱਕ ਦੋ ਗੇਂਦਾਂ ਜਿਹੜੀਆਂ ਹੁੰਦੀਆਂ ਹੈ ਬੋਲਿੰਗ ਦੀਆਂ, ਸੋ ਇੱਦਾਂ ਬੜਾ ਕੁਛ ਹੁੰਦਾ ਸੀ। ਸੋ ਇੱਦਾਂ ਹੀ ਹੁਣ ਜਿਹੜੇ ਰਿਜ਼ਲਟ ਨਿਕਲੇ ਆ, ਸੋ ਜਿਹਨਾਂ ਦੇ ਹੱਥ ਨਹੀਂ ਕੁਛ ਆਇਆ ਫਿਰ ਉਹ ਕਹਿੰਦੇ ਆ ਵੀ ਵਧੀਆ ਤਰੀਕੇ ਦੇ ਨਾਲ ਸਾਰਾ ਕੁਛ ਨਹੀਂ ਹੋਇਆ। ਸੋ ਕਿਹੜੀ ਪਾਰਟੀ ਆ ਗਈ ਜੀ ਅੱਗੇ, ਆ ਜਾਓ ਦੱਸੋ ਜਰਾ ਲੱਗੇ ਪਤਾ। 647-8-74-13-13 ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, 6478741313।

0: ਜੀ ਸਤਿ ਸ੍ਰੀ ਅਕਾਲ ਜ਼ਫਰ ਮਲਿਕ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਨੇ ਬਾਬੂ ਜੀ, ਹੁਕਮ ਕਰੋ ਕੀ ਪੁੱਛਣਾ ਜੀ।
0: ਬਹੁਤ ਵਧੀਆ ਬਹੁਤ ਵਧੀਆ, ਤੇ ਅੱਜ ਈਦ ਹੈ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ
1: ਜੀ। ਖੈਰ ਮੁਬਾਰਕਾਂ ਜਨਾਬ, ਤੁਹਾਨੂੰ ਵੀ ਮੁਬਾਰਕ ਹੋਵੇ
0: ਜੀ ਜੀ। ਤੇ ਕੀ ਕਹਿਣਾ ਚਾਹੋਗੇ ਸਰ?
1: ਤੁਸੀਂ ਈਦ ਦੇ ਬਾਰੇ ਕੁਝ ਪੁੱਛਣਾ ਚਾਹ ਰਹੇ ਹੋ?
0: ਹਾਂਜੀ ਹਾਂਜੀ ਦੱਸੋ ਸਾਨੂੰ। ਹਾਂਜੀ ਹਾਂਜੀ ਦੱਸੋ ਸਰ।
1: ਸਾਡੀ ਦੋ ਈਦਾਂ ਹੁੰਦੀਆਂ ਨੇ, ਇੱਕ ਰੋਜ਼ਿਆਂ ਤੋਂ ਬਾਅਦ ਹੁੰਦੀ ਹੈ, ਰਮਜ਼ਾਨ ਤੋਂ ਬਾਅਦ ਸ਼ਵਾਲ ਵਿੱਚ, ਈਦ ਉਲ ਜ਼ੁਹਾ ਹੁੰਦੀ ਹੈ, ਇਹਨੂੰ ਕੁਰਬਾਨੀ ਵਾਲੀ ਈਦ ਵੀ ਕਹਿੰਦੇ ਨੇ।
0: ਠੀਕ ਹੈ।
1: ਤੇ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਇੱਕ ਬਹੁਤ ਵੱਡੇ ਪੈਗੰਬਰ ਗੁਜ਼ਰੇ ਨੇ, ਜਿਹਨੂੰ ਤੁਸੀਂ ਅਵਤਾਰ ਕਹਿੰਦੇ ਹੋ
0: ਜੀ।
1: ਉਹਨਾਂ ਨੇ ਆਪਣੇ ਖਾਬ ਵਿੱਚ ਦੇਖਿਆ ਸੀ ਕਿ ਉਹ ਆਪਣੇ ਬੇਟੇ ਨੂੰ ਕੁਰਬਾਨ ਕਰ ਰਹੇ ਨੇ ਅੱਲਾਹ ਦੇ ਰਸਤੇ ਦੇ ਵਿੱਚ, ਲੇਕਿਨ ਜਿਸ ਵਕਤ ਉਹਨਾਂ ਨੇ ਇਸ ਕੰਮ ਨੂੰ ਕਰਨਾ ਚਾਹਿਆ ਉਸ ਵਕਤ ਛੁਰੀ ਫੇਰੇ ਨੇ ਲਏ, ਉੱਥੇ ਇੱਕ ਮਹਿੰਡਾ ਆ ਗਿਆ, ਯਾਨੀ ਉੱਥੇ ਇੱਕ ਜਿਸਨੂੰ ਬੱਕਰਾ ਟਾਈਪ ਦੀ ਚੀਜ਼ ਏ ਉਹ ਆ ਗਿਆ, ਉਹਦੇ ਤੇ ਛੁਰੀ ਫਿਰੀ। ਤੇ ਉਸ ਦਿਨ ਤੋਂ ਜੋ ਉਸ ਤੋਂ ਪਹਿਲੇ ਦੇ ਜਿੱਤਾਂ ਵੀ ਦੌਰ ਸੀ, ਉਹ ਲੋਕੀ ਆਪਣੀ ਔਲਾਦ ਵਿੱਚੋਂ ਬੇਟੀ ਜਾਂ ਬੇਟੇ ਨੂੰ ਵੀ ਜ਼ਬਾ ਕਰਦੇ ਸਨ, ਕੁਰਬਾਨ ਕਰਦੇ ਸਨ ਰੱਬ ਦੇ ਰਸਤੇ ਚ। ਪੁਰਾਣੇ ਦੌਰ ਦੇ ਵਿੱਚ ਬੱਚਿਆਂ ਦੀ ਕੁਰਬਾਨੀ ਚੱਲਦੀ ਸੀ, ਤੁਹਾਨੂੰ ਪਤਾ ਇਸ ਗੱਲ ਦਾ?
0: ਅੱਛਾ ਜੀ।
1: ਇਹ ਲੋਕਾਂ ਨੂੰ ਨਹੀਂ ਪਤਾ, ਅੱਜ ਤੋਂ ਕਈ ਹਜ਼ਾਰ ਸਾਲ ਪਹਿਲੇ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਤੋਂ ਪਹਿਲਾਂ, ਹਜ਼ਰਤ ਈਸਾ, ਹਜ਼ਰਤ ਮੂਸਾ ਤੋਂ ਪਹਿਲਾਂ ਲੋਕੀ ਆਪਣੇ ਬੱਚਿਆਂ ਦੀ ਕੁਰਬਾਨੀ ਦੇ ਦਿੰਦੇ ਸਨ।
0: ਅੱਛਾ ਜੀ।
1: ਕੋਈ ਬੇਟੇ ਦੀ ਕੋਈ ਬੇਟੇ ਦੀ ਕੁਰਬਾਨੀ ਦਿੰਦੇ ਸਨ। ਇਹ ਚੀਜ਼ਾਂ ਮਿਸਰ ਚ ਵੀ ਚੱਲਦੀਆਂ ਸਨ, ਉਹਦੇ ਬੜੇ ਵਾਕਿਆਤ ਨੇ। ਇਹ ਇਨਸਾਨ ਦੀ ਕੁਰਬਾਨੀ, ਇਨਸਾਨ ਤੇ ਛੁਰੀ ਫੇਰਨ ਤੋਂ ਬਜਾਏ ਉਸਦੇ ਬਦਲੇ ਚ ਇਹਨਾਂ ਨੇ ਰੱਬ ਨੂੰ ਰਾਜ਼ੀ ਕਰਨ ਵਾਸਤੇ ਉਹਦੇ ਰਸਤੇ ਦੇ ਵਿੱਚ ਜਾਨਵਰ ਦੇ ਉੱਤੇ ਇਹ ਚੀਜ਼ ਆਈ।
0: ਠੀਕ
1: ਹੈ। ਇਹ ਸ਼ਿਫਟ ਕਰ ਦਿੱਤੀ ਗਈ।
0: ਠੀਕ ਹੈ।
1: ਦੇਖੋ ਇੱਕ ਚੀਜ਼ ਹੈ, ਕਿਸੇ ਦੇ ਮਜ਼ਹਬ, ਅਸੀਂ ਕਿਸੇ ਦੇ ਮਜ਼ਹਬ ਦੇ ਬਾਰੇ ਚ ਨਹੀਂ ਕਹਿੰਦੇ, ਲੇਕਿਨ ਈਸਾਈ ਨੇ, ਅੰਗਰੇਜ਼ ਨੇ ਆ ਕੇ ਸਤੀ ਦਾ ਰਸਮ ਜੋ ਖਤਮ ਕੀਤੀ ਕਿ ਖਾਵਨ ਦੇ ਮਰਨ ਤੋਂ ਬਾਅਦ ਉਹਦੀ ਬੀਵੀ ਨੂੰ ਵੀ ਅੱਗੇ ਛੁੱਟ ਦਿੱਤਾ ਜਾਂਦਾ ਸੀ।
0: ਹਾਂਜੀ।
1: ਇਹ ਚੀਜ਼ ਠੀਕ ਹੈ ਕਿ ਗਲਤ, ਸਾਡੀ ਇਹ ਬਹਿਸ ਨਹੀਂ ਹੈਗੀ, ਲੇਕਿਨ ਅੰਗਰੇਜ਼ ਨੇ ਇਸ ਨੂੰ ਗਲਤ ਖਤਮ ਕੀਤਾ ਸੀ ਇੰਡੀਆ ਚ ਆ ਕੇ
0: ਜੀ।
1: ਇਹ ਹੋਇਆ ਕਿ ਨਹੀਂ ਸਾਨੂੰ ਇਹਦੇ ਨਾਲ ਨਹੀਂ, ਲੇਕਿਨ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੇ ਇਨਸਾਨ ਨੂੰ ਦੇ ਉੱਤੇ ਛੁਰੀ ਫੇਰਨ ਤੋਂ ਬਜਾਏ ਇਹ ਰੱਬ ਨੇ ਇੱਕ ਮੌਜਜ਼ਾ ਕੀਤਾ। ਇਹਨੂੰ ਮੌਜਜ਼ਾ ਕਹਿੰਦੇ ਨੇ। ਮੌਜਜ਼ਾ ਉਹ ਚੀਜ਼ ਹੈ ਜਿਹੜੀ ਅਕਲ ਵਿੱਚ ਸਮਝ ਵਿੱਚ ਨਹੀਂ ਆਉਂਦੀ ਕਿ ਕਿਵੇਂ ਹੋ ਗਿਆ।
0: ਠੀਕ ਹੈ।
1: ਉਹ ਟਰਨ ਕਰਕੇ ਇੱਕ ਜਾਨਵਰ ਤੇ ਆ ਗਈ ਤੇ ਇਹ ਜਾਨਵਰ ਦੀ ਕੁਰਬਾਨੀ, ਕੁਰਬਾਨੀ ਕਿਸੇ ਵੀ ਚੀਜ਼ ਦੀ ਹੋਵੇ, ਕੋਈ ਵੀ ਰਿਲੀਜਨ ਹੈ ਜਾਂ ਉਹ ਤੁਹਾਡੀ ਕੋਈ ਇਬਾਦਤ ਜਿਹੜੀ ਹੈ, ਕੁਰਬਾਨੀ ਤੋਂ ਬਗੈਰ ਪੂਰੀ ਨਹੀਂ ਹੁੰਦੀ, ਤੁਹਾਨੂੰ ਕੁਛ ਨਾ ਕੁਛ ਦੇਣਾ ਪੈਂਦਾ। ਨਮਾਜ਼ ਹੋਵੇ, ਕੋਈ ਤੁਹਾਡੀ ਹੋਰ ਪ੍ਰਾਰਥਨਾ ਹੋਵੇ, ਤੁਸੀਂ ਕਿਤੇ ਵੀ ਜਾ ਕੇ ਕੋਈ ਚੀਜ਼ ਕਰਦੇ ਹੋਵੇ, ਤੁਹਾਨੂੰ ਕੁਛ ਕਰਨਾ ਪੈਂਦਾ, ਕੁਛ ਦੇ ਕੇ ਕੁਛ ਚੀਜ਼ ਮਿਲਦੀ ਹੈ।
0: ਠੀਕ ਹੈ ਜੀ।
1: ਇਹ ਸਮਝ ਲਓ ਕਿ ਇਬਾਦਤ ਦੇਣ ਦਾ ਨਾਮ ਹੈ। ਤੁਸੀਂ ਵਕਤ ਦਿਓ, ਅਟੈਂਸ਼ਨ ਦਿਓ, ਟਾਈਮ ਦਿਓ, ਤੁਸੀਂ ਐਫਰਟ ਦਿਓ, ਤੁਹਾਨੂੰ ਪੈਸਾ ਦਿਓ, ਕੁਰਬਾਨੀ ਕਰੋ, ਕੁਛ ਨਾ ਕੁਛ ਤੁਹਾਨੂੰ ਆਪਣੇ ਹੱਥੋਂ ਛੱਡਣਾ ਪੈਂਦਾ
0: ਜੀ।
1: ਇਹਨੂੰ ਕੁਰਬਾਨੀ ਕਹਿੰਦੇ ਨੇ। ਇਹ ਇੱਕ ਚੀਜ਼ ਸਾਨੂੰ ਸਿਖਾਉਂਦੀ ਹੈ ਕਿ ਤੁਸੀਂ ਚੀਜ਼ਾਂ ਨੂੰ, ਜਿਹੜੀ ਚੀਜ਼ ਤੁਹਾਡੀ ਪਿਆਰੀ ਹੈ, ਉਹਨੂੰ ਰੱਬ ਦੇ ਰਸਤੇ ਚ ਵੰਡੋ। ਇਹ ਜੇ ਗੱਲ ਅਸਲ।
0: ਠੀਕ ਹੈ ਜੀ। ਠੀਕ ਹੈ, ਥੈਂਕ ਯੂ ਤੁਹਾਡਾ।
1: ਸਾਡੀ ਇਸ ਵੱਡੀ ਹਜ ਤੋਂ ਬਾਅਦ ਹੁੰਦੀ ਹੈ, ਕਿਉਂਕਿ ਹਜ ਦੀ ਸਾਦਤ ਉੱਥੇ, ਹਜ ਤੇ ਜਾਣਾ ਜਿਉਣਾ, ਉੱਥੇ ਜਿੰਨੇ ਵੀ ਇਬਾਦਤ ਕਰਨੀ, ਉਹਦੀ ਖੁਸ਼ੀ ਦੇ ਵਿੱਚ ਇਹ ਫਿਰ ਈਦ ਦਾ ਦਿਨ ਮਨਾਇਆ ਜਾਂਦਾ।
0: ਠੀਕ ਹੈ ਜੀ। ਚਲੋ ਈਦ ਦੀ ਬਹੁਤ
1: ਮੁਬਾਰਕ ਹੋ ਗਈ।
0: ਨਹੀਂ ਜੀ, ਬਹੁਤ ਵਧੀਆ ਤੁਸੀਂ ਦੱਸਿਆ, ਥੈਂਕ ਯੂ ਤੁਹਾਡਾ। ਤੇ ਤੁਸੀਂ ਆਪਣਾ ਵੀ ਸੁਨੇਹਾ ਸ਼ਾਰਟ ਚ ਦੇ ਦਿਓ।
1: ਮੇਰਾ ਸੁਨੇਹਾ ਇਹ ਹੈ ਜੀ, ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ।
0: ਠੀਕ ਹੈ ਜੀ। ਠੀਕ ਹੈ, ਵੈਰੀ ਗੁੱਡ, ਬਹੁਤ ਵਧੀਆ।
1: ਸਾਡਾ ਪੈਗਾਮ ਪਿਆਰ ਦਾ, ਅਮਨ ਦਾ, ਆਸ਼ਤੀ ਦਾ। ਅਸੀਂ ਜੰਗ ਦੇ ਖਿਲਾਫ ਹੈਗੇ ਹਾਂ। ਮੈਂ ਜੰਗ ਦੇ ਖਿਲਾਫ ਹਾਂ। ਜੰਗ ਦੇ ਵਿੱਚ ਜਿੰਨੀ ਗੜਬੜ ਆਉਂਦੀ ਹੈ, ਉਹਦੇ ਵਿੱਚ ਸਭ ਤੋਂ ਵੱਡੀ ਗੱਲ, ਜਦੋਂ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲੇ ਅਜ਼ਾਬ ਸਾਡੀ ਫੀਮੇਲ ਤੇ ਆਉਂਦਾ। ਉਹਨਾਂ ਦੀਆਂ ਇੱਜ਼ਤਾਂ, ਉਹਨਾਂ ਦੀਆਂ ਆਬਰੂਆਂ ਉਜੜ ਜਾਂਦੀਆਂ ਨੇ, ਇਹ ਜੰਗ ਦੀ ਵਜ੍ਹਾ ਤੋਂ ਹੁੰਦੀਆਂ ਨੇ
0: ਜੀ। ਬਿਲਕੁਲ ਜਿਹੜੀ ਜੰਗ ਹੈ ਉਹ ਤਾਂ ਕਿਤੇ ਵੀ ਜਾਇਜ਼ ਨਹੀਂ ਹੈਗੀ, ਕਿਉਂਕਿ ਉਹਦੇ ਨਾਲ ਤਾਂ ਨੁਕਸਾਨ ਹੀ ਹੋਣਾ, ਫਾਇਦਾ ਕਿਸੇ ਦਾ ਵੀ ਨਹੀਂ ਹੋਣਾ, ਹੈ ਨਾ। ਸੋ ਬਿਲਕੁਲ ਜੀ, ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਨੁਸਰਤ ਫਤਿਹ ਅਲੀ ਖਾਨ ਜੀ ਦੀ ਈਦ ਕਾ ਚਾਂਦ। ਸੋ ਇਹਨਾਂ ਦੀ ਤਾਂ ਆਵਾਜ਼ ਹੀ ਕਮਾਲ ਹੈ, ਹਨਾ, ਤੇ ਗਾਇਕੀ ਤਾਂ ਫਿਰ ਹੈ ਹੀ ਹੈ। ਤੇ ਲਓ ਜੀ, ਆਪਾਂ ਹੁਣ ਮਨਜੀਤ ਕੋਲ ਚੱਲਦੇ ਹਾਂ, ਅਪਲਾਈਨ ਜੰਕਸ਼ਨ ਤੋਂ ਲੈਂਦੇ ਹਾਂ ਸੁਨੇਹਾ ਥੋੜਾ ਜਿਹਾ, ਕਿਉਂਕਿ ਹੁਣ ਵੀਕਐਂਡ ਹੈ ਨਾ, ਵੀਕਐਂਡ ਤੇ ਫਿਰ ਤੁਸੀਂ ਅਪਲਾਈਨਸਿਸ ਲੈਣ ਵਾਸਤੇ ਜਾਣਾ ਹੁੰਦਾ, ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ ਅਪਲਾਈਨਸ ਜੰਕਸ਼ਨ ਜੀ। ਮਨਜੀਤ,
2: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤਾਂ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਅਪਲਾਈਨਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕ ਟਾਪ ਨਾਲ 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਪੂਰਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਇਸ ਟਾਈਮ ਇਨਵੈਸਟਮੈਂਟ ਪ੍ਰੋਗਰਾਮ ਸੁਣ ਰਹੇ ਨੇ, ਇਨਵੈਸਟਮੈਂਟ ਪ੍ਰੋਪਰਟੀ ਜਾਂ ਪਰਸਨਲ ਯੂਜ਼ ਲਈ 5 ਦੇ 5 ਅਪਲਾਈਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਫੁੱਲ ਸਾਈਜ਼ ਸਟੇਨਲੈਸ ਸਟੀਲ ਫ੍ਰਿਜ, ਸਟੇਨਲੈਸ ਸਟੀਲ ਦਾ ਸਮੂਥ ਟਾਪ ਸਟੋਵ ਵਿਦ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਐਂਡ ਵਾਸ਼ਰ ਐਂਡ ਡਰਾਇਰ, $5,500 ਦੀ ਵੈਲਿਊ ਦੇ 5 ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $3,199 $31.99 ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਐਂਡ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ ਸੈਮਸੰਗ ਬ੍ਰਾਂਡ ਦਾ 65 ਇੰਚ ਦਾ LED ਸਮਾਰਟ ਮਿੰਨੀ LED AI ਸੌਕਰ ਮੋਡ ਦੇ ਨਾਲ ਟੀਵੀ ਹੈ, ਜਿਹੜਾ ਕਿ $1,100 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899 $899 ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਕੋਈ ਵੀ ਡੀਲ ਤੁਸੀਂ ਅਪਲਾਈਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜਿਟ ਕਰੋ ਅਪਲਾਈਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀ ਸਾਗਰ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-05-450-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-54-0054-

0: ਬਿਲਕੁਲ ਜੀ, ਜੁੜਿਆ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਬਿਲਕੁਲ ਜੀ ਤੁਹਾਡੀਆਂ ਕਾਲਾਂ ਆ ਰਹੀਆਂ, ਆਪਾਂ ਬਿਲਕੁਲ ਤੁਹਾਡੀ ਗੱਲਬਾਤ ਸੁਣਾਂਗੇ ਕਿਉਂਕਿ ਨਾ ਫਰਾਈਡੇ ਹੁੰਦਾ ਬੜਾ ਬਿਜ਼ੀ, ਜਿਹੜਾ ਟਾਈਮ ਦਾ ਪਤਾ ਹੀ ਨਹੀਂ ਲੱਗਦਾ। ਦੇਖੋ 10:25 ਹੋ ਚੁੱਕੇ ਆ ਤੇ ਹੁਣ ਆਪਾਂ ਪਰਮਜੀਤ ਦਿਓਲ ਜੀ ਦੇ ਕੋਲ ਚੱਲਦੇ ਹਾਂ ਕਿਉਂਕਿ ਰੀਅਲ ਅਸਟੇਟ ਬ੍ਰੋਕਰ ਹੈ ਜੀ। ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਹੁੰਦਾ, ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਵੇਚਣੀ ਹੈ, ਜਾਂ ਕਈ ਵਾਰ ਬੜੇ ਕੁਐਸਚਨ ਹੁੰਦੇ ਆ ਕਿਉਂਕਿ ਇਹ ਕੋਈ ਛੋਟਾ ਮੋਟਾ ਕੰਮ ਨਹੀਂ ਹੈਗਾ। ਸੋ ਇਸ ਕਰਕੇ ਵਧੀਆ ਜਾਣਕਾਰੀ ਜੇ ਤੁਹਾਨੂੰ ਚਾਹੀਦੀ ਹੈ ਨਾ ਤਾਂ ਤੁਸੀਂ ਪਰਮਜੀਤ ਦਿਓਲ ਜੀ ਦੇ ਨਾਲ ਗੱਲਬਾਤ ਕਰਨੀ ਹੈ। 416-993-7378 ਨੰਬਰ ਹੈ, 416-993-7378 ਤੇ ਇਸ ਸਮੇਂ ਸਾਡੇ ਨਾਲ ਜੁੜੇ ਹੋਏ ਜੀ ਪਰਮਜੀਤ ਜੀ, ਤੇ ਸਵਾਗਤ ਹੈ ਜੀ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਬਣੀ ਗੁਰਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਝ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸੋ ਜਿਹੜਾ ਕਿ ਡਿਊਲੀ ਕੱਲ ਹੀ ਲਿਸਟ ਕੀਤਾ ਗਿਆ ਵਾ ਮਿਸਾਗਾ ਦੇ ਵਿੱਚ, ਇਹ ਤੁਹਾਨੂੰ ਟੈਕਸੀ ਅਤੇ ਬਰਤਾਨੀਆ ਦੇ ਨਜ਼ਦੀਕ ਮਿਲ ਰਿਹਾ ਅਤੇ ਇਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਜੀਨੋ ਪੀਜ਼ਾ ਜਿਹੜਾ ਕਿ ਬਿਗ ਫ੍ਰੈਂਚਾਈਜ਼ ਦਾ ਪੀਜ਼ਾ ਸਟੋਰ ਆ ਅਤੇ ਦਿੱਲੀ ਜਿਹੜੀ ਆ ਉਹ ਤੁਹਾਨੂੰ ਲੌਂਗ ਟਰਮ ਮਿਲੇਗੀ 5+5 ਤੇ ਜਿਹੜੀ ਪ੍ਰਾਈਸ ਵਾ ਉਹ ਬਹੁਤ ਹੀ ਲੋਅ ਰੱਖੀ ਗਈ ਆ। ਡਿਵੀਜ਼ਨ ਦੇ ਨਾਲ ਤੁਹਾਨੂੰ ਯੂਨਿਟ ਵੀ ਮਿਲ ਰਿਹਾ ਵਾ, ਅਗਰ ਤੁਸੀਂ ਕਮਰਸ਼ੀਅਲ ਯੂਨਿਟ ਲੈਣਾ ਚਾਹੁੰਦੇ ਹੋ ਪੀਜ਼ਾ ਸਟੋਰ ਵਿਦ ਕਮਰਸ਼ੀਅਲ ਯੂਨਿਟ ਟੁਗੈਦਰ, ਇਹ ਤੁਹਾਨੂੰ ਬਹੁਤ ਹੀ ਸਸਤੀ ਪ੍ਰਾਈਸ ਦੇ ਵਿੱਚ ਮਿਲ ਰਿਹਾ ਵਾ। ਅਗਰ ਤੁਸੀਂ ਇਕੱਲਾ ਪੀਜ਼ਾ ਸਟੋਰ ਲੈਣਾ ਚਾਹੁੰਦੇ ਹੋ ਇਕੱਲਾ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਦੂਸਰਾ ਬਿਊਟੀ ਸਲੋਨ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ ਜਿਸ ਦੀ ਸੇਲ ਤੁਹਾਨੂੰ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇ, $100 ਪਰ ਮੰਥ ਹੋਵੇਗਾ ਲੀਜ, ਲੌਂਗ ਟਰਮ 5+5 ਦੀ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ। ਅਗਰ ਤੁਸੀਂ ਬ੍ਰਾਮਟਨ ਦੇ ਵਿੱਚ ਬਿਊਟੀ ਸਲੋਨ ਦੇਖ ਰਹੇ ਹੋ ਜਾਂ ਇੱਕ ਹੋਰ ਲਿਸਟ ਕੀਤਾ ਹੋਇਆ ਬ੍ਰਾਮਟਨ ਦੇ ਵਿੱਚ ਬਿਊਟੀ ਸਲੋਨ ਉਹਦੇ ਬਾਰੇ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ 2 ਲਿਸਟ ਕੀਤੇ ਹੋਏ ਅਤੇ ਕੈਲਟਨ ਦੇ ਵਿੱਚ 1 ਲਿਸਟ ਕੀਤਾ ਹੋਇਆ ਬਿਊਟੀ ਸਲੋਨ ਬਾਰੇ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 ਤੇ ਲਾਹੌਰ ਵਿੱਚ

0: ਜਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕ ਜੀ
1: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਥੈਂਕ ਯੂ ਵੈਰੀ ਮੱਚ ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ ਤੇ ਨਾਲ ਦੀ ਨਾਲ ਮੈਂ ਨੰਬਰ ਇੱਕ ਹੋਰ ਦਵਾਂ ਤੁਹਾਨੂੰ SL ਵਿੰਡੋਜ਼ ਐਂਡ ਡੋਰਸ ਦਾ ਜੇ ਤੁਸੀਂ ਚਾਹੁੰਦੇ ਹੋ ਨਾ ਵਧੀਆ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਕਿਉਂਕਿ ਜਿਵੇਂ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਇਹ ਸਾਰੇ ਕੰਮ ਜੇ ਨਿਪਟ ਜਾਣ ਨਾ ਵਧੀਆ ਰਹਿੰਦਾ ਕਿਉਂਕਿ ਫਿਰ ਅੱਗੇ ਅੱਗੇ ਦਿਨ ਛੋਟੇ ਹੋਈ ਜਾਂਦੇ ਆ ਕਦੀ ਮੀਂਹ ਪੈਣ ਲੱਗ ਗਿਆ ਫਿਰ ਸਨੋਅ ਪੈਣ ਲੱਗ ਗਈ ਸੋ ਹੁਣ ਤੁਸੀਂ SL ਵਿੰਡੋਜ਼ ਡੋਰਸ ਦੇ ਕੈਸ਼ ਨੂੰ ਕਾਲ ਕਰ ਲਓ ਕਿਉਂਕਿ ਇਹਨਾਂ ਨੇ ਤੁਹਾਡਾ ਕੈਸ਼ ਵੀ ਪਹੁੰਚਾ ਦੇਣਾ ਯਾਨੀ ਕਿ ਬੜਾ ਵਧੀਆ ਕੰਮ ਕਰਕੇ ਦੇਣਗੇ ਤੁਹਾਡੇ ਪੈਸੇ ਬਚਾਉਣਗੇ ਬਹੁਤ ਵੱਡਾ ਬਿੱਲ ਨਹੀਂ ਬਣਾਉਣਗੇ ਅਦਰਵਾਈਜ਼ ਤਾਂ ਆਪਾਂ ਸੁਣਦੇ ਹਾਂ ਨਾ ਕਿ ਕਿੱਡੇ ਵੱਡੇ ਵੱਡੇ ਬਿੱਲ ਆ ਜਿਹੜੇ ਬਣਾ ਦਿੰਦੇ ਆ ਅਤੇ ਕੱਲ੍ਹ ਬੜਾ ਇੱਕ ਨਿਊਜ਼ ਦੇ ਵਿੱਚ ਆਇਆ ਹੋਇਆ ਸੀ ਕਿ ਕਿਸੇ ਨੇ ਅਪਲਾਇੰਸ ਲਿੱਤਾ ਹੈ ਨਾ ਅਤੇ ਉਹਨੇ ਇੰਨੇ ਦਾ ਲਿੱਤਾ ਨਹੀਂ ਉਹਨੇ ਅਪਲਾਇੰਸ ਜਿੰਨੇ ਦਾ ਉਹਨੂੰ ਠੀਕ ਕਰ ਕਰਕੇ ਜਿਹੜਾ ਠੀਕ ਕਰਨ ਵਾਲਾ ਸੀ ਉਹਨੇ ਪੈਸੇ ਬਣਾ ਦਿੱਤੇ ਸੋ ਇਸ ਕਰਕੇ ਵਧੀਆ ਜਿਹੜੀ ਚੀਜ਼ ਆ ਤੁਸੀਂ ਲਓਗੇ ਨਾ ਜਾਂ ਵਧੀਆ ਬੰਦੇ ਤੋਂ ਕੰਮ ਕਰਾਉਂਗੇ ਜਿਹੜੇ ਚਾਹੇ ਤੁਸੀਂ ਬੇਸਮੈਂਟ ਬਣਾਉਣੀ ਹੈ ਚਾਹੇ ਤੁਸੀਂ ਆਪਣਾ ਕੰਸਟਰਕਸ਼ਨ ਦਾ ਕੋਈ ਵੀ ਕੰਮ ਕਰਾਉਣਾ ਜਾਂ ਫਿਰ ਤੁਸੀਂ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਚਾਹੁੰਦੇ ਹੋ ਸੋ ਨੰਬਰ ਨੋਟ ਕਰੋ ਵਿੰਡੋਜ਼ ਡੋਰਸ ਦੇ ਕੰਮ ਦੇ ਲਈ ਕਿਉਂਕਿ ਫਾਈਨਾਂਸਿੰਗ ਵੀ ਕਹਿੰਦੇ ਅਵੇਲੇਬਲ ਹੈ ਕਈ ਵਾਰ ਪੈਸੇ ਧੇਲੇ ਦੀ ਕਈ ਵਾਰ ਹੁੰਦੀ ਪ੍ਰੋਬਲਮ ਕੋਈ ਗੱਲ ਨਹੀਂ ਪਰ ਤੁਸੀਂ ਸਮੇਂ ਸਿਰ ਆਪਣਾ ਕੰਮ ਕਰਾ ਲਓ ਬੜਾ ਕੁਛ ਅਪਗ੍ਰੇਡ ਇਹਨਾਂ ਨੇ ਕਰਕੇ ਜਾਣਾ ਜੇ ਤੁਸੀਂ ਖਿੜਕੀਆਂ ਦਰਵਾਜ਼ਿਆਂ ਦਾ ਕੰਮ ਕਰਾਉਂਦੇ ਹੋ ਨਾ ਇੱਕ ਤਾਂ ਮੇਨ ਡੋਰ ਐਨ ਕਹਿੰਦਾ ਕਹਾਉਂਦਾ ਲੱਗ ਕੇ ਜਾਣਗੇ ਜਿਹੜਾ ਫਿਰ ਲੱਗੇ ਪਤਾ ਵੀ ਹਾਂਜੀ ਹੈ ਕਿਸੇ ਦਾ ਘਰ ਹੈ ਨਾ ਕਈ ਬੜੇ ਵਧੀਆ ਥੋੜ੍ਹੇ ਜਿਹੇ ਵੱਡੇ ਵੱਡੇ ਡੋਰ ਹੁੰਦੇ ਆ ਅਤੇ ਬੜੇ ਡਿਜ਼ਾਈਨਰ ਜੇ ਹੁੰਦੇ ਆ ਸੋ ਉੱਦਾਂ ਦੇ ਜਿਹੜੇ ਬੜੇ ਵਧੀਆ ਡੋਰਸ ਦਾ ਕੰਮ ਤੁਸੀਂ ਕਰਾਉਣਾ ਵਿੰਡੋਜ਼ ਦਾ ਅਤੇ ਫਿਰ ਅਪਗ੍ਰੇਡ ਬੜਾ ਵਧੀਆ ਇਹਨਾਂ ਨੇ ਬਹੁਤ ਕੁਛ ਕਰ ਜਾਣਾ ਫਰੀ ਦੇ ਵਿੱਚ ਸੋ ਜੇ ਪੋਰਚ ਰੈਡੀ ਕਰਾਉਂਦੇ ਆ ਉਹ ਵੀ ਬੜਾ ਜ਼ਰੂਰੀ ਹੈ ਹਨਾ ਪੋਰਚ ਰੈਡੀ ਕਰਾਉਣਾ ਅਤੇ ਉਹਨੂੰ ਕਲਰ ਇਹਨਾਂ ਨੇ ਐਨ ਵਧੀਆ ਕਰਕੇ ਜਾਣਾ ਅਤੇ ਫਿਰ ਕਹਿੰਦਾ ਕਹਾਉਂਦਾ ਤੁਹਾਡਾ ਪੋਰਚ ਰੈਡੀ ਹੋ ਜਾਣਾ ਸੋ ਨੰਬਰ ਨੋਟ ਕਰੋ 647-926-0047-647-926-0047 ਅਤੇ ਲਓ ਜੀ ਅੱਛਾ ਮੈਂ ਨਗਰ ਨਿਗਮ ਜਿਹੜੀਆਂ ਇਲੈਕਸ਼ਨ ਦੇ ਰਿਜ਼ਲਟ ਆਏ ਆ ਉਹਦੀ ਗੱਲ ਕੀਤੀ ਪਰ ਤੁਸੀਂ ਆਏ ਨਹੀਂ ਕੁਛ ਕਹਿਣ ਵਿੱਚ ਨੂੰ ਚਲੋ ਆ ਰਹੀ ਸੀ ਤੁਹਾਡੀ ਕਾਲਾਂ ਪਰ ਹੁਣ ਨਹੀਂ ਕਿਸੇ ਦੀ ਕਾਲ ਆ ਰਹੀ ਅਤੇ ਜਦੋਂ ਸਾਡੇ ਸਪੋਂਸਰ ਸੀਗੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਅਤੇ ਹੁਣ ਸਾਰੇ ਬਹਿ ਗਏ ਚੁੱਪ ਕਰਕੇ ਆ ਜਾਓ ਫਟਾਫਟ ਦੱਸੋ ਵੀ ਨਗਰ ਨਿਗਮ ਇਲੈਕਸ਼ਨ ਜਿਹੜੇ ਰਿਜ਼ਲਟ ਹੈ ਉਹਦੇ 'ਚ ਜਿੰਨੇ ਤੱਕ ਮੈਂ ਦੇਖਿਆ ਉਦੋਂ ਤੱਕ ਤਾਂ ਆਮ ਆਦਮੀ ਪਾਰਟੀ ਹੈ ਨਾ ਆਮ ਆਦਮੀ ਪਾਰਟੀ ਅੱਗੇ ਆ ਗਈ ਅਤੇ ਜਿੱਤ ਗਈ ਹੈ ਸੀਟਾਂ ਉਹਨਾਂ ਨੇ ਬੜੀਆਂ ਲੈ ਲਈਆਂ 855 ਸੀਗੀਆਂ ਉਦੋਂ ਤੱਕ ਅਤੇ ਉੱਧਰ ਸ਼੍ਰੋਮਣੀ ਅਕਾਲੀ ਦਲ ਦੀਆਂ 166 ਮੈਂ ਦੇਖੀਆਂ ਕਿਉਂਕਿ ਉਹ ਤੋਂ ਬਾਅਦ ਹੋਰ ਵੱਧ ਗਈਆਂ ਹੋਣੀਆਂ ਕਿਉਂਕਿ ਇਹ ਜਿਹੜੇ ਮੈਂ ਰਿਜ਼ਲਟ ਦੇਖੇ ਸੀ 1741 ਰਿਜ਼ਲਟ ਜਿਹੜੇ ਉਹ ਆਏ ਆ ਅਤੇ 1977 ਜਿਹੜੇ ਟੋਟਲ ਸੀਟਾਂ ਹੈਗੀਆਂ ਹੈ ਨਾ ਸੋ ਹਾਲੇ ਨਾਲ ਦੀ ਨਾਲ ਕਿਉਂਕਿ ਕਾਊਂਟਿੰਗ ਹੋ ਰਹੀ ਹੋਣੀ ਆ ਸੋ ਕਾਂਗਰਸ ਨੂੰ ਮਿਲੀਆਂ 346 ਸੀਗੀਆਂ ਬੀਜੇਪੀ ਦੀਆਂ 133 ਅਤੇ ਅਦਰਸ ਇੰਡੀਪੈਂਡੈਂਟ ਵੀ ਬੜੇ ਜਿੱਤੇ ਆ 241 ਤੱਕ ਸੀਟਾਂ ਉਹਨਾਂ ਨੂੰ ਮਿਲੀਆਂ ਅਤੇ ਲਓ ਜੀ ਆਮ ਆਦਮੀ ਪਾਰਟੀ ਕਿਉਂਕਿ ਉਹਨਾਂ ਦੀ ਸਰਕਾਰ ਹੈ ਅਤੇ ਉਹ ਵੀ ਅੱਗੇ ਹੀ ਹੈ ਹੁਣ ਅਤੇ ਇਹਨਾਂ ਨੂੰ ਹੀ ਜ਼ਿਆਦਾ ਸੀਟਾਂ ਮਿਲੀਆਂ ਅਤੇ ਮੁਬਾਰਕਾਂ ਜੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਅਤੇ ਕਿੱਥੇ ਆ ਵੀ ਆਮ ਆਦਮੀ ਪਾਰਟੀ ਦੇ ਸਪੋਰਟਰਸ ਕੀ ਹਾਲ ਚਾਲ ਤੁਹਾਡਾ ਅਤੇ ਆ ਜਾਓ ਫਟਾਫਟ ਕਰੋ ਗੱਲਬਾਤ ਅਤੇ ਲਓ ਜੀ ਹੁਣ ਆਪਾਂ ਪਹਿਲਾਂ ਸਾਰਾਂਸ਼ ਨਾਲ ਕਰ ਲਈਏ ਗੱਲਬਾਤ ਸਾਰਾਂਸ਼ ਸਾਡੇ ਨਾਲ ਜੁੜੇ ਆ ਸਾਰਾਂਸ਼ ਕੀ ਹਾਲ ਚਾਲ
2: ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਤੁਸੀਂ ਦੱਸੋ ਜੀ
1: ਵਧੀਆ ਵਧੀਆ ਤੇ ਯੂਨੀ ਗਲੋਬਲ ਐਡਵਾਈਜ਼ਰੀ ਕੀ ਚੱਲ ਰਿਹਾ ਜੀ ਲੇਟੈਸਟ ਨਿਊਜ਼ ਕੀ ਆ
2: ਲੇਟੈਸਟ ਨਿਊਜ਼ ਇਹ ਹੈ ਕਿ ਲਾਈਕ ਥੋੜੇ ਅਵੇਅਰਨੈਸ ਕੋ ਬੜਾਇਆ ਹੈ ਹਮਨੇ ਔਰ ਵੀ ਕਿਉਂਕਿ ਸਿਰਫ ਦੋ ਬੈਚ ਰਹਿ ਗਏ ਹੈ ਔਰ ਦੋ ਮਹੀਨੇ ਰਹਿ ਗਏ ਹੈ ਜੋ ਨੈਕਸਟ ਅਕੈਡਮਿਕ ਇਅਰ ਸਟਾਰਟ ਹੋ ਰਹਾ ਹੈ 1 ਅਗਸਤ ਸੇ ਆਜ ਲਾਈਕ ਅਗਰ ਕੋਈ ਬੰਦਾ ਗਵਰਨਮੈਂਟ ਪ੍ਰੋਗਰਾਮ ਕਰਤਾ ਹੈ ਗਵਰਨਮੈਂਟ ਫੰਡਡ ਪ੍ਰੋਗਰਾਮ ਫੈਮਿਲੀ ਫੋਰ ਕਾ ਐਗਜ਼ਾਮਪਲ ਲੇ ਤੋ ਉਨਕੋ ਅਪ ਟੂ 80,000 ਕੀ ਫੰਡਿੰਗ ਬਣਤੀ ਹੈ ਸੋਖੇ ਜੇ ਕੋਰਸਿਸ ਨੋ ਏਜ ਲਿਮਿਟ ਨੋ ਕੈਚ ਔਰ ਬਾਕੀ ਫੰਡਿੰਗ ਉਨਕੇ ਡਾਇਰੈਕਟ ਉਨਕੇ ਅਕਾਊਂਟ ਮੇ ਆਤੀ ਹੈ ਅਬ ਉਸ ਫੰਡਿੰਗ ਮੇ ਹਾਫ ਪੋਰਸ਼ਨ ਅਪ੍ਰੋਕਸੀਮੇਟਲੀ $40,000 ਇਜ਼ ਨੋਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟ ਲੇਕਿਨ 1 ਅਗਸਤ ਕੇ ਬਾਅਦ ਜੋ 80,000 ਹੈ ਪੂਰਾ ਕਾ ਪੂਰਾ ਲੋਨ ਹੋ ਜਾਏਗਾ ਗਵਰਨਮੈਂਟ ਗ੍ਰਾਂਟਸ ਮੇ ਕੱਟ ਕਰ ਰਹੀ ਹੈ 1 ਅਗਸਤ ਕੇ ਬਾਅਦ ਜੋ ਨੈਕਸਟ ਅਕੈਡਮਿਕ ਇਅਰ ਸਟਾਰਟ ਹੋ ਰਹਾ ਹੈ ਦੋ ਬੈਚ ਹੀ ਰਹਿ ਗਏ ਹੈ ਤੁਸੀਂ ਬਸ ਅਵੇਅਰਨੈਸ ਕਾਲ ਬੁਲਾ ਰਹੇ ਹੋ ਇਹ ਪਲੈਨਿੰਗ ਚੱਲ ਰਹੀ ਹੈ ਅਭੀ
1: अच्छा अच्छा एलिजिबिलिटी बताएं एक बारी क्योंकि जितने भी हमारे लिसनर सुन रहे हैं उनको क्लियर हो थोड़ा कि एलिजिबल कौन कौन है ये ग्रांट लेने के लिए ताकि वो एजुकेशन अपनी ले सके
2: हाँ जी सो लाइक हम 7 ईयर से डील कर रहे हैं एजुकेशन कंसल्टेंट है हम हमारा ऑफिस मिसिसागा में है पर डेरी डेरी पे तो इसमें हम उन्हीं प्रोग्राम्स में डील करते

0: है जो गवर्नमेंट स्पॉन्सर्ड है, गवर्नमेंट फीस पे करती है कॉलेज को डायरेक्टली, साथ में आपको रहने खाने के लिए फंडिंग देती है, 30 से 100,000 डॉलर की फंडिंग होती है। इसका मेजर पोर्शन अप्रोक्सीमेटली हाफ पोर्शन इज नॉन रिफंडेबल टैक्स फ्री ग्रांट्स का पोर्शन। ये जो ग्रांट्स का पोर्शन है, जो ये जो फंडिंग है सारी फंडिंग, ये आपके इनकम में ऐड नहीं होती, तो आपका चाइल्ड बेनिफिट पे भी असर नहीं पड़ता इसका कुछ, इट्स वेरी गुड थिंग। अब इसमें लाइक एलिजिबिलिटी है मेन थिंग, आपकी 2024 के नोटिस ऑफ असेसमेंट पे इनकम अगर $70,000 से कम है तो ही इसको आप, तो ही फायदा है आपको इसका, सिर्फ कम होनी चाहिए, ज्यादा नहीं कर रहा, कम होनी चाहिए इससे। कि हमें गवर्नमेंट फंडिंग कर रही है, आपको बैंक नहीं कर रहा, बैंक आपकी इनकम ज्यादा चाहता है, गवर्नमेंट आपकी इनकम जितनी कम है उतना ज्यादा बेनिफिट होता है आपको यहाँ पे। एंड आपके क्या कहते हैं, बच्चे ज्यादा, नंबर ऑफ किड ज्यादा है, आप मैरिड है, आपकी अच्छी फंडिंग बन जाती है, पीआर स्टेटस होना चाहिए, प्रोटेक्टेड पर्सन या फिर आपका सिटीजन का स्टेटस होना चाहिए। एज लिमिट कुछ है नहीं, 40-50 साल सीनियर सिटीजन, डजंट मैटर, एज इज नॉट अ क्राइटेरिया बिकॉज एडुकेशन की उम्र नहीं होती और गवर्नमेंट को भी बात पता है, देयर इज नो लाइक पॉलिसी गवर्नमेंट की ना डिस्क्रिमिनेशन देशों में, और कोई क्रेडिट चेक नहीं होता इसके अंदर। अगर आप ऊबर ड्राइवर, सेल्फ एम्प्लॉयड, स्मॉल बिजनेस ओनर, ट्रक ड्राइवर, अनएम्प्लॉयड है, सिंगल मदर है, आपको अच्छा बेनिफिट है इससे। एंड इसमें लाइक 2-3 घंटे आपने क्लास लगानी है, यानी कि पूरा दिन आपने लगे रहना है, चाहे फोन पे लगाए चाहे कंप्यूटर पे लगाए।
1: सो के कोर्सेज में
0: असाइनमेंट है,
1: क्लासेस फुली ऑनलाइन है ना?
0: ज्यादातर क्लाइंट्स यही चूज करते हैं, हमारे पास तो ऑफलाइन वाले कोर्सेज भी है, सच एज HVAC, PSW, अर्ली चाइल्डहुड असिस्टेंट, बट ज्यादातर क्लाइंट चूज करते हैं फुली ऑनलाइन। सो के जे कोर्सेज, मैनेजमेंट के कोर्सेज, जो वो हमारे लाइक जो वो घर के कंफर्ट से कितनी हमारे क्लाइंट्स लगा रहे हैं क्लासेस, पास भी हो रहे हैं, स्किल भी डेवलप कर रहे हैं, असाइनमेंट्स है, एग्जामिनेशन नहीं है, फंडिंग अपने अकाउंट में हासिल कर चुके हैं, 7 ईयर्स से बिजनेस में है, बहुत लोगों को ऑलरेडी हेल्प कर चुके हैं।
1: अच्छा, आप उनकी इतनी हेल्प करते हो तो आपकी फीस क्या है?
0: हाँ, इसमें हमने ना फीस हम लेते बाद में, क्योंकि लोगों को बहुत ज्यादा वो होके लगेगी कि हम पे है ना, आप तो छोड़ा, मैं बहुत टाइम हो गया सर, तो ये चीजें एम फैसिलिटी के साथ हमें बहुत ज्यादा टाइम हो चुका है, मतलब 1 से 1.5 साल हो चुका है, अब सबको पता ही है कि कैसे प्रोसेस चलता है। हमारे इतने क्लाइंट्स जो पहले करा चुके वो भी मैं सुन सुने कहते हैं सर आपको आज सुना, आज से सुना है ना। तो इसमें अब ये चीज है कि हमारी फीस काम होने के बाद $199 से $499 है। यस, आप सही समझ रहे हैं कि आपको तो बहुत फायदा हो रहा है, फैमिली ऑफ 5 है, हस्बैंड वाइफ दोनों पढ़ देने, 3 बच्चे उनके मान के चलो, तो उनको अप टू 100,000 की फंडिंग मिलती है, जिसमें से $50,000 नॉन रिफंडेबल ग्रांट्स है, और जो रेस्ट $50,000 है वो आपने ऑप्शनल लोन है, 1.5 साल बाद लौटाना स्टार्ट करना है, शुरू में ब्याज दर है 0%, 1.5 साल बाद लौटाना स्टार्ट करना है, और उस टाइम में ब्याज दर क्या है, सिर्फ 2.5% पूरे साल का, मतलब 50,000 पर सिर्फ $45,000 ब्याज है 1 महीने का, $45 फॉर 10 ईयर्स, 50,000 का आपने 55,000 वापस करना है 10 साल में, मतलब ऐसा लोन में नो क्रेडिट चेक के, और ग्रांट तो नॉन रिफंडेबल टैक्स फ्री है, फैमिली ऑफ 2 है तो आप टू 45,000 की फंडिंग है, इसमें से 25,000 ग्रांट है और बाकी 20,000 जो है ऑप्शनल लोन है। बट ये 1 अगस्त से पहले जो बैचेस है उनके लिए, तो 2 बैच रह गए हैं, आपको अभी एनरोल करना पड़ेगा एंड ऑफ फर्स्ट वीक ऑफ जून, 8 जून के आसपास नेक्स्ट बैच स्टार्ट है, और 1 जुलाई में, दैट्स इट। अभी एनरोल करोगे तो 60,000 के ग्रांट फंडिंग आपके अकाउंट में आती, मेरे अकाउंट में नहीं आती, और हमारी फीस काम होने के बाद $199 से $499 है, कोई परसेंटेज, कोई कमीशन नहीं है। गवर्नमेंट बिलियन डॉलर रिफ्यूजी के अकोमोडेशन पे लगा देती है, होटल्स बिल्स पे, हेल्थ केयर पे लगा देती है, फॉरन एड में इतना पैसा बाहर चला जाता है, जब एडुकेशन में लगाती है, मैं लगता है भाई सब कुछ कैच होगा, देयर इज नो कैच इन इट, हम कोई और फंडिंग में डील ही नहीं करते, इसमें कैच होता है।
1: बहुत अच्छी बात है, तो मैं नंबर दे देती हूँ एक बार, और नंबर है जी सरांश नु, तुसी कॉल करनी है 437-264-3175, 437-264-3175। एक बार एड्रेस भी बता दें सरांश।
0: एड्रेस है जी 218 एक्सपोर्ट बुलेवर्ड, हरेंटरी डेरी पे, आप आज भी आ सकते हैं, कल भी हमारा ऑफिस 11 से 4 ओपन है, और लाइक कोई कैच नहीं है जी इसके अंदर, और डॉक्यूमेंट्स भी, नोटिस असेसमेंट हो गया, आपका मैरिज सर्टिफिकेट, बर्थ सर्टिफिकेट, जितनी इनकम कम है उतनी ज्यादा फंडिंग, गवर्नमेंट में आपके डॉक्यूमेंट्स पहले से होते हैं, कोई हैंकी पैंकी, कोई हेरा फेरी है ही नहीं, ना कमीशन है, ना सेटिंग है, ना कोई अप्रोच है,
1: ठीक है। अच्छा,
0: नंबर अपलोड करें हमारा,
1: 7 डेज खुले रहते हैं,
0: 6 डेज खुले रहते हैं, अब 7 डेज नेक्स्ट मंथ से लग रहा है 7 डेज खुलना पड़ेगा।
1: ओके, कौन से दिन बंद रहते हैं, संडे को?
0: संडे बंद है फिलहाल अभी।
1: ओके ठीक है, ते मंडे टू सैटरडे ओपन होंगे जी, ते टाइमिंग्स की है, टाइमिंग्स भी दस दो।
0: हाँ जी, सुबह 10:30 से 11 से स्टार्ट हो जाता है ऑफिस, स्टाफ आना शुरू हो जाता है, 11 बजे सब पहुंच जाते हैं, 11 से लेकर 6:30 बजे तक ऑफिस ओपन रहता है, सैटरडे को 11 से 4 ओपन है।
1: ठीक है,
0: बाकी कॉल पे भी कर सकते हैं, कॉल पे तो हम लाइक हमारा 9 बजे तक भी कॉल भी कर सकते हैं, आप हमें अभी भी कॉल कर सकते हैं। और ऐसे नहीं कि अपना ऑफिस आना ही आना है, वर्चुअली भी कम से कम 30-40% क्लाइंट्स वर्चुअली रिटेन हो जाते हैं।
1: ठीक है,
0: सो बाकी तो इसमें नंबर देता हूँ अपना जी, 437-264-31-75 437-264-31-75 यूनिक ग्लोबल एडवाइजरी, उन्हें कॉल करें 437-264-3175 नंबर अगेन 437-264-3175 साडा प्रॉपर ऑफिस आएगा, तो उन्हें एक्सपर्ट बोलने को 1830 से 7 इयर्स के बिजनेस में बहुत तो कोशिश कर चुके हैं ऑलरेडी हम
1: जी। थैंक यू,
0: थैंक यू
1: जी, बहुत बहुत धन्यवाद। बिल्कुल जी, तुसी सारांश नाल गलबात करो, 437-264-3175 ते गलबात हो सकती है। ते साडे नाल कॉलर जुड़े आ, हांजी सत श्री अकाल।
2: ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ, ਤੇ ਥੈਂਕ ਯੂ ਤੁਹਾਡਾ ਟਾਈਮ ਲੈਣ ਦਾ। ਹਾਂਜੀ, ਤੇ ਮੈਂ ਗੱਲ ਕਰਨੀ ਸੀ ਜੀ ਪੰਜਾਬ ਦੀਆਂ ਇਲੈਕਸ਼ਨਾਂ ਬਾਰੇ, ਕਰ ਸਕਦੇ ਆ ਜੀ?
1: ਹਾਂਜੀ ਜਰੂਰ ਕਰੋ, ਮੈਂ ਤਾਂ ਪੁੱਛ ਰਹੀ ਹਾਂ ਵੀ ਦੱਸੋ ਭਾਈ ਕਿਹੜੇ ਅੱਗੇ ਆ ਗਏ, ਤੁਹਾਡੀ ਕਾਲ ਬੜੇ ਦਿਨਾਂ ਬਾਅਦ ਆਈ।
2: ਮੈਂ ਚੰਗੇ ਕੰਮ, ਮੈਂ ਇੱਥੇ ਹੀ ਸੀਗਾ ਜੀ, ਅੱਜ ਕੱਲ ਟਾਈਮ ਥੋੜਾ ਆਪਣੇ ਟਰੈਕਿੰਗ ਦੇ ਵਿੱਚ ਆ, ਤੇ ਇੱਦਾਂ ਕੋਈ ਕਈ ਵਾਰੀ ਹੁੰਦਾ ਨੀ ਆ,
1: ਤੇ
2: ਏਦਾਂ ਸੀਗਾ ਮੈਨੂੰ ਥੋੜੀ ਦੇਰ ਪਹਿਲਾਂ ਪਤਾ ਲੱਗਾ ਵੀ ਤੁਸੀਂ ਆ ਗਏ ਹੋ ਵਾਪਸ, ਗੁਰਜੀਤ ਨੇ ਦੱਸਿਆ ਸੀਗਾ ਮੈਨੂੰ।
1: ਠੀਕ ਹੈ,
2: ਤੇ ਬਾਕੀ ਪਹਿਲਾਂ ਤਾਂ ਜੀ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਮਤਲਬ ਵਧਾਈ ਜੇ ਪਾਤਰ ਰਹੇ ਹੋ, ਤੇ ਜਿਹਨਾਂ ਨੇ ਦੁਬਾਰਾ ਫੇਰ ਮਤਲਬ ਇਹ ਦੁਬਾਰਾ ਨੀ ਮਤਲਬ ਇਹ ਪਹਿਲੀ ਵਾਰੀ ਹੋਈਆਂ ਇਲੈਕਸ਼ਨਾਂ ਜਿਹੜੀਆਂ ਗਿਆ, ਤੇ ਉਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਮਤਲਬ 50 ਸੀਟ ਜਿੱਤਿਆ, ਜਿਹੜੀ ਵੈਕਿਊਮ ਕਰ ਦਿੱਤਾ ਸੀ, ਅਸੀਂ ਝਾੜੂ ਨੀ ਦੇ ਰਹੇ ਸੀ, ਖੁੰਜੇ ਖਾਂਜੇ ਰਹਿ ਗਏ, ਉਹ 27 ਚ ਦੇਵਾਂਗੇ। ਤੇ ਟਾਂਟਾ ਦੇ ਵਲੰਟੀਅਰ ਸਾਡੇ ਜੀ ਆਪਣੇ ਗੁਰਜੀਤ ਗੋਸਲ ਤੇ ਆਪਣੇ ਬਲਦੇਵ ਸਿੰਘ ਜੀ ਚੱਕੀ ਵਾਲੇ, ਤੇ ਨਾਲ ਆਪਣੇ ਬਾਈ ਬਾਈ ਜੀ ਤੇ ਅਨੁਰਾਗ ਸ਼੍ਰੀਵਾਸਤਵ, ਤੇ ਉਹ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਜਿਹੜੇ ਬੰਦੇ ਆ, ਉਹ ਸਾਰੇ ਵਧਾਈ ਦੇ ਪਾਤਰ ਨੇ, ਉਹ ਵੀ ਜਿਹਨਾਂ ਨੇ ਮਤਲਬ ਹਮੇਸ਼ਾ ਹੀ ਸੱਚ ਦੇ ਉੱਤੇ ਉੱਤੇ ਗੱਲਬਾਤ ਕੀਤੀ ਹੈ। ਔਰ ਇਹ ਦੇਖੋ ਬੀਜੇਪੀ 7 ਬੰਦੇ ਲੈ ਗਈ ਆਪ ਪਾਰਟੀ ਵਾਲਿਆਂ ਦੇ, ਮੈਂ ਤਾਂ ਅੱਗੇ ਵੀ ਰੇਡੀਓ ਤੇ ਗੱਲ ਕਰਦਾ ਹੁੰਦਾ ਵੀ ਪੰਜਾਬ ਦਾ ਵੋਟਰ ਸਾਡੇ ਨਾਲੋਂ, ਈਵਨ ਬ੍ਰਹਮਟਨ ਵਾਲਿਆਂ ਦਾ ਵੀ ਬਹੁਤ ਸਿਆਣਾ, ਜਿੱਥੇ ਪੰਜਾਬੀ ਗੱਡਾ ਚ ਬੈਠੇ ਇਹਨਾਂ ਨਾਲੋਂ ਪੰਜਾਬ ਦਾ ਵੋਟਰ ਚ ਸਿਆਣਾ ਆ, ਉਹਨੂੰ ਪਤਾ ਮੈਂ ਕਿਹਨੂੰ ਵੋਟ ਪਾਣੀ ਆ, ਕਿਹੜਾ ਮੇਰੇ ਬੱਚਿਆਂ ਦੀ ਗੱਲ ਕਰਦਾ, ਕਿਹੜਾ ਕ੍ਰਾਈਮ ਦੀ ਗੱਲ ਕਰਦਾ, ਕਿਹੜਾ ਜੋਬਾਂ ਦੀ ਕਰਦਾ। ਔਰ ਉਹਦੇ ਉੱਤੇ ਉਹਨਾਂ ਨੇ ਦੁਬਾਰਾ ਇਸ ਕਰਕੇ ਉਹ ਫਸਫਾ ਦਿੱਤਾ ਉਹਨਾਂ ਨੂੰ। ਔਰ ਅੱਗੇ ਤੇ ਸਰਕਾਰ ਜਿਹੜੇ ਕੰਮ ਕੀਤੇ ਆ ਜੀ, ਤਾਂਹੀਓ ਉਹਨਾਂ ਨੂੰ ਵੋਟਾਂ ਮਿਲੀਆਂ। ਬੀਜੇਪੀ 7 ਬੰਦੇ ਲੈ ਗਈ ਆਮ ਪਾਰਟੀ ਦੇ, 7 ਵਲੰਟੀਅਰ ਰਾਜ ਸਭਾ ਦੇ ਮੈਂਬਰ ਸੀਗੇ, ਉਹ ਜਾ ਕੇ ਉਹ ਤੋਂ ਬਾਅਦ ਦੇਖ ਲਓ ਲੋਕਾਂ ਨੇ ਕੀ ਦਿੱਤਾ, ਉਹ ਵੀ ਚਲ ਗਏ, ਉਹ ਭਗਵੰਤ ਮਾਨ ਦਾ ਭਰਾ ਆ ਗਿਆ ਨਾਲ ਇਹਨਾਂ ਦੇ, ਉਹ ਫਲਾਂਗਾ ਚਲ ਗਿਆ, ਉਹ ਏਦਾਂ ਚਲ ਗਿਆ। ਨਹੀਂ, ਅੱਜ ਪਿੰਡਾਂ ਦੇ ਵਿੱਚ ਮੈਡਮ ਜੀ ਤੁਸੀਂ ਇਹ ਦੇਖ ਲਓ, ਲੱਖਾਂ ਰੁਪਇਆ ਦੀਆਂ ਗ੍ਰਾਂਟਾਂ ਗਈਆਂ ਪਿੰਡਾਂ ਦੇ ਵਿੱਚ, 2 ਕਰੋੜ ਰੁਪਇਆ ਵੀ ਲੈ ਗਏ ਪਿੰਡਾਂ, ਮੈਂ ਗੁਆਹੀ ਰਹਿੰਦਾ, ਮੇਰੇ ਪਿੰਡ ਖੁਦ 33 ਲੱਖ ਦਾ ਸਟੇਡੀਅਮ ਤਿਆਰ ਹੋ ਰਿਹਾ ਪਿੰਡਾਂ ਦੇ ਵਿੱਚ, 3200 ਪਿੰਡਾਂ ਦੇ ਵਿੱਚ ਛੋਟੇ ਟਾਈਪ ਦੇ ਸਟੇਡੀਅਮ ਬਣਾ ਰਹੀ ਹੈ। ਸਾਡਾ ਯੂਥ ਖੇਡੇਗਾ, ਅੱਜ ਅਸੀਂ ਪੰਜਾਬ ਦੀ ਕ੍ਰਿਕਟ ਦੇ ਵਿੱਚ, ਹਾਕੀ ਦੇ ਵਿੱਚ, ਵਿਮਨਸ ਕ੍ਰਿਕਟ ਟੀਮ ਦੇ ਵਿੱਚ, ਅੱਜ ਸਾਡਾ ਏਸ਼ੀਆ ਦਾ ਜਿਹੜਾ ਸਾਡਾ ਨੈਸ਼ਨਲ ਅਥਲੀਟ ਜਿਹੜਾ ਆਪਣਾ ਮੁੰਡਾ ਜਲੰਧਰ ਤੋਂ, ਆ ਪਿਛਲੇ ਹਫ਼ਤੇ ਉਹਨੇ ਨਵਾਂ ਆਪਣੇ ਰਿਕਾਰਡ ਬਣਾਇਆ ਇੰਡੀਆ ਦਾ, ਪੰਜਾਬ ਸਰਕਾਰ ਦੇ ਪਹਿਲਾਂ ਪੈਸਾ ਦੇ ਰਹੀ ਹੈ, 32 ਕਰੋੜ ਉਹਨੇ ਖਿਡਾਰੀਆਂ ਨੂੰ ਦਿੱਤਾ। ਇਸ ਕਰਕੇ ਲੱਤਾਂ ਖਿੱਚੀਆਂ ਛੱਡੋ, ਬੀਜੇਪੀ ਦਾ ਇੰਡੀਆ ਦੇ ਵਿੱਚ ਕੋਈ ਆਧਾਰ ਨਹੀਂ, ਪੰਜਾਬ ਵਿੱਚ ਤੇ ਹੈ ਹੀ ਨਹੀਂ ਆ, ਆਹ ਹੁਣ ਬੈਲਟ ਪੇਪਰ ਤੇ ਵੋਟਾਂ ਪਈਆਂ, ਅਗਰ ਇਹੀ ਵੋਟਾਂ ਈਵੀਐਮ ਤੇ ਪੈਣੀਆਂ, ਬੀਜੇਪੀ ਨੇ ਇੱਥੇ ਵੀ ਜਿੱਤਣਾ ਸੀ, ਬੀਜੇਪੀ ਨੇ ਇੱਥੇ ਵੀ ਜਿੱਤਣਾ ਸੀ। ਅੱਜ 52 ਸੀਟਾਂ ਆਈਆਂ, ਲੋਕੀ ਰੌਲਾ ਕਈ ਮੀਡੀਆ ਵਾਲੇ ਪਾਉਂਦੇ ਆ, ਦੇਖੋ ਜੀ ਸ਼ਹਿਰਾਂ ਦਾ ਵੋਟ ਜਿਹੜਾ ਆ ਉਹ ਆਪਣੇ ਉਹ ਸਾਰਾ ਬੀਜੇਪੀ ਨੂੰ ਜਾਊਗਾ, ਇਹ ਨਹੀਂ, ਕਿਉਂਕਿ ਦੇਖੋ ਮੈਡਮ ਜੀ, ਅਗਰ ਪਿੰਡ ਦਾ ਕਿਸਾਨ ਜ਼ਿਮੀਦਾਰ ਜਾਂ ਮਜ਼ਦੂਰ ਜਿਹੜਾ ਪਿੰਡ ਦੇ ਵਿੱਚ ਲੋਕੀ ਰਹਿੰਦੇ, ਜੇ ਛੋਟੀਆਂ ਜੋਬਾਂ ਕਰਦੇ ਨੇ, ਅਗਰ ਉਹਨਾਂ ਨੂੰ ਕੋਈ ਫਾਇਦਾ ਹੋ ਰਿਹਾ, ਤੇ ਭਾਈ ਉਹ ਸ਼ਹਿਰ ਵਿੱਚ ਜਾ ਕੇ ਸਮਾਨ ਖਰੀਦਣਗੇ। ਜੇ ਕੋਈ ਪੈਸਾ ਸਰਕਾਰ ਕਿਸੇ ਦਾ ਕੋਈ ਬਜਟ ਨਹੀਂ ਕਰਾ ਰਹੀ, ਕੋਈ ਜੋਬਾਂ ਨਹੀਂ ਦੇ ਰਹੀ, ਤੇ ਜਿਹੜਾ ਬਿਜ਼ਨਸਮੈਨ ਆ, ਦੁਕਾਨਦਾਰ ਆ, ਉਹ ਕਿੱਥੋਂ ਆਊਗਾ? ਔਰ 52 ਸੀਟਾਂ ਆਈਆਂ ਬੀਜੇਪੀ ਦਾ ਸਾਰੇ ਇੰਡੀਆ ਵਿੱਚ ਕੋਈ ਰਾਹ ਨਹੀਂ ਆ।
1: ਟੋਟਲ ਸੀਟਾਂ ਕਿੰਨੀਆਂ ਹੁਣ ਹੋ ਗਈਆਂ ਆਮ ਆਦਮੀ ਪਾਰਟੀ ਦੀਆਂ?
2: 1900 ਸੀਗਾ ਜੀ, ਤੇ ਲੇਟਾ ਗਿਆ ਜੀ, 1200 ਤੱਕ ਤਾਂ ਮੇਰੇ ਕੋਲ ਆ ਗਿਆ ਆ ਇਹਨਾਂ ਦੇ ਵਿੱਚ, ਤੇ ਜਿੱਤ ਸਕੀਆਂ, ਇਹ ਜਿੱਤ ਲਈਆਂ ਨੇ ਇਹਨਾਂ ਨੇ, ਤੇ ਮਤਲਬ ਦੇਖ ਲਓ ਇੰਨਾ ਫਰਕ ਪਿਆ, 21 ਦਾ 20 ਆਮ ਆਦਮੀ ਪਾਰਟੀ, ਇੱਕ ਉਹਨਾਂ ਨੇ ਮਿਲ ਗਈ, ਕਾਂਗਰਸ ਦੇ ਲਓ ਜੀ ਤੀਜੇ ਨੰਬਰ ਦੂਜੇ ਤੇ ਆ, ਸ਼੍ਰੋਮਣੀ ਅਕਾਲੀ ਦਲ ਤੀਜੇ ਤੇ ਆ, ਬਾਕੀ ਬੀਜੇਪੀ ਚੌਥੇ ਤੇ ਆ,
1: ਵਿਸ਼ਵ
2: ਗੁਰੂ ਨੇ ਬਾਰਕਵਾਦੀ ਪਾਪਕ ਨੇ ਟਾਂਕਾ ਵਜਾ ਲਿਆ।
1: ਚਲੋ ਤੁਹਾਡਾ
2: ਟਾਈਮ ਦੇਣ ਦਾ ਜੀ
1: ਬਹੁਤ ਬਹੁਤ ਧੰਨਵਾਦ, ਥੈਂਕ ਯੂ। ਥੈਂਕ ਯੂ, ਤੇ ਭਾਜੀ ਖੁਸ਼ ਬੜੇ ਆ, ਤੇ ਮੈਨੂੰ ਪਤਾ ਸੀਗਾ ਕਿ ਅੱਜ ਭਾਜੀ ਦੀ ਕਾਲ ਆਉਣੀ ਚਾਹੀਦੀ ਆ, ਤੇ ਆ ਗਈ ਹੈ ਨਾ। क्योंकि आम आदमी पार्टी ਨਾਲ ਜੁੜੇ ਹੋਏ ਆ ਤੇ ਫਿਰ ਆਬਵੀਅਸ ਹੈ ਕਿ ਜਦੋਂ ਜਿੱਤ ਪ੍ਰਾਪਤ ਹੋਈ ਤੇ 1200 ਤੱਕ ਕਹਿੰਦੇ ਸੀਟਾਂ ਮਿਲ ਗਈਆਂ ਹੈਗੀਆਂ ਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਵਾਲੇ ਵਿਚਾਰੇ ਬੜੇ ਟੱਪ ਰਹੇ ਆ ਕਹਿੰਦੇ ਵੀ ਸਾਨੂੰ ਤਾਂ ਮਿਲੀਆਂ ਨਹੀਂ ਇੰਨੀਆਂ ਤੇ ਲਓ ਜੀ ਆਪਾਂ ਹੁਣ ਰਾਜਵੀਰ ਨਾਲ ਕਰੀਏ ਗੱਲਬਾਤ ਤੇ ਰਾਜਵੀਰ ਤੋਂ ਆਪਾਂ ਲੈਂਦੇ ਆ ਸੈੱਲ ਫੋਨ ਡੀਲਸ ਤੇ ਇੰਟਰਨੈਟ ਦੀਆਂ ਡੀਲ ਜੀ ਰਾਜਵੀਰ
0: ਹਾਂਜੀ ਸਤਿ ਸ਼੍ਰੀ ਅਕਾਲ ਤੇ ਸਨ ਲਿਸਨ ਪਿਆਰ ਵੀ ਸਤਿ ਸ਼੍ਰੀ ਅਕਾਲ ਜੀ ਤੇ ਸੈੱਲ ਫੋਨ ਡੀਲ ਕਿਹੜੀਆਂ ਚੱਲ ਰਹੀਆਂ ਜੀ ਅੱਗੇ ਆਪਾਂ ਆਲਵੇਸ ਅਨਾਉਂਸ ਕਰਦੇ ਹਾਂ ਤੁਸੀਂ ਕੋਂਬੋ ਲੈ ਸਕਦੇ ਹਾਂ ਆਪਣੇ ਕੋਲ ਸਪੈਸ਼ਲ ਪਲਾਨ ਹੈਗਾ 4 ਲਾਈਨਾਂ ਦਾ ਫੈਮਿਲੀ ਪੈਕੇਜ ਚੱਲ ਰਿਹਾ ਕਿਹਦੇ ਵਿੱਚ ਪਹਿਲੀ ਲਾਈਨ ਤੋਂ $30 ਤੋਂ ਪਲਾਨ ਤੋਂ ਸ਼ੁਰੂ ਹੋ ਜਾਂਦੀ ਹੈ ਮਿਨੀਮਮ ਕੰਪਨੀ ਵਾਲੇ ਕਹਿੰਦੇ 4 ਲਾਈਨਾਂ ਚਾਹੀਦੀਆਂ ਪਰ ਇੱਕ ਅੱਧੀ ਵੀ ਲੈਣੀ ਆਪਾਂ ਉਹ ਵੀ ਕਰਵਾ ਦੀ ਦੀ ਹੈ ਕਿਹੜਾ ਵਰਲਡ ਪਲਾਨ ਹੈ $50 ਦਾ ਫਸਟ ਪਹਿਲੀ ਲਾਈਨ ਹੋਊਗੀ $50 ਚ ਵਰਲਡ ਪਲਾਨ ਨੂੰ ਕਹਿੰਦੇ ਅਨਲਿਮਿਟਿਡ ਕੈਨੇਡਾ ਵਾਈਡ ਹੋਊਗਾ USA ਮੈਕਸੀਕੋ ਈਵਨ ਤੁਸੀਂ ਇੰਡੀਆ ਜਾਓ ਯੂਰਪ ਜਾਓ ਦੁਬਈ ਵੇਕੇਸ਼ਨ ਤੇ ਜਾਂਦੇ ਹੋ ਜਾਂ ਕਿਤੇ ਵੀ ਜਾਂਦੇ ਹੋ ਪੂਰੇ ਵਰਲਡ ਚ ਮਹੀਨੇ ਦਾ ਬਿੱਲ ਤੁਸੀਂ ਸਿਰਫ $50 ਦੇਣਾ ਹੈਗਾ ਮੇਨ ਲਾਈਨ $50 ਚ ਵਰਲਡ ਪਲਾਨ ਦੇ ਨਾਲ ਤੁਸੀਂ ਲੈ ਸਕਦੇ ਡਾਟਾ ਦੀ ਕੋਈ ਟੈਨਸ਼ਨ ਨਹੀਂ ਅਨਲਿਮਿਟਿਡ ਡਾਟਾ ਜਿੱਦਾਂ ਕੈਨੇਡਾ ਚ ਨਾ ਇੱਦਾਂ ਤੁਸੀਂ ਦੂਜੀ ਕੰਟਰੀਆਂ ਜਾ ਕੇ ਚਲਾ ਸਕਦੇ ਹੋ ਦੂਜੀ ਆਪਸ਼ਨ ਹੈ 40 ਚ ਉਹ ਵੀ ਅਨਲਿਮਿਟਿਡ ਡਾਟਾ ਹੀ ਹੈ ਉਹ ਚ ਕੈਨੇਡਾ US ਮੈਕਸੀਕੋ ਹੈਗਾ ਤਿੰਨੇ ਜਗ੍ਹਾ ਰੋਮਿੰਗ ਇੰਕਲੂਡ ਹੋਊਗੀ ਈਵਨ ਤੁਸੀਂ ਕੈਨੇਡਾ ਤੇ ਰਹਿ ਕੇ ਇੰਡੀਆ ਪਾਕਿਸਤਾਨ ਯੂਰਪ 27 ਕੰਟਰੀਆਂ ਤੁਸੀਂ ਕੈਨੇਡਾ ਚ ਰਹਿ ਕੇ ਵੀ ਕਾਲਾਂ ਕਰ ਸਕਦੇ ਹੋ ਤੇ ਅਗਰ ਆਪਾਂ ਡਾਟਾ ਘੱਟ ਚਾਹੀਦਾ ਹੈ $30 ਦੀ ਆਪਸ਼ਨ ਵੀ ਅਵੇਲੇਬਲ ਹੈ ਕਿਤੇ ਤੁਹਾਨੂੰ 60 GB ਡਾਟਾ ਪੂਰਾ ਫਾਸਟ ਚੱਲਦਾ ਉਸ ਤੋਂ ਬਾਅਦ ਸਲੋ ਹੋ ਜਾਂਦਾ ਪਰ ਉਹ ਵੀ ਇੱਕ ਤਰ੍ਹਾਂ ਲਾਈਕ ਅਨਲਿਮਿਟਿਡ ਨਾ ਪਰ ਇਸ 60 GB ਪੂਰਾ ਫਾਸਟ ਚੱਲਣਾ ਹੈਗਾ ਕੈਨੇਡਾ ਵਾਈਡ ਸਿਰਫ ਉਹ ਚ ਕਾਲਿੰਗ ਹੋਊਗੀ ਤੁਸੀਂ ਮਿਕਸ ਐਂਡ ਮੈਚ 4 ਲਾਈਨਾਂ ਦਾ ਇੱਕ ਬੰਡਲ ਕਰਵਾ ਸਕਦੇ ਹੋ ਅਗਰ ਸਿੰਗਲ ਲਾਈਨ ਵੀ ਚਾਹੀਦੀ 50 ਚ ਵਰਡ ਲਾਈਨ ਉਹ ਵੀ ਤੁਹਾਨੂੰ ਅਸੀਂ ਕਰਵਾ ਕੇ ਦੇ ਸਕਦੇ ਹਾਂ ਅਗਰ ਇਹਨਾਂ ਨਾਲ ਫੋਨ ਲੈਣਾ ਤੇ ਸੈਮਸੰਗ S25 ਅਲਟਰਾ $5 ਲੱਗਾ ਤੇ ਏਅਰ ਵੀ ਸਪੈਸ਼ਲ 0 ਤੇ ਚੱਲ ਰਿਹਾ ਤੇ S26 ਵੀ 0 ਤੇ ਹੈ ਤੇ ਤੁਸੀਂ ਇਹਨਾਂ ਨਾਲ ਫੋਨ ਵੀ ਐਡ ਕਰਾਉਣਾ $10 ਪਲਾਨ ਦੇ ਵੱਧ ਹੀ ਜਾਂਦੇ ਨੇ ਤੁਸੀਂ ਇਹਨਾਂ ਨਾਲ ਫੋਨ ਵੀ ਐਡ ਕਰਵਾ ਸਕਦੇ ਹੋ ਨੰਬਰ ਹੈ ਜੀ ਆਪਣਾ 645-766-3545 ਅਗਰ ਇਹਨਾਂ ਇੰਟਰਨੈਟ ਦਾ ਕੋਂਬੋ ਲੈਣਾ $65 ਦਾ ਜੀ 3 ਸਾਲ ਦਾ ਕੰਟਰੈਕਟ $600 ਬਿੱਲ ਕਰਾਈਦਾ ਅਗਰ ਤੁਸੀਂ ਬਿਨਾਂ ਕੋਂਬੋ ਤੋਂ ਲੈਣਾ ਇੰਟਰਨੈਟ ਤੇ 1.5 GB $55 ਚ ਜੋ ਅਗਰ 3000 ਦੀ ਸਪੀਡ ਹੈਗੀ $60 ਜਗ੍ਹਾ ਡਿਪੈਂਡ ਹੈ ਹਰ ਏਰੀਆ ਚ ਡਿਫਰੈਂਟ ਪ੍ਰੋਵਾਈਡਰ ਦੀ ਸਰਵਿਸ ਅਵੇਲੇਬਲ ਨਹੀਂ ਕਿਤੇ ਰੋਜਰ ਹੈ ਕਿਤੇ ਬੈਲ ਹਰ ਕੇ ਦੀ ਵੱਖਰੀ ਵਜ੍ਹਾ ਤੁਹਾਡਾ ਐਡਰੈਸ ਪਾ ਕੇ ਆਪਾਂ ਤੁਹਾਨੂੰ ਦੱਸ ਸਕਦੇ ਕਿਹੜੀ ਕੰਪਨੀ ਦੀ ਸਪੀਡ ਅਵੇਲੇਬਲ ਹੈਗੀ ਹੈ ਨੰਬਰ ਹੈ ਜੀ 646-766-3545
1: ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਬਿਲਕੁਲ ਜੀ ਤੁਸੀਂ ਜ਼ਰੂਰ ਕੰਟੈਕਟ ਕਰੋ ਤੇ ਵਧੀਆ ਡੀਲਸ ਜੇ ਲੈਣਾ ਲੈਣੀ ਹੈ ਤੇ ਫਿਰ ਤੁਸੀਂ ਜ਼ਰੂਰ ਕਾਲ ਕਰੋਗੇ ਰਾਜਵੀਰ ਨੂੰ ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਭਾਜੀ ਕੀ ਹਾਲ ਚਾਲ
2: ਜੀ ਕਮਲਜੀਤ ਭਾਈ ਤਾਂ ਪੂਰੇ ਖੁਸ਼ ਹੋ ਸਾਰੀ ਹੈ ਜੀ
1: ਪੂਰੇ ਖੁਸ਼ ਹਾਂ
2: ਹਾਂਜੀ ਸਾਰਾ ਆਪਣਾ ਕੈਨੇਡਾ ਖੁਸ਼ ਆ ਤੇ ਬਾਕੀ ਬੀਜੇਪੀ ਨੂੰ ਮੇਰਾ ਕੋਈ ਸੀਟ ਮਿਲੀ ਉਹਨੂੰ ਮਿਲੀ ਨਹੀਂ ਕੋਈ
1: ਘੱਟ ਮਿਲੀਆਂ ਉਹਨਾਂ ਨੂੰ
2: ਪਰ ਨਾਲੇ ਤੁਸੀਂ ਭਾਈ ਢਿੱਲੋਂ ਸੀ ਬਾਦ ਨਾ ਪਤਾ ਲਾਸਟ ਟਾਈਮ ਤੇ ਉਹਨੂੰ ਕਹਿੰਦੇ ਨਹੀਂ ਉੱਥੇ ਨਹੀਂ ਕਹਿੰਦੇ ਵੋਟ ਪਾਈ ਦੱਸਦੇ ਸੀ
1: ਠੀਕ ਹੈ
2: ਤੇ ਬਾਕੀ ਇੱਥੇ ਵੀ ਕੁਝ ਜੁਗਾੜ ਕਰਨਾ ਪੈਣਾ ਆਪਾਂ ਨੂੰ ਇੱਥੇ ਵੀ ਬਹੁਤ ਬੁਰਾ ਹੋਇਆ ਪਿਆ ਸਿਟੀ ਆ ਵੀ ਤੇ ਅੰਟਾਰੀਓ ਗਵਰਨਮੈਂਟ ਕੁਝ ਕਰਦੀ ਨਹੀਂ ਜੀ
1: ਠੀਕ ਹੈ ਜਦੋਂ ਇੱਥੇ ਇਲੈਕਸ਼ਨ ਹੋਏ ਤਾਂ ਦੇਖਣਾ ਪੈਣਾ ਬਿਲਕੁਲ
2: ਹਾਂ ਜੀ ਇੱਥੇ ਆਪਾਂ ਨੂੰ ਦੇਖਣਾ ਪੈਣਾ ਆਪਣੀ ਆਪਣੇ ਕੈਨੇਡਾ ਵਾਲੀ ਅੰਟਾਰੀਓ ਵਾਲੀ ਸਿਟੀ ਵਾਲੀ ਇਹ ਕੁਝ ਨਹੀਂ ਕਰਦੇ ਜੀ ਇਹ ਟੈਕਸ ਮਨੀ ਆਪਣੀ ਵੇਸਟ ਹੋ ਜਾਂਦੀ ਆ ਤੇ ਬਾਕੀ ਕਮਲ ਜੀ ਤੁਹਾਨੂੰ ਵਧਾਈਆਂ ਜੀ ਬਾਈ ਨੂੰ
1: ਜੀ ਜੀ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ
2: ਬਾਈ ਜੀ ਬਹੁਤ ਵਧੀਆ ਬੰਦਾ ਹੀ ਵਧੀਆ ਜੀ ਇਹ ਬਹੁਤ ਵਧੀਆ ਗੱਲ ਕਰਦਾ ਜੀ
1: ਸਾਰੇ ਵਧੀਆ
2: ਸਤਿ ਸ਼੍ਰੀ ਅਕਾਲ ਜੀ
1: ਜੀ ਜੀ
2: ਸਾਨੂੰ ਵੀ ਖੁਸ਼ੀ ਚੜ੍ਹਦੀ ਹੋਈ ਤੋਂ ਕਾਲ ਨਹੀਂ ਬਾਈ ਜੀ
1: ਬਿਲਕੁਲ
2: ਸਤਿ ਸ਼੍ਰੀ ਅਕਾਲ
1: ਥੈਂਕ ਯੂ ਤੇ ਲਓ ਜੀ ਬਿਲਕੁਲ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਜਿੱਤਦੇ ਆ ਆਬਵੀਅਸ ਹੈ ਕਿ ਉਹਨਾਂ ਨੂੰ ਖੁਸ਼ੀ ਹੋਣੀ ਹੈ ਪਰ ਚਲੋ ਜਿਹੜੇ ਹਾਰ ਜਾਂਦੇ ਆ ਕੋਈ ਨਹੀਂ ਨੈਕਸਟ ਟਾਈਮ ਦੇਖੀ ਜਾਊਗੀ ਹਨਾ ਤੇ ਲਓ ਜੀ ਇੱਕ ਫਰਮਾਇਸ਼ ਆਈ ਹੈ ਚਾਂਦ ਨਜ਼ਰ ਆ ਗਿਆ ਅੱਲਾ ਹੀ ਅੱਲਾ ਛਾ ਗਿਆ ਤੇ ਇਹ ਕਹਿੰਦੇ ਗੀਤ ਲਾ ਦੋ ਕਿਉਂਕਿ ਕਹਿੰਦੇ ਈਦ ਹੈ ਅੱਛਾ ਮੈਂ ਰਾਤ ਦੇਖਿਆ ਸੀ ਉਂਝ ਚੰਦ ਤਾਂ ਹਲੇ ਮੈਨੂੰ ਲੱਗਦਾ ਪੂਰਨਮਾਸ਼ੀ ਅੱਜ ਕੱਲ੍ਹ ਚ ਹੋਣੀ ਹੈ ਨਾ ਸੋ ਚੰਦ ਤਾਂ ਵੱਡਾ ਨਜ਼ਰ ਜਿਹੜਾ ਆ ਰਿਹਾ ਔਰ ਬੜੀ ਵਧੀਆ ਚਾਨਣੀ ਰਾਤ ਸੀਗੀ ਤੇ ਲਓ ਜੀ ਮੈਂ ਤੁਹਾਡੀ ਫਰਮਾਇਸ਼ ਤੇ ਥੋੜਾ ਜਿਹਾ ਲਾ ਦਿੰਦੇ ਆਪਾਂ ਗੀਤ ਫਿਰ ਕਿਉਂਕਿ ਹੋਰ ਵੀ ਬੜਾ ਕੁਛ ਤੁਹਾਡੇ ਨਾਲ ਸਾਂਝਾ ਕਰਨ ਨੂੰ

0: ਤੇ ਬਦਨਾਮੀ ਹਾਈ ਰੇਟ ਮਿਲੂਗੀ।
1: ਲਓ ਜੀ, ਦੁਆਬਾ ਟਰੈਵਲਸ ਦਾ ਮੈਂ ਨੰਬਰ ਦੇ ਦੇਵਾਂ, ਜੇਕਰ ਤੁਸੀਂ ਕਿਤੇ ਵੀ ਘੁੰਮਣ ਫਿਰਨ ਜਾਣਾ ਹੈ, ਬਹੁਤ ਵਧੀਆ ਰੇਟ ਦੇ ਉੱਪਰ ਦੀਪਾਂਸ਼ ਜਿਹੜੀਆਂ ਟਿਕਟਾਂ ਲੈ ਕੇ ਦਿੰਦੇ ਆ। ਸੋ ਤੁਸੀਂ ਕੰਟੈਕਟ ਕਰਨਾ ਹੈ ਦੀਪਾਂਸ਼ ਨੂੰ, ਦੁਆਬਾ ਟੂਰਸ ਐਂਡ ਟਰੈਵਲਸ, 905-673-1400 'ਤੇ ਗੱਲਬਾਤ ਕਰਨੀ ਹੈ। ਅਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਨੂੰ ਤੁਸੀਂ ਕੰਟੈਕਟ ਕਰੋ ਜੀ। ਇੱਕ ਤਾਂ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਠੀਕ ਕਰਾਓ, ਇੱਕ ਸੰਡੇ ਵਾਲੇ ਦਿਨ ਇਹਨਾਂ ਨੇ ਮੇਲਾ ਲਾਉਣਾ ਜੀ ਸਕਾਈਡੋਮ ਗਰੁੱਪ ਆਫ ਕੰਪਨੀਜ਼ 'ਤੇ। ਬੜੇ ਸਾਰੇ ਇਨਾਮ ਨਿਕਲਣੇ ਆ ਉੱਥੇ, ਗੀਤ ਸੰਗੀਤ ਖਾਣਾ ਪੀਣਾ ਬਿਲਕੁਲ ਫ੍ਰੀ ਮੇਲਾ ਜੀ ਇਹ। ਸੋ ਨੰਬਰ ਤੁਸੀਂ ਨੋਟ ਕਰੋ, 905-874-9898-9058-749-8878।

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: IPL चल रहा है only on Karo Stream. Watch successful IPL season only on Karo Stream. www.karostream.com or call 905-204-1313.
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ ਸੈਲੂਲਰ ਪੁਆਇੰਟ .ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ

0: Visa Medical Insurance. Number hai ga ji 416-817-6500. This is Harpreet Saini, Charter Life Underwriter and Certified Health Insurance Specialist from Top Choice Insurance Agency.
1: लाओ जी चक्को फिर खुशखबरी ब्रैम्पटन निवासियां ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो ता ब्रैम्पटन विच इंडियन फ्रूट लैंड दीयां चारों लोकेशनां विचों जिथे मर्जी आ जाओ चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवीं लोकेशन 1465 मेफील्ड रोड ब्रैम्पटन ग्रोसरी सब तो नेड़े इंडियन फ्रूट लैंड 905-456-9900
2: A to Z किचन कैबिनेट भाई वाह क्या किचन कैबिनेट तैयार करदे हन लक्की भाजी दीयां बनियां किचन कैबिनेट देखे गुआंढ भी बहाने नाल तुहाडे घरे आउंदे हन शीशे नाल भरियां किचन कैबिनेट वास्ते डिजाइनर किचन कैबिनेट वास्ते A to Z किचन कैबिनेट 416-720-7073 905-720-7073 ਤੇ ਕਾਲ ਕਰ ਸਕਦੇ ਹੋ
3: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਐਸੋ ਗੈਸ ਸਟੇਸ਼ਨ ਵਿੰਡਸਰ ਦੇ ਵਿੱਚ ਜਿਹ 3 ਹਾਈ ਸਪੀਡ ਡੀਜ਼ਲ ਪੰਪ ਨੇ 4 ਰੈਗੂਲਰ ਪੰਪ ਹੈਗੇ ਨੇ ਡਰਾਈਵ ਥਰੂ ਦੇ ਨਾਲ ਜਿਹੜਾ ਹੈਗਾ ਵੇ ਇਹਦਾ ਸਟੋਰ ਹੈਗਾ ਵੇ ਬਿਜ਼ੀ ਲੋਕੇਸ਼ਨ ਵੈਰੀ ਪ੍ਰਾਈਮ ਲੋਕੇਸ਼ਨ ਦੇ ਉੱਤੇ ਹੈਗਾ ਇਹੋ ਜਿਹੇ ਬਿਜ਼ਨਸ ਨੂੰ ਕੋਈ ਬੰਦਾ ਆਪਣੇ ਇੱਥੋਂ ਜਾਣ ਨਹੀਂ ਦੇਗਾ ਉਹਦੇ ਵਾਸਤੇ ਤੁਹਾਨੂੰ ਕਾਲ ਕਰਨੀ ਹੋਏਗੀ 6479884449 ਹਸੀਬ ਸ਼ੇਖ 6479884449
4: A1 केक्स एंड पेस्ट्रीज 1997 तो थोड़ी सेवा करता आ रहा है केक्स पेस्ट्रीज मठियाईयां समोसे ते पार्टी डेकोरेशन भी ले सकते हो नकल करके केक्स ते पेस्ट्रीज बेचन वालियां तो बचो ते जसपाल नागरा नु फोन करो
5: ਕਾਰਾਂ SUV ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600
6: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਆ ਭਾਈ ਵੀਰ ਮੇਰੇ, ਉਹ ਗੁਰਮੁਖੋ, ਸਭ ਸੁੱਖ ਸਾਂਦ ਆ ਤੁਹਾਡੇ ਸਾਰਿਆਂ ਵਾਸਤੇ। ਸਭ ਤੋਂ ਪਹਿਲਾਂ ਪੰਜਾਬੀ ਵਿਰਸਾ ਰੇਡੀਓ ਵਿੱਚ ਤੁਹਾਡਾ ਅਸੀਂ ਵੈਲਕਮ ਕਰ ਰਹੇ ਹਾਂ, ਆਪ ਜੀ ਦਾ ਜੀ ਆਇਆਂ। ਔਰ ਉਸ ਤੋਂ ਵੀ ਜਿਹੜੀ ਜ਼ਿਆਦਾ ਵੱਡੀ ਜ਼ਰੂਰੀ ਗੱਲ ਇਹ ਹੈ ਕਿ ਤੁਹਾਡੇ ਸਾਰਿਆਂ ਵਾਸਤੇ ਤੰਦਰੁਸਤੀ ਦੀ ਅਰਦਾਸ ਬਾਬਾ ਜੀ ਅੱਗੇ ਕਰਦੇ ਹਾਂ ਕਿ ਆਪ ਸਾਰੇ ਪਰਿਵਾਰਾਂ ਦੇ ਵਿੱਚ ਗੁਰੂ ਸਾਹਿਬ ਆਪ ਨੂੰ ਤੰਦਰੁਸਤੀਆਂ ਰਤਾਂ ਬਖਸ਼ਣ। ਅਗਲੀ ਗੱਲ, ਅੱਜ ਹੈ ਫਰਾਈਡੇ ਅਤੇ ਫਰਾਈਡੇ ਦੇ ਦਿਨ ਦੇ ਵਿੱਚ ਤੁਹਾਨੂੰ ਪਤਾ ਕਿ ਫਿਰ ਕਿਵੇਂ ਦਾ ਪ੍ਰੋਗਰਾਮ ਹੁੰਦਾ, ਬਿਲਕੁਲ ਹਾਈ ਸਕੇਲ 'ਤੇ ਚੱਲੂਗਾ ਕੰਮ। ਗੀਤ ਹੋਣਗੇ, ਸੰਗੀਤ ਹੋਏਗਾ, ਤੁਹਾਡੀਆਂ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਖੱਟੀਆਂ ਅਤੇ ਮਿੱਠੀਆਂ ਗੱਲਾਂ ਵੀ ਹੋਣਗੀਆਂ। ਦੇਖੋ ਲਫ਼ਜ਼ ਮੈਂ ਕਿੱਥੋਂ ਕੱਢ ਰਿਹਾ ਅੱਜ, ਫਿਰ ਖੱਟੀਆਂ ਦੇ ਨਾਲ ਥੋੜ੍ਹੀਆਂ ਥੋੜ੍ਹੀਆਂ ਮਿੱਠੀਆਂ, ਦੋਨਾਂ ਗੱਲਾਂ ਦਾ ਮੇਲ ਹੋਏਗਾ। ਫਰਾਈਡੇ ਦੇ ਦਿਨ ਦੇ ਵਿੱਚ ਤੁਹਾਨੂੰ ਪਤਾ ਕਿ ਫਾਰਮੈਟ ਕੀ ਹੁੰਦਾ, ਔਰ ਮੇਰਾ ਖਿਆਲ ਮੈਨੂੰ ਦੱਸਣ ਲੋੜ ਨਹੀਂ, ਐਵਰੀ ਫਰਾਈਡੇ ਸਾਡੇ ਵੀਰਾਂ ਸਾਰਿਆਂ ਨੂੰ ਪਤਾ ਹੀ ਹੁੰਦਾ, ਜਿੰਨੇ ਸਾਡੇ ਫੈਮਿਲੀਜ਼ ਪਰਿਵਾਰ ਸੁਣ ਰਹੇ ਆ। ਸਟੂਡੀਓ ਨੰਬਰ ਸਿਰਫ ਦੱਸਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ। ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਕਈ ਵੀਰ ਬਹੁਤ ਬਿਜ਼ਨਸਮੈਨ ਹੁੰਦੇ ਆ, ਟਰੈਵਲ ਕਰਦੇ ਆ ਏਅਰਲਾਈਨਸ ਦੇ ਵਿੱਚ, ਔਰ ਤੁਹਾਨੂੰ ਆਲਵੇਜ਼ ਹੀ ਜਿਸ ਵੇਲੇ ਤੁਸੀਂ ਏਅਰਲਾਈਨਸ ਦੇ ਵਿੱਚ ਬਹਿੰਦੇ ਆ, ਤੁਹਾਨੂੰ ਆਲਵੇਜ਼ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਹੁੰਦੇ ਉਹਨਾਂ ਦੇ, ਉਹ ਡੈਫੀਨੇਟਲੀ ਤੁਹਾਨੂੰ ਐਵਰੀ ਟਾਈਮ ਦੱਸਿਆ ਜਾਂਦਾ। ਜਿਸ ਵੇਲੇ ਤੁਸੀਂ ਜਾਂਦੇ ਆ ਸਫ਼ਰ ਕਰਦੇ ਆ, ਉਹਨਾਂ ਨੂੰ ਏਅਰ ਹੋਰਸਿਸ ਨੂੰ ਨਹੀਂ ਪਤਾ, ਕੈਪਟਨ ਨੂੰ ਨਹੀਂ ਪਤਾ, ਪਾਇਲਟ ਨੂੰ ਨਹੀਂ ਪਤਾ ਕਿ ਤੁਸੀਂ ਹਫ਼ਤੇ 2 ਵਾਰੀ ਟਰੈਵਲ ਕਰਦੇ ਆ ਜਾਂ ਮਹੀਨੇ 6 ਵਾਰੀ ਟਰੈਵਲ ਕਰਦੇ ਆ, ਪਰ ਇਹ ਤੁਹਾਨੂੰ ਪਤਾ। ਪਰ ਉਹਨਾਂ ਜਿਹੜੀ ਡਿਊਟੀ ਹੈ ਉਹ ਡਿਊਟੀ ਹੈ, ਇਸ ਤਰ੍ਹਾਂ ਸਾਡੀ ਡਿਊਟੀ ਵੀ ਹੈ। ਕਈ ਵਾਰੀ ਕੋਈ ਨਵੇਂ ਲਿਸਟਰ ਜੁੜ ਜਾਂਦੇ ਨਾਲ, ਹਰ ਰੋਜ਼ ਹੀ ਕੋਈ ਨਾ ਕੋਈ ਨਵਾਂ ਲਿਸਟਰ ਹੋ ਜਾਂਦਾ। 905-6-7-3-3-3-3-7 905-6-7-3-3-3-7 ਦੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਔਰ ਕੀ ਫਾਰਮੈਟ ਆਏਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ, ਪਹਿਲੀ ਕਾਲ ਆ ਵੀ ਗਈ ਹੈ, 905-6-7-3-3-3-3-7 ਹੈਲੋ।
1: ਹਾਂਜੀ ਭਾਜੀ,
0: ਆਓ ਜੀ, ਕੀ ਹਾਲ ਚਾਲ ਆ ਸਰ?
1: ਕਿਵੇਂ ਹਾਲ ਚਾਲ ਭਾਜੀ? ਹੈਪੀ ਫਰਾਈਡੇ।
0: ਹੈਪੀ ਫਰਾਈਡੇ ਸਰ, ਹੈਪੀ ਫਰਾਈਡੇ ਸਰ।
1: ਚਲੋ ਵਧੀਆ ਵਧੀਆ, ਮੈਂ ਕਿਹਾ ਅੱਜ ਤਾਂ ਫਿਰ ਬਸ ਰੰਗ ਬੰਨ ਦਿੰਦੇ ਆਪਾਂ।
0: ਠੀਕ ਹੈ ਸਰ, ਦੱਸੋ ਕਿਹਦੇ ਨਾਲ ਰੰਗ ਬੰਨਣਾ ਆਪਾਂ?
1: ਆਪਾਂ ਤਾਂ ਬਸ 3 ਦੱਸਦੇ ਨੇ ਸਿੰਗਰ, ਬਾਕੀ ਰੰਗ ਲੋਕਾਂ ਨੇ ਬੰਨ ਲੈਣਾ ਆਪਣੇ ਆਪ ਹੀ,
0: ਬਾਕੀ ਆਪਣੇ ਪਰਿਵਾਰ ਦੇ ਜੀਆਂ ਨੇ ਬੰਨ ਦੇਣਾ। ਜੀ ਸਰ,
1: ਹੋਰ ਕੀ
0: ਜੀ?
1: ਪਹਿਲਾਂ ਤਾਂ ਤੁਸੀਂ ਫੜ ਲਓ ਹਰਭਜਨ ਮਾਨ ਜੀ ਨੂੰ।
0: ਬੱਲੇ ਸ਼ੇਰ ਦੇ ਮਾਨ ਸਾਹਿਬ, ਅੱਛਾ ਵਾਹ ਵੀ ਵਾਹ।
1: ਤੇ ਕਹਿੰਦੇ ਕੱਲ ਫਿਰ ਹੈਗਾ ਦਲਜੀਤ ਦਸਾਂਝ ਦਾ ਸ਼ੋਅ, ਉਹ ਤਾਂ ਚਲੋ ਉਹਨੇ ਕਰ ਲੈਣਾ, ਤੇ ਦੂਸਰੇ ਤੇ ਤੁਸੀਂ ਬਿਠਾ ਲਓ ਚਮਕੀਲਾ ਸਾਹਿਬ ਨੂੰ।
0: ਓ ਹੋ ਹੋ ਹੋ ਹੋ ਹੋ ਹੋ, ਅਮਰ ਸਿੰਘ ਚਮਕੀਲਾ?
1: ਹਾਂਜੀ,
0: ਪਹਿਲੇ ਲਲਕਾਰੇ ਨਾਲ।
1: ਉਹ ਤਾਂ ਹੁਣ ਲਲਕਾਰਾ ਤਾਂ ਜਨਤਾ ਹੀ ਦੱਸੂਗੀ ਕਿਹੜਾ ਵਜਾਣਾ।
0: ਠੀਕ ਆ, ਅੱਗੇ ਤੀਜੇ
1: ਤੇ ਤੀਸਰਾ ਜੀ ਤੁਸੀਂ ਫੜ ਲਓ ਸੁਰਜੀਤ ਬਿੰਦ ਰੱਖਿਆ ਭਾਜੀ ਨੂੰ।
0: ਉਹ ਬੱਲੇ ਸ਼ੇਰ ਦੇ ਕਿੱਥੋਂ ਜਾ ਕੇ ਲੱਭਿਆ ਜਾ ਕੇ ਬੰਦੇ ਆ, ਅੱਜ ਤੁਸੀਂ ਕਮਾਲ ਕਰਦੀ, ਕੋਈ ਤਾਂ ਬਠਿੰਡੇ ਵਾਲਾ ਫੜ ਲਿਆ, ਕੋਈ ਜਲੰਧਰ ਡਿਸਟ੍ਰਿਕਟ ਵਾਲਾ ਫੜ ਲਿਆ, ਕੋਈ ਕਿੱਧਰ ਕਿੱਧਰ, ਤੁਸੀਂ ਤਾਂ ਪੂਰਾ ਪੰਜਾਬ ਇਕੱਠਾ ਕਰਤਾ ਅੱਜ। ਹੈ
1: ਦੇਖਦੇ ਆ ਨਾ ਅੱਜ ਫਿਰ ਪੰਜਾਬੀ।
0: ਲਓ ਜੀ, ਅੱਜ ਫਿਰ ਪਹਿਲੇ ਸਿੰਗਰ ਆ ਜੀ ਹਰਭਜਨ ਮਾਨ ਸਾਹਿਬ, ਦੂਸਰੇ ਜੀ ਅਮਰ ਸਿੰਘ ਚਮਕੀਲਾ, ਔਰ ਤੀਸਰੇ ਆ ਜੀ
1: ਸੁਰਜੀਤ ਬਿੰਦਰ।
0: ਸੁਰਜੀਤ ਬਿੰਦਰ ਸਾਹਿਬ, ਬੜੀ ਮਿਹਰਬਾਨੀ, ਪਹਿਲੀ ਕਾਲ। ਹੈਲੋ
2: ਭਾਈ, ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਬੋਲਦਾ ਜੀ।
0: ਓ ਆਓ ਜੀ, ਕੀ ਹਾਲ ਆ ਜੀ?
2: ਭਾਈ ਜੀ ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ
0: ਅੱਜ ਫਿਰ ਕਿਹੜਾ ਮੂਡ ਆ ਸੁਣਾ ਦਾ?
2: ਭਾਈ ਜੀ ਪਹਿਲਾਂ ਬੋਲੇ ਤੇ ਚੱਲਣਗੇ ਭਾਈ, ਪੱਤਰ ਦੇ ਬਾਤ ਆ ਜੀ।
0: ਨਹੀਂ, ਤਿੰਨਾਂ ਚੋਂ ਇੱਕ ਤਾਂ ਚੁਣਨਾ ਹੀ ਪੈਣਾ ਹੁਣ।
2: ਜੀ ਭਾਈ ਜੀ ਐਂ ਕਰੋ, ਬਿੰਦਰ ਖੇਲਾ ਤੇ ਜੀ, ਵਧੀਆ ਜੀ ਬਹੁਤ ਵਧੀਆ।
0: ਕਿਹੜਾ
2: ਬਿੰਦਰ? ਕੀ ਆ
0: ਹੁਣ, ਕੱਲ ਨੂੰ ਤੁਹਾਡੇ ਘਰ ਦੇ ਕਦੇ ਤੁਹਾਨੂੰ 2-3 ਕੁੜੀਆਂ ਇਕੱਠੀਆਂ ਦਿਖਾ ਦੇਣ ਵੀ ਆਹ ਦੇਖ ਲੈ ਵੀ ਮੁੰਡਿਆਂ ਕੁੜੀ ਕਰ
2: ਜੋ ਕਰਦੇ, ਸਾਡੇ ਬਹੁਤ ਦੂਰ ਬੈਠੇ ਸੁਣਦੇ ਰਹੀ ਆ, ਆਪਾਂ ਉੱਪਰ ਬੈਠੇ ਆ।
0: ਨਹੀਂ ਨਹੀਂ, ਮੈਂ ਤਾਂ ਉਦਾਂ ਕਰ, ਤੁਸੀਂ ਕਿਹਾ ਤਿੰਨੇ ਲਾ ਦਿਓ, ਤਿੰਨੇ ਕੀ ਕਿਹਾ, ਤਿੰਨੇ ਕੀ ਕਿਹਾ ਸੀ
2: ਬਾਈ ਜੀ? ਮੈਂ ਤਿੰਨਾਂ 'ਚ ਕੋਈ ਲਾ ਦੋ ਬਾਈ ਜੀ, ਮੇਰਾ ਤਿੰਨਾਂ 'ਚ ਕੋਈ ਲਾ।
0: ਅੱਛਾ, ਤੁਸੀਂ ਹੁਣ ਪਹਿਲੀ ਤੁਹਾਡੀ ਵੋਟ ਕਿੱਧਰ ਇਹ ਦੱਸੋ ਮੈਨੂੰ।
2: ਮੇਰੀ ਵੋਟ ਤਾਂ ਬਾਈ ਜੀ ਬਿੰਦਰ ਕੀ ਚੱਲੂਗਾ ਜੀ?
0: ਹਾਂ, ਤੁਹਾਡੀ ਵੋਟ ਪੈ ਗਈ ਬਿੰਦਰ ਕੇ ਸਾਹਿਬ ਦੀ। ਲਓ ਜੀ, 4 ਕਾਲਜ਼ ਹੋਰ ਲਵਾਂਗੇ, ਜਿੱਦਾਂ 3 ਕਾਲਜ਼ ਟੋਟਲ ਚਲੇ ਗਈਆਂ, ਇੱਕ ਕਾਲ ਜਿਹੜੀ ਹੈ ਤੁਹਾਡੇ ਵਾਸਤੇ ਆਲਰੇਡੀ ਬਿੰਦਰਖੇ ਸਾਹਿਬ ਵਾਸਤੇ ਚਲੀ ਗਈ ਹੈ, ਔਰ ਦੂਸਰੀ ਕਾਲ ਦੇਖਦੇ ਹਾਂ ਕਿੱਧਰ ਜਾਂਦੀ ਹੈ। 905-6-7-3-3-37 ਸਟੂਡੀਓ ਨੰਬਰ ਹੈ, ਔਰ 5 ਕਾਲ ਦੇ ਵਿੱਚੋਂ 3 ਕਾਲ ਫੈਸਲਾ ਕਰਨਗੀਆਂ। ਪਹਿਲੇ ਆਰਟਿਸਟ ਅੱਜ ਦੇ ਚੁਣੇ ਆ ਸਾਡੇ ਬੀਬਾ ਬੋਆਏ ਜੀ ਨੇ ਹਰਭਜਨ ਮਾਨ ਸਾਹਿਬ, ਦੂਸਰੇ ਆਰਟਿਸਟ ਜੀ ਅਮਰ ਸਿੰਘ ਚਮਕੀਲਾ, ਅਤੇ ਤੀਸਰੇ ਆਰਟਿਸਟ ਜੀ ਸੁਰਜੀਤ ਬਿੰਦਰਖੀਆ। ਸੁਰਜੀਤ ਬਿੰਦਰਖੀਆ ਦਾ ਗੀਤ ਬੜਾ ਵਧੀਆ ਹੁੰਦਾ ਸੀ, ਪੇਕੇ ਹੁੰਦੇ ਮਾਵਾਂ ਨਾਲ, ਆਹ ਕਿਆ ਬਾਤ ਹੈ। ਹੈਲੋ
3: ਬਾਈ ਜੀ, ਗੁੱਡ ਮਾਰਨਿੰਗ।
0: ਆਓ ਜੀ, ਗੁੱਡ ਮਾਰਨਿੰਗ ਸਰ, ਕਿਆ ਹਾਲ ਚਾਲ ਹੈ?
3: ਬਾਈ ਜੀ ਮੈਂ ਬੜਾ ਟਾਈਮ ਲੈ ਲੈਣਾ,
0: ਕੋਈ ਗੱਲ ਨਹੀਂ।
3: ਦੁਰਗਾ ਰੰਗੀਲਾ ਸਾਹਿਬ, ਮਨਮੋਹਨ ਵਾਰਿਸ, ਤੇ ਜੇ ਗਜ਼ਲ ਲਾਉਣੀ ਹੋਈ ਤਾਂ ਗੁਲਾਮ ਅਲੀ ਦੀ ਲਾ ਦੇ।
0: ਉਹ ਨਾ ਲੇਟ ਹੋ ਗਿਆ ਕੰਮ, ਤੁਸੀਂ ਅੱਜ ਤਿੰਨ ਆਰਟਿਸਟ ਆਲਰੇਡੀ ਚੁਣ ਗਏ ਆ, ਅੱਜ ਅਸੀਂ ਪਹਿਲੇ ਉਹਨਾਂ ਚੋਂ ਤੁਸੀਂ ਪਸੰਦ ਕਰ ਲਓ ਜਿਹੜਾ ਤੁਹਾਨੂੰ ਅੱਛਾ ਲੱਗਦਾ।
3: ਜੱਟ ਦੀ ਪਸੰਦ ਜੱਟ ਨੇ ਵਿਹਣੀ
0: ਹੈ। ਫਿਰ ਬਿੰਦਰ ਕੀ ਸਾਹਿਬ ਜਿੰਦਾਬਾਦ ਹੈ।
3: ਬਿਲਕੁਲ
0: ਭਾਈ, ਕੀ ਬਾਤ ਹੈ। ਦੋ ਕਾਲਸ ਬਿੰਦਰ ਕੇ ਸਾਹਿਬ ਵਾਸਤੇ ਆ ਗਈਆਂ ਜੀ, ਦੇਖਦੇ ਹਾਂ ਹੁਣ ਤੀਸਰੀ ਕਾਲ ਕਿੱਧਰ ਫੈਸਲਾ ਕਰਦੀ ਹੈ। ਜੇ ਤਾਂ ਇਹਨਾਂ ਨੇ ਬਿੰਦਰ ਕੇ ਸਾਹਿਬ ਨੂੰ ਵੋਟ ਪਾ ਦਿੱਤੀ, ਫਿਰ ਤਾਂ ਸਮਝੋ ਵੀ ਚੋਣ ਨਤੀਜੇ ਹੋ ਗਏ ਕਲੀਅਰ, ਤੇ ਪੰਜਾਬ 'ਚ ਚੋਣ ਨਤੀਜਾ ਨਿਕਲ ਰਿਹਾ ਹੌਲੀ ਹੌਲੀ, ਠੀਕ ਹੈ, ਨਿਕਲ ਗਏ ਹੁਣ ਸਾਰੇ ਬੋਲਦਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਬਾਜਵਾ ਸਾਹਿਬ?
4: ਠੀਕ ਆ ਬਾਈ। ਬਾਈ ਜੀ ਨੇ ਚਲੋ ਚੋਣਾਂ ਹੀ ਲਏ ਆ ਤਿੰਨ ਬੰਦੇ।
0: ਹਾਂਜੀ, ਤੁਹਾਡੀ ਵੋਟ ਕਿੱਦਾਂ ਜਾਊਗੀ?
4: ਆਉਣ ਦੋ ਜੀ, ਬਿੰਦਰ ਕੀਆ ਸ਼ੀਸ਼ਾ ਯਾਰ ਦਾ।
0: ਓ ਬੱਲੇ, ਕਿਆ ਬਾਤ ਹੈ, ਬਿੰਦਰ ਕੇ ਸਾਹਿਬ ਕੈਸੇ ਗੀਤ ਹਿੱਟ ਹੋਏ ਆ। ਤੁਸੀਂ ਦੇਖੋ ਜਿਹੜੇ ਬੜੇ ਚੰਗੇ ਚੰਗੇ ਆਰਟਿਸਟ ਬੜੇ ਜਲਦੀ ਚਲੇ ਗਏ ਦੁਨੀਆਂ 'ਚ, ਮੈਨੂੰ ਸਮਝ ਨਹੀਂ ਆਇਆ ਕੀ ਰੱਬ ਦੀ ਮੌਜ ਕੀ ਹੈ ਯਾਰ। ਬੜੇ ਹਿੱਟ ਗੀਤ ਸੀ, ਲੱਖ ਟਨੂ ਟਨੂ ਇੱਕ ਵੀ ਗੀਤ ਇਹਨਾਂ ਦੇ ਮਿਲਿਆ, ਇਹਨਾਂ ਦੇ ਸੀ ਲੱਖ ਟਨੂ ਟਨੂ ਤਨੂ ਤਨੂ, ਏਦਾਂ ਕਰਕੇ ਗਾਣਾ ਸੀ। ਪਰ ਮੈਨੂੰ ਇਹ ਨੀ ਹੁਣ ਸਮਝ ਆ ਰਹੀ ਕਿ ਅਸੀਂ ਵੀ ਉਦੋਂ ਪੰਜਾਬ 'ਚ ਹੁੰਦੇ ਸੀ ਉਦੋਂ ਜਦੋਂ ਡੈਥ ਹੋਈ ਸੀ, ਪਰ ਮੈਨੂੰ ਯਾਦ ਨਹੀਂ ਕਿ ਕਿਵੇਂ ਡੈਥ ਹੋਈ ਸੀ ਇਹਨਾਂ ਦੀ, ਦੂਜੇ ਭਾਜੀ ਬਿੰਦਰ ਖੇ ਸਾਹਿਬ ਦੀ। ਕਿਸੇ ਨੂੰ ਯਾਦ ਹੈ ਕਿ ਕਿੱਥੇ ਇਹਨਾਂ ਦੀ ਡੈਥ ਹੋਈ ਸੀ, ਕੀ ਰੀਜ਼ਨ ਬਣਿਆ ਸੀ, ਕੀ ਕਾਰਨ ਹੋਇਆ ਸੀ? ਅਤੇ ਬਾਕੀ ਤਾਂ ਤੁਸੀਂ ਚੋਣ ਹੀ ਲਿਆ ਆਲਰੇਡੀ ਬਿੰਦਰ ਖੇ ਸਾਹਿਬ, ਅੱਜ ਗੀਤ ਹੈ ਉਹੀ ਲੱਗਣਗੇ। ਪਰ ਜੇ ਕਿਸੇ ਨੂੰ ਯਾਦ ਹੈ, ਦੇਖੋ ਜਦੋਂ ਆਪਾਂ ਆਰਟਿਸਟ ਕੋਈ ਲਾਉਂਦੇ ਹਾਂ ਨਾ, ਅਤੇ ਉਹਦਾ ਫਿਰ ਆਪਾਂ ਨੂੰ ਥੋੜ੍ਹਾ ਮੋਟਾ ਮਿਹਨਤ, ਹੁਣ ਪਤਾ ਨਹੀਂ ਯਾਦ ਨਹੀਂ ਮੈਨੂੰ, ਮੈਂ ਤਦ ਹੀ ਤੁਹਾਨੂੰ ਪੁੱਛ ਰਿਹਾ ਸੀ ਵੀ ਬਿੰਦਰ ਖੇ ਸਾਹਿਬ ਦੀ ਡੈਥ ਕਿਵੇਂ ਹੋਈ ਸੀ। ਜੇ ਕਿਸੇ ਸੱਜਣ ਨੂੰ ਯਾਦ ਹੋਵੇ ਤਾਂ ਜ਼ਰੂਰ ਦੱਸਿਓ ਮੈਨੂੰ, 905-673-3337, 905-673-3337 ਪੰਜਾਬੀ ਵਿਰਸਾ। ਹੈਲੋ,
5: ਹੈਲੋ
0: ਜੀ,
5: ਹਾਂਜੀ ਜਨਾਬ, ਸੁਣਨ 'ਚ ਤਾਂ ਇਹ ਆਇਆ ਸੀ ਡਰੱਗ ਲੈਣ ਲੱਗ ਪਏ ਸੀ, ਬਾਕੀ ਇਹ ਨਹੀਂ ਪਤਾ ਸੱਚੀ ਗੱਲ ਕਿੱਦਾਂ ਆ ਕਿ ਝੂਠੀ ਆ, ਸੁਣਨ 'ਚ ਆਇਆ ਸੀ।
0: ਅੱਛਾ, ਮੇਰਾ ਨਹੀਂ ਖਿਆਲ ਵੈਸੇ ਇੱਦਾਂ ਹੋਊਗਾ, ਆਈ ਹੈਵ ਨੋ ਆਈਡੀਆ, ਪਰ ਪਤਾ ਹੀ ਨਹੀਂ ਇਹਦੇ ਬਾਰੇ, ਹੁਣ ਮੈਨੂੰ ਤਾਂ ਪਤਾ ਨਹੀਂ ਇਹਦੇ ਬਾਰੇ, ਮੈਂ ਇਸ ਕਰਕੇ ਤੁਹਾਨੂੰ ਪੁੱਛ ਰਿਹਾ ਸੀ, ਮੈਂ ਕਿਹਾ ਸ਼ਾਇਦ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਦੱਸਿਓ ਕਿਹੜੇ ਸਾਲ ਡੈਥ ਹੋਈ ਸੀ, ਇਹ ਵੀ ਨਹੀਂ ਪਤਾ ਬਿੰਦਰ ਸਾਹਿਬ ਦੀ, ਪਤਾ ਨਹੀਂ, ਮੈਨੂੰ ਤਾਂ ਨਹੀਂ ਪਤਾ। ਹੈਲੋ,
6: ਹੈਲੋ ਵੀਰੇ, ਲਿਵਰ ਫੇਲ ਹੋ ਗਿਆ ਸੀਗਾ ਜੀ।
0: ਅੱਛਾ, ਇਹਦਾ ਲਿਵਰ ਦੀ ਇਸ਼ੂ ਆਇਆ ਸੀ ਵੀਰਾਂ ਨੂੰ?
6: ਹਾਂਜੀ ਹਾਂਜੀ, ਦਾਰੂ ਪੀਂਦੇ ਸੀਗੇ ਤੇ ਲਿਵਰ ਫੇਲ ਹੋ ਗਿਆ ਸੀ ਅੰਦਰ ਹੌਲੀ ਹੌਲੀ ਤਾਂ ਹੀ।
0: ਅੱਛਾ, ਗੱਲ ਸੁਣੋ, ਜਿਹੜੇ ਦਾਰੂ ਪੀਣ ਵਾਲੇ ਦਾ ਲਿਵਰ ਖਰਾਬ ਹੋ ਜਾਂਦਾ ਹੈ?
6: ਹਾਂਜੀ, ਜ਼ਿਆਦਾ ਪੀਂਦੇ ਸੀਗੇ, ਡੈਡ ਦੇ ਫਰੈਂਡ ਸੀਗੇ ਜੀ ਬਿੰਦਰ ਰੱਖੀਏ ਸਾਹਿਬ।
0: ਅੱਛਾ, ਡੈਡੀ ਦੇ ਫਰੈਂਡ ਵੀ ਸੀ? ਅੱਛਾ
6: ਹਾਂਜੀ ਹਾਂਜੀ, ਇਹਨਾਂ ਦਾ ਲਿਵਰ ਖਰਾਬ ਹੋ ਗਿਆ, ਹੋਰ ਤਿੰਨ ਚਾਰ ਚੀਜ਼ਾਂ ਹੋਰ ਜੁੜ ਗਈਆਂ ਸੀਗੀਆਂ, ਬਟ ਲਿਵਰ ਮੇਨ ਪ੍ਰੋਬਲਮ ਸੀਗੀ।
0: ਓ ਅੱਛਾ, ਠੀਕ ਹੈ ਠੀਕ। ਕੁਝ ਨਾਲੇ ਕਹਿੰਦੇ ਸੀ ਕੋਈ ਇਹਨਾਂ ਦਾ ਕੋਈ ਫੈਮਿਲੀ ਇਸ਼ੂ ਵੀ ਸੀ, ਉਹ ਮੈਨੂੰ ਪਤਾ ਲੱਗਾ ਥੋੜਾ ਜਿਹਾ।
6: ਨਹੀਂ ਨਹੀਂ, ਐਡਾ ਤਾਂ ਕੋਈ ਚੱਕਰ ਨਹੀਂ ਸੀਗਾ ਜੀ, ਉਹ ਤਾਂ ਇਹਨਾਂ ਦੇ ਪਹਿਲਾਂ ਤੋਂ ਚੱਲਦੇ ਸੀਗੇ ਜੀ।
0: ਅੱਛਾ, ਠੀਕ ਹੈ
6: ਠੀਕ। ਹਾਂਜੀ ਹਾਂਜੀ, ਬਟ ਮੇਨ ਯਾਨੀ ਕਿ ਦਾਰੂ ਤੇ ਬਾਕੀ ਸਟ੍ਰੈਸ ਐਡ ਹੋ ਜਾਂਦਾ ਨਹੀਂ ਫੈਮਿਲੀ ਦਾ।
0: ਚਲੋ,
6: ਲਿਵਰ ਲੈ ਗਿਆ ਸੀਗਾ ਜੀ।
0: ਅੱਛਾ, ਤੁਹਾਡੇ ਫਾਦਰ ਸਾਹਿਬ ਦੇ ਦੋਸਤ ਸੀ ਹਨਾ?
6: ਹਾਂਜੀ ਹਾਂਜੀ ਹਾਂਜੀ।
0: ਚਲੋ, ਬੜਾ ਅੱਛਾ।
6: ਮਿਲਿਆ ਜੀ ਮੈਂ ਬੜੀ ਵਾਰੀ
0: ਪੰਜਾਬੀ ਵਿਰਸਾ ਨੈਕਸਟ ਕਾਲ ਤੇ ਜਾਣੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਿੰਗਰ ਤਾਂ ਵਧੀਆ ਸੀ। ਚਲੋ ਕੋਈ ਗੱਲ ਨੀ, ਨੈਕਸਟ ਕਾਲ ਤੇ ਜਾਣੇ। ਹੈਲੋ, ਹੈਲੋ,
7: ਹੈਲੋ
0: ਜੀ ਸਰ, ਤੁਹਾਨੂੰ ਯਾਦ ਆ ਕੁਛ ਗੱਲ?
7: ਡਰੱਗਸ ਕਰਕੇ ਦਾਰੂ ਸਾਰੀ ਪੀਂਦਾ ਸੀ, ਲੀਵਰ ਨਾ ਪਾੜ ਗਿਆ ਸੀਗਾ।
0: ਆ ਭਾਜੀ ਕਹਿੰਦੇ ਸੀ, ਕਹਿੰਦੇ ਇਹਨਾਂ ਦੇ ਫਾਦਰ ਸਾਹਿਬ ਦੇ ਦੋਸਤ ਸੀ ਉਹ, ਤੇ ਉਹ ਇਕੱਠੇ ਮਿਲੇ ਵੀ ਹੋਏ ਆ, ਹੁਣੇ ਪਹਿਲੇ ਬੋਲ ਕਾਲਰ ਬੋਲ ਕੇ ਗਏ ਨਾ, ਕਹਿੰਦੇ ਲੀਵਰ ਦਾ ਇਸ਼ੂ ਆ ਗਿਆ ਸੀ ਉਹਨਾਂ ਨੂੰ, ਡਰੱਗ ਵਾਲਾ ਤਾਂ ਕਹਿੰਦੇ ਨਹੀਂ ਸੀ, ਲੀਵਰ ਦਾ ਇਸ਼ੂ ਸੀ ਕੋਈ। ਲੀਵਰ ਖਰਾਬ ਹੋ ਜਾਂਦਾ ਨਾ,
7: ਲੀਵਰ ਤੇ ਇਫੈਕਟ ਪੈਂਦਾ ਨਾ ਜੀ ਉੱਤੇ, ਲਾਈਕ ਜਿਹੜਾ ਜੂਸ ਲੀਵਰ ਆਪਾਂ ਨੂੰ ਦਿੰਦਾ ਨਾ ਆਪਣੇ ਫੂਡ ਨੂੰ ਚਿਊ ਕਰਨ ਵਾਸਤੇ, ਉਹ ਜੂਸ ਦੀ ਲੈਵਲ ਘੱਟ ਜਾਂਦਾ।
0: ਨਹੀਂ ਪਰ ਜਿਹੜੇ ਲੋਕ ਦਾਰੂ ਨਹੀਂ ਪੀਂਦੇ ਉਹਨਾਂ ਦਾ ਲੀਵਰ ਵੀ ਖਰਾਬ ਹੋਇਆ ਹੁੰਦਾ, ਉਹ ਕੀ ਚੱਕਰ ਆ?
7: ਉਹਨਾਂ ਦਾ ਖਾਣ ਪੀਣ ਕਰਕੇ ਹੋ ਜਾਂਦਾ ਜੀ। ਜਿਹੜੇ ਹੋ ਪਈ ਨਾ ਕੀ ਹੁੰਦਾ, ਮੇਰੇ ਹੁਣ ਤਾਏ ਦਾ ਬੇਟਾ ਹੁੰਦਾ, ਹੁਣ ਨਾ ਲੀਵਰ ਥੋੜਾ ਜਿਹਾ ਹੁਣ ਪੰਗਾ ਪੈ ਗਿਆ, ਉਹਦਾ ਕਾਰਨ ਕੀ ਹੋਇਆ ਜੀ, ਉਹਨੂੰ ਸਟ੍ਰੈਸ ਲੈਵਲ ਪਤਾ ਨੀ ਇੰਨਾ ਵੱਧ ਗਿਆ ਉਹਦਾ, ਤੇ ਉਹ ਸਟੀਰੋਇਡ ਲੈਣ ਲੱਗ ਗਿਆ ਡਾਕਟਰ ਨੇ ਕਿਹਾ, ਤੇ ਦਵਾਈਆਂ ਇਫੈਕਟ ਪਾ ਜਾਂਦੀਆਂ ਜੀ, ਉਹਦੇ ਕਰਕੇ ਬਹੁਤ ਜ਼ਿਆਦਾ ਇਫੈਕਟ ਪੈ ਜਾਂਦਾ।
0: ਅੱਛਾ, ਸਟ੍ਰੈਸ ਕਰਕੇ ਵੀ ਲੀਵਰ ਖਰਾਬ ਹੋ ਜਾਂਦਾ ਭਾਜੀ?
7: ਸਟ੍ਰੈਸ ਕਰਕੇ ਜੀ ਮੈਡੀਸਨ ਖਾਣੀ ਪੈਂਦੀ ਆ ਉਹਨਾਂ ਨੂੰ, ਜਿਹੜੀ ਮੈਡੀਸਨ ਹੁੰਦੀ ਆ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਆ, ਉਹ ਮੈਡੀਸਨ ਨਹੀਂ ਸਟੀਰੋਇਡ ਹੁੰਦੇ ਆ ਅਸਲ ਚ ਵੈਸੇ।
0: ਡਾਕਟਰ ਕੋ ਚਲੇ ਗਏ ਕਦੇ, ਤੇ ਡਾਕਟਰ ਗਏ ਤੇ ਉਹ ਡਾਕਟਰ ਕਹਿੰਦਾ ਤੁਹਾਡਾ ਲੀਵਰ ਹੀ ਖਰਾਬ ਹੋ ਗਿਆ, ਉਹ ਡਾਕਟਰ ਕਹਿੰਦਾ ਸ਼ਰਾਬ ਘੱਟ ਪੀਆ ਕਰੋ, ਉਹ ਕਹਿੰਦਾ ਭਰਾਵਾ ਜੀ ਤਾਂ ਜੈਨੀ ਫੈਮਿਲੀ ਆ, ਅਸੀਂ ਤਾਂ ਲਸਣ ਅਦਰਕ ਨਹੀਂ ਖਾਂਦੇ, ਤੂੰ ਭਰਾਵਾ ਸ਼ਰਾਬ ਦੀ ਗੱਲ ਕਰਦਾ। ਮੈਂ ਤਾਂ ਅੱਧੀ ਗੱਲ ਕੀਤੀ ਕਿ ਲਿਵਰ ਕਈ ਵਾਰ ਜਿਹੜੇ ਲੋਕ ਨਾ ਡਰਿੰਕ ਨਹੀਂ ਵੀ ਕਰਦੇ ਉਹਨਾਂ ਦਾ ਲਿਵਰ ਵੀ ਖਰਾਬ ਹੋ ਜਾਂਦਾ।
7: ਹਾਂਜੀ ਹਾਂਜੀ, ਇਹਦਾ ਫੈਕਟ ਇਹੀ ਹੁੰਦਾ ਨਾ, ਮਤਲਬ ਪਚਦਾ ਨਹੀਂ ਛੇਤੀ ਆਪਾਂ ਨੂੰ ਹਨਾ, ਕਈ ਵਾਰੀ ਰੋਟੀ ਖਾਂਦੇ ਆਪਾਂ ਵੋਮਿਟ ਆਉਣ ਲੱਗ ਜਾਂਦੀ ਆ, ਉਹ ਸਾਰੇ ਲੀਵਰ ਦੇ ਇਫੈਕਟ ਹੁੰਦੇ ਨੇ।
0: ਓ ਅੱਛਾ, ਵੀਰੇ ਲੀਵਰ ਨੂੰ ਠੀਕ ਕਿੱਦਾਂ ਰੱਖਿਆ ਜਾ ਸਕਦਾ, ਤੁਹਾਨੂੰ ਪਤਾ ਵੀਰੇ ਕੁਛ ਇਹਦਾ ਹਿਸਾਬ?
7: ਸਵੇਰੇ ਹਾਂਜੀ ਮੈਨੂੰ ਪਤਾ, ਹੋ ਸਵੇਰੇ ਉੱਠ ਕੇ ਨਾ ਜਦੋਂ ਆਪਾਂ ਉੱਠਦੇ ਆ, ਜਿਹੜਾ ਹੁੰਦਾ ਨੀ ਅੱਜ ਕੱਲ ਪੁਦੀਨਾ ਵੀ ਮਿਲ ਜਾਂਦਾ ਜੀ,
0: ਹਾਂਜੀ ਪੁਦੀਨਾ
7: ਦੇ ਪੱਤੇ, ਪੁਦੀਨੇ ਦੇ ਪੱਤੇ, ਉਹਨਾਂ ਨੂੰ ਪਾਣੀ ਵਿੱਚ ਪਾ ਕੇ ਠੀਕ ਹੈ ਹਲਕੇ ਜਿਹੇ ਬੋਇਲ ਕਰ ਲਓ, ਉਹ ਪੀਓ, ਗਰਮੀ ਨੀ ਪੈਣ ਦੇਣੀ ਹੁੰਦੀ। ਜਿਹੜੀ ਆਪਣੀ ਮੂਲੀ ਹੁੰਦੀ ਆ ਉਹਦਾ ਬਹੁਤ ਵਧੀਆ ਉਹਦੇ ਲਈ ਲੀਵਰ ਲਈ, ਤੇ ਜਿਵੇਂ ਸਵੇਰੇ ਪਾਣੀ ਵਿੱਚ ਉਹ ਪਾ ਲਓ, ਪੁਦੀਨਾ ਆਪਾਂ ਪਾ ਕੇ ਨਿੰਬੂ ਦਾ ਰਸ ਹਲਕਾ ਜਿਹਾ ਪਿੰਕ ਸੋਲਟ ਕਰਕੇ ਨਾ ਤੁਸੀਂ ਡੇਲੀ ਪੀਓ, 10-15 ਦਿਨ ਪੀਓਗੇ ਨਾ ਤੁਹਾਨੂੰ ਮੂੰਹ ਸੋਹਣ ਲੱਗ ਜਾਣਾ ਵਾ, ਨਾਲੇ ਤੁਹਾਡੀ ਨਾਲੇ ਭੁੱਖ ਤੁਹਾਨੂੰ ਲੱਗਿਆ ਕਰੂਗੀ, ਰੋਟੀ ਬਹੁਤ ਵਧੀਆ ਹਜਮ ਹੋਇਆ ਕਰੂਗੀ, ਲੀਵਰ ਦਾ ਸਾਰਾ ਤੁਹਾਡਾ ਵਧੀਆ ਸਟਰੋਂਗ ਕਰ ਦਿੰਦਾ।
0: ਲੀਵਰ ਕਹਿੰਦੇ ਲੀਵਰ ਤੋਂ ਜ਼ਿਆਦਾ ਕੰਮ ਸਟਾਰਟ ਹੁੰਦਾ ਬੋਡੀ ਦਾ, ਜੇ ਲੀਵਰ ਠੀਕ ਹੋਵੇ ਫਿਰ ਇਸ਼ੂ ਘੱਟ ਹੀ ਆਉਂਦੇ ਬੋਡੀ ਦੇ ਨਾ।
7: ਸਭ ਤੋਂ ਪਹਿਲਾਂ ਆਪਾਂ ਜੋ ਖਾਂਦੇ ਕੁਛ, ਸਭ ਤੋਂ ਪਹਿਲਾਂ ਆਪਣਾ ਲੀਵਰ ਹੀ ਉਸ ਚੀਜ਼ ਨੂੰ ਲੈਂਦਾ ਵਾ, ਸਭ ਤੋਂ ਪਹਿਲਾਂ ਲੀਵਰ ਕੋਲ ਹੀ ਜਾਂਦਾ ਵਾ, ਵੀ ਲੀਵਰ ਰਿਜੈਕਟ ਕਰਦਾ ਹੈ ਕੀ ਚੀਜ਼ ਆ, ਉਹ ਨੀ ਪਹੁੰਚਾਉਣਾ ਹੁੰਦਾ। ਹੁਣ ਚਿਕਨ ਖਾਂਦੇ ਆਪਾਂ ਸਭ ਤੋਂ ਪਹਿਲਾਂ ਸਾਰੀ ਗੇਮ ਉਸੇ ਲੀਵਰ ਦੀ ਹੁੰਦੀ ਆ, ਸਭ ਤੋਂ ਪਹਿਲਾਂ ਵੀ ਲੀਵਰ ਨੀ ਦੇਖਣਾ ਹੁੰਦਾ ਬਈ ਉਹਨੂੰ ਕਿੱਦਾਂ ਚੂ ਕਰਨਾ, ਮੈਂ ਕੋਈ ਪਾਰਟੀਕਲ ਆਪਣੇ ਅੰਦਰ ਹਨਾ ਕੋਈ ਬੋਡੀ ਚ ਗਿਆ, ਤੇ ਉਹ ਲੀਵਰ ਹੀ ਇਫੈਕਟ ਪਾਉਂਦਾ।
0: ਬੜੀ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮਚ।

ਪੰਜਾਬੀ ਵਿਰਸਾ ਸੁਣ ਰਹੇ ਹਾਂ ਸਿੰਘ ਹਰਜੀਤ ਦੇ ਨਾਲ, ਔਰ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਅਸੀਂ ਥੈਂਕ ਯੂ ਵੀ ਕਰ ਰਹੇ ਹਾਂ। ਇੱਕ ਕਰਾਊਨ ਪੀਜ਼ਾ ਤੁਹਾਡੇ ਵਾਸਤੇ, ਪੀਜ਼ੇ ਦਾ ਸਟੋਰ ਖੋਲਿਆ ਹੈ ਔਰ ਇਹ ਪਿਛਲੇ ਦਿਨਾਂ 'ਚ ਗ੍ਰੈਂਡ ਓਪਨਿੰਗ ਹੋਈ ਇਹਦੀ, ਔਰ ਮੈਂ ਇਸ ਸਟੋਰ ਦੀ ਅੱਜ ਤੁਹਾਡੇ ਵਾਸਤੇ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਕਿਉਂਕਿ ਵੀਕਐਂਡ ਦਾ ਸਮਾਂ ਹੈ, ਅੱਜ ਸ਼ੁਰੂ ਹੋ ਗਿਆ ਤੁਹਾਡਾ ਵੀਕਐਂਡ, ਔਰ ਸਾਡੇ ਬਹੁਤ ਟੌਪ ਦੇ ਏਰੀਆ 'ਚ ਖੁੱਲ੍ਹਿਆ, ਏਅਰਪੋਰਟ ਐਂਡ ਮੇਅਫੀਲਡ ਦੇ ਕਾਰਨਰ 'ਤੇ ਖੁੱਲ੍ਹਿਆ ਇਹ ਜਿਹੜਾ ਕਰਾਊਨ ਪੀਜ਼ਾ। ਦੇਖੋ ਕਰਾਊਨ ਦਾ ਮਰਡ ਵਰਡ ਤੁਹਾਨੂੰ ਪਤਾ ਕਿੰਨਾ ਵਧੀਆ ਹੁੰਦਾ, ਸਿਰ 'ਤੇ ਸਜਦੇ ਆ ਕਰਾਊਨ, ਜਿਹੜੇ ਬੜੇ ਹੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਬੜਾ ਮੁਕਾਮ ਕਿਤੇ ਹਾਸਲ ਕੀਤਾ ਹੋਵੇ, ਅਤੇ ਐਸਾ ਨਾਮ ਰੱਖਿਆ ਇਹਨਾਂ ਨੇ ਕਰਾਊਨ ਪੀਜ਼ਾ, ਔਰ ਚੀਜ਼ ਇੰਨੀ ਟੌਪ ਆਫ ਦਾ ਲਾਈਨ ਕੁਆਲਿਟੀ ਦਾ ਯੂਜ਼ ਕਰਦੇ ਆ, ਫਰੈਸ਼ ਵੈਜੀਟੇਬਲਸ, ਗ੍ਰੀਨ ਪੈਪਰਸ, ਮਸ਼ਰੂਮਸ, ਟਮੇਟੋਜ, ਗ੍ਰੀਨ ਓਲਿਵਸ। ਤੁਸੀਂ ਅੱਜ ਮੈਂ ਤੁਹਾਨੂੰ ਆਫਰ ਦੇ ਰਿਹਾ ਇਹ ਪੀਜ਼ੇ ਦੀ, ਤੁਹਾਨੂੰ ਇੱਕ ਮਿੰਟ ਜੀ ਬਿੰਦਰਕਾ ਸਾਹਿਬ, ਇੱਕ ਸੈਕਿੰਡ ਬਾਅਦ 'ਚ ਬੋਲਿਓ ਯਾਰ, ਕਿਤੇ 'ਚ ਬੋਲਦਾ, ਵੇਟ ਦੋ ਮਿੰਟ। ਜਿਹੜਾ ਪੀਜ਼ਾ ਹੈ ਤੁਹਾਨੂੰ ਪਤਾ ਕਿ ਜਿਹੜੇ ਮਰਜ਼ੀ ਸਟੋਰ ਤੋਂ ਲੈ ਲਓ, ਅੱਜ ਦੇ ਦਿਨ ਦੇ ਵਿੱਚ ਤੁਹਾਨੂੰ ਕੋਈ ਦੋ ਪੀਜ਼ੇ ਲਾਰਜ ਘੱਟੋ ਘੱਟ 35-36 ਡਾਲੋ ਘੱਟ ਨਹੀਂ ਮਿਲਦੇ, ਠੀਕ ਹੈ ਜੀ, ਆਪਾਂ ਨੂੰ ਪਤਾ ਹੀ ਹੈ ਨਾ ਸਾਰਿਆਂ ਨੂੰ, ਔਰ ਪਲੱਸ ਟੈਕਸ ਵੀ ਹੁੰਦਾ ਉੱਤੇ, ਸੋ ਆਲਮੋਸਟ ਯੂ ਨੋ ਰਫਲੀ ਇਟ ਇਜ਼ $40 ਟੂ ਪੀਜ਼ਾ, ਚਲੋ 35 ਲਾ ਲਓ, ਚਲੋ ਇਹ ਲਾ ਲਓ 35-36 ਡਾਲੋ ਲਾ ਲਓ, 37 ਲਾ ਲਓ, ਫਿਰ ਤੁਸੀਂ ਡਿਪਿੰਗ ਸੌਸ ਲੈਣੀ ਹੈ ਉਹਦੇ ਐਕਸਟਰਾ ਪੈਸੇ ਹੈ ਤੁਹਾਨੂੰ। ਅੱਜ ਮੈਂ ਤੁਹਾਨੂੰ ਇੱਕ ਡੀਲ ਦੇ ਰਿਹਾ, ਔਰ ਇਹ ਡੀਲ ਤੁਸੀਂ ਜਿੰਨੇ ਵੀ ਇੱਥੇ ਪੀਜ਼ੇ ਵਾਲੇ ਸਟੋਰ ਆ, ਇੱਦਾਂ ਡੀਲ ਨਹੀਂ ਤੁਹਾਨੂੰ ਕਿਤੇ ਮਿਲਣੀ, ਕਿਉਂਕਿ ਗ੍ਰੈਂਡ ਓਪਨਿੰਗ ਸਪੈਸ਼ਲ ਆ ਰਿਹਾ ਮੈਂ ਤੁਹਾਡੇ ਵਾਸਤੇ ਕਰਾਊਨ ਪੀਜ਼ਾ। ਸਭ ਤੋਂ ਪਹਿਲਾਂ ਕਰੋ ਨੰਬਰ ਨੋਟ 905-857-9999, ਕਿਉਂਕਿ ਤੁਸੀਂ ਅੱਜ ਸਾਰੇ ਪਰਿਵਾਰਾਂ ਨੇ ਉੱਥੇ ਪਹੁੰਚ ਜਾਣਾ ਸ਼ਾਮ ਨੂੰ, ਰਾਤ ਦੇ 11 ਵਜੇ ਤੱਕ ਇਹ ਸਟੋਰ ਖੁੱਲ੍ਹਾ, ਅਤੇ ਜੇ ਕੰਮ ਲੇਟ ਹੋ ਗਿਆ 12 ਵਜੇ ਤੱਕ ਵੀ ਕਰ ਦਾਂਗੇ, ਕੋਈ ਗੱਲ ਨਹੀਂ, ਤੁਸੀਂ ਆਰਡਰ ਦਿਓ ਅੱਜ ਫਰਾਈਡੇ ਨਾਈਟ, ਘਰੇ ਨਾਲੇ ਬੀਬੀਆਂ ਨੂੰ ਆਰਾਮ ਕਰਾਓ, ਨਾਲੇ ਲੇਡੀਜ਼ ਕਰਾਓ, ਛੁੱਟੀ ਕਰੋ, ਪੀਜ਼ਾ ਇੰਨੇ ਦਾ ਯਾਰ ਘਰੇ ਵੀ ਸਮਾਨ ਲੱਗ ਜਾਂਦਾ। ਮੈਂ ਰੇਟ ਸੁਣੋ ਪਹਿਲਾਂ ਕਿੰਨਾ ਰੇਟ ਆ, ਲੋਕੇਸ਼ਨ ਏਅਰਪੋਰਟ ਐਂਡ ਮੇਅਫੀਲਡ ਦਾ ਕਾਰਨਰ ਹੈ, ਕਰਾਊਨ ਪੀਜ਼ਾ ਹੈ, ਨੰਬਰ ਤੁਸੀਂ ਨੋਟ ਕਰ ਲਓ 905-857-9299 ਦੇ ਕਾਲ ਕੀਤੀ ਜਾ ਸਕਦੀ ਹੈ, ਨੰਬਰ ਕਰ ਲਿਆ ਜੀ ਨੋਟ, ਨੋਟ ਕਰ ਲਓ ਨੰਬਰ, ਤੁਹਾਨੂੰ ਸ਼ਾਮਾਂ ਨੂੰ ਲੋੜ ਪੈਣੀ ਆ, ਮੈਂ ਤੁਹਾਨੂੰ ਦੱਸ ਦੇਣਾ ਗੱਲ, ਅੱਜ 2 ਪੀਜ਼ੇ 4 ਪੀਜ਼ੇ 6 ਪੀਜ਼ੇ 8 ਪੀਜ਼ੇ ਲੈਣੇ ਆ, ਕਈ ਵਾਰੀ ਬੱਚਿਆਂ ਦੀ ਘਰ 'ਚ ਗੈਦਰਿੰਗ ਹੁੰਦੀ ਹੈ, ਸਪੋਜ਼ ਟੁਡੇ ਇਜ਼ ਫਰਾਈਡੇ, ਘਰ ਕੋਈ ਫੈਮਿਲੀ ਗੈਦਰਿੰਗ ਹੋ ਰਹੀ ਹੈ, ਤੁਹਾਡੇ ਘਰ ਕੋਈ ਗੈਸਟ ਆ ਰਹੇ ਹੈ, ਤੁਸੀਂ ਕਿਸੇ ਘਰ ਜਾ ਰਹੇ ਹੋ, ਉਹਨਾਂ ਨੂੰ ਜਾ ਕੇ ਵੀ ਦੱਸ ਦਿਓ ਕਿ ਜਾ ਕੇ ਰੇਟ ਦੱਸੋ। ਹਰਜੀਤ ਜੀ 2 ਲਾਰਜ ਪੀਜ਼ੇ ਵਿਦ 6 ਟੋਪਿੰਗ ਕੰਬਾਈਨ, 6 ਟੋਪਿੰਗ ਅਲੱਗ ਅਲੱਗ ਪਵਾ ਸਕਦੇ ਹਾਂ 2 ਪੀਜ਼ਿਆਂ ਦੇ ਉੱਤੇ, 2 ਡਿਪਿੰਗ ਸੌਸ ਨਾਲ ਫਰੀ ਪੰਜਾਬੀ ਵਿਰਸਾ ਵੱਲੋਂ, 2 ਲੀਟਰ ਦੀ ਕੋਕ ਦੀ ਬੋਤਲ ਫਰੀ ਪੰਜਾਬੀ ਵਿਰਸਾ ਵੱਲੋਂ, ਰੇਟ ਦੱਸੋ ਭਾਈ ਜੀ, ਉਹ ਵੱਡੇ ਵੀਰਾ ਜੀ, ਛੋਟੇ ਵੀਰਾ, ਰੇਟ ਵੀ ਦੱਸੋ। ਹਰਜੀਤ ਜੀ ਰੇਟ ਮੈਂ ਦੱਸੋ, ਡਰਦਾ, ਮੈਨੂੰ ਲੱਗਦਾ ਕਿ ਤੁਸੀਂ ਸਾਰੇ ਪੀਜ਼ੇ ਅੱਜ ਖਤਮ ਕਰ ਦੋਗੇ ਉਹਨਾਂ ਦੇ, ਭਾਜੀ ਆ ਡੋ ਬਣਾ ਲਓ ਅੱਜ ਹੁਣੇ, ਕਿਉਂਕਿ ਜਿਹੜਾ ਪੀਜ਼ੇ ਅੱਜ ਸ਼ਾਮਾਂ ਨੂੰ ਘੱਟੋ ਘੱਟ 400-500 ਪੀਜ਼ੇ ਤੁਹਾਡਾ ਨਿਕਲਣਾ, ਮੈਂ ਤੁਹਾਨੂੰ ਦੱਸ ਦੇਣਾ ਗੱਲ, ਅੱਜ ਜਿਹੜੇ ਓਨਰ ਸੁਣ ਰਹੇ ਆ ਕਰਾਊਨ ਪੀਜ਼ਾ ਵਾਲੇ, 2 ਪੀਜ਼ੇ ਲਾਰਜ, 6 ਟੋਪਿੰਗ ਕੰਬਾਈਨ, 2 ਡਿਪਿੰਗ ਸੌਸ ਨਾਲ ਇੱਕ 2 ਲੀਟਰ ਕੋਕ ਦੀ ਬੋਤਲ, ਰੇਟ ਕਿੰਨਾ ਕਰ ਲਓ ਗੈਸ, ਆਪੇ ਹੀ ਕਰ ਲਓ ਗੈਸ ਕਿੰਨਾ ਹੋਊਗਾ। ਅੱਛਾ ਇੱਦਾਂ ਕਰੋ, ਮੇਰੀਆਂ ਲਾਈਨਾਂ ਬਿਜ਼ੀ ਆ, ਨਹੀਂ ਤਾਂ ਮੈਂ ਇੱਕੋ ਹੀ ਸਿਰਫ ਕਾਲ ਲੈਣੀ, ਜਿਹੜਾ ਬੰਦਾ ਕੋਈ ਗੈਸ ਕਰਦਾ ਨਾ, ਮੈਂ ਉਹਨੇ ਦੇ 2 ਪੀਜ਼ੇ ਲਾ ਦੇਣੇ ਸੀ ਅੱਜ, ਜੇ ਕੋਈ ਸਹੀ ਜੋ ਮੈਨੂੰ ਜਿਹੜੀ ਪ੍ਰਾਈਜ਼ ਮੈਂ ਲਵਾਈ ਹੈ। ਮੈਨੂੰ ਕਹਿੰਦੇ ਕੱਲ੍ਹ ਇਹਨਾਂ ਦੇ ਓਨਰ, ਕਹਿੰਦੇ ਹਰਜੀਤ ਜੀ ਇਹਨਾਂ ਦੇ ਸਾਨੂੰ ਵਾਰਾ ਨਹੀਂ ਖਾਂਦੇ 2 ਪੀਜ਼ੇ, ਕਿਉਂਕਿ ਸਾਡੀ ਕੁਆਲਿਟੀ ਬੜੀ ਵਧੀਆ, ਅਸੀਂ ਗ੍ਰੀਨ ਪੈਪਰ ਜਿਹੜਾ ਨੰਬਰ 1 ਦਾ ਯੂਜ਼ ਕਰਦੇ ਹਾਂ, ਸਬਜ਼ੀਆਂ ਬੜੀਆਂ ਕਹਿੰਦੇ ਮਹਿੰਗੀਆਂ ਹੋਈਆਂ, ਮੈਂ ਕਿਹਾ ਤੁਸੀਂ ਪੰਜਾਬੀ ਵਿਰਸਾ ਰੇਡੀਓ 'ਚ ਐਡ ਕਰਨੀ ਆ, ਤੁਹਾਨੂੰ ਮੇਰੀ ਗੱਲ ਮੰਨਣੀ ਪੈਣੀ ਆ, ਕਹਿੰਦੇ ਦੱਸੋ, ਚਲ ਮੈਂ ਦੱਸ ਹੀ ਦੇਣਾ ਰੇਟ ਕੀ ਆ ਯਾਰ, 2 ਲਾਰਜ ਪੀਜ਼ੇ, ਕਰਾਊਨ ਪੀਜ਼ਾ ਕੰਪਨੀ ਦਾ ਨਾਂ ਆ, ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਤਕਰੀਬਨ ਬਹੁਤ ਹੋਰ ਬ੍ਰਾਂਚਾਂ ਵੀ ਖੁੱਲ੍ਹ ਰਹੀਆਂ, ਜੇ ਤੁਸੀਂ ਫਰੈਂਚਾਈਜ਼ ਲੈਣੀ ਹੈ ਨੰਬਰ ਇੱਕੋ ਹੀ ਹੈ 905-857-9999 905-857-9999। ਉਹ ਹਰਜੀਤ ਜੀ ਰੇਟ ਵੀ ਦੱਸੋ, ਇੰਨੀ ਦੇਰ ਲਾਤੀ ਹੈ, 2 ਪੀਜ਼ੇ ਲਾਰਜ, 2 ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਪੰਜਾਬੀ ਵਿਰਸਾ ਵੱਲੋਂ, ਰੇਟ 24.99। ਜਾਓ ਲੱਭ ਲਓ ਜਿੱਥੋਂ ਮਿਲਦੇ ਇੰਨੇ ਰੇਟ 'ਚ, ਲੱਭੋ ਜਾ ਕੇ, ਸਰਚ ਕਰੋ ਗੂਗਲ 'ਤੇ ਪਾਓ, 2 ਲਾਰਜ ਪੀਜ਼ੇ ਕਿੱਥੋਂ ਮਿਲਣਗੇ ਤੁਹਾਨੂੰ, ਕਰਾਊਨ ਪੀਜ਼ੇ ਤੋਂ।
$24 ਦੇ 99 ਸੈਂਟ ਦੇ ਵਿੱਚ ਦੋ ਪੀਜ਼ੇ, ਦੋ ਡਿਪਿੰਗ ਸਾਸ, ਇੱਕ ਕੋਕ ਦੀ ਬੋਤਲ, ਤੇ ਮਿਲਣਾ ਕਿੱਥੋਂ? ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਤੇ ਆ ਵੀਰਾ ਜੀ, ਉੱਥੇ ਪਹੁੰਚ ਜਾਓ 3 ਵਜੇ, 4 ਵਜੇ, 5 ਵਜੇ, 6 ਵਜੇ, 7 ਵਜੇ, 8 ਵਜੇ, 9 ਵਜੇ, 10 ਵਜੇ, 11 ਵਜੇ। ਰੇਟ ਅੱਜ ਤੁਹਾਨੂੰ $24.99 ਦੇਣੇ ਆਪਾਂ, ਨਾਲ 2 ਲੀਟਰ ਕੋਕ ਦੀ ਬੋਤਲ ਫ੍ਰੀ, 2 ਡਿਪਿੰਗ ਸਾਸ ਫ੍ਰੀ। 9058579292। ਹੁਣ ਵੀ ਕਾਲ ਕਰ ਲਓ, ਖੁੱਲ ਗਿਆ ਹੁਣ। ਜੇ ਉਹਦਾ ਜਾ ਰਿਹਾ ਵੀਰੇ, ਮੇਰੇ ਟਰੱਕਾਂ ਵਾਲੇ ਵੀਰ ਆ, ਕੋਈ ਸਾਡੇ ਹੋਰ ਉਹਦਾ ਪਰਿਵਾਰ ਜਾ ਰਿਹਾ, ਜਾਣ ਲੱਗੇ ਪੀਜ਼ਾ ਲੈ ਜਾਓ, ਕੈਲਡਰ ਨੂੰ ਜਾ ਰਹੇ ਹਾਂ, ਕਿਸੇ ਦੇ ਘਰ ਜਾ ਰਹੇ ਹਾਂ, ਲੈ ਜਾਓ 2 ਪੀਜ਼ੇ $25 ਦੇ। 905-857-9992। ਕਿੰਨੀ ਦੇਰ ਲਾਤੀ ਇੱਕੋ ਐਡ ਨੂੰ ਹਰਜੀਤ ਜੀ, ਤੁਸੀਂ ਦੱਸੋ। ਮੈਨੂੰ ਸਵਾਦ ਜਾ ਨਹੀਂ ਆਉਂਦਾ, ਜੇ ਮੈਂ ਪ੍ਰੋਪਰ ਕੰਮ ਨਾ ਕਰਾਂ ਨਾ ਰੇਡੀਓ 'ਤੇ, ਮੈਨੂੰ ਮਜ਼ਾ ਨਹੀਂ ਆਉਂਦਾ। ਮੈਂ ਤਾਂ ਸੱਚੀ ਗੱਲ ਦੱਸਾਂ, ਜਦੋਂ ਮੈਨੂੰ ਖੁਦ ਨੂੰ ਮਜ਼ਾ ਆਇਆ ਨਾ, ਤਾਂ ਉਦੋਂ ਸਮਝੋ ਮੈਨੂੰ ਐਡ ਕੀਤੇ ਦਾ ਸਵਾਦ ਆਉਂਦਾ। ਅੱਗੇ ਬੋਲੋ, ਜੇ ਕਿਸੇ ਨੂੰ ਐਕਸਟਰਾ ਲਾਰਜ ਪੀਜ਼ਾ 2 ਚਾਹੀਦੇ, ਅੱਜ ਡੀਲਾਂ ਕਿੱਦਾਂ ਨਹੀਂ ਆ ਜੀ ਜੀ ਤੁਸੀਂ ਲਵਾਤੀਆਂ? ਸਿੱਧੂ ਸਾਹਿਬ, ਆਹ ਡੀਲਾਂ 'ਚ ਮੈਂ ਲਾ ਰਿਹਾ ਹਰਮੇਲ ਭਾਜੀ, ਰੋਕਿਓ ਨਾ ਮੈਨੂੰ ਅੱਜ ਤੁਸੀਂ। ਅੱਜ 2 ਐਕਸਟਰਾ ਲਾਰਜ ਪੀਜ਼ੇ, ਸੇਮ ਲੋਕੇਸ਼ਨ, ਏਅਰਪੋਰਟ ਐਂਡ ਮੇਫੀਲਡ ਦਾ ਕਾਰਨਰ, ਸੇਮ ਨੰਬਰ 905-857-9992। 2 ਐਕਸਟਰਾ ਲਾਰਜ ਪੀਜ਼ੇ, 6 ਟੌਪਿੰਗ ਕੰਬਾਈਨ, $34 ਦੇ 99 ਸੈਂਟ। ਚੱਕੋ, ਕਿੰਨੇ ਹੋ ਗਏ? ਇਹ 35 ਦੇ ਹੋ ਗਏ 2, ਉਹ ਹੋ ਗਏ 25 ਦੇ। ਉਹਦੇ ਨਾਲ ਕੋਕ ਦੀ ਬੋਤਲ ਫ੍ਰੀ ਹੈ, ਇਹਦੇ ਨਾਲ ਵੀ ਕੋਕ ਦੀ ਬੋਤਲ ਫ੍ਰੀ ਹੈ। ਹਰਜੀਤ ਜੀ, ਕੁਝ ਹੋਰ ਐਕਸਟਰਾ ਕਰ ਦਿਓ, ਚੱਕੋ ਯਾਰ। ਕੀ ਕਰਾਂ ਮੈਂ, ਇੱਕ ਸਮਾਲ ਪੀਜ਼ਾ ਨਾਲ ਹੋਰ ਫ੍ਰੀ, ਚੱਕੋ। ਖੁਸ਼ ਹੋ ਭਾਈ ਵੀਰ ਮੇਰੇ, ਹੁਣ ਹੁਣ ਖੁਸ਼ ਹੋ ਤੁਸੀਂ? $35 ਦੇ 2 ਐਕਸਟਰਾ ਲਾਰਜ ਪੀਜ਼ੇ,

0: ਜੀ ਦਿੱਲੀ ਵਾਲੇ ਤੁਸੀਂ ਪਤਾ ਕੀ ਸਾਡੇ
1: ਦਿੱਲੀ ਵਾਲੇ ਤਾਂ ਬਹੁਤ ਪਿਆਰ ਵਾਲੇ ਲੋਕ ਹੁੰਦੇ ਨੇ, ਤੁਸੀਂ ਕਿਉਂ ਡਰਦੇ ਹੋ ਦਿੱਲੀ ਵਾਲੋਂ ਤਾਂ?
0: ਤੁਸੀਂ ਸਾਡੀ ਕੈਪੀਟਲ ਹੋ ਇੰਡੀਆ ਦੀ, ਤੁਹਾਡੇ ਤੋਂ ਡਰ ਲੱਗਣਾ ਹੀ ਪੈਂਦਾ ਤੁਹਾਨੂੰ। ਇੰਡੀਆ ਤੋਂ ਪਾਕਿਸਤਾਨ ਤੋਂ ਆ ਰਹੇ ਆ ਜਾਂ ਹੋਰ ਵੀ ਕਿਸੇ ਕੰਟਰੀ ਤੋਂ ਆ ਰਹੇ ਆ, ਮੈਨੂੰ ਸੁਪਰ ਵੀਜ਼ੇ ਬਾਰੇ ਥੋੜੀ ਜਿਹੀ ਪੂਰੀ ਡਿਟੇਲ ਜਾਣਕਾਰੀ ਦਿਓ।
1: ਅੱਜ ਮੈਂ ਉਹਦੇ ਬਾਰੇ ਹੀ ਡਿਟੇਲ ਦੇ ਵਿੱਚ ਜਾਣਕਾਰੀ ਦਿੰਦੀ ਹਾਂ, ਕਿਉਂਕਿ ਅਫਕੋਰਸ ਪੇਰੈਂਟਸ ਆ ਰਹੇ ਨੇ, ਬਹੁਤ ਕਾਲਾਂ ਆ ਰਹੀਆਂ ਨੇ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ। ਅਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਦੇ ਹਾਂ ਸਭ ਤੋਂ ਪਹਿਲਾਂ ਸੁਪਰ ਵੀਜ਼ਾ ਨਹੀਂ। ਸੁਪਰ ਵੀਜ਼ਾ ਜਦੋਂ ਤੁਸੀਂ ਐਪਲੀਕੇਸ਼ਨ ਪਾਉਂਦੇ ਹੋ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਇੱਕ ਮੈਂਡੇਟੋਰੀ ਰਿਕੁਆਇਰਮੈਂਟ ਹੈ, ਉੱਚਾ ਤੁਹਾਨੂੰ ਚਾਹੀਦੀ ਹੁੰਦੀ ਹੈ ਵਿਦ ਐਪਲੀਕੇਸ਼ਨ। ਤੇ ਉਹਦੇ ਅੰਦਰ $100,000 ਦੀ ਫਸਟ ਆਫ ਆਲ ਤੁਹਾਨੂੰ ਕਵਰੇਜ ਚਾਹੀਦੀ ਹੈ। $100,000 ਦੀ ਕਵਰੇਜ ਦੇ ਨਾਲ ਤੁਹਾਨੂੰ ਇਹ ਦੇਖਣਾ ਪੈਂਦਾ ਹੈ ਕਿ ਤੁਹਾਡੇ ਪੇਰੈਂਟਸ ਨੂੰ ਅਗਰ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ ਤਾਂ ਤੁਸੀਂ ਬਿਲਕੁਲ ਉਹ ਕਲੀਅਰਲੀ ਐਡਵਾਈਜ਼ਰ ਨੂੰ ਦੱਸਣਾ, ਚਾਹੇ ਉਹਨਾਂ ਨੂੰ ਕੋਈ ਬੀਪੀ ਦੀ ਪ੍ਰੋਬਲਮ ਹੈ, ਡਾਇਬਿਟੀਜ਼, ਥਾਇਰੋਇਡ, ਕੋਲੈਸਟਰੋਲ, ਕੁਛ ਵੀ ਪ੍ਰੋਬਲਮ ਹੈ। ਮੈਂ ਬਹੁਤ ਵਾਰੀ ਦੇਖਿਆ ਕੁਛ ਪੇਰੈਂਟਸ ਜਿਹੜੇ ਨੇ ਉਹ ਰੈਗੂਲਰ ਦਵਾਈ ਨਹੀਂ ਲੈਂਦੇ, ਉਹ ਕਦੀ ਕਦਾਰ ਲੈ ਲੈਂਦੇ ਨੇ ਜਦੋਂ ਬੀਪੀ ਵੱਧ ਗਿਆ ਜਾਂ ਲੋਅ ਹੋ ਗਿਆ ਜਾਂ ਡਾਇਬਿਟੀਜ਼ ਵੱਧ ਗਈ ਜਾਂ ਲੋਅ ਹੋ ਗਈ। ਉਸ ਚੀਜ਼ ਤੋਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ, ਰੀਜ਼ਨ ਬੀਇੰਗ ਬਿਕਾਜ਼ ਮੈਡੀਕਲ ਪ੍ਰੋਬਲਮ ਇਟ ਇਜ਼ ਮੈਡੀਕਲ ਪ੍ਰੋਬਲਮ। ਤੇ ਅਗਰ ਉਹ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਮੰਨੀ ਜਾਂਦੀ ਹੈ, ਉਸ ਟਾਈਮ ਅਗਰ ਅਸੀਂ ਤੁਹਾਨੂੰ ਬੇਸਿਕ ਪਲਾਨ ਦੇ ਦਿੱਤਾ ਤੇ ਜਦੋਂ ਵੀ ਤੁਹਾਡੇ ਪੇਰੈਂਟਸ ਨੂੰ ਕਿਸੇ ਐਮਰਜੈਂਸੀ ਲਈ ਇਹ ਇੰਸ਼ੋਰੈਂਸ ਯੂਜ਼ ਕਰਨੀ ਪਈ ਤੇ ਤੁਹਾਡਾ ਕਲੇਮ ਡਿਕਲਾਈਨ ਹੋ ਜਾਣਾ। ਇਸੇ ਕਰਕੇ ਬਹੁਤ ਹੀ ਅਲੱਗ ਅਲੱਗ ਕੰਡੀਸ਼ਨ ਹੁੰਦੀ ਹੈ ਵਿਦ ਏਜ, ਸਾਨੂੰ ਜਿਹੜੀ ਸਮਝਣੀ ਪੈਂਦੀ ਹੈ ਤੁਹਾਡੇ ਤੋਂ ਕਿ ਤੁਹਾਡੇ ਪੇਰੈਂਟਸ ਨੂੰ ਕੀ ਇਸ਼ੂ ਹੈ, ਕੋਈ ਮੈਡੀਕਲ ਇਸ਼ੂ ਹੈ। ਅਗਰ ਤੁਹਾਡੇ ਪੇਰੈਂਟਸ ਨੂੰ ਕੋਈ ਮੈਡੀਕਲ ਇਸ਼ੂ ਨਹੀਂ ਹੈ ਤੇ ਉਹਦਾ ਵੱਖਰਾ ਪਲਾਨ ਹੁੰਦਾ। ਮੈਂ ਅੱਜ ਥੋੜਾ ਜਿਹਾ ਐਗਜ਼ਾਮਪਲ ਦੇ ਕੇ ਦੱਸਦੀ ਹਾਂ ਕਿ ਲੈਟਸ ਸੇ ਤੁਹਾਡੇ ਪੇਰੈਂਟਸ ਜਿਹੜੇ ਨੇ ਉਹ 60 to 64 ਦੇ ਏਜ ਦੇ ਵਿੱਚ ਹੈ ਤੇ ਉਹਨਾਂ ਨੇ ਆਉਣਾ ਹੈ ਇੱਥੇ ਸੁਪਰ ਵੀਜ਼ਾ ਦੇ ਅੰਦਰ ਤੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ, ਕੋਈ ਦਵਾਈ ਨਹੀਂ ਖਾਂਦੇ, ਕੋਈ ਇਸ਼ੂ ਨਹੀਂ ਹੈ। ਉਹਨਾਂ ਦੀ ਜਿਹੜੀ ਇੰਸ਼ੋਰੈਂਸ ਹੈ ਐਨੂਅਲ ਜਿਹੜਾ ਪਲਾਨ ਹੁੰਦਾ ਸਾਡੇ ਕੋਲੋਂ ਉਹਦੇ ਅੰਦਰ $1,370 ਦਾ ਪਲਾਨ ਉਹ ਸ਼ੁਰੂ ਹੋ ਜਾਂਦਾ, ਓਨਲੀ 1370। ਸੋ ਪ੍ਰੀਮੀਅਮ ਇਹ ਜਿਹੜਾ ਹੈ ਬੇਸਿਕ ਹੈ, ਜਿਹੜਾ ਅਗਰ ਉਹਨਾਂ ਨੂੰ ਕੋਈ ਵੀ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ ਤੇ $1,660 ਦਾ ਐਨੂਅਲ ਪਲਾਨ ਹੁੰਦਾ। ਹੁਣ ਲੋਟ ਆਫ ਪੀਪਲ ਦੇ ਥਿੰਕ ਕਿ ਸਾਨੂੰ ਐਨੂਅਲ ਨਹੀਂ ਲੈਣਾ, ਸਾਨੂੰ ਤੁਸੀਂ ਮੰਥਲੀ ਪਲਾਨ ਦੱਸ ਦਿਓ, ਤੇ ਮੰਥਲੀ ਪਲਾਨ ਦੇ ਅੰਦਰ ਇਹ ਤੁਹਾਨੂੰ ਅਪਰੋਕਸੀਮੇਟਲੀ $110 to $120 ਦੀ ਪੈਂਦੀ ਹੈ ਇੰਸ਼ੋਰੈਂਸ, ਜਿਹਦੇ ਅੰਦਰ $100,000 ਦੀ ਕਵਰੇਜ ਜਿਹੜੀ ਮੈਂਡੇਟੋਰੀ ਰਿਕੁਆਇਰਮੈਂਟ ਹੈ ਵਿਦ ਜ਼ੀਰੋ ਡਿਡਕਟੇਬਲ। ਹੁਣ ਬਹੁਤ ਵਾਰੀ ਕੁਐਸਚਨ ਆਉਂਦਾ ਹੈ ਕਿ ਤੁਸੀਂ ਡਿਡਕਟੇਬਲ ਪਾ ਦਿਓ, $250 ਡਿਡਕਟੇਬਲ ਜਾਂ $500 ਡਿਡਕਟੇਬਲ। ਪ੍ਰੋਬਲਮ ਕੀ ਹੁੰਦੀ ਹੈ ਡਿਡਕਟੇਬਲ ਦੇ ਅੰਦਰ? ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਉਹੀ ਕਰਦੇ ਹਾਂ ਜਿਹੜਾ ਤੁਸੀਂ ਕਹਿੰਦੇ ਹੋ। ਬਟ ਮੈਂ ਆਪਣੇ ਕਲਾਇੰਟਸ ਨੂੰ ਹਮੇਸ਼ਾ ਇਹ ਐਡਵਾਈਸ ਕਰਦੀ ਹਾਂ, ਅਗਰ ਤੁਸੀਂ ਜ਼ੀਰੋ ਡਿਡਕਟੇਬਲ ਦੇ ਅੰਦਰ ਲੈ ਸਕਦੇ ਹੋ ਉਹੀ ਲਓ ਪਲਾਨ। ਡਿਡਕਟੇਬਲ ਦੇ ਅੰਦਰ ਕਦੀ ਵੀ ਕੋਈ ਕਲੇਮ ਆਉਣਾ, ਕਿਉਂਕਿ ਉਹਨਾਂ ਨੇ ਲੰਬੇ ਅਰਸੇ ਲਈ ਇੱਥੇ ਰਹਿਣਾ ਸੁਪਰ ਵੀਜ਼ਾ ਦੇ ਉੱਤੇ, ਅਗਰ ਕੋਈ ਐਮਰਜੈਂਸੀ ਮੈਡੀਕਲ ਹੋ ਗਿਆ ਉਹਨਾਂ ਨੂੰ ਤੇ ਉਹਨਾਂ ਨੂੰ ਕੋਈ ਵੀ ਟਾਈਮ ਉਹਨਾਂ ਨੂੰ ਕੋਈ ਵਾਕ ਇਨ ਜਾਣਾ ਪਿਆ ਜਾਂ ਅਰਜੈਂਟ ਕੇਅਰ ਜਾਣਾ ਪਿਆ, ਐਵਰੀ ਟਾਈਮ ਜਦੋਂ ਵੀ ਉਹ ਜਾ ਰਹੇ ਨੇ $500 ਜਿਵੇਂ ਤੁਸੀਂ ਲਿਤਾ ਡਿਡਕਟੇਬਲ, ਐਵਰੀ ਟਾਈਮ ਯੂ ਆਰ ਪੇਇੰਗ $500।
0: ਜੀ ਜੀ।
1: ਸੋ ਉਹਦੇ ਅੰਦਰ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ। ਇਹ ਇੰਸ਼ੋਰੈਂਸ ਜਿਹੜੀ ਹੈ ਤੁਸੀਂ ਜ਼ੀਰੋ ਡਿਡਕਟੇਬਲ ਦੇ ਨਾਲ ਲਓ, ਜ਼ਿਆਦਾ ਕੋਈ ਪ੍ਰੀਮੀਅਮ ਦਾ ਫਰਕ ਨਹੀਂ ਹੁੰਦਾ। ਤੇ ਮੇਰੇ ਕੋਲੋਂ ਹੋਰ ਵੀ ਡਿਟੇਲ ਮੈਂ ਥੋੜਾ ਜਿਹਾ ਦੇਣਾ ਚਾਹੁੰਦੀ ਸੀਗੀ। ਅਰਾਊਂਡ 11:40 ਆਈ ਵਿਲ ਕਾਲ ਬੈਕ, ਜਿਹਦੇ ਅੰਦਰ ਅਗਰ ਤੁਸੀਂ ਆਪਣੇ ਪੇਰੈਂਟਸ ਨੂੰ ਇੱਥੇ ਬੁਲਾ ਰਹੇ ਹੋ, ਉਹਨਾਂ ਦੀ ਏਜ 70 ਤੋਂ ਉੱਤੇ ਹੈ, ਜ਼ਰੂਰ ਤੁਸੀਂ 11:40 ਮੈਨੂੰ ਜ਼ਰੂਰ ਸੁਣਨਾ, ਮੈਂ ਦੁਬਾਰਾ ਆ ਕੇ ਐਕਸਪਲੇਨ ਕਰਾਂਗੀ ਕਿ 70 ਦੇ ਉੱਤੇ ਅਗਰ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਪਾਲਿਸੀ ਲੈਣੀ ਚਾਹੀਦੀ ਹੈ, ਜਾਂ ਅਗਰ ਉਹ ਸੁਪਰ ਵੀਜ਼ਾ ਤੇ ਨਹੀਂ ਵੀ ਆ ਰਹੇ ਤੇ ਵਿਜ਼ਿਟਰ ਵੀਜ਼ਾ ਤੇ ਆ ਰਹੇ, ਫਿਰ ਵੀ ਤੁਹਾਨੂੰ ਕਿਹੜੀ ਇੰਸ਼ੋਰੈਂਸ ਉਹਨਾਂ ਲਈ ਚਾਹੀਦੀ ਹੈ ਤੇ ਉਹਦੇ ਅੰਦਰ ਕੀ ਕਵਰ ਹੋਣਾ।
0: ਠੀਕ ਹੈ,
1: ਸੋ ਆਈ ਵਿਲ ਕਮ ਬੈਕ।
0: ਥੈਂਕ ਯੂ ਜੀ, ਨੰਬਰ ਦਿਓ ਇੱਕ ਵਾਰੀ ਫਿਰ ਤੋਂ ਵਿਧੀ ਜੀ।
1: ਜੀ ਬਿਲਕੁਲ, ਮੇਰਾ ਨੰਬਰ ਹੈ 416-524-3535, 416-524-3535।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਨੈਕਸਟ ਕਾਲ, ਹੈਲੋ।
2: ਹੈਲੋ
0: ਜੀ
2: ਬੇਟਾ, ਕੀ ਮੈਨੂੰ ਤੁਹਾਡਾ ਨੰਬਰ ਪ੍ਰਾਈਵੇਟ ਨੰਬਰ ਚਾਹੀਦਾ, ਮੈਂ ਤੁਹਾਡੇ ਨਾਲ ਪ੍ਰਾਈਵੇਟ ਗੱਲ ਕਰਨਾ ਚਾਹੁੰਦੀ ਹਾਂ।
0: ਕੋਈ ਗੱਲ ਨਹੀਂ ਜੀ, ਮੇਰਾ 647
2: ਹਾਂਜੀ
0: 448
2: 448 ਹਾਂਜੀ
0: 1000 ਗੁਰੂ ਜੀ ਹੋਲਡ ਕਰੇ ਇੱਕ ਸੈਕਿੰਡ, ਲਾਈਨਾਂ ਬੜੀਆਂ ਬਿਜ਼ੀ ਆ ਸਾਰੀਆਂ। ਨੈਕਸਟ ਕਾਲ, ਹੈਲੋ।
3: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ।

0: ਭਾਜੀ ਤੁਸੀਂ ਪੀਜੇ ਦਾ ਨੰਬਰ ਦਿੱਤਾ ਸੀ, ਕਿੱਥੇ ਹੈ ਜੀ ਭਾਜੀ ਨੰਬਰ ਦਉਂਗੇ?
1: ਇਹ 12101 ਏਅਰਪੋਰਟ ਰੋਡ ਤੇ, ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਤੇ।
0: ਉਹ ਠੀਕ ਹੈ ਜੀ,
1: ਥੈਂਕ ਯੂ ਜੀ।
0: 12101 ਤੇ ਆਪਣੇ ਭਾਜੀ ਬਿੰਦਰਗੀ ਦੇ ਗਾਣਾ ਲਾ ਦਿਓ, ਨੰਬਰ 1 ਪ੍ਰੋਗਰਾਮ ਤੁਹਾਡਾ ਜੀ।
1: ਬੜੀ ਮਿਹਰਬਾਨੀ,
0: ਪੱਗ ਦੇ ਪੇਜ ਤੇ ਮਰ ਗਈ ਨੀ।
1: ਹਾਏ ਵਾ ਰੱਬਾ ਮੇਰਿਆ, ਕਿੱਦਾਂ ਦੀਆਂ ਗੱਲਾਂ ਸਵੇਰੇ ਸਵੇਰੇ ਕਰਦੇ ਤੁਸੀਂ। ਪੰਜਾਬੀ ਵਿਰਸਾ 905-673-3337 ਜੀ। ਸਾਡੇ ਬਈ ਸ਼ੇਖ ਸਾਹਿਬ ਹੀ ਲਾਈਨ ਤੇ ਆ ਗਿਆ, ਤੁਹਾਨੂੰ ਪਤਾ ਕਿ ਕਮਰਸ਼ੀਅਲ ਪ੍ਰਾਪਰਟੀ ਦੇ ਮਾਹਿਰ ਆ ਸ਼ੇਖ ਸਾਹਿਬ ਜੀ। ਅਸੀਬ ਸ਼ੇਖ ਸਾਹਿਬ, ਕੀ ਹਾਲ ਹੈ?
2: ਮੈਨੂੰ
1: ਪਤਾ ਕੀ ਹੈ ਜੀ, ਦੇਖੋ ਜਿਹੜੇ ਤੁਸੀਂ ਬਿਜ਼ਨਸਮੈਨ ਹੋ, ਤੁਸੀਂ ਸਾਨੂੰ ਪੈਸੇ ਦਿੰਦੇ ਆ, ਜੇ ਅਸੀਂ ਤੁਹਾਡਾ ਕੰਮ ਵਧੀਆ ਨਹੀਂ ਕਰ ਸਕਦੇ ਨਾ, ਤੇ ਫਿਰ ਸਾਡਾ ਹੱਕ ਨਹੀਂ ਬਣਦਾ ਤੁਹਾਡੇ ਕੋਲ ਪੈਸਾ ਲੈਣਾ ਨਾ। ਇਸ ਚੀਜ਼ ਕਰਕੇ ਅਸੀਂ ਜਿਹੜੀ ਰਿਟਰਨ ਕੋਸ਼ਿਸ਼ ਕਰਦੇ ਹਾਂ, ਦੇਖੋ ਵਾਪਸ ਤਾਂ ਰਿਟਰਨ ਗੁਰੂ ਸਾਹਿਬ ਨੇ ਦੇਣੀ ਆ, ਅੱਲਾਹ ਤਾਲਾ ਨੇ। ਬਸ ਅਸੀਂ ਆਪਣੇ ਕੰਮ ਦੇ ਵਿੱਚ ਨਹੀਂ ਕੁਛ ਇਸ ਤਰ੍ਹਾਂ ਕਰ ਸਕਦੇ ਕਿ ਅਸੀਂ ਆਪਣੇ ਕੰਮ ਦੇ ਵਿੱਚ ਨਹੀਂ ਬੇਈਮਾਨੀ ਕਰ ਸਕਦੇ। ਸਾਡੀ ਮੇਰੀ ਮੇਨ ਜੋਬ ਮੇਰੀ ਇਹ ਆ ਬਸ। ਬੜੀ ਮਿਹਰਬਾਨੀ ਅਸੀਬ ਸ਼ੇਖ ਸਾਹਿਬ, ਥੈਂਕ ਯੂ ਵੈਰੀ ਮਚ। ਔਰ ਜੋ ਅਸੀਂ ਕਮਿਟਡ ਕਰਦੇ ਹਾਂ ਬਿਫੋਰ, ਜਦੋਂ ਸਾਨੂੰ ਕੋਈ ਬਿਜ਼ਨਸਮੈਨ ਐਡ ਦਿੰਦਾ ਹੈ, ਉਸ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੂਰਾ ਕਰੀਏ। ਔਰ ਹਸੀਬ ਸ਼ੇਖ ਸਾਹਿਬ ਤੁਹਾਨੂੰ ਪਤਾ ਕਿ ਕਮਰਸ਼ੀਅਲ ਪ੍ਰਾਪਰਟੀ ਦੇ ਮਾਹਿਰ ਆ, ਔਰ ਮੈਂ ਸਮਝਦਾ ਕਿ ਜਿਹੜੇ ਬੰਦੇ ਕਮਰਸ਼ੀਅਲ ਲਾਈਨ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਕਮਰਸ਼ੀਅਲ ਚੀਜ਼ਾਂ ਦੀ ਬੜੀ ਨੌਲੇਜ ਹੁੰਦੀ ਹੈ। ਅਤੇ ਹਸੀਬ ਸ਼ਾਹ ਇਸ ਚੀਜ਼ ਦੇ ਵਿੱਚ ਇਹ ਡਾਕਟਰ ਦਾ ਸਪੈਸ਼ਲਿਸਟ ਕਮਰਸ਼ੀਅਲ ਪ੍ਰਾਪਰਟੀਜ਼ ਦੇ, ਜਿਵੇਂ ਫੈਮਿਲੀ ਡਾਕਟਰ ਹੁੰਦਾ ਕੋਈ, ਫਿਰ ਇਕੱਲੀ ਇਕੱਲੀ ਬਿਮਾਰੀ ਦਾ ਵੱਖਰੇ ਵੱਖਰੇ ਡਾਕਟਰ ਹੁੰਦੇ ਆ, ਇਹ ਕਮਰਸ਼ੀਅਲ ਪ੍ਰਾਪਰਟੀ ਦਾ ਡਾਕਟਰ ਆ ਜੀ। ਸ਼ੇਖ ਸਾਹਿਬ ਕੀ ਕਹਿਣਾ ਚਾਹੋਗੇ? ਸਰ
2: ਸਭ ਤੋਂ ਪਹਿਲੇ ਗੱਲ ਜੀ, ਕਿ ਸਭ ਦੋਸਤਾਂ ਨੂੰ ਸਾਡੀ ਆਈ ਹੈ ਜੀ, ਉਹਦੀ ਜਿਹੜੀ ਹੈਗੀਆਂ ਵਧਾਈਆਂ ਹੋਣ, ਮੁਬਾਰਕਾਂ ਹੋਣ। ਦੂਸਰੇ ਨੰਬਰ ਤੇ ਹੈਗਾ ਕਿ ਜਿੱਥੇ ਆ ਗਿਆ ਗੈਸ ਸਟੇਸ਼ਨ ਦੀ ਤੇ ਅੱਜ ਗੱਲ ਕਰਾਂਗੇ, 2-3 ਗੈਸ ਸਟੇਸ਼ਨ ਸਾਡੇ ਕੋਲ ਨਵੀਂ ਲਿਸਟਿੰਗ ਆਈਆਂ ਨੇ, ਉਹਦੇ ਗੱਲ ਕਰਨੇ ਪਏ ਆ। ਇੱਕ ਸਾਡੇ ਕੋਲ ਆਇਆ ਇੱਥੋਂ ਦੀ ਸਰ 2 ਘੰਟੇ ਦੀ ਡਰਾਈਵ ਤੇ, ਨੌਰਲੈਂਡ ਦੇ ਵਿੱਚ ਐਸੋ ਦਾ ਗੈਸ ਸਟੇਸ਼ਨ ਹੈਗਾ, ਜਿਹਦੇ ਵਿੱਚ ਤਕਰੀਬਨ 2400 ਸਕੁਏਅਰ ਫੀਟ ਦਾ ਵੱਡਾ ਸਟੋਰ ਹੈਗਾ ਵੇ, ਪਲੱਸ ਕੈਨੇਡਾ ਪੋਸਟ ਹੈਗਾ ਵੇ, ਔਰ ਉਹਦੇ ਚ ਡੀਜ਼ਲ ਦਾ ਪੰਪ ਹੈਗੇ ਨੇ, ਗੈਸ ਦੇ ਪੰਪ ਹੈਗੇ ਨੇ। ਡੈਫੀਨੇਟਲੀ ਬਹੁਤ ਅੱਛੀ, ਬਹੁਤ ਅੱਛੀ ਲੋਕੇਸ਼ਨ ਹੈ। ਆਲਮੋਸਟ 2 ਮਿਲੀਅਨ ਗੈਸ ਵਾਲੀਅਮ ਹੈ, ਔਰ ਸਟੋਰ ਸੇਲ ਜਿਹੜੀ ਹੈ ਤਕਰੀਬਨ $1 million ਦੀ ਹੈ।
1: ਠੀਕ ਹੈ।
2: ਔਰ ਅਗਰ ਕੋਈ ਦੋਸਤ ਜਿਹੜਾ ਕਿ ਲੈਣਾ ਚਾਹ ਰਿਹਾ ਹੈ, ਬਹੁਤ ਅਫੋਰਡੇਬਲ ਪ੍ਰਾਈਸ ਦੇ ਵਿੱਚ ਹੈਗਾ ਵੇ, ਡੈਫੀਨੇਟਲੀ ਉਹ ਬੰਦਾ ਜਿਹੜਾ 2 ਘੰਟੇ ਦੀ ਡਰਾਈਵ ਦੇ ਵਿੱਚ ਦੇਖਣਾ ਚਾਹ ਰਿਹਾ ਉਹਨੂੰ ਜਾਣ ਨਹੀਂ ਦੇਗਾ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਗੈਸ ਸਟੇਸ਼ਨ ਦੀ, ਤੇ ਸਾਡੇ ਕੋਲ ਆਪਣਾ ਵਿੰਡਸਰ ਸਿਟੀ ਦੇ ਵਿੱਚ, ਮੈਂ ਬਾਹਰ ਦੀ ਗੱਲ ਕਰਦਾ ਪਿਆ, ਆਊਟਸਕਰਟ ਦੀ ਨਹੀਂ, ਵਿੰਡਸਰ ਸਿਟੀ ਦੇ ਵਿੱਚ ਸਾਡੇ ਕੋਲ ਗੈਸ ਸਟੇਸ਼ਨ ਹੈਗਾ
1: ਜੀ,
2: ਜਿਹ ਚ ਕਾਰਡ ਲੋਕ ਦੇ 3 ਪੰਪ ਨੇ, ਜਿੱਥੇ ਟਰੱਕਾਂ ਨੇ ਗੈਸ ਭਰਵਾਉਣੀ ਹੈ। ਕਾਰਡ ਲੋਕ ਦੇ 3 ਪੰਪ ਨੇ, 4 ਦੂਸਰੇ ਆਟੋ ਕਾਰਾਂ ਦੇ ਹੈਗੇ ਨੇ, ਪੰਪ ਹੈਗੇ ਨੇ, ਸਟੋਰ ਹੈਗਾ ਵਿਦ ਡਰਾਈਵ ਥਰੂ, ਔਰ ਇਹਦੀ ਪ੍ਰਾਈਸ ਹੈਗੀ ਸਿਰਫ $2 million।
1: ਵਾਹ ਜੀ ਵਾਹ,
2: $2 million। ਔਰ ਤੁਸੀਂ ਅਗਰ ਤੁਹਾਡੇ ਕੋਲ $7-8 lakh ਹੈਗਾ, ਡੈਫੀਨੇਟਲੀ ਵਿਦ ਪ੍ਰੋਪਰਟੀ ਤੁਸੀਂ ਇਸ ਪ੍ਰੋਪਰਟੀ ਦੇ ਮਾਲਕ ਹੋ, ਇਹਦਾ ਨੈਟ ਪ੍ਰੋਫਿਟ ਜਿਹੜਾ ਹੈਗਾ ਵੇ ਉਹ ਤਕਰੀਬਨ $2.5-3 lakh ਹੈਗਾ ਵੇ। ਇਸ ਪ੍ਰੋਪਰਟੀ ਨੂੰ ਕੋਈ ਬੰਦਾ ਜਾਣ ਨਹੀਂ ਦੇ, ਔਰ ਇਹਦੀ ਫਿਊਚਰ ਡਿਵੈਲਪਮੈਂਟ ਬਹੁਤ ਜ਼ਿਆਦਾ ਨੇ।
1: ਠੀਕ ਹੈ।
2: ਜਿਸ ਤਰ੍ਹਾਂ ਦੱਸਿਆ ਗੱਲ ਕਰਦੇ ਹਾਂ ਅਜੀਤ ਭਾਈ ਜੀ, ਸਾਡੇ ਕੋਲ ਨਾ ਚੈਟਮ ਦੇ ਵਿੱਚ ਗੈਸ ਸਟੇਸ਼ਨ ਆਇਆ, 24/7 ਚੱਲਦਾ,
1: 24 ਘੰਟੇ
2: ਚੱਲਦਾ, ਤੁਹਾਨੂੰ ਪਤਾ 24 ਘੰਟੇ ਉੱਥੇ ਹੀ ਚੱਲਦਾ, ਜਿੱਥੇ ਡੈਂਸਿਟੀ ਆਫ ਪਾਪੂਲੇਸ਼ਨ ਹੋਵੇ,
1: ਠੀਕ ਹੈ,
2: ਜਿੱਥੇ ਟ੍ਰੈਫਿਕ ਬਹੁਤ ਪੈਂਦੀ ਹੋਵੇ। ਬਿਲਕੁਲ ਲੇਟੈਸਟ ਕਾਰ ਵਾਸ਼, ਟੱਚਲੈਸ ਕਾਰ ਵਾਸ਼ ਲੱਗਾ ਹੋਇਆ ਵੇ, 1 acre ਲਾਟ ਦੇ ਉੱਤੇ ਵੇ, ਬਿਹਤਰੀਨ ਬਿਹਤਰੀਨ ਲੇਟੈਸਟ ਪੰਪ ਲੱਗੇ ਹੋਏ ਨੇ, ਔਰ ਉਹਦਾ ਕੰਟਰੈਕਟ ਵੀ ਪਿਛਲੇ ਸਾਲ ਰਿਨਿਊ ਕੀਤਾ ਵੇ। ਇਸ ਗੈਸ ਸਟੇਸ਼ਨ ਦੇ ਉੱਤੇ ਪਲੱਸ $450,000 ਬਣਦਾ ਪਿਆ, ਔਰ ਤੁਸੀਂ ਇਸ ਗੈਸ ਸਟੇਸ਼ਨ ਨੂੰ ਲੈਣਾ ਹੈਗਾ, ਤੇ ਕੋਈ ਵੀ ਇਨਵੈਸਟਰ, ਕੋਈ ਵੀ ਬਾਇਰ, ਕੋਈ ਵੀ ਚਾਹੁੰਦਾ ਹੈਗਾ ਕਿ ਵੀ ਮੈਂ ਆਪਣੇ ਘਰ ਜਿਹੜਾ ਹੈਗਾ ਵੀ $15,000-20,000 ਨੈਟ ਪ੍ਰੋਫਿਟ ਆਫਟਰ ਪੇਇੰਗ ਮੋਰਗੇਜ, ਆਫਟਰ ਪੇਇੰਗ ਇੰਪਲੋਈ ਸੈਲਰੀ ਲੈ ਕੇ ਜਾਣਾ, ਤੇ ਵੀ ਇਹ ਫਿਰ ਗੈਸ ਸਟੇਸ਼ਨ ਛੱਡਣਾ ਨਹੀਂ ਜੇ।
1: ਠੀਕ ਹੈ।
2: ਵਾਸਤੇ ਤੁਹਾਨੂੰ ਕਾਲ ਕਰਨੀ ਪਏਗੀ 6479884449 ਹਸੀਬ ਸ਼ੇਖ। ਹਰਜੀਤ ਭਾਜੀ ਨੂੰ ਤਾਂ ਮੈਂ 2-3 ਵਾਰ ਦਾਵਤ ਦਿੱਤੀ ਹੈ, ਲੇਕਿਨ ਮੰਨੇ ਨੀ ਮੇਰੀ ਗੱਲ ਨੂੰ। ਮੈਂ ਤੇ ਕਿਹਾ ਸੀ ਆਜੋ ਤੁਹਾਡੇ ਨਾਲ ਬੈਠ ਕੇ, ਰਾਜਿਆਂ ਮਹਾਰਾਜਿਆਂ ਵਾਲਾ ਇੱਕ ਰੈਸਟੋਰੈਂਟ, ਉੱਥੇ ਬੈਠ ਕੇ ਖਾਣਾ ਖਾਈਏ।
1: ਨਹੀਂ ਜ਼ਰੂਰ ਜ਼ਰੂਰ ਮਿਲਾਂਗੇ, ਜ਼ਰੂਰ ਮਿਲਾਂਗੇ। ਔਰ ਮੈਂ ਚਾਹੁੰਦਾ ਕਿ ਹਸੀਬ ਸ਼ੇਖ ਸਾਹਿਬ ਨੂੰ ਤੁਸੀਂ ਕਾਲ ਜ਼ਰੂਰ ਕਰੋ ਇਸ ਵੀਕਐਂਡ ਦੇ, ਜੇ ਰੈਸਟੋਰੈਂਟ ਦੇਖਣਾ ਹੈ। ਕਈ ਵਾਰੀ ਫੈਮਿਲੀਜ਼ ਗੈਸ ਸਟੇਸ਼ਨ ਦੇ ਵਿੱਚ ਇੰਟਰਸਟਡ ਹੁੰਦੇ ਆ, ਔਰ ਇਹ 24 hours ਜਿਹੜਾ ਗੈਸ ਸਟੇਸ਼ਨ ਆ, ਬੜੀ ਕਮਾਈ ਹੁੰਦੀ ਹੈ। ਔਰ ਕਿਉਂਕਿ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ ਆਪਣੇ ਪੈਸੇ ਵਾਸਤੇ ਕਰ ਰਹੇ ਹਾਂ, ਘਰ ਦੇ ਵਿੱਚ ਰੋਟੀ ਰੋਜ਼ੀ ਵਾਸਤੇ ਕਰ ਰਹੇ ਹਾਂ। ਔਰ ਸੀਬ ਸ਼ੇਖ ਸਾਹਿਬ ਦੇ ਕੋਲ ਜਿਹੜੀਆਂ ਪ੍ਰੋਪਰਟੀਜ਼ ਆਉਂਦੀਆਂ ਇਹ ਬੜੀਆਂ ਕਮਾਲ ਦੀਆਂ ਔਰ ਸੋਲਿਡ ਪ੍ਰੋਪਰਟੀਆਂ ਹੁੰਦੀਆਂ ਜੋ ਪੈਸਾ ਬਣਦਾ ਹੋਵੇ। ਨੰਬਰ ਸੀਬ ਸ਼ੇਖ ਸਾਹਿਬ ਇੱਕ ਦੁਆਰਾ ਦਿਓ ਜਿਹਨਾਂ ਨੇ ਗੈਸ ਸਟੇਸ਼ਨ ਲੈਣਾ ਸਾਰੇ।
2: ਹਾਂਜੀ ਹਾਂਜੀ, ਮੈਂ ਗੈਸ ਸਟੇਸ਼ਨ ਦਾ ਬਸ ਵੀ ਦੇਣਾ ਵਾ ਅੱਗੇ ਥੋੜ੍ਹਾ ਜਿਹਾ, ਰੈਸਟੋਰੈਂਟ ਦਾ ਬਸ ਵੀ ਦੱਸਣਾ ਵਾ 6478844449 ਅਸੀਂ ਸ਼ੇਖ, ਜਿੱਥੇ ਅਸੀਂ ਇਹ ਗੱਲ ਕਰਨੇ ਪਏ ਰੀਅਲ ਸਟੇਟ ਦੀ। ਇੱਥੇ ਸਿਰਫ ਓਨਲੀ ਬਿਜ਼ਨਸ ਫੋਰ ਸੇਲ ਹੈ, ਇਹ ਰਾਜੇ ਮਹਾਰਾਜਿਆਂ ਵਾਲਾ ਟਾਈਪ ਰੈਸਟੋਰੈਂਟ ਹੈਗਾ ਵੇ, ਇਹਦੇ ਵਿੱਚ ਬਫੇ ਚੱਲਦਾ ਪਿਆ ਸੁਬਹਾ ਤੋਂ ਲੈ ਕੇ ਸ਼ਾਮ ਤੱਕ, ਔਰ ਇਹਦੀ ਤਕਰੀਬਨ ਜਿਹੜੀ ਸੇਲ ਹੈ ਮੰਥਲੀ 2.5 to 3 lakh ਡਾਲਰ ਦੀ ਮੰਥਲੀ ਸੇਲ ਹੈ। ਐਨੁਅਲ ਸੇਲ 3.4 million ਪਲੱਸ ਹੀ ਹੈ। ਮੰਥਲੀ ਜਿਹੜਾ ਐਵਰੇਜ ਪ੍ਰੋਫਿਟ ਹੈਗਾ ਵੇ $50,000 ਟੇਕ ਹੋਮ ਆਫਟਰ ਪੇਇੰਗ ਐਵਰੀ ਪੈਨੀ। ਔਰ ਇਸ ਬੰਦੇ ਨੂੰ ਜਿਹਨੇ ਵੀ ਲੈਣਾ ਹੈਗਾ ਵੇ, 400 ਬੰਦੇ ਦੇ ਬੈਠਣ ਦੀ ਜਗ੍ਹਾ ਹੀ ਹੈ, ਔਰ ਇਸ ਬਿਜ਼ਨਸ ਕੋਈ ਜਾਨ ਨਹੀਂ ਦੇ ਰਿਹਾ ਜਿਹੜਾ ਕਿ ਇਸ ਇੰਡਸਟਰੀ ਚ ਆਉਣਾ ਚਾਹ ਰਿਹਾ ਹੈਗਾ।
1: ਠੀਕ ਹੈ,
2: ਇਹਦੇ ਵਾਸਤੇ ਤੁਹਾਨੂੰ ਕਾਲ ਕਰਨੀ ਹੋਈ ਤੇ ਇੱਕ ਛੋਟਾ ਜਿਹਾ ਬਿਜ਼ਨਸ ਦੇ ਦਿੰਦੇ ਹਾਂ ਭਾਜੀ। ਬੰਦੇ ਕਹਿੰਦੇ ਨੇ ਸ਼ੇਖ ਸਿੰਘ ਬੰਦਾ $1 million ਦਾ ਬਿਜ਼ਨਸ ਦੇ ਦਿੰਦਾ, ਸਾਡੇ ਕੋਲ ਥੋੜੇ ਬੈਠੇ ਪੈਸੇ ਨੇ, $1 lakh ਹੀ ਕਹਿੰਦੇ ਕੀ ਕਰੀਏ। ਸਿਰਫ $1 lakh ਦੇ ਵਿੱਚ ਮੈਂ ਤੁਹਾਨੂੰ ਵੇਪ ਸ਼ੀਸ਼ਾ ਦਾ ਬਿਜ਼ਨਸ ਦੇਵਾਂਗਾ, ਇਹਦੇ ਵਿੱਚ ਸਾਰੇ ਖਰਚੇ ਕੱਢ ਕਢਾ ਕੇ $6,000 to $7,000 ਹੈਗਾ। ਆਪਣੇ ਰਿਟਾਇਰਮੈਂਟ ਪਲੈਨਿੰਗ ਦੇ ਜਿਹੜੇ ਬੰਦਾ ਬੈਠਾ ਘਰ ਵਿਹਲਾ, ਉਹ ਕਹਿੰਦਾ ਯਾਰ ਕੁਛ ਨੀ ਕਰਨ ਦਾ ਦਿਲ ਕਰਦਾ, ਉੱਥੇ ਜਾ ਕੇ 4-6 ਘੰਟੇ ਲਾਓ ਸੁਬਹ ਦੇ ਟਾਈਮ, 4-6 ਘੰਟੇ ਲਾਓ ਸ਼ਾਮ ਨੂੰ, ਤੇ $7,000-$8,000 ਤੁਹਾਡਾ ਈਜ਼ੀ ਈਜ਼ੀ ਬਣਦਾ ਸਿਰਫ $1 lakh ਦੀ।
1: ਨੰਬਰ
2: 6479884449। ਮੈਂ ਜਾਣ ਤੋਂ ਪਹਿਲਾਂ ਹਰਜੀਤ ਭਾਜੀ ਕੋਲ ਪਹਿਲੇ ਤਾਂ ਕਮਿਟਮੈਂਟ ਲਵਾਂਗਾ ਕਿ ਤੁਸੀਂ ਮੇਰੇ ਕੋਲ ਬੈਠਣਾ ਕਿਸ ਦਿਨ ਹੈ ਤੇ ਖਾਣਾ ਕਿਸ ਦਿਨ।
1: ਜ਼ਰੂਰ ਸਰ, ਡੈਫੀਨੇਟਲੀ ਆਪਾਂ 12 ਵਜੇ ਜ਼ਰੂਰ ਗੱਲ ਕਰਦੇ ਹਾਂ। ਔਰ ਮੈਂ ਨੰਬਰ ਇੱਕ ਵਾਰੀ ਹਸੀਬ ਸ਼ੇਖ ਜੀ ਦਾ ਦੁਆਰਾ ਵੀ ਦੇ ਦਾਂ, 6479884449 ਦੇ ਕਾਕ ਦੀ ਇਜਾਜ਼ਤ ਹੀ ਹੈ। ਹਸੀਸ਼ ਸਾਹਿਬ ਥੈਂਕ ਯੂ ਵੈਰੀ ਮੱਚ, ਔਰ ਤੁਹਾਡਾ ਵੀਕਐਂਡ ਬੜਾ ਵਧੀਆ ਹੋਵੇ ਸਰ। ਥੈਂਕ ਯੂ ਵੈਰੀ ਮੱਚ।
2: ਥੈਂਕ ਯੂ।

ਇੱਕ 3 ਬੈਡਰੂਮ ਦਾ ਘਰ ਖਾਲੀ ਹੈ ਜੀ, ਇੱਧਰ ਬਹੁਤ ਹੀ ਲੋਕੇਸ਼ਨ ਬੜੀ ਵਧੀਆ, ਸਟੀਲਸ ਐਂਡ ਟੌਰਮ ਦੇ ਕਾਰਨਰ ਤੇ ਇਹ ਘਰ ਹੈ। ਜੇ ਕਿਸੇ ਨੇ ਵੀ ਇਹ ਘਰ ਲੈਣਾ, ਉੱਪਰਲਾ ਪੋਰਸ਼ਨ 3 ਬੈਡਰੂਮ ਦਾ ਹੈ ਔਰ ਇਹ ਜੂਨ 1 ਤੋਂ ਅਵੇਲੇਬਿਲਟੀ ਹੈ ਇਹਦੀ, ਆਈ ਮੀਨ ਆਫਟਰ ਫਿਊ ਡੇਜ਼ ਰਾਈਟ, ਅੱਜ 29 ਦਾ ਹੋ ਗਿਆ ਜੀ। 1 ਤਰੀਕ ਤੋਂ ਇਹ ਘਰ ਖਾਲੀ ਹੈ। ਜਿਨ੍ਹਾਂ ਨੇ ਵੀ ਘਰ ਲੈਣਾ ਹੈ 416-471-0973 ਦੇ ਕਾਲ ਕੀਤੀ ਜਾ ਸਕਦੀ ਹੈ, ਇਸ ਨੰਬਰ 'ਤੇ ਕਾਲ ਕਰਨੀ। ਨੰਬਰ ਤੋਂ ਦੁਬਾਰਾ ਮੈਂ ਫਿਰ ਦੇ ਦਿੰਦਾ, 3 ਬੈਡਰੂਮ ਦਾ ਘਰ ਹੈ ਟੌਰਬਮ ਐਂਡ ਸਟੀਲਸ ਦੇ ਕਾਰਨਰ ਦੇ ਇਸ ਏਰੀਏ ਦੇ ਵਿੱਚ, ਅਤੇ ਨੰਬਰ ਲੈ ਲਓ ਤੁਸੀਂ 416-471-0973, ਕਿਉਂਕਿ ਇਹ ਘਰ ਤੁਹਾਨੂੰ ਸਸਤਾ ਮਿਲ ਜਾਣਾ। ਘਰ ਖਾਲੀ ਹੋ ਰਿਹਾ, ਅਗਲਿਆਂ ਨੇ ਵੀ ਹੁੰਦਾ ਭਾਈ ਮੌਰਗੇ ਜਾਣੀ ਆ, ਤੁਸੀਂ 100-200 ਘੱਟ ਦੇ ਦਿਓ, ਗੱਲ ਤੁਹਾਡੀ ਬਣ ਜਾਣੀ ਅੱਜ, ਫੜ ਲਓ ਚਾਬੀ ਜਾ ਕੇ। 416-471-0973। ਉਹ ਭਾਈ ਮੈਂ ਤੁਹਾਨੂੰ ਅੱਗੇ ਕਿਹਾ ਸੀ ਪੀਜ਼ੇ ਦਾ ਨੰਬਰ ਨੋਟ ਕਰ ਲਓ, ਹੁਣ ਮੈਨੂੰ ਟੈਕਸ ਆਇਆ ਕਹਿੰਦੇ ਹਰਜੀਤ ਭਾਜੀ ਨੰਬਰ ਦਿਓ ਪੀਜ਼ੇ ਦਾ, ਦੱਸੋ ਇੰਨੇ ਸਸਤੇ ਪੀਜ਼ੇ ਕਿਤੋਂ ਮਿਲ ਜੂ, ਉਹ ਵੀ ਵੀਕਐਂਡ ਦੇ ਮਿਲ ਜੂ ਕਿਤੋਂ ਵੀਕਐਂਡ ਦੇ। ਮੈਂ ਇਹਨਾਂ ਦਾ ਰਿਵਿਊ ਪੜ੍ਹ ਰਿਹਾ ਸੀ ਗੂਗਲ 'ਤੇ ਜਾ ਕੇ, ਤੁਸੀਂ ਇਹਨਾਂ ਰਿਵਿਊ ਪੜ੍ਹਿਓ ਜਿਹੜੇ ਨਾ ਸਾਡੇ ਕੈਨੇਡੀਅਨ ਆ। ਇੱਕ ਮਿੰਟ ਬਿੰਦਰ ਕੇ ਸਾਹਿਬ ਸ਼ੀਸ਼ਾ, ਜਿਹੜਾ ਨਾ ਰਿਵਿਊਜ਼ ਹੁੰਦੇ ਆ ਕਿਸੇ ਬਿਜ਼ਨਸਮੈਨ ਦੇ, ਉਹ ਬੜੇ ਹੈਲਪ ਕਰਦੇ ਆ ਬਿਜ਼ਨਸ ਦੇ ਵਿੱਚ, ਕਿਉਂਕਿ ਮੈਂ ਵੀ ਜਦੋਂ ਐਡ ਸਟਾਰਟ ਕਰਦਾ ਪਹਿਲਾਂ ਉਹਨਾਂ ਦੀਆਂ ਚੀਜ਼ਾਂ ਦੇਖਦਾ ਵੀ ਉਹ ਬੰਦੇ ਕਿੰਨੇ ਕੁ ਵਧੀਆ, ਕਿੰਨਾ ਕੁ ਉਹਨਾਂ ਬਿਜ਼ਨਸ ਕਿਵੇਂ ਕਰ ਰਿਹਾ। ਔਰ ਇਹਨਾਂ ਦੇ ਮੈਂ ਰਿਵਿਊਜ਼ ਪੜ੍ਹ ਰਿਹਾ ਸੀ, ਲੋਕਾਂ ਦੇ ਇੰਨੇ ਰਿਵਿਊਜ਼ ਆ, ਹਰ ਪਲੱਸ ਪਲੱਸ ਪਲੱਸ ਹੀ ਹੈ। ਤੁਸੀਂ ਆਪ ਸਰਚ ਕਰ ਲਓ ਜਾ ਕੇ, ਮੇਰੇ ਤਾਂ ਬਿਲੀਵ ਨਾ ਕਰੋ, ਜ਼ਰੂਰੀ ਨਹੀਂ ਮੈਂ ਐਡ ਕਰ ਰਿਹਾ ਕਿ ਮੈਂ ਉਹਨਾਂ ਦੀ ਤਾਰੀਫ ਕਰ ਰਿਹਾ। ਤੁਸੀਂ ਆਪ ਜਾ ਕੇ ਸਰਚ ਕਰੋ ਗੂਗਲ 'ਤੇ ਜਾ ਕੇ, ਕਰਾਊਨ ਪੀਜ਼ਾ ਪਾਓ, ਤੁਹਾਨੂੰ ਪਤਾ ਲੱਗ ਜਾਣਾ ਜਾ ਕੇ ਕਿੰਨੇ ਰਿਵਿਊਜ਼ ਹੈਗੇ ਉਹਨਾਂ ਦੇ। ਔਰ ਇਹ ਜਿਹੜੇ ਡੀਲ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਨਾ, ਇਹ ਪਤਾ ਕੋਈ ਨਹੀਂ ਮੈਂ ਕਿਹੜੇ ਵੇਲੇ ਇਹਨੂੰ ਬੰਦ ਕਰ ਦੇਣੀ ਹੈ। ਮੈਂ ਤਾਂ ਸੱਚੀ ਗੱਲ ਦੱਸਾਂ, ਇਹ ਤਾਂ ਮੈਂ ਭਾਅ ਜੀ ਨੂੰ ਕਿਹਾ ਤੁਸੀਂ ਇੱਕ ਵਾਰੀ ਆਪਣੇ ਦੁਕਾਨ ਦਿਖਾਓ, ਆਪਣੀ ਸ਼ੌਪ ਦਿਖਾਓ ਸਾਰਿਆਂ ਨੂੰ, ਕਿਉਂਕਿ ਜਿਹੜਾ ਫੂਡ ਲਾਈਨ ਇੱਦਾਂ ਦੀ ਲਾਈਨ ਹੁੰਦੀ ਹੈ ਜਿਸ ਵੇਲੇ ਤੁਹਾਨੂੰ ਉਹਨਾਂ ਦਾ ਫਲੇਵਰਸ ਜਦੋਂ ਟੇਸਟ ਤੁਹਾਡੇ ਮੂੰਹ ਨੂੰ ਲੱਗ ਜਾਂਦਾ ਨਾ, ਫਿਰ ਤੁਹਾਨੂੰ ਹੋਰ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ। ਇੱਕ ਹੋਰ ਮੈਂ ਐਡ ਕਰਨ ਲੱਗਾ ਹੁੰਦਾ ਵੀ ਚਿਕਨ ਵੀ ਵਿੱਚ ਪਾ ਲਿਓ, ਕੋਈ ਐਕਸਟਰਾ ਪੈਸਾ ਨਹੀਂ ਉਹਦਾ ਹੋਊਗਾ, ਚਿਕਨ ਵੀ ਵਿੱਚ ਇਨਕਲੂਡ ਆ। 2 ਪੀਜ਼ੇ ਮੈਂ ਦੁਬਾਰਾ ਦੱਸ ਦਿੰਦਾ, $25 ਦੇ, 24.99, 2 ਡਿਪਿੰਗ ਸੌਸ ਪੰਜਾਬੀ ਵਿਰਸਾ ਵੱਲੋਂ, 1-2 ਲੀਟਰ ਕੋਕ ਦੀ ਬੋਤਲ ਪੰਜਾਬੀ ਵਿਰਸਾ ਵੱਲੋਂ, ਏਅਰਪੋਰਟ ਮੇਫੀਲਡ ਦਾ ਕਾਰਨਰ ਹੈ, 2 ਐਕਸਟਰਾ ਲਾਰਜ ਪੀਜ਼ੇ $34.99 ਦੇ ਆ, 2 ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ, ਨਾਲ ਪੰਜਾਬੀ ਵਿਰਸਾ ਵੱਲੋਂ ਸਮਾਲ ਪੀਜ਼ਾ ਫ੍ਰੀ। ਇਸ ਤੋਂ ਜ਼ਿਆਦਾ ਮੈਂ ਤੁਹਾਨੂੰ ਡੀਲ ਹੋਰ ਵਧੀਆ ਬਿਲਕੁਲ ਨਹੀਂ ਦੇ ਸਕਦਾ, ਆਈ ਐਮ ਸੋ ਸੋਰੀ। ਤੁਸੀਂ ਇਸ ਸ਼ਾਮਾਂ ਨੂੰ 4, 5, 6, 8, 10 ਪੀਜ਼ੇ ਮੰਗਾਉਣੇ ਆ ਅਤੇ ਇਸ ਨੰਬਰ 'ਤੇ ਕਾਲ ਕਰ ਲਿਓ। ਮੈਨੂੰ ਤਾਂ ਇੰਨਾ ਪਤਾ ਆਪਣੇ ਸ਼ੋਅ ਦਾ, ਜਿਸ ਵੇਲੇ ਮੈਂ ਪਹਿਲੀ ਵਾਰੀ ਕਿਸੇ ਪੀਜ਼ੇ ਦੀ ਐਡ ਕਰਾਂ ਨਾ, ਪਹਿਲੇ ਦਿਨ ਉਹ 500-600 ਪੀਜ਼ੇ ਦਾ ਜਾਂਦਾ ਹੀ ਜਾਂਦਾ ਹੁੰਦਾ, ਅਤੇ ਅੱਜ ਸ਼ਾਮ ਤੱਕ ਮੈਨੂੰ ਲੱਗਦਾ ਕਿ 500-600 ਪੀਜ਼ੇ ਦਾ ਕ੍ਰੋਸ ਕਰ ਜਾਣਾ ਕੰਮ, ਕਿਉਂਕਿ ਡੀਲ ਬੜੀ ਵਧੀਆ ਲਾਤੀ ਇਹਨਾਂ ਨੇ। 2 ਲੀਟਰ ਕੋਕ ਦੀ ਬੋਤਲ ਵੀ ਹੈ। ਅੱਛਾ, ਜੇ ਤੁਹਾਨੂੰ ਕਰਾਸ਼ਰੀ ਚਾਹੀਦੀ ਹੈ ਉਹ ਵੀ ਤੁਹਾਨੂੰ ਨਾਲ ਦੇਣਗੇ, ਜੇ ਤੁਹਾਨੂੰ ਪਲੇਟਾਂ ਚਾਹੀਦੀਆਂ ਉਹ ਵੀ ਤੁਹਾਨੂੰ ਨਾਲ ਦੇਣਗੇ, ਜੇ ਨੈਪਕਿਨ ਚਾਹੀਦੇ ਉਹ ਵੀ ਤੁਹਾਨੂੰ ਨਾਲ ਦੇਣਗੇ। ਹੋਰ ਦੱਸੋ ਕੀ ਚਾਹੀਦਾ। ਗੱਡੀ 'ਚ ਬੈਠੇ ਹਾਂ, ਤੁਸੀਂ ਦਾਰੂ ਦਾ ਪੈਕ ਸ਼ੈਕ ਲਾ ਰਹੇ ਹਾਂ, ਉੱਥੇ ਪੀਜ਼ਾ ਖਾਣ ਦਾ ਦਿਲ ਕਰ ਪਿਆ ਅਤੇ ਚਿਕਨ ਵਿੰਗਸ ਨਾਲ ਖਾਣੀ ਹੈ ਜਾਂ ਪਟੈਟੋ ਪੈਟੀਜ਼ ਲੈਣੀ ਹੈ, ਤੁਸੀਂ ਤਾਂ ਰਾਈਟ ਵੇ ਕਾਲ ਕਰਦੀ ਜਾ ਸਕਦੇ। ਨੰਬਰ ਇੱਕੋ ਹੀ ਹੈ, 905-857-9292। ਏਅਰਪੋਰਟ ਐਂਡ ਮੇਫੀਲਡ ਦਾ ਕਾਰਨਰ ਹੈ, ਚੱਕੋ ਜਾ ਕੇ ਫਿਰ ਕਰਾਊਨ ਪੀਜ਼ਾ ਤੋਂ ਚੱਕੋ ਪੀਜ਼ੇ ਜਿੰਨੇ ਮਰਜ਼ੀ, ਭਾਵੇਂ ਵੈੱਜ ਖਾਓ ਭਾਵੇਂ ਨੌਨ ਵੈੱਜ ਖਾਓ, ਰੇਟ ਇੱਕੋ ਹੀ ਆ। ਨੌਨ ਵੈੱਜ ਮਹਿੰਗਾ ਹੁੰਦਾ ਪੀਜ਼ਾ, ਤੁਹਾਨੂੰ ਸਾਰਿਆਂ ਨੂੰ ਪਤਾ, ਦੱਸਣ ਦੀ ਲੋੜ ਨਹੀਂ, ਪਰ ਸਿਰਫ ਇੱਕ ਇਗਜ਼ਾਮਪਲ ਦੇ ਰਿਹਾ ਤੁਹਾਨੂੰ ਮੈਂ। ਜਿਸ ਵੇਲੇ ਤੁਸੀਂ ਨੌਨ ਵੈੱਜ ਪੀਜ਼ਾ ਦਾ ਇੱਕ ਟੋਪਿੰਗ ਪਵਾਉਂਦੇ ਆ, ਚਿਕਨ ਪਵਾਉਂਦੇ ਆ, ਉਹ 2 ਟੋਪਿੰਗ ਕਹਿੰਦੇ ਆ ਚਿਕਨ ਨੂੰ, ਅਤੇ ਤੁਹਾਨੂੰ ਅੱਜ ਸੇਮ ਰੇਟ 24.99 ਦੇ 2 ਪੀਜ਼ੇ

ਇਹ ਜਬ ਵੀ ਮੁੱਖਣਿਆਂ ਦਾ ਆ, ਦਿਲ ਤੱਕ ਨੇ ਦੇਖੇ ਅੰਦਰ ਵੜ ਗਏ। ਨੰਬਰ ਤੁਸੀਂ ਨੋਟ ਕਰ ਲਓ, ਕਰਾਊਨ ਪੀਜ਼ਾ ਵਾਲਿਆਂ ਦਾ 905-857-9992। ਟੋਨੀ ਭਾਅ ਜੀ ਗੁੱਡ ਵਿਸ਼ਿਸ ਭੇਜ ਰਿਹਾ, ਟੋਨੀ ਭਾਅ ਜੀ ਥੈਂਕ ਯੂ ਵੈਰੀ ਮੱਚ। ਆ ਗੁਰੂ ਜੀ ਦਾ ਨੰਬਰ ਤੋਂ ਹੁਣ ਮੈਸੇਜ ਆ ਗਿਆ, ਉਸ ਵਾਲੇ ਨੰਬਰ, ਚਲੋ ਕੋਈ ਗੱਲ ਨਹੀਂ, ਮੈਂ ਤੁਹਾਨੂੰ ਨੰਬਰ ਦੁਹਰਾ ਦਿੰਦਾ 437-438-3399। ਦੇਖੋ ਬਿਮਾਰੀ ਕਿਸੇ ਬੰਦੇ ਠੀਕ ਹੋ ਜਾਵੇ ਨਾ, ਅਗਲਾ 100 ਵਾਰੀ ਤੁਹਾਨੂੰ ਬਲੈਸਿੰਗ ਕਰਦਾ। ਤੁਸੀਂ ਆਪਣੀ ਵੈਰੀਫਾਈਡ ਕਰੋ ਜਾ ਕੇ ਉੱਥੇ, ਤੁਹਾਨੂੰ ਠੀਕ ਲੱਗਦਾ ਦਵਾਈ ਲੈ ਕੇ ਆਓ, ਜੇ ਤੁਹਾਨੂੰ ਲੱਗਦਾ ਨਹੀਂ ਠੀਕ ਲੱਗਦਾ ਬਿਲਕੁਲ ਦਵਾਈ ਨਾ ਲਿਆਓ। ਮੈਂ ਤੁਹਾਨੂੰ ਸ਼ਰਿਆਮ ਕਹਿ ਰਿਹਾ, ਔਨ ਏਅਰ ਕਹਿ ਰਿਹਾ, ਕਿਉਂਕਿ ਇਹਦੇ ਵਿੱਚ ਕਈ ਵਾਰੀ ਤੁਸੀਂ ਕਹਿ ਦਿਓ ਹਰਜੀਤ ਜੀ ਹਾਂ ਅਸੀਂ ਐਡਵਰਟਾਈਜਮੈਂਟ ਕਰ ਰਹੇ ਹਾਂ, ਪਰ ਮੈਨੂੰ ਬਹੁਤ ਫੀਡਬੈਕ ਇਹਨਾਂ ਦੀ ਮਿਲੀ ਹੈ ਕਿ ਇਹਨਾਂ ਦਵਾਈ ਬਹੁਤ ਚੰਗੀ ਹੈ, ਲੋਕਾਂ ਦੇ ਕੋਲੈਸਟ੍ਰੋਲ ਤੱਕ ਠੀਕ ਹੋ ਗਏ ਆ, ਲੋਕਾਂ ਦੇ ਗਾਊਟ ਠੀਕ ਹੋ ਗਏ, ਲੋਕਾਂ ਦੇ ਸ਼ੂਗਰ ਦੇ ਟੀਕੇ, ਇਹ ਆਪ ਔਨਰ ਕਹਿ ਗਏ ਆ ਬਾਬਾ ਜੀ। ਅਤੇ ਨੰਬਰ ਤੁਸੀਂ ਨੋਟ ਕਰੋ 437-438-3399। ਸਮਾਂ ਰੇਡੀਓ ਦਾ ਸਮਾਪਤ ਆ ਜੀ, ਕਿਸੇ ਵੀ ਸੱਜਣ ਮਿੱਤਰ ਨੇ ਮੇਰੇ ਨਾਲ ਗੱਲਬਾਤ ਕਰਨੀ ਹੋਵੇ, ਤੁਹਾਡੇ ਸਾਰਿਆਂ ਕੋਲ ਮੇਰਾ ਨੰਬਰ ਹੈ 6474481,647-448-1000। ਅੱਜ ਅਸੀਂ ਵੀ ਪੀਜ਼ਾ ਹੀ ਖਾਵਾਂਗੇ ਡਿਨਰ ਦੇ ਵਿੱਚ, ਫਿਰ ਲਿਆਵਾਂਗੇ ਕਿੱਥੋਂ ਬਈ, ਕਰਾਊਨ ਪੀਜ਼ਾ ਵਾਲਿਆਂ ਕੋਲ। ਬੱਲੇ ਹਰਮੇਲ ਸਿੰਘ ਜੀ, ਸਿੱਧੂ ਸਾਹਿਬ, ਜਿੰਦਾਬਾਦ।

0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222.
1: Another Don clean with the Don Ducks.
2: Oh, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪ੍ਰੀਤ ਜੀ ਕੀ ਹਾਲ ਹੈ?
1: ਬਹੁਤ ਵਧੀਆ ਦੇਵ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਅਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ। ਆ ਜਿਹੜਾ ਟਿਕਟੋਕ ਆ ਵਾਧੂ ਘਾਟੂ ਦੇ ਸੋਸ਼ਲ ਮੀਡੀਆ ਜੀ ਆ, ਇਹ ਠੋਕੀ ਜਾਂਦੇ, ਉਹਨੇ ਉਹਨੂੰ ਠੋਕਤਾ, ਉਹਨੇ ਠੋਕਤਾ, 10 ਕੁ ਬੰਦੇ ਕਹਿਣਗੇ ਜੀ ਉਹਨੇ ਠੋਕਤਾ, 2 ਕੁ ਬੰਦੇ ਕਹਿਣਗੇ ਜੀ ਇਹ ਮਾੜੀ ਗੱਲ ਹੋਈ ਆ। ਉਹ ਜਿਹੜਾ ਮੱਕੜ ਆ ਕੋਈ ਰਿਪੋਰਟਰ ਆ, ਉਹਦੀ ਮੈਂ ਫਿਰ ਦੇਖਿਆ ਵੀ ਦੇਖੀ ਰਹੀ ਸੀ ਵੀ ਕਰਦਾ ਕੀ ਆ ਉਹ ਇੰਟਰਵਿਊ, ਪੋਡਕਾਸਟਿੰਗ ਕਰਦੇ ਆ, ਫਰਜ ਕੱਲ ਤੁਹਾਨੂੰ ਸੱਦ ਲਿਆ ਵੀ ਪੋਡਕਾਸਟਿੰਗ, ਸੋ ਤਾਂ ਪੈਸੇ ਲੈਣੇ ਇਹਨਾਂ ਨੇ।
1: ਹਾਂਜੀ ਹਾਂਜੀ
0: ਯਾਰ, ਇਹ ਯਾਰ ਕਿਹੜਾ ਕਮਾਜੂ ਕੰਮ, ਪੈਸੇ ਲੈ ਲੈ ਕੇ ਲੋਕਾਂ ਨੂੰ ਫਿਰ ਪੁੱਠੇ ਸਿੱਧੇ ਸਵਾਲ ਪੁੱਛਦੇ ਆ, ਫਿਰ ਕਹਿਣਗੇ ਇਹ ਘਮੰਡ ਹੈ ਜਾਂ ਕੀ ਵੀ ਤੈਨੂੰ ਕੀ ਹੋਏ ਪੈਸੇ ਲਏ ਆ। ਐਨੀਵੇ ਅਮਰਪ੍ਰੀਤ ਜੀ, ਅੱਜ ਫਰਾਈਡੇ ਆ,
1: ਹਾਂਜੀ
0: ਮਹੀਨੇ ਦਾ ਐਂਡ ਆ ਚੁੱਕਿਆ ਆਲਮੋਸਟ
1: ਜੀ,
0: ਅੱਜ ਮੇਰੇ ਖਿਆਲ ਕਿੰਨੀ ਹੋ ਗਈ, 29 ਤਰੀਕ ਹੋ ਗਈ ਹੋਣੀ ਆ,
1: ਹਾਂਜੀ,
0: ਤੇ ਫਿਰ 30-31 ਤੇ ਨਵਾਂ ਮਹੀਨਾ ਚੜ੍ਹਨ ਵਾਲਾ ਹੈ, ਤੇ ਇਹ ਮਹੀਨੇ ਦੇ ਐਂਡ ਤੇ ਕੋਈ ਤੁਹਾਡੇ ਦਿਮਾਗ ਚ ਸਪੈਸ਼ਲ ਗੱਲ ਆਉਂਦੀ ਆ ਵੀ ਲਾਈਫ ਇੰਸ਼ੋਰੈਂਸ ਰਿਲੇਟਡ ਜਾਂ ਆਪਣੇ ਇਨਵੈਸਟਮੈਂਟ ਰਿਲੇਟਡ, ਵੀ ਮਹੀਨੇ ਦਾ ਐਂਡ ਹੋ ਗਿਆ ਸਾਡੇ ਲਿਸਨ ਨੂੰ 1 ਤਰੀਕ ਤੋਂ ਆਹ ਕਰ ਲੈਣਾ ਚਾਹੀਦਾ?
1: ਦੇਵ ਜੀ ਮੈਂ ਕਹਿੰਦੇ 1 ਤਰੀਕ ਤੋਂ ਕਿਉਂ ਕਰਨਾ ਚਾਹੀਦਾ, ਅੱਜ ਤੋਂ ਕਿਉਂ ਨਹੀਂ ਕਰਨਾ ਚਾਹੀਦਾ? ਦੇਖੋ ਇੱਕ ਨਾ ਮੈਂ ਕਿਤੇ ਪੜਿਆ ਸੀਗਾ ਫਾਲਕਸਲੈਂਡ ਦਾ ਲਾਅ ਹੈ ਕਿ ਵੈਨ ਯੂ ਡੋਂਟ ਹੈਵ ਟੂ ਟੇਕ ਅ ਡਿਸੀਜਨ ਡੂ ਨਾਟ ਟੇਕ ਅ ਡਿਸੀਜਨ, ਠੀਕ ਹੈ, ਲਾਈਫ ਦੀ ਚੰਗੇ ਉਹਦੇ ਲਈ, ਜਦੋਂ ਨਹੀਂ ਲੋੜ ਤਾਂ ਨਾ ਲਓ, ਬਟ ਐਟ ਦ ਸੇਮ ਟਾਈਮ ਆਈ ਵੁੱਡ ਸੇ ਕਿ ਜੇ ਤੁਸੀਂ ਡਿਸੀਜਨ ਲੈਣਾ ਤਾਂ ਫਿਰ ਹੂ ਇਜ਼ ਸਟੋਪਿੰਗ ਯੂ? ਤੁਹਾਡੀ ਫੈਮਿਲੀ ਹੈ, ਤੁਹਾਡੇ ਬੱਚੇ ਆ, ਤੁਹਾਡੇ ਆਪਣੇ ਫਿਊਚਰ ਲਈ ਤੁਹਾਨੂੰ ਪੈਸੇ ਚਾਹੀਦੇ ਆ, ਤੁਹਾਡੀ ਫੈਮਿਲੀ ਦੀ ਪ੍ਰੋਟੈਕਸ਼ਨ ਤੁਹਾਨੂੰ ਚਾਹੀਦੀ ਆ, ਤਾਂ ਉਹਦੇ ਚ ਡਿਲੇ ਕਰਨਾ ਕਿਉਂ? ਕਿਉਂ ਆਪਾਂ ਇਹੀ ਸੋਚੀ ਜਾਂਦੇ ਕਿ ਫਿਰ ਦੇਖਾਂਗੇ ਫਿਰ ਦੇਖਾਂਗੇ? ਦੇਖੋ ਕਹਿੰਦੇ ਆ ਲਾਈਫ ਇਜ਼ ਸ਼ਾਰਟ, ਮੈਂ ਕਹਿੰਦੀ ਹਾਂ ਲਾਈਫ ਇਜ਼ ਵੈਰੀ ਲੌਂਗ, ਦੈਟਸ ਵਾਈ ਵੀ ਹੈਵ ਰਿਗਰੈਟਸ ਕਿ ਕਾਸ਼ ਮੈਂ ਇਹ ਕਰ ਲੈਂਦਾ, ਕਾਸ਼ ਮੈਂ ਇਹ ਕਰ ਲੈਂਦਾ, ਜੇ ਹੱਥ ਚ ਨਹੀਂ ਆਉਂਦਾ। ਮੈਂ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਦੀ ਹਾਂ ਦੇਵ ਜੀ, ਮੈਨੂੰ ਹੁਣੇ ਹੀ ਮੇਰੇ ਕਲਾਇੰਟ ਤੋਂ ਪਤਾ ਲੱਗੀ, ਮੈਨੂੰ ਨਾ ਸਾਲ ਡੇਢ ਸਾਲ ਪਹਿਲੇ 2 ਕਪਲਸ ਨੇ ਕੰਟੈਕਟ ਕੀਤਾ ਸੀ, ਯੰਗ ਕਪਲ, ਛੋਟੇ ਛੋਟੇ ਬੱਚੇ ਉਹਨਾਂ ਦੇ, ਮੈਂ ਉਹਨਾਂ ਦੇ ਘਰੇ ਜਾ ਕੇ ਆਈ ਸੀ, ਉਹ ਕਹਿੰਦੇ ਕਿ ਅਮਰਪ੍ਰੀਤ ਅਸੀਂ ਮਤਲਬ ਸਾਨੂੰ ਦੱਸ ਦੋ ਕਿ ਅਸੀਂ ਕੀ ਸਟਾਰਟ ਕਰੀਏ, ਕਿਤੇ ਸੇਵਿੰਗ ਕਰਨੀ ਸ਼ੁਰੂ ਕਰੀਏ, ਆਈਟੀ ਦੇ ਸੀਗੇ, ਠੀਕ ਇਨਕਮ ਸੀਗੀ। ਹੁਣ ਉਹਨਾਂ ਚੋਂ ਇੱਕ ਕਪਲ ਨੇ ਤਾਂ ਮਤਲਬ ਸ਼ੁਰੂ ਕਰ ਲਿਆ, ਚਲੋ ਇੰਸ਼ੋਰੈਂਸ ਸੀਗੀ, ਇੱਕ ਬੇਸਿਕ ਜਿਹਾ ਟਰਮ ਪਲਾਨ ਸ਼ੁਰੂ ਕਰ ਲਿਆ, ਨਾਲ ਸੇਵਿੰਗ ਕਰਨੀ ਸ਼ੁਰੂ ਕਰ ਲਈ। ਇੱਕ ਗੱਲ ਮੈਂ ਇੱਥੇ ਦੇਵ ਜੀ ਦੱਸਦਾ ਕਿ ਨਾ ਜਿਹੜੀ ਇੰਸ਼ੋਰੈਂਸ ਹੈ ਨਾ ਬਹੁਤ ਕੌਨਫੀਡੈਂਸ਼ੀਅਲ ਹੁੰਦਾ, ਈਵਨ ਅਸੀਂ ਹਸਬੈਂਡ ਵਾਈਫ ਨੂੰ ਵੀ ਇੱਕ ਦੂਜੇ ਦਾ ਨਹੀਂ ਦੱਸਦੇ। ਮੈਨੂੰ ਇੱਕ ਵਾਰ ਕਿਸੇ ਦੀ ਵਾਈਫ ਨੇ ਫੋਨ ਕੀਤਾ ਸੀਗਾ ਕਿ ਜੀ ਮੇਰੇ ਹਸਬੈਂਡ ਨੇ ਬੈਨੀਫਿਸ਼ਰੀ ਕਿਹਨੂੰ ਪਾਇਆ ਹੋਇਆ, ਐਕਚੁਅਲੀ ਹਸਬੈਂਡ ਨੇ ਵਾਈਫ ਨੂੰ ਕਿਹਾ ਮੈਂ ਤੈਨੂੰ ਪਾਇਆ ਹੋਇਆ, ਬਟ ਐਕਚੁਅਲੀ ਉਹਨਾਂ ਨੇ 50-50 ਪਾਇਆ ਸੀ ਆਪਣੀ ਮਦਰ ਨੂੰ ਤੇ ਵਾਈਫ ਨੂੰ। ਤਾਂ ਮਤਲਬ ਅਸੀਂ ਨਹੀਂ ਦੱਸ ਸਕਦੇ ਕਿ ਬੈਨੀਫਿਸ਼ਰੀ ਕੌਣ ਹੈ ਕਿਉਂਕਿ ਹਸਬੈਂਡ ਓਨਰ ਹੈ। ਹਾਂ ਤੁਹਾਡਾ ਹਸਬੈਂਡ ਆਪ ਜੋ ਮਰਜ਼ੀ ਦੱਸੇ ਤੁਹਾਨੂੰ, ਅਸੀਂ ਨਹੀਂ ਦੱਸ ਸਕਦੇ ਐਜ਼ ਐਡਵਾਈਜ਼ਰ, ਮਤਲਬ ਕੰਫੀਡੈਂਸ਼ੀਅਲ ਹੈ। ਹਾਂਜੀ ਬਿਲਕੁਲ। ਸੋ ਇਹ ਹੁਣ ਮੈਂ ਕਪਲਸ ਦੀ ਤਾਂ ਗੱਲ ਕਰ ਰਹੀ ਹਾਂ ਕਿਉਂਕਿ ਇਹਨਾਂ ਨੇ ਇਕੱਠੇ ਕੰਟੈਕਟ ਕੀਤਾ, ਇਕੱਠੇ ਬੈਠ ਕੇ ਗੱਲ ਹੋਈ, ਸਾਰਾ ਕੁਝ ਹੋਇਆ। ਸੋ ਇੱਕ ਨੇ ਕਰ ਲਿਆ, ਇੱਕ ਨੇ ਨਹੀਂ ਕੀਤਾ। 6 ਮਹੀਨੇ ਬਾਅਦ ਮੈਨੂੰ ਦੁਬਾਰਾ ਜਿਹੜੇ ਮੇਰੇ ਕਲਾਇੰਟ ਸੀ ਉਹਨਾਂ ਨੇ ਕਿਹਾ ਕਿ ਉਮਰ ਭਾਈ ਤੁਹਾਨੂੰ ਯਾਦ ਆ ਇੱਕ ਸਾਡੇ ਨਾਲ ਹੋਰ ਸੀਗੇ ਸਾਡੇ ਫਰੈਂਡ, ਆਪਾਂ ਦੁਬਾਰਾ ਮਿਲ ਲਈਏ। ਚਲੋ ਦੁਬਾਰਾ ਮਿਲੇ ਜੀ, ਉਹਨਾਂ ਨੇ ਟਰਮ ਇੰਸ਼ੋਰੈਂਸ ਨਹੀਂ ਕਰਾਉਣੀ, ਉਹ ਕਹਿੰਦੇ ਕਿ ਟਰਮ ਇੰਸ਼ੋਰੈਂਸ ਵੇਸਟੇਜ ਹੈ, ਮਨੀ ਬੈਕ ਆਪਾਂ ਪਲਾਨ ਕਰਾਉਣਾ। ਚਲੋ ਉਦੋਂ ਵੀ 1-2 ਵਾਰ ਗੱਲ ਗੁੱਲ ਕੀਤੀ, ਇਲਸਟ੍ਰੇਸ਼ਨ ਭੇਜੀਆਂ, ਡਿਸਕਸ ਹੋਇਆ, ਲੇਕਿਨ ਉਹਨਾਂ ਨੇ ਫਿਰ ਵੀ ਨਹੀਂ ਕੀਤਾ। ਹੁਣ ਮੈਨੂੰ ਉਹੀ ਜਿਹੜਾ ਕਪਲ ਜਿਹੜੇ ਮੇਰੇ ਕਲਾਇੰਟ ਆ, ਉਹਨਾਂ ਨੇ ਮੈਨੂੰ ਦੱਸਿਆ ਕਿ ਉਮਰ ਭੀ ਯਾਦ ਹੈ ਉਹਨਾਂ ਨੇ ਇੰਸ਼ੋਰੈਂਸ ਨਹੀਂ ਸੀ ਲਈ ਐਂਡ ਹੀ ਪਾਸਡ ਅਵੇ। ਮਤਲਬ ਉਹ ਕਿਤੇ ਵਕੇਸ਼ਨ ਤੋਂ ਆਏ ਸੀਗੇ, ਆਈ ਡੋਂਟ ਨੋ, ਆ ਕੇ ਕੋਈ ਮੈਡੀਕਲ ਇਸ਼ੂ ਹੋਇਆ ਕੀ ਹੋਇਆ, ਐਂਡ ਹੀ ਪਾਸਡ ਅਵੇ। ਸੋ ਹੁਣ 2 ਛੋਟੇ ਛੋਟੇ ਬੱਚੇ ਆ, ਵਾਈਫ ਹੈ ਪਿੱਛੇ, ਐਂਡ ਮਤਲਬ ਤੁਸੀਂ ਸੋਚੋ ਵੀ ਜਦੋਂ ਵੀ ਕੋਈ ਘਰ ਦੇ ਵਿੱਚ ਕੋਈ ਇਵੇਂ ਦੀ ਗੱਲ ਹੁੰਦੀ ਹੈ ਨਾ, ਪਹਿਲੇ ਕੁਸ਼ਚਨ ਹੁੰਦਾ ਵੀ ਇੰਸ਼ੋਰੈਂਸ ਹੈਗੀ ਸੀ। ਹੁਣ ਇੱਥੇ ਟਰਮ ਹੈ ਜਾਂ ਪਰਮਾਨੈਂਟ ਹੈ ਕੀ ਫਰਕ ਪੈਂਦਾ? ਫੈਮਿਲੀ ਨੂੰ ਤਾਂ ਪੈਸੇ ਮਿਲ ਹੀ ਜਾਣੇ ਸੀਗੇ, ਫੈਮਿਲੀ ਦਾ ਲਾਈਫ ਸਟਾਈਲ ਤੁਸੀਂ ਦੇਖੋ, ਔਰ ਵਾਈਫ ਉਹਨਾਂ ਦੀ ਕੋਈ ਬਹੁਤਾ ਕੰਮ ਵੀ ਨਹੀਂ ਕਰਦੀ। ਇਹ ਜਿਹੜੀਆਂ ਆਪਾਂ ਗੱਲਾਂ ਦੱਸਦੇ ਹਾਂ ਨਾ ਦੇਵ ਜੀ, ਇਹ ਐਕਚੁਅਲੀ ਹੁੰਦੀਆਂ ਤਾਂ ਹੀ ਆਪਾਂ ਸ਼ੇਅਰ ਕਰਦੇ ਹਾਂ ਕਿਉਂਕਿ ਸਾਡੀ ਇੰਨੀ ਵੱਡੀ ਬ੍ਰੋਕਰੇਜ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਕਲੇਮ ਆਏ ਹੀ ਰਹਿੰਦੇ ਆ, ਜਾਂ ਕੋਈ ਨਾ ਕੋਈ ਗੱਲਾਂ ਸਾਨੂੰ ਪਤਾ ਲੱਗਦੀਆਂ ਹੀ ਰਹਿੰਦੀਆਂ। ਸੋ ਗੱਲ ਇਹ ਹੈ ਵੀ ਡਿਲੇ ਨਾ ਕਰੋ। ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਪਤਾ ਨਹੀਂ ਅਸੀਂ ਡਿਲੇ ਕਰਕੇ ਪੈਸੇ ਬਚਾ ਲੈਣੇ ਆ,
0: ਕਿਸੇ
1: ਖਰਚਾ ਵਧਣਾ, ਕਿਉਂਕਿ ਤੁਸੀਂ ਡਿਲੇ ਕਰੋਗੇ ਸਾਨੂੰ ਫਾਇਦਾ ਹੀ ਹੈ, ਐਡਵਾਈਜ਼ਰ ਨੂੰ ਫਾਇਦਾ ਹਮੇਸ਼ਾ, ਲੇਕਿਨ ਤੁਹਾਨੂੰ ਨੁਕਸਾਨ ਹੈ, ਤੁਹਾਡੀ ਫੈਮਿਲੀ ਨੂੰ ਨੁਕਸਾਨ ਹੈ। ਸੋ ਆਪਣਾ ਫਾਇਦਾ ਸੋਚੋ, ਇੱਕ ਬੇਸਿਕ ਜੇ ਪਲਾਨ ਤੋਂ ਸਟਾਰਟ ਕਰ ਲਓ, ਉਹਦੇ ਚ ਆਪਾਂ ਬਾਅਦ ਚ ਵੀ ਚੇਂਜਸ ਕਰ ਸਕਦੇ ਹੁੰਦੇ ਹਾਂ। ਸੋ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਨੰਬਰ ਹੈ ਜੀ 6474461616, 647-446-1616।
0: ਹੋਰ ਪ੍ਰੀਤ ਜੀ ਮੇਰੀ ਆਵਾਜ਼ ਕਿਹੋ ਜਿਹੀ ਲੱਗਦੀ ਹੈ ਤੁਹਾਨੂੰ?
1: ਬਹੁਤ ਵਧੀਆ।
0: ਕਈ ਉਹਨੂੰ ਤਕਲੀਫ ਆ, ਉਹ ਤਕਲੀਫ ਆ, ਮੇਰੀ ਐਡ ਚ ਮੇਰੀ ਆਵਾਜ਼ ਚ ਐਡ ਬਣੀ ਹੋਵੇ ਨਾ, ਉਹ ਆਪਦੇ ਪ੍ਰੋਗਰਾਮ ਚ ਨਹੀਂ ਲਾਉਣਗੇ, ਉਹਨੂੰ ਤਕਲੀਫ ਆ ਮੇਰੀ ਆਵਾਜ਼ ਤੋਂ। ਉਹ ਭਰਾ ਮੇਰੇ ਊ ਤੁਸੀਂ ਕਹਿੰਦੇ ਹੋ ਅਸੀਂ ਧਰਮ ਦੇ ਯੇ ਆ ਤੇ ਵੋ ਆ ਤੇ ਕੰਮ ਇਹੋ ਜਿਹੇ ਕਰਦੇ ਹੋ, ਸਦਕੇ ਹੋ ਤੁਹਾਡੇ ਸ਼ੇਰੋ। ਖੈਰ ਉਹਨਾਂ ਨੂੰ ਛੱਡੋ, ਆਪਾਂ ਚੱਲਦੇ ਹਾਂ ਸੁੱਖ ਸਾਹਿਬ ਕੋਲੇ, ਆ ਚੁੱਕੇ ਨੇ ਸੁੱਖ ਸਾਹਿਬ, ਵੈਲਕਮ ਟੂ ਦਾ ਸ਼ੋਅ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਜੀ ਭਾਜੀ। ਬਿਲਕੁਲ, ਪਰਿਵਾਰਾਂ ਨੂੰ ਮਾਸਟਰ ਬੈਡਰੂਮ ਸੈੱਟ ਦੀ ਡੀਲ ਦਿੰਦੇ ਹਾਂ। ਜਿਹਨਾਂ ਪਰਿਵਾਰਾਂ ਨੇ ਆਪਣੇ ਮਾਸਟਰ ਬੈਡਰੂਮ ਨੂੰ ਸ਼ਿੰਗਾਰਨਾ ਇਸ ਵੀਕਐਂਡ ਦੇ ਉੱਪਰ, ਸਪੈਸ਼ਲ ਡੀਲ ਦੇਣ ਲੱਗੇ ਆ। ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦਾ ਵਾਈਟ ਕਲਰ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਲੱਗੀਆਂ ਹੋਈਆਂ ਨੇ, ਥੱਲੇ ਸਾਰੀ ਹਾਈਡ੍ਰੋਲਿਕ ਸਟੋਰੇਜ। ਸੋ ਕਿੰਗ ਸਾਈਜ਼ ਦਾ ਬੈੱਡ, ਵਾਈਟ ਕਲਰ ਦਾ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਦੇ ਡਰੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸੈਂਡ ਦੇ ਥੱਲੇ ਐਲਈਡੀ ਲਾਈਟ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਕਿੰਗ ਬੈੱਡ, ਡਰੈਸਰ, ਮਿਰਰ ਨਾਲ ਸਾਈਟੇਬਲ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3500 ਸੀ। ਜਿਹੜੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, 6885 ਟੋਮਗਰ ਰੋਡ ਦੇ ਉੱਪਰ, 6685 ਟੋਮਗਰ ਰੋਡ, ਪੂਰੇ ਦਾ ਪੂਰਾ ਬੈੱਡਰੂਮ ਸੈੱਟ, $3500 ਵਾਲਾ ਹਾਈਡ੍ਰੋਲਿਕ ਬੈੱਡਰੂਮ ਸੈੱਟ, $1499, $1499, ਜੀ ਹਾਂ, $3500 ਵਾਲਾ ਬੈੱਡਰੂਮ ਸੈੱਟ, $1499, $1499 ਦਾ ਦਿੱਤਾ ਜਾਊਗਾ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਜ਼ਰੂਰ ਇੱਕ ਚੱਕਰ ਲਾਓ, 6885 ਟੋਮਗਰ ਰੋਡ ਦੇ ਉੱਪਰ, 6685 ਟੋਮਗਰ, ਟੋਮਗਰ, ਟੋਮਗਰ ਰੋਡ ਨੂੰ ਯਾਦ ਰੱਖਣਾ ਪਰਿਵਾਰ। ਤੇ ਨਾਲ ਦੀ ਨਾਲ ਡੀਲ ਦੇ ਰਹੇ ਹਾਂ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ, ਐਸਪ੍ਰੈਸੋ ਕਲਰ ਦੇ ਵਿੱਚ ਸੋਲਿਡ ਵੁੱਡ ਦਾ ਟੇਬਲ, ਪਲਾਸਟਿਕ ਚੇਅਰ, ਚੇਅਰਾਂ ਦੇ ਉੱਪਰ ਲੈਦਰ ਵੀ ਲੱਗਾ ਹੋਇਆ, ਟੇਬਲ ਤੇ ਚੇਜਰਾਂ ਜਿਹਦੀ ਰੈਗੂਲਰ ਕੀਮਤ $999 $1000 ਸੀ, ਟੇਬਲ ਤੇ ਚੇਜਰਾਂ ਵੀਕਐਂਡ ਸਪੈਸ਼ਲ ਓਨਲੀ, ਟੇਬਲ ਤੇ ਚੇਜਰਾਂ $399 ਦਾ, $399 ਦੇ ਵਿੱਚ ਸੋਲਿਡ ਟੇਬਲ ਤੇ ਚੇਜਰਾਂ ਮਿਲਣਗੀਆਂ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜੁੜੀਆਂ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ ਨੇ, ਜ਼ਰੂਰ ਇੱਕ ਚੱਕਰ ਲਾਓ, 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੇਅਰੀ ਟੋਮਗਨ, ਡੇਅਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਭਾਜੀ।
0: ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ, ਮੈਨੂੰ ਸਮਝਣਾ ਤੇਰੇ ਬਸ ਦੀ ਗੱਲ ਨਹੀਂ, ਆਪਣੀ ਸੋਚ ਨੂੰ ਬੁਲੰਦ ਕਰ ਜਾਂ ਫਿਰ ਸੋਚਣਾ ਹੀ ਬੰਦ ਕਰ ਦੇ।
3: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
0: ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
5: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
7: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
7: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ, ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
10: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
11: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ, ਟਿਕੋ ਰੂਟ, 905-794-4667। यार क्लोजिंग नेड़े आ गई, पेपर वर्क हजे भी कंप्लीट नहीं होया।
12: ओहो फिकर ना करो, कॉल करो रविंदर तंबर या हरमन टिल्लो नू, रियल एस्टेट लॉ विच ट्रस्टेड टीम, परचेजेस सेल क्लोजिंग्स रीफाइनेंसिंग मॉर्गेजेस बॉरोअर ते लेंडर साइड दोवां लई एक्सपर्ट लीगल सर्विसेज।
11: कर होवे या कमर्शियल बिजनेस डील, हर क्लोजिंग नू बनाया जांदा है स्मूथ सिंपल ते स्ट्रेस फ्री। अज ही विजिट करो 448500 ब्रैम्पटन ऑन L60536।
12: कॉल रविंदर तंबर 6477104659
11: या हरमन टिल्लो 6479866760।
0: मस्कोका अंदर 1.5 एकड़ ते 2600 स्क्वायर फुट दी। नहीं नहीं ए ऐड नहीं चल सकदे साडे प्रोग्राम ते, ए कोई गल आ बिना पुछे तो इजाजत तो चली जांदी आ। मस्कोका अंदर 1.5 एकड़ ते 2600 स्क्वायर फुट दी कॉटेज सेल ते आई है। 3 बेडरूम 2.5 वाशरूम हन, हाई एंड दे फर्नीचर नाल फुली फर्निश्ड है। $30,000 दा जनरेटर अते 14x14 फीट दा पैड भी बनया है। 2 साल दी नवी कॉटेज $100,000 दी इनकम जनरेट करदी है। 12x30 फुट दा डेक है, प्लस वॉकआउट बेसमेंट भी है। मस्कोका रूम भी फर्निश कीता गया है, पीछे पानी है अते खूबसूरत है। क्लब हाउस बन रहा है जिथे स्विमिंग पूल भी होगा, बीच भी नजदीक है। जानकारी लिए कॉल जितेंद्र गंदम 416-265-2222 416-265-2222 bye bye 265 bye bye। ते फिर जे ए ऐड चला सकदा मैं अपने शो च तां आ भी चला सकदा। भाई जी उन्हां लोकां तों बचो जिन्हां दा मूंह अंग्रेजी दी दुक्की अते पप्पू वर्गा है, जो फिटियां मारदे ने, पापी ने, मुतखोरे ने, कमीने ने, जलेबी वर्गे सिद्धे ने, हमेशा दूसरे दा बुरा सोचदे ने, हंकारी ने, घमंडी ने, ते लगे हथ खाम खा ने।
13: Radio with a difference. The Dave Tatler Show.
0: ਉਮਰਪ੍ਰੀਤ ਜੀ, ਗੱਡੀ ਤੇਜ਼ ਚਲਾਉਣੀ ਜੁਰਮ ਆ, 100% ਆ। ਜਿਹੜੀ ਸਕੂਲ ਦੀ ਬੱਸ ਆ ਜੇ ਉਹ ਤੇਜ਼ ਚਲਾਵੇ ਬੰਦਾ ਫੇਰ ਆ। ਦੇਖੋ 50 ਦੇ ਜ਼ੋਨ ਚ 100 ਤੇ ਗੱਡੀ ਚਲਾ ਰਿਹਾ ਸੀ ਸਕੂਲ ਦੀ ਬੱਸ, ਤੇ ਵਿੱਚ ਬੱਚੇ ਵੀ ਬੈਠੇ ਆ। ਐਨੀਵੇ 2 ਹਫ਼ਤੇ ਪਹਿਲਾਂ, ਅੱਜ ਫਰਾਈਡੇ ਆ, 2 ਫਰਾਈਡੇ ਪਹਿਲਾਂ ਇੱਕ 14 ਸਾਲ ਦੀ ਕੁੜੀ ਮਿਸਿੰਗ ਹੋ ਗਈ ਸੀ ਆਪਣੇ ਇੱਥੇ ਟੋਰਾਂਟੋ ਚ। ਆ ਉਹਦੀ ਸ਼ਕਲ ਆ ਵਿਚਾਰੀ ਦੀ, ਕੱਲ ਲੱਭ ਗਈ ਕਿਸੇ ਘਰੋਂ, ਪਰ ਪੁਲਿਸ ਨੇ ਇਹ ਨਹੀਂ ਦੱਸਿਆ ਵੀ 13 ਦਿਨ ਕੀ ਹੋਇਆ ਜਾਂ ਨਹੀਂ ਹੋਇਆ, ਕਿਹਦਾ ਘਰ ਸੀ ਕਿਹਦਾ ਨਹੀਂ ਘਰ ਸੀ। ਉਹ ਪੁਲਿਸ ਹੁਣ ਜਾਂਚ ਪੜਤਾਲ ਕਰੇ, ਹੌਲੀ ਹੌਲੀ ਦੱਸੇਗੀ। ਤੇ ਆਪਣੇ ਏਅਰ ਸ਼ੋ ਹੁੰਦੇ ਆ ਇੱਥੇ, CNE ਜਦੋਂ ਹੁੰਦਾ ਉਹ ਕੈਂਸਲ ਕਰਤੇ ਸੀ ਵੀ ਜਹਾਜ਼ ਪੁਰਾਣੇ ਹੋ ਗਏ, 2030 ਨਵੇਂ ਲਿਆਵਾਂਗੇ, ਯੇ ਆ ਵੋ ਆ। ਜੇ ਕੱਲ ਨੂੰ ਜਹਾਜ਼ ਦਾ ਐਕਸੀਡੈਂਟ ਹੋ ਜਾਂਦਾ ਫਿਰ ਅਸੀਂ ਕਹਿਣਾ ਹੈਂ ਤੁਸੀਂ ਰੋਕੇ ਕਿਉਂ ਨਹੀਂ, ਨਵੇਂ ਕਿਉਂ ਨਹੀਂ ਲਏ। ਹੁਣ ਉਹਨਾਂ ਨੇ ਰੋਕਤੇ, ਹੁਣ ਕਹਿੰਦੇ ਇਹ ਰੋਕੇ ਕਿਉਂ ਆ ਵੀ। ਲੇਕਿਨ ਜਿਹੜੇ ਉਹ ਹੈਗੇ ਆ, ਜਿਹੜਾ ਯੂਨਿਟ ਆ, ਗਰੁੱਪ ਆ ਇਹਨਾਂ ਦਾ, ਉਹ ਹੁਣ ਦੂਜੀਆਂ ਸਰਕਾਰਾਂ ਕੋਲ ਕੋਸ਼ਿਸ਼ ਕਰ ਰਿਹਾ ਵੀ ਉਹ ਜਹਾਜ਼ ਦੇ ਦੇਣ, 1-2 ਸਾਲ ਚਲਾਈ ਚੱਲੀਏ ਜਦ ਨਵੇਂ ਜਹਾਜ਼ ਲੈ ਲਾਂਗੇ। ਉਮਰਪ੍ਰੀਤ ਜੀ ਸਾਡੇ ਨਾਲ ਨੇ, ਜਿਹੜਾ ਕਿ ਤੁਹਾਡੇ ਭਵਿੱਖ ਬਾਰੇ ਸਲਾਹ ਮਸ਼ਵਰਾ ਦਿੰਦੇ ਨੇ, ਹੋਰ ਕੀ ਕਹਿਣਾ ਚਾਹੋਗੇ ਜੀ?
14: ਦੇਖ ਜੀ, ਇੰਸ਼ੋਰੈਂਸ ਦੀ ਆਪਾਂ ਗੱਲ ਕੀਤੀ ਹੈ, ਬਟ ਇੰਸ਼ੋਰੈਂਸ ਦੇ ਨਾਲ ਨਾਲ ਤੁਹਾਡੀਆਂ ਸੇਵਿੰਗਸ ਹੋਣੀਆਂ ਵੀ ਬਹੁਤ ਜ਼ਰੂਰੀ ਹੁੰਦੀਆਂ। ਸੇਵ ਨਹੀਂ ਤੁਸੀਂ ਕਰਨਾ, ਇਨਵੈਸਟ ਕਰਨਾ ਹੁੰਦਾ ਆਪਾਂ ਉਸ ਪੈਸੇ ਨੂੰ, ਕਿਉਂਕਿ ਇਨਵੈਸਟ ਕਰਾਂਗੇ ਕੰਪਾਊਂਡਿੰਗ ਹੋਏਗੀ ਤਾਂ ਹੀ ਆਪਾਂ ਨੂੰ ਵਧੀਆ ਰਿਜ਼ਲਟ ਮਿਲਦੇ ਆ। ਸੋ ਰਜਿਸਟਰਡ ਗਵਰਨਮੈਂਟ ਵੱਲੋਂ 4-5 ਪਲਾਨਸ ਹੈਗੀਆਂ, ਜਿੱਥੇ ਵੀ ਰਜਿਸਟਰਡ ਵਰਡ ਆਉਂਦਾ ਨਾ ਉੱਥੇ ਕੋਈ ਨਾ ਕੋਈ ਜਾਂ ਟੈਕਸ ਦੀ ਸੇਵਿੰਗ ਹੋਊਗੀ ਜਾਂ ਗ੍ਰਾਂਟ ਮਿਲੂਗੀ। ਕਈ ਵਾਰ ਇਹ ਹੁੰਦਾ ਵੀ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਲਈ ਕਿਹੜਾ ਪਲਾਨ ਠੀਕ ਹੈ, ਜਾਂ ਸਾਡੇ ਚੋਂ ਬਹੁਤੇ ਲੋਕ ਹੈ ਜਿਨ੍ਹਾਂ ਨੇ TFSA ਸੁਣਿਆ, ਟੈਕਸ ਫ੍ਰੀ ਸੇਵਿੰਗ ਅਕਾਊਂਟ, ਪਰ ਸਾਨੂੰ ਨਹੀਂ ਪਤਾ ਉਹ ਪਲਾਨ ਕੀ ਹੈ। ਅਸੀਂ ਬੈਂਕ 'ਚ ਓਪਨ ਕੀਤਾ ਹੋਇਆ ਪਲਾਨ, ਉਹ ਗਰੋ ਨਹੀਂ ਕਰ ਰਿਹਾ, ਜਿੱਥੇ ਗਰੋਥ ਨਹੀਂ ਹੋ ਰਹੀ ਤਾਂ ਤੁਸੀਂ ਉਸ ਪਲਾਨ ਦਾ ਬੈਨੀਫਿਟ ਨਹੀਂ ਲੈ ਰਹੇ। ਸੋ ਮੈਂ ਬਰੀਫਲੀ ਦੱਸਦਾ, TFSA ਸਾਰਿਆਂ ਲਈ ਵਧੀਆ ਪਲਾਨ ਹੈ। ਇਹ ਪਲਾਨ ਕਿਵੇਂ ਵਧੀਆ ਕਿ ਆਫਟਰ ਟੈਕਸ ਡਾਲਰਸ ਆਪਾਂ ਇਹਦੇ 'ਚ ਇਨਵੈਸਟ ਕਰਦੇ ਹਾਂ, ਇਹਦੀ ਜਿਹੜੀ ਗਰੋਥ ਹੈ ਉਹ ਟੈਕਸੇਬਲ ਨਹੀਂ ਹੈ। ਲੇਕਿਨ ਇਹ ਸਾਰੇ ਪਲਾਨਸ ਦੇ ਵਿੱਚ ਇੱਕ ਚੀਜ਼ ਹੈ ਵੀ ਕੰਪਾਊਂਡਿੰਗ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦਿੰਦੀ ਹਾਂ ਵੀ ਤੁਸੀਂ ਅੱਜ TFSA ਦੇ ਵਿੱਚ $100 ਵੀਕਲੀ ਇਨਵੈਸਟ ਕਰਨਾ ਸ਼ੁਰੂ ਕੀਤਾ, ਤੇ ਆਪਾਂ 40 ਸਾਲ ਲਈ ਉਹਨੂੰ ਕਰਦੇ ਹਾਂ, ਅਪਰੋਕਸੀਮੇਟਲੀ ਆਪਾਂ 2 ਲੱਖ ਇਨਵੈਸਟ ਕੀਤੇ। ਲੇਕਿਨ ਜੇ ਆਪਾਂ 10% ਦੀ ਗਰੋਥ ਕਰਾਉਂਦੇ ਹਾਂ ਤਾਂ ਤੁਹਾਡੇ 2 ਲੱਖ 2.4 million ਬਣ ਜਾਣਗੇ। ਸੋ ਤੁਸੀਂ 25 ਸਾਲ ਜੇ ਪਲਾਨ ਨੂੰ ਸ਼ੁਰੂ ਕਰ ਰਹੇ ਹੋ ਤਾਂ 65 ਸਾਲ ਤੇ ਜਾ ਕੇ ਤੁਸੀਂ ਦੇਖੋ ਵੀ 2.4 million ਇਹ ਪੈਸਾ ਤਾਂ ਹੈਗਾ ਹੀ ਹੈ, ਨਾਲ ਇੱਕ ਬਹੁਤ ਇੰਪੋਰਟੈਂਟ ਵਰਡ ਲੱਗਣਾ, ਉਹ ਹੈ ਟੈਕਸ ਫ੍ਰੀ। ਕਿਉਂਕਿ ਕੈਨੇਡਾ ਦੇ ਵਿੱਚ ਟੈਕਸ ਫ੍ਰੀ ਚੀਜ਼ਾਂ ਨਹੀਂ ਹੈਗੀਆਂ। ਤੁਸੀਂ ਦੇਖੋ
0: ਮਰਨ ਤੇ ਵੀ 15,000 ਲੱਗ ਜਾਂਦਾ।
14: ਹਾਂਜੀ, ਔਰ ਮਤਲਬ ਹਰ ਸਿਰਫ 3-4 ਚੀਜ਼ਾਂ ਨੂੰ ਛੱਡ ਕੇ ਸਭ ਕੁਛ ਟੈਕਸੇਬਲ ਆ, ਤੁਸੀਂ ਮੰਨੋ ਚਾਹੇ ਨਾ ਮੰਨੋ। ਅੱਜ ਆਪਾਂ ਚੀਜ਼ਾਂ ਨੂੰ ਸੋਰਟ ਆਊਟ ਕਰੀਏ ਤਾਂ ਹੀ ਅੱਗੇ ਜਾ ਕੇ ਆਪਣਾ ਫਿਊਚਰ ਵਧੀਆ ਰਹੂਗਾ। ਉਸ ਤੋਂ ਬਾਅਦ RRSP ਰਜਿਸਟਰ ਰਿਟਾਇਰਮੈਂਟ ਸੇਵਿੰਗਸ ਪਲਾਨ, ਉਹਦੇ ਚ ਆਪਣੀ ਟੈਕਸ ਦੀ ਸੇਵਿੰਗ ਹੁੰਦੀ ਹੈ, ਟੈਕਸ ਐਕਚੁਅਲੀ ਸੇਵ ਨਹੀਂ ਹੁੰਦਾ, ਟੈਕਸ ਡੈਫਰ ਹੁੰਦਾ। ਅੱਜ ਆਪਾਂ ਹਾਈ ਇਨਕਮ ਟੈਕਸ ਬ੍ਰੈਕਟ ਜਾਂ ਆਰ ਆਰ ਐਸ ਪੀ ਚ ਤੁਸੀਂ ਕੰਟਰੀਬਿਊਟ ਕਰਕੇ ਵਧੀਆ ਅਮਾਊਂਟ ਤੁਸੀਂ ਟੈਕਸਿਸ ਦੇ ਵਿੱਚ ਸੇਵ ਕਰ ਸਕਦੇ ਹੋ। ਪਹਿਲਾਂ ਕਰ ਲੈਣਾ, FHSA ਬਹੁਤ ਵਧੀਆ ਟੂਲ ਹੈ ਔਰ ਜੈਨੂਅਨ ਇੱਕ ਟੈਕਸ ਫ੍ਰੀ ਟੂਲ ਹੈ। ਉਹਦਾ ਮਤਲਬ ਇਹ ਹੈ ਕਿ ਤੁਸੀਂ ਇਹਦੇ ਚ ਅੱਜ ਇਨਵੈਸਟ ਕਰ ਰਹੇ ਹੋ, ਤੁਹਾਨੂੰ ਟੈਕਸਿਸ ਚ ਸੇਵਿੰਗ ਹੋ ਗਈ, ਤੁਹਾਡੀ ਇਨਕਮ ਚ ਉਨਾ ਪੈਸਾ ਨਿਕਲ ਗਿਆ। ਜਿਹੜੀ ਗਰੋਥ ਹੈ ਟੈਕਸ ਫ੍ਰੀ ਹੈ, ਜਦੋਂ ਤੁਸੀਂ ਇਸ ਪੈਸੇ ਨੂੰ ਕੱਢ ਕੇ ਪਹਿਲੇ ਘਰ ਲਈ ਯੂਜ਼ ਕਰਨਾ ਉਹ ਵੀ ਟੈਕਸ ਫ੍ਰੀ ਹੈ। ਉਹ ਮਤਲਬ ਤੁਸੀਂ ਕੋਈ ਵੀ ਉਸ ਤੇ ਟੈਕਸਿਸ ਨਹੀਂ ਪੇ ਕਰਨੇ। ਸੋ ਜੈਨੂਅਨ ਇੱਕ ਟੈਕਸ ਬਚਾਉਣ ਦਾ ਟੂਲ ਹੈਗਾ RESP, ਬੱਚਿਆਂ ਦਾ ਐਜੂਕੇਸ਼ਨ ਸੇਵਿੰਗਸ ਪਲਾਨ, ਜਿਸ ਚ ਗਵਰਨਮੈਂਟ ਵੱਲੋਂ $9,200 ਤੱਕ ਦੀ ਪਰ ਚਾਈਲਡ ਦੀ ਗ੍ਰਾਂਟ ਆਉਂਦੀ ਹੈ। ਅਗੇਨ ਕੰਪਾਊਂਡਿੰਗ ਮੇਨ ਚੀਜ਼ ਹੈ ਹਰ ਪਲਾਨ ਦੇ ਵਿੱਚ। ਲਾਸਟ ਚ ਆਰ DSP ਰਜਿਸਟਰਡ ਡਿਸਬਿਲਟੀ ਸੇਵਿੰਗਸ ਪਲਾਨ, ਵੀ ਘਰ ਚ ਕੋਈ ਵੀ ਬੱਚਾ ਤੁਹਾਡਾ ਵਿਦ ਸਪੈਸ਼ਲ ਨੀਡਸ ਜਾਂ ਕੋਈ ਵੀ ਅਡਲਟ ਹੈ ਵਿਦ ਡਿਸਬਿਲਟੀ, ਸੋ ਇਸ ਪਲਾਨ ਲਈ DTC ਡਿਸਬਿਲਟੀ ਟੈਕਸ ਕ੍ਰੈਡਿਟ ਅਪਰੂਵ ਹੋਣਾ ਜ਼ਰੂਰੀ ਹੈ। ਏਜ ਤੁਹਾਡੀ 49 ਤੋਂ ਘੱਟ ਹੋਣੀ ਚਾਹੀਦੀ ਹੈ। ਅਨਫੋਰਚੁਨੇਟਲੀ ਵਰਕ ਪਰਮਿਟ ਵਾਲੇ ਨਹੀਂ ਕੁਆਲੀਫਾਈ ਕਰਦੇ, ਤੁਸੀਂ PR ਜਾਂ ਸਿਟੀਜ਼ਨ ਹੋਣੇ ਚਾਹੀਦੇ ਹੋ। ਤਾਂ ਇਹ ਪਲਾਨ ਦੇ ਵਿੱਚ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਸੋ ਇਹਨਾਂ ਸਾਰੇ ਪਲਾਨ ਦੇ ਵਿੱਚੋਂ ਤੁਸੀਂ ਕਿਸੇ ਵੀ ਪਲਾਨ ਦੀ ਇਨਫੋਰਮੇਸ਼ਨ ਲੈਣੀ ਹੈ, ਨੰਬਰ ਹੈ ਜੀ ਮੇਰਾ 6476 1616 6474416 1616।
15: ਯਾਰ ਮੈਂ ਤੈਨੂੰ ਇੱਕ ਗੱਲ ਦੱਸਣੀ ਸੀ। ਜਦੋਂ ਕੱਲ ਤੂੰ ਕਾਲਜ ਗਈ ਸੀ ਨਾ ਤੇ ਮੈਂ ਤੁਹਾਡੇ ਘਰ ਗਿਆ ਸੀ,
16: ਫੇਰ
15: ਤੇ ਮੈਨੂੰ ਲੱਗਦਾ ਹੁਣ ਸਾਡਾ ਵਿਆਹ ਨਹੀਂ ਹੋ ਸਕੇਗਾ।
16: ਕਿਉਂ, ਡੈਡੀ ਨੂੰ ਮਿਲਿਆ ਸੀ?
15: ਨਹੀਂ, ਤੇਰੀ ਛੋਟੀ ਭੈਣ ਨੂੰ ਮਿਲਿਆ ਸੀ।
0: ਭਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
16: ਸੁਣੋ।
15: ਹਾਂਜੀ।
16: ਮੈਂ ਕਿਹਾ ਸੁਣਦੇ ਹੋ?
15: ਹਾਂ ਸੁਣ ਰਹੇ, ਦੱਸ
16: ਮਿਰਚਾਂ ਕਿਸ ਮੌਸਮ ਚ ਲੱਗਦੀਆਂ ਨੇ?
15: ਇਸ ਦਾ ਕੋਈ ਖਾਸ ਮੌਸਮ ਨਹੀਂ ਹੁੰਦਾ, ਜਦੋਂ ਵੀ ਸੱਚ ਬੋਲੋ ਲੱਗ ਜਾਂਦੀਆਂ ਨੇ।
16: ਹੈ
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ

0: ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: कल्चर ऑफ पंजाब आपका डेली एंटरटेनमेंट डोज।
5: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
6: ਭਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
7: ਸੁਣੋ।
8: ਹਾਂਜੀ।
7: ਮੈਂ ਕਿਹਾ ਸੁਣਦੇ ਹੋ?
8: ਹਾਂ ਸੁਣ ਰਹੇ, ਦੱਸ
7: ਮਿਰਚਾਂ ਕਿਸ ਮੌਸਮ ਚ ਲੱਗਦੀਆਂ ਨੇ?
8: ਇਸ ਦਾ ਕੋਈ ਖਾਸ ਮੌਸਮ ਨਹੀਂ ਹੁੰਦਾ, ਜਦੋਂ ਵੀ ਸੱਚ ਬੋਲੋ ਲੱਗ ਜਾਂਦੀਆਂ ਨੇ।
7: ਹੈ
6: ਜੀ, ਸਾਡੇ ਨਾਲ ਕਿਰਨ ਜੀ ਵੀ ਹਾਜ਼ਰ ਨੇ। ਕਿਰਨ ਜੀ, ਕੀ ਹਾਲ ਚਾਲ ਨੇ, ਕਿਵੇਂ ਸਿਹਤ?
9: ਬਿਲਕੁਲ ਦੇਵ ਜੀ, ਸਤਿ ਸ਼੍ਰੀ ਅਕਾਲ। ਔਰ ਬਿਲਕੁਲ ਕਿਵੇਂ ਆ ਜੀ,
6: ਤੇ ਤਿਆਰੀਆਂ ਕਿਵੇਂ ਚੱਲ ਰਹੀਆਂ ਤੀਆਂ ਦੀਆਂ?
9: ਤੀਆਂ ਦੀਆਂ ਤਿਆਰੀਆਂ, ਇਟਸ ਸੋ ਬਿਜ਼ੀ। ਆਫਿਸ ਚ ਸਾਰੀ ਟੀਮ ਜਿਹੜੀ ਜੀ ਕੰਮ ਤੇ ਲੱਗੀ ਆ, ਕੁਛ ਸਾਡੀ ਬਾਹਰ ਲੱਗੇ ਹੋਏ ਆ, ਸਿੰਗਰਾਂ ਤੇ ਵਰਕਆਊਟ ਕਰ ਰਿਹਾ ਸੁਖੀ ਜੀ, ਤੇ ਬਾਕੀ ਜਿਹੜੇ ਜੀ ਅਸੀਂ ਇੱਥੇ ਟਿਕਟਾਂ ਤੇ ਕਰ ਰਹੇ, ਕਿਉਂਕਿ ਟਿਕਟਾਂ
6: ਸੁਖੀ ਦਾ ਕੰਮ ਸਿੰਗਰਾਂ ਨੇ, ਸਿੰਗਰ ਲਿਆਉਣੇ, ਡੀਜੇ ਨਹੀਂ ਲਾਉਣਾ ਆਪਾਂ ਉੱਥੇ,
9: ਸਿੰਗਰ
6: ਲਾਉਣਗੇ, ਗਾਣੇ
9: ਲਾਈਵ ਲਾਈਵ ਗਾਣਾ ਹੈ ਸਿੰਗਰਾਂ ਨੇ।
6: ਤੇ ਟਿਕਟਾਂ ਦੇ ਮਤਲਬ ਔਨ ਕੀ ਆ, ਕਿਹੜੀ
9: ਜੀ? ਹਾਂਜੀ ਜੀ, ਬਿਲਕੁਲ ਤੁਸੀਂ ਇੱਥੇ ਦੇਖ ਸਕਦੇ ਹੋ megastarevents.com ਤੇ ਜਿਹੜੀਆਂ ਜੀ ਟਿਕਟਾਂ ਕੱਲ ਜਿਹੜੀਆਂ ਜੀ ਲਾਈਵ ਆ ਚੁੱਕੀਆਂ ਹੈਗੀਆਂ, ਔਰ ਐਡਵਾਂਸ ਬੁਕਿੰਗ ਸਿਰਫ ਔਰ ਸਿਰਫ ਤੀਆਂ ਦੇ ਮੇਲੇ ਦੀ ਟਿਕਟ ਦੀ $30 ਆ।
6: ਦੈਟਸ ਇਟ, ਟੈਕਸ
9: ਇੰਕਲੂਡਿੰਗ।
6: ਓ ਬਿਊਟੀਫੁਲ,
9: ਸਾਰੀਆਂ ਫੀਸਾਂ ਜਿਹੜੀਆਂ ਜੀ ਇੰਕਲੂਡਿਡ ਹੈ। ਜੇ ਕਿਸੇ ਨੂੰ ਲਿੰਕ ਨਹੀਂ ਵੀ ਪਤਾ ਲੱਗ ਰਿਹਾ ਕਿੱਥੋਂ ਲੈਣਾ ਆ ਜਾਂ ਕਿੱਦਾਂ ਪਰਚੇਸ ਕਰਨਾ ਹੈ, ਸਾਡੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹਾਂ ਤੇ ਅਸੀਂ ਤੁਹਾਨੂੰ ਖੁਦ ਲਿੰਕ ਪ੍ਰੋਵਾਈਡ ਕਰ ਦਾਂਗੇ, 905-799-0999। ਔਰ ਬਿਲਕੁਲ ਜੀ, ਥੋੜੀ ਜਿਹੀ ਜਾਣਕਾਰੀ ਮੈਂ ਹੋਰ ਦੱਸ ਦਵਾਂ ਕਿ ਇਹ 24ਵੇਂ ਸਾਲ ਦਾ ਜਿਹੜਾ ਜੀ ਤੀਆਂ ਦਾ ਮੇਲਾ, ਇਸ ਵਾਰੀ 21 ਜੂਨ ਨੂੰ ਜਿਹੜਾ ਜੀ ਹੋਣ ਜਾ ਰਿਹਾ ਹੈਗਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ, ਤੇ ਤੁਸੀਂ ਜਿਹੜਾ ਜੀ ਟਿਕਟਾਂ ਸਾਡੇ ਕੋਲੋਂ ਲੈ ਸਕਦੇ ਹੋ। ਜੇ ਤੁਸੀਂ VIP ਟਿਕਟਸ ਲੈਣੀਆਂ ਤਾਂ ਸਾਡੇ ਆਫਿਸ ਦੇ ਵਿੱਚ ਹੀ ਸਿਰਫ ਅਵੇਲੇਬਲ ਹੈ, VIP ਆਨਲਾਈਨ ਤੁਹਾਨੂੰ ਨਹੀਂ ਮਿਲਣੀ ਹੈਗੀ ਆ। ਸੋ ਯੂ ਕੈਨ ਗੈਟ ਇਟ ਫਰੋਮ ਆਰ ਆਫਿਸ, ਤੇ ਸਾਡਾ ਆਫਿਸ ਜਿਹੜਾ ਜੀ ਮਾਲਟਨ ਦੇ ਵਿੱਚ ਆ। ਤੁਸੀਂ ਸਾਨੂੰ ਕਾਲ ਕਰਕੇ ਪੁੱਛ ਲਓ ਕਿ ਕਦੋਂ ਅਸੀਂ ਟਿਕਟਸ ਪਿੱਕ ਕਰਨ ਆ ਸਕਦੇ ਹਾਂ, ਤੇ ਸਟਾਲ ਰਿਲੇਟਡ ਇਨਕੁਆਇਰੀ ਕਰਨੀ ਆ ਤਾਂ ਵੀ ਤੁਸੀਂ ਇਸ ਨੰਬਰ ਤੇ ਗੱਲਬਾਤ ਕਰਨੀ ਹੈ। ਸਿੰਗਰਸ ਅਸੀਂ ਜਿੱਥੇ ਕਿ ਤੁਹਾਨੂੰ ਦੱਸ ਚੁੱਕੇ ਹੈਗੇ ਹਾਂ ਕਿ ਸਿੰਗਰ ਦੇ ਵਿੱਚ ਮਾਸਟਰ ਸਲੀਮ ਜਿਹੜੇ ਜੀ ਪਹੁੰਚ ਰਹੇ ਆ, ਸੁਦੇਸ਼ ਕੁਮਾਰੀ, ਮੰਨਤ ਨੂਰ ਤੇ ਨਾਲ ਦੀ ਨਾਲ ਜਿਹੜਾ ਜੀ ਹਰਜੀਤ ਹਰਮਨ ਤੇ ਕੁਛ ਹੋਰ ਸਿੰਗਰ ਜਿਹੜੇ ਜੀ ਇੱਥੇ ਪਹੁੰਚਣਗੇ। ਬਹੁਤ ਜਲਦੀ ਅਸੀਂ ਤੁਹਾਨੂੰ ਉਹਨਾਂ ਦੀ ਲਿਸਟ ਵੀ ਦੱਸਾਂਗੇ। ਸੋ ਜ਼ਿਆਦਾ ਜਾਣਕਾਰੀ ਲੈਣ ਲਈ ਨੰਬਰ 905-799-0999 ਤੇ ਗੱਲਬਾਤ ਹੋ ਸਕਦੀ ਆ।
6: ਔਰ ਇਸ ਤਰ੍ਹਾਂ ਜੁੜੇ ਰਹਿਣਾ, 1 ਵਜੇ ਤੋਂ ਬਾਅਦ ਕਿਰਨ ਜੀ ਹੋਰ ਵੀ ਜਾਣਕਾਰੀ ਦੇਣਗੇ। ਜਿਹੜੇ ਸਿੰਗਰ ਆ ਰਹੇ ਆ, ਲੌਂਗ ਇਲਾਚੀ ਵਾਲਾ ਗਾਣਾ ਕਿਹੜੀ ਬੀਬੀ ਨੇ ਗਾਇਆ ਸੀ?
9: ਮੰਨਤ ਨੂਰ।
6: ਅੱਛਾ, ਉਹ ਵੀ ਆ ਰਹੇ ਨੇ?
9: ਜੀ ਜੀ, ਉਹ ਵੀ ਆ ਰਹੇ ਨੇ, ਤੇ ਸੁਦੇਸ਼ ਕੁਮਾਰੀ ਵੀ ਪਹੁੰਚ ਰਹੇ ਨੇ।
6: ਠੀਕ ਹੈ, ਆਲਰਾਈਟ, ਥੈਂਕ ਯੂ ਜੀ।
9: ਥੈਂਕ ਯੂ।
6: ਜਤਿੰਦਰ ਭਾਈ, ਕੀ ਹਾਲ ਹੈ?
10: ਬਿਲਕੁਲ ਠੀਕ ਨੇ ਭਾਜੀ,
6: ਉਹਨਾਂ ਦੀ ਕਿਹਾ ਮੈਂ ਸਤਾਂ
10: ਕਿਹਾ ਮੈਂ ਕਿਹਾ ਦੀਪਾ ਜੀ,
6: ਮੇਰੀ ਆਵਾਜ਼ ਕਿਹੋ ਜਿਹੀ ਲੱਗਦੀ ਹੈ ਤੁਹਾਨੂੰ?
10: ਮੈਂ ਕਿਹਾ ਪੂਰੀ ਵਧੀਆ ਲੱਗਦੀ ਤੁਹਾਡੀ ਆਵਾਜ਼। ਮੈਂ ਇੱਦਾਂ ਲੱਗਦਾ ਨਾ ਉਹ ਲਾਈ ਦਾ ਪ੍ਰੋਗਰਾਮ 12 ਤੋਂ ਇੱਕ, ਆਵਾਜ਼ ਕੱਢ ਕੇ ਆਉਂਦੀ ਦੀਪਾ ਜੀ।
6: ਕਈਆਂ ਨੇ ਚੁਭਦੀ ਆ ਮੇਰੀ ਆਵਾਜ਼,
10: ਉਹ ਦੀਪਾ ਜੀ
6: ਉਹਦਾ ਤਾਂ ਕੋਈ ਇਲਾਜ ਨਹੀਂ,
10: ਉਹਦਾ ਇਲਾਜ ਨਹੀਂ। ਤੁਸੀਂ ਆ ਜੋ ਕਿਹੜਾ ਲਾਇਆ ਸੀ ਮਿਰਚ ਵਾਲਾ ਹੀ ਇਲਾਜ ਹੈ ਬਸ ਇੱਕੋ ਜਿਹੜਾ।
6: ਤੇ ਆਪਾਂ ਫੇਰ ਲਾ ਲੈਣੇ, ਇਹ ਕਿਹੜਾ ਆਪਾਂ ਕਦੋਂ ਲੈ ਕੇ ਆਉਣਾ, ਕਿੱਧਰ ਗਿਆ? ਆ ਜੀ, ਜਿਨ੍ਹਾਂ ਨੂੰ ਭਾਈ ਮਿਰਚਾਂ ਲੱਗਦੀਆਂ ਆ ਸੁਣੋ। ਭਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ,

0: ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
1: ਜਸਿੰਦਰ ਜੀ, ਆਪਣੇ ਤੁਸੀਂ ਕੋਟੇਜ ਲਾਈ ਆ
2: ਜੀ ਭਾਜੀ,
1: ਜਿਹੜੀ ਕਿ ਟਾਪ ਆਫ ਦਾ ਆਵਰ ਚੱਲ ਰਹੀ ਆ
2: ਜੀ,
1: ਕਈਆਂ ਨੂੰ ਤਕਲੀਫ ਆ
2: ਜੀ,
1: ਬੰਦੇ ਨੇ ਕਿਉਂ ਕੋਟੇਜ ਸੇਲ ਤੇ ਲਾਤੀ
2: ਜੀ।
1: ਪਹਿਲਾਂ ਕੋਟੇਜ ਦੀ ਗੱਲ ਕਰੋ, ਕੋਟੇਜ ਹੈ ਕਿੱਥੇ?
2: ਜੇ ਭਾਜੀ ਮਸਕੋਕਾ ਦੇ ਵਿੱਚ ਕੋਟੇਜ ਆ,
1: ਹਾਂ,
2: 1.5 ਤੋਂ 2 ਏਕੜ ਦੇ ਵਿੱਚ ਬਣੀ ਆ।
1: ਅੱਛਾ
2: ਦੇ ਭਾਜੀ, ਫੁਲੀ ਫੁਲੀ ਫੁਲੀ ਅਪਗ੍ਰੇਡ ਕੋਟੇਜ ਹੈ, ਸਿਰਫ ਜਿਹਨੇ ਵੀ ਜਾਣਾ ਦੇ ਭਾਜੀ। ਕੱਲ ਮੈਨੂੰ ਕਾਲ ਵੀ ਆਈ ਸੀ ਦੇ ਭਾਜੀ, ਸਵੇਰੇ ਵੀ 7 ਵਜੇ ਕਾਲ ਆਈ ਅੱਜ ਭਾਜੀ ਉਹਨਾਂ ਦੀ। ਉਹਨਾਂ ਨੂੰ ਮੈਂ ਐਕਸਪਲੇਨ ਕੀਤਾ, ਉਹ ਕਹਿੰਦੇ ਵੀ ਅਸੀਂ ਸਾਲ ਦੇ ਵਿੱਚ ਜ਼ਿਆਦਾ ਨਹੀਂ ਜਾ ਸਕਦੇ, ਕਿਤੇ ਨਾ ਕਿਤੇ 10 ਗੇੜੇ ਜਾਵਾਂਗੇ, 20 ਗੇੜੇ ਜਾਵਾਂਗੇ। ਮੈਂ ਕਿਹਾ ਤੁਹਾਡਾ ਫ੍ਰੀ ਚ ਹੋਏਗਾ
1: ਬਿਲਕੁਲ
2: ਜੇ ਤੁਸੀਂ ਜਾਣਾ, ਕਿਉਂਕਿ $1,00,000 ਦੇ ਲਾਗੇ ਛਾਗੇ ਦੇ ਭਾਜੀ ਇਨਕਮ ਆ।
1: ਠੀਕ ਆ,
2: ਤੇ ਜੇ ਹੁਣ ਅੱਜ ਦੀ ਰੇਟ ਦੇ ਵਿੱਚ ਕੋਈ ਦੀ ਮੋਰਗੇਜ ਵੀ ਕਰਾਊਗਾ ਨਾ, ਤੇ ਹਰੇਕ ਮਹੀਨੇ ਦੇ ਭਾਈ $2,000-4,000 ਉਹਨੂੰ ਬਣਨਾ ਦੇ ਵਿੱਚੋਂ, ਪਲੱਸ ਜਿਹੜਾ ਤੁਸੀਂ ਆਪ ਉੱਥੇ ਜਾਣਾ ਉਹ ਫ੍ਰੀ ਆ। ਤੇ ਦੇ ਭਾਜੀ ਇਸ ਕੋਟੇ ਦੇ ਵਿੱਚ 3 ਬੈਡਰੂਮ ਉੱਪਰ ਨੇ, ਵਾਕਆਊਟ ਬੇਸਮੈਂਟ ਬਣੀ ਇਹਦੀ ਦੇ ਭਾਜੀ, ਫੁੱਲੀ ਅਪਗ੍ਰੇਡ ਹੈ, ਡੈਕ ਲਗਾਇਆ, ਮਸਕੋਕਾ ਰੂਮ ਬਣਿਆ ਦੇ ਭਾਜੀ, ਜਨਰੇਟਰ ਲਗਾਇਆ, ਕਰੋਕਰੀ ਪਈ ਆ ਦੇ ਭਾਜੀ ਸਾਰੀ, ਟੀਵੀ ਲੱਗਾ ਹੋਇਆ ਆ, ਹਰੇਕ ਰੂਮ ਦੇ ਵਿੱਚ ਬੈਡਰੂਮ ਲੱਗਾ, ਕਸਟਮ ਮੇਡ ਸੋਫੇ ਬਣੇ ਦੇ ਭਾਜੀ ਸਾਈਜ਼ ਅਕੋਰਡਿੰਗ, ਸੋ ਸਾਰਾ ਕੁਝ ਇਨਕਲੂਡਿਡ ਆ। ਜੇ ਕੱਲੇ ਆਪਾਂ ਸਮਾਨ ਦੀ ਗੱਲ ਬਾਤ ਕਰੀਏ,
1: ਜਿਹਨੇ ਵੀ ਲੈਣੀ ਆ, ਜਿਹਨੇ ਵੇਚਣ, ਜਿਹੜਾ ਬੰਦਾ ਵੇਚ ਰਿਹਾ ਉਹਨੇ ਉਸ ਕੱਖ ਨਹੀਂ ਚੱਕਣਾ,
2: ਕੁਛ ਨਹੀਂ ਦੇ
1: ਭਾਜੀ, ਸਾਰਾ ਸਾਰਾ ਉਵੇਂ ਛੱਡ ਆਉਣਾ
2: ਦੇ ਭਾਜੀ। ਕੈਮਰੇ ਲੱਗੇ ਨੇ,
1: ਅੱਛਾ
2: ਠੀਕ ਹੈ ਜੀ, ਉਦੋਂ ਬਾਅਦ
1: ਬਾਰਬੀਕਿਊ
2: ਪਿਆ, ਏਅਰ ਬੀਐਨਬੀ ਵਾਲਿਆਂ ਦੇ ਨਾਲ ਦੇ ਭਾਜੀ ਸਿੱਧਾ ਕਨੈਕਟ ਹੋਏਗਾ, ਤੇ ਉਹ ਤੁਹਾਡੇ ਫੋਨ ਦੇ ਉੱਪਰ ਇੱਕ ਐਪ ਹੋਵੇਗੀ, ਉਹ ਚ ਮੈਸੇਜ ਆਊਗਾ ਵੀ ਤੁਹਾਡੀ ਇੰਨੇ ਦਿਨ ਚੜੀ ਆ, ਬੁੱਕ ਹੋਈ ਆ। ਜੇ ਤੁਸੀਂ ਆਪ ਜਾਣਾ ਚਾਹੁੰਦੇ ਹੋ, ਉਹਦਾ ਛੋਟਾ ਜਿਹਾ ਕੋਰੇਟ ਹੁੰਦਾ $1 ਜਾਂ $10, ਉਹ ਤੁਸੀਂ ਦੇ ਕੇ ਉੱਥੇ ਆਪਣੇ ਲਈ ਹੋਲਡ ਕਰ ਲਓ। ਤੇ ਦੇ ਭਾਜੀ ਇਹ ਜਿਹੜੀ ਕੋਟੇਜ ਆ, ਬਾਰ ਬਾਰ ਨਹੀਂ ਮਿਲਣੀ, ਕਿਉਂਕਿ ਜੇ ਤੁਸੀਂ ਨਾ ਇਸ ਕੋਟੇਜ ਨੂੰ ਫੋਰ ਐਗਜ਼ਾਮਪਲ ਦੇ ਭਾਜੀ ਬ੍ਰੈਂਡ ਨਿਊ ਵੀ ਲੈ ਲੈਣੇ,
1: ਹਾਂਜੀ,
2: ਬਿਲਡਰ ਤੋਂ ਲੈ ਲਓ ਜਾਂ ਕਿਤੇ ਬਾਹਰੋਂ ਲੈ ਲਓ, ਉਹਦੇ ਭਾਈ ਦੇ ਭਾਈ ਇਹ ਸਮਾਨ ਪਾਉਣ ਨੂੰ ਘੱਟੋ ਘੱਟ ਤੁਹਾਨੂੰ 2-3 ਮਹੀਨੇ ਲੱਗ ਜਾਣੇ,
1: ਕੱਲੇ $1,00,000 ਲੱਗ ਜਾਣਾ ਮੈਨੂੰ ਲੱਗਦਾ,
2: $1,00,000-$1.5 ਲੱਖ ਸਮਾਨ ਦਾ ਖਰਚਾ ਵੱਖਰਾ ਹੋਣਾ, ਇਹ ਸਾਰਾ ਕੁਝ ਇਨਕਲੂਡ ਆ। ਇਹ ਜਿਹੜਾ ਮੌਕਾ ਸਿਰਫ ਇੱਕ ਵਾਰੀ ਮਿਲਣਾ ਇਸ ਪ੍ਰਾਈਸ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਅੱਗੇ ਸੈਮੀ ਕਾਰ ਨਹੀਂ ਮਿਲੇ ਸੀ, ਜਿਸ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਕੋਟੇਜ ਦੇਣ ਜਾ ਰਿਹਾ,
1: 1.5 ਏਕੜ ਚ,
2: 1.5 ਏਕੜ ਦੇ
1: ਜੀ, ਨੰਬਰ ਦਿਓ ਆਪਣਾ।
2: ਮਗਰ ਪਾਣੀ ਵੀ ਹੈਗਾ ਤੇ ਚੱਲਦਾ ਪਿਆ, ਨੰਬਰ 416-265-2222 416-265-2222 416-265-2222।
3: ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ,
1: ਵੀ ਨਾ ਪੰਗੇ ਲਓ।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002 647-201-6002
4: If Rest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milange, starting from Kushawa, Etobicoke ate Walton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 extension ਹੈ 4 ਜਾਂ ਫਿਰ 905-334-8222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
5: Are you ready?
0: ਇੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040 647-429-4040
6: ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
7: ਹੈ। ਓ ਤੂੰ ਰੇਫੜਾ, ਓ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
6: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870 416-355-1870 ਪੈਗੀ ਪੱਲੇ।

0: ਉਮਰਬੀਰ ਜੀ, ਅੱਜ ਇੱਕ ਰਿਪੋਰਟ ਮੈਂ ਪੜ੍ਹੀ ਸਵੇਰੇ
1: ਜੀ,
0: ਬਹੁਤ ਸਾਰੇ ਸਕੂਲਾਂ ਚ ਵਾਸ਼ਰੂਮ ਚ ਡਿਟੈਕਟਰ ਲਾਏ ਗਏ ਨੇ। ਇਹ ਸਪੈਸ਼ਲ ਡਿਟੈਕਟਰ ਨੇ ਜਿਹੜੇ ਬੱਚੇ ਅੰਦਰ ਜਾ ਕੇ ਸਮੋਕਿੰਗ ਕਰਦੇ ਆ, ਵੇਪਿੰਗ ਕਰਦੇ ਆ, ਉਹਦਾ ਘੁੱਗੂ ਨੀ ਵੱਜਦਾ, ਘੂੰ ਘੂੰ ਨੀ ਵੱਜਣਾ, ਉਹ ਜਿਹੜਾ ਪ੍ਰਿੰਸੀਪਲ ਆ ਜਾਂ ਜਿਹਦੇ ਵੀ ਸਿਸਟਮ ਲੈਣਾ ਉਹਨੂੰ ਈਮੇਲ ਰਾਈਟ ਵਿੱਚ ਚਲੀ ਜਾਣੀ ਆ। ਉਹਨੇ ਕੀ ਕਰਨਾ, ਬਿਨਾਂ ਰੌਲਾ ਰੱਪਾ ਪਾਏ ਤੋਂ ਉਹਨੇ ਉਸ ਵਾਸ਼ਰੂਮ ਚ ਜਾਣਾ ਜਿੱਥੋਂ ਡਿਟੈਕਟਰ ਨੇ ਸਿਗਨਲ ਭੇਜਿਆ, ਤਾਂ ਕਿ ਬੱਚਿਆਂ ਨੂੰ ਸਮਝਾਇਆ ਜਾ ਸਕੇ। ਇੱਕ ਬੱਚਾ ਕਹਿੰਦਾ, ਦੂਜੇ ਤੀਜੇ ਦਿਨ ਜਦੋਂ ਫੜਿਆ ਗਿਆ, ਕਹਿੰਦਾ ਤੂੰ ਮੇਰੀ ਮਾਂ ਨੂੰ ਫੋਨ ਕਿਉਂ ਕੀਤਾ, ਵੀ ਤੁਹਾਡਾ ਹੀ ਭਲਾ ਕਰਨ ਲੱਗੇ ਆ ਉਹ। ਅਮਰੀਕਾ ਵਿੱਚ ਵੱਡੇ ਜਾਨੀ ਨੁਕਸਾਨ ਵਾਲੇ ਧਮਾਕਿਆਂ ਦਾ ਸਿਲਸਿਲਾ ਹੋਰ ਅੱਗੇ ਵੱਧ ਗਿਆ ਜਦੋਂ ਡੈਲਸ ਦੀ ਇੱਕ ਬਹੁ ਮੰਜ਼ਿਲਾ ਰਿਹਾਇਸ਼ ਇਮਾਰਤ ਦੇ ਡਿੱਗ ਪਈ। ਜਿੰਨਾ ਜ਼ੋਰ ਲੱਗਦਾ ਲਾ ਲਵੋ, ਜਿੰਨੀ ਰਿਪੋਰਟ ਕਰਨੇ ਆ ਕਰ ਲਵੋ, ਪਰ ਕੋਈ ਫਰਕ ਨੀ ਪੈਂਦਾ। ਕਹਿੰਦੇ ਕਹਿੰਦਾ ਮੇਰੇ 1000 ਬੰਦੇ ਨੇ ਇੱਥੇ ਕੈਨੇਡਾ ਚ, ਲੋਰੈਂਸ ਬਿਸ਼ਨੋਈ ਸਾਹਿਬ, ਕਹਿੰਦੇ ਫਿਕਰ ਨਾ ਕਰੋ, ਹੁਣ 17 ਫੜੇ ਆ ਨਾ, ਕਹਿੰਦਾ ਫੇਰ ਕਿਉਂ, 1000 ਆ ਇੱਥੇ ਮੇਰੇ, ਜਿੰਨੇ ਮਰਜ਼ੀ ਰਿਪੋਰਟ ਕਰੀ ਚੱਲੋ, ਸਦਕੇ ਤੇਰੇ ਸ਼ੇਰਾ। ਅਮਰੀਕਾ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਭਾਰਤੀ ਟਰੱਕ ਡਰਾਈਵਰ ਦੀ ਮੌਤ ਹੋ ਗਈ, ਜਿਸ ਦੀ ਸ਼ਨਾਖਤ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਸੰਬੰਧਿਤ ਗੌਰਵ ਕੁਮਾਰ ਵਜੋਂ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਖਫਾ ਹੋ ਗਏ ਕਿ ਹੁਣ ਬੀਜੇਪੀ ਛੱਡਣਗੇ। ਭਾਜਪਾ ਦੇ ਨਵੇਂ ਪ੍ਰਧਾਨ ਵੱਲੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਤੋਂ ਬਾਅਦ ਪਾਰਟੀ ਦੇ ਅੰਦਰੇਲੇ ਸਿਆਸੀ ਰੌਲਾ ਪੈ ਗਿਆ। ਕੁਬੈਕ ਵਿਚ 9 ਸਾਲ ਬੱਚੀ ਦੀ ਮੌਤ ਦੇ ਮਾਮਲੇ ਵਿਚ ਟਰੱਕ ਡਰਾਈਵਰ ਨੂੰ 32 ਮਹੀਨੇ, ਯਾਰ ਹੱਦ ਹੋ ਗਈ, 9 ਸਾਲ ਦੀ ਬੱਚੀ ਮਾਰਤੀ, ਸਜ਼ਾ ਹੋਈ 32 ਮਹੀਨੇ ਦੀ,
2: ਥੋੜੀ ਆ,
0: ਇਹਨੂੰ ਪਾ ਕੇ ਨਾ ਪਿੰਜਰੇ ਚ ਉਹਦੀ ਚਾਬੀ ਮੈਨੂੰ ਦੇ ਦੇਣ, ਮੈਂ ਬੋਟ ਕਰੂਜ਼ ਕਰਕੇ ਲੇਕ ਵਿਕਟੋਰੀਆ ਵਿਚਾਲੇ ਸੱਟ ਗਿਆ। ਪੰਜਾਬ ਕਾਂਗਰਸ ਚ ਵੱਡੇ ਬਦਲਾਅ ਦੇ ਸੰਕੇਤ, ਹਾਈਕਮਾਨ ਨੇ ਦਿੱਲੀ ਸੱਦੇ ਆਗੂ, ਮਿਊਂਸੀਪਲ ਇਲੈਕਸ਼ਨਾਂ ਹੋਈਆਂ ਪੰਜਾਬ ਚ, ਆਪ ਦਾ ਹੁੰਝਾ ਫੇਰ ਪ੍ਰਦਰਸ਼ਨ ਹੋਇਆ, ਬੀਜੇਪੀ ਦਾ ਬੁਰਾ ਹਾਲ ਹੈ, 1100 ਤੋਂ ਵੱਧ ਉਮੀਦਵਾਰ ਦੀਆਂ ਜਿਹੜੀਆਂ ਜਮਾਨਤਾਂ ਉਹ ਜ਼ਬਤ ਹੋ ਗਈਆਂ। ਉਮਰਪ੍ਰੀਤ ਜੀ, ਕਿਆ ਸੁਨੇਹਾ?
1: ਦੇਵ ਜੀ, ਸਮਰ ਦਾ ਟਾਈਮ ਹੈ, ਸੋ ਆਪਾਂ ਆਪਣੇ ਪੇਰੈਂਟਸ ਨੂੰ, ਆਪਣੀ ਫੈਮਿਲੀ ਨੂੰ, ਆਪਣੇ ਫਰੈਂਡਸ ਨੂੰ ਇੱਥੇ ਸਪੋਂਸਰ ਕਰ ਰਹੇ ਹਾਂ। ਇੱਕ ਚੀਜ਼ ਧਿਆਨ ਰੱਖਿਆ ਕਰੋ, ਜਦੋਂ ਵੀ ਆਪਾਂ ਕਿਸੇ ਨੂੰ ਸਪੋਂਸਰ ਕਰਨਾ ਤਾਂ ਸਾਡੀ ਰਿਸਪੋਂਸੀਬਿਲਟੀ ਹੈ ਉਹਨਾਂ ਦੀ ਹਰ ਟੇਕ ਕੇਅਰ ਕਰਨੀ। ਆਪਾਂ ਉਹਨਾਂ ਨੂੰ ਘੁਮਾਉਣਾ ਫਿਰਾਉਣਾ, ਆਪਾਂ ਉਹਨਾਂ ਨੂੰ ਪੈਸਾ ਇੰਨਾ ਲਾਉਂਦੇ ਹਾਂ ਉਹਨਾਂ ਦੇ ਆਏ ਤੇ, ਬਟ ਕਿਤੇ ਨਾ ਕਿਤੇ ਇੰਸ਼ੋਰੈਂਸ ਨੂੰ ਆਪਾਂ ਮਿਸ ਕਰ ਦਿੰਦੇ ਹਾਂ। ਕੱਲ੍ਹ ਨੂੰ ਜੇ ਕੋਈ ਕਲੇਮ ਆ ਜਾਂਦਾ ਦੇਵ ਜੀ, ਤਾਂ ਜਿਹੜਾ ਸਪੋਂਸਰ ਹੈ ਨਾ ਉਹਦੇ ਨਾਮ ਤੇ ਬਿੱਲ ਆਉਂਦਾ ਹੋਸਪਿਟਲ ਵੱਲੋਂ। ਜਿਹੜਾ ਵਿਜ਼ਿਟਰ ਸੀ ਉਹਦਾ ਚਲਾ ਗਿਆ, ਉਹਨੂੰ ਤਾਂ ਉਹਨੇ ਟ੍ਰੀਟਮੈਂਟ ਲਿਆ ਔਰ ਚਲਾ ਗਿਆ, ਲੇਕਿਨ ਸਪੋਂਸਰ ਦੇ ਨਾਮ ਤੇ ਬਿੱਲ ਆਉਣਾ ਹੈ, ਕੱਲ੍ਹ ਨੂੰ ਉਹਦੇ ਰੈਕਡ ਤੇ ਚੜਦਾ ਹੁੰਦਾ। ਮੇਰਾ ਨਾ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਦੇਵ ਜੀ, ਵੀ ਸੁਪਰਵੀਜ਼ਾ, ਚਲੋ ਆਪਾਂ ਕਹਿੰਦੇ ਹਾਂ ਮੈਂਡੇਟੋਰੀ ਆ, ਸੁਪਰਵੀਜ਼ਾ ਇੰਸ਼ੋਰੈਂਸ ਆਪਾਂ ਕਰਵਾ ਲੈਂਦੇ ਹਾਂ, ਪੇਰੈਂਟਸ ਵਿਜ਼ਿਟਰ ਆ ਰਹੇ ਆ ਜਾਂ ਕੋਈ ਵਿਜ਼ਿਟਰ ਆ ਰਿਹਾ, ਸਾਨੂੰ ਲੱਗਦਾ ਹੁੰਦਾ ਵੀ ਚਲੋ ਇਹ ਕਿਹੜਾ ਮੈਂਡੇਟੋਰੀ ਆ, ਆਪਾਂ ਨੂੰ ਲੋੜ ਨਹੀਂ। ਮੇਰਾ ਰੀਸੈਂਟਲੀ ਇੱਕ ਕਲੇਮ ਆਇਆ ਦੇਵ ਜੀ, 33,000 ਦਾ ਕਲੇਮ ਸੀ ਵਿਜ਼ਿਟਰ ਵੀਜ਼ੇ ਦਾ। ਉਹਨਾਂ ਨੇ ਮਤਲਬ ਉਹਨਾਂ ਦੇ ਮਦਰ ਆਏ, ਪੌੜੀਆਂ ਚੋਂ ਗਿਰ ਗਏ ਸੀਗੇ ਉਹ, ਤੇ ਸਿਰ ਤੇ ਸੱਟ ਸੁੱਟ ਲੱਗੀ, ਮਤਲਬ ਅੰਡਰ ਆਬਜ਼ਰਵੇਸ਼ਨ ਹੋਸਪਿਟਲ ਨੇ ਰੱਖਿਆ, 8 ਦਿਨ ਰੱਖਿਆ ਔਰ 33,000 ਦਾ ਬਿੱਲ ਬਣਾਤਾ। ਕਿਉਂਕਿ ਮਤਲਬ ਉਹਨਾਂ ਨੇ ਹੋਸਪਿਟਲ ਦਾ ਖਰਚਾ ਪਾਈ ਜਾਣਾ, ਜਿਹੜਾ 3-4 ਹਜ਼ਾਰ ਪਰ ਡੇ ਦਾ ਖਰਚਾ। ਹੁਣ ਚਲੋ ਲੱਕੀਲੀ ਇੰਸ਼ੋਰੈਂਸ ਸੀਗੀ, ਇੰਸ਼ੋਰੈਂਸ ਨੇ ਪੇ ਕਰਤਾ, ਬਟ ਅਦਰਵਾਈਜ਼ 33,000 ਉਹਨਾਂ ਨੂੰ ਪੇ ਕਰਨਾ ਪੈਣਾ ਸੀ ਨਾ। ਨਹੀਂ ਪੇ ਕਰੋਗੇ, ਉਹਨਾਂ ਨੇ ਇੰਸਟਾਲਮੈਂਟ ਦੇ ਵਿੱਚ ਕਰ ਦੇਣਾ, ਪੇ ਤਾਂ ਕਰਨਾ ਹੀ ਪੈਣਾ। ਸੋ ਮੇਕ ਸ਼ੋਰ ਵੀ ਕੋਈ ਵੀ ਤੁਹਾਡੇ ਇੱਥੇ ਆ ਰਹੇ ਆ, ਵਿਜ਼ਿਟਰ ਆ ਰਹੇ ਆ, ਸੁਪਰਵੀਜ਼ੇ ਤੇ ਆ, ਸੁਪਰਵੀਜ਼ਾ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਹੁਣ ਸਾਲ ਦੀ ਆਪਾਂ ਕਰਾ ਲਈ, ਹੁਣ ਜੇ ਪੇਰੈਂਟਸ ਦੀ ਸਟੇ ਆਪਾਂ ਐਕਸਟੈਂਡ ਕਰ ਰਹੇ ਆ, ਪਹਿਲੀ ਗੱਲ ਤਾਂ ਉਹਨਾਂ ਦਾ ਇੰਸ਼ੋਰੈਂਸ ਵੀ ਐਕਸਟੈਂਡ ਕਰੋ ਖਤਮ ਹੋਣ ਤੋਂ ਪਹਿਲੇ ਪਹਿਲੇ। ਦੂਜਾ, ਜੇ ਪੇਰੈਂਟਸ ਰੀ ਐਂਟਰੀ ਹੋ ਰਹੀ ਆ, ਕਈ ਵਾਰ ਸਾਨੂੰ ਇਹ ਲੱਗਦਾ ਵੀ ਜੇ ਹੁਣ ਕਿਹੜਾ ਚੈੱਕ ਹੋਣਾ ਵੀ, ਪਰ ਉਹ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਲ ਪੂਰਾ ਰਾਈਟ ਹੈਗਾ, ਉਹ ਕਦੇ ਵੀ ਚੈੱਕ ਕਰ ਸਕਦੇ ਆ ਤੁਹਾਡੀ ਇੰਸ਼ੋਰੈਂਸ ਨੂੰ, ਔਰ ਪੂਰੇ 1 ਸਾਲ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਆ ਜਦੋਂ ਵੀ ਪੇਰੈਂਟਸ ਇੱਥੇ ਐਂਟਰ ਕਰ ਰਹੇ ਆ ਕੈਨੇਡਾ ਦੇ ਵਿੱਚ। ਕਈ ਵਾਰ ਇਹ ਆ ਵੀ 10-15 ਦਿਨ ਲਈ ਉਹਨਾਂ ਨੇ ਵਾਪਿਸ ਜਾਣਾ, ਤਾਂ ਉਹ ਇੰਸ਼ੋਰੈਂਸ ਉਹਨਾਂ ਦੀ ਕੈਂਸਲ ਹੋਏਗੀ, ਉਹਦਾ ਪਾਰਸ਼ੀਅਲ ਰੀਫੰਡ ਆ ਜਾਊਗਾ। ਲੇਕਿਨ ਜਦੋਂ ਉਹਨਾਂ ਦੀ ਨੈਕਸਟ ਐਂਟਰੀ ਹੋਏਗੀ, ਉਸ ਦਿਨ ਤੋਂ ਨਵੀਂ ਇੰਸ਼ੋਰੈਂਸ ਪੂਰੇ ਸਾਲ ਦੀ ਤੁਹਾਨੂੰ ਕਰਵਾਉਣੀ ਪਏਗੀ। ਸੋ ਕੋਈ ਵੀ ਕੁਐਸਚਨ ਤੁਹਾਡਾ ਸੁਪਰਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ, ਕੋਈ ਵਿਜ਼ਿਟਰ ਆ ਰਿਹਾ, ਈਵਨ ਤੁਸੀਂ ਵਰਕ ਪਰਮਿਟ ਤੇ ਹੈਲਥ ਕਾਰਡ ਨਹੀਂ ਹੋ ਤਾਂ ਵੀ ਆਪਣੀ ਮੈਡੀਕਲ ਇੰਸ਼ੋਰੈਂਸ ਲਓ, ਤੁਸੀਂ ਸਟੂਡੈਂਟ ਹੋ, ਸਟੂਡੈਂਟਸ ਲਈ ਸਪੈਸ਼ਲ ਇੰਸ਼ੋਰੈਂਸ ਦਾ ਪਲਾਨ ਹੁੰਦਾ, ਪੂਰੇ ਸਾਲ ਦੀ ਆਪਾਂ ਨੂੰ ਵਧੀਆ ਇੰਸ਼ੋਰੈਂਸ ਮਿਲ ਜਾਂਦੀ ਹੁੰਦੀ ਆ, ਔਰ ਉਹਦਾ ਪ੍ਰੀਮੀਅਮ ਵੀ ਬਹੁਤ ਥੋੜਾ ਹੁੰਦਾ। ਕਈ ਵਾਰ ਕਾਲਜਸ ਪ੍ਰੋਵਾਈਡ ਕਰਦੇ ਆ, ਜੇ ਕੀਤੀ ਹੋਈ ਆ ਬਹੁਤ ਚੰਗੀ ਗੱਲ ਆ, ਜੇ ਨਹੀਂ ਕੀਤੀ ਤਾਂ ਐਜ ਏ ਸਟੂਡੈਂਟ ਵੀ ਤੁਸੀਂ ਇੰਸ਼ੋਰੈਂਸ ਲਓ। ਔਰ ਕਈ ਵਾਰ ਆਪਾਂ ਜਦੋਂ ਆਪਣੀ ਸਟੱਡੀ ਖਤਮ ਹੋਈ ਆ, ਆਪਾਂ ਵਰਕ ਪਰਮਿਟ ਤੇ ਜਾ ਰਹੇ ਹਾਂ, ਅਪਲਾਈਡ ਸਟੇਟਸ ਹੁੰਦਾ, ਉਸ ਟਾਈਮ ਤੇ ਵੀ ਜਿਹੜੀ ਤੁਹਾਡੀ ਇੰਸ਼ੋਰੈਂਸ ਆ ਤੁਹਾਡੇ ਹੈਲਥ ਕਾਰਡ ਵਾਂਗ ਕੰਮ ਕਰਦੀ ਆ। ਐਕਚੁਅਲੀ ਹੈਲਥ ਕਾਰਡ ਨਾਲੋਂ ਵਧੀਆ ਕੰਮ ਕਰਦੀ ਆ, ਕਿਉਂਕਿ ਸਾਡੀ ਮੈਡੀਸਨ ਵਗੈਰਾ ਸਾਰਾ ਕੁਝ ਕਵਰ ਹੁੰਦਾ ਉਹਦੇ ਚ, ਤੁਹਾਡੀ ਡਾਕਟਰ ਦੀ ਵਿਜ਼ਿਟ, ਤੁਹਾਡੀ ਮੈਡੀਸਨ, ਕੋਈ ਬਲੱਡ ਵਰਕ ਆ, ਕੋਈ ਐਕਸਰੇ, ਅਲਟਰਾਸਾਊਂਡ, ਜੋ ਵੀ ਡਾਕਟਰ ਨੇ ਲਿਖਿਆ ਹਰ ਚੀਜ਼ ਕਵਰ ਹੋਏਗੀ। ਤੁਹਾਨੂੰ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-446-1616, 647-446-1616।
0: ਭਾਈ ਜੀ ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ। ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ। ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ।

0: ਲੋਜੀ ਸਾਡੀ ਲਾਈਨ ਮਿਲ ਚੁੱਕੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ ਸਰ ਜੀ ਵੈਲਕਮ ਟੂ ਦਾ ਸ਼ੋਅ
1: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ ਬਹੁਤ ਲੋ ਇਨਵੈਂਟਰੀ ਰਹਿ ਗਈ ਹੈ ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2858 ਨੰਬਰ ਹੈ ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਈਸਿਸ ਨੂੰ ਮਿਸ ਨਾ ਕਰਨਾ ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ ਉਹ ਵੀ$1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499 ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ ਤੇ ਫ੍ਰੀ ਹੋਮ ਡਿਲੀਵਰੀ ਹੈ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
1: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: ਆਲਰਾਈਟ
2: ਮੇਰੇ ਤਾਂ ਬਹੁਤ ਹੀ ਨੇਬਰ ਆ ਜੀ ਮੈਂ ਤਾਂ ਅਬੋਹਰ ਪੜੀ ਆ ਤੇ ਨਾਲ ਹੀ ਰਾਜਸਥਾਨ ਸੀਗਾ ਗੰਗਾਨਗਰ ਨਾਲ ਹੀ ਸੀਗਾ
0: ਤੇ ਯਮੁਨਾਨਗਰ ਕਿੱਥੇ ਪਤਾ ਮੈਨੂੰ ਨੀ ਖੈਰ ਰਾਜਸਥਾਨੀਆਂ ਨੇ ਬਣਾਏ ਸੀ 214 ਤੇ ਗੁਜਰਾਤੀਆਂ ਨੇ ਬਣਾ ਲਏ 74 ਕੋਈ ਵਿਕਟ ਡਿੱਗੀ ਨੀ 6.3 ਓਵਰ ਹੋ ਚੁੱਕੇ ਨੇ ਰਹੀ ਗੱਲ ਪੈਟਰੋਲ ਦੀ ਅੱਜ ਅੱਧੀ ਰਾਤੋਂ 1 ਸੈਂਟ ਉੱਪਰ ਜਾਣਾ 10 ਤੇ 13 ਸੈਂਟ ਥੱਲੇ ਆਇਆ ਦੋ ਦਿਨਾਂ ਚ ਅੱਜ 1 ਸੈਂਟ ਉੱਪਰ ਜਾਣਾ ਵੀ ਕੀ ਤਾਂ ਠਾਕਦਾ ਇੱਕ ਜਗ੍ਹਾ ਸੈੱਟ ਜਿਹਾ ਕਰ ਦੋ ਚਲੋ ਬੰਦਿਆਂ ਨੂੰ ਹੁੰਦਾ ਵੀ ਇੰਨੇ ਪੈਸੇ ਲੱਗੇ ਹੀ ਕਰਨੇ ਆ ਐਨੀਵੇ ਔਰ ਇਹਦੇ ਨਾਲ ਨਾਲ ਜਨਗ ਜੁਲ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸ ਦਈਏ ਟੋਰਾਂਟੋ ਸਟਾਕ ਚੇਂਜ ਡਾਓ ਨੈਸਡੈਕ ਡਾਲਰ ਤੇ ਸੋਨਾ ਉੱਪਰ ਆ ਸਰ ਕਰੂਡ ਆਇਲ ਜਿਹੜਾ ਥੱਲੇ ਚੱਲ ਰਿਹਾ ਜਤਿੰਦਰ ਭਾਈ ਤੁਸੀਂ ਕੋਟੇ ਦੀ ਗੱਲ ਕਰ ਰਹੇ ਸੀ ਇੱਕ ਵਾਰ ਫੇਰ ਦੱਸਿਓ
3: ਦੇ ਭਾਜੀ ਬਹੁਤ ਸਾਰੀਆਂ ਕੋਲਾਂ ਆਉਂਦੀਆਂ ਨੇ ਆਪਣੇ ਕੋਲ ਕਈ ਇਦਾਂ ਦੇ ਵੀ ਆਪਣੇ ਭੈਣ ਭਰਾ ਨੇ ਜਿਹੜੇ ਆਪਣੇ ਜਿਹੜੇ ਟਰੱਕ ਚਲਾ ਰਹੇ ਨੇ ਦੇ ਭਾਜੀ ਪਿਛਲੇ 20 ਸਾਲ ਤੋਂ 25 ਸਾਲ ਤੋਂ ਪੈਸਾ ਉਹਨਾਂ ਦੇ ਕੋਲ ਹੈ ਉਹ ਚਾਹੁੰਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਸਾਡੀ ਇਨਕਮ ਪੱਕੀ ਜਨਰੇਟ ਹੋ ਜਾਵੇ
0: ਜਿਹੜਾ ਤੁਸੀਂ ਦੱਸ ਰਹੇ ਹੋ ਕੋਟੇ ਬਾਰੇ
3: ਜੀ
0: ਉੱਥੇ ਆ ਤਾਂ ਕੋਈ ਕੰਮ ਹੀ ਨਹੀਂ ਕਰਨਾ ਜੇ ਪੀਜ਼ਾ ਸਟੋਰ ਖੋਲਿਆ ਸਵੇਰੇ 10 ਤੋਂ ਲੈ ਕੇ ਰਾਤ ਦੇ 3 ਵਜੇ ਤੱਕ ਰੈਸਟੋਰੈਂਟ ਖੋਲਿਆ ਸਵੇਰੇ 10 ਤੋਂ ਰਾਤ ਦੇ 3 ਵਜੇ ਤੱਕ ਕਮਲਿਆਂ ਨੂੰ ਭੱਜੇ ਫਿਰੋ
3: ਸੇਮੇ ਗੱਲ ਦੇ ਭਾਈ ਮੈਂ ਕਹਿਣ ਲੱਗਾ ਸੀਗਾ ਵੀ ਜੇ ਤੁਸੀਂ ਇਦਾਂ ਦਾ ਕੋਈ ਰੈਸਟੋਰੈਂਟ ਵੀ ਲੈਣੇ ਆ ਜਾਂ ਕੋਈ ਗੱਲਬਾਤ ਕਰਦੇ ਆ ਤੁਹਾਡਾ $1.5 ਲੱਖ ਡਾਊਨ ਪੇਮੈਂਟ ਤੁਹਾਡੀ ਉੱਥੇ ਲੱਗ ਜਾਣੀ ਆ ਉਦੋਂ ਬਾਅਦ ਉਹਨੂੰ ਚੱਲਣਾ ਨਹੀਂ ਚੱਲਣਾ ਵੱਖਰੀ ਗੱਲਬਾਤ ਆ ਤੁਹਾਨੂੰ ਉੱਥੇ ਟਾਈਮ ਦੇਣਾ ਪੈਣਾ ਤੁਹਾਨੂੰ ਜਾ ਕੇ ਗਰੋਸਰੀ ਲੈ ਕੇ ਆਉਣੀ ਪੈਣੀ ਸਾਰਾ ਕੁਝ ਕਰਨਾ ਪੈਣਾ ਪਰ ਦੇ ਭਾਜੀ ਇਹਦੀ $1 ਲੱਖ ਦੀ ਇਨਕਮ ਆਲਰੇਡੀ ਸੈੱਟ ਆ ਸੋ ਜਿਹੜੀ ਇਨਕਮ ਆ 1 ਲੱਖ ਦੇ ਲੱਗੇ
0: ਪ੍ਰੂਫ ਹੈ ਤੁਹਾਡੇ ਕੋਲ
3: ਹਾਂਜੀ ਹੈ ਦੇ ਭਾਜੀ ਤੇ ਗਰਮੀਆਂ ਦੇ ਵਿੱਚ ਦੇ ਭਾਜੀ ਪਿਛਲੇ ਸਾਲ 1 ਮਹੀਨੇ ਵਿੱਚ 15 ਤੋਂ ਲੈ ਕੇ 18,000 ਵੀ ਪਰ ਮੰਥ ਰੈਂਟ ਆਉਂਦਾ ਰਿਹਾ ਸੋ ਇੱਕ ਐਵਰੇਜ ਹੁੰਦੀ ਹੈ ਦੇ ਭਾਜੀ ਜਿੱਦਾਂ ਹੁਣ ਵੀਕਐਂਡ ਚੱਲਦਾ ਪਿਆ ਇਹ ਵੀਕਐਂਡ ਦੇ ਉੱਪਰ ਜੇ ਆਪਾਂ 2 ਦਿਨ ਦੇ ਲਈ ਸੈਟਰਡੇ ਤਾਂ ਸੰਡੇ ਵਾਲੇ ਦਿਨ ਦੇ ਲਈ ਇਹਨੂੰ ਆਪਾਂ ਮੰਨ ਲਓ ਏਅਰਬੀਨਬੀ ਨੂੰ ਆਪਾਂ ਕਰਨਾ ਚਾਹੁੰਦੇ ਰੈਂਟ ਦੇ ਉੱਪਰ ਵੀਕਐਂਡ ਦੇ ਉੱਪਰ 2 ਦਿਨ ਦਾ ਰੇਟ ਹੈਗਾ ਦੇ ਭਾਜੀ $1800
0: ਬੱਲੇ
3: $1800 ਇੱਥੇ ਵੀਕਐਂਡ ਦੇ 2 ਦਿਨ ਦਾ ਰੇਟ ਤੇ ਜਦੋਂ ਤੁਸੀਂ ਵੀਕਡੇ ਦੇ ਵਿੱਚ ਕਰਨੀ ਆ ਦੇ ਭਾਜੀ
0: ਹਾਂਜੀ
3: ਉੱਥੇ ਤੁਹਾਨੂੰ ਮਿਨੀਮਮ 3 ਦਿਨ ਲਈ ਕਰਨੀ ਪੈਣੀ ਆ
0: ਅੱਛਾ
3: ਇਹ
0: ਜਿਹੜਾ ਤੁਸੀਂ ਕੱਲ ਚਾਰਟ ਦਿਖਾ ਰਹੇ ਸੀ ਪਿਛਲੇ ਸਾਲ ਤਾਂ 14 ਦਿਨ ਵੀ ਲਗਾਤਾਰ ਚੜੀ ਹੈ
3: 4 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 65 2 6 5 1 2 3 4 6 16 200 ਡੇਟ 2 ਮਹੀਨੇ ਚਾਹੀਦੀ ਆ, 3 ਮਹੀਨੇ ਚਾਹੀਦੀ।
0: ਜੇ ਮੈਂ ਅੱਜ ਜਾ ਕੇ ਦੇਖਣੀ ਹੋਵੇ ਕਦੋਂ ਦੇਖ ਸਕਦਾ ਮੈਨੂੰ?
3: ਦੀਪ ਭਾਈ ਓਨਲੀ ਵੀਕ ਡੇਸ, ਕਿਉਂਕਿ ਮੈਂ ਜਿਹੜਾ ਜਿੰਨੇ ਵੀ ਸਰੋਤਾਂ ਆਪਾਂ ਨੂੰ ਕਾਲ ਆਈ ਸੀ ਦੀਪ ਭਾਜੀ ਤੋਂ, ਕੱਲ ਸਾਰਿਆਂ ਨੂੰ ਏਅਰਬੀਐਨਬੀ ਦਾ ਲਿੰਕ ਲਿਆ ਵੀ ਤੁਸੀਂ ਖੁਦ ਚੈੱਕ ਕਰ ਸਕਦੇ ਹੋ, ਵੀਕਐਂਡ ਕੋਈ ਅਵੇਲੇਬਲ ਨਹੀਂਗਾ, ਫਰਾਈਡੇ ਸੈਟਰਡੇ ਸੰਡੇ ਕੋਈ ਅਵੇਲੇਬਲ ਨਹੀਂ, ਓਨਲੀ ਸ਼ੋਇੰਗ ਮੈਨੀ ਆ ਵੀਕਡੇ ਦੇ ਵਿੱਚ, ਮੰਡੇ ਟੂ ਥਰਸਡੇ, ਕਿਉਂਕਿ ਕੱਲ ਵੀ ਬਾਈ ਹੁਣੀ ਕਹਿੰਦੀ ਸੀ ਤੁਹਾਡੇ ਨਾਲ ਜਾ ਕੇ ਆਪਾਂ ਦੇਖ ਲੈਂਦੇ ਹਾਂ, ਵੈਡਨਸ ਡੇ ਨੂੰ ਮੇਰੀਆਂ 6-7 ਸ਼ੋਇੰਗਾਂ ਬੁੱਕ ਨੇ ਦੀ ਭਾਜੀ, ਤੇ ਉਦੋਂ ਨਾਲ ਤੁਸੀਂ ਸਾਡੇ ਜਾਣਾ ਚਾਹੁੰਦੇ ਹੋ ਨਾਲ ਜਾ ਕੇ ਦੇਖ ਸਕਦੇ ਹੋ,
0: ਨੈਕਸਟ ਬਹੁਤ ਵਾਰ ਤੁਸੀਂ ਖੁਦ ਜਾ ਰਹੇ ਹੋ ਉੱਥੇ,
3: ਖੁਦ ਜਾ ਰਹੇ ਦੀ
0: ਮੈਨੂੰ ਨਾਲ ਲੈ ਚੱਲਿਓ,
3: ਆ ਜਾਓ ਦੀ ਭਾਜੀ,
0: ਓਕੇ।
3: 416-265-22 416-265-22 $1,00,000 ਦੀ ਲਾਗੇ ਛਾਗੇ ਇਨਕਮ ਆ, ਏਅਰਬੀਐਨਬੀ ਤੇ ਚੱਲਦੀ ਪਈ ਹੈ ਕਾਟੇਜ, 2 acres ਦੇ ਲਾਗੇ ਛਾਗੇ ਲੋਟ ਹੈ, 416-265-22।
0: ਅਗਲੇ ਬੁੱਧਵਾਰ ਮੈਂ ਇੱਥੇ ਨਹੀਂ ਹੋਣਾ, ਕਰਨ ਜੀ ਪ੍ਰੋਗਰਾਮ ਪੇਸ਼ ਕਰਨਗੇ, ਠੀਕ ਹੈ ਕਰਨ ਜੀ?
3: ਡਨ,
0: ਓਕੇ ਡਨ ਐਂਡ ਡਨ। ਅਭਿਸ਼ੇਕ ਜੀ ਵੈਲਕਮ ਟੂ ਦ ਸ਼ੋ।
4: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 bedroom ਪਲੱਸ ਡੈਨ, 1 parking 1 locker, ਬ੍ਰਾਂਡ ਨਿਊ ਕਾਰ, 5,90,000 ਦੀ ਪਰਚੇਸ ਪ੍ਰਾਈਸ ਹੈ, ਅਵੇਲੇਬਲ ਹੈ ਸਿਰਫ 4,75,000 ਚ। ਹਾਂਜੀ, ਆਲਮੋਸਟ $1,25,000 ਦਾ ਡਿਸਕਾਊਂਟ ਹੈ। ਵਾਟਰਲੂ ਦੇ ਅੰਦਰ 2 bedroom 2 bathroom ਦਾ ਕੌਂਡੋ, 3,99,000 ਦੇ ਅੰਦਰ। ਬ੍ਰੈਂਪਟਨ ਦੇ ਅੰਦਰ ਸਪੈਸ਼ਲ ਡੀਲ, ਡੀਟੈਚ ਘਰ ਬੈਕ ਸਪਲਿਟ, 4 bedroom ਪਲੱਸ 2 bedroom ਦੀ ਲੀਗਲ ਬੇਸਮੈਂਟ, 3 kitchen 3 washer ਡਰਾਇਰ ਸਪੇਸ, 8 ਗੱਡੀਆਂ ਦੀ ਪਾਰਕਿੰਗ, ਲਿਸਟ ਪ੍ਰਾਈਸ ਓਨਲੀ 899,000। ਇਹ ਡੀਲ ਮਾਰਕੀਟ ਚ ਨਹੀਂ ਰਹੇਗੀ ਬਹੁਤ ਦੇਰ ਲਈ। ਕਮਰਸ਼ੀਅਲ ਆਫਿਸ ਸਪੇਸ ਅਵੇਲੇਬਲ ਹੈ ਰੈਂਟ ਲਈ, ਸਟੀਲਸ ਐਂਡ ਟੌਰ ਰੂਮ ਦੇ ਉੱਤੇ। ਇਹਦੇ ਨਾਲ ਨਾਲ ਬਿਲਡਰ ਦੇ ਸਪੈਸ਼ਲ ਪ੍ਰਮੋਸ਼ਨਸ, ਸਪੈਸ਼ਲ ਆਫਰ ਅਵੇਲੇਬਲ ਨੇ। ਸਾਨੂੰ ਹੁਣੇ ਕਾਲ ਕਰੋ 647-792-7000, 647-792-7000।
5: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
6: ਨਹੀਂ ਨਹੀਂ,
5: ਤੂੰ ਚੋਰ ਹੈ,
6: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਨਹੀਂ ਕਰ,
7: ਚੋਰ ਹੈ ਤੂੰ।
8: ਕ੍ਰਿਮੀਨਲ ਡਿਫੈਂਸ ਲਾਇਰ, ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
9: ਕੋਈ ਨਾ ਕੋਈ ਨਾ, ਅੱਜ ਤੇਰੀ ਤਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾਲਾ ਲਾਉ।
10: ਕਿਉਂ ਇਹਦੇ ਮਗਰ ਪਏ ਹੋ? ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ, 905-450-2800, 450-2800।
11: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੂੰ ਜਿਹੜੀਆਂ ਸਪੈਸ਼ਲ ਡੀਲਾਂ ਮਿਲ ਰਹੀਆਂ ਨੇ ਫਰਨੀਚਰ ਦੇ ਉੱਪਰ, ਕਿਸੇ ਵੀ ਤਰ੍ਹਾਂ ਦੀ ਪਰਿਵਾਰ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਨੇ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਭਾਰੀ ਡਾਲਰਾਂ ਦੀ ਸੇਵਿੰਗ ਤੇ ਹਰੇਕ ਪਰਚੇਜ਼ ਨਾਲ ਤੋਹਫਾ ਤੇ ਮਿਲਣਾ ਹੀ ਮਿਲਣਾ। ਸੋ ਪਹੁੰਚਣਾ ਕਿੱਥੇ ਹੈ ਜੀ? 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ। ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ, ਫੁੱਲੀ ਲੋਡਡ 3-seater ਸੋਫਾ, 2-seater ਲਾਫਿਟ, 4 recliner ਦੇ ਨਾਲ, ਫੁੱਲੀ ਲੋਡਡ ਸੋਫਾ ਐਂਡ ਲਾਫਿਟ, 4 recliner ਦੇ ਨਾਲ। ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਰਵਾਲਾ ਸਿਰਫ 899 ਦਾ ਭਾਜੀ, 899 ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਤੋਹਫਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜਾ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ ਨੇ, ਸੋ ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਯਾਦ ਰੱਖਿਓ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 minutes ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685।
0: ਇਹਦੇ ਨਾਲ ਦੀ ਨਾਲ ਉਮਰਪ੍ਰੀਤ ਜੀ, ਅਮਰੀਕਨ ਕਰੰਸੀ ਬਾਰੇ ਤੁਹਾਨੂੰ ਨੌਲੇਜ ਹੈਗੀ, $1 ਦਾ ਨੋਟ ਆ, $5 ਦਾ, $10 ਦਾ, $50 ਦਾ, ਨਾ 20 ਦਾ, 50 ਤੇ 100, ਜਿਵੇਂ ਕਹਾਂ 250 ਦਾ ਨੋਟ ਆ ਰਿਹਾ ਉੱਥੇ, ਫਿਰ
2: ਕਈ ਜੋ ਪਤਾ ਨੀ ਮੈਨੂੰ,
0: ਡੋਨਲਡ ਟਰੰਪ ਕਹਿੰਦਾ ਮੇਰੀ ਫੋਟੋ ਲਾਓ ਤੇ 250 ਦਾ ਨੋਟ ਕੱਢੋ,
3: ਆ ਰਹੇ ਦੇ ਭਾਜੀ
0: ਨਹੀਂ ਅਜੇ ਤਾਂ ਜਦੋਂ ਆਊਗਾ ਦੇਖੀ ਜਾਊ, ਪਰ ਕੇਰਾ ਤਾਂ ਚਰਚਾ ਕਰਦੀ ਨਾ ਵੀ 250 ਦਾ ਨੋਟ ਕੱਢੋ, ਬਾਅਦ ਉੱਥੇ $2 ਦੇ ਨੋਟ ਵੀ ਆ, ਬਹੁਤ ਘੱਟ ਨੇ। ਮੈਨੂੰ ਇੱਕ ਕਿਤੋਂ ਮਿਲ ਗਿਆ $2, ਜਮੈਕਾ ਪਤਾ ਨੀ ਕਿੱਥੇ ਗਏ ਸੀਗੇ, ਉੱਥੇ $2 ਦਾ ਨੋਟ ਮਿਲਿਆ, ਮੈਂ ਬੜਾ ਵਧੀਆ, ਮੈਂ ਬੜੂ ਚ ਪਾ ਲਿਆ, ਮੈਂ ਰੱਖਾਂਗੇ ਸਾਂਭੇ। ਉਹ ਪੀਤੀ ਪੁੱਤੀ ਕਿਸੇ ਨੂੰ ਟਿਪ ਦੇ ਤੀ, ਰਾਤ ਨੂੰ ਲੱਭਦਾ ਫਿਰ ਦੂਜੇ ਦਿਨ ਇੱਕ ਬੰਦਾ ਲੱਭਿਆ, ਮੈਂ ਦੋ ਦੇ ਜਿੰਨੇ ਲਿਆਂਗਾ ਤੈਨੂੰ $10 ਦਊਂਗਾ ਇੱਕ ਪਿੱਛੇ, ਉਹ ਦੋ ਹੀ ਲੱਭੇ ਵਿਚਾਰੇ ਨੂੰ, ਮੈਂ ਉਹਨੂੰ $20 ਦੇ ਦੇ, ਮੈਂ ਤੂੰ ਤਾਂ ਇਸ਼ਾ ਕਰਨਾ। ਅਮਨਪ੍ਰੀਤ ਜੀ ਪਹਿਲਾਂ ਤਾਂ ਤੁਸੀਂ ਆਪਣਾ ਆਫਿਸ ਦਾ ਐਡਰੈਸ ਵੀ ਦਿਓ।
2: ਬਿਲਕੁਲ ਦੇਵ ਜੀ, ਸੋ ਆਫਿਸ ਹੈ ਜੀ ਟੋਪ ਚੋਇਸ ਇੰਸ਼ੋਰੈਂਸ ਦੇ ਨਾਮ ਤੋਂ ਮੈਕਵੀਨ ਤੇ ਮੇਫੀਲਡ ਦੇ ਇੰਟਰਸੈਕਸ਼ਨ ਤੇ, ਐਡਰੈਸ ਹੈ 11675 ਮੈਕਵੀਨ ਡਰਾਈਵ ਯੂਨਿਟ 6 ਤੇ ਨੰਬਰ ਹੈ ਮੇਰਾ 6474461616। ਦੇਵ ਜੀ ਜਦੋਂ ਨਾ ਮੈਂ ਛੋਟੀ ਹੁੰਦੀ ਸੀ, ਜਦੋਂ ਮੇਰਾ ਨਾਮ ਨਾ ਮੈਨੂੰ ਆਪਣਾ ਚੰਗਾ ਨਹੀਂ ਸੀ ਲੱਗਦਾ ਹੁੰਦਾ, ਮੈਂ ਬਦਲ ਲੈਣਾ ਸੀਗਾ, ਹੁਣ ਮੇਰੇ ਵਾਸਤੇ ਨਹੀਂ ਸੀ ਬਦਲਣਾ। ਹਾਂਜੀ, ਫਿਰ ਜਦੋਂ ਮੈਂ ਥੋੜਾ ਹੋਸ਼ ਜਿਹਾ ਸੰਭਾਲਿਆ, ਫਿਰ ਲੱਗਿਆ ਨਹੀਂ ਵੀ ਯੂਨੀਕ ਨਾਮ ਚੰਗੇ ਹੀ ਹੁੰਦੇ ਆ। ਹੁਣ ਮੈਨੂੰ ਜੋ ਸੁਣਨ ਨੂੰ ਮਿਲਦਾ ਜੀ, ਤੁਹਾਡਾ ਨਾਮ ਨੀ ਪਤਾ ਲੱਗਿਆ, ਮਤਲਬ ਉਮਰ ਪ੍ਰੀਤ ਨੀ ਪਤਾ ਲੱਗਦਾ ਹੁੰਦਾ, ਜਾਂ ਕਈ ਵਾਰ ਤਾਂ ਮਤਲਬ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਵੈਬਸਾਈਟ ਹੈ ਜੀ ਮੇਰੀ youchawla.com,
0: ਕਿਉਂਕਿ
2: ਹਾਂਜੀ ਅਮਰੇਲਾ ਵਾਲਾ, ਹਾਂਜੀ ਅਮਰੇਲਾ ਵਾਲਾ, ਉਮਰਪ੍ਰੀਤ ਵਾਲਾ ਯੂ, ਸੋ youchawla.com ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਤੁਸੀਂ ਨੰਬਰ ਮੇਰਾ ਗੂਗਲ ਕਰੋਗੇ ਤਾਂ ਵੀ ਤੁਹਾਨੂੰ ਮੇਰਾ ਨਾਮ ਮਿਲ ਜਾਏਗਾ, ਤੇ ਨਾਮ ਹੈ ਜੀ ਉਮਰਪ੍ਰੀਤ ਚਾਵਲਾ। ਚਾਵਲਾ ਮੈਨੂੰ ਲੱਗਦਾ ਯਾਦ ਰਹਿ ਜਾਂਦਾ, ਉਮਰਪ੍ਰੀਤ ਕਈ ਵਾਰ ਕੋਈ ਅਮਰਪ੍ਰੀਤ ਬੋਲ ਦਿੰਦਾ, ਕਈ ਵਾਰ ਉਮਰ ਦੇ OMAR ਪਾ ਦਿੰਦੇ ਆ, ਸੋ ਬਹੁਤ ਮਿਸਟੇਕਸ ਹੋ ਜਾਂਦੀਆਂ। ਤੇ ਮੈਂ ਲਾਇਸੈਂਸ ਹਾਂ ਜੀ ਅਲਬਰਟਾ, ਮੈਨੀਟੋਬਾ, ਸਸਕੈਚਵਨ, ਲੋਵਾ ਸਕੋਸ਼ੀਆ, ਓਨਟਾਰੀਓ, ਔਰ ਨੰਬਰ ਹੈ ਜੀ 6474461616। ਤੇ ਦੇਵ ਜੀ ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਆ, ਤਾਂ ਮੈਂ ਇੱਕ ਵਾਰ ਦੱਸਦਾ ਵੀ ਮੈਂ ਡੈਜ਼ੀਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ। ਮੇਰੀ CLU CHS ਦੀ ਡੈਜ਼ੀਗਨੇਸ਼ਨ ਹੈ, ਮਤਲਬ ਚਾਰਟਰਡ ਲਾਈਫ ਅੰਡਰ ਰਾਈਟਰ ਤੇ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਸੋ ਬੇਸਿਕਲੀ ਤੁਹਾਡੀਆਂ ਕਾਰਪੋਰੇਸ਼ਨਸ ਹੈ, ਤੁਹਾਡੇ ਬਿਜ਼ਨਸਿਸ ਹੈ, ਤੁਸੀਂ ਆਪਣੇ ਬਿਜ਼ਨਸਿਸ ਤੋਂ ਕੋਈ ਪਲੈਨਿੰਗ ਕਰਨੀ ਹੈ, ਕੋਈ ਇੰਸ਼ੋਰੈਂਸ ਦੀ ਪਲੈਨਿੰਗ ਹੈ, ਕੋਈ ਗਰੁੱਪ ਪਲਾਨ ਹੈ, ਕੋਈ ਤੁਹਾਡੇ ਇੰਪਲੋਈਜ਼ ਹੈ ਤੁਸੀਂ ਉਹਨਾਂ ਲਈ ਗਰੁੱਪ ਪਲਾਨ ਕਰਨਾ, ਡਿਸੇਬਿਲਟੀ ਪਲਾਨ ਕਰਨਾ, ਔਰ ਉਸ 'ਚ ਬਾਕੀ ਬੈਨੀਫਿਟਸ ਤੁਸੀਂ ਐਡ ਕਰਨੇ ਆ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਕੋਈ ਤੁਹਾਡੀ ਐਗਜ਼ਿਸਟਿੰਗ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਹੋਈ ਹੈ, ਤੁਸੀਂ ਰਿਵਿਊ ਕਰਨਾ, ਰਿਵਿਊ ਕਰਨ ਦਾ ਮਤਲਬ ਇਹ ਹੁੰਦਾ ਕਿ ਇੱਕ ਵੈਰੀਫਾਈ ਹੋ ਜਾਂਦਾ ਕਿ ਤੁਸੀਂ ਠੀਕ ਕੀਤੀ ਹੋਈ ਹੈ, ਕਿਉਂਕਿ ਚੀਜ਼ਾਂ ਜਦੋਂ ਡਾਕੂਮੈਂਟਡ ਹੁੰਦੀਆਂ ਤਾਂ ਉਹਨਾਂ ਚੀਜ਼ਾਂ ਦਾ ਮਜ਼ਾ ਹੀ ਹੋਰ ਹੁੰਦਾ। ਨੰਬਰ ਹੈ ਜੀ 6474461616, 6474461616।
0: ਬੜੀ ਮਿਹਰਬਾਨੀ,
2: ਥੈਂਕ ਯੂ ਜੀ।
0: ਹਾਂਜੀ ਸਰ
3: ਜੀ ਭਾਜੀ, ਦੁਬਾਰਾ ਫਿਰ ਦੱਸਦੀ, ਕੋਟੇਜ ਸਾਡੇ ਕੋਲ ਸੇਲ ਤੇ ਆ, $1,00,000 ਦੀ ਇਨਕਮ ਹੈ, ਜਾਂ ਤੁਸੀਂ ਕੋਈ ਸਾਡੇ ਕੋਲ ਪੀਜ਼ਾ ਸਟੋਰ ਲੈਣਾ ਚਾਹੁੰਦੇ ਹੋ, ਦੋ ਸਾਡੇ ਕੋਲ ਪੀਜ਼ਾ ਸਟੋਰ ਸੇਲ ਤੇ ਨੇ, ਇੱਕ ਪੀਜ਼ਾ ਸਟੋਰ ਦੀ ਸੇਲ $50,000 ਦੇ ਲਾਗੇ ਛੱਗੇ ਹੈ, ਤੇ ਫੁੱਲੀ ਓਪਰੇਟਡ ਇਹ ਪੀਜ਼ਾ ਸਟੋਰ ਹੈ। ਨੰਬਰ 3 ਦੇ ਉੱਪਰ ਸਾਡੇ ਕੋਲ ਬਾਰਬਰ ਸ਼ੋਪ ਹੈ, ਕਿ ਅਸੀਂ ਲਿਸਟ ਕਰਨ ਜਾ ਰਹੇ ਹਾਂ, ਸਾਡੇ ਕੋਲ 2 ਬਾਰਬਰ ਸ਼ੋਪਾਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਸਿਰਫ ਤੇ ਸਿਰਫ $10,000 ਦੇ ਵਿੱਚ ਲੈ ਸਕਦੇ ਹੋ, $10,000 ਦੇ ਵਿੱਚ। ਨੰਬਰ ਸਾਡਾ 416-265-2222 ਰੀ ਸਟੇਟ ਦੇ ਵਿੱਚ, ਕੋਈ ਵੀ ਮਕਾਨ ਵਿਆਪਾਰ ਕਰਨਾ ਚਾਹੁੰਦੇ ਹੋ ਜਾਂ ਸੈੱਲ ਕਰਨਾ ਚਾਹੁੰਦੇ ਹੋ, ਕਾਲ ਜੇ ਗੰਡਮ ਫਰੋਮ ਰੀਮੈਕਸ ਗੋਲਡ। ਨੰਬਰ ਸਾਡਾ 416-265-2222। ਥੈਂਕ ਯੂ ਵੈਰੀ ਮਚ ਦੇ ਭਾਜੀ,
0: ਬੜੀ ਮਿਹਰਬਾਨੀ ਸਰ, ਥੈਂਕ ਯੂ। ਆਲ ਰਾਈਟ, ਪਹਿਲਾਂ ਮਿਊਜ਼ਿਕ ਕਿੱਧਰ ਗਿਆ ਮੇਰਾ? ਲੋ ਜੀ, ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਵੰਡਰਫੁਲ ਵੀਕਐਂਡ। ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
7: 32-55-80-98 ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
12: ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ,
13: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
7: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive ਨੀਅਰ ਚਿੰਗੂਜ਼ੀ, ਕਾਲ 9054502828।
14: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222, 2662-2222।
15: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. AM 530.
16: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
17: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਿਜਦਾ ਕਰਦਾ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
16: ਦਿਸ ਇਜ਼ ਵਤਨੋਂ ਦੂਰ ਰੇਡੀਓ।

0: ਜੀ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਾਂਗੇ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸੁਣਦੇ ਹੋ। ਦੇਖੋ ਜੀ, ਇੱਕ ਤਾਂ ਹੈਗਾ ਅੱਜ ਫਰਾਈਡੇ, ਵੀਕਐਂਡ ਜਿਹੜਾ ਜੀ ਆਫੀਸ਼ੀਅਲੀ ਸਟਾਰਟ ਹੋਣ ਲੱਗਿਆ ਹੈ, ਅਤੇ ਦੂਜੀ ਖੁਸ਼ੀ ਇਹ ਹੈਗੀ ਹੈ ਕਿ ਸਾਡੇ ਸਟੂਡੀਓ ਦੇ ਵਿੱਚ ਤੀਆਂ ਦੀਆਂ ਪੂਰੀ ਤਰੀਕੇ ਨਾਲ ਜਿਹੜੀਆਂ ਜੀ ਤਿਆਰੀਆਂ ਚੱਲ ਰਹੀਆਂ। ਬਿਲਕੁਲ ਜੀ, ਐਤਕੀ 24ਵੇਂ ਸਾਲ ਦਾ ਤੀਆਂ ਦਾ ਮੇਲਾ ਜਿਹੜਾ ਜੀ 21 ਜੂਨ ਨੂੰ ਜਿਹੜਾ ਹੈ ਜੀ ਹੋਣ ਜਾ ਰਿਹਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਉਹਦੀ ਜਾਣਕਾਰੀ ਹੋਰ ਦੇਵਾਂਗੇ, ਕਿੱਥੋਂ ਤੁਸੀਂ ਟਿਕਟਸ ਲੈ ਸਕਦੇ, ਕਿਹੜੇ ਕਿਹੜੇ ਜਿਹੜੇ ਜੀ ਸਿੰਗਰ ਪਰਫਾਰਮ ਕਰਨ ਆ ਰਿਹਾ। ਸੋ ਬਿਲਕੁਲ ਜੀ ਜੁੜੇ ਰਹਿਣਾ ਸਾਡੇ ਨਾਲ, ਅਸੀਂ ਸਾਰੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ। ਨਾਲ ਨਾਲ ਦੱਸ ਦਈਏ ਕਿ ਅੱਜ ਦਾ ਵੈਦਰ ਹੈਗਾ ਹੈ ਜੀ 13 ਡਿਗਰੀ, ਸ਼ਾਮ ਨੂੰ 18 ਡਿਗਰੀ, ਓਵਰਨਾਈਟ ਹੈਗਾ ਜੀ 10 ਡਿਗਰੀ। ਅਤੇ ਸਾਡੇ ਕੁਛ ਕੁ ਜਿਹੜੇ ਜੀ ਸਪੋਂਸਰਸ ਦੇ ਮੈਸੇਜਸ ਵੀ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ, ਅਤੇ ਨਾਲ ਦੀ ਨਾਲ ਉਹਨਾਂ ਦੇ ਨਾਲ ਜਿਹੜੀ ਹੈ ਜੀ ਫਰਾਈਡੇ ਦੇ ਵਿੱਚ ਥੋੜੀ ਥੋੜੀ ਗੱਲਬਾਤ ਜ਼ਰੂਰ ਕਰਾਵਾਂਗੇ। ਸੋ ਮੇਰੇ ਨਾਲ ਸਾਥ ਇਸ ਟਾਈਮ ਸਟੂਡੀਓ ਦੇ ਵਿੱਚ ਦੇ ਰਹੇ ਨਾਸਰ ਜੀ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ। ਨਾਸਰ ਜੀ,
1: ਬਹੁਤ ਸ਼ੁਕਰੀਆ ਕਿਰਨ ਜੀ, ਰੇਡੀਓ ਪ੍ਰੋਗਰਾਮ ਸੁਣੋ, ਨਮਸਤੇ, ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ। ਦੇਖੋ, ਤੀਆਂ ਦਾ ਮੇਲਾ ਬੜਾ ਸਾਲ, ਪੂਰਾ ਸਾਲ ਵੇਟ ਲੋਕ ਕਰਦੇ ਨੇ ਵੀ ਕਦੋਂ ਹੋਣਾ ਹੈ, ਕਦੋਂ ਹੋਣਾ ਹੈ। ਸਾਡੀਆਂ ਮਾਵਾਂ ਧੀਆਂ ਭੈਣਾਂ ਸਾਨੂੰ ਕਾਲ ਕਰਦੇ ਰਹਿੰਦੀਆਂ ਔਰ ਪੁੱਛਦੇ ਰਹਿੰਦੀਆਂ ਨੇ ਆਲਵੇਜ਼ ਕੋਈ ਡੇਟ ਫਿਕਸ ਹੋਈਏ, ਡੇਟ ਫਿਕਸ ਹੋਈਏ। ਸਪੈਸ਼ਲੀ ਜਦੋਂ ਇਸ ਸਾਲ ਹੋਇਆ, ਥੋੜ੍ਹਾ ਜਿਹਾ ਲੇਟ ਹੋਣ ਦੀ ਪਹਿਲੀ ਕੋਈ ਰੀਜ਼ਨ ਸੀ ਜਿਹਦੀ ਵਜ੍ਹਾ ਲੇਟ ਹੋਇਆ, ਲੇਕਿਨ ਸਾਨੂੰ ਇਹ ਸਮਝ ਲਓ ਵੀ ਕੋਈ ਐਸਾ ਦਿਨ ਨਹੀਂ ਗਿਆ ਜਿਸ ਦਿਨ ਸਾਨੂੰ ਕੋਈ 15-20 ਕਾਲਾਂ ਨਹੀਂ ਆਈਆਂ ਇਹੀ ਪੁੱਛਣ ਵਾਸਤੇ ਡੇਟ ਕਦੋਂ ਫਾਈਨਲ ਹੋਣੀ ਹੈ। ਫਾਈਨਲੀ ਅਸੀਂ ਡੇਟ ਫਾਈਨਲ ਕਰਤੀ ਹੈ, ਹੁਣ ਤੁਸੀਂ ਪਹੁੰਚਣਾ। ਦੇਖੋ, ਅਸੀਂ ਆਪਣਾ ਕੰਮ ਕਰਤਾ, ਇਹ ਕੰਮ ਕੋਈ ਵੀ ਸ਼ੋਅ ਲਿਆਉਣਾ ਹੋਵੇ ਨਾ ਬਹੁਤ ਹੀ ਕਿਰਨ ਜੀ ਮੁਸ਼ਕਿਲ ਕੰਮ ਹੈਗਾ, ਸੌਖਾ ਕੰਮ ਨਹੀਂ ਹੈਗਾ। ਹੁਣ ਅਸੀਂ ਇੰਨਾ ਔਖਾ ਕੰਮ ਕਰ ਲਿੱਤਾ, ਹੁਣ ਸੌਖਾ ਕੰਮ ਤੁਸੀਂ ਕਰਨਾ ਹੈ। ਦੇਖੋ, ਅਸੀਂ ਜ਼ੁਮੇ ਆਪਣੇ ਆਪਣੇ ਜ਼ੁਮੇ ਕੰਮ ਲਾਣਾ ਨਾ, ਸਾਡਾ ਕਿਹੜਾ ਕੰਮ ਸੀ, ਅਸੀਂ ਆਪਣਾ ਮੁਕਾਤਾ। ਅਸੀਂ ਤੁਹਾਡੇ ਵਾਸਤੇ ਸਟੇਜ ਵਾਸਤੇ, ਸਾਰੀਆਂ ਲਾਈਟਾਂ ਵਾਸਤੇ, ਔਰ ਜਿੰਨੇ ਜਿਹੜੇ ਸਿੰਗਰ ਆ ਰਹੇ ਨੇ ਇੰਡੀਆ ਤੋਂ ਉਹਨਾਂ ਦੇ ਵੀਜ਼ੇ ਤੋਂ ਲੈ ਕੇ ਹਰ ਕੰਮ ਅਸੀਂ ਐਗਰੀਮੈਂਟ ਵੀ ਕਰ ਲਿੱਤਾ, ਵੀਜ਼ੇ ਵੀ ਲੱਗ ਗਏ, ਹਰ ਕੰਮ ਕਰ ਲਿੱਤਾ। ਹੁਣ ਤੁਹਾਡੀ ਵਾਰੀ ਹੈ, ਤੁਸੀਂ ਦੱਸਣਾ ਵੀ ਅਸੀਂ ਤੁਹਾਨੂੰ ਕਿੰਨਾ ਪਿਆਰ ਕਰਨੇ ਆ, ਤੁਸੀਂ ਸਾਨੂੰ ਕਿੰਨਾ ਪਿਆਰ ਕਰਦੇ ਹੋ, ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਵੀ ਕੰਮ ਕਰੀਏ ਅੱਛੇ ਤਰੀਕੇ ਨਾਲ ਕਰੀਏ। ਹੁਣ ਸੁੱਖੀ ਭਾਅ ਜੀ ਤਕਰੀਬਨ 2 ਮਹੀਨੇ ਆਪਣਾ ਇੰਡੀਆ ਰਹਿ ਕੇ ਆਏ ਨੇ, ਇੰਡੀਆ ਜਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਆਪਣੇ ਜਿੰਨੇ ਵਧੀਆ ਤੋਂ ਵਧੀਆ ਆਰਟਿਸਟ ਲੈ ਕੇ ਆਵਣ ਔਰ ਤੁਹਾਡੇ ਸਾਹਮਣੇ ਪੇਸ਼ ਕਰਨ। ਉਹ ਮੈਨੂੰ ਜ਼ਿਆਦਾ ਖੁਸ਼ੀ ਹੈ ਇਸ ਟਾਈਮ, ਸਭ ਤੋਂ ਜ਼ਿਆਦਾ ਸਾਰੇ ਅੱਛੇ ਨਾ, ਲੇਕਿਨ ਮੰਨਤ ਨੂਰ ਜਿਹੜੀ ਹੈ ਨਾ, ਮੰਨਤ ਨੂਰ ਪਹਿਲੀ ਵਾਰੀ ਤੁਹਾਡੇ ਸਾਹਮਣੇ ਪਰਫਾਰਮ ਕਰਨ ਜਾ ਰਹੇ ਨੇ ਇਸ ਕੰਟਰੀ 'ਚ। ਓਵਰ ਬਿਲੀਅਨਸ ਲੋਕਾਂ ਦੇ ਰਿਵਿਊਜ਼ ਹੋ ਚੁੱਕੇ ਨੇ ਉਹਨਾਂ ਦਾ, ਲੌਂਗ ਲਾਚੀ ਜਿਹੜਾ ਗਾਣਾ ਸੀ, ਇੰਨੇ ਜ਼ਿਆਦਾ ਲੋਕਾਂ ਨੇ ਉਹਨੂੰ ਪਿਆਰ ਕੀਤਾ ਮੰਨਤ ਨੂਰ ਨੂੰ, ਔਰ ਲੋਕ ਸਾਨੂੰ ਹਰ ਸਾਲ ਇਹ ਕਹਿੰਦੇ ਸਨ ਮੰਨਤ ਨੂਰ ਨੂੰ ਲਿਆਓ ਉਹ ਗਾਣਾ, ਕਿਉਂਕਿ ਬਹੁਤ ਹਿੱਟ ਹੋਇਆ, ਲੋਕਾਂ ਨੇ ਹਰ ਜਗ੍ਹਾ 'ਤੇ ਲੋਕਾਂ ਨੇ ਪਲੇ ਕੀਤਾ, ਇੰਜੋਏ ਕੀਤਾ। ਹੁਣ ਉਹ ਮੰਨਤ ਨੂਰ ਤੁਹਾਡੇ ਸਾਹਮਣੇ ਰੂਬਰੂ ਹੋਣ ਜਾ ਰਹੇ ਨੇ ਕਦੋਂ, ਜੂਨ 21 ਨੂੰ। ਜੂਨ 21, ਦੇਖੋ 3 ਵੀਕਸ ਰਹਿ ਗਏ ਨਾ, 21 ਜੂਨ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਜਿਹੜਾ ਕਿਰਨ ਜੀ ਹੈਗਾ, ਏਅਰਪੋਰਟ ਐਂਡ ਸਟੀਲ ਦੇ ਬਿਲਕੁਲ ਕੋਰਨਰ 'ਤੇ, ਔਰ ਉੱਥੇ ਹੈ ਪਰਫਾਰਮ ਕਰਨ ਜਾ ਰਹੇ ਨੇ ਮੰਨਤ ਨੂਰ ਲੌਂਗ ਲਾਚੀ ਵਾਲੀ। ਤੁਹਾਨੂੰ ਪਤਾ ਨਾਂ ਤੋਂ ਕਈ ਵਾਰੀ ਵਾਕਫ ਨਹੀਂ ਹੁੰਦੇ, ਲੇਕਿਨ ਉਹ ਅਗਰ ਤੁਸੀਂ ਲੌਂਗ ਲਾਚੀ ਦਾ ਨਾਂ ਲਵੋਗੇ ਤਾਂ ਹਰ ਬੰਦੇ ਨੂੰ ਪਤਾ ਵੀ ਉਹ ਕਿੰਨੇ ਗਾਇਆ ਸੀ ਔਰ ਕਿੰਨਾ ਵਧੀਆ ਗਾਇਆ ਸੀ। ਉਹਦੇ ਨਾਲ ਨਾਲ ਮਾਸਟਰ ਸਲੀਮ ਜੀ, ਮਾਸਟਰ ਸਲੀਮ ਜੀ ਦੇਖੋ ਜੀ, ਉਹ ਵੀ ਬਹੁਤ ਵੱਡਾ ਨਾਮ ਇੰਡੀਆ ਤੋਂ, ਉਹ ਵੀ ਤਸ਼ਰੀਫ ਲਿਆ ਰਹੇ ਨੇ, ਆ ਰਹੇ ਨੇ ਔਰ ਤੁਹਾਡੇ ਰੂਬਰੂ ਹੋਵੋਗੇ। ਉਹ ਸਭ ਤੋਂ ਵਧੀਆ ਗੱਲ ਕੀ ਹੈ, ਉਹ ਵੀ ਕਾਫੀ ਸਾਲਾਂ ਬਾਅਦ, ਮੈਨੂੰ ਯਾਦ ਹੈ ਹਲੇ ਵੀ, ਅਸੀਂ ਤਕਰੀਬਨ 2018 'ਚ ਉਹਨਾਂ ਦਾ ਸ਼ੋਅ ਕਰਵਾਇਆ ਸੀ ਸ਼ਾਜ਼ੀਆ ਮਨਜ਼ੂਰ ਹੋਰਾਂ ਨਾਲ, ਉਹ ਫੁੱਲੀ ਪੈਕ ਸਾਰਾ ਸੋਲਡ ਆਊਟ ਸ਼ੋਅ ਗਿਆ ਸੀ। ਆਫਟਰ 2016 ਤੋਂ ਬਾਅਦ ਅਗਰ ਟੋਰਾਂਟੋ ਦੀ ਧਰਤੀ 'ਤੇ ਹੁਣ ਆ ਰਹੇ ਨੇ ਔਰ ਤੁਹਾਡੇ ਵਾਸਤੇ, ਤੁਹਾਡੀ ਫਰਮਾਇਸ਼ 'ਤੇ, ਕਿਉਂਕਿ ਤੁਸੀਂ ਲੋਕ ਚਾਹੁੰਦੇ ਹੋ ਵੀ ਕਿਹੜਾ ਤੋਂ ਆਪਣੇ, ਤੁਸੀਂ ਜਦੋਂ ਕਾਲਾਂ ਆਉਂਦੀਆਂ ਨਾ, 15-20 ਕਾਲਾਂ ਆਉਂਦੀਆਂ ਨੇ, ਲੋਕ ਪੁੱਛਦੇ ਨੇ ਵੀ ਕੌਣ ਕੌਣ ਆ ਰਿਹਾ, ਅਸੀਂ ਇਹਨੂੰ ਬੁਲਾਓ, ਇਹਨੂੰ ਬੁਲਾਓ। ਅਸੀਂ ਫਿਰ ਲਿਸਟ ਬਣਾਈ ਜਾਈਦੇ ਵੀ ਜਿਹੜੇ ਬਹੁਤੀ ਵੋਟਿੰਗ ਹੋਵੇ ਨਾ, ਅਸੀਂ ਫਿਰ ਉਹਨੂੰ ਬੁਲਾ ਲਈਦਾ। ਹੁਣ ਉਹ ਤੁਹਾਡੇ ਵਾਸਤੇ ਆ ਰਹੇ ਨੇ, ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਕਾਲ ਕਰ ਸਕਦੇ 9057999999 'ਤੇ ਕਾਲ ਕਰ ਸਕਦੇ ਹੋ। ਔਰ ਟਿਕਟ ਵਾਸਤੇ ਮੈਂ ਇਹ ਕਹਾਂਗਾ, ਅਗਰ ਤੁਸੀਂ ਹਾਲੇ ਤੱਕ ਟਿਕਟ ਬਾਏ ਨਹੀਂ ਕੀਤੀ, ਅਸੀਂ ਇਹੀ ਰਿਕੁਐਸਟ ਕਰਾਂਗੇ ਬਾਏ ਕਰ ਲਓ, ਕਿਉਂਕਿ ਔਨਲਾਈਨ ਵੀ ਅਸੀਂ ਟਿਕਟਸ ਰੱਖਦੀ ਹੈ ਔਰ ਕੋਈ ਫੀਸ ਐਕਸਟਰਾ ਨਹੀਂ ਰੱਖੀ। ਦੇਖੋ, ਜਦੋਂ ਵੀ ਤੁਸੀਂ ਔਨਲਾਈਨ ਬਹੁਤ ਸਾਰੇ ਸ਼ੋਅਜ਼ ਵੇਖੇ ਹੋਗੇ, ਔਨਲਾਈਨ ਜਦੋਂ ਵੀ ਟਿਕਟ ਬਾਏ ਕਰਦੇ ਹੋ, HST ਵੀ ਪੇ ਕਰਨੀ ਪੈਂਦੀ ਔਰ ਉਹਦੀ ਫੀਸ ਵੀ ਹੁੰਦੀ ਹੈ। ਅਸੀਂ ਦੋਵੇਂ ਚੀਜ਼ਾਂ ਇੰਕਲੂਡ ਕਰਦੇ ਹਾਂ, HST ਵੀ ਇੰਕਲੂਡ ਕਰਦੀ ਹੈ ਟਿਕਟ ਦੀ ਪ੍ਰਾਈਸ 'ਚ ਔਰ ਉਹਦੀ ਫੀਸ ਵੀ ਇੰਕਲੂਡ ਕਰਦੀ ਹੈ, ਸਿਰਫ ਔਰ ਸਿਰਫ $30 'ਚ, ਸਿਰਫ $30 'ਚ ਤੁਹਾਨੂੰ, ਤੁਸੀਂ ਪੂਰਾ ਦਿਨ ਇੰਜੋਏ ਕਰੋਗੇ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ। ਮੈਂ ਆਲਵੇਜ਼ ਕਹਿੰਦਾ, ਇੱਕ ਦਿਨ ਆਪਣੀ ਮਰਜ਼ੀ ਦਾ ਜੀਓ। ਦੇਖੋ, ਕੰਮ ਅਸੀਂ ਮਾਵਾਂ ਧੀਆਂ ਭੈਣਾਂ ਸਾਡੇ ਉਦੋਂ ਜ਼ਿਆਦਾ ਕੰਮ ਕਰਦੇ ਹਨ, ਮੈਨੂੰ ਪਤਾ, ਕਿਉਂਕਿ ਅਸੀਂ ਉਹਨਾਂ ਨੇ ਪ੍ਰੂਵ ਕੀਤਾ ਉਹ ਸਾਡੇ ਤੋਂ ਬਹੁਤ ਵਧੀਆ ਕੰਮ ਕਰਦੇ ਨੇ। ਘਰ ਬਹਿ ਕੇ ਬੇਸ਼ੱਕ ਘਰ ਬੈਠੇ ਹਨ, ਬੇਸ਼ੱਕ ਬਾਹਰ ਕੰਮ ਕਰ ਰਹੀਆਂ ਨੇ, ਲੇਕਿਨ ਉਹ ਸਾਡੇ ਤੋਂ ਜ਼ਿਆਦਾ ਹਾਰਡ ਵਰਕਰ ਵੀ ਹੁੰਦੇ ਨੇ, ਜ਼ਿਆਦਾ ਕੰਮ ਵੀ ਕਰਦੇ ਹਨ। ਹੁਣ ਜਿੰਨੀਆਂ ਮਾਵਾਂ ਧੀਆਂ ਭੈਣਾਂ ਕੰਮ ਜਾਬਾਂ ਕਰਦੀਆਂ ਹਨ, ਉਹਨਾਂ ਦੀ ਕੁਸ਼ਚਨ ਦੀ ਆਪਣੇ ਮੀਆਂ ਨੂੰ, ਆਪਣੇ ਹਸਬੈਂਡ ਨੂੰ ਨਾਸ਼ਤਾ ਵੀ ਦੇਣਾ, ਬ੍ਰੇਕ ਲੰਚ ਵੀ ਦੇਣਾ, ਉਹਨਾਂ ਦੇ ਡਿਨਰ ਵੀ ਤਿਆਰ ਕਰਨਾ, ਉਹਦੇ ਬਾਵਜੂਦ ਸਾਡਾ ਵੀ ਧਿਆਨ ਰੱਖਣਾ, ਹਰ ਚੀਜ਼ ਆ ਗੱਡੀਆਂ ਉਹਨੂੰ ਉਹਨਾਂ ਵਾਸਤੇ ਇਹ ਰਿਕੁਐਸਟ ਹੈ ਤੁਸੀਂ ਇੱਕ ਦਿਨ ਆਪਣੀ ਮਰਜ਼ੀ ਜਿਓ, ਤੁਹਾਨੂੰ ਅਸੀਂ ਗਿਫਟ ਕਰਨ ਲੱਗੇ ਹਾਂ, ਤੁਹਾਨੂੰ ਅਸੀਂ ਇਹ ਗਿਫਟ ਕਰਨੇ ਹੈ ਤੀਆਂ ਦਾ ਮੇਲਾ, ਵੀ ਪੂਰੇ ਸਾਲ ਦੇ ਬਾਅਦ ਇੱਕ ਦਿਨ ਤੁਸੀਂ ਆਪਣੀ ਮਰਜ਼ੀ ਜਿਓ, ਸਾਰਾ ਦਿਨ ਇੰਜੋਏ ਕਰੋ। ਕੋਈ ਜਾਣਕਾਰੀ ਲੈਣੀ ਹੈ ਕਾਲ ਕਰੋ 9057990999 ਤੇ ਕਾਲ ਕਰ ਸਕਦੇ ਹੋ। ਟਿਕਟ ਜਿਹੜੀਆਂ ਨੇ ਆਨਲਾਈਨ ਕਿੱਥੇ ਅਵੇਲੇਬਲ ਹੈ ਨੇ ਕਿਰਨ ਜੀ, ਉਹ ਹੈਗੀਆਂ ਨੇ ਮੈਗਾ ਸਟਾਰ ਇਵੈਂਟਸ, ਮੈਗਾ ਸਟਾਰ ਇਵੈਂਟਸ .ca ਤੇ .com ਤੇ ਜਾ ਕੇ ਤੁਸੀਂ ਟਿਕਟ ਬੁੱਕ ਕਰਾ ਸਕਦੇ ਹੋ। ਮੈਗਾ ਸਟਾਰ ਇਵੈਂਟਸ .com ਤੇ ਜਾ ਕੇ ਤੁਸੀਂ ਟਿਕਟ ਬੁੱਕ ਕਰਾ ਸਕਦੇ ਹੋ ਔਰ ਆਪਣੀ ਮਰਜ਼ੀ ਸੀਟਾਂ, ਕਿਉਂ ਅਗਲੇ ਫਲੋਰ ਪੂਰਾ ਓਪਨ ਹੈਗਾ, ਤੁਹਾਨੂੰ ਨਜ਼ਰ ਆ ਜਾਏਗਾ ਪੂਰਾ ਫਲੋਰ ਪਲੈਨ, ਕਿਹੜੀ ਰੋਜ ਬੈਠਣਾ ਹੈ ਔਰ $30 'ਚ। ਉਹ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਾਂ, ਫਸਟ ਕਮ ਫਸਟ ਸਰਵ, ਜਦੋਂ ਤੁਸੀਂ $30 ਬਾਏ ਕਰਦੇ ਹੋ ਟਿਕਟ, ਅਗਰ ਤੁਸੀਂ ਉੱਥੇ ਆ ਕੇ 12 ਵਜੇ 11 ਵਜੇ ਆ ਕੇ ਬਹਿ ਜਾਂਦੇ ਸੀਟ 'ਤੇ, ਤੁਹਾਨੂੰ ਕੋਈ ਨਹੀਂ ਹਲਾ ਸਕਦਾ, ਉਹ ਤੁਹਾਡੀ ਸੀਟ ਹੈ। ਅਸੀਂ ਨੰਬਰਿੰਗ ਜਿਹੜੀ ਹੈ ਜਨਰਲ ਟਿਕਟ ਸੀਗੀਏ, ਉਹਨਾਂ 'ਤੇ ਨੰਬਰ ਕੋਈ ਨਹੀਂ ਲਾਉਣਾ, ਸਿਰਫ VIP ਥੋੜ੍ਹੀ ਜਿਹੀ ਅਸੀਂ ਸੀਟਾਂ ਰੱਖੀਆਂ VIP ਅਤੇ VVIP। ਅਗਰ VIP ਅਤੇ VVIP ਟਿਕਟਸ ਲੈਣੀਆਂ ਨੇ ਉਹ ਤੁਹਾਨੂੰ ਆਉਣਾ ਪਏਗਾ ਗ੍ਰੇਟ ਪੰਜਾਬ ਪਲਾਜ਼ੇ 'ਚ, ਵਤਨਦੂ ਦਾ ਆਫਿਸ ਹੈਗਾ 143 ਗ੍ਰੇਟ ਪੰਜਾਬ ਪਲਾਜ਼ਾ ਯੂਨਿਟ 143 'ਤੇ ਆ ਕੇ ਤੁਸੀਂ ਆਪਣੀਆਂ ਟਿਕਟਸ ਬਾਏ ਕਰ ਸਕਦੇ ਹੋ। ਕੋਈ ਵੀ ਜਾਣਕਾਰੀ ਲੈਣੀ ਹੈ ਕਾਲ ਕਰੋ 9057990999। ਜੀ ਕਿਰਨ ਜੀ,
0: ਬਿਲਕੁਲ ਜੀ, ਔਰ ਜਿੱਥੇ ਨਾਸਰ ਜੀ ਤੁਸੀਂ ਦੱਸ ਕੇ ਹਟੇ ਆ ਕਿ ਮੰਨਤ ਨੂਰ ਜੀ ਪਹਿਲੀ ਵਾਰੀ ਪਹੁੰਚ ਰਹੇ ਆ, ਸੋ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਲੌਂਗ ਲੈਚੀ, ਤੁਸੀਂ ਦੱਸਿਆ ਸੀ ਕਈ ਵਾਰੀ ਸਿੰਗਰ ਦਾ ਨਾਮ ਨਹੀਂ ਵੀ ਪਤਾ ਹੁੰਦਾ, ਸੋ ਆਪਾਂ ਪਲੇ ਕਰ ਦਿੰਦੇ ਹਾਂ ਉਹ ਗੀਤ, ਤੇ ਉਹਦੇ ਬਾਅਦ ਜਿਹੜੀ ਜੀ ਆਪਾਂ ਹੋਰ ਜਾਣਕਾਰੀ ਇਸ ਤੀਆਂ ਦੇ ਮੇਲੇ ਦੀ ਤੁਹਾਨੂੰ ਦਿੰਦੇ ਹਾਂ।
1: ਓਕੇ ਜੀ।

0: ਹਾਂਜੀ ਕਿਰਨ ਜੀ, ਇਹ ਅਸੀਂ ਮੰਨਤ ਨੂਰ ਜੀ, ਔਰ ਮੰਨਤ ਨੂਰ ਤੁਹਾਡੇ ਵਾਸਤੇ ਆ ਰਹੇ ਨੇ ਤੁਹਾਡੇ ਸ਼ਹਿਰ 'ਚ, ਟੋਰਾਂਟੋ ਸ਼ਹਿਰ 'ਚ, ਔਰ ਇਹ ਬਹੁਤ ਲੋਕ ਬੇਚੈਨ ਨਾਲ ਵੇਟ ਕਰ ਰਹੇ ਨੇ ਮੰਨਤ ਨੂਰ ਉਹਨਾਂ ਦਾ, ਕਿਉਂਕਿ ਇਹਨਾਂ ਦਾ ਗਾਣਾ ਬਹੁਤ ਹਿੱਟ ਹੋਇਆ ਸੀ, ਲੋਕ ਬਹੁਤ ਪਿਆਰ ਕਰਦੇ ਨੇ, ਉਹ ਸਾਨੂੰ ਪਿਛਲੇ ਕਈ ਸਾਲਾਂ ਤੋਂ ਫਰਮਾਇਸ਼ ਆ ਰਹੀ ਸੀ, ਅਸੀਂ ਵੀ ਕੋਸ਼ਿਸ਼ ਕਰ ਰਹੇ ਸਾਂ ਕਾਫੀ ਸਾਲਾਂ ਤੋਂ, ਲੇਕਿਨ ਉਹ ਕਾਫੀ ਮਸਰੂਫੀਅਤ, ਜਦੋਂ ਇੱਕ ਨਾਮ ਹੋ ਜਾਂਦਾ ਕਿਸੇ ਸਿੰਗਰ ਦਾ, ਉਹਨਾਂ ਮਸਰੂਫੀਅਤ ਵੱਧ ਜਾਂਦੀ ਹੈ ਨਾ, ਅਤੇ ਉਹਦੀ ਵਜ੍ਹਾ ਤੋਂ ਡਿਲੇ ਹੋ ਗਿਆ, ਲੇਕਿਨ ਫਾਈਨਲੀ ਸੁੱਖੀ ਭਾਜ ਨੂੰ ਇਸ ਕ੍ਰੈਡਿਟ ਜਾਂਦਾ, ਕਿਉਂਕਿ ਉਹਨਾਂ ਨੇ ਬੜੀ ਮਿਹਨਤ ਕਰਕੇ ਇਸ ਮੰਨਤ ਨੂਰ ਇੱਥੇ ਲੈ ਕੇ ਆ ਰਹੇ ਨੇ, ਔਰ ਇੱਥੇ ਪਹੁੰਚਣਗੇ, ਤੁਹਾਡੇ ਰੂਬਰੂ ਹੋਵੋਂਗੇ ਜੂਨ 21, ਤੁਸੀਂ ਆਪਣੇ ਕੈਲੰਡਰ 'ਤੇ ਨੋਟ ਕਰ ਲਓ ਅਗਰ ਨਹੀਂ ਕੀਤੀ, ਤੀਆਂ ਦਾ ਮੇਲਾ ਜਿਹੜਾ, ਜਿਹਦਾ ਤੁਸੀਂ ਪੂਰਾ ਸਾਲ ਵੇਟ ਕਰਦੇ ਹੋ, ਤੀਆਂ ਦਾ ਮੇਲਾ ਤੁਹਾਡੇ ਵਾਸਤੇ ਬ੍ਰਹਮਟਨ 'ਚ ਸਜਾਉਣ ਜਾ ਰਹੇ ਹਾਂ, ਅੱਗੇ ਵੀ 23 ਸਾਲਾਂ ਤੋਂ ਬ੍ਰਹਮਟਨ 'ਚ ਸਜਦਾ, 24ਵਾਂ ਸਾਲ ਹੈ, 24 ਸਾਲਾਂ ਤੁਸੀਂ ਕਹਿ ਲਓ ਪੂਰੇ ਹੋ ਜਾਣੇ ਨੇ, ਔਰ ਤੀਆਂ ਦਾ ਮੇਲਾ ਉੱਥੇ ਤੁਹਾਡੇ ਵਾਸਤੇ ਪੂਰੀ ਤਿਆਰੀ ਦੇ ਨਾਲ, ਮਾਸਟਰ ਸਲੀਮ ਜੀ ਆ ਰਹੇ ਨੇ, ਔਰ ਬੜੇ ਸਾਰੇ ਸਿੰਗਰ ਆ ਰਹੇ ਨੇ, ਔਰ ਸੁਬਹਾ ਤੁਸੀਂ ਕਹਿ ਲਓ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ, ਇਹ ਚੀਜ਼ ਹੀ ਅਸੀਂ ਗਰੰਟੀ ਕਰਨੇ ਆ, ਫਿਰ ਉਸ ਤੋਂ ਬਾਅਦ ਸਟਾਲਸ ਵਗੈਰਾ ਕਰਨ ਜੀ ਬੜੇ ਹੋਣੇ ਨੇ, ਤੁਸੀਂ ਕੋਈ ਵੀ ਸ਼ਾਪਿੰਗ ਕਰਨੀ ਹੈ, ਪਲੱਸ ਅਗਰ ਤੁਸੀਂ ਆਪਣਾ ਕੋਈ ਸਟਾਲ ਲਗਾਉਣਾ, ਤੁਸੀਂ ਸਟਾਲ ਲਗਾਓ, ਸਟਾਲ ਲਾ ਕੇ ਉੱਥੇ ਤੁਸੀਂ ਬਹੁਤ ਸਾਰੀ ਸੇਵਿੰਗ ਕਰ ਸਕਦੇ ਹੋ, ਬਹੁਤ ਸਾਰੀ ਸੇਲ ਕਰ ਸਕਦੇ ਹੋ, ਔਰ ਉਸ ਤੋਂ ਬਾਅਦ ਤੁਸੀਂ ਇੱਕ ਸਟਾਲ ਅਗਰ ਕੋਈ ਲਾਉਂਦੇ ਹੋ ਇੱਕ ਦਿਨ ਵਾਸਤੇ, ਉਹ ਤੁਹਾਡੀ ਪੂਰੇ ਮਹੀਨੇ ਦੀ ਇਨਕਮ ਦੇ ਬਰਾਬਰ ਹੋਏਗਾ, ਇੰਨੀ ਇਨਕਮ ਤੁਸੀਂ ਬਣਾ ਸਕਦੇ ਹੋ ਅਗਰ ਤੁਸੀਂ ਉੱਥੇ ਸਟਾਲ ਲਗਾਉਂਦੇ ਹੋ, ਕਿਉਂਕਿ ਇੰਨੀ ਪਬਲਿਕ ਹੁੰਦੀ ਹੈ, ਹਰ ਬੰਦੇ ਨੇ ਬਾਇੰਗ ਕਰਨੀ ਹੁੰਦੀ ਹੈ ਆਪਣੀ ਮਰਜ਼ੀ ਦੀ ਜੁਐਲਰੀ, ਕੱਪੜੇ, ਹਰ ਚੀਜ਼, ਫਿਰ ਤੁਸੀਂ ਕੋਸ਼ਿਸ਼ ਕਰੋ ਕੋਈ ਵੀ ਜਾਣਕਾਰੀ ਸਟਾਲ ਦੇ, ਅਗਰ ਕੋਈ ਸਪੋਂਸਰ ਕਰਨਾ ਕਰਨ ਜੀ, ਇੱਕ ਹੋਰ ਚੀਜ਼ ਅਸੀਂ ਐਡ ਕੀਤੀ ਹੈ ਸਪੋਂਸਰ ਵਾਸਤੇ, ਗੁੱਡ ਨਿਊਜ਼ ਹੈਗੀ ਹੈ, ਤੁਹਾਡਾ ਨਾਮ, ਤੁਹਾਡਾ ਲੋਗੋ ਅਸੀਂ ਟਿਕਟ 'ਤੇ ਛਪਾਵਾਂਗੇ, ਦੇਖੋ ਟਿਕਟਾਂ ਲੋਕਾਂ ਨੇ ਬਾਈ ਕਰਨੀਆਂ, ਜਦੋਂ ਟਿਕਟ 'ਤੇ ਤੁਹਾਡਾ ਲੋਗੋ ਹੋਏਗਾ, ਉਹ ਤੁਹਾਨੂੰ ਖੁਸ਼ੀ ਬੜੀ ਹੋਏਗੀ, ਹਰ ਬੰਦੇ ਹੱਥ ਜੋ ਟਿਕਟ ਹੋਏਗੀ ਉਹਦੇ 'ਤੇ ਤੁਹਾਡਾ ਨਾਮ ਦਿਖੇਗਾ, ਤੁਹਾਡਾ ਲੋਗੋ ਦਿਖੇਗਾ, ਔਰ ਬੱਲੇ ਬੱਲੇ ਆਪੇ ਹੋ ਜਾਣੀ, ਜਦੋਂ ਦੇਖੋ ਬਿਜ਼ਨਸਮੈਨ ਨੂੰ ਚਾਹੀਦਾ ਕੀ ਹੈ, ਪ੍ਰਮੋਸ਼ਨ, ਪ੍ਰਮੋਸ਼ਨ ਤੁਹਾਨੂੰ ਚਾਹੀਦੀ, ਕਿਸੇ ਨਾ ਕਿਸੇ ਬਹਾਨੇ ਤੁਹਾਡੀ ਪ੍ਰਮੋਸ਼ਨ, ਲੋਕ ਤੁਹਾਨੂੰ ਜਾਣਨ, ਇਹ ਬਹੁਤ ਵਧੀਆ ਮੌਕਾ ਜੇ, ਲੋਕ ਤੁਹਾਨੂੰ ਜਾਣਨਗੇ, ਤੁਹਾਨੂੰ ਪਿਆਰ ਅੱਗੇ ਵੀ ਕਰਦੇ ਨੇ, ਹੋਰ ਕਰਨਗੇ, ਸਿਰਫ ਨੰਬਰ ਨੋਟ ਕਰਨਾ ਤੁਸੀਂ, ਔਰ ਡੇਟ ਨੋਟ ਕਰਨੀ ਹੈ 21 ਜੂਨ, ਔਰ ਨੰਬਰ ਬੜਾ ਸੌਖਾ ਜੇ, 9057990999, ਔਰ ਟਿਕਟ ਅਗਰ ਤੁਸੀਂ ਬਾਈ ਕਰਨੇ ਔਨਲਾਈਨ, $30 ਚ ਇੰਕਲੂਡ ਐਵਰੀਥਿੰਗ, ਵਿੱਚ ਹੀ ਉਹ ਤੁਹਾਡੀ ਫੀਸ, ਵਿੱਚ ਹੀ HST, ਵਿੱਚ ਹੀ ਸਾਰਾ ਕੁਝ ਇੰਕਲੂਡ ਕਰਦਾ $30 ਚ, ਇਸ ਵਧੀਆ ਕੰਮ ਕੀ ਹੋ ਸਕਦਾ, $30 ਤੁਸੀਂ ਨਾਨ ਸਟਾਪ ਇੰਟਰਟੇਨਮੈਂਟ ਦੇਖੋਗੇ, ਔਰ ਇੰਨੇ ਵੱਡੇ ਵੱਡੇ ਸਿੰਗਰ ਤੁਹਾਡੇ ਸਾਹਮਣੇ ਪਰਫਾਰਮ ਕਰਨਗੇ, ਨੰਬਰ 9057990999, ਔਰ ਤੁਸੀਂ ਟਿਕਟ ਔਨਲਾਈਨ ਬਾਈ ਕਰ ਸਕਦੇ ਹੋ megastarevents.com ਤੇ ਜਾ ਕੇ ਟਿਕਟ ਬਾਈ ਕਰ ਸਕਦੇ ਜੀ। ਕਿਰਨ ਜੀ
1: ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜੀ ਜੀ ਅਸੀਂ ਤੁਹਾਨੂੰ ਫੇਰ ਦੁਬਾਰਾ ਤੀਆਂ ਦੀ ਜਾਣਕਾਰੀ ਦਿੰਦੇ ਰਵਾਂਗੇ, ਸੋ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਸਾਹਿਬ ਸਿੰਘ ਸੈਡਰਾ ਫਰੋਮ ਬੈਲੀਆਰਡ ਇੰਸ਼ੋਰੈਂਸ ਉਹਨਾਂ ਦੇ ਸਹਿਯੋਗ ਨਾਲ ਪੇਸ਼ ਕੀਤਾ। ਦੇਖੋ ਜੀ, ਜੇ ਤੁਸੀਂ ਘਰਾਂ ਦੀ ਇੰਸ਼ੋਰੈਂਸ ਲੈਣੀ ਹੈਗੀ ਆ, ਤੁਸੀਂ ਆਟੋ ਇੰਸ਼ੋਰੈਂਸ ਲੈਣੀ, ਤੁਸੀਂ ਕਮਰਸ਼ੀਅਲ ਕੋਈ ਇਨਵੈਸਟਮੈਂਟ ਪਲਾਨ ਦੇ ਲੈਣੀ ਆ, ਜਾਂ ਤੁਸੀਂ ਕੋਈ ਈਵੈਂਟ ਦੇ ਬਾਰੇ ਜਿਹੜੀ ਆ ਜੀ ਜਾਣਕਾਰੀ ਲੈਣੀ ਆ, ਉਹਦੀ ਇਨਫੋਰਮੇਸ਼ਨ ਲੈਣੀ ਆ, ਤਾਂ ਤੁਸੀਂ ਸਾਹਿਬ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ। ਥੋੜ੍ਹੀ ਜਿਹੀ ਜਿਹੜੀ ਆ ਜੀ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਕੀ ਇੰਪੋਰਟੈਂਟ ਜਿਹੜੇ ਆ ਜੀ ਇਨਵੈਸਟਮੈਂਟ ਆਪਸ਼ਨਸ ਹੁੰਦੇ ਆ, ਉਹਦੇ ਬਾਰੇ ਤੁਹਾਡੀ ਗੱਲ ਕਰਾਉਂਦੇ ਆ। ਬਹੁਤ ਬਹੁਤ ਸਵਾਗਤ ਹੈ ਭਾਜੀ।
2: ਸਤਿ ਸ਼੍ਰੀ ਅਕਾਲ ਕਿਰਨ ਜੀ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ।
1: ਬਿਲਕੁਲ ਜੀ, ਐਂਡ ਥੈਂਕ ਯੂ ਸੋ ਮਚ ਫਾਰ ਕਮਿੰਗ ਔਨ ਏਅਰ। ਸੋ ਬਿਲਕੁਲ ਜੀ ਸਾਹਿਬ ਜੀ, ਜਿੱਥੇ ਕਿ ਆਪਾਂ ਆਲਵੇਜ਼ ਜਿਹੜੀ ਹੈ ਜੀ ਗੱਲਬਾਤ ਕਰਦੇ ਹੁੰਦੇ ਕਿ ਠੀਕ ਹੈ ਜੀ ਤੁਹਾਡੇ ਕੋਲ ਪੈਸੇ ਬੈਂਕਾਂ ਦੇ ਵਿੱਚ ਪਏ ਆ, ਕਿਉਂਕਿ ਬੈਂਕ ਜਿਹੜਾ ਹੈ ਜੀ ਇੰਨਾ ਇੰਟਰਸਟ ਰੇਟ ਕਦੇ ਵੀ ਨਹੀਂ ਦਿੰਦਾ ਹੁੰਦਾ। ਸੋ ਆਪਾਂ ਕਹਿੰਦੇ ਹੁੰਦੇ ਕਿ ਠੀਕ ਆ, ਟਾਈਮ ਜੇ ਤੁਹਾਡੇ ਕੋਲ ਹੈਗਾ ਬਹੁਤਾ ਜ਼ਿਆਦਾ ਨਹੀਂ, ਥੋੜ੍ਹੀ ਥੋੜ੍ਹੀ ਸਮਾਲ ਇਨਵੈਸਟਮੈਂਟ ਤੁਹਾਨੂੰ ਜਿਹੜਾ ਜੀ TFSA ਦੇ ਵਿੱਚ ਜਾਂ ਹੋਰ ਇਨਵੈਸਟਮੈਂਟ ਆਪਸ਼ਨਸ ਦੇ ਵਿੱਚ ਜ਼ਰੂਰ ਜਿੱਦਾਂ ਜੀ ਕਰਨੀ ਚਾਹੀਦੀ, ਜਿੱਦਾਂ ਕਿ RRSP ਹੋ ਗਈ, ਅਤੇ ਤੁਸੀਂ ਮੈਨੂੰ ਦੱਸੋ ਕਿ ਕਿੱਦਾਂ ਜਿਹੜੀ ਹੈ ਆਪਾਂ ਸ਼ੁਰੂਆਤ ਕਰ ਸਕਦੇ ਹਾਂ।
2: ਬਿਲਕੁਲ ਜੀ, ਸੋ ਸਭ ਤੋਂ ਪਹਿਲੇ ਕਿਰਨ ਜੀ, ਸਾਡੀ ਸਾਰੀ ਪਿਆਰੀ ਵਤਨੋਂ ਦੂਰ ਸੁਣ ਰਹੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਐਂਡ ਆਦਾਬ ਜੀ। ਸੋ ਬਿਲਕੁਲ ਕਿਰਨ ਜੀ, ਸੋ ਦੋ ਤਰੀਕੇ ਹੁੰਦੇ ਆ ਜਦੋਂ ਵੀ ਕਿਸੇ ਨੇ ਸਟਾਕ ਮਾਰਕੀਟ 'ਚ ਇਨਵੈਸਟਮੈਂਟ ਕਰਨੀ ਹੈ। ਇੱਕ ਤਰੀਕਾ ਹੁੰਦਾ ਵਾ ਅਗਰ ਕਿਸੇ ਕੋਲ ਲੰਬਸਮ ਪੈਸੇ ਪਏ ਆ, ਕੋਈ $50,000 ਹੋ ਗਿਆ, $1,00,000 ਹੋ ਗਿਆ, ਜਾਂ $1,50,000 ਹੋ ਗਿਆ, ਪਰ ਕਈਆਂ ਦੀ ਰਿਸਕ ਟੇਕ ਐਪੀਟਾਈਟ ਇੰਨਾ ਨਹੀਂ ਹੁੰਦਾ, ਕਪੈਸਿਟੀ ਕਿ ਆਪਾਂ ਇੰਨਾ ਵੱਡਾ ਰਿਸਕ ਲੈ ਸਕੀਏ, ਬਿਕੋਜ਼ ਉਹਨਾਂ ਨੇ ਕਦੀ ਇਨਵੈਸਟਮੈਂਟ ਕੀਤੀ ਨਹੀਂ ਹੁੰਦੀ
1: ਜੀ।
2: ਸੋ ਇਸ ਕਰਕੇ ਉਹਨਾਂ ਵਾਸਤੇ ਬੈਸਟ ਰਹਿੰਦਾ ਕਿ ਤੁਸੀਂ ਸਟਾਰਟ ਕਰੋ, ਜਿੱਦਾਂ ਵੀ ਤੁਸੀਂ ਹਰ ਮਹੀਨੇ ਲੜ ਜਸੇ $500 ਜਾਂ $1,000 ਜਾਂ $2,000 ਸੇਵਿੰਗ ਕਰਦੇ ਆ, ਤੇ ਤੁਸੀਂ ਸਿਪ ਸਟਾਰਟ ਕਰ ਸਕਦੇ ਆ, ਸਿਸਟਮੈਟਿਕ ਇਨਵੈਸਟਮੈਂਟ ਪਲਾਨ। ਉਹਦੇ ਵਿੱਚ ਕੀ ਆ, ਤੁਸੀਂ $100, $200 ਜਾਂ $300 ਜਾਂ $400 ਜਿੰਨੀ ਵੀ ਤੁਹਾਡਾ ਕਹਿ ਲਓ ਕਿ ਰਿਸਕ ਐਪੀਟਾਈਟ ਹੈਗਾ ਉਹਦੇ ਅਕੋਰਡਿੰਗਲੀ ਤੁਸੀਂ, ਪਰ ਇਹਨੂੰ ਚਲਾਉਣਾ ਲੌਂਗ ਟਰਮ ਆ। ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਲੱਗ ਜਿਸੇ ਤੁਹਾਡੇ ਕੋਲ $100,000 ਆ, ਜੇ ਤੁਸੀਂ ਇਨਵੈਸਟ 2-3 ਸਾਲ ਕਰਨਾ ਵਾ, ਉਹਦੇ ਨਾਲ ਵਧੀਆ $10,000 ਅਗਲੇ 25-30 ਸਾਲ ਇਨਵੈਸਟ ਕਰ ਦਿਓ। ਸੋ ਕਿਉਂਕਿ ਲੱਖ ਤੁਸੀਂ ਅਗਰ 2 ਜਾਂ 3 ਸਾਲ ਇਨਵੈਸਟ ਕਰਦੇ ਆ, ਕਿਸੇ ਸਾਲ ਮਾਰਕੀਟ -30 ਵੀ ਚੱਲ ਜਾਂਦੀ ਆ, ਨੈਗੇਟਿਵ ਵੀ ਹੋ ਜਾਂਦੀ ਆ। ਸੋ ਇਸ ਕਰਕੇ ਤੁਸੀਂ ਅੱਜ $1,00,000 ਪਾ ਵੀ ਦਿੱਤਾ, ਅਗਲੇ ਸਾਲ ਮਾਰਕੀਟ ਹੋ ਸਕਦਾ ਵਾ 25-30 ਹਜ਼ਾਰ ਥੱਲੇ ਟੁੱਟ ਜਾਵੇ। ਪਰ ਲੌਂਗ ਟਰਮ ਦੇ ਵਿੱਚ ਮਾਰਕੀਟ ਨੇ ਰਿਕਵਰ ਕਰ ਹੀ ਜਾਣਾ, ਪਰ ਜੇ ਤੁਹਾਡੀ ਵਿਜ਼ਨ ਹੀ 2-3 ਸਾਲ ਦੀ ਆ ਤੇ ਉਹਨਾਂ ਵਾਸਤੇ ਇਹ ਮਾਰਕੀਟ ਨਹੀਂ ਆ, ਬਿਕੋਜ਼ ਇਹ ਸਾਰੀ ਗੇਮ ਮਾਈਂਡਸੈਟ ਦੀ ਆ, ਕੰਸਿਸਟੈਂਸੀ ਦੀ ਹੈ। ਕਿਉਂਕਿ ਇੱਕ ਬੂੰਦ ਹੁੰਦੀ ਆ, ਤੁਸੀਂ ਵੇਖ ਲਓ ਕਿ ਪਾਣੀ ਦੇ ਉੱਤੇ ਅਗਰ ਬੂੰਦ ਆਪਾਂ ਪਾ ਦਈਏ ਤੇ ਕੋਈ ਅਸਰ ਨਹੀਂ ਕਰਦੀ, ਪਰ ਉਹੀ ਬੂੰਦ ਲਗਾਤਾਰ ਸਾਲਾਂ ਸਾਲ ਇੱਕ ਪੱਥਰ ਦੇ ਉੱਤੇ ਤੁਸੀਂ ਪੈਂਦੀ ਰਹੇ, ਉਹ ਪੱਥਰ ਨੂੰ ਵੀ ਪਿਘਲਾਉਣ ਚ ਤਾਕਤ ਰੱਖਦੀ। ਸੋ ਸਾਡੇ ਸਾਡੇ ਇਹਦੇ ਵਿੱਚ ਇਹ ਵੀ ਸੇਮ ਕੰਸੈਪਟ ਨਾਲ ਚੱਲਦਾ, ਰੈਦਰ ਦੈਨ ਲੱਖ ਡੇਢ ਲੱਖ ਪਾਉਣ ਨਾਲ, ਛੋਟੀ ਵਿਜ਼ਨ ਨਾਲ, ਮਤਲਬ ਉਹਦੇ ਨਾਲ ਬੈਟਰ ਆ ਕਿ ਤੁਸੀਂ 5-10-15 ਹਜ਼ਾਰ ਤੁਸੀਂ ਹਰ ਸਾਲ ਥੋੜਾ ਥੋੜਾ ਕੱਢ ਕੱਢ ਕੇ ਇਨਵੈਸਟ ਕਰਦੇ ਰਹੋ, ਬਟ ਵਿਜ਼ਨ ਵੱਡੀ ਰੱਖੋ 15-20-30 ਸਾਲਾਂ ਦੀ। ਅਗਰ ਅਗਰ ਐਗਜ਼ਾਮਪਲ ਦੀ ਵੀ ਗੱਲ ਕਰੀਏ, ਲੱਜਰ ਸੇ ਕੋਈ ਇੱਕੋ ਵਾਰੀ ਹੀ, ਆਪਾਂ ਨਹੀਂ ਕਹਿੰਦੇ ਕਿ ਸਾਰੀ ਜ਼ਿੰਦਗੀ, ਕੋਈ $10,000 ਅੱਜ ਇਨਵੈਸਟ ਕਰ ਦਿੰਦਾ, ਐਵਰੇਜ ਲੈ ਲਓ $800, ਇੱਕ ਸਾਲ ਇਨਵੈਸਟ ਕੀਤਾ, ਉਸ ਤੋਂ ਬਾਅਦ ਚ ਉਹ ਭੁੱਲ ਗਿਆ, ਉਹ ਪੈਸਾ ਅਗਰ 11-12% ਦੀ ਐਵਰੇਜ ਦੇ ਨਾਲ ਗਰੋ ਕਰੇ ਤਾਂ ਉਹ ਪੈਸਾ 30 ਸਾਲਾਂ ਚ $3,00,000 ਹੋ ਜਾਂਦਾ
1: ਜੀ।
2: ਸੋ ਪਾਇਆ ਤੇ ਸਿਰਫ $8-10,000 ਆ, ਪਰ ਇੱਥੇ ਸਾਰੀ ਗੇਮ ਆ ਜਾਂਦੀ ਆ ਲੌਂਗ ਟਰਮ ਵਿਜ਼ਨ ਦੀ। ਸੋ ਜਿੰਨੇ ਲੌਂਗ ਟਰਮ ਵਿਜ਼ਨ ਨਾਲ ਪੈਸਾ ਇਨਵੈਸਟ ਕਰ ਲਿਆ, ਉਹ ਚਾਹੇ ਛੋਟੀ ਅਮਾਊਂਟ ਵੀ ਆ, ਉਹ ਬਹੁਤ ਵੱਡਾ ਰੂਪ ਲੈ ਲੈਂਦੀ ਆ, ਕਿਉਂਕਿ ਇੱਥੇ ਸਾਰੀ ਗੇਮ ਕੰਪਾਊਂਡਿੰਗ ਦੀ ਆ। ਵਾਰਨ ਬਫੇ ਆ, ਸਾਰੇ ਕਹਿੰਦੇ ਆ ਕਿ 8th wonder ਆਫ ਦਾ ਵਰਲਡ ਹੁੰਦਾ ਵਾ ਕੰਪਾਊਂਡਿੰਗ। ਜਿਹੜਾ ਚੀਜ਼ ਨੂੰ ਸਮਝ ਗਿਆ ਵਧੀਆ, ਜੇ ਨਹੀਂ ਸਮਝ ਗਿਆ ਉੱਥੇ ਅਸੀਂ ਬੈਠੇ ਹੋਏ ਹਾਂ, ਜਿੱਥੇ ਅਸੀਂ ਤੁਹਾਨੂੰ ਹੈਲਪ ਕਰ ਸਕਦੇ ਹਾਂ, ਗਾਈਡ ਕਰ ਸਕਦੇ ਹਾਂ। ਪਲੱਸ ਇੱਕ ਹੋਰ ਚੀਜ਼ ਹੁੰਦੀ ਆ ਕਿ ਠੀਕ ਆ ਪੈਸਾ ਬਣਾ ਲਿਆ, ਹੁਣ ਅੱਗੇ ਇੱਥੇ ਟੈਕਸਿਸ ਵੀ ਆ ਜਾਂਦੇ ਆ, ਉਸ ਚੀਜ਼ ਦਾ ਵੀ ਅਸੀਂ ਧਿਆਨ ਰੱਖਦੇ ਹਾਂ ਕਿ ਕੱਲ ਨੂੰ ਜਿਹੜੀ ਤੁਸੀਂ ਇਨਵੈਸਟਮੈਂਟ ਕਰੋ, ਜਦੋਂ ਲੌਂਗ ਟਰਮ ਚ ਤੁਹਾਨੂੰ ਇੱਕ ਵੱਡਾ ਪੈਸਾ ਬਣ ਵੀ ਗਿਆ ਤੇ ਉਸ ਚੀਜ਼ ਨੂੰ ਆਪਾਂ ਟੈਕਸ ਦੋ ਕਿਵੇਂ, ਕਿਉਂਕਿ ਮੇਰੀ ਅਕਾਊਂਟਿੰਗ ਬੈਕਗ੍ਰਾਉਂਡ ਵੀ ਆ, ਮੈਂ ਚਾਰਟਰਡ ਅਕਾਊਂਟੈਂਟ ਵੀ ਹਾਂ, ਉਹਦੇ ਕਰਕੇ ਮੈਂ ਆਈ ਕੈਨ ਗਾਈਡ ਯੂ ਕਿ ਉਹ ਟੈਕਸਿਸ ਤੋਂ ਵੀ ਇਨ ਫਿਊਚਰ ਦੇ ਵਿੱਚ ਕਿਵੇਂ ਬਚਿਆ ਜਾਵੇ, ਕਿ ਕਿਵੇਂ ਉਹਦੀ ਪਲੈਨਿੰਗ ਕੀਤੀ ਜਾਵੇ ਕਿ ਇਧਰ ਆਪਾਂ ਕੋਈ ਟੈਕਸਿਸ ਨਾ ਦਈਏ, ਜਾਂ ਅਗਰ ਟੈਕਸਿਸ ਦੇਣੇ ਵੀ ਪਏ ਕਿ ਆਲਮੋਸਟ ਨੈਕਸਟ ਟੂ ਨੈਗਲੀਜੀਬਲ ਸਾਡੇ ਟੈਕਸਿਸ ਹੋ ਜਾਣ।
1: ਬਿਲਕੁਲ ਜੀ, ਬਿਲਕੁਲ ਜੀ। ਸੋ ਗੱਲਬਾਤ ਕਰਨ ਦੇ ਲਈ ਨੰਬਰ ਹੈਗਾ 6472411309 ਤੇ, ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ ਸਾਹਿਬ ਜੀ, ਜਿੱਥੇ ਕਿ ਮੇਰਾ ਦੂਜਾ ਸਵਾਲ ਤੁਹਾਡੇ ਤੋਂ ਇਹ ਹੈਗਾ ਹੈ ਕਿ ਠੀਕ ਆ, RRSP ਦੇ ਵਿੱਚ ਆਪਾਂ ਜਿਹੜੇ ਜੀ ਰਿਟਾਇਰਮੈਂਟ ਟੈਕਸਿਸ ਕਿੱਦਾਂ ਸੇਵ ਕਰ ਸਕਦੇ ਹਾਂ, ਕਿਉਂਕਿ ਆਪਾਂ TFSA ਦੀ ਗੱਲਬਾਤ ਕੀਤੀ, ਬਿਕਾਜ਼ ਰੀਅਲੀ ਲਾਈਕ ਇਹ ਆਪਾਂ ਵੀ ਤੁਹਾਨੂੰ ਕਹਿੰਦੇ ਹੁੰਦੇ ਹਾਂ ਕਿ ਟਾਈਮ ਰਹਿੰਦਿਆਂ ਤੁਸੀਂ ਜਿਹੜਾ ਜੀ ਇਨਵੈਸਟਮੈਂਟ ਜ਼ਰੂਰ ਕਰੋ, ਭਾਵੇਂ ਛੋਟੀ ਇਨਵੈਸਟਮੈਂਟ ਕਰੋ, ਸਮਾਲ ਅਮਾਊਂਟ ਤੋਂ ਸਟਾਰਟ ਕਰੋ, ਬਟ TFSA ਦੇ ਵਿੱਚ ਇਨਵੈਸਟ ਜ਼ਰੂਰ ਕਰਨਾ ਚਾਹੀਦਾ। ਹੁਣ ਆਪਾਂ ਥੋੜੀ ਜੀ RRSP ਤੇ ਵੀ ਜਿਹੜੀ ਜੀ ਗੱਲਬਾਤ ਕਰਦੇ ਹਾਂ।
2: ਬਿਲਕੁਲ। ਸੋ RRSP ਦੀ ਅਗਰ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਫੁੱਲ ਫਾਰਮ ਹੁੰਦੀ ਆ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ। ਇਹਦਾ ਕੀ ਮਤਲਬ ਹੁੰਦਾ ਵਾ, ਲੈਟ ਜਸ ਸੇ ਕਿਰਨ ਜੀ ਕੋਈ ਇੱਕ ਹਸਬੈਂਡ ਵਾਈਫ ਨੇ, ਉਹਨਾਂ ਨੇ $100,000 ਸਾਲ ਦਾ ਅਰਨ ਕਰਦੇ ਆ, ਤੇ ਜੇ ਤੁਸੀਂ $10,000 RRSP ਚ ਤੁਸੀਂ ਇਨਵੈਸਟ ਕਰ ਦਿੰਦੇ ਆ ਤੇ ਤੁਹਾਨੂੰ ਜਿਹੜਾ ਟੈਕਸ ਹੈ $90,000 ਤੇ ਦੇਣਾ। ਸੋ $10,000 ਜਿਹੜਾ ਤੁਸੀਂ RRSP ਚ ਇਨਵੈਸਟ ਕਰਤਾ, ਉਹਦੇ ਤੇ ਤੁਹਾਨੂੰ CRA ਨੂੰ ਟੈਕਸ ਨਹੀਂ ਦੇਣਾ। ਇੱਕ ਤੇ ਉਹਦਾ ਉਹ ਬੈਨੀਫਿਟ ਹੋ ਗਿਆ ਕਿ ਇਹ ਟੈਕਸ ਡਿਡਕਟੇਬਲ ਹੋ ਜਾਂਦਾ। ਸੈਕੰਡ ਚੀਜ਼ ਹੋ ਜਾਂਦੀ ਹੈ ਕਿ ਜਿਹੜਾ ਪੈਸਾ ਹੁਣ ਤੁਸੀਂ ਅਗਲੇ ਅਸੀਂ 10,000 ਦੀ ਆਪਾਂ ਪਹਿਲੇ ਐਗਜ਼ਾਮਪਲ ਕੀਤੀ ਸੀ, ਉਹੀ 10,000 ਬੰਦੇ ਨੇ ਇੱਕੋ ਵਾਰੀ ਹੀ ਇਨਵੈਸਟ ਕੀਤਾ ਹੋਵੇ, ਅਗਲੇ ਸਾਲ ਦੂਜੇ ਤੀਜੇ ਸਾਲ ਕਦੇ ਇਨਵੈਸਟ ਹੀ ਨਹੀਂ ਕੀਤਾ, ਉਹ ਅੱਜ ਦੀ ਏਜ 35 ਆ, ਜਦੋਂ 65 ਦਾ ਹੋਇਆ, ਉਹ ਪੈਸਾ ਐਵਰੇਜ 11-12% ਦੀ ਗਰੋਥ ਦੇ ਨਾਲ $3,00,000 ਬਣ ਜਾਣਾ। ਹੁਣ ਪ੍ਰੋਬਲਮ ਆਉਂਦੀ ਜਦੋਂ ਬੰਦਾ 65 ਦਾ ਹੋ ਜਾਏ, ਕਿ ਹੁਣ ਪੈਸਾ ਬਹੁਤ ਵੱਡਾ ਹੋ ਗਿਆ $3,00,000, ਕਿਉਂਕਿ ਰੱਬ ਨਾ ਕਰੇ ਜੇ ਉਹਨੇ ਵਿਦਡਰਾਅ ਕੀਤਾ ਸੇਮ ਇੱਕੋ ਸਾਲ, ਇਧਰ ਚਾਹੇ ਜਿੰਦਿਆਂ ਜੀ ਕੀਤਾ ਜਾਂ ਡੈਥ ਹੋ ਗਈ, ਤੇ CRA ਨੇ 50% ਲੈ ਜਾਣਾ। ਕਈ ਵਾਰ ਸਾਡੇ ਲਿਸਨਰਸ ਜਾਂ ਕਈ ਕਲਾਇੰਟ ਵੀ ਕਾਲ ਕਰਦੇ, ਉਹਨਾਂ ਨੂੰ ਲੱਗਦਾ ਸ਼ਾਇਦ RRSP ਤੇ ਟੈਕਸ ਨਹੀਂ ਲੱਗਣਾ, ਬਟ ਅਗਰ ਕੋਈ ਅਨਫੋਰਚੁਨੇਟਲੀ ਡੈਥ ਹੁੰਦੀ ਆ, ਸਰਕਾਰ ਨੇ ਸਿੱਧਾ ਸਿੱਧਾ ਤੁਹਾਡੀ ਇਨਕਮ ਚ ਉਸ ਪੈਸੇ ਨੂੰ ਐਡ ਕਰ ਦੇਣਾ, ਤੇ ਮੋਸਟਲੀ ਉਹ ਤੁਹਾਡੀ ਸਲੈਬ 40-45-50% ਦੀ ਸਲੈਬ ਚ ਆਣਾ। ਸੋ ਤੁਹਾਡਾ $1,50,000 ਤੇ ਚਲਾ ਗਿਆ। ਹੁਣ ਉਹਦਾ ਤਰੀਕਾ ਕੀ ਆ? ਉਹਦਾ ਤਰੀਕਾ ਇਹੀ ਹੁੰਦਾ ਵਾ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਸਾਡੀ ਫਿਊਚਰ ਚ ਕੋਈ ਇਨਕਮ ਨਹੀਂ ਆਣੀ, ਥੋੜਾ ਥੋੜਾ ਪੈਸਾ ਜਾ ਤੇ ਵਿਦਡਰਾਅ ਕਰਦੇ ਰਿਹਾ ਕਰੋ ਹਰ ਸਾਲ। ਨਹੀਂ ਤੇ ਦੂਜੀ ਚੀਜ਼ ਹੁੰਦੀ ਆ, ਜਿਹੜੇ ਤੁਹਾਡੇ ਹੀ ਲਿਸਨਰ ਆਪਣੇ ਆਏ ਸੀ ਜਿਨ੍ਹਾਂ ਨੇ ਸਾਡੇ ਆਫਿਸ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹੁੰਦੇ, ਇੱਕ ਲਾਈਫ ਇੰਸ਼ੋਰੈਂਸ ਲੈ ਕੇ ਰੱਖੋ। ਉਹ ਲਾਈਫ ਇੰਸ਼ੋਰੈਂਸ ਦਾ ਕੀ ਫਾਇਦਾ ਵਾ ਕਿ ਲੜ ਜਸੇ ਰੱਬ ਨਾ ਕਰੇ, ਕਿਉਂਕਿ ਸਾਨੂੰ ਪਤਾ ਵਾ ਡੈਥ ਇੱਕ ਇਨਐਵੀਟੇਬਲ ਆ, ਮਤਲਬ ਇਹ ਹੋਣੀ ਹੋਣੀ ਆ, ਤੇ ਅੱਜ ਨਹੀਂ ਹੋਣੀ ਕੱਲ ਹੋਣੀ ਆ, ਸਾਰਿਆਂ ਨੂੰ ਪਤਾ ਇਹ ਸੱਚਾਈ ਆ। ਸੋ ਉਸ ਕੇਸ ਦੇ ਵਿੱਚ ਆਪਾਂ ਰਿਕਮੈਂਡ ਕਰਦੇ ਹੁੰਦੇ ਹਾਂ ਕਿ ਅਗਲੇ 10-15-20 ਸਾਲ ਜਾਂ ਇੱਕ ਲਾਈਫ ਟਾਈਮ ਵੀ ਇੱਕ ਲਾਈਫ ਇੰਸ਼ੋਰੈਂਸ ਮਿਲ ਜਾਂਦੀ ਆ। ਉਹਦਾ ਪ੍ਰੀਮੀਅਮ ਕੋਈ ਜ਼ਿਆਦਾ ਨਹੀਂ ਹੁੰਦਾ, ਕਿ ਜਿੰਨਾ ਤੁਹਾਡਾ ਟੈਕਸ ਬਣਨਾ ਹੈ, ਜਿਵੇਂ $3,00,000 ਦੇ ਗੇਸ 50% ਲਾ ਲਓ, $1,50,000 ਜਾਂ $1,50,000 ਦੀ ਲਾਈਫ ਇੰਸ਼ੋਰੈਂਸ ਲੈ ਲਓ। ਸੋ ਰੱਬ ਨਾ ਕਰੇ ਜੇ ਅਨਫੋਰਚੁਨੇਟਲੀ ਡੈਥ ਹੁੰਦੀ ਵੀ ਆ, ਸੋ ਜਦੋਂ ਅੱਗੇ ਬੈਨੀਫਿਸ਼ਰੀ ਨੂੰ ਪੈਸਾ ਆਉਣਾ, ਉਹ ਪੈਸਾ ਯੂਜ਼ ਕਰਕੇ ਉਹ RRSP ਦਾ ਟੈਕਸ ਵੀ ਉਤਾਰ ਸਕਦਾ। ਤੇ ਉਹ ਜਿਹੜੀ ਲਾਈਫ ਇੰਸ਼ੋਰੈਂਸ ਹੁੰਦੀ ਆ, ਉਹ ਕੋਈ ਬਹੁਤ ਮਹਿੰਗੀ ਨਹੀਂ ਹੁੰਦੀ। ਸੋ ਬੜੇ ਤਰੀਕੇ ਨੇ ਕਿ RRSP ਤੇ ਜਿਹੜਾ ਟੈਕਸ ਆ, ਤੁਸੀਂ ਉਹਨੂੰ ਕਿਵੇਂ ਪਲਾਨ ਕਰ ਸਕਦੇ ਹਾਂ, ਕਿਉਂਕਿ ਜਿਹੜਾ ਟੈਕਸ ਉਹ ਦੇਣਾ ਵਾ, ਪਰ ਉਹਨੂੰ ਕਿਵੇਂ ਘੱਟ ਤੋਂ ਘੱਟ ਕਰ ਸਕਦੇ ਹਾਂ, ਇਧਰ ਚਾਹੇ ਸਮਾਲ ਵਿਦਰੋਲ ਦੇ ਥਰੂ ਜਾਂ ਲਾਈਫ ਇੰਸ਼ੋਰੈਂਸ ਲੈ ਕੇ ਰੱਖੀਏ। ਸੋ ਕਾਫੀ ਇਹਦੇ ਵੇਸ ਨੇ, ਉਹਦੇ ਵਾਸਤੇ ਵੀ ਅਗਰ ਤੁਹਾਨੂੰ ਫਰਦਰ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ 6471 2409 6472 241 13 09।
1: ਬਿਲਕੁਲ ਸਾਹਿਬ ਜੀ, ਬਿਲਕੁਲ। ਮੇਰਾ ਆਖਰੀ ਇੱਕ ਸਵਾਲ ਤੁਹਾਡੇ ਤੱਕ ਹੋਰ ਇਹ ਰਹਿ ਗਿਆ ਕਿ ਡਿਫਰੈਂਸ ਕੀ ਹੈਗਾ ਸੈਗਰੀਗੇਟਿਵ ਫੰਡਸ ਐਂਡ ਮਿਊਚੁਅਲ ਫੰਡਸ ਦੇ ਵਿੱਚ? ਕਈ ਵਾਰੀ ਲੋਕਾਂ ਨੂੰ ਨਹੀਂ ਜਿਹੜਾ ਜੀ ਪਤਾ ਲੱਗਦਾ ਕਿ ਵਾਟਸ ਦਾ ਐਕਚੁਅਲ ਡਿਫਰੈਂਸ।
2: ਬਿਲਕੁਲ, ਸੈਗਰੀਗੇਟਿਡ ਫੰਡਸ ਕੀ ਹੈ? ਬੇਸਿਕਲੀ ਜਿਹੜੇ ਮੇਰੇ ਵਰਗੇ ਐਡਵਾਈਜ਼ਰਸ ਨੇ, ਜਿਹੜੇ ਅਸੀਂ ਇੰਸ਼ੋਰੈਂਸ ਕੰਪਨੀਸ 'ਚ ਡੀਲ ਕਰਦੇ ਹਾਂ, ਤੇ ਅਸੀਂ ਸਿਰਫ ਸੈਗਰੀਗੇਟਿਡ ਫੰਡਸ ਵੇਚ ਸਕਦੇ ਹਾਂ। ਮਿਊਚੁਅਲ ਫੰਡਸ ਜਿਹੜੇ ਹੁੰਦੇ ਆ ਉਹ ਬੈਂਕ ਵੇਚਦੇ ਆ। ਇਹਦੇ ਵਿੱਚ ਸਭ ਤੋਂ ਮੇਜਰ ਫਰਕ ਇਹ ਹੁੰਦਾ ਵਾ, ਸੈਗਰੀਗੇਟਿਡ ਫੰਡਸ ਜਿਹੜੇ ਅਸੀਂ ਵੇਚਦੇ ਹਾਂ ਥਰੂ ਇੰਸ਼ੋਰੈਂਸ ਕੰਪਨੀਸ, ਚਾਹੇ ਮੈਨੀ ਲਾਈਫ ਲੈ ਲਓ, RBC ਇੰਸ਼ੋਰੈਂਸ ਲੈ ਲਓ, BMO ਇੰਸ਼ੋਰੈਂਸ ਲੈ ਲਓ ਜਾਂ ਇੰਡਸਟਰੀਅਲ ਅਲਾਈਅੰਸ ਲੈ ਲਓ, ਇਹਦੇ ਵਿੱਚ ਅਪ ਟੂ 100% ਡੈਥ ਗਰੰਟੀ ਮਿਲਦੀ ਹੈ। ਕਿਸੇ ਵੀ ਪੈਸਾ ਜਿਹੜਾ ਤੁਸੀਂ ਬ੍ਰੋਕਰੇਜ ਦੇ ਥਰੂ ਇਨਵੈਸਟ ਕਰਦੇ ਆ, ਚਾਹੇ ਵੈਲਥ ਸਿੰਪਲ ਆ, ਚਾਹੇ IBKR ਆ, ਚਾਹੇ ਤੁਸੀਂ ਮਾਰਕੀਟ ਦੇ ਵਿੱਚ ਮਿਊਚੁਅਲ ਫੰਡ ਬ੍ਰੋਕਰੇਜ, ਚਾਹੇ ਬੈਂਕਸ ਨੇ, ਸਾਰੇ ਬੈਂਕਸ, ਕਿਸੇ ਵੀ ਬੈਂਕ ਦੇ ਵਿੱਚ ਤੁਹਾਡੇ ਪੈਸੇ ਦੀ ਅਪ ਟੂ 100% ਡੈਥ ਗਰੰਟੀ ਨਹੀਂ ਹੁੰਦੀ। ਵੇਰਾ ਸੈਗਰੀਗੇਟਿਡ ਫੰਡਸ ਦੇ ਵਿੱਚ ਤੁਹਾਨੂੰ ਡੇ ਵਨ, ਮਤਲਬ ਅੱਜ ਤੁਸੀਂ ਲੈਟਜਸ $1 million ਇਨਵੈਸਟ ਕੀਤਾ ਤੇ ਬੈਂਕ 'ਚ ਵੀ ਇੱਕ ਬੰਦੇ ਨੇ $1 million ਇਨਵੈਸਟ ਕੀਤਾ ਤੇ ਅਗਲੇ ਸਾਲ ਜਾਂ 2 ਜਾਂ 3 ਸਾਲ ਬਾਅਦ ਮਾਰਕੀਟ 50% ਰਹਿ ਗਈ, ਬੈਂਕ 'ਚ ਵੀ ਪੈਸਾ 5 ਲੱਖ ਰਹਿ ਗਿਆ, ਸਾਡੇ ਕੋਲ ਵੀ 5 ਲੱਖ ਰਹਿ ਗਿਆ, ਵੇਅਰ ਐਸ ਉਹਦੀ ਡੈਥ ਹੋ ਜਾਂਦੀ ਆ, ਜਿਹੜਾ ਪੈਸਾ ਸਾਡੇ ਥਰੂ ਇਨਵੈਸਟ ਹੋਇਆ ਉਹਨੂੰ 1 million ਹੀ ਮਿਲਣਾ ਵਾ, ਚਾਹੇ ਉਹਦੀ ਵੈਲਿਊ 5 ਲੱਖ ਆ। ਵੇਅਰ ਐਸ ਬੈਂਕ ਨੇ ਕਹਿਣਾ ਕਿ ਤੁਹਾਡੀ ਮਾਰਕੀਟ ਵੈਲਿਊ 5 ਲੱਖ ਆ, ਅਸੀਂ ਤੁਹਾਨੂੰ 5 ਲੱਖ ਹੀ ਦੇਣਾ ਵਾ। ਸੋ ਬੈਂਕ ਦੇ ਵਿੱਚ 100% ਡੈਥ ਗਰੰਟੀ ਨਹੀਂ ਮਿਲਦੀ ਤੁਹਾਡੀ ਫਾਈਨੈਂਸ਼ੀਅਲ ਅਮਾਊਂਟ, ਇਹ ਬਹੁਤ ਬਹੁਤ ਵੱਡੀ ਚੀਜ਼ ਆ, ਖਾਸ ਕਰਕੇ ਜਿਹਨਾਂ ਦੀ ਅਮਾਊਂਟਸ ਵੱਡੀਆਂ ਨੇ, ਛੋਟੀਆਂ ਅਮਾਊਂਟਸ ਵਾਸਤੇ ਤੇ ਮੈਟਰ ਨਹੀਂ ਕਰਦਾ, ਪਰ ਜਿਹੜੇ 5 ਲੱਖ million 1.5-2 million ਤੇ ਪਹੁੰਚ ਚੁੱਕੇ ਆ ਉਹਨਾਂ ਵਾਸਤੇ ਸੈਗਰੀਗੇਟ ਫੰਡਸ ਦੇ ਵਿੱਚ ਜਾਣਾ ਮੋਸਟ ਕੰਪਲਸਰੀ ਹੋ ਜਾਂਦਾ ਵਾ। ਐਂਡ ਸਾਡੀ ਕਮਿਊਨਿਟੀ ਨੂੰ ਇਹਦੀ ਹਜੇ ਇੰਨੀ ਅਵੇਅਰਨੈਸ ਨਹੀਂ ਹੈਗੀ, ਇਸੇ ਕਰਕੇ ਮੈਂ ਕਹਿ ਲਓ ਕਿ ਟੌਪਿਕ ਨੂੰ ਬਾਰ ਬਾਰ ਛੇੜਦਾ ਵੀ ਹਾਂ, ਜਾਂ ਤੁਹਾਡੇ ਥਰੂ ਹੋ ਜਾਂਦਾ ਵਾ, ਜਾਂ ਤੁਸੀਂ ਕੁਐਸਚਨ ਕਰ ਲਿਆ, ਜਾਂ ਮੈਂ ਵੀ ਇਹਨੂੰ ਡਿਸਕਸ ਕਰਦਾ। ਸੋ ਬਹੁਤ ਬਹੁਤ ਵਧੀਆ ਚੀਜ਼ ਆ, ਇਹਦੇ ਵਾਸਤੇ ਵੀ ਫਰਦਰ ਇਨਫੋਰਮੇਸ਼ਨ ਵਾਸਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਆ, ਜਾਂ ਮੇਰੇ ਆਫਿਸ ਵੀ ਆ ਸਕਦੇ ਆ Highway 50 ਬੋਲਟਨ ਚ।
1: ਬਿਲਕੁਲ ਜੀ, ਗੱਲਬਾਤ ਕਰਨ ਲਈ ਨੰਬਰ 6472411309 ਤੇ ਜਿਹੜੇ ਜੀ ਸਾਹਿਬ ਜੀ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਆ, ਜਾਂ ਤਾਂ ਤੁਸੀਂ ਇਹਨਾਂ ਦੇ ਆਫਿਸ ਜਾ ਕੇ ਵੀ ਮਿਲ ਸਕਦੇ, ਆਫਿਸ ਜਿਹੜਾ ਜੀ ਹੈਗਾ ਕੈਲੇਡਨ ਦੇ ਵਿੱਚ Highway 50 ਤੇ। ਸੋ ਬਹੁਤ ਬਹੁਤ ਸ਼ੁਕਰੀਆ ਸਾਹਿਬ ਜੀ, ਐਂਡ ਵਿਸ਼ ਯੂ ਆਲ ਗ੍ਰੇਟ ਵੀਕਐਂਡ। ਸੋ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ।
2: ਥੈਂਕ ਯੂ ਕਿਰਨ ਜੀ, ਥੈਂਕ ਯੂ ਸੋ ਮਚ ਜੀ।
1: ਬਿਲਕੁਲ ਜੀ, ਬਿਲਕੁਲ ਜੀ। ਔਰ ਨਾਲ ਦੀ ਨਾਲ ਜਿੱਥੇ ਕਿ ਅਸੀਂ ਤੁਹਾਨੂੰ ਜਿਹੜਾ ਜੀ ਆਲਵੇਜ਼ ਦੱਸਦੇ ਰਹਿੰਦੇ ਹਾਂ ਕਿ 21 ਜੂਨ

0: ਇਨਫੋਰਮੇਸ਼ਨ ਲੈਣੀ ਹੈ ਨੰਬਰ 9057990999 ਜਾਂ ਤੁਸੀਂ ਸਾਡੇ ਇੰਸਟਾਗ੍ਰਾਮ ਤੇ ਜਿਹੜਾ ਜੀ ਚੱਲ ਜਾਓ ਜਾਂ ਟਿਕਟੋਕ ਤੇ ਚੱਲ ਜਾਓ, ਬਾਇਓ ਦੇ ਵਿੱਚ ਜਿਹੜਾ ਹੈ ਜੀ ਲਿੰਕ ਪਿਆ ਹੋਇਆ ਹੈ, ਤੁਸੀਂ ਡਾਇਰੈਕਟ ਲਿੰਕ ਉੱਥੋਂ ਓਪਨ ਕਰਕੇ ਟਿਕਟਸ ਪਰਚੇਸ ਕਰ ਸਕਦੇ ਹਾਂ। ਐਡਵਾਂਸ ਬੁਕਿੰਗ ਦੀਆਂ ਟਿਕਟਸ ਸਿਰਫ ਔਰ ਸਿਰਫ $30 ਦੀਆਂ, $30 ਦੇ ਵਿੱਚ ਤੁਸੀਂ ਜਿਹੜੇ ਹੈ ਜੀ ਇਹ ਟਿਕਟ ਲੈ ਸਕਦੇ ਹਾਂ। ਸੋ ਮਨਪ੍ਰੀਤ ਜੀ ਸਾਡੇ ਨਾਲ ਪਹੁੰਚ ਚੁੱਕੇ ਹੈ, ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਬਹੁਤ ਬਹੁਤ ਸਵਾਗਤ ਸਾਡੇ ਲਿਸਨਰਸ ਦਾ ਵੀ ਔਰ ਪੂਰੀ ਟੀਮ ਨੂੰ ਜੀ ਆਇਆਂ ਤੇ ਸਾਰਿਆਂ ਨੂੰ ਤੀਆਂ ਦੇ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ, ਕਿਉਂਕਿ ਸਾਰੇ ਪੂਰੇ ਜ਼ੋਰਾਂ ਸ਼ੋਰਾਂ ਤੇ ਲੱਗੇ ਹੋਏ ਨੇ ਤੇ ਐਨਰਜੀ ਜਿਹੜੀ ਐ ਹੀ ਫੁੱਲ ਕਾਇਮ ਰਹਿਣੀ ਹੈ, ਕਿਉਂਕਿ ਕਿਰਨ ਜੀ ਤੀਆਂ ਦਾ ਜਿਹੜਾ ਤਿਉਹਾਰ ਉਹ ਹੈ ਹੀ ਐਵੇਂ ਦਾ ਆ ਵੀ ਸਾਰਿਆਂ ਨੂੰ ਬੜਾ ਚਾਅ ਤੇ ਉਤਸ਼ਾਹ ਹੁੰਦਾ ਆ, ਰੌਣਕ ਭਰਿਆ ਹੁੰਦਾ ਹੈ, ਲੇਡੀਜ਼ ਦੀਆਂ ਤਿਆਰੀਆਂ ਨੀ ਮੁੱਕਦੀਆਂ, ਫਿਰ ਇੰਜੋਏ ਕਰਨਾ ਹੁੰਦਾ ਹੈ ਉਹਨਾਂ ਨੇ ਜਾ ਕੇ ਤੇ ਬਾਕੀ ਜਿਹੜੇ ਸਾਡੇ ਆਰਟਿਸਟ ਇੰਨੇ ਸੋਹਣੇ ਸੋਹਣੇ ਵਧੀਆ ਵਧੀਆ ਬੁਲੰਦ ਆਵਾਜ਼ਾਂ ਵਾਲੇ ਉੱਥੇ ਪਹੁੰਚ ਰਹੇ ਨੇ, ਉਹਨਾਂ ਨੇ ਤਾਂ ਹੋਰ ਇਸ ਮੇਲੇ ਨੂੰ ਚਾਰ ਚਾਨਣ ਲਗਾਉਣੇ ਨੇ।
0: ਬਿਲਕੁਲ ਜੀ ਮਨਪ੍ਰੀਤ ਜੀ, ਕਿਉਂਕਿ ਤੁਸੀਂ ਵੀ ਕੱਲ ਜਿਹੜਾ ਹੈ ਜੀ ਪ੍ਰਿਪਰੇਸ਼ਨ ਦੇ ਵਿੱਚ ਲੱਗੇ ਹੋਏ ਸੀ, ਸਿੰਗਰਾਂ ਦੀਆਂ ਸਾਡੀਆਂ ਕੁਛ ਜਿਹੜੀਆਂ ਜੀ ਇੰਡੀਆ ਦੇ ਵਿੱਚ ਵੀ ਮੀਟਿੰਗਸ ਚੱਲ ਰਹੀਆਂ ਸੀਗੀਆਂ, ਔਰ ਮਨਪ੍ਰੀਤ ਜੀ ਤੁਸੀਂ ਵੀ ਜਿਹੜਾ ਹੈ ਜੀ ਇੱਕ ਦੋ ਵਾਰੀ ਤੁਹਾਨੂੰ ਵੀ ਮੌਕਾ ਮਿਲਿਆ, ਤੁਸੀਂ ਸਪੈਸ਼ਲੀ ਕੈਨੇਡਾ ਦੇ ਵਿੱਚ ਜਿਹੜਾ ਆ ਕੇ ਤੀਆਂ ਦਾ ਮੇਲਾ ਦੇਖਿਆ ਸੀਗਾ, ਸੋ ਮੈਨੂੰ ਲੱਗਦਾ ਇਸ ਵਾਰੀ ਵੀ ਤੁਸੀਂ ਜਿਹੜਾ ਜੀ ਪਹੁੰਚ ਰਹੇ ਹੋਗੇ ਤੀਆਂ ਦੇ ਮੇਲੇ ਤੇ।
1: ਬਿਲਕੁਲ, ਮੈਂ ਇੱਕ ਦੋ ਵਾਰੀ ਤਾਂ ਇੱਕ ਵਾਰੀ ਤਾਂ ਮੈਂ ਪਾਰਟਿਸਪੇਟ ਇੰਡੀਆ ਤੋਂ ਕੀਤਾ ਸੀ, ਉਦੋਂ ਆਪਾਂ ਸਾਰਿਆਂ ਨੂੰ ਪਤਾ ਸੀ ਕਿ ਕਰੋਨਾ ਸੀ ਔਰ ਕਰੋਨਾ ਦੇ ਵਿੱਚ ਵੀ ਜਿਹੜਾ ਸੀ ਤੀਆਂ ਦੇ ਮੇਲੇ ਦਾ ਗੈਪ ਨਹੀਂ ਸੀ ਪਾਇਆ ਵਤਨੋਂ ਦੂਰ ਦੀ ਟੀਮ ਨੇ, ਸਾਡੇ ਸਪੋਂਸਰਸ ਨੇ ਹਨਾ, ਜਾਂ ਸਾਡੇ ਜਿੰਨੇ ਵੀ ਆਰਟਿਸਟ ਸੀਗੇ ਉਸ ਸਮੇਂ ਵੀ, ਸੋ ਮੇਲਾ ਅਸੀਂ ਆਨਲਾਈਨ ਜਿਹੜਾ ਮਨਾਇਆ ਸੀਗਾ। ਦੂਜਾ ਮੈਂ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਤੀਆਂ ਦੇ ਮੇਲੇ ਤੇ ਆਉਂਦੀ, ਪਰ ਮੇਰੀਆਂ ਡਿਊਟੀਆਂ ਕੁੱਝ ਇਸ ਤਰ੍ਹਾਂ ਲੱਗਦੀਆਂ ਰਹੀਆਂ ਵੀ ਮੈਂ ਆਪਣੇ ਬਾਕੀ ਦੇ ਪ੍ਰੋਗਰਾਮ ਅਟੈਂਡ, ਮਿਸ ਵਰਲਡ ਪੰਜਾਬਨ ਦਾ ਵਤਨੋਂ ਦੂਰ ਦੇ ਵੱਲੋਂ ਹੁੰਦਾ ਹੈ ਪ੍ਰੋਗਰਾਮ, ਉਹ ਮੈਂ ਅਟੈਂਡ ਕੀਤਾ, ਤੇ ਇਸ ਵਾਰੀ ਵੀ ਦੇਖੋ ਜਿੱਥੇ ਡਿਊਟੀ ਲੱਗਦੀ ਹੈ ਜਿਵੇਂ ਲੱਗਦੀ ਹੈ, ਕਿਉਂਕਿ ਟੀਮ ਦੇ ਨਾਲ ਆ ਔਰ ਸਾਨੂੰ ਓਨਾ ਹੀ ਚਾਹਿਆ, ਕਿਉਂਕਿ ਅਸੀਂ ਇੱਥੋਂ ਵਾਲੀਆਂ ਤਿਆਰੀਆਂ ਵੀ ਨਾਲ ਨਾਲ ਕਰ ਰਹੇ ਹਾਂ ਤੇ ਅਸੀਂ ਫੁੱਲ ਫੀਲਿੰਗ ਜਿਹੜੀ ਤੀਆਂ ਦੀ ਚੱਕੀ ਹੋਈ ਆ। ਪਿਛਲੀ ਵਾਰੀ ਤਾਂ ਮੈਂ ਸੁੱਕੀ ਜੀ ਹੁਣਾਂ ਤੋਂ ਸੇਧ ਲੈ ਕੇ ਆਪਣੇ ਪਿੰਡ ਤੀਆਂ ਦਾ ਮੇਲਾ ਮਨਾ ਲਿਆ ਸੀ, ਉਹ ਬਹੁਤ ਵਧੀਆ ਰਿਹਾ ਸੀ, ਤੇ ਜਦੋਂ ਸੁੱਕੀ ਜੀ ਨੂੰ ਪਤਾ ਲੱਗਿਆ ਤਾਂ ਬਹੁਤ ਖੁਸ਼ ਹੋਏ, ਕਹਿੰਦੇ ਵਾਹ ਕਿਆ ਬਾਤ ਹੈ, ਕਹਿੰਦੇ ਹੋਣਾ ਚਾਹੀਦਾ। ਉਹਦੇ ਚ ਕਿਸੇ ਨੇ ਪ੍ਰੋਬਲਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੁੱਕੀ ਜੀ ਨੇ ਉੱਥੇ ਚਿੰਤਾ ਵੀ ਪ੍ਰਗਟਾਈ, ਕਹਿੰਦੇ ਅੱਛਾ ਵੀ ਸਾਡੇ ਨਾਲ ਤਾਂ ਵੱਡੀਆਂ ਵੱਡੀਆਂ ਗੱਲਾਂ ਹੋਣੀਆਂ ਬਣਦੀਆਂ, ਵੱਡੇ ਪੱਧਰ ਤੇ ਮੇਲੇ ਨੇ ਤੇ ਪਿੰਡਾਂ ਚ ਵੀ ਲੋਕ ਇਸ ਪੱਧਰ ਤੇ ਸਿਆਸਤ ਖੇਡ ਜਾਂਦੇ ਨੇ, ਪਰ ਖੈਰ ਇਹ ਧੀਆਂ ਭੈਣਾਂ ਮਾਵਾਂ ਦਾ ਮੇਲਾ ਹੈ ਜੀ, ਸਾਰੀਆਂ ਸਿਆਸਤਾਂ ਤੋਂ ਉੱਪਰ ਉੱਠ ਕੇ, ਕਿਉਂਕਿ ਮਾਂ ਦੇ ਨਾਲ ਭੈਣ ਦੇ ਨਾਲ ਕਦੇ ਕੋਈ ਸਿਆਸਤ ਨਹੀਂ ਹੁੰਦੀ, ਸਾਨੂੰ ਉਹਨਾਂ ਦੀ ਖੁਸ਼ੀ ਜਿਹੜੀ ਆ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ, ਤੇ ਇਸ ਖੁਸ਼ੀਆਂ ਦੇ ਵਿੱਚ ਸਾਰਿਆਂ ਦਾ ਭਾਗੀਦਾਰੀ ਹੋਣਾ, ਸ਼ਾਮਿਲ ਹੋਣਾ, ਜਾਂ ਉਹਨਾਂ ਨੂੰ ਹੱਲਾਸ਼ੇਰੀ ਦੇਖ ਇਸ ਮੇਲੇ ਨੂੰ ਮਨਾਉਣ ਦੇ ਲਈ ਭੇਜਣਾ ਜਿਹੜਾ ਸਾਡਾ ਫਰਜ਼ ਬਣਦਾ ਹੈ, ਤੇ ਸੋ ਮੈਂ ਤਾਂ ਇਹੀ ਉਮੀਦ ਕਰਦੀ ਹਾਂ ਜੀ, ਜਿੱਥੇ ਵੀ ਹੋਵਾਂਗੇ ਮੇਲੇ ਦੇ ਨਾਲ ਤਾਂ ਜੁੜੇ ਹੀ ਆ, ਪਰ ਉਮੀਦ ਕਰਦੇ ਹਾਂ ਕਿ ਸਾਡੀਆਂ ਭੈਣਾਂ ਦੇ ਲਈ ਖਾਸ ਤੇ ਯਾਦਗਾਰ ਦਿਨ ਹੋ ਨਿਬੜੇਗਾ।
0: ਬਿਲਕੁਲ ਜੀ ਬਿਲਕੁਲ ਮਨਪ੍ਰੀਤ ਜੀ, ਸੋ ਨਾਲ ਦੀ ਨਾਲ ਮਨਪ੍ਰੀਤ ਜੀ ਆਪਾਂ ਕੁਛ ਜਿਹੜੀਆਂ ਜੀ ਅਹਿਮ ਖਬਰਾਂ ਤੇ ਵੀ ਗੱਲਬਾਤ ਕਰਾਂਗੇ। ਸੋ ਮਨਪ੍ਰੀਤ ਜੀ ਸਭ ਤੋਂ ਪਹਿਲਾਂ ਦੱਸੋ ਕਿ ਗਰਮੀ ਕਹਿੰਦੇ ਬਹੁਤ ਜ਼ਿਆਦਾ ਹੋ ਚੁੱਕੀ ਆ,
1: ਗਰਮੀ ਨੇ ਬਿਲਕੁਲ ਵੱਟ ਕੱਢਿਆ, ਹੁਣ ਥੋੜੀ ਥੋੜੀ ਹਵਾ ਜੀ ਚੱਲ ਰਹੀ ਸੀ, ਮੈਨੂੰ ਲੱਗਦਾ ਹੈ ਵੀ ਵੈਦਰ ਬਦਲੂਗਾ, ਕਿਉਂਕਿ ਵੈਦਰ ਡਿਪਾਰਟਮੈਂਟ ਨੇ 2 ਦਿਨ ਪਹਿਲਾਂ ਹੀ ਜਿਹੜੀ ਜਾਣਕਾਰੀ ਰਿਲੀਜ਼ ਕਰ ਦਿੱਤੀ ਸੀ ਕਿ 28-29-30 ਤਰੀਕ ਦੇ ਵਿੱਚ ਵਿੱਚ ਮੀਂਹ ਪਊਗਾ ਕਈ ਇਲਾਕਿਆਂ ਦੇ ਵਿੱਚ ਔਰ ਠੰਡਕ ਪਹੁੰਚੂਗੀ, ਸੋ ਹਵਾ ਜਿਹੜੀ ਇਸ ਵਕਤ ਚੱਲ ਰਹੀ ਹੈ, ਥੋੜਾ ਜਿਹਾ ਫਰਕ ਪਿਆ, ਪਰ ਅੱਜ ਸਾਰਾ ਦਿਨ ਤਪਦਾ ਦਿਨ ਜਿਹੜਾ ਸੀ ਨਾ ਉਹਨੇ ਵੱਟ ਕੱਢ ਤੇ ਗਰਮੀ ਵਾਲੇ, ਤੇ ਬਹੁਤ ਸਾਰੇ ਲੋਕਾਂ ਦੇ ਬਿਮਾਰ ਹੋਣ ਦੀਆਂ ਖਬਰਾਂ ਵੀ ਪਹੁੰਚੀਆਂ, ਔਰ ਬਾਜ਼ਾਰ ਬਿਲਕੁਲ ਹੀ ਸੁੰਨ ਮਸੁੰਨੇ, ਸੜਕਾਂ ਤੇ ਕੋਈ ਰਸ਼ ਨੀ 12 ਵਜੇ ਤੋਂ ਲੈ ਕੇ 4 ਵਜੇ ਤੱਕ, ਵੱਡੇ ਵੱਡੇ ਸ਼ਹਿਰਾਂ ਦੀ ਆਪਾਂ ਗੱਲ ਕਰ ਲਈਏ, ਜਲੰਧਰ ਦੇ ਵਿੱਚ ਆਪਾਂ ਰਹਿੰਦੇ ਹਾਂ, ਸੋ ਜਲੰਧਰ ਦੇ ਵਿੱਚ ਵੀ ਜਦੋਂ ਕਿਤੇ ਬਾਹਰ ਨਿਕਲਣ ਦਾ ਕਿਸੇ ਵੀ ਕੰਮ ਦੇ ਲਈ ਜਾਂ ਫੀਲਡ ਚ ਵਿਚਰਨ ਦਾ ਮੌਕਾ ਮਿਲਦਾ ਹੈ ਤਾਂ ਉਹੋ ਜਿਹਾ ਰਸ਼ ਨਹੀਂ ਹੁੰਦਾ ਜਿਹੋ ਜਿਹਾ ਸਿਆਲਾਂ ਦੇ ਵਿੱਚ ਕਹਿ ਲਓ ਹੁੰਦਾ ਹੈ ਜਾਂ ਠੰਡੀ ਮਿੱਠੀ ਰੁੱਤ ਦੇ ਵਿੱਚ ਹੁੰਦਾ ਹੈ। ਸੋ ਹੁਣ ਦੇਖੋ ਉਮੀਦ ਕਰਦੇ ਹਾਂ ਬਾਰਿਸ਼ ਆਊਗੀ, ਉਹਦੇ ਨਾਲ ਥੋੜਾ ਜਿਹਾ ਮੌਸਮ ਜਿਹੜਾ ਚੇਂਜ ਹੋਊਗਾ, ਪਰ ਜੂਨ ਦਾ ਮਹੀਨਾ ਗਰਮੀਆਂ ਦੀਆਂ ਛੁੱਟੀਆਂ ਦੀ ਅਨਾਊਂਸਮੈਂਟ ਕਿਰਨ ਹੋ ਚੁੱਕੀ ਆ, ਬੱਚਿਆਂ ਨੂੰ ਜਿਹੜਾ ਆ ਉਹ ਗਰਮੀ ਤੋਂ ਬਚ ਕੇ ਰਹਿਣ ਦੀ ਹਦਾਇਤ, ਬਜ਼ੁਰਗਾਂ ਨੂੰ ਗਰਮੀ ਤੋਂ ਬਚ ਕੇ ਰਹਿਣ ਦੀ ਹਦਾਇਤ ਦਿੱਤੀ ਜਾ ਰਹੀ ਆ, ਔਰ ਸਾਰਿਆਂ ਨੇ ਹੁਣ ਠੰਡੇ ਤੇ ਪਹਾੜੀ ਇਲਾਕਿਆਂ ਵੱਲ ਭੱਜਣਾ ਛੁੱਟੀਆਂ ਮਨਾਉਣ।
0: ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਕਿ ਠੀਕ ਹੈ ਗਰਮੀ, ਮਨਪ੍ਰੀਤ ਜੀ ਦੇਖੋ ਉਹੀ ਗੱਲ ਕਹਿੰਦੇ ਕਿ ਕੋਈ ਵੀ ਵੈਦਰ ਦੇ ਵਿੱਚ ਨਾ ਇਨਸਾਨ ਸੈਟਿਸਫਾਈਡ ਨਹੀਂ ਹੈਗਾ, ਜੇ ਗਰਮੀ ਹੁੰਦੀ ਹੈ ਤਾਂ ਆਪਣੇ ਲੱਗਦਾ ਹਾਈ ਇੰਨੀ ਗਰਮੀ ਆ, ਠੰਡ ਹੁੰਦੀ ਹੈ, ਛੇਤੀ ਗਰਮੀ ਆਉਣ, ਸੋ ਦਿਸ ਇਜ਼ ਹਿਊਮਨ ਨੇਚਰ, ਸੋ ਇਹ ਜਿਹੜਾ ਜੀ ਚੱਲਦਾ ਰਹਿੰਦਾ ਹੈ। ਸੋ ਜਿੱਥੇ ਕਿ ਮਨਪ੍ਰੀਤ ਜੀ ਅਸੀਂ ਹੁਣੀ ਦੱਸ ਕੇ ਹਟੇ ਹਾਂ ਕਿ ਤੀਆਂ ਦਾ ਮੇਲਾ ਜਿਹੜਾ ਹੈ ਜੀ 21 ਜੂਨ ਨੂੰ ਹੋਣ ਜਾ ਰਿਹਾ ਹੈਗਾ ਆ, ਤੇ ਉਹਦੇ ਤੇ ਆਪਾਂ ਦੁਬਾਰਾ ਦੱਸ ਦਈਏ ਕਿ $30 ਦੀ ਜਿਹੜੀ ਹੈ ਜੀ ਟਿਕਟ ਆ ਚੁੱਕੀ ਹੈਗੀ ਆ ਸੇਲ ਤੇ, megastarevents.com megastarevents.com ਤੋਂ ਤੁਸੀਂ ਟਿਕਟ ਲੈ ਸਕਦੇ ਹੋ, ਜਿੱਥੇ ਕਿ ਮੰਨਤ ਨੂਰ ਪਹੁੰਚ ਰਹੇ ਨੇ, ਸੁਦੇਸ਼ ਕੁਮਾਰੀ,

0: ਤੇ ਨਾਲ ਦੀ ਨਾਲ ਮਾਸਟਰ ਸਲੀਮ ਵੀ ਜਿਹੜੇ ਜੀ ਪਹੁੰਚ ਰਹੇ ਨੇ ਤੇ ਹੋਰ ਵੀ ਜਿਹੜੀ ਜੀ ਲਿਸਟ ਬੜੀ ਲੰਬੀ ਹੈਗੀ ਆ, ਆਪਾਂ ਤੁਹਾਡੇ ਤੱਕ ਟਾਈਮ ਟੂ ਟਾਈਮ ਰਿਵੀਲ ਕਰਦੇ ਰਵਾਂਗੇ। ਟਿਕਟ $30 ਦੀਆਂ ਪੱਚ ਜਿਹੜੀ ਹੈ ਜੀ, ਇਹ ਵੀ ਟਿਕਟ ਜਿਹੜੀ ਜੀ $50 ਦੀ ਵੀ ਹੋ ਸਕਦੀ ਆ। ਸੋ ਤੁਸੀਂ ਹੁਣੇ ਜਿਹੜੀ ਜੀ ਫਟਾਫਟ ਇਸ ਟਿਕਟ ਨੂੰ ਲੈ ਸਕਦੇ ਆ। ਜ਼ਿਆਦਾ ਜਾਣਕਾਰੀ ਦੀ 9057990000 ਤੇ ਗੱਲਬਾਤ ਹੋ ਸਕਦੀ ਆ। ਤੇ ਨਾਲ ਦੀ ਨਾਲ ਮਨਪ੍ਰੀਤ ਜੀ ਗੱਲਬਾਤ, ਹੁਣ ਆਪਾਂ ਨੂੰ ਪਤਾ ਹੈ ਕਿ ਚੋਣਾਂ ਹੋ ਕੇ ਹਟੀਆਂ, ਚੋਣਾਂ ਦੇ ਨਤੀਜੇ ਜਿਹੜੇ ਆ ਜੀ ਉਹਦੇ ਬਾਰੇ ਥੋੜੀ ਜੀ ਗੱਲਬਾਤ ਤੁਸੀਂ ਕਰ ਲਓ।
1: ਬਿਲਕੁਲ ਜੀ, ਕਿਉਂਕਿ ਅਸੀਂ ਆਖਰੀ ਕਹਿ ਸਕਦੇ 25 ਮਿੰਟ ਸਾਡੇ ਰਹਿ ਗਏ ਨੇ, ਸੋ ਪ੍ਰੋਗਰਾਮ ਦੀ ਕਲੋਜ਼ਿੰਗ ਦੇ ਵੱਲ ਨੂੰ ਵੱਧ ਰਹੇ ਹਾਂ ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ। ਇਹ ਇੰਪੋਰਟੈਂਟ ਨਿਊਜ਼ ਆ ਕਿਰਨ ਅੱਜ ਦੀ, ਕਿਉਂਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਅੱਜ ਫਰਾਈਡੇ ਨੂੰ ਇਵਨਿੰਗ ਟਾਈਮ ਜਿਹੜਾ ਵੱਖ ਵੱਖ ਨਗਰ ਸੰਸਥਾਵਾਂ ਦੇ ਲਈ 26 ਮਈ ਨੂੰ ਵੋਟਿੰਗ ਹੋਈ ਸੀ, ਆਪਾਂ ਸਾਰੇ ਜਾਣਦੇ ਹਾਂ, ਲਿਸਨਰ ਨਾਲ ਨਿਊਜ਼ ਆਪਾਂ ਸ਼ੇਅਰ ਕਰਦੇ ਰਹੇ ਹਾਂ। ਉਹਦੇ ਨਤੀਜੇ ਜਿਹੜੇ ਜਾਰੀ ਕੀਤੇ ਗਏ ਨੇ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ, ਤਿੰਨਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੇ ਵਿਰੋਧੀ ਪਾਰਟੀਆਂ ਨੂੰ ਕਾਫੀ ਪਿੱਛੇ ਛੱਡਦੇ ਹੋਏ ਕਹਿ ਸਕਦੇ ਹਾਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਦੇਰ ਸ਼ਾਮ ਤੱਕ ਕੁਝ ਨਗਰ ਸੰਸਥਾਵਾਂ ਦੇ ਨਤੀਜੇ ਜਿਹੜੇ ਜਾਰੀ ਨਹੀਂ ਹੋ ਸਕੇ, ਫਿਲਹਾਲ ਜਿਹੜੇ ਹੋਏ ਨੇ ਉਹਨਾਂ ਦੇ ਵਿੱਚ ਮਤਲਬ ਜਿੱਤ ਹਾਸਲ ਕੀਤੀ ਆ, ਔਰ ਸਾਰੀਆਂ ਸੀਟਾਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਜਿਹੜਾ ਪਤਾ ਲੱਗਦਾ ਕਿ ਕੁੱਲ 246 ਸੀਟਾਂ ਦੇ ਵਿੱਚ 28 ਸੀਟਾਂ ਬਿਨਾਂ ਮੁਕਾਬਲੇ ਚੁਣੀਆਂ ਗਈਆਂ ਨੇ। ਨਗਰ ਪੰਚਾਇਤ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ 105 ਸੀਟਾਂ ਜਿੱਤ ਕੇ ਦੂਜੀਆਂ ਪਾਰਟੀਆਂ ਨੂੰ ਕਾਫੀ ਪਿੱਛੇ ਛੱਡਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਮਜ਼ਬੂਤ ਟੱਕਰ ਦਿੱਤੀ ਆ, 66 ਸੀਟਾਂ ਜਿਹੜੀਆਂ ਨੇ ਉਹਨੇ ਜਿੱਤੀਆਂ। ਤੀਜੇ ਨੰਬਰ ਤੇ ਆਜ਼ਾਦ ਉਮੀਦਵਾਰ ਵੀ ਰਹੇ ਨੇ ਜਿਨ੍ਹਾਂ ਨੇ 48 ਸੀਟਾਂ ਜਿੱਤੀਆਂ ਨੇ। ਕਾਂਗਰਸ ਨੇ 26 ਸੀਟਾਂ ਦੀ ਜਿੱਤ ਹਾਸਲ ਕੀਤੀ ਆ, ਤੇ ਨਗਰ ਕੌਂਸਲ ਚੋਣਾਂ ਦੀਆਂ 1331 ਸੀਟਾਂ ਦੇ ਵਿੱਚੋਂ 1272 ਸੀਟਾਂ ਦੇ ਨਤੀਜੇ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ। ਔਰ ਨਗਰ ਕੌਂਸਲ ਚੋਣਾਂ ਦੇ ਵਿੱਚ ਆਪ ਨੇ ਸਭ ਤੋਂ ਵੱਧ 630 ਸੀਟਾਂ ਜਿੱਤੀਆਂ ਨੇ, ਕਾਂਗਰਸ ਨੇ 263 ਸੀਟਾਂ ਤੇ 177 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਆ। ਸ਼ਾਮ ਤੱਕ 8 ਨਗਰ ਕੌਂਸਲ ਨਗਰ ਨਿਗਮਾਂ ਦੀਆਂ ਜਿਹੜੀਆਂ 400 ਵਿੱਚੋਂ 312 ਸੀਟਾਂ ਦੇ ਨਤੀਜੇ ਸੀ ਉਹ ਵੀ ਜਾਰੀ ਕੀਤੇ ਗਏ। ਉਹਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਨੇ 151 ਸੀਟਾਂ ਜਿੱਤੀਆਂ ਨੇ, ਕਾਂਗਰਸ 66 ਸੀਟਾਂ ਦੇ ਨਾਲ ਦੂਜੇ ਨੰਬਰ ਤੇ, ਭਾਜਪਾ 62 ਸੀਟਾਂ ਦੇ ਨਾਲ ਤੀਜੇ ਸਥਾਨ ਤੇ ਰਹੀ ਤੇ ਸ਼੍ਰੋਮਣੀ ਅਕਾਲੀ ਦਲ ਨੇ 11 ਸੀਟਾਂ ਤੇ ਆਜ਼ਾਦ ਉਮੀਦਵਾਰ ਨੇ 22 ਸੀਟਾਂ ਜਿਹੜੀਆਂ ਜਿੱਤੀਆਂ ਨੇ। ਸੋ ਇਹ ਕੁਝ ਨਤੀਜੇ ਇਸ ਤਰ੍ਹਾਂ ਦੇ ਨੇ ਔਰ ਇਹਨਾਂ ਨਤੀਜਿਆਂ ਤੋਂ ਅਗਲੀਆਂ ਚੋਣਾਂ ਦੇ ਜਿਹੜੇ ਨੇ ਅੰਦਾਜ਼ੇ ਲਾਏ ਜਾ ਰਹੇ ਨੇ। ਔਰ ਦੇਖੋ, ਮੈਨੂੰ ਲੱਗਦਾ ਹੈ ਕਿ ਕੱਲ ਤੱਕ ਪ੍ਰੈਸ ਕਾਨਫਰੰਸਾਂ ਜਿਹੜੀਆਂ ਨੇ ਵੱਖ ਵੱਖ ਪਾਰਟੀਆਂ ਦੀਆਂ ਸਾਹਮਣੇ ਆ ਜਾਣੀਆਂ ਨੇ, ਨੁਮਾਇੰਦੇ ਇਹਨੂੰ ਕਿਸ ਤਰ੍ਹਾਂ ਲੈਂਦੇ ਨੇ।
0: ਬਿਲਕੁਲ ਜੀ ਮਨਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਜਿਹੜਾ ਹੈ ਜੀ ਲਿਸਨਰਸ ਨੂੰ ਜਿਹੜਾ ਜੀ ਚੋਣਾਂ ਦੇ ਨਤੀਜੇ ਦੇ ਨਾਲ ਅਪਡੇਟ ਕਰਨ ਦੇ ਲਈ। ਸੋ ਬਿਲਕੁਲ ਹੁਣ ਇੱਥੇ ਆਪਾਂ ਮਨਪ੍ਰੀਤ ਜੀ ਥੋੜੇ ਜਿਹੇ ਹੋਰ ਸਪੌਂਸਰਸ ਦੇ ਮੈਸੇਜ ਸ਼ੇਅਰ ਕਰਾਂਗੇ ਤੇ ਤਦ ਤੋਂ ਲੈਂਦੇ ਹਾਂ ਇਜਾਜ਼ਤ। ਸੋ ਗੁੱਡ ਨਾਈਟ ਮਨਪ੍ਰੀਤ ਜੀ।
1: ਜੀ ਗੁੱਡ ਨਾਈਟ।
0: ਬਿਲਕੁਲ ਜੀ, ਸੋ ਇਹ ਸੀਗੀ ਮਨਪ੍ਰੀਤ ਜੀ ਜਲੰਧਰ ਸਟੂਡੀਓ ਤੋਂ। ਸੋ ਬਿਲਕੁਲ ਜੀ, ਜਿੱਥੇ ਕਿਸੇ ਤੁਹਾਨੂੰ ਦੱਸਿਆ ਕਿ ਸੁਦੇਸ਼ ਕੁਮਾਰੀ ਜੀ ਵੀ ਜਿਹੜੇ ਜੀ ਇਸ ਵਾਰੀ ਤੀਆਂ ਦੇ ਮੇਲੇ ਤੇ ਪਹੁੰਚ ਰਹੇ ਆ, ਕਾਫੀ ਲੰਬੇ ਸਮੇਂ ਬਾਅਦ ਜਿਹੜੇ ਜੀ ਦੁਬਾਰਾ ਇਹ ਵਾਰੀ 24ਵੇਂ ਸਾਲ ਦੇ ਤੀਆਂ ਦੇ ਮੇਲੇ ਤੇ ਆ ਰਹੇ ਆ। ਸੋ ਇੱਕ ਪਿਆਰਾ ਜਿਹਾ ਗੀਤ ਉਹਨਾਂ ਦੀ ਆਵਾਜ਼ ਦੇ ਵਿੱਚ ਤੇ ਉਹਦੇ ਬਾਅਦ ਜਿਹੜੀਆਂ ਜੀ ਆਪਾਂ ਅਗਲੀ ਗੱਲਬਾਤ ਕਰਾਂਗੇ।

ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ, ਔਰ ਉਮੀਦ ਕਰਾਂਗੇ ਕਿ ਸਾਰੇ ਬਹੁਤ ਵਧੀਆ ਜਿਹੜੇ ਜੀ ਹੋਣਗੇ। ਔਰ ਨਾਲ ਦੀ ਨਾਲ ਬਿਲਕੁਲ ਜੀ, ਇੱਕ ਵਾਰੀ ਫਿਰ ਜਿਹੜਾ ਜੀ ਆਪਾਂ ਦੱਸ ਦਈਏ ਕਿ ਕੁਛ ਕਮੈਂਟ ਸਾਡੇ ਕੋਲ ਬੱਚੇ ਆ, ਤੁਸੀਂ ਜਾਂਦੇ ਜਾਂਦੇ ਮੈਂ ਤੀਆਂ ਦੀ ਜਾਣਕਾਰੀ ਜ਼ਰੂਰ ਦੇ ਦੇਵਾਂ। ਤੀਆਂ ਦਾ ਮੇਲਾ ਜਿਹੜਾ ਜੀ 24ਵੇਂ ਸਾਲ ਦਾ ਵਤਨੋ ਦੂਰ ਵੱਲੋਂ ਜਿਹੜਾ ਜੀ ਹਰ ਸਾਲ ਔਰਗਨਾਈਜ਼ ਕਰਾਇਆ ਜਾਂਦਾ, ਇਸ ਵਾਰੀ ਵੀ 21 ਜੂਨ ਨੂੰ ਜਿਹੜਾ ਜੀ ਇਹ ਹੋਵੇਗਾ ਅਤੇ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ ਹੋਣ ਜਾ ਰਿਹਾ ਹੈਗਾ ਆ। ਔਰ ਟਿਕਟ ਜਿਹੜੀ ਆ ਜੀ ਸਿਰਫ ਔਰ ਸਿਰਫ $30 ਦੀ ਕੀਮਤ 'ਤੇ ਹੈਗੀ ਆ। $30 ਦੇ ਵਿੱਚ ਤੁਸੀਂ ਜਿਹੜੇ ਜੀ ਐਡਵਾਂਸ ਟਿਕਟਸ ਲੈ ਸਕਦੇ ਆ megastarevents.com ਤੋਂ, megastarevents.com ਤੋਂ ਤੁਸੀਂ ਜਾ ਕੇ ਜਿਹੜੀਆਂ ਜੀ ਇਹ ਟਿਕਟਸ ਪਰਚੇਸ ਕਰ ਲੈਣੀਆਂ ਆ। ਜੇ ਲਿੰਕ ਚਾਹੀਦਾ ਹੈਗਾ ਆ ਤਾਂ ਵੀ ਗੱਲਬਾਤ 9057990999 'ਤੇ ਕੀਤੀ ਜਾ ਸਕਦੀ ਹੈਗੀ ਆ। ਸਟਾਲ ਰਿਲੇਟਡ ਇਨਕੁਆਇਰੀ ਕਰਨੀ ਆ ਜਾਂ VIP ਟਿਕਟ ਲੈਣੀ ਆ, ਬਿਲਕੁਲ ਜੀ VIP ਟਿਕਟ ਸਿਰਫ ਔਰ ਸਿਰਫ ਸਾਡੇ ਆਫਿਸ ਦੇ ਵਿੱਚੋਂ ਹੀ ਅਵੇਲੇਬਲ ਹੋ ਸਕਦੀ ਆ। ਸੋ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਟਿਕਟਸ ਜਿਹੜੀਆਂ ਜੀ ਦੱਸ ਦਿਓ ਕਿੰਨੀਆਂ ਚਾਹੀਦੀਆਂ, ਔਰ ਆਪਾਂ ਤੁਹਾਨੂੰ ਜਿਹੜਾ ਜੀ ਤੁਹਾਡੀ ਟਿਕਟ ਰੱਖ ਲਾਂਗੇ ਅਤੇ ਤੁਸੀਂ ਆਉਂਦੇ ਜਾਂਦੇ ਆਪਣੀ ਟਿਕਟ ਪਿੱਕ ਕਰ ਲੈਣਾ। ਪਰਫੋਰਮ ਕਰਨ ਜਿਹੜੇ ਜੀ ਜਿਹੜੇ ਸਿੰਗਰਸ ਅਸੀਂ ਦੱਸ ਚੁੱਕੇ ਹੈਗੇ, ਉਹਨਾਂ ਦੇ ਵਿੱਚੋਂ ਹੈਗੇ ਸੁਦੇਸ਼ ਕੁਮਾਰੀ, ਮੰਨਤ ਨੂਰ, ਮਾਸਟਰ ਸਲੀਮ ਅਤੇ ਹਰਜੀਤ ਹਰਮਨ ਜਿਹੜੇ ਜੀ ਪਰਫੋਰਮ ਕਰਨ ਆ ਰਹੇ ਹੈਗੇ ਆ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਸੋ ਕੋਈ ਵੀ ਗੱਲਬਾਤ ਕਰਨੀ ਆ, ਕੋਈ ਵੀ ਜਾਣਕਾਰੀ ਲੈਣੀ ਆ, ਨੰਬਰ 9057990999। ਸਟਾਲ ਰਿਲੇਟਡ ਵੀ ਜਿਹੜੇ ਜੀ ਅਸੀਂ ਸਟਾਲ ਬੁਕਿੰਗ ਵੀ ਜਿਹੜੀ ਜੀ ਹੁਣ ਓਪਨ ਕਰ ਦਿੱਤੀ ਹੈਗੀ ਆ, ਤੁਸੀਂ ਉਹਦੇ ਰਿਲੇਟਡ ਵੀ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਸੋ ਬਿਲਕੁਲ ਜੀ, ਔਰ ਵੀਕਐਂਡ ਜੀ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਵਧੀਆ ਰਹੋ, ਵੈਦਰ ਗੁੱਡ ਹੈ, ਆਪਣੀ ਫੈਮਿਲੀਜ਼ ਨਾਲ ਜਿਹੜਾ ਜੀ ਟਾਈਮ ਸਪੈਂਡ ਕਰੋ। ਸੋ ਆਪਾਂ ਦੁਬਾਰਾ ਮਿਲਦੇ ਹਾਂ ਜੀ ਮੰਡੇ ਨੂੰ ਅਤੇ ਹੋਰ ਜਿਹੜੀ ਜੀ ਤੀਆਂ ਦੀ ਜਾਣਕਾਰੀ ਦਿੰਦੇ ਰਹਾਂਗੇ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
3: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ 100 ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਪ

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਸਾਰੰਗ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਅੱਜ ਬੜਾ ਸਪੈਸ਼ਲ ਦਿਨ ਆ, ਫਰਾਈਡੇ ਦਾ ਦਿਨ ਆ ਅਤੇ ਸਮਰ ਦਸਤਕ ਦੇ ਚੁੱਕੀ ਆ, ਪਰ ਕਦੇ ਕਦੇ ਠੰਡ ਜੀ ਵੀ ਲੱਗਦੀ ਆ ਅਤੇ ਹੁਣ ਪੂਰਾ ਵਧੀਆ ਇਹ ਵੀਕਐਂਡ ਇੰਜੋਏ ਕਰਨ ਵਾਲਾ। ਅਤੇ ਇਸ ਸਮਰ ਦੇ ਵਿੱਚ ਸਮਰ ਡੀਲਾਂ ਲੈ ਕੇ ਅੱਜ ਰਾਜਵੀਰ ਜੀ ਪਹੁੰਚੇ ਹੋਏ ਨੇ ਗ੍ਰੈਂਡ ਹੋਮ ਫਰਨੀਚਰ 'ਤੇ। ਬਪਰਾਜ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਸੋ ਜਿਵੇਂ ਤੁਸੀਂ ਦੱਸਿਆ ਆ ਕਿ ਗ੍ਰੈਂਡ ਫਰਨੀਚਰ ਤੇ ਗ੍ਰੈਂਡ ਡੀਲ ਨੇ ਜਿਹੜੀਆਂ ਲੈ ਕੇ ਅਸੀਂ ਪਹੁੰਚ ਚੁੱਕੇ ਹਾਂ ਤੇ ਅੱਜ ਸਪੈਸ਼ਲ ਲਾਈਵ ਔਨ ਲੋਕੇਸ਼ਨ ਤੇ ਵੱਖਰੇ ਵੱਖਰੇ ਪ੍ਰਾਈਜ਼ ਨੇ ਜਿਹੜੇ ਉਹ ਤੁਹਾਨੂੰ ਮਿਲਣਗੇ। ਸੁਖੜੀ ਸਾਡੇ ਨਾਲ ਆ ਗਏ ਆ, ਇਹਨਾਂ ਤੋਂ ਪਹਿਲੀ ਐਂਟਰੀ ਦੇ ਵਿੱਚ ਪਹੁੰਚਦੇ ਹਾਂ ਭਾਜੀ ਜੀ, ਆਇਆਂ ਨੂੰ ਵੈਲਕਮ।
2: ਬਿਲਕੁਲ, ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ, ਬੜੇ ਦਿਨਾਂ ਦਾ ਸੁਨੇਹਾ ਦਿੰਦੇ ਆ ਰਹੇ ਸੀ ਵੀ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ। ਬਿਲਕੁਲ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ। ਜਿੱਥੇ ਵੀ ਤੁਸੀਂ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਐਡਰੈਸ ਇੱਕੋ ਹੀ ਪਾ ਲਓ, 6085 ਟੋਮਗਨ ਰੋਡ, 6685 ਟੋਮਗਨ ਰੋਡ ਨੂੰ ਪਰਿਵਾਰ ਜਿੱਦਾਂ ਯਾਦ ਰੱਖਣ। ਤੇ ਪੇਟੀ ਵਾਲੇ ਬੈੱਡ ਸੈੱਟ ਦੀ ਗੱਲਬਾਤ ਕਰਦੇ ਬੋਪਰਾ ਸਾਹਿਬ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਹੈੱਡਬੋਰਡ ਵੀ ਲੱਗੀ ਆ, ਫੁੱਟਬੋਰਡ ਵੀ ਲੱਗੀ ਆ ਤੇ ਪੇਟੀਆਂ ਵੀ ਬਣੀਆਂ ਹੋਈਆਂ।
1: ਕੋਈ ਇਹਦੇ ਕੁੰਡੇ 'ਚ ਕਿੱਧਰ ਗਏ, ਉਹ ਲੱਗਿਆ ਲਾ ਕੇ ਦਓਗੇ? ਲਾ ਕੇ
2: ਕੁੰਡੇ, ਸੋਨੇ ਰੰਗੇ ਕੁੰਡੇ ਲਾ ਕੇ ਦੇਵਾਂਗੇ। ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਸਟੋਰੇਜ ਪੇਟੀ ਵਾਲਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ। ਬੋਪਰਾ ਸਾਹਿਬ ਕਿੰਨੇ ਦਾ ਟੈਗ ਲੱਗਾ?
1: 1899।
2: ਨਾ 1800, ਨਾ 1500, ਨਾ 1200, ਨਾ $1000, ਨਾ 900, ਨਾ 800, ਨਾ 700, ਨਾ 600। ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਲੈ ਜਾਓ, 599 ਦਾ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ, 599, 599, 599 ਤੇ ਨਾਲ।
1: ਇੱਕ ਮਿੰਟ ਜੀ, 599 ਦਾ ਜੇ ਇਕੱਲਾ ਮੈਟਰਸ ਵੀ ਲੈਣ ਜਾਓ, ਉਹ ਨਹੀਂ ਆਉਂਦਾ ਹੈਗਾ, 599 ਦਾ ਨਹੀਂ ਆਉਂਦਾ ਹੈਗਾ,
2: ਨਹੀਂ
1: ਇਹ ਤੁਸੀਂ ਸਾਰੇ ਪੀਸ ਲਓਗੇ?
2: ਪੂਰਾ ਬੈਡਰੂਮ ਸੈੱਟ, ਪਿੱਟ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, 599 ਦਾ ਤੇ ਨਾਲ ਤੋਹਫਾ, ਕੁਈਨ ਸਾਈਜ਼ ਦਾ ਮੈਟਰਸ, ਕੁਈਨ ਸਾਈਜ਼ ਦਾ ਮੈਟਰਸ, ਫ੍ਰੀ।
1: ਇੱਥੇ ਚੱਕ ਆ ਬਾਈ, 599 ਦੇ ਵਿੱਚ ਆਜ ਬਾਈ ਜੁੜੀ ਬਾਈ ਜੀ, ਇੱਕ ਮਿੰਟ, ਕੀ ਹਾਲ ਚਾਲ, ਠੀਕ ਠਾਕ ਹੋ? ਲਾਈਵ ਲਗੇ ਚੱਲ ਆ, ਦੇਖ ਦਾ ਪ੍ਰਾਈਸ ਕਿੰਨਾ ਲਿਖਿਆ ਹੋਇਆ,
2: 1899
1: 6085 ਟੋਮਕਨ ਰੋਡ ਤੇ ਗੱਡੀਆਂ ਕਮਾਲ ਹੋ ਗਿਆ। ਚਲਦੇ ਬੈਕ ਟੂ ਸਟੂਡੀਓ।

0: ਬਾਪ ਰਾਏ ਸਾਹਿਬ
1: ਜੀ ਸਰ,
0: ਡੀਲ ਬਣੀ ਜਾਂਦੀ ਆ?
2: ਬੈਡ ਵੀ ਬਹੁਤ ਸੋਹਣੇ ਇਹਨਾਂ
1: ਕੋਲ। ਅੱਛਾ ਮੈਂ ਇੱਕ ਖਾਸ ਗੱਲ ਦੱਸਾਂ ਵੀਰੇ, ਉਹਨਾਂ ਨੇ ਪਛਾਣ ਵੀ ਲਿਆ ਇਹਨਾਂ ਦਾ ਆਪਣਾ ਨਾ ਵੀਡੀਓਗ੍ਰਾਫੀ ਦਾ ਕੰਮ ਆਪਣਾ
3: ਸੋਲਡ ਆਊਟ ਦਾ ਪੱਟਾ ਮੇਲੇ ਲੈ ਜਾਂਦਾ। ਤੁਸੀਂ ਵੀ ਜਿੱਥੇ ਵੀ ਕਿਤੇ ਜੁੜੇ ਹੋਏ ਆ, ਇਹ ਡੀਲਾਂ ਬਹੁਤ ਜਰਨੀ ਲੈਣੀ ਆ। ਤੁਸੀਂ ਪਹੁੰਚ ਜਾਓ 86 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਉੱਪਰ ਹੈ ਸਾਹਿਬ।
1: ਚੱਲਦੇ ਆ ਬੈਕ ਟੂ ਸਟੂਡੀਓ। ਹਾਂਜੀ ਭਾਈ ਜੀ,
0: ਸਵੰਤ ਸਿੰਘ ਟੈਣਾ ਜੀ ਸਾਡੇ ਨਾਲ ਪੰਜਾਬ ਤੋਂ ਜੁੜ ਚੁੱਕੇ ਨੇ ਜੀ, ਤਾਜ਼ੀਆਂ ਖਬਰਾਂ ਲੈ ਕੇ।
1: ਟੈਣਾ ਸਾਹਿਬ ਜੀ ਆਇਆਂ ਨੂੰ ਵੈਲਕਮ, ਕੀ ਹਾਲ ਚਾਲ ਹੈ ਜੀ?
4: ਬੜੀ ਮਿਹਰਬਾਨੀ ਭਾਈ ਜੀ, ਬਹੁਤ ਬਹੁਤ ਚੜ੍ਹਦੀ ਕਲਾ ਜਿੰਦਾਬਾਦ ਜੀ, ਬਿਲਕੁਲ ਠੀਕ ਆ।
1: ਅੱਛਾ ਟੈਣਾ ਸਾਹਿਬ, ਅੱਛਾ ਇਹ ਖਬਰਾਂ ਦੇ ਨਾਲ ਹੋਰ ਕਿਹੜੇ ਕਿਹੜੇ ਵਿਸ਼ੇਸ਼ਣ ਲੱਗ ਜਿਵੇਂ ਇਹਨਾਂ ਨੇ ਕਿਹਾ ਹੈਰੀ ਭਾਈ, ਉਹਨਾਂ ਨੇ ਤਾਜ਼ੀਆਂ ਖਬਰਾਂ, ਗਰਮ ਖਬਰਾਂ, ਹੋਰ ਕਿਹੜੀ ਕਿਹੜੀ
0: ਚੋਣਵੀਆਂ ਖਬਰਾਂ, ਜਿਵੇਂ ਰਮਨ ਕੁਮਾਰ ਜੀ ਕਹਿੰਦੇ ਹੁੰਦੇ ਸੀ, ਪੇਸ਼ ਆ ਅੱਜ ਦੀਆਂ ਚੋਣਵੀਆਂ ਖਬਰਾਂ।
1: ਚੋਣਵੀਆਂ ਖਬਰਾਂ ਟੈਣਾ ਸਾਹਿਬ, ਹੋਰ ਵੀ ਕੁਝ ਹੁੰਦੀਆਂ ਨੇ?
4: ਹਾਂ ਬਾਈ ਜੀ, ਅਹਿਮ ਖਬਰਾਂ ਲਾ ਲਓ, ਚੋਣਵੀਆਂ ਖਬਰਾਂ ਲਾ ਲਓ, ਤਾਜ਼ੀਆਂ ਖਬਰਾਂ ਲਾ ਲਓ। ਇੱਕ ਨਾ ਖੁਸ਼ਵੰਤ ਸਿੰਘ ਦੀ ਕਿਤਾਬ ਸੀ, ਉਹਦੇ ਸੀਗਾ ਰਸਾਲਾ, ਰਸਾਲੇ ਦੇ ਵਿੱਚ ਉਹ ਇੱਕ ਡੱਬੀ ਛਾਪਦੇ ਹੁੰਦੇ ਸੀ, ਸਾਨੂੰ ਤੁਹਾਡੀਆਂ ਲਿਖਤਾਂ ਦੀ ਉਡੀਕ ਰਹੇਗੀ, ਗਈਆਂ ਤੇ ਚਿੱਠੀਆਂ ਲਿਖਤਾਂ ਦੇ ਲਈ ਸਾਡੇ ਰਸਾਲੇ ਵਿੱਚ ਕੋਈ ਥਾਂ ਨਹੀਂ ਹੈ।
1: ਬਹੁਤ ਖੂਬ, ਬਹੁਤ ਖੂਬ, ਕਿਆ ਕਿਆ ਬਾਤ ਆ, ਬਹੁਤ ਖੂਬ। ਸੋ ਟੈਣਾ ਸਾਹਿਬ, ਮੈਂ ਜਿਵੇਂ ਇਹ ਸੋਚਦਾ ਨਾ ਵੀ ਕਈ ਵਾਰ ਖਬਰ ਚਾਹੇ ਗਰਮ ਨਾ ਵੀ ਹੋਵੇ, ਇਹ ਵੀ ਡਿਪੈਂਡ ਕਰ ਦਿੰਦਾ ਕਿ ਠੰਡੀ ਖਬਰ ਨੂੰ ਵੀ ਪੱਤਰਕਾਰ ਗਰਮ ਕਰ ਦਿੰਦੇ ਆ ਕਈ ਵਾਰ।
4: ਹਾਂ ਬਾਈ ਜੀ, ਦੇਖੋ ਸੁਣਨ ਵਾਲੇ ਨੇ ਜਿਹੜੇ, ਉਹ ਸੁਣਨ ਵਾਲੇ ਜੀ ਓਦਾਂ ਦੇ ਹੀ ਆ ਬਹੁਤੇ, ਤੇ ਪੜ੍ਹਨ ਵਾਲੇ ਜੀ ਬਹੁਤੇ ਓਦਾਂ ਦੇ ਹੀ ਆ। ਇਹ ਨਾ ਅਸਲ ਦੇ ਵਿੱਚ ਦੌਰ ਬਹੁਤ ਫਾਸਟ ਹੋ ਗਿਆ, ਜਦੋਂ ਪਹਿਲਾਂ ਦੂਰਦਰਸ਼ਨ ਦਾ ਗੋਲਾ ਜਿਹਾ ਘੁੰਮਦਾ ਹੁੰਦਾ ਸੀਗਾ, ਡਲਾਉਂ ਡਲਾਉਂ ਡਲਾਉਂ ਕਰਦਾ, ਹੁਣ ਉਹ ਦੌਰ ਨੀ ਰਿਹਾ। ਹੁਣ ਤਾਂ ਇਹ ਆ ਵੀ ਵੱਡੇ ਵੱਡੇ ਟੀਵੀ ਚੈਨਲਾਂ ਦੇ ਉੱਤੇ 2 ਮਿੰਟ ਦੇ ਵਿੱਚ 50 ਖਬਰਾਂ, ਵੀ ਜਿਹੜੇ 10 ਸੈਕਿੰਡਾਂ ਦੇ ਵਿੱਚ, ਜਿਹੜਾ 50 ਸੈਕਿੰਡਾਂ ਦੇ ਵਿੱਚ ਇੱਕ ਹੈਡਲਾਈਨ ਬਿਆਨ ਕਰਨੀ ਆ,
1: ਫਿਰ ਉਹ ਗਰਮਾਂ ਗਰਮੀ ਖੁਦਕੁਸ਼ੀ ਕੀਤੀ ਹੈ, ਕਿੱਥੋਂ ਡਿਪੋਰਟ ਕੀਤਾ, ਕਿਹੜੇ ਪਿੰਡ ਨੇੜੇ ਦਾ ਸੀਗਾ, ਕੀ ਗੱਲਬਾਤ ਬਣੀ ਹੈ, ਕੋਈ ਉਹਦੀ ਖਬਰ ਜੀ?
4: ਇਹ ਬਾਈ ਜੀ ਲੁਧਿਆਣੇ ਤੋਂ ਖਬਰ ਆਈ ਆ, ਲੁਧਿਆਣੇ ਦਾ 35-36 ਸਾਲ ਦਾ ਨੌਜਵਾਨ ਹੈ, ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਦਾ ਨਾਂ ਹੈਗਾ ਸਾਹਿਲ। ਇਹ ਮਲੇਸ਼ੀਆ ਗਿਆ ਸੀ ਕੁਝ ਕੁ ਸਮਾਂ ਪਹਿਲਾਂ, ਪਤਾ ਨੀ ਕਿਹੜੇ ਕਾਰਨ ਕਰਕੇ ਮਲੇਸ਼ੀਆ ਦੇ ਵਿੱਚ ਉਹਨੂੰ ਡਿਪੋਰਟ ਕਰ ਦਿੱਤਾ ਗਿਆ, ABCD ਕੋਈ ਵੀ ਕਾਰਨ ਹੋਊਗਾ, ਮੈਨੂੰ ਕਾਰਨ ਬਾਰੇ ਨਹੀਂ ਪਤਾ। ਪਰ ਜਦੋਂ ਇਹਨੂੰ ਮਲੇਸ਼ੀਆ ਦੇ ਵਿੱਚ ਡਿਪੋਰਟ ਕਰਤਾ, ਦੇਸ਼ ਨੂੰ ਕਲਾ ਦੇਤਾ, ਇਹ ਵਾਪਸ ਇੱਥੇ ਆ ਗਿਆ, ਤਾਂ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਪਿਆ। ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਇਸ ਮੁੰਡੇ ਨੇ ਆਪਣੇ ਘਰ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਆ। ਇਹਦੀ ਲਾਸ਼ ਆ ਜਿਹੜੀ ਉਹ ਮੋਰਚਰੀ ਦੇ ਵਿੱਚ ਰੱਖੀ ਗਈ ਆ, ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ, ਲੋਕਾਂ ਦੇ ਵਿਹਣਿਆਂ ਦਾ ਸ਼ਿਕਾਰ ਹੋ ਗਿਆ ਸੀ, ਮਨ ਦੇ ਉੱਤੇ ਭਾਰ ਆ ਗਿਆ ਕਿ ਭਾਈ ਮੈਨੂੰ ਮਲੇਸ਼ੀਆ ਨੇ ਧੱਕਾ ਦਾ ਕੇ ਕੱਢਤਾ, ਇਸ ਕਰਕੇ ਭਾਈ ਇਹ ਅੱਜ ਖੁਦਕੁਸ਼ੀ ਦੇ ਰਾਹ ਦੇ ਉੱਤੇ ਪੈ ਗਿਆ, ਤੇ ਦੁੱਖ ਹੋਇਆ ਇਸ ਗੱਲ ਦੇ ਉੱਤੇ ਜੀ।
1: ਜੀ ਸੁਟਣਾ ਸਰ, ਇੱਕ ਯੋਗਰਾਜ ਹੋਣਾ ਦਾ ਪਿਛਲੇ ਦਿਨਾਂ ਦੇ ਵਿੱਚ ਹੀ ਨਾ ਵਿਵਾਦ ਜਿਹਾ ਆਇਆ ਸੀ, ਕਿਉਂਕਿ ਵਿਵਾਦ ਦਾ ਕਾਹਦਾ ਵਾ, ਡਾਇਲੋਗ ਜਿਹੜਾ ਉਹਨਾਂ ਨੇ ਇੱਕ ਬੋਲਿਆ, ਬੜਾ ਜਿਹੜਾ ਸੀਗਾ ਉਹ ਬੋਲਿਆ ਗਿਆ ਸੀਗਾ, ਤੇ ਸਾਰੀਆਂ ਜਿਹੜੀਆਂ ਤੁਸੀਂ ਇਹ ਕਹੋ ਕਿ ਸੂਝਵਾਨ ਹਸਤੀਆਂ ਸੀਗੀਆਂ ਜਾਂ ਲੋਕ ਆਮ ਵੀ ਸੀਗੇ, ਉਹ ਕਾਫੀ ਦੁਖੀ ਵੀ ਹੋਏ ਸੀ ਕਿ ਐਸੀ ਪਰਸਨੈਲਿਟੀ ਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਸੀ ਬੋਲਣੀਆਂ ਚਾਹੀਦੀਆਂ। ਹੁਣ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜੀ, ਕਿੱਦਾਂ ਕੀ ਅਪਡੇਟ ਆ ਉਹਦੀ?
4: ਹਾਂ ਬਿਲਕੁਲ ਜੀ, ਤਾਜ਼ਾ ਜਾਣਕਾਰੀ ਇਹ ਹੈ ਜੀ ਕਿ ਯੋਗਰਾਜ ਸਿੰਘ ਜਿਹਦੇ ਬਾਰੇ ਤੁਸੀਂ ਗੱਲ ਕੀਤੀ ਆ, ਲੁੱਖਾ ਫਿਲਮ ਆਈ ਸੀ ਲੁੱਖਾ, ਇਹ ਹੈਗੀ ਵੈਬ ਸੀਰੀਜ਼, ਇਹਦੇ ਵਿੱਚ ਯੋਗਰਾਜ ਸਿੰਘ ਨੇ ਕੁਝ ਕੁ ਗੰਦੇ ਬਿਆਨ ਦਿੱਤਾ, ਉਹਨੇ ਗੰਦੇ ਡਾਇਲੋਗ ਬੋਲੇ, ਜਿਹਦੇ ਕਰਕੇ ਰੌਲਾ ਬਹੁਤ ਵੱਡੇ ਪੱਧਰ ਤੇ ਪਿਆ ਕਿ ਉਹਨੂੰ ਇਵੇਂ ਨਹੀਂ ਸੀ ਬੋਲਣਾ ਚਾਹੀਦਾ। ਤੇ ਹੁਣ ਪਤਾ ਲੱਗਾ ਜੀ ਇਸ ਮਾਮਲੇ 'ਚ ਮੋੜ ਇਹ ਆਇਆ ਵੀ ਅੱਜ ਉਹਨੂੰ ਹਾਈ ਕੋਰਟ ਦੇ ਵੱਲੋਂ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਆ, ਕਿਉਂਕਿ ਯੋਗਰਾਜ ਸਿੰਘ ਦੇ ਉੱਤੇ ਇਸ ਡਾਇਲੋਗ ਦੇ ਕਰਕੇ ਔਰਤਾਂ ਦਾ ਅਪਮਾਨ ਕਰਨ ਦੇ ਕਰਕੇ ਤੇ ਪਰਚਾ ਦਰਜ ਹੋ ਗਿਆ ਸੀ ਤੇ ਉਹਨੇ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਉਹ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ ਅਦਾਲਤ ਨੇ ਤੇ ਫਿਰ ਇਹਨਾਂ ਦੇ ਵਕੀਲਾਂ ਨੇ ਲਾਈ ਸੀ ਪੰਜਾਬ ਤੇ ਰਹਿਣਾ ਚੰਡੀਗੜ੍ਹ ਦੇ ਵਿੱਚ ਹਾਈਕੋਰਟ ਦੇ ਵਿੱਚ ਅਰਜ਼ੀ ਤੇ ਅੱਜ ਉਸ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ ਤੇ ਕਾਨੂੰਨੀ ਕਾਰਵਾਈ ਨਹੀਂ ਹੋਊਗੀ ਇਹਨਾਂ ਦੇ ਉੱਤੇ ਪੁਲਿਸ ਇਹਨਾਂ ਨੂੰ ਗ੍ਰਿਫ਼ਤਾਰ ਨਹੀਂ ਕਰੂਗੀ।
5: ਸੋ ਅੱਛਾ ਜਿਹੜਾ ਤੁਸੀਂ ਕੱਲ ਚੋਣਾਂ ਦੀ ਗੱਲਬਾਤ ਕਰ ਰਹੇ ਸੀ ਕਿ ਵਾਹਵਾ ਝੜਪਾਂ ਵੀ ਹੋਈਆਂ ਸੀ ਵਾਹਵਾ ਕੁਛ ਹੋਇਆ ਸੀਗਾ ਉਹਨਾਂ ਦੇ ਨਤੀਜੇ ਤੁਸੀਂ ਕੱਲ ਕਿਹਾ ਸੀ ਕਿ ਭਲਕੇ ਹੋਣਗੇ ਨਤੀਜੇ ਆ ਗਏ ਆ ਤੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਮੋਹਰੀ ਰਹੀ ਆ ਤੇ ਭਾਜਪਾ ਫਾਡੀ ਰਹੀ ਆ ਉਧਰੋਂ ਬਿੱਟੂ ਹੁਣੀ ਕਹਿੰਦੇ ਆ ਕਿ ਭਾਈ ਆਮ ਆਦਮੀ ਪਾਰਟੀ ਵਾਲੇ ਨੇ ਕਪੜਾ ਕੀਤਾ ਹੋਣਾ ਕੋਈ ਤਾਂ ਵੋਟਾਂ ਵੱਧ ਲੈ ਗਏ ਤਾਂ ਜਿੱਤ ਗਏ ਆ ਤੁਸੀਂ ਕੀ ਕਹੋਗੇ?
4: ਦੇਖੋ ਬਾਈ ਜੀ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਨੂੰ ਵੱਧ ਸੀਟਾਂ ਮਿਲਣੀਆਂ ਸੀ ਵੱਧ ਵਾਰਡ ਮਿਲਣੇ ਸੀ ਕਿਉਂਕਿ ਇਹਨਾਂ ਦੀ ਸਰਕਾਰ ਆ ਜੇ ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਤਾਂ ਸ਼ਾਇਦ ਉਹਨਾਂ ਨੂੰ ਵੀ ਮੌਕਾ ਹੀ ਨਹੀਂ ਮਿਲਦਾ ਪਰ ਇਹ ਜੀ ਕਿ ਕਈ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਬੱਲੇ ਬੱਲੇ ਰਹੀ ਆ 900 ਪਲੱਸ ਵਾਰਡ ਇਹਨਾਂ ਦੀ ਝੋਲੀ ਦੇ ਵਿੱਚ ਪਏ ਆ ਦੂਜੇ ਨੰਬਰ ਦੇ ਉੱਤੇ ਕਾਂਗਰਸ ਆ ਤੀਜੇ ਨੰਬਰ ਤੇ ਆਜ਼ਾਦ ਆ ਚੌਥੇ ਨੰਬਰ ਤੇ ਅਕਾਲੀ ਆ ਪੰਜਵੇਂ ਨੰਬਰ ਤੇ ਭਾਜਪਾ ਜੇ ਹੁਣ ਗੱਲ ਕਰੀਏ ਰਾਜਾ ਵੜਿੰਗ ਦੀ ਆਪਣੇ ਹਲਕੇ ਦੇ ਵਿੱਚ ਯਾਨੀ ਕਿ ਗਿੱਦੜਬਾਹਾ ਦੇ ਵਿੱਚ ਉੱਥੇ ਮੇਰਾ ਖਿਆਲ ਵੀ 17 ਸੀਟਾਂ ਆਮ ਆਦਮੀ ਪਾਰਟੀ ਲੈ ਗਈ ਤੇ 2 ਤੇ ਸਿਰਫ ਅਕਾਲੀ ਦਲ ਨੂੰ ਜਿੱਤ ਮਿਲੀ ਆ ਧੂਰੀ ਦੇ ਵਿੱਚ ਭਗਵੰਤ ਮਾਨ ਦਾ ਜਲਵਾ ਚੱਲਿਆ ਬਰਨਾਲੇ ਦੇ ਵਿੱਚ ਅਮਨ ਅਰੋੜਾ ਦਾ ਚੱਲਿਆ ਸੁਲਤਾਨਪੁਰ ਲੋਧੀ ਦੇ ਵਿੱਚ ਇੰਦਰ ਪ੍ਰਤਾਪ ਦਾ ਚੱਲਿਆ ਰਾਣਾ ਇੰਦਰ ਪ੍ਰਤਾਪ ਦਾ ਤੇ ਰਾਣਾ ਗੁਰਜੀਤ ਦਾ ਕਪੂਰਥਲੇ ਚੱਲਿਆ ਚਮਕੌਰ ਸਾਹਿਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਜਲਵਾ ਚੱਲਿਆ ਸੋ ਇਸ ਤਰੀਕੇ ਦੇ ਵੇਰਵੇ ਆਏ ਆ ਫਾਜ਼ਿਲਕਾ ਦੇ ਵਿੱਚ ਬੀਜੇਪੀ ਨੇ ਬਾਜ਼ੀ ਮਾਰੀ ਆ ਕਈ ਥਾਵਾਂ ਤੇ ਆਧਾਰ ਜਿੱਤੇ ਆ ਕੁਝ ਥਾਵਾਂ ਤੇ ਕਾਂਗਰਸ ਦੇ ਅਕਾਲੀ ਵੀ ਜਿੱਤੇ ਆ ਮਤਲਬ ਇਹ ਜੀ ਕਿ ਇਹਨਾਂ ਵੋਟਾਂ ਤੋਂ ਬਾਅਦ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਜੀ ਕਿ ਹੁਣ ਗੱਡਿਆਂ ਤੇ ਬੈਠ ਕੇ ਜੇ ਵੋਟਾਂ ਪਾਉਂਗੇ ਉਹ ਨਹੀਂ ਪੈਣੀਆਂ ਉਧਰ ਰਵਨੀਤ ਬਿੱਟੂ ਨੇ ਗੱਲ ਕਹੀ ਆ ਕਿ ਚੋਣਾਂ ਲੜੀਆਂ ਨੇ ਲੁੱਟੀਆਂ ਗਈਆਂ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਉਵੇਂ ਨਹੀਂ ਲੁੱਟੀਆਂ ਕਦੇ ਜੇ ਹੋਈ ਜੇ ਕਿਸੇ ਤਰੀਕੇ ਨਾਲ ਪੱਛਮੀ ਬੰਗਾਲ ਲੁੱਟਿਆ ਜੀ
5: ਲੁੱਟਣ ਨੂੰ ਕਿਤੇ ਲੱਗੋ ਵਾਲੀਆਂ ਤੀਆਂ ਸੀਗੀਆਂ ਜੀ ਗੱਲ ਤਾਂ ਇਹੀ ਆ ਕਿ ਮੇਲਾ ਲੁੱਟ ਲਿਆ ਚੋਣਾਂ ਲੁੱਟ ਲਈਆਂ ਸੋ ਬਹੁਤ ਸਾਰੇ ਸ਼ਬਦ ਆ ਜਿਹੜੇ ਇੱਦਾਂ ਦੇ ਆ ਜਾਂਦੇ ਨੇ ਪਰ ਗੱਲ ਤੁਹਾਡੀ ਸਹੀ ਆ ਕਿ ਭਾਈ ਜਿਹੜੀ ਜਿਹੜੇ ਜਿੱਥੇ ਜਿੱਥੇ ਜਿੰਨੀ ਕਾਰਗੁਜ਼ਾਰੀ ਉਹਨਾਂ ਨੇ ਕੀਤੀ ਆ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਧਿਰ ਹੋਵੇ ਕਾਬਜ਼ ਤੇ ਉਹਦੇ ਜਿਤਨਾ ਬਹੁਤ ਜ਼ਿਆਦਾ ਚਾਂਸਸ ਬਣ ਜਾਂਦੇ ਆ ਟਾਣਾ ਸਾਹਿਬ ਜਾਂਦੇ ਜਾਂਦੇ ਇੱਕ ਚੀਜ਼ ਹੋਰ ਦੱਸਿਓ ਕਿ ਭਗਵੰਤ ਮਾਨ ਉਹਨਾਂ ਦੀਆਂ ਨਾ ਕਈ ਵਾਰ ਵੀਡੀਓ ਦੇ ਸਾਹਮਣੇ ਆਉਂਦੀਆਂ ਨੇ ਬੜੇ ਹਾਜ਼ਰ ਜਵਾਬ ਨੇ ਉਹ ਇਸ ਗੱਲ ਦੀ ਤਾਂ ਗੱਲ ਮੰਨਣੀ ਪੈਣੀ ਹੈ ਕਿ ਜਿੰਨੇ ਕੁ ਹਾਜ਼ਰ ਜਵਾਬੀ ਉਹਨਾਂ ਕੋਲੇ ਆ ਵੱਡੇ ਚੈਨਲਾਂ ਤੇ ਬੈਠੇ ਵੀ ਉਹ ਕਈ ਵਾਰ ਪੱਤਰਕਾਰ ਨੂੰ ਕਹਿੰਦੇ ਉਹ ਕਹਿੰਦੇ ਜੀ ਤੁਹਾਡੇ ਜਿਹੜੇ ਬੰਦੇ ਆ ਉਹ ਦੂਜੀ ਪਾਰਟੀ ਜਾਣ ਵਾਲੇ ਉਹ ਕਹਿੰਦਾ ਪਹਿਲਾਂ ਤੂੰ ਵੀ ਭਾਈ ਕਿਸੇ ਹੋਰ ਪਾਰਟੀ ਸੀਗਾ ਤੂੰ ਵੀ ਕਿਸੇ ਹੋਰ ਚੈਨਲ ਤੇ ਸੀ ਉਹਨਾਂ ਨੂੰ ਕਿਹੜਾ ਪਤਾ ਸੀ ਕਿ ਤੁਸੀਂ ਅੱਜ ਮੇਰੀ ਹੋਰ ਕਿਸੇ ਚੈਨਲ ਤੋਂ ਇੰਟਰਵਿਊ ਕਰੋਗੇ ਸੋ ਉਹਨਾਂ ਦੀ ਹਾਜ਼ਰ ਜਵਾਬੀ ਆ ਜਿਹੜੀ ਤੁਹਾਨੂੰ ਕੀ ਲੱਗਦਾ ਕਿ ਉਹ ਇੱਕ ਵੱਡਾ ਇੰਪੈਕਟ ਪਾਉਂਦੀ ਆ ਉਹਨਾਂ ਦੀ ਸਪੀਚ ਦੇ ਵਿੱਚ ਜਾਂ ਗੱਲਬਾਤ ਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਹਾਸੋਹੀਣੀਆਂ ਕਰ ਦਿੰਦੇ ਨੇ ਕਿ ਬੰਦੇ ਨੂੰ ਬੋਲਣ ਲਈ ਕੋਈ ਜਵਾਬ ਹੀ ਨਹੀਂ ਰਹਿੰਦਾ ਅੱਜ ਜੀ
4: ਦੇਖੋ ਬਾਈ ਜੀ ਇਹ ਤਾਂ ਗੱਲ ਸੱਚੀ ਆ ਵੀ ਭਗਵੰਤ ਮਾਨ ਦਾ ਤੋੜ ਕਟਾਕਸ਼ ਦੇ ਰੂਪ ਦੇ ਵਿੱਚ ਕੋਈ ਵੀ ਨਹੀਂ ਆ ਭਗਵੰਤ ਮਾਨ ਦੇ ਮੂਹਰੇ 20 ਬੰਦੇ ਹੋਣ 50 ਬੰਦੇ ਹੋਣ ਕਿਸੇ ਵੀ ਪਾਰਟੀ ਦੇ ਇੰਨੀ ਗੱਲ ਪੱਕੀ ਆ ਵੀ ਉਹ ਕਿਸੇ ਨੂੰ ਬੋਲਣ ਨਹੀਂ ਦਿੰਦਾ ਕਿਉਂਕਿ ਉਹਦੇ ਕੋਲ ਫੈਕਟ ਵੀ ਆ ਉਹਦੇ ਕੋਲ ਗੱਲ ਕਰਨ ਦਾ ਤਰੀਕਾ ਵੀ ਆ ਜੋਤ ਲਾਉਣ ਦਾ ਤਰੀਕਾ ਵੀ ਆ ਪਰ ਮੈਂ ਫਿਰ ਵੀ ਇਹ ਗੱਲ ਸੋਚਦਾ ਵੀ ਹਰ ਥਾਂ ਦੇ ਉੱਤੇ ਭਗਵੰਤ ਮਾਨ ਨੂੰ ਬੋਲ ਕੇ ਉੱਤਰ ਨਹੀਂ ਦੇਣਾ ਚਾਹੀਦਾ ਹੁਣ ਉਹ ਜਿੰਨੇ ਵੱਡੇ ਰੁਤਬੇ ਦੇ ਉੱਤੇ ਆ ਜਿਹੜੇ ਬਾਕੀ ਆਮ ਆਦਮੀ ਪਾਰਟੀ ਵਾਲੇ 94 ਹੋਰ ਹੈਗੇ ਆ ਉੱਤਰ ਦੇਣ ਨੂੰ ਉਹ ਰੱਖ ਲੈਣੇ ਚਾਹੀਦੇ ਭਗਵੰਤ ਮਾਨ ਕੰਮ ਦੀ ਗੱਲ ਨਹੀਂ ਮੂੰਹ ਦੇ ਵਿੱਚੋਂ ਕੱਢਿਆ ਕਰੇ ਹੁਣ ਸਮੇਂ ਦੀ ਲੋੜ ਇਹ ਹੈ
0: ਟੈਨਾ ਸਾਹਿਬ ਇੱਕ ਮੇਰਾ ਵੀ ਅਖੀਰ ਦੇ ਉੱਤੇ ਕੁਐਸਚਨ ਆ SIR ਦਾ ਬੜਾ ਰੌਲਾ ਪੈ ਰਿਹਾ ਕਈ ਲੋਕ ਕਹਿ ਰਹੇ ਨੇ ਕਿ ਭਾਈ ਗੱਲ ਤਾਂ ਸਹੀ ਆ ਕਿ ਜੇ ਕਿੰਨੇ ਬੰਦੇ ਬਾਹਰਲੇ ਦੇਸ਼ਾਂ 'ਚ ਬੈਠੇ ਨੇ ਵੋਟਾਂ ਦਾ ਮਿਸਯੂਜ਼ ਹੁੰਦਾ ਤੇ ਜਾਂ ਫਿਰ SIR ਨੂੰ ਮਿਸਯੂਜ਼ ਵੀ ਕੀਤਾ ਜਾ ਸਕਦਾ
4: ਵੋਟਾਂ ਦੀ ਸੁਧਾਈ ਦਾ ਕੰਮ ਵੋਟਾਂ ਦੀ ਸੁਧਾਈ ਦੇ ਉੱਤੇ ਬੰਗਾਲ ਦੇ ਵਿੱਚ ਬਹੁਤ ਕੁਝ ਹੋਇਆ ਸਮੇਂ ਸਮੇਂ ਤੇ ਖ਼ਬਰਾਂ ਇਹ ਆਈਆਂ ਹੁਣ ਪੰਜਾਬ ਦੇ ਵਿੱਚ SIR 15 ਜੂਨ ਤੋਂ ਸ਼ੁਰੂ ਹੋਣੀ ਆ ਵਿਰੋਧੀ ਪਾਰਟੀਆਂ ਇਹ ਗੱਲ ਕਹਿੰਦੀਆਂ ਜੀ ਕਿ ਆਪਣਿਆਂ ਦੀਆਂ ਵੋਟਾਂ ਰੱਖ ਕੇ ਬਾਕੀਆਂ ਦੀਆਂ ਵੋਟਾਂ ਕੱਟ ਦਿੰਦੇ ਆ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਆ ਕਿ ਚੋਣ ਕਮਿਸ਼ਨ ਦੇ ਕੋਲੇ ਅਧਿਕਾਰ ਹਨ ਵੋਟਾਂ ਦੀ ਸੁਧਾਈ ਦੇ ਸੋ ਪੰਜਾਬ ਦੇ ਵਿੱਚ ਇਹਦੇ ਬਾਬਤ ਕੀ ਨੈਰੇਟਿਵ ਬਣਦਾ ਪੰਜਾਬ ਦੇ ਵਿੱਚ ਕੀ ਕੁਛ ਹੁੰਦਾ ਇਹ ਤਾਂ ਚਲੋ 15 ਜੂਨ ਤੋਂ ਬਾਅਦ ਪਤਾ ਲੱਗੂਗਾ ਪਰ ਪੰਜਾਬ ਦੇ ਵਿੱਚ ਵੀ ਪਤਾ ਲੱਗਾ ਜੀ ਪ੍ਰੀ ਜਿਹੜੀਆਂ ਉਹ SIR ਪ੍ਰੀ SIR ਜਿਹੜੀ ਉਹਦੇ ਵਿੱਚ ਪਤਾ ਲੱਗਾ ਵੀ ਲੱਖਾਂ ਵੋਟਾਂ ਜਿਹੜੀਆਂ ਉਹ ਇਸ ਸੂਚੀ ਦੇ ਵਿੱਚ ਪੈ ਰਹੀਆਂ ਜਿਹਦੇ ਵਿੱਚ ਵੋਟਾਂ ਕੱਟੀਆਂ ਜਾਣੀਆਂ। ਕੋਈ ਬਾਹਰ ਗਿਆ, ਕਿਸੇ ਦਾ ਪਤਾ ਗਲਤ ਆ, ਕਿਸੇ ਦੀਆਂ ਦੋ ਵੋਟਾਂ ਬਣੀਆਂ, ਕਿਸੇ ਦੇ ਨਾਂ ਦੇ ਸਪੈਲਿੰਗ ਗਲਤ ਆ, ਕਿਸੇ ਦਾ ਕੋਈ ਕਾਰਨ ਆ, ਕਿਸੇ ਦਾ ਕੋਈ ਕਾਰਨ ਆ ਜੀ।
5: ਮੈਂ
4: ਨਾ ਜੀ ਦੇਖੋ, ਜਿੱਥੇ ਸਾਡੇ ਗ੍ਰੈਂਡ ਫਰਨੀਚਰ ਵਾਲੇ ਵੀਰਾਂ ਨੇ ਜੇ ਪੇਸ਼ਕਸ਼ ਕਰੀ ਦਿੱਤੀ ਆ ਤਾਂ ਬਹੁਤ ਧੰਨਵਾਦ ਇਹਨਾਂ ਦਾ। ਮੈਂ ਹੁਣ ਅਗਲੇ ਹਫਤੇ ਮੈਂ ਉਹਦੇ ਤੇ ਬੈਠ ਕੇ ਖਬਰਾਂ ਪੜ੍ਹ ਦਿੰਦਾ ਤੇ ਹੁਣ ਭੇਜ ਦੇਣਗੇ,
6: ਰਿਕਲਾਈਨਰ ਭੇਜਾਂਗੇ ਰਟੈਣਾ ਸਾਹਿਬ, ਤੁਹਾਨੂੰ ਵੀ ਕੰਫਰਟੇਬਲ ਹੋ ਕੇ ਬਹਿ ਕੇ ਪੜਿਓ।
0: ਸ਼ੁਕਰੀਆ ਜੀ। ਸੋ ਕੁਰਸੀ ਚਾਹੀਦੀ ਆ ਵੀ ਪੰਜਾਬ ਦੇ ਵਿੱਚ ਤਾਂ ਹਰ ਬੰਦਾ ਕੁਰਸੀ ਦੇ ਪਿੱਛੇ ਆ। ਬਬਰਾ ਸਾਹਿਬ, ਕੁਰਸੀਆਂ, ਚੇਅਰਾਂ, ਡਾਇਨਿੰਗ ਟੇਬਲ, ਸੋਫਿਆਂ ਤੇ ਡੀਲਾਂ ਹੋਣ ਤਾਂ ਫਿਰ ਇਸ ਤੋਂ ਬਾਅਦ ਮੁੰਨਾ ਗੱਲਬਾਤ ਕਰਾਂਗੇ।
5: ਬਹੁਤ ਬਹੁਤ ਧੰਨਵਾਦ। ਕਿਉਂ ਬਾਈ ਜੀ ਬਹੁਤ ਏਦਾਂ?
0: ਡੀਲਾਂ ਦੀ ਬਿਲਕੁਲ ਗੱਲਬਾਤ ਬਣ ਗਈ। ਬਸ ਹੁਣ ਇਹ ਡੀਲਾਂ ਦੀ ਜਿਵੇਂ ਕਹਿੰਦੇ ਲੜੀ ਟੁੱਟਣੀ ਨਹੀਂ ਚਾਹੀਦੀ, ਅਗਲੇ ਲਿੰਕਾਂ ਦੇ ਵਿੱਚ ਹੋਰ ਜਿਹੜੀਆਂ ਚੱਕਵੀਆਂ ਡੀਲਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅੱਗੇ ਚੱਲ ਕੇ ਤੁਹਾਨੂੰ ਮੇਲੇ ਬਾਰੇ ਵੀ ਅਪਡੇਟ ਦੇਵਾਂਗੇ, ਮੋਨਾ ਜੀ ਨਾਲ ਵੀ ਗੱਲਬਾਤ ਕਰਨ ਲੱਗੇ ਹਾਂ। ਅਤੇ ਇੱਕ ਸੁਨੇਹਾ ਵੈਸਟ ਵਾਲੇ ਪਰਿਵਾਰਾਂ ਲਈ ਜ਼ਰੂਰ ਆ, ਜਿਹੜੇ ਲੰਡਨ, ਕਿਚਨਰ, ਕੈਂਬਰਿਜ, ਵੁੱਡਸਟਾਕ ਲੰਡਨ ਦੇ ਵਿੱਚ ਨੇ। ਸੋ ਦੋਸਤੋ, ਫਿਜ਼ੀਓਥੈਰੇਪੀ ਐਂਡ ਕੈਰੋ ਦਾ ਫ੍ਰੀ ਕੈਂਪ ਆ ਰਿਹਾ ਤੁਹਾਡੇ ਸ਼ਹਿਰ ਲੰਡਨ ਦੇ ਵਿੱਚ। ਐਡਵਾਂਸਡ ਮੋਸ਼ਨ ਫਿਜ਼ੀਓ ਐਂਡ ਮਸਾਜ ਜੋ ਕਿ ਪੌਂਡ ਮਿਲਸ ਐਂਡ ਕਮਿਸ਼ਨਰ ਰੋਡ ਦੇ ਉੱਤੇ ਨੇ। ਸੋ ਇੱਥੇ 14 ਜੂਨ ਨੂੰ ਸੰਡੇ ਵਾਲੇ ਦਿਨ 11 ਤੋਂ ਲੈ ਕੇ 5 ਵਜੇ ਤੱਕ ਫ੍ਰੀ ਇਲਾਜ ਕੀਤਾ ਜਾਊਗਾ। ਸੋ ਤੁਹਾਡੇ ਗੋਡੇ, ਗਿੱਟੇ, ਮੋਢੇ ਦੇ ਵਿੱਚ ਪੇਨ ਆ, ਬੈਕ ਪੇਨ ਆ, ਨੈਕ ਪੇਨ ਆ, ਸਰਵਾਈਕਲ ਪੇਨ ਆ, ਇਹਦਾ ਮੁਫਤ ਇਲਾਜ ਕੀਤਾ ਜਾਊਗਾ। 45 ਮਿੰਟ ਤੋਂ 1 ਘੰਟੇ ਦਾ ਸੈਸ਼ਨ ਹੁੰਦਾ ਜਿਹੜਾ ਕਿ ਬਿਲਕੁਲ ਫ੍ਰੀ ਹੋਵੇਗਾ ਤੁਹਾਡੇ ਲਈ, ਪਰ ਇਹਦੇ ਵਿੱਚ ਸਮਾਂ ਲਿਮਿਟਡ ਆ ਅਤੇ ਚਾਹ ਪਾਣੀ, ਲੰਗਰ, ਸਾਰਾ ਕਾਸੇ ਦਾ ਇੰਤਜ਼ਾਮ ਹੋਊਗਾ, ਪਰ ਸਪੋਟ ਲਿਮਿਟਡ ਨੇ। ਸੋ ਜੇ ਤੁਸੀਂ ਆਪਣਾ ਕੋਈ ਵੀ ਪੇਨ ਦਾ ਇਲਾਜ ਕਰਾਉਣਾ ਚਾਹੁੰਦੇ ਹੋ, ਕਾਲ ਕਰਕੇ ਰਜਿਸਟਰ ਜ਼ਰੂਰ ਕਰ ਲਓ। ਨੰਬਰ ਟੂ ਕਾਲ 905-226-0043, 905-226-0043, 905-226-0043, 905-226-0043, ਕਿਉਂਕਿ ਬਹੁਤੇ ਲੋਕਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ। ਮੋਨਾ ਜੀ ਨਾਲ ਜਦੋਂ ਵੀ ਗੱਲਬਾਤ ਹੁੰਦੀ ਆ, ਉਹ ਕਹਿੰਦੇ ਆ ਕਿ ਭਾਈ ਆਪਣੀ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ। ਹੁਣ ਮੋਨਾ ਜੀ ਸਾਡਾ ਲਾਈਨ 'ਤੇ ਜੁੜ ਚੁੱਕੇ ਨੇ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
7: ਥੈਂਕ ਯੂ ਸੋ ਮਚ ਹਰੀ ਜੀ। ਸਭ ਨਾਲੋਂ ਪਹਿਲਾਂ ਤੁਹਾਨੂੰ, ਰਾਜਵੀਰ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਮੋਨਾ ਜੀ, ਇਹ ਹੁੰਦਾ ਕਿ ਕਈ ਵਾਰ ਬੰਦਾ ਡਿੱਗੇ ਅੱਜ ਆ, ਕਈ ਸਾਲਾਂ ਬਾਅਦ ਉਹ ਪੇਨ ਦੁਬਾਰਾ ਸਟਾਰਟ ਹੋਣ ਲੱਗ ਜਾਂਦੀ ਹੈ। ਕਈ ਵਾਰ ਕੰਮ ਦੇ ਉੱਤੇ ਸੱਟ ਵੱਜ ਗਈ, ਕਈ ਵਾਰ ਖੇਡ ਦੇ ਤੋਂ ਸੱਟ ਵੱਜ ਗਈ, ਕੋਈ ਸਪੋਰਟਸ ਇੰਜਰੀ ਹੋ ਗਈ, ਡਰਾਈਵੇ ਤੇ ਬੰਦੇ ਤੋਂ ਸੱਟ ਵੱਜ ਗਈ। ਸੋ ਇਹ ਜਿਹੜੇ ਪੇਨ ਨੇ, ਇਹਦੇ ਵਿੱਚ ਇੰਸ਼ੋਰੈਂਸ ਪਾਲਿਸੀਆਂ ਕਿੰਨੀ ਕੁ ਹੈਲਪ ਕਰਦੀਆਂ ਨੇ, ਕਿਹੜੀ ਪਾਲਿਸੀ ਲੈਣੀ ਚਾਹੀਦੀ?
7: ਬਿਲਕੁਲ ਹੈਰੀ ਜੀ, ਇਹਨਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਜਿਹੜੀਆਂ ਡਰੱਗ ਐਂਡ ਡੈਂਟਲ ਪਲਾਨਸ ਹੁੰਦੇ ਨੇ, ਕਿਉਂਕਿ ਇਹ ਬਹੁਤ ਹੀ ਫੋਰਚੁਨੇਟ ਹੈ ਕਿ ਜੇ ਇਹਨਾਂ ਨੇ ਫ੍ਰੀ ਦੇ ਵਿੱਚ ਇਸ ਟਾਈਮ ਤੇ ਪ੍ਰੋਵਾਈਡ ਕਰ ਰਹੇ ਨੇ ਸਰਵਿਸ ਕੁਛ ਟਾਈਮ ਦੇ ਲਈ, ਪਰ ਅਦਰਵਾਈਜ਼ ਦੇਖੀਏ ਕਿ ਫਿਜ਼ੀਓਥੈਰੇਪੀ ਜਾਂ ਫਿਰ ਕਾਇਰੋ ਦੀ ਪ੍ਰੋਬਲਮ ਜਾਂ ਫਿਰ ਮੈਡੀਕੇਸ਼ਨ ਦੀ ਕਵਰੇਜ ਦੀ ਪ੍ਰੋਬਲਮ, ਹਰ ਇੱਕ ਪਰਸਨ ਦੀ ਇੱਕ ਫਸਟ ਰਿਕੁਆਇਰਮੈਂਟ ਆ ਜਾਂਦੀ ਹੈਗੀ ਕਿ ਇਹ ਚੀਜ਼ਾਂ ਸਾਡੀਆਂ ਜ਼ਰੂਰ ਕਵਰ ਹੋਣ। ਪਰ ਮੋਸਟ ਆਫ ਦਾ ਟਾਈਮ ਦੇਖਦੇ ਹੈਗੇ ਆ ਕਿ ਇਹਨਾਂ ਪੋਲਿਸੀਜ਼ ਦੇ ਵਿੱਚ ਜੇ ਤਾਂ ਸਾਨੂੰ ਜੋਬ ਤੋਂ ਗਰੁੱਪ ਪਲੈਨਸ ਹੈਗੇ ਆ, ਉਹਨਾਂ ਦੇ ਵਿੱਚ ਤਾਂ ਇਹ ਬੈਸਟ ਆਪਸ਼ਨ ਤੁਹਾਨੂੰ ਮਿਲ ਜਾਂਦੇ ਹੈਗੇ। ਗਰੁੱਪ ਡਰੱਗ ਐਂਡ ਡੈਂਟਲ ਪਲਾਨ ਦੇ ਵਿੱਚ ਤੁਹਾਨੂੰ ਕਵਰੇਜ ਵੀ ਮੈਕਸੀਮਮ ਮਿਲ ਜਾਂਦੀ ਹੈ, ਮੈਡੀਕੇਸ਼ਨ ਐਂਡ ਡੈਂਟਲ ਦਾ, ਫਿਜ਼ੀਓਥੈਰੇਪੀ ਦਾ ਮੈਕਸੀਮਮ ਕਵਰੇਜ ਮਿਲ ਜਾਂਦੀ ਹੈ। ਪਰ ਜਦੋਂ ਅਸੀਂ ਇਸ ਤਰੀਕੇ ਦੀ ਕਵਰੇਜ ਨਹੀਂ ਹੁੰਦੀ ਤਾਂ ਉਹਨਾਂ ਦੇ ਲਈ ਮੈਂ ਕਹੂੰਗੀ ਕਿ ਇਸ ਟਾਈਮ ਤੇ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਪਰਸਨ ਹੈਗੇ ਆ ਜਿਹਨਾਂ ਦੇ ਬਿਜ਼ਨਸਿਸ ਨੇ, ਚਾਹੇ ਉਹ ਬਿਜ਼ਨਸ ਦੇ ਵਿੱਚ 3 ਇੰਪਲੋਈਜ਼ ਕੰਮ ਕਰ ਰਹੇ, 4 ਇੰਪਲੋਈਜ਼, 10 ਇੰਪਲੋਈਜ਼, 20 ਇੰਪਲੋਈਜ਼, ਪਰ 3 ਇੰਪਲੋਈਜ਼ ਦੇ ਵਿੱਚ ਵੀ ਮੈਂ ਇਹ ਗੱਲ ਕਰਦੀ ਹੈਗੀ ਕਿ ਜਿਹੜਾ ਇੰਪਲੋਇਰ ਹੈਗੇ ਆ ਚਾਹੇ ਉਹ ਖੁਦ ਵੀ ਆਪਣੇ ਆਪ ਨੂੰ ਕਵਰ ਅਪ ਕਰ ਸਕਦੇ ਹੁੰਦੇ ਨੇ। ਜਿਵੇਂ ਕਿ ਕਈ ਵਾਰ ਹੁੰਦਾ ਕਿ ਅੱਜ ਕੱਲ੍ਹ ਫੈਮਿਲੀ ਬਿਜ਼ਨਸਿਸ ਆਪਾਂ ਦੇਖਦੇ ਹਾਂ, ਕਾਫੀ ਵਾਰ 2 ਬ੍ਰਦਰਸ ਇਕੱਠੇ ਕੰਮ ਕਰ ਰਹੇ ਆ, ਨਾਲ ਉਹਨਾਂ ਨੇ ਇੱਕ ਇੰਪਲੋਈ ਰੱਖਿਆ ਹੋਇਆ, ਜਾਂ ਫਿਰ ਕੋਈ ਫਾਦਰ ਐਂਡ ਸਨ ਕੰਮ ਕਰ ਰਹੇ ਹੈਗੇ, ਹੁਣ ਇੱਕ ਇੰਪਲੋਈ ਰੱਖਿਆ ਹੋਇਆ, ਇਹ 3 ਇੰਪਲੋਈਜ਼ ਕਾਲਡ ਹੁੰਦੇ ਨੇ ਐਜ਼ ਅ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ। ਸੋ ਉਹਨਾਂ ਦੇ ਲਈ ਵੀ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਅਸੀਂ ਅਸਾਈਨ ਕਰ ਸਕਦੇ ਹੁੰਦੇ ਹਾਂ। ਸੋ ਮੈਂ ਜ਼ਰੂਰ ਕਹੂੰਗੀ ਕਿ ਜੇ ਸਾਡੀ ਕਮਿਊਨਿਟੀ ਦੇ ਵਿੱਚ, ਸਾਡੇ ਲਿਸਨਰਸ ਦੇ ਵਿੱਚ ਕੋਈ ਵੀ ਪਰਸਨ ਇਸ ਤਰੀਕੇ ਦੇ ਬਿਜ਼ਨਸਿਸ ਰਨ ਕਰ ਰਹੇ ਨੇ, ਉਹਨਾਂ ਨੂੰ ਮੈਕਸੀਮਮ ਬੈਨੀਫਿਟਸ ਮਿਲ ਸਕਦੇ ਹੁੰਦੇ ਨੇ। ਗਰੁੱਪ ਦੇ ਵਿੱਚ ਇੱਕ ਹੋਰ ਬੈਨੀਫਿਟ ਇੱਕ ਆ ਜਾਂਦਾ ਹੈਗਾ, ਕਿਉਂਕਿ ਜਦੋਂ ਵੀ ਡਰੱਗ ਐਂਡ ਡੈਂਟਲ ਪਲਾਨਸ ਦੀ ਗੱਲ ਕਰਦੇ, ਜਿੱਦਾਂ ਤੁਸੀਂ ਕਿਹਾ ਕਿ ਪਹਿਲਾਂ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਚੱਲ ਰਹੀ ਹੈ, ਬਹੁਤ ਥੋੜੀਆਂ ਕੰਪਨੀਜ਼ ਹੁੰਦੀਆਂ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਡਰੱਗ ਪਲਾਨਸ ਦੇ ਵਿੱਚ ਕਵਰ ਕਰਦੀਆਂ ਨੇ, ਪਰ ਜੇ ਤੁਸੀਂ ਗਰੁੱਪ ਪਲਾਨਸ ਆਪਣੇ ਕ੍ਰੀਏਟ ਕਰਵਾਉਂਦੇ ਹੈਗੇ ਹੋ, ਨੋ ਮੈਟਰ ਤੁਹਾਡੇ ਕੋਈ ਕਿਚਨ ਕੈਬਿਨੇਟਸ ਦੀ ਸ਼ੋਪ ਹੈਗੀ ਆ, ਤੁਹਾਡੇ ਕੋਈ ਫਰਨੀਚਰ ਸ਼ੋਪ ਹੈਗੀ ਆ, ਤੁਹਾਡੀ ਕੋਈ ਗਰਾਜ ਓਨਰ ਹੈਗੇ ਹੋ, ਜਾਂ ਫਿਰ ਕੋਈ ਵੀ ਤੁਹਾਡੀ ਇਸ ਤਰੀਕੇ ਦੇ ਨਾਲ ਕੰਪਨੀ ਰਨ ਕਰ ਰਹੇ ਹੋ ਜਿੱਥੇ ਐਂਪਲੋਇਰ ਤੇ ਐਂਪਲੋਈ ਮਿਨੀਮਮ 3 ਇੰਪਲੋਈ ਜ਼ਰੂਰ ਹੋਣੇ ਚਾਹੀਦੇ ਹੈਗੇ, ਇੰਕਲੂਡਿੰਗ ਦ ਐਂਪਲੋਇਰ, ਤਾਂ ਅਸੀਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਰੁੱਪ ਡਰੱਗ ਐਂਡ ਡੈਂਟਲ ਪਲਾਨ ਅਸਾਈਨ ਕਰ ਸਕਦੇ ਹੁੰਦੇ ਹਾਂ। ਐਂਡ ਜਿਹੜੀਆਂ ਵੀ ਕਾਰਪੋਰੇਸ਼ਨ ਦੇ ਵਿੱਚ ਇਸ ਟਾਈਮ ਤੇ ਗਰੁੱਪ ਡਰੱਗ ਐਂਡ ਡੈਂਟਲ ਪਲਾਨ ਚੱਲ ਰਹੇ ਨੇ, ਮੈਂ ਉਹਨਾਂ ਨੂੰ ਵੀ ਜ਼ਰੂਰ ਮੈਸੇਜ ਦਊਂਗੀ, ਕਿਉਂਕਿ ਕਾਫੀ ਵਾਰ ਅਸੀਂ ਦੇਖਦੇ ਹਾਂ ਜਦੋਂ ਵੀ ਰਿਨਿਊਅਲਸ ਆਉਂਦੇ ਨੇ ਗਰੁੱਪ ਡਰੱਗ ਐਂਡ ਡੈਂਟਲ ਪਲਾਨ ਦੇ, ਹਰ ਸਾਲ ਤੁਹਾਡੇ ਰੇਟਸ ਦੇ ਵਿੱਚ ਮੋਸਟਲੀ ਫਰਕ ਪੈ ਜਾਂਦਾ ਡਿਪੈਂਡਿੰਗ ਅਪੋਨ ਦਾ ਕਲੇਮਸ, ਪਰ ਟਾਈਮ ਸ਼ਾਰਟ ਹੋਣ ਕਰਕੇ ਹਰੇਕ ਨੂੰ ਏਦਾਂ ਲੱਗਦਾ ਕਿ ਚਲੋ ਜੋ ਚੱਲ ਰਿਹਾ ਇਟਸ ਫਾਈਨ, ਲੈਟ ਇਟ ਗੋ ਲਾਈਕ ਦੈਟ, ਪਰ ਉਹਦੇ ਵਿੱਚ ਜ਼ਰੂਰ ਇੱਕ ਵਾਰ ਉਹਨੂੰ ਰਿਵਿਊ ਜ਼ਰੂਰ ਕਰਾਇਆ ਕਰੋ, ਤਾਂ ਕਿ ਜੇ ਹੋਰ ਕੋਈ ਕੰਪਨੀ ਤੁਹਾਨੂੰ ਬੈਟਰ ਆਪਸ਼ਨ ਦੇ ਰਹੀ ਹੁੰਦੀ ਹੈਗੀ ਹੈ, ਤਾਂ ਡੈਫੀਨੇਟਲੀ ਤੁਹਾਨੂੰ ਤੁਸੀਂ ਸੇਵਿੰਗਸ ਕਰ ਸਕਦੇ ਹੁੰਦੇ ਹੋ। ਇਸ ਤਰੀਕੇ ਦੀ ਅਸੀਂ ਦੋ ਕੰਪਨੀਜ਼ ਦੇ ਵਿੱਚ ਲਾਸਟ ਮੰਥ ਦੀ ਗੱਲ ਕਰਾਂ ਤਾਂ ਦੋ ਕੰਪਨੀਜ਼ ਇਸ ਤਰੀਕੇ ਦੇ ਨਾਲ ਪਲਾਨ ਰਿਵਿਊ ਕੀਤੇ ਸੀ ਜਿਨ੍ਹਾਂ ਦੇ ਥਾਊਜ਼ੈਂਡਸ ਆਫ ਡਾਲਰਸ ਐਵਰੀ ਈਅਰ ਬਚ ਰਹੇ ਨੇ ਹੁਣ। ਸੋ ਮੈਂ ਜ਼ਰੂਰ ਕਹੂੰਗੀ ਕਿ ਆਪਣੇ ਜਿੰਨੀਆਂ ਵੀ ਕਾਰਪੋਰੇਸ਼ਨਸ ਕੋਈ ਬਿਜ਼ਨਸ ਓਨਰਸ ਹੈਗੇ ਆ ਉਹ ਵੀ ਜੇ ਸੁਣ ਰਹੇ ਨੇ, ਗਰੁੱਪ ਡਰੱਗ ਐਂਡ ਡੈਂਟਲ ਪਲਾਨ ਦੀ ਜ਼ਰੂਰਤ ਹੈਗੀ ਹੈ, ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ, ਤਾਂ ਡੈਫੀਨੇਟਲੀ ਅਸੀਂ ਤੁਹਾਨੂੰ ਹੈਲਪ ਆਊਟ ਕਰ ਸਕਦੇ ਹਾਂ। ਵਰਕਿੰਗ ਐਜ਼ ਅ ਬ੍ਰੋਕਰ ਤੁਹਾਨੂੰ ਬੈਸਟ ਕਵਰੇਜ ਲੋਐਸਟ ਪ੍ਰੀਮੀਅਮਸ ਦੇ ਨਾਲ ਦਵਾ ਸਕਦੇ ਹਾਂ। ਜ਼ਰੂਰ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਜੀ 416-509-1509। ਦਿਸ ਇਜ਼ ਮੋਨਾ ਮੈਂਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509।
0: 416-509-1509 ਮੋਨਾ ਇਹਨੂੰ ਕਾਲ ਕਰ ਸਕਦੇ ਹੋ। ਲਾਈਫ ਕ੍ਰਿਟੀਕਲ ਡਿਸਬਿਲਿਟੀ ਜਾਂ ਜਿਹੜੇ ਬਿਜ਼ਨਸ ਇੰਸ਼ੋਰੈਂਸ ਲਈ ਕਈ ਵਾਰ ਟਰੱਕਾਂ ਵਾਲਿਆਂ ਲਈ ਵੀ ਬਹੁਤ ਲੋੜ ਹੁੰਦੀ ਆ ਕਿ ਬੰਦਾ ਜਦੋਂ ਵੀ ਜੇ ਤੁਸੀਂ ਬਾਹਰਲੇ ਸੂਬੇ ਦੇ ਵਿੱਚ ਜਾਂ ਫਿਰ ਯੂ ਐਸ ਵਿੱਚ ਅਕਸਰ ਟਰੈਵਲ ਕਰਦੇ ਰਹਿਣਾ ਚਾਹੁੰਦੇ ਹੋ ਤਾਂ ਇਹਨਾਂ ਕੋਲ ਬਹੁਤ ਸਾਰੇ ਪਲਾਨ ਨੇ। 416-509-1509 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੇ ਨਾਲ ਸਟੂਡੀਓ 'ਚ ਮਾਨ ਸਾਹਿਬ ਪਹੁੰਚੇ ਹੋਏ ਨੇ ਮੂਜ਼ ਬਲਾਈਂਡ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
8: ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਟੂਡੀਓ 'ਚ।
0: ਬਲਾਈਂਡਸ 'ਤੇ ਅੱਜ ਇੱਕ ਅਜਿਹੀ ਡੀਲ ਦਿਓ। ਪਹਿਲਾਂ ਤੁਹਾਡੇ ਬਲਾਈਂਡਸ ਬਹੁਤ ਘੈਂਟ ਨੇ ਜੀ, ਬਹੁਤ ਵਧੀਆ ਰਿਵਿਊ ਆ ਰਿਹਾ ਕਿਉਂਕਿ ਜੈਬਰਾ ਬਲਾਈਂਡਸ ਅੱਜ ਕੱਲ੍ਹ ਪੂਰੇ ਟ੍ਰੈਂਡ ਦੇ ਵਿੱਚ ਨੇ।
8: ਹਾਂਜੀ ਹਾਂ, ਜਿੱਦਾਂ ਤੋਂ ਆਪਾਂ ਜਾਣਦੇ ਹਾਂ ਕਿ ਅੱਜ ਕੱਲ੍ਹ ਜਿਵੇਂ ਜ਼ੈਬਰਾ ਬਲਾਈਂਡਸ ਸਾਰੀ ਚੀਜ਼ਾਂ ਨੂੰ ਰਿਪਲੇਸ ਕਰੀ ਜਾਂਦਾ, ਚਾਹੇ ਉਹ ਕੈਲੀਫੋਰਨੀਆ ਸ਼ਟਰ ਹੋਣ, ਚਾਹੇ ਉਹ ਫੋਕਸ ਬਲਾਈਂਡਸ ਹੋਣ, ਚਾਹੇ ਉਹ ਆਪਣੇ ਨੋਰਮਲ ਕਰਟਨ ਜਾਂ ਡਰੇਪਸ ਕਹਿ ਦਿੰਦੇ ਆਪਾਂ, ਉਹਨਾਂ ਨੂੰ ਸਾਰਿਆਂ ਨੂੰ ਰਿਪਲੇਸ ਕਰਕੇ ਅੱਜ ਕੱਲ੍ਹ ਗੋ ਟੂ ਚੀਜ਼ ਕਿਹੜੀ ਹੈ ਜੀ? ਜ਼ੈਬਰਾ ਬਲਾਈਂਡਸ ਆ। ਕਾਰਨ ਉਹਨਾਂ ਦੇ ਕੀ ਨੇ? ਪ੍ਰਾਈਵੇਸੀ ਕੰਟਰੋਲ ਆ, ਟੈਂਪਰੇਚਰ ਕੰਟਰੋਲ ਆ, ਲਗਜ਼ਰੀ ਲੁੱਕ ਤੁਹਾਡੇ ਕਾਰ ਨੂੰ ਦਿੰਦੇ ਨੇ, ਈਜ਼ੀ ਟੂ ਯੂਜ਼ ਆ ਅਤੇ ਈਜ਼ੀ ਟੂ ਯੂਜ਼ ਆ ਅਤੇ ਬਹੁਤ ਹੀ ਜ਼ਿਆਦਾ ਕਹਿ ਲਓ ਆਸਾਨੀ ਦੇ ਵਿੱਚ, ਕਿਉਂਕਿ ਉਹਨੇ ਤੁਹਾਡੇ ਵਿੰਡੋਜ਼ ਦੇ ਵਿੱਚ ਵਿੱਚ ਰਹਿਣਾ।
0: ਕੰਪੈਰੀਸ਼ਨ ਸਸਤੇ ਹੀ ਬਹੁਤ ਪੈਂਦੇ,
8: ਸਸਤੇ ਹੀ ਬਹੁਤ ਪੈਂਦੇ ਨੇ।
0: ਸੋ ਤੁਹਾਡੇ ਜਿਹੜੇ ਮੂਜ਼ ਬਲਾਈਂਡ ਆ ਇਹ ਤੁਸੀਂ ਕਿੱਥੋਂ ਮੰਗਵਾਉਂਦੇ ਹੋ?
8: ਇਹ ਮੰਗਵਾਉਂਦੇ ਨਹੀਂ, ਅਸੀਂ ਆਪ ਬਣਾਉਂਦੇ ਹਾਂ, ਕਸਟਮ ਮੈਜਰ ਕਰਕੇ ਤੁਹਾਡੀ ਵਿੰਡੋਜ਼ ਨੂੰ ਕਸਟਮ ਬਣਦੇ ਆ, ਜਿੰਨੀ ਆਪਣੀ ਵਿਡਥ ਅਤੇ ਆਪਣੀ ਲੈਂਥ ਹੋਏਗੀ।
0: ਸੋ ਵਿੰਡੋ ਦੇ ਅਕੋਰਡਿੰਗ ਸਾਈਜ਼ ਬ੍ਰੈਂਪਟਨ ਦੇ ਵਿੱਚ ਹੀ ਇੱਥੇ ਬਣਾ ਕੇ ਤੁਸੀਂ ਇੰਸਟਾਲ ਕਰੋਗੇ, ਕਿੰਨੇ ਦਿਨਾਂ 'ਚ ਇੰਸਟਾਲ ਕਰਦੇ
8: ਨੇ? ਨੋਰਮਲੀ 7-8 ਦਿਨ ਅਸੀਂ ਲੈਂਦੇ ਹਾਂ ਜੀ। ਵਧੀਆ ਜੋਬ ਨੂੰ ਥੋੜ੍ਹਾ ਜਿਹਾ ਟਾਈਮ ਚਾਹੀਦਾ ਹੁੰਦਾ, ਜੇ ਤੁਸੀਂ ਕਹੋਗੇ ਆਪਾਂ ਨੂੰ ਕੱਲ੍ਹ ਨੂੰ ਪਰਸ ਨੂੰ ਚਾਹੀਦੇ ਆ, ਤਾਂ ਉਹਦੇ ਵਿੱਚ ਕੁਆਲਿਟੀ ਨਹੀਂ ਰਹੇਗੀ।
0: ਕਲਰ ਚੋਇਸ ਵੀ ਹੈਗੀ?
8: ਕਲਰ ਚੋਇਸ ਸਾਡੇ ਕੋਲ 50 ਕਲਰ।
0: ਸੋ ਅੱਜ ਤੁਸੀਂ ਕਿਹਾ ਸੀ ਕਿ ਅੱਜ ਮੈਂ ਇੱਕ ਅਜਿਹੀ ਡੀਲ ਲੈ ਕੇ ਆਇਆ ਕਿ ਜਿਹਦੇ ਨਾਲ ਪੂਰਾ ਜਿਵੇਂ ਕਹਿ ਲਈਏ ਪਰ ਇਹ ਲਿਮਿਟਡ ਬੰਦਿਆਂ ਲਈ ਆ, ਸੋ ਕੀ ਡੀਲ ਹੈ ਇੱਕ ਵਾਰ ਤੁਸੀਂ ਆਜ ਮੋਹ ਦੱਸੋ।
8: ਓਕੇ ਜੀ, ਡੀਲ ਇਹ ਆ ਕਿ ਜਿੱਦਾਂ ਆਪਾਂ ਜ਼ੈਬਰਾ ਬਲਾਈਂਡਸ ਇੰਸਟਾਲ ਕਰਦੇ ਹਾਂ ਅਤੇ ਪ੍ਰਾਈਸ ਤਾਂ ਆਲਰੇਡੀ ਆਪਣਾ ਅਨਬੀਟੇਬਲ ਆ, ਆਪਣੀ ਜੀ ਟੀ ਏ ਦੇ ਵਿੱਚ ਤੁਸੀਂ ਕੰਪੇਅਰ ਕਰੋਗੇ ਤਾਂ ਕੁਆਲਿਟੀ ਵਰਕ, ਜੇ ਤੁਸੀਂ ਕੁਆਲਿਟੀ ਐਂਡ ਪ੍ਰਾਈਸ ਨੂੰ ਕੰਪੇਅਰ ਕਰੋਗੇ ਤਾਂ ਅਨਬੀਟੇਬਲ।
0: ਜਿਹੜਾ ਬੰਦਾ 5,000 ਬਣਦਾ ਤੁਸੀਂ 2,500-3,000 ਚ ਲਾ।
8: ਹਾਂਜੀ ਹਾਂਜੀ ਹਾਂਜੀ, ਪਲੱਸ ਉਹਦੇ ਨਾਲ ਨਾਲ ਲਿਮਿਟਡ ਡੀਲ ਹੈ ਜੀ ਇਹ, ਫਰਾਈਡੇ ਹੁਣ ਤੋਂ ਲੈ ਕੇ ਫਰਾਈਡੇ ਸੈਟਰਡੇ ਸੰਡੇ 3 ਦਿਨ ਵਾਸਤੇ ਜੇ ਸਾਨੂੰ ਕੋਈ ਕਾਲ ਕਰਦਾ, ਕੋਟੇਸ਼ਨ ਬੁੱਕ ਕਰਦਾ ਤੇ ਆਰਡਰ ਕਨਫਰਮ ਕਰਦਾ ਸਾਰੇ ਘਰ ਦੇ ਬਲਾਈਂਡਸ ਲਈ, ਜੇ ਸਾਡੇ ਨਾਲ ਤੁਸੀਂ ਆਰਡਰ ਕਨਫਰਮ ਕਰਦੇ ਹੋ ਤਾਂ ਤੁਹਾਡੇ ਘਰ ਦੀਆਂ ਸਾਰੀਆਂ ਵਿੰਡੋਜ਼ ਐਕਸਟੀਰੀਅਰ ਕਲੀਨ ਕੀਤੀਆਂ ਜਾਣਗੀਆਂ ਬਿਲਕੁਲ ਫਰੀ ਆਫ ਕੋਸਟ।
0: ਜੇ ਡਬਲ ਸਟੋਰੀ ਹੋਵੇ,
8: ਜੇ ਡਬਲ ਸਟੋਰੀ ਹੋਵੇ ਚਾਹੇ ਟ੍ਰਿਪਲ ਸਟੋਰੀ ਹੋਵੇ ਜੀ, ਪ੍ਰੋਫੈਸ਼ਨਲ ਬੰਦੇ ਆ ਕੇ ਕਲੀਨ ਕਰਨਗੇ, ਕੋਈ ਇਹ ਨਹੀਂ ਹੋਏਗਾ ਕਿ ਅਸੀਂ ਕਹਾਂਗੇ ਕੱਪੜਾ ਮਾਰ ਕੇ ਕਹਤੇ ਚਲੋ ਸਾਫ਼ ਹੋ ਗਈ ਵਿੰਡੋ। ਐਕਸਟੀਰੀਅਰ ਵਿੰਡੋ ਕਲੀਨਿੰਗ ਅਸੀਂ ਇਨਕਲੂਡ ਕਰ ਰਹੇ ਹਾਂ ਫਰੀ ਆਫ ਕੋਸਟ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਜ਼ੈਬਰਾ ਬਲਾਈਂਡਸ ਦਾ ਰੋਲਰ ਸ਼ੀਟ ਲਗਵਾਉਣ।
0: ਸੋ ਜ਼ੈਬਰਾ ਬਲਾਈਂਡਸ ਲੋ ਕੋਸਟ ਤੇ ਗਰੰਟੀ, ਵਰੰਟੀ
8: 5 ਸਾਲ ਦੀ ਵਰੰਟੀ ਹੈ ਜੀ।
0: 5 ਸਾਲ ਦੀ ਵਰੰਟੀ ਦੇ ਨਾਲ ਜਿਹੜਾ ਲੋ ਕੋਸਟ ਤੇ ਤੁਸੀਂ ਇੰਸਟਾਲੇਸ਼ਨ ਦਾ ਕੋਈ ਵੱਖਰਾ ਚਾਰਜ?
8: ਇੰਸਟਾਲੇਸ਼ਨ ਦੀ ਬਿਲਕੁਲ ਫਰੀ ਹੈ ਜੀ।
0: ਸੋ ਇੰਸਟਾਲੇਸ਼ਨ ਫਰੀ ਆ, ਪੂਰੇ ਘਰ ਦੀਆਂ ਬਲਾਈਂਡ ਲਵਾਉਣ ਤੇ ਐਕਸਟੀਰੀਅਰ ਵਿੰਡੋਜ਼ ਫਰੀ ਕਲੀਨ ਕਰ ਰਹੇ ਹੋ?
8: ਬਿਲਕੁਲ ਜੀ ਬਿਲਕੁਲ ਜੀ, ਡਬਲ ਸਟੋਰੇ ਘਰ ਆ, ਟ੍ਰਿਪਲ ਸਟੋਰੇ ਘਰ ਆ, ਬਿਲਕੁਲ ਫਰੀ ਆਫ ਕੋਸਟ ਐਕਸਟੀਰੀਅਰ ਵਿੰਡੋ ਕਲੀਨ।
0: ਇੱਥੇ ਬਣ ਗਈ ਗੱਲ ਵੀ, ਆਹ ਲਓ ਮੂਜ਼ ਬਲਾਈਂਡ ਦਾ ਨੰਬਰ, ਹੁਣੇ ਕਾਲ ਕਰਕੇ ਬੁੱਕ ਕਰ ਲਓ। ਨੰਬਰ ਟੂ ਕਾਲ 647-399-4646, 647-399-4646, 647-389-4646, 647-399-4646, 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ।
8: ਇਹ ਲਿਮਿਟਡ ਡੀਲ ਹੈ ਜੀ, ਤੁਸੀਂ ਫਰਾਈਡੇ ਸੈਟਰਡੇ ਸੰਡੇ ਇਹ 3 ਦਿਨਾਂ ਵਾਸਤੇ ਡੀਲ ਆ। ਜੇ ਤੁਸੀਂ ਸਾਡੇ ਨਾਲ ਬੁੱਕ ਕਰਦੇ ਹੋ ਸਿਰਫ 3, ਇਹ ਜੋ ਸਾਨੂੰ ਕਾਲ ਆਉਣਗੇ 3 ਦਿਨਾਂ ਦੇ ਵਿੱਚ ਉਹਨਾਂ ਨਾਲ ਹੀ ਇਹ ਡੀਲ ਹੈ।
0: ਬਹੁਤ ਕੁਆਲਿਟੀ ਵਾਲਾ ਕੰਮ ਆ, ਕੁਆਲਿਟੀ ਬਲਾਈਂਡਸ ਨੇ। 647-399-4646 ਤੇ ਸਾਡੇ ਨਾਲ ਦਲਜੀਤ ਜੀ ਜੁੜ ਚੁੱਕੇ ਨੇ। ਦਲਜੀਤ ਜੀ ਮੇਲਾ ਕਰਾ ਰਹੇ ਨੇ, ਮੇਲੇ ਦੀ ਕੀ ਆ ਪੂਰੀ ਅਪਡੇਟ? ਦਲਜੀਤ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
9: ਹਾਂਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਹੀ ਸੁਣਨ ਵਾਲਿਆਂ ਨੂੰ ਬੜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ। ਜਿਵੇਂ ਕਿ ਸਕਾਈਡਮ ਗਰੁੱਪ ਆਫ ਕੰਪਨੀ ਅੱਜ 21 ਸਾਲ ਤੋਂ ਲਗਾਤਾਰ ਆਪਣੇ ਸਕਾਈਡਮ ਗਰੁੱਪ ਆਫ ਕੰਪਨੀ ਵੱਲੋਂ ਮੇਲਾ ਕਰਾਇਆ ਜਾ ਰਿਹਾ ਹੈ ਤੇ ਲਗਾਤਾਰ ਕਰਾਇਆ ਜਾ ਰਿਹਾ ਹਰ ਮਹੀਨੇ ਇਹ ਮੇਲਾ। ਇਹ ਮੇਲਾ ਹੁੰਦਾ ਆਪਣੀ ਕਮਿਊਨਿਟੀ ਦਾ ਮਤਲਬ ਸਨਮਾਨ ਕਰਨ ਵਾਸਤੇ, ਕਮਿਊਨਿਟੀ ਦਾ ਧੰਨਵਾਦ ਕਰਨ ਵਾਸਤੇ ਕਰਾਇਆ ਜਾਂਦਾ ਹਰ ਸਾਲ, ਕਿਉਂਕਿ ਜਿੰਨਾ ਕਿ ਸਾਨੂੰ ਆਪਣੀ ਪੰਜਾਬੀ ਕਮਿਊਨਿਟੀ ਨੇ, ਇੰਡੀਅਨ ਕਮਿਊਨਿਟੀ ਨੇ, ਬਸ ਦੂਜੀਆਂ ਕਮਿਊਨਿਟੀਆਂ ਨੇ ਵੀ ਆਪਾਂ ਜਿੰਨਾ ਸਾਥ ਦਿੱਤਾ, ਇਸੇ ਕਰਕੇ ਹੀ ਅਸੀਂ ਇੱਥੇ ਅੱਜ ਕੱਲ੍ਹ ਇੰਨਾ ਕਾਮਯਾਬ ਹੋਏ ਹਾਂ। ਗੁਰੂ ਸਾਹਿਬ ਨੇ ਵੀ ਕਿਰਪਾ ਕੀਤੀ ਹੈ, ਬਹੁਤ ਕਮਿਊਨਿਟੀਆਂ ਦਿੱਤੀ ਹੈ, ਇਸ ਕਰਕੇ ਉਹਦਾ ਦੇਣ ਦੇਣ ਵਾਸਤੇ ਅਸੀਂ ਇੱਕ ਛੋਟਾ ਜਿਹਾ ਇੱਕ ਮੇਲਾ ਕਰਾਉਂਦੇ ਹੁੰਦੇ ਹਰ ਸਾਲ। ਇਹ ਕੱਲ ਜੋ ਸਨਿਚਰਵਾਰ ਸਵੇਰੇ 11 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਣਾ, ਲਗਾਤਾਰ ਸ਼ਾਮ ਤੱਕ ਚੱਲੂਗਾ। ਇਹਦੇ ਵਿੱਚ ਚਾਹ ਪਾਣੀ ਤੋਂ ਸ਼ੁਰੂ ਹੋ ਕੇ ਲੰਚ ਦਾ ਵੀ ਇੰਤਜ਼ਾਮ ਕੀਤਾ ਗਿਆ, ਤੇ ਨਾਲ ਬੱਚਿਆਂ ਦੇ ਵਾਸਤੇ ਵੀ ਪ੍ਰੋਗਰਾਮ।
0: ਮੈਂ ਮੇਲੇ ਦੀ ਟਿਕਟ ਤੇ ਪਾਰਕਿੰਗ ਬਾਰੇ ਵੀ ਜ਼ਰੂਰ ਦੱਸ ਦਿਓ ਜੀ, ਮੇਲੇ ਦੀ ਟਿਕਟ ਤੇ ਪਾਰਕਿੰਗ।
10: ਇਹਦੇ ਵਿੱਚ ਇੱਕ ਤਾਂ ਇਹ ਆ ਕਿ ਬੱਚਿਆਂ ਦੇ ਲਈ ਰਾਈਡਾਂ ਦਾ ਪ੍ਰਬੰਧ ਵੀ ਹੁੰਦਾ, ਜਿਹੜੀਆਂ ਬੱਚੇ ਨਾ ਖੇਡਦੇ ਆ, ਟੱਪਦੇ ਨੱਚਦੇ ਆ, ਉਹਦੇ ਲਈ ਅਲੱਗ ਪ੍ਰਬੰਧ ਆ। ਫਿਰ ਇੱਕ ਪਰਚੀਆਂ ਪਾਈਆਂ ਜਾਂਦੇ ਨੇ ਹਰੀ ਬਾਈ, ਉੱਥੇ ਨਾ ਜਾਣ ਸਕਦੇ ਤੁਸੀਂ ਪਰਚੀ ਪਾ ਦਿਓ, ਟਿਕਟ ਕੋਈ ਨੀ ਹੈ, ਕੋਈ ਵੀ ਟਿਕਟ ਨਹੀਂ। ਉਹ ਪਰਚੀਆਂ ਸ਼ਾਮ ਤੱਕ ਉਹ ਨਿਕਲ ਜਾਂਦੇ, ਵਿੱਚੋਂ ਵਿੱਚੋਂ ਕੱਢੀ ਜਾਂਦੀਆਂ ਪ੍ਰਾਈਜ਼, 10 ਹੁੰਦੇ ਨੇ ਪ੍ਰਾਈਜ਼ ਉਹਦੇ ਵਿੱਚ, ਕਿਤੇ ਸਾਈਕਲ ਵੀ ਹੁੰਦਾ, ਕਿਤੇ ਦੂਸਰਾ ਇਲੈਕਟ੍ਰਿਕ ਬਾਈਕ ਵੀ ਹੁੰਦੀ ਆ, ਕਿਤੇ ਕੋਈ ਮਾਈਕ੍ਰੋਵੇਵ ਵੀ ਹੁੰਦਾ, ਕਿਤੇ ਕੁਛ
9: ਮਤਲਬ
10: ਵੱਡਾ ਟੀਵੀ ਉਹ ਵੀ ਹੁੰਦਾ। ਸੋ ਬਹੁਤ ਸਾਰੇ ਪ੍ਰਾਈਜ਼ ਨੇ, ਜਿਹੜੇ ਕੈਸ਼ ਪ੍ਰਾਈਜ਼ ਵੀ ਬੱਚੇ ਨਿਕਲਦੇ ਆ, ਹੋਰ ਬਹੁਤ ਸਾਰੇ ਬੱਚਿਆਂ ਦੇ ਲਈ ਤਾਂ ਬਹੁਤ ਵਧੀਆ, ਤੇ ਫੈਮਿਲੀ ਦੇ ਨਾਲ ਜਲੇਬੀਆਂ ਦਾ ਪ੍ਰਬੰਧ ਹੁੰਦਾ, ਪਕੌੜੇ ਹੁੰਦੇ ਆ, ਕਈ ਵਾਰ ਪੂਰੀਆਂ ਛੋਲੇ ਹੁੰਦੇ ਆ ਅਲੱਗ ਤਰੀਕੇ ਦੇ। ਸੋ ਤੁਸੀਂ ਇੱਕ ਵਾਰ ਜਾਇਓ, ਕੋਈ ਵੀ ਟਿਕਟ ਨੀ। ਗੁਰਵਿੰਦਰ ਬਰਾੜ ਸਪੈਸ਼ਲੀ ਤੌਰ ਤੇ ਇੰਡੀਆ ਤੋਂ ਇਹਨਾਂ ਨੇ ਬੁਲਾਏ ਨੇ,
9: ਤੇ
10: ਉਹ ਇਹਨਾਂ ਨੇ ਬਹੁਤ ਕਮਾਲ ਦੇ ਗੀਤ ਦਿੱਤੇ ਆਪਣੀ ਇੰਡਸਟਰੀ ਨੂੰ, ਉਹਨਾਂ ਦਾ ਖੁੱਲਾ ਅਖਾੜਾ ਹੋਊਗਾ। ਸੋ ਇਹ ਇੱਕ ਕਸਟਮਰ ਐਪਰੀਸ਼ੀਏਸ਼ਨ ਵੀ ਆ। ਦਲਜੀਤ ਸਿੰਘ ਗੇਦੂ ਸਾਹਿਬ ਤੇ ਇਹਨਾਂ ਦੇ ਪਰਿਵਾਰ ਨੂੰ ਬਹੁਤ ਮੁਬਾਰਕਬਾਦ ਵੀ ਆ ਕਿ ਸਾਰੇ ਬੱਚੇ ਇਹਨਾਂ ਦੇ ਬੜੇ ਕਾਬਿਲ ਨੇ, ਤੇ ਇਹ ਆਪ ਬਹੁਤ ਇੱਥੇ ਵੀ ਤੇ ਇੰਡੀਆ ਦੇ ਵਿੱਚ ਵੀ ਬਹੁਤ ਬਹੁਤ ਬਹੁਤ ਮਿਹਨਤ ਕਰਕੇ ਆਪਣੇ ਬਿਜ਼ਨਸ ਨੂੰ ਜਿੱਥੇ ਤੱਕ ਇਹ ਲੈ ਕੇ ਗਏ ਬੁਲੰਦੀਆਂ ਤੇ, ਇਹਨਾਂ ਦੇ ਪਰਿਵਾਰ ਨੂੰ ਪਰਮਾਤਮਾ ਇਤਫਾਕ ਬਖਸ਼ੇ, ਇਸ ਤਰੀਕੇ ਨਾਲ ਕੰਮ ਕਰਦੇ ਰਹਿਣ। ਵੱਡੀ ਗੱਲ ਆ ਕਿ ਇਹ ਸਾਰਾ ਸਾਲ ਇਹ ਕਹਿੰਦੇ ਸਾਨੂੰ ਜਿਹੜੇ ਕਸਟਮਰ ਨੇ ਬਿਜ਼ਨਸ ਦਿੰਦੇ ਆ, ਤੇ ਅੱਜ ਦਾ ਦਿਨ ਕੱਲ ਦਾ ਦਿਨ ਜਾਣੀ ਜਿਹੜਾ ਹੈਗਾ ਉਹ ਕਸਟਮਰ ਲਈ ਆ। ਤੁਸੀਂ ਆਓ, ਫੂਡ ਇੰਜੋਏ ਕਰੋ, ਗੀਤ ਸੰਗੀਤ ਇੰਜੋਏ ਕਰੋ, ਬੈਠੋ ਤੇ ਮਿਲ ਕੇ ਜ਼ਰੂਰ ਜਾਇਓ ਜੀ। ਗਿੱਧ ਸਾਹਿਬ
9: ਹਾਂਜੀ, ਖਾਸ ਕਰਕੇ ਮੈਨੂੰ ਜੋ ਗੱਲਾਂ ਆ ਰਹੀਆਂ ਉਹਦੇ ਵਿੱਚ ਇਹ ਕਨਫਿਊਜ਼ਨ ਹੋ ਰਹੀ ਹੈ ਕੀ ਗੱਲ ਹੈ, ਇਸ ਵਾਰ ਸੰਡੇ ਨਹੀਂ ਕਰਵਾ ਰਹੇ? ਨਹੀਂ ਜੀ, ਇਸ ਵਾਰ ਸੰਡੇ ਨਹੀਂ ਹੈ, ਇੱਥੇ ਸ਼ਨੀਵਾਰ ਨੂੰ ਕਰਵਾ ਰਹੇ ਹਾਂ, ਕਿਉਂਕਿ ਇਹਦੇ ਕਈ ਕਾਰਨ ਹੈਗੇ। ਇੱਕ ਦੋ ਇੱਥੇ ਆਪਣੇ ਪ੍ਰੋਗਰਾਮ ਹੈ, ਕਮਿਊਨਿਟੀ ਦੇ ਪ੍ਰੋਗਰਾਮ ਹੈ ਕਰਕੇ ਅਸੀਂ ਇੱਥੇ ਸੈਟਰਡੇ ਪ੍ਰੋਗਰਾਮ ਰੱਖਿਆ, ਤੇ ਸਾਰਿਆਂ ਨੂੰ ਉੱਥੇ ਘੁੰਮਾ ਕੇ ਪਹੁੰਚਣ। ਇੱਕ ਜਿਹੜਾ ਸਾਡੀ ਸਟੈਪ ਵਾਲੀ ਸਾਡੀ ਸਟੈਪ ਡਰਾਈਵ ਦੇ ਉੱਤੇ ਜੋ ਟਰੱਕ ਵਾਲੀ ਲੋਕੇਸ਼ਨ ਹੈ, ਜਿੱਥੇ ਟਰੱਕਾਂ ਦੇ ਬੱਸਾਂ ਦਾ ਕੰਮ ਹੁੰਦਾ, ਉੱਥੇ ਅਸੀਂ ਮੇਲਾ ਲਾਉਣੇ ਆ। ਭਈ ਕਈਆਂ ਸਾਲਾਂ ਤੋਂ ਤੇ ਉੱਥੇ ਹੀ ਲੱਗਣਾ ਇਸ ਵਾਰੀ ਵੀ, ਤੇ ਜ਼ਰੂਰ ਸਾਰੇ ਜਿੰਨੇ ਵੀ ਕਰਾਉਣ ਵਾਲੇ ਆ ਭੈਣ ਭਰਾ ਉਹਨਾਂ ਨੂੰ, ਖਾਸ ਕਰਕੇ ਤੁਹਾਡੇ ਸਾਰੇ ਸਟਾਫ ਨੂੰ ਤੇ ਹੋਰ ਸਾਰੇ ਮੀਡੀਆ ਦੇ ਜਿੰਨੇ ਵੀ ਮੀਡੀਆ ਵਾਲਿਆਂ ਨੂੰ ਵੀ ਬੇਨਤੀ ਕੀਤੀ ਹੈ ਵੀ ਜ਼ਰੂਰ ਉੱਥੇ ਪਹੁੰਚੋ। ਇੰਨਾ ਕਹਿੰਦਾ ਮੈਂ ਧੰਨਵਾਦ ਕਰਦਾ।
11: ਬਹੁਤ ਧੰਨਵਾਦ।
9: ਕਿਸੇ ਨੇ ਕੋਈ ਕੰਟੈਕਟ ਕਰਨਾ ਹੋਵੇ, ਕੰਪਨੀ ਆ ਸਾਡਾ ਸਕਾਡੋ ਗਰੁੱਪ, ਕੰਪਨੀ ਦਾ ਨੰਬਰ 905-874-9878 ਤੇ ਮੇਰਾ ਪਰਸਨਲ ਨੰਬਰ ਹੈ 416-305-9878
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਜ਼ਰੂਰ ਇਸ ਮੇਲੇ 'ਚ ਆਪਣਾ ਸਮਾਂ ਕੱਢ ਕੇ ਦਸਤਕ ਦਿਓ, ਅਤੇ ਨਾਲ ਦੇ ਨਾਲ ਮੇਲੇ ਵਰਗਾ ਮਾਹੌਲ ਇਸ ਸਮੇਂ ਗ੍ਰੈਂਡ ਹੋਮ ਫਰਨੀਚਰ 'ਤੇ ਵੀ ਬਣਿਆ ਹੋਇਆ, ਅਤੇ ਬਾਈ ਜੀ ਆਉਣ ਦਿਓ ਇੱਕ ਇੱਦਾਂ ਦੀ
10: ਬਾਈ ਜੀ, ਬੜਾ ਗਰਮਾ ਗਰਮ ਮਾਹੌਲ ਬਣਿਆ ਹੋਇਆ, ਜਿਵੇਂ ਗਰਮਾ ਖਬਰ ਨੇ ਗਰਮਾ ਗਰਮ ਮਾਹੌਲ ਆ ਜਿਹੜਾ ਇੱਥੇ ਬਣਿਆ ਹੋਇਆ, ਗਰਮਾ ਗਰਮ ਡੀਲਾ ਹੈ, ਜਿਵੇਂ ਗਰਮ ਜਲੇਬੀਆਂ ਨਿਕਲਦੀਆਂ ਇਸ ਤਰੀਕੇ ਨਾਲ ਡੀਲਾ ਕੱਢ ਕੱਢ ਕੇ ਲੈ ਕੇ ਆਉਂਦੇ ਆ। ਸੋਫਾ ਦੇ ਦਿਓ ਬਾਈ ਜੀ,
12: ਬਿਲਕੁਲ ਬਾਈ ਜੀ, ਪਿਓਰ ਲੈਦਰ ਪਾਵਰ ਰਿਕਲਾਈਨਰ, ਪਿਓਰ ਲੈਦਰ ਪਾਵਰ ਰਿਕਲਾਈਨਰ, 3-seater ਸੋਫਾ, 2-seater ਲੈਫਟ ਸਾਈਡ, 3-seater ਸੋਫਾ, 2-seater ਲੈਫਟ ਸਾਈਡ, 5 ਪਾਵਰ ਰਿਕਲਾਈਨਰ ਤੇ ਪਲੱਸ ਪਿਓਰ ਲੈਦਰ, ਰੀਅਲ ਲੈਦਰ, ਡੰਕੇ ਦੀ ਚੋਟ ਤੇ ਕਹਿੰਦੇ ਆ ਕੇ ਚੈੱਕ ਕਰ ਲੈਣ ਪਰਿਵਾਰ, ਪਿਓਰ ਲੈਦਰ।
10: ਇਹਦਾ ਨਾਮ ਕਿਊਟੀ ਪਾਈ ਕਾਹਤੋਂ ਰੱਖਿਆ?
12: ਕਿਊਟੀ ਪਾਈ ਬਾਈ ਹੈ, ਛੋਟਾ ਜਿਹਾ ਸੋਹਣਾ ਜਿਹਾ, ਬਿਲਕੁਲ ਪਿਓਰ ਲੈਦਰ, ਤਾਂ ਪਾਵਰ ਰਿਕਲਾਈਨਰ ਤੇ ਕਲਰ ਬਹੁਤ ਪਿਆਰਾ, ਪਾਵਰ ਰਿਕਲਾਈਨਰ ਪਿਓਰ ਲੈਦਰ ਸੋਫਾ ਹੈਂਡ ਲਫਟ ਬਾਈ ਜੀ, ਮਾਰਕੀਟ 'ਚ $5,000 ਤੋਂ ਘੱਟ ਨਹੀਂ ਆਉਂਦਾ, ਪਰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਐਡਰੈਸ ਨੋਟ ਕਰ ਲਓ, 6885 ਟੋਮਕਨ ਰੋਡ, 6635 ਟੋਮਕਨ ਰੋਡ, 6885 ਟੋਮਕਨ ਰੋਡ ਦੇ ਉੱਪਰ ਆ ਜਾਓ, ਇੱਕੋ ਹੀ ਪਰਿਵਾਰ ਨੂੰ ਮਿਲਣਾ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, $5,000 ਜਿਹੜੀ ਕੀਮਤ ਸੀ ਨਾ, ਮੈਂ
10: ਹਾਂਜੀ
12: 1500 ਮੈਂ ਕਿਹਾ ਸੀ, 1600 ਰੁਪਏ ਚਾਹੀਦੇ, 1500 ਕਿਹਾ, ਪਰ ਹੁਣ ਤੁਹਾਡੀ ਗੱਲ ਸਰ 1500 ਤੋਂ ਵੀ ਘਟਾ ਦਿੱਤਾ, ਡਨ ਹੋ ਗਿਆ, ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਫਟ ਦੋਨੇ ਚੀਜ਼ਾਂ ਸਿਰਫ $1299, $1299, $1299
0: ਮਲਟੀਪਲ ਸਿਟੀ ਨੇ 30+ ਜਿਹੜੀਆਂ ਕਿ ਇਸ ਸਮੇਂ ਵਰਲਡ ਦੇ ਵਿੱਚ ਹੋਟੈਸਟ ਸਿਟੀ ਦੇ ਵਿੱਚ ਇੰਡੀਆ ਦੀ 30 ਸਿਟੀਜ਼ ਨੇ, ਕਿਉਂਕਿ ਗਰਮੀ ਉੱਥੇ ਬਹੁਤ ਪੈ ਰਹੀ ਹੈ ਅਤੇ ਬਹੁਤ ਸਾਰੇ ਸੱਜਣ ਨੇ, ਪੇਰੈਂਟਸ ਨੇ ਜਿਹੜੇ ਇਸ ਸਮਰ ਦੇ ਵਿੱਚ ਆਪਣੀਆਂ ਗਰਮੀ ਦੀਆਂ ਛੁੱਟੀਆਂ ਕੱਟਣ ਆ ਰਹੇ ਨੇ ਕੈਨੇਡਾ। ਸੋ ਜੇ ਕੈਨੇਡਾ ਆ ਰਹੇ ਨੇ ਤਾਂ ਬਿਸਟਰ ਇੰਸ਼ੋਰੈਂਸ ਜਾਂ ਸੁਪਰਵੀਜ਼ਨ ਇੰਸ਼ੋਰੈਂਸ ਚਾਹੀਦੀ ਹੈ, ਜਿਹਦੇ ਲਈ ਮੋਨਾ ਜੀ ਸਾਡੇ ਨਾਲ ਨੇ। ਮੋਨਾ ਜੀ, ਇੱਕ ਵਾਰੀ ਇਹ ਦੱਸੋ, ਬਿਸਟਰ ਵੀਜ਼ਾ ਇੰਸ਼ੋਰੈਂਸ ਅਤੇ ਟਰੈਵਲ ਇੰਸ਼ੋਰੈਂਸ ਕਿੰਨੀਆਂ ਕੁ ਜ਼ਰੂਰੀ ਨੇ?
7: ਬਿਲਕੁਲ ਹੈਰੀ ਜੀ, ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਜੇ ਖਾਸ ਕਰ ਵਿਜ਼ਟਰ ਇੰਸ਼ੋਰੈਂਸ ਸੁਪਰਵੀਜ਼ਾ ਇੰਸ਼ੋਰੈਂਸ ਦੀ ਗੱਲ ਕਰੀਏ। ਨੋ ਡਾਊਟ ਸੁਪਰਵੀਜ਼ਾ ਮੈਂਡੇਟਰੀ ਹੁੰਦੀ ਹੈ, ਹਰੇਕ ਪਰਸਨ ਆਉਣ ਵੇਲੇ ਜ਼ਰੂਰ ਕਰਵਾਉਂਦੇ ਨੇ, ਪਰ ਕਾਫੀ ਵਾਰ ਅਸੀਂ ਇਹ ਦੇਖਦੇ ਹੈਗੇ ਹਾਂ ਕਿ ਜਦੋਂ ਪੋਲਿਸੀ ਰਿਨਿਊ ਹੋਣ ਵਾਲੀ ਹੁੰਦੀ ਹੈਗੀ ਹੈ ਉਸ ਟਾਈਮ ਤੇ ਕਿਤੇ ਕਿਤੇ ਆਪਾਂ ਕਈ ਵਾਰ ਵਿਸਲੇ ਹੋ ਜਾਂਦੇ ਹਾਂ ਉਸ ਟਾਈਮ ਤੇ, ਕਈ ਵਾਰ ਆਪਾਂ ਸੋਚਦੇ ਹਾਂ ਕਿ ਚਲੋ ਇੱਕ ਅੱਧੇ ਦਿਨ 'ਚ ਕਰਵਾਉਂਦੇ ਹਾਂ, ਦੋ ਦਿਨਾਂ 'ਚ ਕਰਵਾਉਂਦੇ ਹਾਂ, ਪਰ ਉਹ ਜਿਹੜੇ ਗੈਪ ਹੁੰਦੇ ਹੈਗੇ ਕਵਰੇਜਿਸ ਦੇ ਵਿੱਚ ਕਈ ਵਾਰ ਬਹੁਤ ਹੀ ਵੱਡੀ ਲਾਇਬਿਲਟੀ ਕ੍ਰੀਏਟ ਕਰ ਸਕਦੇ ਹੁੰਦੇ ਨੇ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਇੱਥੇ ਜਿਹੜੇ ਮੈਡੀਕਲ ਟ੍ਰੀਟਮੈਂਟਸ ਹੈਗੇ ਆ, ਨੋ ਡਾਊਟ ਕਿ ਹੈਲਥ ਕਾਰਡ ਹੋਣ ਕਰਕੇ ਉਸਦੀ ਕੋਸਟ ਦਾ ਆਪਾਂ ਨੂੰ ਰਿਅਲਾਈਜ਼ ਤਾਂ ਨਹੀਂ ਹੁੰਦਾ ਹੈਗਾ, ਉਸੇ ਪਰਸਨ ਦੀ ਕੋਸਟ ਦਾ ਪਤਾ ਲੱਗਦਾ ਜਿਹਦੇ ਕੋਲ ਹੈਲਥ ਕਾਰਡ ਨਹੀਂ ਹੈਗੇ ਨੇ, ਪਰ ਉਹ ਬਹੁਤ ਹੀ ਜ਼ਿਆਦਾ ਹਾਈ ਹੈਗੇ ਆ, $3,000 to $3,500 ਇੱਕ ਦਿਨ ਦਾ ਖਰਚਾ ਪਲੱਸ ਟ੍ਰੀਟਮੈਂਟਸ। ਸੋ ਇਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਇੰਨਾ ਵੱਡੇ ਕਲੇਮਸ ਆਉਂਦੇ ਹੈਗੇ ਆ, ਅਸੀਂ ਕਈ ਵਾਰ ਦੇਖਦੇ ਹਾਂ ਕਿ 40,000, 50,000, 60,000 ਈਜ਼ਲੀ ਇਸ ਤਰੀਕੇ ਦੇ ਨਾਲ ਆ ਜਾਂਦੇ ਨੇ, ਐਂਡ ਬਹੁਤ ਵਾਰ ਅਨਫੋਰਚੁਨੇਟਲੀ ਕਿਤੇ ਕਿਤੇ ਜਿੱਥੇ ਵੀ ਮੈਂ ਦੇਖਦੀ ਹੈਗੀ ਹਾਂ ਕਿ ਕਿਤੇ ਕਿਤੇ ਜਿੱਥੇ ਅਵੇਅਰਨੈਸ ਦੀ ਕਮੀ ਰਹਿ ਜਾਂਦੀ ਹੈ, ਕੋਈ ਨਾ ਕੋਈ ਕਾਲ 10 ਦਿਨ ਦੇ ਵਿੱਚ ਇੱਕ ਜ਼ਰੂਰ ਹੈਰੀ ਜੀ ਇੱਦਾਂ ਦੀ ਆਉਂਦੀ ਹੈਗੀ ਜਿੱਥੇ ਉਹ ਕਹਿੰਦੇ ਨੇ ਕਿ ਹਾਂਜੀ ਤਬੀਅਤ ਖਰਾਬ ਹੋ ਗਈ ਹੈ, ਹੁਣ ਅਸੀਂ ਸੋਚ ਰਹੇ ਹਾਂ ਜਾਈਏ ਹੋਸਪਿਟਲ ਕਿ ਨਾ ਜਾਈਏ ਕਿਉਂਕਿ ਇੰਸ਼ੋਰੈਂਸ ਨਹੀਂ ਹੈਗੀ ਹੈ। ਸੋ ਉਸ ਟਾਈਮ ਬਹੁਤ ਹੀ ਵੱਡਾ ਰਿਸਕ ਫੈਕਟਰ ਲੈ ਰਹੇ ਹੁੰਦੇ ਹਾਂ ਕਿ ਇੱਕ ਪਰਸਨ ਦੀ ਜਾਨ ਦੇ ਨਾਲ ਅਸੀਂ ਇੱਕ ਸੋਚ ਰਹੇ ਹੁੰਦੇ ਹਾਂ ਕਿ ਜੇ ਕੱਲ੍ਹ ਨੂੰ ਉਸ ਪਰਸਨ ਨੂੰ ਕੁਛ ਹੋ ਜਾਵੇ ਤਾਂ ਕੀ ਹੋਏਗਾ। ਸੋ ਇਸੇ ਕਰਕੇ ਇਹੀ ਗੱਲ ਹੈਗੀ ਹੈ ਕਿ ਪਹਿਲਾਂ ਹੀ ਅਸੀਂ ਆਪਣੀ ਇੰਸ਼ੋਰੈਂਸ ਪਾਲਿਸੀ ਕਰਵਾਈ ਹੋਵੇ ਤਾਂ ਕਿ ਜੇ ਕੋਈ ਸਿਕਨੈਸ, ਕੋਈ ਇੰਜਰੀ, ਕਿਤੇ ਪੇਨ ਹੈਗਾ, ਕਿਤੇ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਹੈਗੀ, ਕੋਈ ਹੋਰ ਹੈਲਥ ਇਸ਼ੂ ਹੈਗੇ ਆ, ਤਾਂ ਤੁਹਾਨੂੰ ਉਸ ਟਾਈਮ ਸੋਚਣ ਦੀ ਜ਼ਰੂਰਤ ਹੀ ਤੁਹਾਡੇ ਕੋਲ ਵਿਜ਼ਿਟਰ ਇੰਸ਼ੋਰੈਂਸ ਹੋਣੀ ਹੈ, ਤੁਹਾਡੇ ਕੋਲ ਸੁਪਰਵੀਜ਼ਾ ਇੰਸ਼ੋਰੈਂਸ ਹੋਣੀ ਹੈ, ਤੁਹਾਨੂੰ ਪਤਾ ਕਿ ਉਸ ਦੇ ਨਾਲ ਜਿੰਨੇ ਵੀ ਹੋਸਪਿਟਲ ਐਕਸਪੈਂਸਿਸ ਹੋਣੇ ਉਹ ਆਪਣੇ ਆਪ ਕਵਰ ਹੋ ਜਾਣੇ ਹੈ, ਤਾਂ ਇਸ ਤਰੀਕੇ ਦੀਆਂ ਜਿਹੜੀਆਂ ਮੈਨੂੰ ਲੱਗਦਾ ਕਿ ਅਣਗਹਿਲੀਆਂ ਨੂੰ ਅਸੀਂ ਜ਼ਰੂਰ ਛੱਡੀਏ, ਐਂਡ ਜਿੱਥੇ ਅਸੀਂ ਇੰਨਾ ਖਰਚਾ ਏਅਰ ਟਿਕਟਸ 'ਤੇ ਉਹਨਾਂ ਦੇ ਰਹਿਣ 'ਤੇ ਉਹਨਾਂ ਦੇ ਘੁੰਮਾਉਣ ਫਿਰਾਉਣ 'ਤੇ ਲਗਾਉਂਦੇ ਹਾਂ, ਸੁਪਰਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਲੈ ਕੇ ਅਸੀਂ ਆਪਣੇ ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਜਾਂ ਰਿਲੇਟਿਵਸ ਨੂੰ ਨਹੀਂ ਪ੍ਰੋਟੈਕਟ ਕਰ ਰਹੇ, ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਰਹੇ ਹੁੰਦੇ ਹਾਂ, ਤਾਂ ਕਿ ਉਹ ਜਿਹੜਾ ਖਰਚਾ ਹੋਣਾ ਹੈਗਾ, ਜਿਹੜਾ ਵੀ ਕੋਈ ਮੈਡੀਕਲ ਐਮਰਜੈਂਸੀ ਦੇ ਰਿਲੇਟਿਡ ਐਕਸਪੈਂਸਿਸ ਹੋਣੇ ਆ, ਇੰਸਟੈਡ ਕਿ ਅਸੀਂ ਆਪਣੀ ਪੋਕਿਟ ਤੋਂ ਦੇਣ ਦੀ ਬਜਾਏ ਸਾਡੀ ਇੰਸ਼ੋਰੈਂਸ ਪਾਲਿਸੀ ਉਹ ਸਾਰਾ ਕੁਛ ਕਵਰ ਕਰੇਗੀ। ਇਸੇ ਤਰੀਕੇ ਦੇ ਦੇ ਨਾਲ ਟਰੈਵਲ ਇੰਸ਼ੋਰੈਂਸ ਆ ਵੀ ਸੇਮ ਚੀਜ਼ ਆ ਜਾਂਦੀ ਹੈਗੀ ਆ ਜੇ ਅੱਜ ਆਪਾਂ ਟਰੈਵਲ ਇੰਸ਼ੋਰੈਂਸ ਨਹੀਂ ਕਰਵਾਉਂਦੇ ਆਊਟ ਆਫ ਓਨਟੇਰੀਓ ਜਾ ਰਹੇ ਹਾਂ ਆਊਟ ਆਫ ਕੈਨੇਡਾ ਜਾ ਰਹੇ ਹਾਂ ਓਬਵੀਅਸਲੀ ਸਾਡੇ ਹੈਲਥ ਕਾਰਡ ਨੇ ਉੱਥੇ ਨਹੀਂ ਕਵਰ ਕਰਨਾ ਅਤੇ ਉੱਥੇ ਜੇ ਕੋਈ ਵੀ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਆਏ ਤਾਂ ਸਾਨੂੰ ਆਪਣੀ ਪੋਕਿਟ ਚੋਂ ਹੀ ਪੇ ਕਰਨੇ ਪੈਣੇ ਹੈ ਐਂਡ ਐਂਡਿੰਗ ਅਪ ਕਈ ਵਾਰ ਹੁੰਦਾ ਕਿ ਅਸੀਂ $20-25 ਦੀ ਟਰੈਵਲ ਇੰਸ਼ੋਰੈਂਸ ਕਰਵਾਉਣ ਦੇ ਵਿੱਚ ਇੰਨੇ ਕੁ ਕਈ ਵਾਰ ਸੋਚਦੇ ਹਾਂ ਕਿ ਕਈ ਲੋੜ ਨਹੀਂ ਪੈਣੀ ਅਸੀਂ ਹੈਲਦੀ ਹੀ ਹੈਗੇ ਹਾਂ ਕਈ ਵਾਰ ਉੱਥੇ ਕੋਈ ਇੱਦਾਂ ਦੀ ਸਿਕਨੈਸ ਕੋਈ ਆਟੋ ਐਕਸੀਡੈਂਟ ਹੋ ਗਿਆ ਕੋਈ ਇੰਜਰੀ ਹੋ ਗਈ ਹੈ ਤਾਂ ਉਸ ਟਾਈਮ ਤੇ ਕਈ ਵਾਰ ਥਾਊਜ਼ੈਂਡਸ ਆਫ ਡਾਲਰਸ ਲੱਗ ਜਾਂਦੇ ਨੇ ਸੋ ਮੇਕ ਸ਼ੋਰ ਕਰੀਏ ਕਿ ਅਸੀਂ ਇਹ ਜਿਹੜੀਆਂ ਮਿਸਟੇਕਸ ਹੈਗੀਆਂ ਦੂਜਿਆਂ ਦੀਆਂ ਮਿਸਟੇਕਸ ਜਿਹੜੀਆਂ ਪ੍ਰੀਵੀਅਸ ਮਿਸਟੇਕਸ ਆ ਉਹਨਾਂ ਤੋਂ ਲਰਨ ਕਰੀਏ ਤੇ ਉਹ ਇਹਨਾਂ ਨੂੰ ਨਾ ਰਿਪੀਟ ਨਾ ਕਰੀਏ ਸੋ ਦੈਟਸ ਆ ਮੇਨ ਥਿੰਗ ਮੈਨੂੰ ਲੱਗਦਾ ਤੇ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖੀਏ ਕਿ ਜਦੋਂ ਵੀ ਕਿਸੇ ਨੇ ਸਾਨੂੰ ਇੱਥੇ ਵਿਜ਼ਿਟ ਕਰਨ ਆਉਣਾ ਉਹਨਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਦੀ ਵਿਜ਼ਿਟਰ ਇੰਸ਼ੋਰੈਂਸ ਕਰਵਾਈ ਜਾਵੇ ਆਉਣ ਤੋਂ ਪਹਿਲਾਂ ਉਹਨਾਂ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਵਾਈ ਜਾਵੇ ਤਾਂ ਕਿ ਕੋਈ ਵੀ ਗੈਪ ਕੋਈ ਵੇਟਿੰਗ ਪੀਰੀਅਡ ਨਾ ਆਊਗਾ ਤੇ ਨਾਲ ਦੀ ਨਾਲ ਇੱਕ ਚੀਜ਼ ਜ਼ਰੂਰ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜ਼ਰੂਰ ਡਿਸਕਸ ਕੀਤੀਆਂ ਜਾਣ ਪੇਰੈਂਟਸ ਨੂੰ ਪੁੱਛ ਕੇ ਜ਼ਰੂਰ ਇੱਕ ਵਾਰ ਕਨਫਰਮ ਕੀਤਾ ਜਾਵੇ ਕਿ ਜੇ ਉਹਨਾਂ ਦੇ ਹੈਲਥ ਦੇ ਵਿੱਚ ਕੋਈ ਵੀ ਚੇਂਜਸ ਹੈਗੀਆਂ ਉਸ ਤਰੀਕੇ ਦੀ ਹੀ ਪੋਲਿਸੀ ਅਸੀਂ ਪ੍ਰੋਵਾਈਡ ਕਰੀਏ ਚਾਹੇ ਉਹ ਹਾਰਟ ਦੇ ਰਿਲੇਟਿਡ ਹੈ ਡਾਇਬਟੀਜ਼ ਹੈਗੀਆਂ ਕੋਈ ਪ੍ਰੀਵੀਅਸ ਟਿਊਮਰ ਕੈਂਸਰ ਕੋਈ ਵੀ ਇੱਦਾਂ ਦੀ ਕੰਡੀਸ਼ਨਸ ਉਹਨਾਂ ਨੂੰ ਆ ਚੁੱਕੀਆਂ ਨੇ ਤਾਂ ਐਸ ਲੌਂਗ ਐਸ ਉਹ ਸਟੇਬਲ ਨੇ ਕੰਡੀਸ਼ਨਸ ਡੈਫੀਨੇਟਲੀ ਤੁਸੀਂ ਉਹਨਾਂ ਨੂੰ ਇੱਥੇ ਵੀ ਕਵਰ ਕਰ ਸਕਦੇ ਹੁੰਦੇ ਹੋ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਪੇਰੈਂਟਸ ਗ੍ਰੈਂਡ ਪੇਰੈਂਟਸ 70-80 ਜਾਂ 90-100 ਪਲੱਸ ਦੀ ਵੀ ਏਜ ਹੈਗੀ ਹੈ ਸਾਡੇ ਕੋਲ ਇੰਸ਼ੋਰੈਂਸ ਕੰਪਨੀਜ਼ ਅਵੇਲੇਬਲ ਹੈਗੀਆਂ ਜਿਹੜੀਆਂ ਕਿ ਉਹਨਾਂ ਨੂੰ ਕਵਰ ਕਰ ਸਕਦੀਆਂ ਨੇ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਮੰਥਲੀ ਪੇਮੈਂਟ ਆਪਸ਼ਨ ਜਾਂ ਐਨੂਅਲ ਪੇਮੈਂਟ ਆਪਸ਼ਨ ਦੇ ਵਿੱਚ ਜਾਣਾ ਚਾਹੁੰਦੇ ਹੋ ਆਲਰੇਡੀ ਪੇਰੈਂਟਸ ਇੱਥੇ ਹੈਗੇ ਪੋਲਿਸੀ ਸੁਪਰ ਵੀਜ਼ਾ ਦੀ ਐਕਸਪਾਇਰ ਹੋਣ ਵਾਲੀ ਜਾਂ ਵਿਜ਼ਿਟਰ ਇੰਸ਼ੋਰੈਂਸ ਐਕਸਪਾਇਰ ਹੋਣ ਵਾਲੀ ਹੈ ਐਕਸਪਾਇਰੀ ਤੋਂ ਪਹਿਲਾਂ ਸਾਨੂੰ ਜ਼ਰੂਰ ਕੰਟੈਕਟ ਕਰੋ ਤਾਂ ਕਿ ਤੁਹਾਨੂੰ ਬੈਸਟ ਕਵਰੇਜ ਲੋਐਸਟ ਪ੍ਰੀਮੀਅਮ ਦੇ ਵਿੱਚ ਦਵਾ ਸਕਾਂਗੇ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509-409-1509
0: ਮੁੰਨੇ ਦਾ ਨੰਬਰ ਹੈ 416-509-1509 ਸੋ ਬਾਹਰ ਜਾ ਰਹੇ ਹੋ ਤੁਸੀਂ ਘੁੰਮਣ ਫਿਰਨ ਸਮਰ ਦੇ ਵਿੱਚ ਬਹੁਤ ਲੋਕ ਮੈਕਸੀਕੋ ਕਿਊਬਾ ਜਾਂ ਬੈਂਫ ਵਗੈਰਾ ਜਾਂਦੇ ਨੇ ਤਾਂ ਆਪਣੇ ਟਰੈਵਲ ਇੰਸ਼ੋਰੈਂਸ ਤੁਹਾਡੇ ਪੇਰੈਂਟਸ ਇੱਥੇ ਆ ਰਹੇ ਨੇ ਉਹਨਾਂ ਦੀ ਵਿਜ਼ਟਰ ਇੰਸ਼ੋਰੈਂਸ ਅਤੇ ਜੇ ਸੁਪਰ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਪਹਿਲਾਂ ਹੀ ਕਰਵਾਉਣੀ ਪੈਂਦੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਨੰਬਰ ਆ 416-509-1509 ਬਹੁਤ ਸਾਰੇ ਲੋਕ ਗੋਗੀ ਲੁਥਰਾ ਜੀ ਦੀ ਵੇਟ ਕਰਦੇ ਹੁੰਦੇ ਨੇ ਫਰਾਈਡੇ ਨੂੰ ਅਤੇ ਗੋਗੀ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਗੋਗੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਕੋਰੀ ਅਤੇ ਸਪਸ਼ਟ ਗੱਲ ਜਿਹੜੇ ਬੰਦੇ ਸਟੱਕ ਨੇ ਜਿਨ੍ਹਾਂ ਨੂੰ ਲੱਗਦਾ ਕਿ ਪ੍ਰਾਈਵੇਟ ਮੌਰਗੇਜ ਹੀ ਆਖਰੀ ਹੱਲ ਆ ਕਈਆਂ ਨੂੰ ਇਹ ਹੱਲ ਬੜਾ ਗੋਲਡਨ ਲੱਗਦਾ ਕਈ ਬੰਦੇ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਕੀ ਇਹ ਇਹਦੇ ਬਾਬਤ ਅੱਜ ਸਾਨੂੰ ਦੱਸੋ ਜੀ
11: ਧੰਨਵਾਦ ਜੀ ਤੇ ਸਾਰੇ ਲਿਸਨਰਸ ਨੂੰ ਗੋਗੀ ਲੂਥਰਾ ਦਾ ਨਮਸਕਾਰ ਅਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਬਿਲਕੁਲ ਠੀਕ ਕਿਹਾ ਕਿ ਪ੍ਰਾਈਵੇਟ ਮੌਰਗੇਜ ਦੇ ਦੋ ਤਰ੍ਹਾਂ ਦੇ ਕਨਸੈਪਸ਼ਨ ਚੱਲਦੇ ਇੱਕ ਤਾਂ ਬੰਦੇ ਫਸ ਜਾਂਦੇ ਨੇ ਠੀਕ ਹੈ ਨਾ ਉਹਨਾਂ ਦਾ ਇਲਾਜ ਕਈ ਵਾਰੀ ਪ੍ਰਾਈਵੇਟ ਦਿੰਦੀ ਹੈ ਤੇ ਕਈਆਂ ਨੂੰ ਲੱਗਦਾ ਯਾਰ ਮੈਂ ਇਹਦਾ ਕੋਲ ਬਚਾਂ ਮਹਿੰਗੇ ਪੈਂਦੇ ਨੇ ਬਟ ਮਹਿੰਗੇ ਪੈਣ ਦੇ ਨਾਲ ਬੰਦਾ ਕਦ ਕੀ ਸਿਚੁਏਸ਼ਨ ਹੁੰਦੀ ਹੈ ਬੰਦਾ ਪ੍ਰਾਈਵੇਟ ਯੂਜ਼ ਕਿਉਂ ਕਰਦਾ ਇੱਕ ਤਾਂ ਪ੍ਰਾਈਵੇਟ ਬੜੀ ਫਾਸਟ ਤੇ ਫਲੈਕਸੀਬਲ ਹੁੰਦੀ ਹੈ ਬੰਦਾ ਜਦ ਅਟਕ ਜਾਂਦਾ ਫੋਰ ਐਗਜ਼ਾਮਪਲ ਤੁਸੀਂ ਪ੍ਰੋਪਰਟੀ ਖਰੀਦ ਰਹੇ ਹੋ ਲਾਸਟ ਮਿੰਟ ਤੁਹਾਡਾ ਰਿਫਿਊਜ਼ਲ ਹੋ ਗਿਆ ਮੌਰਗੇਜ ਤੁਹਾਡੀ ਹੋ ਨਹੀਂ ਰਹੀ ਫਿਰ ਤੁਸੀਂ ਕੀ ਕਰੋਗੇ ਤੁਹਾਨੂੰ ਚਾਹੀਦਾ ਹੈ ਕਿ ਫਟਾਫਟ ਮੌਰਗੇਜ ਨੂੰ ਕਲੋਜ਼ ਕਰਾਓ ਕਿਉਂਕਿ ਜੇ ਤੁਸੀਂ ਕਲੋਜ਼ ਨਹੀਂ ਕਰੋਗੇ ਤੁਹਾਡਾ ਇੱਕ ਤਾਂ ਡਿਪੋਜ਼ਿਟ ਫੋਰਫੀਟ ਹੋ ਸਕਦਾ ਪਲੱਸ ਸੈਲਰ ਤੁਹਾਨੂੰ ਲੋਸੂਟ ਕਰ ਸਕਦਾ ਉਸ ਵੇਲੇ ਪ੍ਰਾਈਵੇਟ ਮੌਰਗੇਜ ਜਿਹੜੀ ਹੈ ਤੁਹਾਨੂੰ ਬਹੁਤ ਹੀ ਜ਼ਿਆਦਾ ਇਫੈਕਟਿਵ ਹੁੰਦੀ ਹੈ ਜਿਹੜੇ ਲੈਂਡਰਸ ਹੈਗੇ ਨੇ ਵਿਦਇਨ 24-48 hours ਅਪਰੂਵਲ ਦਿੰਦੇ ਨੇ ਤੇ 3-4 ਦਿਨ ਦੇ ਅੰਦਰ ਕਲੋਜ਼ ਵੀ ਕਰ ਸਕਦੇ ਨੇ ਡਿਪੈਂਡ ਕਰਦਾ ਹੈ ਕਿ ਤੁਹਾਡਾ ਅਪਰੇਜ਼ਲ ਰੱਖਿਆ ਡਾਊਨ ਪੇਮੈਂਟ ਕਿੰਨੀ ਹੈਗੀ ਇਹ ਤੋਂ ਬਹੁਤ ਫਾਸਟ ਤੁਹਾਨੂੰ ਸੋਲਿਊਸ਼ਨ ਤੇ ਤੁਹਾਡੀ ਜਿਹੜੀ ਦਿੱਕਤ ਹੈਗੀ ਹੈ ਉਹਨੂੰ ਦੂਰ ਕਰ ਸਕਦੇ ਨੇ ਦੂਜਾ ਜਿਹੜਾ ਸਿਚੁਏਸ਼ਨ ਹੁੰਦੀ ਬੰਦਾ ਕਿਉਂ ਲੈਂਦਾ ਹੈ ਕਈ ਵਾਰ ਪ੍ਰਾਈਵੇਟ ਸੈਕਿੰਡ ਮੌਰਗੇਜ ਲੈਣ ਦੀ ਕੋਸ਼ਿਸ਼ ਕਰਦਾ ਲੈਂਦਾ ਹੈ ਕਿਉਂਕਿ ਹੁੰਦਾ ਕੀ ਹੈ ਇਨਕਮ ਘੱਟ ਗਈ ਹੈ ਜਾਂ ਇਨ ਬਿਟਵੀਨ ਜੋਬਸ ਹੈਗਾ ਫੰਡ ਚਾਹੀਦੇ ਨੇ ਇਮੀਡੀਏਟਲੀ ਬੈਂਕਾਂ ਤੋਂ ਕੁਆਲੀਫਿਕੇਸ਼ਨ ਨਹੀਂ ਹੋ ਰਹੀ ਚਾਹੇ ਉਹ ਕ੍ਰੈਡਿਟ ਕਰਕੇ ਹੋ ਚਾਹੇ ਕੋਈ ਵੀ ਰੀਜ਼ਨ ਹੈਗਾ ਉਸ ਵੇਲੇ ਜਿਹੜੇ ਪ੍ਰਾਈਵੇਟ ਲੈਂਡਰ ਹੈ ਸੈਕਿੰਡ ਮੌਰਗੇਜ ਤੁਹਾਨੂੰ ਅਗੇਂਸਟ ਇਕੁਇਟੀ ਆਫ ਯੋਰ ਪ੍ਰੋਪਰਟੀ ਦੇ ਦਿੰਦੇ ਨੇ ਤੇ ਤੁਹਾਡਾ ਉਹੀ ਹੈਗਾ ਕਿ ਜਿਹੜਾ ਸਮਾਂ ਹੈਗਾ ਸ਼ਾਰਟ ਟਰਮ ਸਿਚੁਏਸ਼ਨ ਹੈਗੀ ਉਹ ਤੁਹਾਡੀ ਜਿਹੜੀ ਹੈਗੀ ਹੈ ਉਹਨੂੰ ਬਿਹਤਰ ਹੋ ਸਕਦੀ ਹੈ ਬਟ ਇੱਕ ਗੱਲ ਮੈਂ ਇੱਥੇ ਜ਼ਰੂਰ ਕਹਾਂਗਾ ਪ੍ਰਾਈਵੇਟ ਮੌਰਗੇਜ ਜਿਹੜੀ ਆ ਬੰਦਾ ਲੈਂਦਾ ਇੱਕ ਤਾਂ ਤੁਸੀਂ ਮੇਕ ਸ਼ੋਰ ਕਰੋ ਜਿਹੜਾ ਮੌਰਗੇਜ ਏਜੰਟ ਲੈਵਲ 2 ਹੋਣਾ ਚਾਹੀਦਾ ਜਾਂ ਫਿਰ ਮੌਰਗੇਜ ਬ੍ਰੋਕਰ ਹੋਣਾ ਚਾਹੀਦਾ ਕਿਉਂਕਿ ਲੈਵਲ 1 ਏਜੰਟ ਨੂੰ ਇੰਨੀ ਨੌਲੇਜ ਨਹੀਂ ਆਉਂਦੀ ਹੈ, ਕਿਉਂਕਿ ਤਾਂ ਕਰਕੇ ਤੁਸੀਂ ਮਾਰਕੀਟ 'ਚ ਇਹ ਵੀ ਸੁਣਦੇ ਹੋ ਯਾਰ ਮੈਂ ਪ੍ਰਾਈਵੇਟ ਲਈ ਸੀ ਹੁਣ ਮੈਨੂੰ ਬੜੀ ਦਿੱਕਤਾਂ ਆ ਰਹੀਆਂ ਨੇ, ਤੇ ਜਿਹਨੂੰ ਨੌਲੇਜ ਹੁੰਦੀ ਹੈ ਉਸ ਹਿਸਾਬ ਨਾਲ ਤੁਹਾਨੂੰ ਗਾਈਡ ਕਰ ਸਕਦਾ ਹੈ। ਕਈ ਵਾਰੀ ਬੰਦਾ ਆਉਂਦਾ ਹੈ ਸੋਚਦਾ ਯਾਰ ਮੈਨੂੰ ਪ੍ਰਾਈਵੇਟ ਚਾਹੀਦੀ ਹੈ, ਬਟ ਉਹ ਹੋ ਸਕਦਾ ਦੂਜੀ ਤਰਫ ਵੀ ਕੁਆਲੀਫਾਈ ਕਰ ਸਕੇ। ਜਿਸ ਤਰ੍ਹਾਂ ਕਈ ਬੀ ਲੈਂਡਰ ਹੈ ਉਹ ਸੈਕਿੰਡ ਮੋਰਗੇਜ ਵੀ ਕਰਦੇ ਨੇ ਜਾਂ ਸੈਕਿੰਡ ਪੋਜੀਸ਼ਨ 'ਚ ਹੀ ਲੌਕ ਕਰਦੇ ਨੇ, ਉਹ ਸਿਚੁਏਸ਼ਨ ਵੀ ਹੋ ਸਕਦੀ ਹੈ। ਬਾਕੀ ਦੇਖੋ ਸਾਰਿਆਂ ਦੀ ਸਿਚੁਏਸ਼ਨ ਵੱਖ ਹੈ, ਸਰਕਮਸਟਾਂਸਿਸ ਟੋਟਲੀ ਡਿਫਰੈਂਟ ਹੁੰਦੇ ਨੇ, ਜਿਸ ਕਰਕੇ ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਲਈ ਜਿਹੜਾ ਸੋਲਿਊਸ਼ਨ ਪ੍ਰੋਵਾਈਡ ਕਰੇ ਉਹ ਵੀ ਕਸਟਮਾਈਜ਼ ਪ੍ਰੋਵਾਈਡ ਕਰੀਏ। ਹੋਰ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਨਾ ਹੈ ਮੇਰਾ ਗੋਗੀ ਲੂਥਰਾ, ਫੋਨ ਨੰਬਰ ਹੈ 416-862-8937। ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸੋ ਨੰਬਰ ਹੈ 416-262-8937, 416-262-8937 ਤੇ ਆਪਣੇ ਮੋਰਗੇਜ ਸੋਲਿਊਸ਼ਨ ਲੈ ਸਕਦੇ ਹੋ। ਤੇ ਨਾਲ ਦੇ ਨਾਲ ਅੱਜ ਆਈ ਪੀ ਐਲ ਦਾ ਮੈਚ ਸੀ ਜਿਹਦੇ ਵਿੱਚ ਗੁਜਰਾਤ ਨੇ ਬਾਜੀ ਮਾਰੀ, ਸੁਮਨ ਗਿੱਲ ਨੇ 100 ਬਣਾਇਆ ਅਤੇ ਗੁਜਰਾਤ ਇਹ ਮੈਚ ਜਿੱਤ ਕੇ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਫਾਈਨਲ ਹੋਊਗਾ ਬੰਗਲੌਰ ਅਤੇ ਗੁਜਰਾਤ ਦਾ। ਇਹ ਮੈਚ ਤੁਸੀਂ ਦੇਖ ਰਹੇ ਹੋ ਆਈ ਪੀ ਟੀ ਵੀ 'ਤੇ, ਜਾਂ ਫਿਰ ਕਰੋ ਸਟ੍ਰੀਮ ਐਪ ਡਾਊਨਲੋਡ ਕਰਕੇ ਮੋਬਾਈਲਾਂ ਦੇ ਉੱਤੇ ਦੇਖ ਸਕਦੇ ਹੋ। ਅਤੇ ਜੇ ਘਰ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਭਾਈ ਗੇਮਿੰਗ ਸੀਜ਼ਨ ਆ, ਜਿੱਥੇ ਆਈ ਪੀ ਐਲ ਆ, ਜਿੱਥੇ ਅੱਗੇ ਹੋਰ ਟੀ ਟਵੈਂਟੀ ਮੈਚ ਨੇ, ਜਿੱਥੇ ਕਿ ਫੀਫਾ ਵਰਲਡ ਕੱਪ ਆ ਰਿਹਾ, ਅਤੇ ਤੁਸੀਂ ਆਪਣਾ ਟੀ ਵੀ ਐਕਸਪੀਰੀਅੰਸ ਇਨਹੈਂਸ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਘਰੇ ਲੈ ਕੇ ਆਓ ਬ੍ਰੈਂਡ ਨਿਊ ਟੀ ਵੀ, ਲੈ ਕੇ ਚੱਲਦੇ ਆ ਬ੍ਰੈਂਪਟਨ ਟੀ ਵੀ ਐਂਡ ਅਪਲਾਇੰਸ ਤੇ। ਸੁਲਤਾਨ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਾਨੂੰ ਟੈਲੀਵਿਜ਼ਨ ਚਾਹੀਦਾ।
13: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬਿਗ ਸਕਰੀਨ ਟੀਵੀਜ਼ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਜੀ, ਸਪੋਰਟਸ ਦੇ ਜਿਹੜੇ ਸ਼ੌਕੀਨ ਆ ਉਹਨਾਂ ਵਾਸਤੇ ਸੈਮਸੰਗ ਕੰਪਨੀ ਨੇ ਸਿਲੈਕਟ ਕੀਤਾ, ਕਿਉਂਕਿ ਸੈਮਸੰਗ ਫੀਫਾ ਵਰਲਡ ਕੱਪ ਨੂੰ ਸਪੋਂਸਰ ਕਰ ਰਿਹਾ ਤੇ ਉਹ ਵੀ ਚਾਹੁੰਦਾ ਕਿ ਸਪੋਰਟਸ ਦੇ ਸ਼ੌਕੀਨ ਜਿਹੜੇ ਆ ਬਿਗ ਸਕਰੀਨ ਟੀਵੀ ਤੇ ਘਰ 'ਚ ਬੈਠ ਕੇ ਅਗਰ ਮੈਚਸ ਦੇਖਣਗੇ ਤੇ ਇਸ ਤਰ੍ਹਾਂ ਹੀ ਇੰਜੋਏ ਕਰਨਗੇ ਜਿਸ ਤਰ੍ਹਾਂ ਕਿ ਸਟੇਡੀਅਮ 'ਚ ਬੈਠੇ ਆ। ਇਸ ਕਰਕੇ 85-inch ਟੀਵੀ ਜਿਹੜਾ ਉਹ ਵੀ QLED ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ $2000 ਵਾਲਾ QLED ਹਾਈ ਐਂਡ ਟੈਕਨੋਲੋਜੀ ਸਿਰਫ $1299 ਦਾ 85-inch ਐਕਸਕਲੂਸਿਵਲੀ ਦਿੱਤਾ ਗਿਆ ਜੀ ਬੋਵੇਡ ਐਂਡ ਚੰਕੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੂੰ। ਇਹਦਾ ਫਾਇਦਾ ਜ਼ਰੂਰ ਚੁੱਕਣਾ, ਵੈਰੀ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, 905-450-2828 ਨੰਬਰ ਹੈ ਜੀ। ਤੇ ਜੇ 55-inch ਚਾਹੀਦਾ $399 ਦਾ ਜਾਂ 65-inch ਲੈਣਾ $699 ਦਾ, ਤਦ ਵੀ ਤੁਸੀਂ 11 ਵਜੇ ਤੋਂ ਲੱਗ ਕੇ 7 ਵਜੇ ਤੱਕ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਜੀ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828 ਜੀ।
0: ਨਾਲ ਦੇ ਨਾਲ ਸੁਲਤਾਨ ਜੀ, ਪੂਰੇ ਕਿਉਂਕਿ 29 ਤਰੀਕ ਆ ਹੁਣ ਮੰਥ, ਜਦੋਂ ਨਵਾਂ ਸਟਾਰਟ ਹੁੰਦਾ, ਘਰਾਂ ਦੀਆਂ ਕਲੋਜ਼ਿੰਗ ਆ ਸਿਰ ਤੇ ਹੁੰਦੀਆਂ ਨੇ, ਕਈਆਂ ਦੇ ਜੁਲਾਈ ਐਂਡ ਦੇ ਵਿੱਚ ਕਲੋਜ਼ਿੰਗ ਆ, ਕਈਆਂ ਨੇ ਅਗਸਤ 'ਚ ਮੂਵ ਹੋਣਾ, ਘਰਾਂ ਦੇ ਪੂਰੇ ਘਰ ਦੇ ਅਪਲਾਇੰਸਿਸ ਦੇ ਲਈ ਬੰਡਲ ਪੈਕੇਜ 'ਤੇ ਕੀ ਡੀਲੇ?
13: ਹਾਂਜੀ ਬਿਲਕੁਲ ਭੁੱਲਰ ਸਾਹਿਬ, ਬੰਡਲ ਪੈਕੇਜਿਸ ਦੇ ਉੱਪਰ 40% ਦਾ ਡਿਸਕਾਊਂਟ ਅਸੀਂ ਲੈ ਕੇ ਦੇ ਰਹੇ ਹਾਂ ਆਪਣੇ ਕਸਟਮਰ ਨੂੰ ਜੀ। ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ, ਜੇ ਕੋਈ ਵੀ ਕਸਟਮਰ ਸਿਲੈਕਟ ਕਰਦੇ ਆ $5000 ਵਾਲਾ ਪੈਕੇਜ $2999 'ਚ ਮਿਲਦਾ ਉਹਨਾਂ ਨੂੰ, $2000 ਉਹ ਕਿਚਨ ਅਪਲਾਇੰਸਿਸ ਤੇ ਸੇਵ ਕਰਨਗੇ। ਤੇ ਜੇ ਵਾਸ਼ਰ ਐਂਡ ਡਰਾਇਰ ਐਡ ਕਰਦੇ ਆ ਜੀ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਕਿ ਸਟੈਕੇਬਲ ਵੀ ਆ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਤੁਹਾਨੂੰ $2200 ਵਾਲਾ $1499 ਦਾ ਮਿਲੇਗਾ। $700 ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ, $2000 ਕਿਚਨ ਦੇ ਹੋਮ ਅਪਲਾਇੰਸਿਸ ਬੰਡਲ ਤੇ ਸੇਵਿੰਗ ਹੈ। ਟੋਟਲ ਸੇਵਿੰਗ 5 home ਅਪਲਾਇੰਸਿਸ ਤੇ $2700 ਦੀ ਹੋ ਜਾਣੀ ਹੈ ਤੁਹਾਡੀ, ਤੇ 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜਿਹੜੇ ਕਸਟਮਰ ਬਿਲਟ ਇਨ ਕਿਚਨ ਲੈਣਾ ਚਾਹੁੰਦੇ ਉਹ ਵੀ ਮਿਸ ਨਾ ਕਰਨ, ਪੈਨਲ ਰੈਡੀ ਫਰਿੱਜ 42-inch ਜਾਂ 48-inch ਜਿਹੜਾ ਕਿ $16,000-$17,000 ਵਾਲਾ ਸਿਰਫ $10,900 'ਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ 40% ਡਿਸਕਾਊਂਟ ਦੇ ਨਾਲ ਮਿਲੇਗਾ, ਤੇ 6 ਮਹੀਨੇ 'ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਅਸੀਂ ਬਿਗ ਸਕਰੀਨ ਦੀ ਗੱਲ ਕਰਦੇ ਹਾਂ, ਬਿਗ

0: ਵਾਕ ਇਨ ਕਰੋਗੇ ਅਡੀਸ਼ਨਲ ਡਿਸਕਾਊਂਟ ਦੇ ਨਾਲ ਫ੍ਰੀ ਡਿਲੀਵਰੀ ਤੁਹਾਨੂੰ ਮਿਲੇਗੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ 905-450-2828 ਨੰਬਰ ਹੈ ਜੀ 905-450-2828 ਜੀ
1: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ
0: ਥੈਂਕ ਯੂ ਵੈਰੀ ਮੱਚ ਜੀ ਬਹੁਤ ਸ਼ੁਕਰੀਆ
1: ਸੋ 11 ਤੋਂ ਲੈ ਕੇ 7 ਵਜੇ ਤੱਕ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀ ਟਾਈਮਿੰਗ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਨਾਲ ਦੇ ਨਾਲ ਭੁੱਲਣਾ ਨਹੀਂ ਗ੍ਰੈਂਡ ਹੋਮ ਫਰਨੀਚਰ ਤੇ ਜੋ ਧਮਾਕੇਦਾਰ ਸੇਲ ਲੱਗੀ ਹੋਈ ਆ ਬਪਰਾ ਸਾਹਿਬ ਕੀ ਅਪਡੇਟ ਹੈ ਜੀ
2: ਬਿਲਕੁਲ ਜੀ ਅਪਡੇਟ ਇਹ ਆ ਕਿ ਬਹੁਤ ਸਾਰੀਆਂ ਫੈਮਿਲੀ 'ਚ ਪਹੁੰਚ ਰਹੀਆਂ ਨੇ ਕਿੰਨੇ ਵਜੇ ਤੱਕ ਓਪਨ ਹੋ
3: ਬਿਲਕੁਲ ਸਰ ਅੱਜ ਅਸੀਂ ਰਾਤ ਦੇ 9 ਵਜੇ ਤੱਕ ਓਪਨ ਹੈ 86 ਟੋਮਗਰ ਰੋਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਸਰ
2: ਆ ਬੈਡ ਕਿੰਨੇ ਦਾ
3: ਆ ਪੀਟੀ ਵਾਲਾ ਬੈਡ ਡਰੈਸਰ ਮੇਰੇ ਨਾਲ ਸਾਡੀ ਬਲ 599 ਮੈਟਰਸ ਫ੍ਰੀ
2: ਇੱਧਰ ਆ ਬੈਡ ਕਿੰਨੇ ਦਾ
3: 299 ਡਰ ਦਾ ਕੋਈ ਨਹੀਂ ਸਾਡਾ ਬੈਡ 299 ਡਰ ਦਾ ਕੋਈ ਨਹੀਂ ਸਾਡਾ ਮੈਟਰਸ ਫ੍ਰੀ
2: ਆ ਬਾਜੀ ਮੋਟਾ ਜਿਹਾ ਮੈਟਰਸ ਪਿਆ ਵੇ
3: 99 ਡਰ ਦਾ
2: ਕਿੰਨੇ ਚ
3: ਇਹ 12 ਇੰਚ ਦਾ ਮੈਟਰਸ 99 ਡਰ ਦਾ ਉਹ ਸੋਲਿਡ ਵੁੱਡ ਡਾਈਨਿੰਗ ਟੇਬਲ ਦੀ ਲੱਡੀ
2: ਕਿੰਨੇ ਦਾ
3: ਹਾਂ ਟੇਬਲ ਤੇ
1: ਜੇ ਤੁਸੀਂ ਮੋਰਗੇਜ ਲਾਈਨ ਆਫ ਕ੍ਰੈਡਿਟ ਜਾਂ ਫਿਰ ਆਪਣੀ ਮੋਰਗੇਜ ਰਿਨਿਊ ਕਰਾਉਣੀ ਚਾਹੁੰਦੇ ਹੋ ਤਾਂ ਸਿੱਧੂ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ 647-294-5503 ਤੇ ਕੁਇਕਲੀ ਅਸੀਂ ਬਲਾਈਂਡਸ ਦੀ ਜਿਹੜੀ ਧਮਾਕੇ ਦਾ ਡੀਲ ਮਿਸ ਨਾ ਕਰ ਦਿਓ ਮਾਨ ਸਾਹਿਬ ਦੱਸਿਓ ਜੀ
4: ਜ਼ੇਬਰਾ ਬਲਾਈਂਡਸ ਤੇ ਜੀ ਡੀਲ ਲੈ ਕੇ ਆਏ ਜਿੱਥੇ ਅਸੀਂ ਪ੍ਰਾਈਸ ਸਾਰੇ ਤੇ ਕੁਆਲਿਟੀ ਸਾਰਿਆਂ ਨੂੰ ਆਪਾਂ ਬੀਟ ਕਰਦੇ ਹਾਂ GTA ਦੇ ਵਿੱਚ ਉਸਦੇ ਨਾਲ ਨਾਲ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ ਤਾਂ ਆਪਾਂ ਐਕਸਟੀਰੀਅਰ ਵਿੰਡੋ ਕਲੀਨਿੰਗ ਫ੍ਰੀ ਆਫ ਕਾਸਟ ਆਫਰ ਕਰ ਰਹੇ ਹਾਂ ਆਪਣੇ ਸਾਰੇ ਕਸਟਮਰਸ ਨੂੰ ਭੈਣਾਂ ਦੇ ਭਰਾਵਾਂ ਨੂੰ ਬ੍ਰੈਂਪਟਨ ਤੇ ਟੋਰਾਂਟੋ ਦੇ ਵਿੱਚ ਤੇ ਨਾਲ ਨਾਲ ਜੇ ਆਪਾਂ ਬਲਾਈਂਡਸ ਦੀ ਗੱਲ ਕਰੀਏ ਤਾਂ ਉਹ ਆਪਣੇ ਕਸਟਮ ਮੇਡ ਤੇ ਕੈਨੇਡੀਅਨ ਮੇਡ ਜ਼ੇਬਰਾ ਬਲਾਈਂਡਸ ਨੇ 50 ਤਰ੍ਹਾਂ ਦੇ ਆਪਣੇ ਕਲਰ ਆਪਸ਼ਨ ਮੋਟਰਾਈਜ਼ ਜਾਂ ਤੁਸੀਂ ਚੇਨ ਵਾਲੇ ਕੋਈ ਵੀ ਲਗਵਾ ਸਕਦੇ ਹਾਂ ਇੱਕੋ ਇੱਕ ਨੰਬਰ ਹੈ ਜੀ 647-399-4646 647-389-4646
1: ਸੋ ਮੂਜ਼ ਬਲਾਈਂਡ ਤੇ 5 ਸਾਲ ਦੀ ਵਾਰੰਟੀ ਕਸਟਮਾਈਜ਼ ਬਲਾਈਂਡ ਤੇ ਦਿੱਤੀ ਜਾਊਗੀ ਜੀ 5 ਸਾਲ ਦੀ ਵਾਰੰਟੀ ਦੇ ਨਾਲ ਹਾਈ ਕੁਆਲਿਟੀ ਬਲਾਈਂਡਸ ਲੋ ਕਾਸਟ ਤੇ ਲਵਾ ਸਕਦੇ ਤੇ ਅੱਜ ਡੀਲ ਨੂੰ ਤੁਸੀਂ ਇਹਨਾਂ ਨੂੰ ਕਾਲ ਕਰਦੇ ਹੋ ਤਾਂ ਪੂਰੇ ਘਰ ਦੀਆਂ ਜਿਹੜੀਆਂ ਐਕਸਟੀਰੀਅਰ ਵਿੰਡੋਜ਼ ਨੇ ਫ੍ਰੀ ਦੇ ਵਿੱਚ ਕਲੀਨ ਕੀਤੀਆਂ ਜਾਣਗੀਆਂ 647-399-4646 647-399-4646 ਤੇ ਜਾਂਦੇ ਜਾਂਦੇ ਅਸੀਂ ਮੋਨਾ ਜੀ ਨਾਲ ਜ਼ਰੂਰ ਗੱਲਬਾਤ ਕਰਕੇ ਜਾਈਏ ਲਾਈਫ ਇੰਸ਼ੋਰੈਂਸ ਬਾਰੇ ਮੋਨਾ ਜੀ ਆਪਣੇ ਕੋਲ 1.5 ਮਿੰਟ ਦਾ ਸਮਾਂ ਗੋ ਅਹੈਡ ਪਲੀਜ਼
5: ਥੈਂਕ ਯੂ ਸੋ ਮਚ ਹੈਰੀ ਜੀ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਦੀ ਜਦੋਂ ਗੱਲ ਕਰਦੇ ਹਾਂ ਮੈਂ ਅਕਸਰ ਇਹੀ ਕਹਿੰਦੀ ਹੈਗੀ ਹਾਂ ਕਿ ਡਿਪੈਂਡਿੰਗ ਅਪੋਨ ਸਾਡੀ ਕੀ ਸਿਚੁਏਸ਼ਨ ਹੈਗੀ ਹੈ ਉਸ ਹਿਸਾਬ ਦੇ ਨਾਲ ਅਸੀਂ ਪੋਲਿਸੀਜ਼ ਨੂੰ ਡਿਜ਼ਾਈਨ ਕਰ ਸਕਦੇ ਹਾਂ ਜਦੋਂ ਵੀ ਲਾਈਫ ਇੰਸ਼ੋਰੈਂਸ ਦੀ ਗੱਲ ਆਉਂਦੀ ਹੈਗੀ ਹੈ ਤਾਂ ਅਕਸਰ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਸਭ ਨਾਲੋਂ ਪਹਿਲਾਂ ਇਹੀ ਗੱਲ ਆਉਂਦੀ ਹੈ ਕਿ ਲਾਈਫ ਇੰਸ਼ੋਰੈਂਸ ਮੀਨਸ ਕਿ ਇਨ ਕੇਸ ਆਫ ਡੈਥ ਬੈਨੀਫਿਸ਼ਰੀ ਨੂੰ ਸਾਡੀ ਫੈਮਿਲੀ ਨੂੰ ਪੈਸੇ ਮਿਲੂਗੇ ਪਰ ਬਹੁਤ ਸਾਰੀਆਂ ਪੋਲਿਸੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਿ ਤੁਸੀਂ ਇੱਦਾਂ ਦਾ ਇਨਵੈਸਟਮੈਂਟ ਫੈਕਟਰ ਐਡ ਕਰ ਸਕਦੇ ਹੁੰਦੇ ਹੋ ਜਿਹੜੀਆਂ ਕਿ ਤੁਹਾਨੂੰ ਲੇਟਰ ਸਟੇਜਿਸ ਤੇ ਜਿਹਦੇ ਜੀ ਤੁਹਾਨੂੰ ਬੈਨੀਫਿਟ ਪ੍ਰੋਵਾਈਡ ਕਰ ਸਕਦੀਆਂ ਨੇ ਐਂਡ ਬੈਨੀਫਿਟ ਵੀ ਇੱਦਾਂ ਦਾ ਹੋਏਗਾ ਕਿ ਜਿਹੜਾ ਕਿ ਲੇਟਰ ਸਟੇਜਿਸ ਤੇ ਆਪਣੇ ਆਪ ਇਨਕਰੀਜ਼ ਵੀ ਹੁੰਦਾ ਜਾਏਗਾ ਡਿਵੀਡੈਂਡਸ ਐਡ ਆਨ ਹੁੰਦੇ ਜਾਣੇ ਹੈਗੇ ਆ ਸੋ ਜਿਹਦੇ ਨਾਲ ਕਿ ਤੁਸੀਂ ਇੱਕ ਵਧੀਆ ਗਰੋਥ ਲੈ ਸਕਦੇ ਹੈਗੇ ਹੋ ਪ੍ਰੋਟੈਕਸ਼ਨ ਦੇ ਨਾਲ ਇਸੇ ਤਰੀਕੇ ਦੇ ਨਾਲ ਇੱਕ ਹੋਰ ਇੱਕ ਇੰਸ਼ੋਰੈਂਸ ਕੰਪਨੀ ਵੱਲੋਂ ਮੈਂ ਜ਼ਰੂਰ ਦੱਸੂਗੀ ਕਿ ਜਿਹਨਾਂ ਦਾ ਇੱਕ ਬਹੁਤ ਹੀ ਵਧੀਆ ਇਸ ਟਾਈਮ ਤੇ ਬੈਨੀਫਿਟ ਐਡ ਕੀਤਾ ਗਿਆ ਹੈਗਾ ਕਿ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਐਕਸਟ੍ਰੀਮ ਡਿਸੇਬਿਲਟੀ ਬੈਨੀਫਿਟ ਉਸ ਪਾਲਿਸੀ ਦੇ ਵਿੱਚ ਐਡ ਕੀਤਾ ਗਿਆ ਮਤਲਬ ਇਹ

0: ਕਿ ਜੇ ਸਾਨੂੰ ਜਿਹਦੇ ਜੇ ਪਰਸਨ ਜਿਹਨੇ ਵੀ ਲਾਈਫ ਇੰਸ਼ੋਰੈਂਸ ਕਰਵਾਈ ਹੈ ਪਰਸਨ ਨੂੰ ਕੋਈ ਐਕਸਟ੍ਰੀਮ ਡਿਸੇਬਿਲਿਟੀ ਹੋ ਜਾਂਦੀ ਹੈਗੀ ਹੈ ਤਾਂ ਉਸ ਕੇਸ ਦੇ ਵਿੱਚ 50% ਆਫ ਕਵਰੇਜ ਅਮਾਊਂਟ, ਮਤਲਬ ਇਹ ਹੈ ਕਿ ਜੇ 5 ਲੱਖ ਦੀ ਲਾਈਫ ਇੰਸ਼ੋਰੈਂਸ ਲਿੱਤੀ ਸੀ ਜੇ ਐਕਸਟ੍ਰੀਮ ਡਿਸੇਬਿਲਿਟੀ ਗੋਡ ਫੋਰਬਿਡ ਹੋ ਜਾਂਦੀ ਜਿਹਦੇ ਜੀ ਤਾਂ 250,000 ਤੱਕ ਲੰਬ ਸਮ ਉਹਨਾਂ ਨੂੰ ਜਿਹਦੇ ਜੀ ਮਿਲ ਸਕਦਾ ਹੈ। ਸੋ ਇਸ ਤਰੀਕੇ ਦੀਆਂ ਪੋਲਿਸੀਜ਼ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509। ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈਗਾ, ਪੋਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, 416-509-1509।
1: ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ, 416-509-1509, 416-509-1509। ਬਹੁਤ ਸ਼ੁਕਰੀਆ ਮੋਨਾ ਜੀ, ਧੰਨਵਾਦ।
0: ਥੈਂਕ ਯੂ,
1: ਥੈਂਕ ਯੂ ਵੈਰੀ ਮਚ ਜੀ। ਇਹ ਸੀ ਅੱਜ ਦਾ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਸਾਰੰਗ, ਮੁਲਾਕਾਤਾਂ ਹੋਣਗੀਆਂ ਆਪਣੀਆਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ। ਸੋ ਤਦ ਤੱਕ ਲਈ ਦਿਓ ਜਾਤ, ਫਿਰ ਮਿਲਦੀ ਉਮੀਦ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਵਾਰ ਬਲਾਈਨਸ ਦਾ ਫਿਰ ਨੰਬਰ ਸਾਂਝਾ ਕਰ ਦਈਏ ਜੀ, ਤੁਸੀਂ ਆਪਣੇ ਘਰ ਦੇ ਵਿੱਚ ਜੈਬਰਾ ਬਲਾਈਨਸ ਲਵਾਉਣਾ ਚਾਹੁੰਦੇ ਹੋ ਤਾਂ 50% ਡਿਸਕਾਊਂਟ ਤੱਕ ਤੁਹਾਨੂੰ ਮਿਲੇਗਾ ਇਨ ਕੰਪੇਰਿੰਗ ਟੂ ਅਦਰ ਬਲਾਈਨਸ। ਸੋ 639-3996-4646।

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551।
0: Is but one God.
2: Sat Naam.
0: The Supreme Truth.
2: Karta Purakh.
0: The Creator.
2: Nirupam.
0: Without fear.
2: Nirvair.
0: Without hate. Shall worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6666।
4: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
5: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।
5: ਸੁਣਦੇ ਰਹੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
6: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711।

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਫਰਾਈਡੇ ਦਾ ਦਿਨ ਅੱਜ ਆ ਚੁੱਕਿਆ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਬਹੁਤ ਹੀ ਖੂਬਸੂਰਤ ਅੱਜ ਦਾ ਦਿਨ ਹੈ, ਬਹੁਤ ਸੋਹਣੀ ਧੁੱਪ ਨਿਕਲੀ ਹੋਈ ਹੈ ਬ੍ਰੈਂਪਟਨ ਦੇ ਵਿੱਚ। ਅਤੇ 29 ਮਈ ਅੱਜ ਦੀ ਤਾਰੀਖ ਅਤੇ 3:07 ਦੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਬਹੁਤ ਹੀ ਅੱਜ ਕਮਾਲ ਦਾ ਵੈਦਰ ਅਤੇ ਕਮਾਲ ਦੀਆਂ ਅੱਜ ਗੱਲਾਂ ਪਤਾ ਕਰਾਂਗੇ ਅਤੇ ਕਮਾਲ ਦੀਆਂ ਤੁਹਾਨੂੰ ਡੀਲਸ ਦਵਾਵਾਂਗੇ। ਪ੍ਰੋਗਰਾਮ ਦੇ ਵਿੱਚ 3 ਘੰਟੇ ਦਾ ਤੁਹਾਡਾ ਅਤੇ ਮੇਰਾ ਸਾਥ ਹੈ। ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਗੇ ਪੰਜਾਬੀ ਬਾਈ ਨੇਚਰ ਤੋਂ। ਪੰਜਾਬੀ ਬਾਈ ਨੇਚਰ ਦੀ ਨਵੀਂ ਲੋਕੇਸ਼ਨ ਜਿਹੜੀ ਹੈਗੀ ਹੈ 58 ਕੁਐਰੀ ਐਜ ਡਰਾਈਵ, ਬੋਵੇਡ ਐਂਡ ਹਾਈਵੇ 10 ਦਾ ਇੰਟਰਸੈਕਸ਼ਨ। ਇੱਥੇ ਤੁਹਾਡੇ ਲਈ ਅੱਜ ਬਹੁਤ ਹੀ ਕਮਾਲ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਅਸੀਂ ਕੰਡਕਟ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਤੁਹਾਡੇ ਲਈ ਬਹੁਤ ਹੀ ਵਧੀਆ ਕਮਾਲ ਦੀਆਂ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਬਹੁਤ ਹੀ ਲਾਜਵਾਬ ਖਾਣਾ ਮਿਲਣਾ ਆ। ਪੰਜਾਬੀ ਬਾਈ ਨੇਚਰ ਦੀ ਇਸੇ ਬ੍ਰਾਂਚ ਦੇ ਉੱਪਰ ਤੁਸੀਂ ਪਹੁੰਚਣਾ, ਬੋਵੇਡ ਐਂਡ ਹਰਨਟਾਰੀਓ ਦੇ ਉੱਪਰ, ਜਿੱਥੇ ਕਿ ਬੜੀ ਜਲਦੀ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਾਂਗੇ। ਬਟ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਤੋਂ ਓਟਾਸਰਾ ਲੈ ਕੇ, ਅਤੇ ਆਪਾਂ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਹੀ ਮਿੱਠਾ ਪਿਆਰਾ ਸ਼ਬਦ ਸਰਵਣ ਕਰਦੇ ਹਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: 5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਤੇ ਬੜਾ ਹੀ ਮਿੱਠਾ ਸ਼ਬਦ ਅਸੀਂ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਸਰਵਣ ਕੀਤਾ ਤੇ ਬਿਲਕੁਲ ਜਦੋਂ ਆਪਾਂ ਹਮੇਸ਼ਾ ਹੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਚਾਹੇ ਕੋਈ ਵੀ ਕੰਮ ਕਰਦੇ ਹਾਂ ਇੱਕ ਵਧੀਆ ਸਟਾਰਟਿੰਗ ਹੋਵੇ ਤਾਂ ਉਹਦੇ ਵਰਗੀ ਰੀਸ ਨਹੀਂ ਤੇ ਹਮੇਸ਼ਾ ਰੱਬ ਦਾ ਨਾਂ ਲੈਣਾ ਚਾਹੀਦਾ ਤੇ ਬਿਲਕੁਲ ਅੱਜ ਜੋ ਅਸੀਂ ਤੁਹਾਨੂੰ ਡੀਲਸ ਦਵਾਵਾਂਗੇ ਪੰਜਾਬੀ ਬਾਈ ਨੇਚਰ ਤੇ ਅੱਜ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਤੇ 3 ਘੰਟੇ ਦੇ ਵਿੱਚ ਜੋ ਤੁਹਾਨੂੰ ਅੱਜ ਡੀਲਸ ਮਿਲਣੀਆਂ ਨੇ ਬਾ ਕਮਾਲ ਡੀਲਸ ਤੇ ਬਾ ਕਮਾਲ ਖਾਣਾ ਤੁਸੀਂ ਪੰਜਾਬੀ ਬਾਈ ਨੇਚਰ ਤੋਂ ਅੱਜ ਜ਼ਰੂਰ ਜਾ ਕੇ ਖਾਣਾ ਤੇ ਜ਼ਰੂਰ ਤੁਸੀਂ ਇਹਨਾਂ ਦੇ 58 ਕੁਐਰੀ ਐਜ ਡਰਾਈਵ ਇੱਕੋ ਇੱਕ ਲੋਕੇਸ਼ਨ ਹੈ ਜਿੱਥੇ ਤੁਹਾਨੂੰ ਇਹ ਵਾਲੀਆਂ ਡੀਲਸ ਮਿਲਣੀਆਂ ਨੇ ਵੈਸੇ ਤਾਂ ਪੰਜਾਬੀ ਬਾਈ ਨੇਚਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਨੇ ਬਟ ਤੁਸੀਂ ਇਸ ਵਾਲੀ ਲੋਕੇਸ਼ਨ ਤੇ ਪਹੁੰਚਣਾ 58 ਕੁਐਰੀ ਐਜ ਡਰਾਈਵ ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਡੀਲਸ ਟੇਕ ਆਊਟ ਦੇ ਲਈ ਡਾਈਨ ਇਨ ਦੇ ਲਈ ਲੱਗ ਚੁੱਕੀਆਂ ਨੇ ਤੇ ਡੀਲਸ ਕਿਹੜੀਆਂ ਹੋਣਗੀਆਂ ਸਿੱਧੂ ਸਰ ਆਪ ਪਹੁੰਚ ਚੁੱਕੇ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਉਹ ਆਪਾਂ ਨੂੰ ਦੇਣਗੇ ਡੀਲਸ ਅੱਜ ਤੁਸੀਂ ਨੰਬਰ ਜ਼ਰੂਰ ਨੋਟ ਕਰੋ ਜੇ ਤੁਸੀਂ ਆਰਡਰ ਪਲੇਸ ਕਰਨਾ ਹੋਵੇ ਫੋਨ ਦੇ ਉੱਪਰ ਹੀ ਤਾਂ 905-793-5300 ਦੇ ਉੱਪਰ ਤੁਸੀਂ ਕਾਲ ਕਰਨੀ ਹੈ 905-793-5300 ਪੰਜਾਬੀ ਬਾਈ ਨੇਚਰ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਆਪਾਂ ਸਿੱਧੂ ਸਰ ਨੂੰ ਨਾਲ ਜੋੜਦੇ ਹਾਂ ਤੇ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਦੇਖਦੇ ਹਾਂ ਕਿ ਕਿੱਦਾਂ ਦੀਆਂ ਡੀਲਸ ਸਾਨੂੰ ਮਿਲਣਗੀਆਂ ਜੀ ਸਿੱਧੂ ਸਰ
1: ਮਿਹਰਬਾਨੀ ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਦੋਸਤੋ ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਮੰਬਾਲੇ ਵੱਲੋਂ ਸਰਦਨਿਕ ਸਵਾਗਤ ਤੁਹਾਡਾ ਤੁਹਾਡਾ ਬਹੁਤ ਹੀ ਪਿਆਰਾ ਜਿਹਾ ਦਿਨ ਹੈ ਅੱਜ ਸ਼ੁੱਕਰਵਾਰ ਹੈ ਯਾਨੀ ਕਿ ਵੀਕਐਂਡ ਆ ਗਿਆ ਹੈਗਾ ਉਮੀਦ ਆ ਕਿ ਤੁਸੀਂ ਸਾਰੇ ਹੀ ਬਾਗੋ ਬਾਗ ਹੋਵੋਗੇ ਕਿਉਂਕਿ ਵੀਕਐਂਡ ਆਉਂਦਾ ਹੈਗਾ ਤਾਂ ਸਾਰਿਆਂ ਦੇ ਚਿਹਰੇ ਬਾਗੋ ਬਾਗ ਹੋ ਜਾਂਦੇ ਨੇ ਪਰ ਅਸੀਂ ਤੁਹਾਨੂੰ ਅੱਜ ਦੁੱਗਣੇ ਬਾਗੋ ਬਾਗ ਕਰ ਦੇਣਾ ਕਿਉਂਕਿ ਅਸੀਂ ਪਹੁੰਚੇ ਹੋਏ ਅੱਜ ਲਾਈਵ ਲੋਕੇਸ਼ਨ ਪੰਜਾਬੀ ਬਾਈ ਨੇਚਰ ਦੀ ਬ੍ਰਾਂਚ ਹਾਈਵੇ 10 ਤੇ ਬਵੇੜ ਤੇ ਇੱਕ ਪਾਸੇ ਪਟੀਨੋ ਦੂਜੇ ਪਾਸੇ ਬਾਲ ਮਾਰ ਖੁੱਲੀ ਡੁੱਲੀ ਪਾਰਕਿੰਗ ਆ ਇੱਥੇ ਆਓ ਆ ਕੇ ਤੁਸੀਂ ਟੇਕ ਆਊਟ ਵੀ ਲਿਆਓ ਤੇ ਡਿਨਰ ਵੀ ਕਰੋ ਅੱਜ ਤੁਹਾਨੂੰ ਅਸੀਂ ਖਵਾ ਰਹੇ ਹਾਂ $39.99 ਦੇ ਵਿੱਚ ਪੂਰੀ ਹੈਵੀ ਥਾਲੀ ਉਹਦੇ ਨਾਲ ਰੋਟੀਆਂ ਨਾਨ ਗਾਰਲਿਕ ਨਾਨ ਜੋ ਤੁਸੀਂ ਚਾਹੁੰਦੇ ਹੋ ਉਹ ਹੋਣਗੇ ਇਸ ਤੋਂ ਇਲਾਵਾ ਡੋਸਾ ਚਨਾ ਭਟੂਰਾ ਬਹੁਤ ਸਾਰੀਆਂ ਆਈਟਮਾਂ $7.99 ਦੀਆਂ ਫਿਸ਼ ਤੁਹਾਨੂੰ ਦਵਾਵਾਂਗੇ ਇੱਕ ਪਾਊਂਡ ਖਰੀਦੋਗੇ ਦੂਜਾ ਪਾਊਂਡ ਫਰੀ ਹੈ ਆਉਣਾ ਹੈਗਾ 58 ਕੁਆਰੀ ਐਜ ਡਰਾਈਵ ਹਾਈਵੇ 10 ਤੇ ਬੁਵੇੜ ਕਟੀਨੋ ਵਾਲਾ ਪਲਾਜ਼ਾ ਵਾਲਮਾਰਟ ਵਾਲਾ ਪਲਾਜ਼ਾ ਕਹਿ ਲਓ ਇੱਥੇ ਆਏ ਨਾਲ ਸਾਨੂੰ ਮਿਲੋ ਤੇ ਤੁਹਾਨੂੰ ਅਸੀਂ ਵੀ ਵਧੀਆ ਵਧੀਆ ਗੱਲਬਾਤ ਕਰਾਂਗੇ ਤੇ ਕੁਝ ਸੋਚਦੇ ਜਿਹੜੇ ਸਾਨੂੰ ਮਿਲ ਕੇ ਜਾਣਗੇ ਉਹਨਾਂ ਨੂੰ ਕੁਝ ਗਿਫਟ ਆਦਿ ਵੀ ਅਸੀਂ ਦਿਆਂਗੇ ਆਪਣੇ ਵੱਲੋਂ ਤੇ ਦੇਸ਼ ਪ੍ਰਦੇਸ਼ ਦੀ ਟੀਮ ਪਹੁੰਚ ਚੁੱਕੀ ਅੱਜ ਪੰਜਾਬੀ ਬਾਈ ਨੇਚਰ ਤੇ ਤੁਹਾਡੇ ਲਈ ਠੀਕ ਸ਼ਾਮ ਦੇ 6 ਵਜੇ ਤੱਕ ਅਸੀਂ ਇੱਥੇ ਤੁਹਾਡੇ ਨਾਲ ਹੀ ਹੋਵਾਂਗੇ ਤੇ ਅਗਲੇ ਲਿੰਕ ਵਿੱਚ ਮਿਲਦੇ ਹਾਂ ਤੇ ਵਾਪਸ ਚੱਲਦੇ ਹਾਂ ਸਟੂਡੀਓ
0: ਜੀ ਬਿਲਕੁਲ ਪੰਜਾਬੀ ਬਾਈ ਨੇਚਰ ਦੀ ਇਹ ਵਾਲੀ ਲੋਕੇਸ਼ਨ 58 ਕੁਐਰੀ ਐਜ ਵਾਲੀ ਲੋਕੇਸ਼ਨ ਤੇ ਤੁਹਾਨੂੰ ਅੱਜ ਬਹੁਤ ਹੀ ਵਧੀਆ ਵਧੀਆ ਡੀਲਸ ਲੱਗ ਚੁੱਕੀਆਂ ਨੇ ਤੇ ਤੁਸੀਂ ਇਹਨਾਂ ਡੀਲਸ ਦਾ ਜ਼ਰੂਰ ਫਾਇਦਾ ਲਓ ਤੇ ਨੰਬਰ ਮੈਂ ਇੱਕ ਵਾਰ ਤੁਹਾਨੂੰ ਫਿਰ ਦੇ ਦਿੰਦੀ ਹਾਂ ਜੇ ਤੁਸੀਂ ਆਪਣੇ ਫੋਨ ਦੇ ਉੱਪਰ ਆਰਡਰ ਪਲੇਸ ਕਰਨਾ ਆ ਪੰਜਾਬੀ ਬਾਈ ਨੇਚਰ ਤੁਹਾਡੇ ਲਈ ਸ਼ਾਮ ਤੱਕ ਖੁੱਲ੍ਹੇ ਨੇ 58 ਕੁਐਰੀ ਐਜ ਡਰਾਈਵ ਬਰੈਂਪਟਨ ਦੇ ਵਿੱਚ ਹਾਈਵੇ 10 ਐਂਡ ਬਵੇੜ ਦਾ ਇੰਟਰਸੈਕਸ਼ਨ ਹੈ ਨੰਬਰ ਇੱਥੋਂ ਦਾ 905-793-5300 905-793-5300 ਦੇ ਉੱਪਰ ਤੁਸੀਂ ਕਾਲ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ ਦਿੱਲੀ ਤੋਂ ਟੋਰਾਂਟੋ ਜੂਨ ਦੇ ਵਿੱਚ ਤੁਸੀਂ ਜਾਣਾ ਹੋਵੇ 1-way ਟਿਕਟ ਲੈ ਕੇ ਬਹੁਤ ਹੀ ਲਿਮਿਟਡ ਸੀਟਸ ਅਵੇਲੇਬਲ ਨੇ $899 ਦੀ ਟਿਕਟ ਹੈ $899 ਦੀ ਟਿਕਟ ਹੈ ਦਿਓਲ ਟਰੈਵਲਸ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਅਤੇ ਇਹਨਾਂ ਦੇ ਕੋਲੋਂ ਤੁਸੀਂ ਇਹ ਵਾਲੀ ਟਿਕਟਸ ਬੁੱਕ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਜਾਣਾ ਹੋਵੇ ਮਿਡ ਜੂਨ ਤੋਂ ਪਹਿਲਾਂ ਹੀ ਮਤਲਬ ਕਿ ਤੁਸੀਂ 15 ਜੂਨ ਤੋਂ ਪਹਿਲਾਂ ਤੁਸੀਂ ਜਾਣਾ ਵਾ ਤਾਂ $849 ਦੀ ਟਿਕਟ ਵੀ ਹੈਗੀ 1-way ਟਿਕਟ ਹੈ ਟੋਰਾਂਟੋ ਤੋਂ ਦਿੱਲੀ ਦੀ ਬਿਫੋਰ ਮਿਡ ਜੂਨ 2 bags ਦੇ ਨਾਲ ਟਰੈਵਲ ਕਰ ਸਕਦੇ ਹੋ $849 ਦੀ ਟਿਕਟ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਜਾਣਾ ਹੋਵੇ ਆਫਟਰ ਮਿਡ ਜੂਨ ਮਤਲਬ ਕਿ ਤੁਸੀਂ 15 ਜੂਨ ਤੋਂ ਬਾਅਦ ਜਾਣਾ ਆ ਇੰਡੀਆ ਨੂੰ ਤਾਂ ਤੁਸੀਂ ਟਿਕਟ ਲੈ ਸਕਦੇ ਹੋ $999 ਦੀ $999 ਦੀ ਟਿਕਟ ਟੋਰਾਂਟੋ ਤੋਂ ਦਿੱਲੀ ਦੀ ਆਫਟਰ ਮਿਡ ਜੂਨ ਹੈ 1-way ਇਹ ਟਿਕਟਸ ਨੇ ਜੇ ਤੁਸੀਂ ਜਾਣਾ ਹੋਵੇ ਜੁਲਾਈ ਦੇ ਵਿੱਚ ਇੰਡੀਆ ਨੂੰ ਟੋਰਾਂਟੋ ਤੋਂ ਦਿੱਲੀ ਜੁਲਾਈ ਦੇ ਵਿੱਚ 1-way ਟਿਕਟ ਹੋਏਗੀ $1049 ਦੀ $1049 ਦੀ ਟਿਕਟ ਹੈ ਅਤੇ ਇਹ ਸਾਰੀਆਂ ਟਿਕਟਸ ਦੇ ਵਿੱਚ ਤੁਸੀਂ ਆਪਣੇ 2 bags ਦੇ ਨਾਲ ਟਰੈਵਲ ਕਰ ਸਕਦੇ ਹੋ ਜੇਕਰ ਕੋਈ ਵੀ ਤੁਹਾਡਾ ਨੋਨ ਦਿੱਲੀ ਤੋਂ ਜਾਂ ਬੰਬੇ ਤੋਂ ਟੋਰਾਂਟੋ ਆਉਣਾ ਚਾਹੁੰਦਾ ਜਾਂ ਜੂਨ ਤੋਂ ਲੈ ਕੇ ਅਗਸਤ ਦੇ ਵਿੱਚ ਜਾਣ ਆਉਣ ਕਰਨਾ ਹੋਵੇ, ਦਿੱਲੀ ਤੋਂ ਟੋਰਾਂਟੋ, ਟੋਰਾਂਟੋ ਤੋਂ ਦਿੱਲੀ ਫਿਰ ਵਾਪਸੀ, ਜਾਂ ਫਿਰ ਬੰਬੇ ਤੋਂ ਟੋਰਾਂਟੋ ਅਤੇ ਟੋਰਾਂਟੋ ਤੋਂ ਬੰਬੇ ਫਿਰ ਵਾਪਸੀ ਜੂਨ ਤੋਂ ਲੈ ਕੇ ਅਗਸਤ ਦੇ ਵਿੱਚ, ਰਾਊਂਡ ਟ੍ਰਿਪ ਦੀ ਟਿਕਟ $1,369 ਦੀ ਹੈ, $1,369 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਸਪਟੈਂਬਰ 'ਚ ਜਾ ਕੇ ਅਕਟੂਬਰ 'ਚ ਵਾਪਸੀ ਕਰਨੀ ਹੋਵੇ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ, ਤਾਂ $1,699 ਦੀਆਂ ਟਿਕਟਸ ਵੀ ਹੈਗੀਆਂ ਨੇ, $1,699। ਇਹ ਬਹੁਤ ਹੀ ਲਿਮਿਟਡ ਟਾਈਮ ਦੇ ਆਫਰਸ ਨੇ, ਕਿਉਂਕਿ ਪ੍ਰਾਈਸਿਸ ਹੋ ਸਕਦਾ ਅੱਗੇ ਵੱਧ ਜਾਣ, ਤਾਂ ਤੁਸੀਂ ਅੱਜ ਹੀ ਇਹ ਟਿਕਟਸ ਨੂੰ ਬੁੱਕ ਕਰਵਾਓ, ਦਿਓਲ ਟਰੈਵਲਸ ਦੇ ਨਾਲ ਤੁਸੀਂ ਗੱਲਬਾਤ ਕਰੋ। ਈ ਟੋਬੀਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਫਿਰ ਬ੍ਰੈਂਪਟਨ ਦੇ ਵਿੱਚ ਕਾਲ ਕਰ ਸਕਦੇ ਹੋ 905-588-4200, 905-588-4200, ਦਿਓਲ ਟਰੈਵਲਸ ਦੇ ਨੰਬਰਸ ਨੇ। ਅਤੇ ਲਓ ਫਿਰ ਲਈਏ ਆਪਾਂ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਅਤੇ ਉਸ ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਤੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਵਧੀਆ ਡੀਲਸ ਦਵਾ ਰਹੇ ਹਾਂ ਪੰਜਾਬੀ ਬਾਈ ਨੇਚਰ ਤੋਂ। ਤੁਸੀਂ ਇਹਨਾਂ ਦਾ ਲਾਜਵਾਬ ਖਾਣਾ ਬਹੁਤ ਲੰਬੇ ਟਾਈਮ ਤੋਂ ਖਾਂਦੇ ਆਏ ਹੋ। ਵੈਜ ਜਾਂ ਨੋਨ ਵੈਜ ਹਰ ਤਰ੍ਹਾਂ ਦਾ ਖਾਣਾ ਤੁਹਾਡੇ ਲਈ ਇਹ ਰੈਡੀ ਕਰਦੇ ਨੇ। ਦੇਸੀ ਘਿਓ ਦੀਆਂ ਲਾਈਵ ਜਲੇਬੀਆਂ ਤੁਹਾਡੇ ਲਈ ਕੱਢਦੇ ਨੇ ਤੇ ਅੱਜ ਤਾਂ ਇਹਨਾਂ ਨੇ ਬੜੇ ਕਮਾਲ ਦੀਆਂ ਡੀਲਸ ਤੁਹਾਡੇ ਲਈ ਕਰ ਦਿੱਤੀਆਂ ਨੇ। ਵੈਜ ਵੀ ਜਾਂ ਨੋਨ ਵੈਜ ਵੀ ਤੁਸੀਂ ਜ਼ਰੂਰ ਪਹੁੰਚੋ 58 ਕੁਆਰੀ ਐਜ ਡਰਾਈਵ ਦੇ ਉੱਪਰ। ਬੋਵੇਡ ਐਂਡ ਹਰ ਇੰਟਾਰੀਓ ਦਾ ਇੰਟਰਸੈਕਸ਼ਨ ਹੈ ਜਿੱਥੇ ਤੁਸੀਂ ਜਾਣਾ ਆ। ਤੇ ਅੱਜ ਸਿੱਧੂ ਸਰ ਤੁਹਾਡੇ ਲਈ ਲਾਈਵ ਔਨ ਲੋਕੇਸ਼ਨ ਤੇ ਪਹੁੰਚੇ ਹੋਏ ਨੇ ਤੇ ਅੱਜ ਬੜੇ ਕਮਾਲ ਦੀਆਂ ਡੀਲਸ ਤੁਹਾਨੂੰ ਅਸੀਂ ਦਵਾ ਰਹੇ ਹਾਂ। ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਹੋਰ ਵੀ ਤੁਹਾਡੇ ਲਈ ਵਧੀਆ ਵਧੀਆ ਡੀਲਸ ਆਉਣਗੀਆਂ। ਫੂਡ ਆਈਟਮਸ ਬਹੁਤ ਹੀ ਵਧੀਆ, ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਦੇ ਰਹੇ ਹਾਂ। ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ 2865। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਭੁੱਲ ਗਿਆ ਗੀਤ ਤਾਂ ਸੁਣਿਆ, ਵਧੀਆ ਗੀਤ ਸੀ, ਹੁਣ ਮੈਂ ਯਾਦ ਨੀ। ਕਲੀਅਰ ਕੰਠ ਦਾ ਜੀ, ਇਹ ਸਿੱਧੂ ਸਾਹਿਬ ਲਾਉਂਦੇ ਸੀ ਪਹਿਲਾਂ ਸੁਬਹ ਸੁਬਹ ਸਾਗ ਪਹਿਲਾਂ ਜੀ ਹਰਲੀ ਜੀ ਸਭ ਟਾਈਮ ਲਾਉਂਦੇ ਹੁੰਦੇ ਸੀ। ਹਾਂਜੀ ਉਹ ਕਲੀਅਰ ਕੰਠ ਦਾ ਗੀਤ।
0: ਕਲੀਅਰ ਕੰਠ ਤੇ ਹੁਣ ਇਦਾਂ ਤਾਂ ਬਹੁਤ ਗੀਤ ਨੇ।
1: ਗੀਤ ਤਾਂ ਬਹੁਤ, ਪਰ ਉਹ ਮੈਨੂੰ ਬਹੁਤ ਗੀਤ ਲੱਗਾ ਜੀ, ਹੁਣ ਮੈਨੂੰ ਯਾਦ ਨੀ, ਮੈਂ ਭੁੱਲ ਗਿਆ। ਹਾਂਜੀ
0: ਚਲੋ ਮੈਂ ਦੇਖਦੀ ਹਾਂ।
1: ਕੰਮ ਤੇਰੀ ਦੇ ਕੰਮ ਤੈਨੂੰ ਪਤਾ ਹੀ ਹੈ ਜੀ, ਬੜਾ ਲੋੜ ਪਿਆਰ ਨਾਲ ਸਾਰਾ ਕਰੀ ਭੁੱਲ ਜਾਂਦਾ ਬੰਦਾ ਨਾ ਜੀ।
0: ਹਾਂਜੀ ਹਾਂਜੀ ਕੋਈ ਗੱਲ ਨੀ, ਮੈਂ ਕੋਈ ਨਾ ਮੈਂ ਇੱਕ ਵਾਰ ਸਿੱਧੂ ਸਰ ਨੂੰ ਪੁੱਛ ਲੂੰਗੀ ਕਲੀਅਰ ਕੰਠ ਦਾ ਕਿਹੜਾ ਗਾਣਾ ਲਾਉਂਦੇ ਸੀ ਉਹ।
1: ਤੁਹਾਨੂੰ ਪਤਾ, ਹਾਂਜੀ ਉਹ ਤਾਂ ਪੂਰਾ ਮਾਹਰ ਆ ਸਿੱਧੂ ਸਾਹਿਬ ਦਾ ਜੀ, ਹਿੰਦੀ ਦੇ ਵੀ ਤੇ ਫਿਲਮਾਂ ਦੇ ਵੀ ਤੇ ਪੰਜਾਬੀ ਗੀਤ।
0: ਹਾਂਜੀ ਹਾਂਜੀ ਬਿਲਕੁਲ
1: ਬਿਲਕੁਲ, ਸਤਿ ਸ੍ਰੀ ਅਕਾਲ ਜੀ ਸੁਣਦੇ ਆ ਜੀ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਮੈਂ ਤੁਹਾਡਾ ਗਾਣਾ ਫਿਰ ਮੈਂ ਪੁੱਛ ਕੇ ਲਗਾਉਂਦੀ ਹਾਂ। ਤੇ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਜੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਾਉਣਾ ਹੋਵੇ, ਸੋਰੀ ਸੁਣਨਾ ਹੋਵੇ ਪ੍ਰੋਗਰਾਮ ਦੇ ਵਿੱਚ, ਤਾਂ ਤੁਸੀਂ ਜ਼ਰੂਰ ਕਾਲ ਕਰੋ। ਤੇ ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਤੇ ਹੀ ਸੁਣਨਾ ਹੋਵੇ ਤਾਂ ਨੰਬਰ ਇੱਕ ਡਿਫਰੈਂਟ ਹੁੰਦਾ, 416-477-2040। ਪਹਿਲਾਂ ਵੀ ਇੱਕ ਕਾਲਰ ਨੇ ਪੁੱਛਿਆ ਕਿ ਪਹਿਲਾਂ ਕੋਈ ਹੋਰ ਨੰਬਰ ਹੁੰਦਾ ਸੀ। ਹਾਂਜੀ ਬਿਲਕੁਲ, ਇਹ ਨੰਬਰ ਚੇਂਜ ਹੈ। ਤੁਸੀਂ ਸੁਣਨਾ ਹੋਵੇ ਪ੍ਰੋਗਰਾਮ ਤਾਂ ਤੁਸੀਂ ਇਹ ਨੰਬਰ ਨੂੰ ਡਾਇਲ ਕਰੋ, 416-477-2040, 416-477-2040। ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਨੀ ਹੈ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਪਾਉਣੀ ਹੋਵੇ, ਗੱਲਬਾਤ ਕਰਨੀ ਹੋਵੇ ਤਾਂ ਨੰਬਰ ਹੈ 905-564-6444-1000। ਹਾਂਜੀ ਸਤਿ ਸ਼੍ਰੀ ਅਕਾਲ।
2: ਤੇਰੇ ਖਿਆਲੋ ਮੇ ਹਮ ਮੂਵੀ ਹੈਗੀ, ਗੀਤ ਗਾਇਆ ਪੱਥਰੋ ਨੇ।
0: ਤੇਰੇ ਖਿਆਲੋ ਮੇ ਹਮ ਪ੍ਰਿਯੰਕਾ ਮਿੱਤਰਾ ਨੇ ਗਾਇਆ।
2: ਹਾਂ ਇਹ ਹੈਗਾ ਆਪਣੇ ਆਸ਼ਾ ਭਾਰਤ ਨੇ ਗਾਇਆ ਸੀ ਵੈਸੇ ਤਾਂ, ਪਰ ਮੈਂ ਪ੍ਰਿਯੰਕਾ ਮਿੱਤਰਾ ਦੀ ਆਵਾਜ਼ ਸੁਣਨਾ ਚਾਹੁੰਦੀ ਹਾਂ।
0: ਠੀਕ ਹੈ ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਬਸ ਥੋੜਾ ਟਾਈਮ ਦਿਓ। ਹਾਂਜੀ
2: 4 ਵਜੇ ਤੋਂ ਪਹਿਲਾਂ ਲਾ ਦਿਓ।
0: ਹਾਂਜੀ ਹਾਂਜੀ ਠੀਕ ਹੈ, ਪਹਿਲਾਂ ਲਗਾ ਦਿੰਦੀ ਹਾਂ।
2: ਓਕੇ
0: ਓਕੇ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਸਟੂਡੀਓ ਦਾ ਨੰਬਰ 905-564-6444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਜੇਕਰ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਨੂੰ ਬਹੁਤ ਜ਼ਿਆਦਾ ਪੇ ਕਰ ਕਰਕੇ ਤੰਗ ਆ ਚੁੱਕੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਨੂੰ ਕਾਲ ਕਰੋ। ਤੇ ਇਹ ਤੁਹਾਡੇ ਲਈ ਆਟੋ ਇੰਸ਼ੋਰੈਂਸ, ਤੁਹਾਡੇ ਘਰ ਦੀ ਇੰਸ਼ੋਰੈਂਸ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਸਟ ਡੀਲ ਦੇਣਗੇ। ਇਹਨਾਂ ਦੇ ਕੋਲ ਅਪ ਟੂ 35% ਡਿਸਕਾਊਂਟਸ ਨੇ ਜੋ ਕਿ ਤੁਹਾਡੇ ਲਈ ਅਪਲਾਈ ਕਰਵਾ ਸਕਦੇ ਨੇ। ਤੇ ਇਸ ਲਈ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ ਤੇ ਇਹ ਗਾਰੰਟੀ ਕਰਦੇ ਨੇ ਕਿ ਤੁਹਾਨੂੰ ਇਹ ਬੈਸਟ ਰੇਟਸ ਲੈ ਕੇ ਦੇਣਗੇ ਮਾਰਕੀਟ 'ਚ। ਤੇ ਤੁਸੀਂ ਅੱਜ ਹੀ ਆਪਣਾ ਇੱਕ ਵਧੀਆ ਰੇਟ ਸਿਕਿਓਰ ਕਰ ਸਕਦੇ ਹੋ। ਕਾਲ ਕਰੋ ਮਨੂ ਸ਼ਰਮਾ ਜੀ ਨੂੰ, ਨੰਬਰ ਹੈ 2899529532, 299-952-9532 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਮਨੂ ਸ਼ਰਮਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਤੇ ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਸਾਰਾਂਸ਼ ਨਾਗਪਾਲ ਜੀ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਉਪਰਾਲਾ ਕਰਦੇ ਨੇ, ਤੁਹਾਡੇ ਲਈ ਬਹੁਤ ਹੀ ਸੁਨਹਿਰੀ ਮੌਕਾ ਲੈ ਕੇ ਆਏ ਨੇ। ਤੇ ਤੁਹਾਨੂੰ ਇਹ ਸਿੱਧਾ ਗਵਰਨਮੈਂਟ ਤੋਂ, ਜਿਹੜੇ ਕਿ ਗਵਰਨਮੈਂਟ ਤੁਹਾਡੇ ਲਈ ਸਟੱਡੀ ਪ੍ਰੋਗਰਾਮਸ ਨੂੰ ਸਪੋਂਸਰ ਕਰਦੇ ਆ, ਉਹ ਲੈਣ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਨੇ। ਤੁਹਾਡੀ ਜਿਹੜੀ ਫੰਡਿੰਗ ਹੈ ਗਵਰਨਮੈਂਟ ਦੇ ਕੋਲੋਂ, ਕਾਫੀ ਵਧੀਆ ਅਮਾਊਂਟ ਦੇ ਵਿੱਚ ਤੁਹਾਨੂੰ ਫੰਡਿੰਗ ਦਵਾਉਂਦੇ ਨੇ, ਜਿਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੋਰਸ਼ਨ ਤਾਂ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੀ ਹੁੰਦਾ। ਪੂਰੀ ਆਪਾਂ ਇਨਫੋਰਮੇਸ਼ਨ ਲੈਂਦੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਾਰਾਂਸ਼ ਨਾਗਪਾਲ ਜੀ ਸਾਡੇ ਨਾਲ ਲਾਈਨ ਤੇ ਜੁੜੇ ਨੇ। ਹਾਂਜੀ ਸਾਰਾਂਸ਼ ਸਵਾਗਤ, ਸਤਿ ਸ਼੍ਰੀ ਅਕਾਲ।
3: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਐਂਡ ਲਾਈਕ 2 ਮਹੀਨੇ ਰਹਿ ਗਏ ਨੇ ਜੀ, 2 ਬੈਚ ਰਹਿ ਗਏ ਨੇ ਹੁਣ, ਐਂਡ 1 ਅਗਸਤ ਤੋਂ ਬਾਅਦ ਲਾਈਕ ਗਵਰਨਮੈਂਟ ਗ੍ਰਾਂਟਸ ਵਿੱਚ, ਐਜੂਕੇਸ਼ਨ ਗ੍ਰਾਂਟਸ ਵਿੱਚ ਬਹੁਤ ਜ਼ਿਆਦਾ ਕੱਟ ਕਰਨੇ ਵਾਲੀ ਗਵਰਨਮੈਂਟ ਉਸਮੇ, ਤੋ ਆਪ ਆਜ ਹੀ ਐਨਰੋਲ ਕਰੇ। ਗਵਰਨਮੈਂਟ ਫੰਡਡ ਪ੍ਰੋਗਰਾਮਸ ਨੇ, ਗਵਰਨਮੈਂਟ ਫੀਸ ਪੇ ਕਰਤੀ ਕਾਲਜ ਕੀ, ਸਾਥ ਹੀ ਸਾਥ ਆਪਕੋ ਆਪਕੇ ਬੈਂਕ ਅਕਾਊਂਟ ਮੇ ਗਵਰਨਮੈਂਟ ਲਿਵਿੰਗ ਐਕਸਪੈਂਸਿਸ ਲਈ ਫੰਡਿੰਗ ਦਿੰਦੀ ਆ। 30,000-100,000 ਕੀ ਫੰਡਿੰਗ ਹੋਤੀ ਹੈ ਯੇ, ਜਿਸਮੇ ਸੇ ਆਜ ਕੀ ਡੇਟ ਮੇ ਅਪਰੋਕਸੀਮੇਟਲੀ ਹਾਫ ਪੋਰਸ਼ਨ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਕਾ ਹੋਤਾ ਹੈ, ਔਰ ਰੈਸਟ ਹੋਤਾ ਹੈ ਆਪਸ਼ਨਲ ਲੋਨ ਐਟ 0%। ਤੋ ਏਜ ਲਿਮਿਟ ਇਸਮੇ ਕੁਛ ਹੈ ਨਹੀਂ, 30, 40, 70 ਇਅਰਸ ਕੇ ਆਪ ਹੈ, ਡਜ਼ਨਟ ਮੈਟਰ। ਗਵਰਨਮੈਂਟ ਕੀ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ। ਹਮਾਰੇ 30% ਕਲਾਇੰਟਸ ਕੀ ਏਜ 70 ਇਅਰਸ ਕੇ ਆਸ ਪਾਸ ਹੀ ਹੈ, ਔਰ ਜ਼ਿਆਦਾਤਰ ਹਮਾਰੇ ਕਲਾਇੰਟਸ ਕੀ ਏਜ ਮਿਡਲ ਏਜ ਮੇ ਹੈ। ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਮੈਨੇਜਮੈਂਟ ਜੇ ਮੈਨੇਜਮੈਂਟ ਜੈਸੇ ਸੌਖੇ ਜੇ ਕੋਰਸਿਸ ਹੈ ਜੀ ਸਾਡੇ ਕੋਲ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ ਇਸਕੇ ਅੰਦਰ, ਔਰ ਫੁੱਲੀ ਔਨਲਾਈਨ। ਹਮਾਰੇ ਕਲਾਇੰਟਸ ਲਾਈਕ ਕਰਤੇ ਫੁੱਲੀ ਔਨਲਾਈਨ ਕੋਰਸਿਸ, ਜੋ ਘਰ ਕੇ ਕੰਫਰਟ ਸੇ ਅਟੈਂਡ ਕਰ ਰਹੇ ਕਲਾਸਿਸ, ਸਕਿੱਲ ਹਾਸਿਲ ਕਰ ਰਹੇ ਹੈ। ਔਰ ਗਵਰਨਮੈਂਟ ਕੀ ਫੰਡਿੰਗ ਡਿਪੈਂਡਸ ਔਨ ਫੈਮਿਲੀ ਸਾਈਜ਼, ਅਗਰ ਆਪਕਾ ਫੈਮਿਲੀ ਸਾਈਜ਼ ਲਾਈਕ ਆਪਕੇ ਫੈਮਿਲੀ ਸਾਈਜ਼ ਆਫ 5 ਹੈ, ਦੋਨੋ ਪੜ੍ਹਤੇ ਹੈ, ਤੋ ਉਨਕੋ ਅਪ ਟੂ 100,000 ਕੀ ਫੰਡਿੰਗ ਮਿਲਤੀ ਹੈ, ਜਿਸਮੇ ਸੇ 50,000 ਨਾਨ ਰਿਫੰਡੇਬਲ ਗ੍ਰਾਂਟਸ ਹੈ, ਜੋ ਰੈਸਟ $50,000 ਹੈ ਉਹ 0% ਪੇ ਇੱਕ ਸਾਲ ਤੱਕ, ਔਰ ਆਪਣੇ 1.5 ਸਾਲ ਬਾਅਦ ਪੇ ਕਰਨਾ ਸਟਾਰਟ ਕਰਨਾ ਹੈ। ਉਸ ਟਾਈਮ ਮੇ ਵਿਆਜ ਦਰ ਕਿਆ ਹੈ, 2.5% ਪੂਰੇ ਸਾਲ ਕਾ, ਮਤਲਬ $45 ਵਿਆਜ ਹੈ ਆਪਕੋ ਸਿਰਫ $50 ਪੇ, ਮਤਲਬ ਉਹ ਵੀ ਆਪਸ਼ਨਲ ਲੋਨ ਪੇ। ਅਗਰ ਫੈਮਿਲੀ ਅਪ ਟੂ ਹੈ ਤੋ ਅਪ ਟੂ 45,000 ਕੀ ਫੰਡਿੰਗ ਮਿਲਤੀ ਹੈ, ਜਿਸਮੇ ਸੇ $25,000 ਗ੍ਰਾਂਟ ਹੈ, ਮਤਲਬ ਅਗਰ ਹਸਬੈਂਡ ਵਾਈਫ ਓਲਡ ਕਪਲ ਹੈ, ਵਾਈਫ ਪੜ੍ਹਤੇ ਹੈ, ਤੋ ਲਾਈਕ ਉਨਕੋ $25,000 ਕੀ ਗ੍ਰਾਂਟ ਬਨੇਗੀ, ਔਰ $17,000 ਕਾ ਆਪਸ਼ਨਲ ਲੋਨ ਬਨੇਗਾ, ਜੋ ਕਿ 0% ਪੇ ਹੈ, ਨੋ ਕ੍ਰੈਡਿਟ ਚੈੱਕ। ਅਗਰ ਆਪ ਉਬਰ ਡਰਾਈਵਰ ਹੈ, ਟਰੱਕ ਡਰਾਈਵਰ ਹੈ, ਸਮਾਲ ਬਿਜ਼ਨਸ ਓਨਰ, ਅਨਇੰਪਲੋਇਡ ਸਿੰਗਲ ਮਦਰ ਹੈ, ਆਪਕੋ ਔਰ ਜ਼ਿਆਦਾ ਬੈਨੀਫਿਟ ਹੈ ਇਸਕੇ ਅੰਦਰ। ਔਰ ਜਿਤਨੀ ਆਪਕੀ ਇਨਕਮ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ, $70,000 ਅਗਰ ਕਮ ਹੈ, ਜਿਤਨੀ ਜ਼ਿਆਦਾ ਕਮ ਹੈ ਉਤਨਾ ਜ਼ਿਆਦਾ ਬੈਨੀਫਿਟ ਹੈ। ਆਪ ਬੈਂਕ ਸੇ ਫੰਡਿੰਗ ਨਹੀਂ ਲੈ ਰਹੇ, ਗਵਰਨਮੈਂਟ ਸੇ ਲੈ ਰਹੇ ਹੈ। ਗਵਰਨਮੈਂਟ ਜਿਸਕੀ ਇਨਕਮ ਕਮ ਹੈ, ਜਿਸਕਾ ਲੋ ਇਨਕਮ ਮਿਡਲ ਇਨਕਮ ਹੈ, ਉਨਕੋ ਜ਼ਿਆਦਾ ਬੈਨੀਫਿਟ ਹੈ ਯਹਾਂ ਪੇ। ਡਾਕੂਮੈਂਟ ਸੇ ਲਗਤੇ ਹੈ, ਨੋਟਿਸ ਆਫ ਅਸੈਸਮੈਂਟ, ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਸੋ ਕੇ ਬੜੇ ਈਜ਼ੀ ਡਾਕੂਮੈਂਟਸ ਹੈ ਜੀ, ਇਸਮੇ ਕੋਈ ਕੈਸ਼ ਨਹੀਂ ਹੈ। ਜੈਸੇ ਗਵਰਨਮੈਂਟ ਬਿਲੀਅਨਸ ਆਫ ਡਾਲਰਸ ਟੈਲੈਂਟਿਸ ਐਲਗੋਮਾ ਸਟੀਲ ਕੋ ਗ੍ਰਾਂਟ ਕੇ ਰੂਪ ਮੇ ਦੇ ਦੇਤੀ ਹੈ, ਔਰ ਵੋ ਕੰਪਨੀ ਬੰਦ ਵੀ ਜਾਤੀ ਹੈ, ਤੋ ਗਵਰਨਮੈਂਟ ਸਿਮਿਲਰ ਵੇ ਮੇ ਅੱਛੀ ਜਗ੍ਹਾ ਪੇ ਇਨਵੈਸਟ ਕਰਤੀ, ਜੈਸੇ ਐਜੂਕੇਸ਼ਨ ਹੈ, ਨੋ ਕੈਚ ਇਨ ਇਟ। ਆਪ ਹਮੇ ਕਾਲ ਕਰੇ, ਹਮਾਰੇ ਆਫਿਸ ਹੈ 200 ਐਕਸਪਰਟ ਬਿਲੇਵਰਡ ਪੇ, ਸਕਿੱਲ ਹਾਸਲ ਕਰੇ, 30 ਸੇ ਲੈ ਕੇ 100,000 ਕੀ ਫੰਡਿੰਗ ਹਾਸਲ ਕਰੇ, ਜਿਸਕਾ ਆਜ ਕੀ ਡੇਟ ਮੇ ਨਾਨ ਰਿਫੰਡੇਬਲ ਪੋਰਸ਼ਨ ਅਪ ਟੂ 550% ਇਜ਼ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ, 7 ਇਅਰਸ ਦੇ ਬਿਜ਼ਨਸ ਮੇ ਹੈ, ਬਹੁਤ ਲੋਕੋ ਕੋ ਆਲਰੇਡੀ ਸਰਚ ਕਰ ਚੁੱਕੇ ਹੈ ਜੀ। ਕਾਲ ਕਰੇ 437-264-3175। ਕਾਮ ਹੋਣੇ ਕੇ ਬਾਅਦ ਹਮਾਰੀ ਛੋਟੀ ਸੀ ਫੀਸ ਹੈ, ਫੰਡਿੰਗ ਆਪਕੇ ਅਕਾਊਂਟ ਮੇ ਆ ਰਹੀ, ਮੇਰੇ ਅਕਾਊਂਟ ਮੇ ਨਹੀਂ ਆ ਰਹੀ, ਪਹਿਲੀ ਬਾਤ, ਦੇਰ ਇਜ਼ ਨੋ ਕੈਚ ਇਨ ਇਟ। ਕਾਮ ਹੋਣੇ ਕੇ ਬਾਅਦ ਆਪਨੇ ਆਪਣੀ ਇਮਾਨਦਾਰੀ ਸੇ ਹਮੇ $199 ਸੇ $499 ਜੋ ਹਮਾਰੀ ਫੀਸ ਹੈ, ਫਲੈਟ ਫੀਸ ਹੈ, ਵੋ ਦੇਣੀ ਹੈ। ਯੈਸ, ਆਪਕੇ ਪੈਸੇ ਜ਼ਿਆਦਾ ਬਣ ਰਹੇ ਹੈ, ਸਹੀ ਸੁਣ ਰਹੇ ਹੈ ਆਪ, ਹਮਾਰੇ ਪੈਸੇ ਕਮ ਬਣ ਰਹੇ ਹੈ, ਯੇ ਵੀ ਆਪ ਸਹੀ ਸੁਣ ਰਹੇ, ਕੋਈ ਕੈਸ਼ ਹੀ ਰੱਖਾ ਹਮਨੇ ਐਂਡ ਟੂ ਐਂਡ। ਕਾਲ ਕਰੇ 437-264-3175, 437-264-3175, 437-264-3175, ਯੂਨੀ ਗਲੋਬਲ ਐਡਵਾਈਜ਼ਰੀ, 218 ਐਕਸਪੋਰਟ ਬੁਲੇਵਰਡ, 437-264-3175।
0: ਜੀ, ਬਹੁਤ ਬਹੁਤ ਸ਼ੁਕਰੀਆ ਸਰਾਂਚ, ਤੇ ਬਿਲਕੁਲ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਯੂਨੀ ਗਲੋਬਲ ਐਡਵਾਈਜ਼ਰੀ ਸਿਰਫ ਕਹਿੰਦੇ 2 ਮਹੀਨੇ ਰਹਿ ਗਏ ਨੇ ਕਿ ਜਿਹੜੇ ਤੁਹਾਨੂੰ ਇਹ ਰਿਫੰਡ ਨਾਨ ਰਿਫੰਡੇਬਲ ਗ੍ਰਾਂਟਸ ਜਿਹੜੀਆਂ ਮਿਲ ਰਹੀਆਂ ਨੇ ਉਹਦੇ ਵਿੱਚ, ਅਦਰਵਾਈਜ਼ ਤੁਹਾਨੂੰ ਉਸ ਤੋਂ ਬਾਅਦ ਸਿਰਫ ਲੋਨ ਹੀ ਮਿਲਿਆ ਕਰਨਾ, ਤਾਂ ਇਸ ਲਈ ਤੁਸੀਂ ਫਟਾਫਟ ਇਹਨਾਂ ਦੇ ਨਾਲ ਆਪਣਾ ਕੰਟੈਕਟ ਕਰੋ, ਤੇ 437-264-3175 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਸਟੂਡੀਓ ਨੰਬਰ 905-564-4444-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਲੋ ਫਿਰ ਲਈਏ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ, ਫਰਮਾਇਸ਼ੀ ਗਾਣਾ ਪਹਿਲਾ ਅੱਜ ਦੇ ਪ੍ਰੋਗਰਾਮ ਦਾ, ਤੇ ਤੁਸੀਂ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਜੇਕਰ ਤੁਸੀਂ ਆਪਣੇ ਘਰ ਦਾ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੋਵੇ ਤਾਂ ਓਂਕਾਰ ਹੋਮਸ ਦੇ ਨਾਲ ਗੱਲਬਾਤ ਕਰੋ। ਇਹ ਤੁਹਾਡੇ ਲਈ ਸਿਟੀ ਪਰਮਿਟਸ ਦੇ ਨਾਲ ਤੁਹਾਡਾ ਸਾਰਾ ਰੈਨੋਵੇਸ਼ਨ ਦਾ ਕੰਮ ਕਰਕੇ ਦੇਣਗੇ, ਇਨਕਲੂਡਿੰਗ ਡਰਾਇੰਗਸ। ਅਤੇ ਇਹ ਗਾਰਡਨ ਸਵੀਟਸ ਐਂਡ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣ ਦੇ ਪੂਰੇ ਸਪੈਸ਼ਲਿਸਟ ਨੇ। ਪਿਛਲੇ ਸਾਲ ਦੇ ਵਿੱਚ ਇਹਨਾਂ ਨੇ ਤਕਰੀਬਨ 20 ਗਾਰਡਨ ਸਵੀਟਸ ਕੰਪਲੀਟ ਕੀਤੇ ਨੇ। ਅਤੇ ਜੇਕਰ ਤੁਸੀਂ ਆਪਣਾ ਪੂਰਾ ਕਸਟਮਾਈਜ਼ ਕਰਕੇ ਘਰ ਬਣਾਉਣਾ ਚਾਹੁੰਦੇ ਹੋ, ਕਸਟਮ ਹੋਮ ਬਣਾਉਂਦੇ ਨੇ ਅਤੇ ਨਾਲੇ ਹਰ ਤਰ੍ਹਾਂ ਦੀ ਕਮਰਸ਼ੀਅਲ ਜੋਬ ਵੀ ਤੁਹਾਡੇ ਲਈ ਕਰਦੇ ਨੇ, ਜਿਵੇਂ ਕਿ ਕੋਈ ਆਫਿਸ ਤਿਆਰ ਕਰਾਉਣਾ ਜਾਂ ਕੋਈ ਰੈਸਟੋਰੈਂਟ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ, ਤਾਂ ਓਂਕਾਰ ਹੋਮਸ ਦੇ ਪੌਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਸਪੈਸ਼ਲ ਡਿਸਕਾਊਂਟਸ ਤੁਹਾਨੂੰ ਮਿਲ ਰਹੇ ਨੇ ਹੋਮ ਰੈਨੋਵੇਸ਼ਨਸ ਦੇ ਉੱਪਰ। ਅਤੇ ਜੇਕਰ ਤੁਸੀਂ ਆਪਣੀ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਹੋਵੇ ਜਾਂ ਫਿਰ ਤੁਸੀਂ ਗਾਰਡਨ ਸਵੀਟ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਇਹਨਾਂ ਦੇ ਨਾਲ ਬੁਕਿੰਗ ਕਰਵਾਓ। ਨੰਬਰ ਨੋਟ ਕਰ ਲਓ 416-817-3600, 416-817-3600 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਓਂਕਾਰ ਹੋਮਸ ਤੋਂ ਪੌਲ ਗਰੇਵਾਲ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਪੰਜਾਬੀ ਬਾਈ ਨੇਚਰ ਦੀ 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਵਾਲੀ ਲੋਕੇਸ਼ਨ ਦੇ ਉੱਪਰ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਤੇ ਇੱਥੇ ਤੁਸੀਂ ਟੇਕ ਆਊਟ ਐਂਡ ਡਾਈਨ ਇਨ ਡੀਲਸ ਦਾ ਫਾਇਦਾ ਲੈ ਸਕਦੇ ਹੋ। ਅੱਜ ਤੁਸੀਂ ਕੋਈ ਵੀ ਚਾਰਟ ਲਓ ਇਹਨਾਂ ਦੇ ਕੋਲੋਂ 699 ਦੇ ਵਿੱਚ, 699 ਦੇ ਵਿੱਚ ਕੋਈ ਵੀ ਚਾਰਟ ਖਾ ਸਕਦੇ ਹੋ। ਪਰੌਂਠਾ ਕੋਈ ਵੀ 699 ਦੇ ਵਿੱਚ ਖਾ ਸਕਦੇ ਹੋ। ਜੇ ਤੁਸੀਂ ਵੈਜ ਥਾਲੀ ਲੈਣੀ ਹੋਵੇ ਤਾਂ 999 ਦੇ ਵਿੱਚ ਲੈ ਕੇ ਆਓ। ਵੈਸੇ ਇਹਨਾਂ ਦੀ ਰੈਗੂਲਰ ਪ੍ਰਾਈਸਿਸ ਥੋੜ੍ਹੀਆਂ ਜਿਹੀਆਂ ਜ਼ਿਆਦਾ ਹੁੰਦੀਆਂ ਨੇ, ਬਟ ਅੱਜ ਸਪੈਸ਼ਲੀ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਕਰਕੇ ਇਹਨਾਂ ਨੇ ਬਹੁਤ ਹੀ ਘੱਟ ਪ੍ਰਾਈਸਿਸ ਲਗਾਈਆਂ ਨੇ। ਵੈਜ ਥਾਲੀ 999 ਦੇ ਵਿੱਚ ਲੈ ਕੇ ਆਓ। ਪਾਓ ਭਾਜੀ ਖਾਣਾ ਚਾਹੁੰਦੇ ਹੋ ਤਾਂ 799 ਦੇ ਵਿੱਚ ਤੁਹਾਨੂੰ ਮਿਲੂਗੀ। ਚਨਾ ਭਟੂਰਾ ਖਾਣਾ ਹੋਵੇ 799 ਦੇ ਵਿੱਚ ਲੈ ਕੇ ਆਓ। ਮਸਾਲਾ ਡੋਸਾ ਖਾਣਾ ਹੋਵੇ ਉਹ ਵੀ 799 ਨਾਲ। ਅਤੇ ਜੇਕਰ ਹਲਵਾ ਪੂਰੀ ਖਾਣੀ ਹੈ ਤਾਂ 799 ਦੇ ਵਿੱਚ ਉਹ ਵੀ ਤੁਸੀਂ ਲੈ ਕੇ ਆ ਸਕਦੇ ਹੋ। ਪੰਜਾਬੀ ਬਾਈ ਨੇਚਰ ਨੇ ਤੁਹਾਡੇ ਲਈ ਟੇਕ ਆਊਟ ਐਂਡ ਡਾਈਨ ਇਨ ਡੀਲਸ ਲਗਾ ਦਿੱਤੀਆਂ ਨੇ। ਇਹਨਾਂ ਦੀ 58 ਕੁਆਰੀ ਐਜ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ ਪਹੁੰਚਣਾ। ਨੰਬਰ 905-793-5300 ਦੇ ਉੱਪਰ ਤੁਸੀਂ ਕਾਲ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਡਾਇਰੈਕਟਲੀ ਪਹੁੰਚੋ ਹਾਈਵੇ 10 ਐਂਡ ਬੋਬੇੜ ਦੀ ਇੰਟਰਸੈਕਸ਼ਨ 'ਤੇ। ਫਰਾਈਡੇ ਵਾਲੇ ਦਿਨ ਸਾਡੇ ਮਹਿਮਾਨ ਹੁੰਦੇ ਨੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਜੇਕਰ ਤੁਸੀਂ ਵੀ ਆਪਣੀ ਹਜੇ ਤੱਕ ਕੋਈ ਵੀ ਹੈਲਥ ਇੰਸ਼ੋਰੈਂਸ ਪਾਲਿਸੀ ਨਹੀਂ ਕਰਵਾਈ ਤਾਂ ਇਹ ਤੁਹਾਡੇ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਤੁਹਾਡੇ ਲਈ ਇਹ ਇੰਸ਼ੋਰੈਂਸਿਸ ਕਰਦੇ ਨੇ। ਬੜੀ ਜਲਦੀ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਬਟ ਫਿਲਹਾਲ ਚੱਲਦੇ ਹਾਂ ਆਪਾਂ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਪੰਜਾਬੀ ਬਾਈ ਨੇਚਰ 'ਤੇ। ਜੀ ਸਿੱਧੂ ਸਰ,
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਅਸੀਂ ਪੰਜਾਬੀ ਬਾਈ ਨੇਚਰ ਵੱਲੋਂ ਸੱਦਾ ਪੱਤਰ ਦੇ ਰਹੇ ਹਾਂ। ਅੱਜ ਦਾ ਡੇਟ ਸਾਡੇ ਨਾਲ ਵੀਕਐਂਡ ਦੀ, ਅਤੇ ਵਧੀਆ ਵਧੀਆ ਤੁਹਾਨੂੰ ਪਕਵਾਨ ਟੇਕ ਆਊਟ ਲਿਜਾਵਾਂਗੇ, ਤੁਸੀਂ ਲੈ ਕੇ ਜਾਓਗੇ ਅਤੇ ਔਡਰ ਕਰੋਗੇ। ਅਤੇ ਔਰ ਮੈਂ ਦੱਸ ਦਿਆਂ ਕਿ ਅਸੀਂ ਅੱਜ ਪਹੁੰਚੇ ਹਾਂ ਕੁਆਰੀ ਐਜ ਡਰਾਈਵ ਵਾਲੀ ਬ੍ਰਾਂਚ ਜਿਹੜੀ ਹੈਗੀ ਆ, ਬਹੁਤ ਖੁੱਲ੍ਹੀ ਡੁੱਲੀ ਵੀ ਪਾਰਕਿੰਗ ਆ, ਵਾਲਮਾਰਟ ਵਾਲਾ ਪਲਾਜ਼ਾ ਹੈਗਾ ਆਪਣੇ ਹਾਈਵੇ 10 ਅਤੇ ਬੁਬੇੜ 'ਤੇ, ਬਾਸਕਿਨ ਰੋਬਨ ਦੇ ਬਿਲਕੁਲ ਸਾਹਮਣੇ ਅਸੀਂ ਹੈਗੇ ਹਾਂ। ਆਪਣੇ ਇੱਕ ਪਾਸੇ ਹੈਗਾ ਵਾ ਫਟੀਨੋ, ਇੱਕ ਪਾਸੇ ਹੈਗਾ ਵਾਲਮਾਰਟ, ਉਹਦੇ ਵਿਚਾਲੇ ਹੈਗਾ। ਬਹੁਤ ਖੁੱਲ੍ਹੀ ਡੁੱਲੀ ਪਾਰਕਿੰਗ ਆ ਇੱਥੇ, ਅਤੇ ਤੁਸੀਂ ਗ੍ਰੋਸਰੀ ਕਰਨ ਵੀ ਆਇਓ, ਚੱਕਰ ਲਗਾ ਜਾਓ ਇੱਕ, ਔਰ ਟੇਕ ਆਊਟ ਵੀ ਲੈ ਕੇ ਜਾਓ। ਜਿਹਦੇ ਵਿੱਚ ਕਾਫੀ ਸਪੈਸ਼ਲ ਨੇ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ ਤਾਂ ਤੁਹਾਨੂੰ ਅਸੀਂ ਫਿਸ਼ ਖਵਾਵਾਂਗੇ, ਇੱਕ ਪਾਉਂਡ ਖਰੀਦੋ, ਦੂਸਰਾ ਪਾਉਂਡ ਫਰੀ ਹੈਗਾ
0: ਜੀ।
1: ਅਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਹਲਵਾ ਪੂਰੀ ਅੱਜ ਖਵਾਵਾਂਗੇ $7.99 ਦੀ
0: ਜੀ।
1: ਔਰ ਮਸਾਲਾ ਡੋਸਾ ਪੂਰੀ ਵਿੱਚ ਨਾਲ ਖਾਣ ਨੂੰ, ਡੋਸੇ ਦੇ ਨਾਲ ਪੂਰੀ ਵਧੀਆ ਮਾਹੌਲ ਹੋਏਗਾ, $7.99 ਦਾ ਹੈ ਪੂਰਾ, ਨਾਲ ਸਾਰੀਆਂ ਸੌਸ ਹੋਣਗੀਆਂ। ਚਨਾ ਭਟੂਰਾ $7.99 ਦਾ, ਪਾਓ ਭਾਜੀ $7.99 ਦੀ, ਔਰ ਵੈਜ ਥਾਲੀ ਅੱਜ ਤੁਹਾਨੂੰ ਖਵਾ ਰਹੇ ਹਾਂ $9.99 ਦੀ। ਅਤੇ ਤੁਸੀਂ ਆਉਣਾ ਹੈਗਾ ਅੱਜ, ਜਿਹੜੀ ਬ੍ਰਾਂਚ ਹੈਗੀ ਇਹ ਹਾਈਵੇ 10 ਅਤੇ ਬਵੇੜ 'ਤੇ, ਉਸ ਬਾਹਲ ਮਾਡ ਵਾਲੇ ਪਲਾਸ ਦੇ ਵਿੱਚ, ਨਾਲ ਦੇ ਪਰੌਂਠਾ ਅੱਜ ਪੂਰਾ ਵਿਦ ਦਹੀਂ ਐਵਰੀਥਿੰਗ, ਥਾਲੀ ਪੂਰੀ ਪਰੌਂਠੇ ਦੀ $6.99 ਦੀ ਆ। ਔਰ ਚਾਟ ਕਿਸੇ ਕਿਸਮ ਦੀ ਖਾ ਲਓ ਅੱਜ, ਤੇ ਬੈਠ ਕੇ ਖਾ ਲਓ ਜਾਂ ਡਾਈਨ ਆਊਟ ਕਰ ਲਓ, 699 ਦੀ ਤੁਹਾਨੂੰ ਮਿਲੇਗੀ। ਤੇ ਤੁਸੀਂ ਆਓ ਪੰਜਾਬੀ ਬਾਈ ਨੇਚਰ ਤੇ, ਤੇ ਮਨਪ੍ਰੀਤ ਤੁਸੀਂ ਥੋੜੇ ਨੰਬਰ ਵੀ ਆਪਾਂ ਨੋਟ ਕਰ ਲਈਏ, ਬੋਲਦੇ ਹੋ ਮਾੜਾ
0: ਜਿਹਾ
1: ਆਪਾਂ ਫਿਰ ਆਪਾਂ ਜੀ
0: ਜੀ ਬਿਲਕੁਲ ਪੰਜਾਬੀ ਬਾਈ ਨੇਚਰ ਦੀ ਇਸ ਲੋਕੇਸ਼ਨ ਦੇ ਉੱਪਰ ਤੁਸੀਂ ਆਪਣੇ ਆਰਡਰ ਪਲੇਸ ਕਰਨੇ ਆ 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ। ਤੇ ਨੰਬਰ ਆਰਡਰ ਪਲੇਸ ਕਰਨ ਦੇ ਲਈ 905-793-5300 905-793-5300 ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਟੇਕ ਆਊਟ ਐਂਡ ਡਾਈਨ ਇਨ ਡੀਲਸ ਨੇ ਇਹ ਜਿਹੜੀਆਂ ਵੀ ਸਿੱਧੂ ਸਰ ਨੇ ਹੁਣ ਦੱਸੀਆਂ ਨੇ, ਇਹਨਾਂ ਦਾ ਤੁਸੀਂ ਜ਼ਰੂਰ ਫਾਇਦਾ ਲਓ। ਪੰਜਾਬੀ ਬਾਈ ਨੇਚਰ ਦੇ ਉੱਪਰ ਪਹੁੰਚੋ। 6162 ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੋਰਨਿੰਗ ਵਾਲਾ ਪ੍ਰੋਗਰਾਮ ਪੰਜਾਬੀ ਲਹਿਰਾਂ ਵਾਲੇ ਕਰ ਰਹੇ ਨੇ ਹੁਣ, ਇਸ ਲਈ ਗਲੋਰੀਆ ਹੁਣ ਆਉਂਦੇ ਨੀ। ਹਾਂਜੀ ਨਹੀਂ ਯਾਰਾ ਓ ਯਾਰਾ ਹਾਂਜੀ ਕਿਹੜੇ ਸਿੰਗਰ ਦਾ?
2: ਮੈਂ ਬੇਨਾਮ ਹੋ ਗਿਆ ਜਿਹੜਾ ਲਾਸਟ ਵਿੱਚ
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444। ਇਸ ਤੋਂ ਪਹਿਲਾਂ ਕਿ ਤੁਹਾਨੂੰ ਮੈਂ ਨੈਕਸਟ ਫਰਮਾਇਸ਼ੀ ਗਾਣਾ ਸੁਣਾਵਾਂ, ਆਪਾਂ ਗੱਲਬਾਤ ਕਰਾਂਗੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ। ਨੰਬਰ 416-457-3381 416-457-3381 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ। ਜੀ ਸਿਮਰਾਜ ਜੀ।
3: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381 416-457-3381। ਦੋਸਤੋ, ਕੈਨੇਡਾ ਦੇ ਟੌਪ 3 ਸਭ ਤੋਂ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਦੇ ਵਿੱਚੋਂ ਇੱਕ ਕੰਪਨੀ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਤੇ ਹੁਣ ਬਹੁਤ ਵੱਡਾ 18% ਤੱਕ ਦਾ ਡਿਸਕਾਊਂਟ ਆਫਰ ਕੀਤਾ ਹੈ। ਤੁਸੀਂ ਇੱਕ ਵਾਰੀ ਇਹ ਪਾਲਿਸੀ ਕਰਵਾ ਲੈਂਦੇ ਹੋ, ਪੱਕੇ ਤੌਰ 'ਤੇ ਜਿੰਨੇ ਵੀ ਸਾਲ ਕਿਸ਼ਤ ਪੇ ਕਰਨੀ ਆ, ਪੱਕੇ ਤੌਰ 'ਤੇ 18% ਤੱਕ, ਯਾਨੀ ਕਿ 18% ਤੱਕ ਤੁਹਾਡੀ ਮੰਥਲੀ ਸੇਵਿੰਗ ਹੋਣੀ ਆ, ਜੋ ਕਿ ਲੌਂਗ ਟਰਮ ਦੇ ਵਿੱਚ ਹਜ਼ਾਰਾਂ ਹੀ ਡਾਲਰ ਦਾ ਫਰਕ ਹੈ। ਤੇ ਜਿਹੜਾ ਅਸੀਂ ਹੁਣ ਤਕਰੀਬਨ 10 ਸਾਲ ਲਗਾਤਾਰ $99 ਦਾ ਪਲਾਨ, $99 ਦਾ ਜਿਹੜਾ ਕਾਂਬੋ ਪਲਾਨ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ ਅਸੀਂ ਪ੍ਰੋਵਾਈਡ ਕਰਦੇ ਆ ਰਹੇ ਹਾਂ ਹਜ਼ਾਰਾਂ ਹੀ ਪਰਿਵਾਰਾਂ ਨੂੰ, ਉਹੀ ਹੁਣ ਸੇਮ $99 ਪਰ ਮੰਥ ਦੇ ਪ੍ਰਾਈਸ ਦੇ ਵਿੱਚ ਲੱਖਾਂ ਹੀ ਡਾਲਰ ਦੀ ਲਾਈਫ ਇੰਸ਼ੋਰੈਂਸ ਵੱਧ ਨਾਲ ਤੁਹਾਨੂੰ ਪਲਾਨ ਮਿਲ ਰਿਹਾ ਹੈ। ਕਿ ਇਸ ਕੰਪਨੀ ਦੇ ਅਪ ਟੂ 18% ਆਫ ਲਾਈਫ ਇੰਸ਼ੋਰੈਂਸ ਡਿਸਕਾਊਂਟ ਤੋਂ ਇਲਾਵਾ ਜੇਕਰ ਕੋਈ ਵੀ ਕਪਲ ਹਸਬੈਂਡ ਐਂਡ ਵਾਈਫ ਪਾਲਿਸੀ ਇਕੱਠੇ ਕਰਵਾਉਂਦੇ ਨੇ, ਉਹਨਾਂ ਨੂੰ ਐਡੀਸ਼ਨਲ ਡਿਸਕਾਊਂਟ ਮਿਲਦਾ ਹੈ ਜਿਹਨੂੰ ਮਲਟੀ ਕਵਰੇਜ ਡਿਸਕਾਊਂਟ ਕਿਹਾ ਜਾਂਦਾ ਹੈ। ਹੋਰ ਵੀ ਤੁਸੀਂ ਸੇਵਿੰਗ ਜ਼ਰੂਰ ਕਰੋਗੇ। ਹੁਣ ਜਿਹੜਾ $99 ਕਾਂਬੋ ਪਲਾਨ ਹੈ, ਇਹਦੇ ਵਿੱਚ ਅੱਜ ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਚਾਹੇ 20 ਸਾਲ ਦੀ ਹੋਵੇ, 25, 30, 35, 40 ਸਾਲ ਦੀ ਹੋਵੇ, ਤੁਹਾਡੀ ਕਵਰੇਜ ਰਹੂਗੀ ਸਿੱਧੇ ਏਜ 65 ਤੱਕ, ਜਿਹਨੂੰ ਟਰਮ ਟੂ 65 ਕਹਿੰਦੇ ਨੇ। 65 ਹੀ ਕਿਉਂ? ਕਿਉਂਕਿ 65 ਤੱਕ ਹੀ ਮੈਜੋਰਿਟੀ ਆਫ ਲੋਕਾਂ ਨੇ ਕੰਮ ਕਰਨਾ ਹੈ, 65 ਤੇ ਰਿਟਾਇਰਮੈਂਟ ਲੈਣੀ ਹੈ, 65 ਤੱਕ ਹੀ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਕਰਜ਼ੇ ਲਾਉਣੇ ਹਨ, ਤੇ 65 ਤੋਂ ਬਾਅਦ ਖਾਸ ਕੋਈ ਵੀ ਲਾਇਬਿਲਟੀ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਵਿੱਚ ਜੀਂਦੇ ਜੀ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਚਾਹੇ ਕੈਂਸਰ, ਹਾਰਟ ਅਟੈਕ, ਸਟ੍ਰੋਕ ਐਕਸੈਟਰਾ, 26 ਡਿਫਰੈਂਟ ਟੋਟਲ ਡਿਜ਼ੀਜ਼ ਨੇ। ਜੇਕਰ ਕੋਈ ਵੀ ਡਿਜ਼ੀਜ਼ ਨਾਲ ਡਾਇਗਨੋਸ ਹੋ ਜਾਂਦੇ ਹੋ, ਤੁਹਾਨੂੰ ਜੀਂਦੇ ਜੀ ਹੀ $50,000 ਦਾ ਚੈੱਕ ਮਿਲੂਗਾ ਇੰਸ਼ੋਰੈਂਸ ਕੰਪਨੀ ਤੋਂ, ਉਹ ਵੀ ਟੈਕਸ ਫਰੀ, ਤੁਹਾਡੀ ਇਨਕਮ 'ਚ ਨਹੀਂ ਗਿਣਿਆ ਜਾਂਦਾ। ਅਤੇ ਉਹ $50,000 ਨਾਲ ਜੋ ਕੁਝ ਮਰਜ਼ੀ ਕਰੋ, ਆਪਦੀ ਮੋਰਗੇਜ ਪੇ ਕਰੋ, ਪ੍ਰਾਈਵੇਟ ਨਰਸ ਹਾਇਰ ਕਰੋ, ਐਕਸੈਟਰਾ, ਨਾਲੇ ਰੱਬ ਨਾ ਨਾ ਕਰੇ ਡੈਥ ਹੋ ਜਾਂਦੀ ਹੈ, ਫਿਰ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਤੁਹਾਡੇ ਪਰਿਵਾਰ ਨੂੰ ਪੇ ਆਊਟ ਮਿਲਦੀ ਆ, ਉਹ ਵੀ ਟੈਕਸ ਫਰੀ ਹੈ, ਤੇ ਉਹਦੇ ਨਾਲ ਵੀ ਉਹ ਜੋ ਕੁਝ ਮਰਜ਼ੀ ਕਰ ਸਕਦੇ ਨੇ। ਸੋ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦੇ ਦਿੰਦਾ। ਪਹਿਲਾਂ ਤਾਂ ਕੁਝ ਫੀਮੇਲ, ਸਾਡੀਆਂ ਭੈਣਾਂ ਦੇ ਲਈ ਐਗਜ਼ਾਮਪਲਸ ਦਿੰਦਾ। ਕੋਈ ਵੀ 20-year-old ਫੀਮੇਲ ਹੈ, ਤੁਹਾਡੇ ਲਈ $99 ਪਰ ਮੰਥ ਦਾ ਖਰਚਾ ਰਹਿਣਾ ਹੈ ਆਲ ਦ ਵੇ 65 ਤੱਕ। ਨਾ ਤਾਂ $1 ਕਿਸ਼ਤ ਵੱਧ ਸਕਦੀ ਹੈ, ਨਾ ਘੱਟ ਸਕਦੀ ਆ, ਪੱਕਾ ਹੀ ਪੱਕਾ 65 ਤੱਕ $99 ਮਹੀਨੇ ਦਾ ਹੀ ਖਰਚਾ ਰਹਿਣਾ ਹੈ। ਸੋ ਫੋਰ 20-year-old ਫੀਮੇਲ 1.5 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਹੋਊਗੀ। ਜੇ 25 ਸਾਲ ਦੀ ਕੋਈ ਭੈਣ ਹੈ 1.3 million ਲਾਈਫ ਐਂਡ 50,000 ਕ੍ਰਿਟੀਕਲ ਇਲਨੈਸ, ਤੇ ਜੇਕਰ 30-year-old ਫੀਮੇਲ ਹੈ, 30 ਸਾਲ ਦੀ ਫੀਮੇਲ, 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਇਸ ਕੋਂਬੋ ਪਲਾਨ ਦੇ ਵਿੱਚ। ਤੇ ਜੇਕਰ ਕੋਈ ਵੀ 35 ਸਾਲ ਦੀ ਫੀਮੇਲ ਹੈ, ਹਜੇ ਤੱਕ ਕੋਈ ਕਵਰੇਜ ਕਰਵਾਈ ਨਹੀਂ ਹੈਗੀ, ਤੁਹਾਡੇ ਲਈ ਫਿਰ ਵੀ $99 ਪਰ ਮੰਥ ਦੇ ਵਿੱਚ 850,000 8.5 lakh ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦਾ ਕ੍ਰਿਟੀਕਲ ਇਲਨੈਸ ਦਾ ਕੋਂਬੋ ਪਲਾਨ ਹੋਊਗਾ। ਉਹੀ ਕੁਝ ਸਾਡੇ ਜੈਂਟਸ ਦੇ ਲਈ, ਸਾਡੇ ਮਿੱਤਰਾਂ ਲਈ, ਬਾਈਆਂ ਲਈ ਪ੍ਰਾਈਸਿਸ ਦੱਸ ਦਿੰਦਾ। 20 ਸਾਲ ਦਾ ਮੇਲ ਪੂਰੇ 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਏਜ 65 ਤੱਕ। ਨਾਲੇ 25 ਸਾਲ ਦੇ ਮੇਲ 850,000 ਦੀ ਲਾਈਫ ਤੇ 50,000 ਕ੍ਰਿਟੀਕਲ, ਤੇ 30 ਸਾਲ ਦੇ ਮੇਲ ਦੇ ਲਈ 7 lakh ਦੀ ਲਾਈਫ ਤੇ ਨਾਲ ਦੇ ਨਾਲ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ ਕੋਈ ਵੀ 35 ਸਾਲ ਦਾ ਸਾਡਾ ਬਾਈ ਹੈ, ਕੋਈ ਇੰਸ਼ੋਰੈਂਸ ਕਰਵਾਈ ਨਹੀਂ, 6 lakh ਦੀ ਲਾਈਫ ਇੰਸ਼ੋਰੈਂਸ ਹੋਊਗੀ 65 ਸਾਲ ਦੀ ਉਮਰ ਤੱਕ, ਨਾਲੇ 50,000 ਦੀ ਕ੍ਰਿਟੀਕਲ ਵੀ ਹੋਊਗੀ 65 ਸਾਲ ਦੀ ਉਮਰ ਤੱਕ। ਜੇ ਤੁਸੀਂ ਆਪਣੇ ਆਪ ਲਈ, ਖਾਸ ਹਸਬੈਂਡ ਐਂਡ ਵਾਈਫ ਇਕੱਠੇ ਹੀ ਹੋਰ ਸੇਵਿੰਗ ਕਰਨਾ ਚਾਹੁੰਦੇ ਹੋ, ਇਸ ਕੰਪਨੀ ਦੇ ਬ੍ਰੈਂਡ ਨਿਊ 18% ਤੱਕ ਦੇ ਡਿਸਕਾਊਂਟ ਤੋਂ ਇਲਾਵਾ ਵੀ, ਗਿਵ ਮੀ ਅ ਕਾਲ 416-457-3381 416-457-3381 ਸਿਮਰਾਜ ਸਿੱਧੂ। ਥੈਂਕ ਯੂ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਬਿਲਕੁਲ, ਤੁਸੀਂ ਗੱਲਬਾਤ ਕਰ ਸਕਦੇ ਹੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ। ਨੰਬਰ ਹੈ 416-457-3381 416-457-3381 ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰੋ। ਫਰਾਈਡੇ ਵਾਲੇ ਦਿਨ ਸਾਡੇ ਮਹਿਮਾਨ ਹੁੰਦੇ ਨੇ ਇਹ, ਅਤੇ ਇੰਸ਼ੋਰੈਂਸ ਦੇ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਹੋਣ, ਤੁਸੀਂ ਕਾਲ ਵੀ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਜਾਂ ਵਟਸਐਪ 'ਤੇ ਵੀ ਇਹਨਾਂ ਨੂੰ ਮੈਸੇਜ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਆਲਰੇਡੀ ਪੋਲਿਸੀ ਕਰਵਾਈ ਵੀ ਹੋਈ ਹੈ, ਤੁਹਾਨੂੰ ਫਰੀ ਆਫ ਕੋਸਟ ਤੁਸੀਂ ਆਪਣੀ ਪੋਲਿਸੀ ਨੂੰ ਰਿਵਿਊ ਕਰਵਾ ਸਕਦੇ ਹੋ। ਸੇਮ ਨੰਬਰ 416-457-3381। 353 ਹੋ ਗਏ ਨੇ ਅਤੇ ਅੱਜ ਸਾਡਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਬਾਈ ਨੇਚਰ ਤੋਂ। ਸਿੱਧੂ ਸਰ ਲਾਈਨ 'ਤੇ ਜੁੜੇ ਹੋਏ ਨੇ ਅਤੇ ਆਪਾਂ ਨੂੰ ਬਹੁਤ ਵਧੀਆ ਵਧੀਆ ਡੀਲਸ ਦਵਾ ਰਹੇ ਨੇ ਪੰਜਾਬੀ ਬਾਈ ਨੇਚਰ ਤੋਂ। ਜੀ ਸਿੱਧੂ ਸਰ, ਤੁਸੀਂ ਆਨੇਅਰ ਹੋ।
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਵੀਕਐਂਡ ਆ ਗਿਆ ਅਤੇ ਸ਼ੁਭ ਸ਼ਾਮਾਂ ਤੁਹਾਡੇ ਵਾਸਤੇ ਸਪੈਸ਼ਲ ਅਸੀਂ ਲੈ ਕੇ ਆਏ ਹਾਂ
0: ਜੀ।
1: ਪੰਜਾਬੀ ਬਾਈ ਨੇਚਰ 'ਤੇ ਪਹੁੰਚੇ ਹੋਏ ਹਾਂ, ਬੜੇ ਸੋਹਣੇ ਮਾਹੌਲ ਦੇ ਵਿੱਚ ਬੈਠੇ ਹਾਂ ਅਤੇ ਬੜਾ ਵਧੀਆ ਖੁਸ਼ਬੂ ਆ ਰਹੀ ਖਾਣੇ ਦੀ, ਅਤੇ ਤੁਸੀਂ ਵੀ ਤਿਆਰੀਆਂ ਕਰ ਲਓ। ਅੱਜ ਰਾਤ ਦੇ ਲੇਟ ਤਾਂ ਖੁੱਲ੍ਹੇ ਨੇ ਇਹ, ਅਤੇ ਜਿੰਨੀਆਂ ਵੀ ਡੀਲ ਅਸੀਂ ਬੋਲਾਂਗੇ ਅੱਜ ਸਾਰੀਆਂ ਤੁਹਾਨੂੰ ਮਿਲਣੀਆਂ, ਅਤੇ ਕੱਲ੍ਹ ਨੂੰ ਵੀ ਦਵਾਵਾਂਗੇ ਇਹ ਡੀਲਸ, ਅਤੇ ਨਾਲ ਦੀ ਨਾਲ ਪਰਸੋਂ ਨੂੰ ਵੀ ਸਾਰੀ ਡੀਲ ਦਵਾਵਾਂਗੇ। ਪਹਿਲਾਂ ਮੈਂ ਦੱਸ ਦਿਆਂ ਕਿ ਆਪਣੇ ਮਨਪ੍ਰੀਤ ਜਾਣਕਾਰੀ ਦੇ ਰਹੀ ਹੈ ਕਿ ਸਾਡੀ ਅੱਜ ਨਾ ਟੀਮ ਕੈਨੇਡਾ ਦੀ ਜਿਹੜੀ ਸੌਕਰ ਦੀ ਟੀਮ ਹੈਗੀ ਆ, ਉਹਦਾ ਪੋਸਟਰ ਅੱਜ ਨਾ ਟੀਵੀ ਤੇ ਰਿਲੀਜ਼ ਹੋਣਾ ਸ਼ਾਮ ਨੂੰ, ਹੈ ਨਾ
0: ਜੀ।
1: ਕਿਉਂਕਿ ਆਪਣੇ ਸੌਕਰ ਦੇ ਟੂਰਨਾਮੈਂਟ ਹੋ ਰਹੇ ਨੇ ਵਰਲਡ ਵਾਈਡ, ਤੇ ਆਪਣੇ ਸ਼ਹਿਰ ਦੇ ਵਿੱਚ ਹੀ ਕਾਫੀ ਮੈਚ ਹੋ ਰਹੇ ਨੇ, ਤੇ ਮੈਂ ਦੱਸ ਦਿਆਂ ਕਿ 104 ਤੋਂ ਉੱਪਰ ਗੇਮਾਂ ਹੋਣੀਆਂ ਵੱਖ ਵੱਖ ਕੰਟਰੀਆਂ ਦੇ ਵਿੱਚ।
0: ਹਾਂਜੀ,
1: ਤੇ ਜਿੰਨੀਆਂ ਵੀ ਇਹ ਮੈਚ ਨੇ ਫੀਫਾ ਦੇ, ਉਹ ਸਾਰੇ ਤੁਹਾਨੂੰ TSN ਨੈਟਵਰਕ

0: ਜਾਣਕਾਰੀ ਆਪਾਂ ਮੰਡੇ ਤੋਂ ਪੂਰੀ ਫੁੱਲ ਕਵਰੇਜ ਕਰ ਦਿਆਂਗੇ, ਅੱਜ ਵੀ ਕਰ ਰਹੇ ਹਾਂ। ਇਹਦਾ ਨਾਮ ਹੈਗਾ ਜੀ 40 ਦਿਨ, ਪ੍ਰੋਡਿਊਸਰ 40 ਦਿਨ। ਤੇ ਇਹਦੇ ਵਿੱਚ ਗੁਰਪ੍ਰੀਤ ਘੁੱਗੀ ਸਾਹਿਬ ਕੰਮ ਕਰ ਰਹੇ ਨੇ, ਬੜੇ ਵਧੀਆ ਆਲਾ ਕਿਸਮ ਦੇ ਕਲਾਕਾਰ ਨੇ
1: ਜੀ।
0: ਤੇ ਨਾਲ ਦੀ ਨਾਲ ਇਹਦੇ ਵਿੱਚ ਬੇਬੀ ਮਖਸੂਸਪੁਰੀ ਸਾਡੇ ਪੰਜਾਬੀ ਕਮਿਊਨਿਟੀ ਦੇ ਬਹੁਤ ਅੱਛੇ ਗਾਇਕ ਨੇ,
1: ਹਾਂਜੀ
0: ਬਹੁਤ ਵਾਰੀ ਆਪਾਂ ਉਹਨਾਂ ਨੇ ਇੰਟਰਵਿਊ ਕੀਤੀ ਆ, ਐਡੇ ਅੱਛੇ ਰਾਈਟਰ ਨੇ, ਦਿਲ ਦੇ ਪੂਰੇ ਐਨ ਦਿਲ ਤੋਂ ਆਪਣੀ ਚੀਜ਼ ਲਿਖਦੇ ਨੇ, ਉਹ ਵੀ ਕੰਮ ਕਰ ਰਹੇ ਨੇ ਇਹਦੇ ਮੂਵੀਜ਼ ਵਿੱਚ ਕੰਮ ਕਰ ਰਹੇ ਨੇ
1: ਜੀ।
0: ਹਾਂਜੀ, ਤੇ ਮੈਡਮ ਰਿਸ਼ੀ ਨੇ ਹੋਰ ਬਹੁਤ ਸਟਾਰ ਕਾਸਟਿੰਗ ਅਬਵ ਆਲ, ਇਹਦੇ ਵਿੱਚ ਨਾ ਗੁਰਪ੍ਰੀਤ ਘੁੱਗੀ ਦੇ ਬੇਟਾ ਸਾਹਿਬ ਵੀ ਲਾਂਚ ਹੋ ਰਹੇ ਨੇ, ਬੜਾ ਸੋਹਣਾ ਸੁਨੱਖਾ ਗੱਭਰੂ ਆ, ਅਮੈਰੀਕਾ ਦੇ ਵਿੱਚ ਵੀ ਉਹਨੇ ਟ੍ਰੇਨਿੰਗ ਲਈ ਆ,
1: ਹਾਂਜੀ
0: ਹੁਣ ਮੂਵੀ ਵਿੱਚ ਆਇਆ। ਇਹ ਮੂਵੀ ਆਪਾਂ 19 ਤਰੀਕ ਨੂੰ ਰਿਲੀਜ਼ ਹੋਣੀ ਆ ਆਪਣੇ ਸਿਨੇਪਲੈਕਸ ਥੀਏਟਰਾਂ ਦੇ ਵਿੱਚ, ਸਾਰੇ ਦੇਖਾਂਗੇ
1: 19 ਜੂਨ ਨੂੰ
0: ਪਰਿਵਾਰ, ਤੇ ਨਾਲ ਦੀ ਨਾਲ ਲੈਂਡਮਾਰਕ ਥੀਏਟਰ ਜਿਹੜੇ ਹੈਗੇ ਨੇ ਉਹਨਾਂ ਵਿੱਚ ਵੀ ਲੱਗੇਗੀ,
1: ਹਾਂਜੀ
0: ਤੇ ਆਪਾਂ ਪੂਰੀ ਪੂਰੀ ਜਾਣਕਾਰੀ ਆਉਣ ਵਾਲੇ ਦਿਨਾਂ ਚ ਮੂਵੀ ਦੀ ਦਿੰਦੇ ਰਹਾਂਗੇ
1: ਜੀ।
0: ਤੇ ਹਾਲ ਦੀ ਘੜੀ ਸੱਦਾ ਪੱਤਰ ਦੇ ਰਹੇ ਹਾਂ ਆਪਾਂ ਪੰਜਾਬੀ ਬਾਈ ਨੇਚਰ ਦਾ
1: ਜੀ,
0: ਮਸਾਲਾ ਡੋਸਾ ਬੜਾ ਸਸਤਾ 799 ਦਾ, ਹਲਵਾ ਪੂਰੀ 799 ਦੀ, ਫਿਸ਼ ਪਕੌੜਾ buy one get one free, chaklo ho ju ye weekend hai, pao bhaji 799 di, veg thali 999 di
1: ji,
0: parantha te naal puri plate hai gi hai 699 di
1: ji,
0: chaat kise kisam di kha lo, chaat jide marzi khao
1: han ji,
0: 699 di milni hai
1: ji,
0: te tusi aunde jao saade paas pahuncho highway 10 te bobed te ਪਟੀਨੋ ਵਾਲੇ ਪਲਾਜ਼ਾ ਦੇ ਵਿੱਚ, ਬਾਸਕਿਨ ਰੋਬਿਨਸਨ ਦੇ ਬਿਲਕੁਲ ਸਾਹਮਣੇ ਬੈਠੇ ਹਾਂ
1: ਜੀ,
0: ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ
1: ਜੀ।
0: ਚਲੋ ਅਸੀਂ ਵਿੱਚ ਚਾਹ ਦੀ ਚੁਸਕੀ ਲੈ ਲਈਏ ਥੋੜੀ ਜੀ
1: ਜੀ,
0: ਮਨਪ੍ਰੀਤ ਕੈਰੀ ਔਨ
1: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਲੋ ਫਿਰ ਆਪਾਂ ਲਈਏ ਹੁਣ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਤੇ ਸਟੇਸ਼ਨ ਆਈ ਡੀ ਲੈ ਕੇ ਵਾਪਸ ਆਵਾਂਗੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰੋਡ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222.
1: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
2: ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3,000 square feet ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ। ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੈਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ। 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ, ਪਿਛਲੇ 40 ਵਰਿਆਂ ਤੋਂ ਤੁਹਾਡੇ

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਥੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਅਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਪੰਜਾਬੀ ਬਾਈ ਨੇਚਰ ਤੋਂ। ਪੰਜਾਬੀ ਬਾਈ ਨੇਚਰ ਦੀ ਬੋਵੇਡ ਐਂਡ ਹਾਈਵੇ 10 ਵਾਲੀ ਇੰਟਰਸੈਕਸ਼ਨ 'ਤੇ ਤੁਸੀਂ ਪਹੁੰਚੋ ਅਤੇ ਇਹਨਾਂ ਦੀ 58 ਕੁਐਰੀ ਐਜ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ ਅੱਜ ਟੇਕ ਆਊਟ ਐਂਡ ਡਾਈਨ ਇਨ ਡੀਲਸ ਦਾ ਪੂਰਾ ਫਾਇਦਾ ਤੁਸੀਂ ਲੈ ਸਕਦੇ ਹੋ। ਚਾਹੇ ਤੁਸੀਂ ਚਾਟ ਖਾਣਾ ਚਾਹੁੰਦੇ ਹੋ, ਚਨਾ ਭਟੂਰਾ ਖਾਣਾ ਚਾਹੁੰਦੇ ਹੋ, ਤੁਸੀਂ ਥਾਲੀ ਖਾਣਾ ਚਾਹੁੰਦੇ ਹੋ, ਜਾਂ ਤੁਸੀਂ ਫਿਸ਼ ਖਾਣਾ ਚਾਹੁੰਦੇ ਹੋ, ਜਾਂ ਤੁਸੀਂ ਡੋਸਾ ਖਾਣਾ ਹੋਵੇ, ਪਾਓ ਭਾਜੀ ਖਾਣੀ ਹੋਵੇ, ਪਰੌਂਠੇ ਖਾਣੇ ਨੇ, ਹਲਵਾ ਪੂਰੀ ਖਾਣਾ ਆ, ਤੁਹਾਡੇ ਲਈ ਸਾਰੀਆਂ ਡੀਲਸ ਇਹ ਲੱਗ ਚੁੱਕੀਆਂ ਨੇ। ਬਹੁਤ ਹੀ ਘੱਟ ਜੇ ਪ੍ਰਾਈਸ ਨੇ, $6-7 ਦੇ ਵਿੱਚ ਤੁਹਾਨੂੰ ਪਤਾ ਅੱਜ ਕੱਲ੍ਹ ਕੁਛ ਵੀ ਨਹੀਂ ਆਉਂਦਾ। ਬਟ ਪੰਜਾਬੀ ਬਾਈ ਨੇਚਰ ਦੇ ਖਾਣੇ ਤੁਸੀਂ ਖਾ ਸਕਦੇ ਹੋ, ਬਹੁਤ ਹੀ ਲਾਜਵਾਬ, ਬਿਲਕੁਲ ਫਰੈਸ਼ ਤੁਹਾਨੂੰ ਬਣਾ ਕੇ ਖਵਾਉਣਗੇ। ਤੁਸੀਂ ਬਸ ਆਰਡਰ ਪਲੇਸ ਕਰੋ ਅਤੇ ਤੁਸੀਂ ਜਾਂਦਿਆਂ ਨੂੰ ਤੁਹਾਡੇ ਇਹ ਟੇਕ ਆਊਟ ਡੀਲਸ ਤੁਹਾਡੀਆਂ ਰੈਡੀ ਹੋਣਗੇ। ਜੇ ਤੁਸੀਂ ਬੈਠ ਕੇ ਖਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਆਪਣਾ ਫੋਨ 'ਤੇ ਵੀ ਆਰਡਰ ਦੇ ਸਕਦੇ ਹੋ, ਜਾ ਕੇ ਵੀ ਤੁਸੀਂ ਖਾ ਸਕਦੇ ਹੋ। ਨੰਬਰ 905-793-5300, 905-793-5300 ਤੇ ਤੁਸੀਂ ਕਾਲ ਕਰ ਸਕਦੇ ਹੋ। ਪੰਜਾਬੀ ਬਾਈ ਨੇਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ ਅਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਲਾਈਕ ਕਰ ਰਹੇ ਹੋਵੋਗੇ, ਇੰਜੋਏ ਕਰ ਰਹੇ ਹੋਵੋਗੇ। ਸਿਟੀ ਆਫ ਬ੍ਰੈਂਪਟਨ ਵਾਲਿਆਂ ਨੇ ਤੁਹਾਡੇ ਲਈ ਇੱਕ ਮੈਸੇਜ ਦਿੱਤਾ ਆ ਕਿ ਤੁਸੀਂ ਆਪਣੇ ਜਿਹੜਾ ਹੁਣ ਇਹ ਸਮਰ ਟਾਈਮ ਹੈ ਇਹਨੂੰ ਪੂਰਾ ਆਪਣੇ ਯਾਰਡ ਦੀ ਸੰਭਾਲ ਕਰੋ, ਆਪਣੇ ਯਾਰਡ ਨੂੰ ਪੂਰਾ ਪ੍ਰੋਪਰਲੀ ਡੈਕੋਰੇਟ ਕਰੋ, ਜਿੰਨਾ ਜ਼ਿਆਦਾ ਹੋ ਸਕਦਾ ਫੁੱਲ ਲਗਾਓ, ਪੇੜ ਪੌਦੇ ਜੋ ਵੀ ਤੁਹਾਡਾ ਮਨ ਕਰਦਾ, ਆਪਣੇ ਲੋਨ ਦੀ ਪੂਰੀ ਕੇਅਰ ਕਰਕੇ ਰੱਖੋ, ਜਿੰਨਾ ਜ਼ਿਆਦਾ ਹੋ ਸਕਦਾ ਆਪਣੀ ਸਿਟੀ ਨੂੰ, ਆਪਣੇ ਬ੍ਰੈਂਪਟਨ ਨੂੰ ਪੂਰਾ ਸੋਹਣਾ ਸੋਹਣਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ ਅਤੇ ਨਾਲ ਦੀ ਨਾਲ ਹੀ ਆਪਣੀ ਸਿਟੀ ਨੂੰ ਵੀ ਪੂਰਾ ਸੇਫ, ਕਲੀਨ ਅਤੇ ਵੈਲਕਮਿੰਗ ਰਖਾਓ। ਕਿਉਂਕਿ ਜਦੋਂ ਤੁਸੀਂ ਆਪਣਾ ਯਾਰਡ ਮੇਨਟੇਨ ਕਰ ਲਉਂਗੇ, ਤੁਸੀਂ ਆਪਣੇ ਪ੍ਰੋਪਰਟੀ ਦੇ ਬਾਹਰ ਵਾਲੀ ਸਾਈਡ, ਬੈਕ ਵਾਲੀ ਸਾਈਡ ਤੁਸੀਂ ਕਲੀਨ ਰੱਖੋਗੇ, ਸਾਰੇ ਘਰ ਸੋਹਣੇ ਸੋਹਣੇ ਲੱਗਣਗੇ, ਤਾਂ ਓਬਵੀਅਸਲੀ ਗੱਲ ਆ ਸਿਟੀ ਆਪਣੇ ਆਪ ਹੀ ਸੋਹਣੀ ਲੱਗਣੀ ਹੈ। ਆਪਣਾ ਯਾਰਡ ਮੇਨਟੇਨ ਕਰਕੇ ਰੱਖੋ, ਜਿੰਨਾ ਵੀ ਸ਼ੋਰ ਸ਼ਰਾਬਾ ਹੁੰਦਾ ਆ ਉਹਨੂੰ ਘੱਟ ਤੋਂ ਘੱਟ ਰੱਖੋ, ਕਿਉਂਕਿ ਓਬਵੀਅਸਲੀ ਗੱਲ ਆ ਸਮਰ ਟਾਈਮ ਜ਼ਿਆਦਾਤਰ ਗੈਟ ਟੂਗੈਦਰਸ ਆਪਾਂ ਕਰਦੇ ਹਾਂ, ਗੈਦਰਿੰਗਸ ਜ਼ਿਆਦਾ ਹੁੰਦੀਆਂ ਨੇ, ਕੋਈ ਸ਼ਾਮ ਦੇ ਟਾਈਮ ਤੁਸੀਂ ਬਾਰਬੀਕਿਊ ਵਗੈਰਾ ਕਰਦੇ ਹੋ, ਤਾਂ ਆਪਣੀ ਸ਼ੋਰ ਸ਼ਰਾਬੇ ਨੂੰ ਥੋੜ੍ਹਾ ਜਿਹਾ ਘੱਟ ਰੱਖੋ ਕਿ ਸੋ ਦੈਟ ਕਿ ਤੁਹਾਡੇ ਨੇਬਰਸ ਜਿਹੜੇ ਹੈਗੇ ਨੇ ਉਹ ਡਿਸਟਰਬ ਨਾ ਹੋਣ, ਅਤੇ ਨਾਲੇ ਜਿੰਨੇ ਵੀ ਸਾਈਡ ਵਾਕਸ ਨੇ ਜਾਂ ਬਾਈਕ ਲੇਨਸ ਨੇ ਤੁਹਾਡੇ ਘਰਾਂ ਦੇ ਬਾਹਰ ਉਹਨਾਂ ਨੂੰ ਕਲੀਅਰ ਰੱਖੋ, ਉਹਨਾਂ ਉੱਥੇ ਉਹਨਾਂ ਨੂੰ ਬਿਲਕੁਲ ਵੀ ਬਲੋਕ ਨਾ ਕਰੋ, ਅਤੇ ਜਿੰਨਾ ਵੀ ਵੇਸਟ ਹੁੰਦਾ ਆ ਪ੍ਰੋਪਰਲੀ ਤੁਸੀਂ ਉਹਨਾਂ ਨੂੰ ਡਿਸਪੋਜ਼ ਕਰੋ, ਬਿਨਸ ਦੇ ਵਿੱਚ ਇੱਧਰ ਉੱਧਰ ਡੰਪ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਜਿੰਨਾ ਵੀ ਵੇਸਟ ਹੈ ਉਹਨਾਂ ਨੂੰ ਬਿਨਸ ਦੇ ਵਿੱਚ ਸੁੱਟੋ, ਇੱਧਰ ਉੱਧਰ ਬਿਲਕੁਲ ਵੀ ਆਪਣਾ ਵੇਸਟ ਡਿਸਪੋਜ਼ ਨਾ ਕਰੋ। ਅਤੇ ਲਾਸਟ ਚੀਜ਼ ਇਹ ਹੈ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਕਿ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਲਿਮਿਟਿਡ ਕੀਤੀ ਗਈ ਹੈ 3 ਘੰਟਿਆਂ ਦੇ ਲਈ। ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਸਟਰੀਟ ਦੇ ਉੱਪਰ ਗੱਡੀਆਂ ਪਾਰਕ ਕਰਦੇ ਹੋ ਤਾਂ 3 ਘੰਟੇ ਦੀ ਲਿਮਿਟ ਹੁੰਦੀ ਹੈ, ਅਦਰਵਾਈਜ਼ ਜਿਹੜਾ ਰਾਤ ਦਾ ਟਾਈਮ ਹੈ 2 AM to 6 AM, ਸਵੇਰ ਦੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਤੁਸੀਂ ਆਪਣੀ ਕਾਰਜ਼ ਨੂੰ, ਆਪਣੀ ਗੱਡੀਆਂ ਨੂੰ ਸਟਰੀਟ ਦੇ ਉੱਪਰ ਪਾਰਕ ਨਹੀਂ ਕਰ ਸਕਦੇ, ਨਹੀਂ ਤਾਂ ਇਹਦਾ ਫਾਈਨ ਤੁਹਾਨੂੰ ਲੱਗ ਜਾਣਾ ਆ। ਇਹ ਬਹੁਤ ਹੀ ਸਿੰਪਲ ਜਿਹੇ ਐਕਸ਼ਨ ਨੇ ਬਟ ਬਹੁਤ ਵੱਡੇ ਡਿਫਰੈਂਸਿਸ ਕ੍ਰੀਏਟ ਹੋ ਸਕਦੇ ਨੇ। ਤੁਸੀਂ ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ 'ਤੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ, brampton.ca/bylaws। ਤੁਸੀਂ ਆਪਣੇ ਗੂਗਲ 'ਤੇ ਸਰਚ ਕਰੋ, ਵੈਬਸਾਈਟ 'ਤੇ ਪਹੁੰਚੋਗੇ ਅਤੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜਾਣੀ ਹੈ। brampton.ca/bylaws ਤੁਸੀਂ ਸਰਚ ਕਰੋ ਅਤੇ ਇਹ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜਿਹੜੇ ਕਿ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਪਹੁੰਚਾਏ ਜਾ ਰਹੇ ਨੇ। ਅਤੇ ਸਟੂਡੀਓ ਨੰਬਰ 905-5-5-6-4-6-4-44 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਨੈਕਸਟ ਕਾਲਰ 5-0-9-4 ਜੀ, ਸਤਿ ਸ਼੍ਰੀ ਅਕਾਲ।
1: ਬਿਲਕੁਲ, ਮੈਂ ਲਾਈਵ ਲੋਕੇਸ਼ਨ ਤੇ ਬੈਠਾ ਇੱਥੇ, ਪੂਰੀ ਐਨ ਵਧੀਆ ਮਾਹੌਲ ਦੇ ਵਿੱਚ, ਖਾਣਾ ਹੀ ਖਾਣੇ ਆ, ਪੰਜਾਬੀ ਬਾਈ ਨੇਚਰ ਦੇ ਬੜੇ ਅੱਛੇ। ਅੱਛਾ ਮਨਪ੍ਰੀਤ, ਮੈਂ ਜਾਣਕਾਰੀ ਤੁਸੀਂ ਲੈ ਲਓ, ਕਲਬਲ ਕਰ ਲਓ, ਫਿਰ ਮੈਂ ਲਿੰਕ ਲੈਣਾ ਜੀ।
0: ਹਾਂਜੀ ਹਾਂਜੀ ਜੀ, ਕੀ ਕਹਿਣਾ ਚਾਹੁੰਦੇ ਹੋ
2: ਮਨਪ੍ਰੀਤ ਜੀ? ਅੱਜ ਹਿੰਦੀ ਸੌਂਗ ਤੁਹਾਡੀ ਚੋਇਸ ਦਾ ਕੁਝ ਹੈ,
1: ਖਾਣੇ ਖਵਾਉਣੇ ਨੇ ਅੱਜ ਦੇਰ ਰਾਤ ਖੁੱਲੇ ਨੇ ਪੰਜਾਬੀ ਬਾਈ ਨੇਚਰ ਵਾਲੇ ਇੰਨੀ ਸੋਹਣੀ ਹੈ ਢੁਕਵੀਂ ਲੋਕੇਸ਼ਨ ਅਮਨਪ੍ਰੀਤ ਕੇ ਇੱਥੇ ਤੁਸੀਂ ਵੈਸੇ ਹੀ ਦੇਖ ਕੇ ਨਾ ਲੋਕੀ ਇੰਨੇ ਆਲੇ ਦੁਆਲੇ ਬਾਗੋ ਬਾਗ ਹੋ ਜਾਂਦੇ ਹੋ ਕਿਉਂਕਿ ਇੱਕ ਪਾਸੇ ਵਾਲਮਾਰਟ ਹੈ ਦੂਜੇ ਪਾਸੇ ਪਟੀਨੋ ਹੈ ਖੁੱਲੀ ਡੁੱਲੀ ਪਾਰਕਿੰਗ ਆ ਨਹੀਂ ਹੁੰਦਾ ਵੀ ਪਾਰਕਿੰਗ ਲਾਉਣ ਨੂੰ ਕੋਈ ਜਿੱਥੇ ਮਰਜ਼ੀ ਲਾ ਦਿਓ ਅੱਖਾਂ ਮੇਚ ਕੇ ਖੁੱਲੇ ਪਈ ਆ ਹਨਾ ਤੇ ਆਓ ਅੱਜ ਰਾਤ ਤੱਕ ਡਾਈਨ ਕਰੋ ਇੱਥੇ ਬੈਠ ਕੇ ਲੇਟ ਨਾਈਟ ਖੁੱਲੇ ਨੇ ਪਰ ਮੈਂ ਚਾਹਾਂਗਾ ਹੁਣ ਜਿਹੜੇ ਲੋਕ ਆਉਣਗੇ ਉਹਨਾਂ ਨੂੰ ਖਵਾਉਣੇ ਆ ਭਾਈ ਤੁਹਾਨੂੰ ਸਾਰਿਆਂ ਨੂੰ ਰੇਹੜੀ ਵਾਲੀ ਚਾਟ ਖਵਾਉਣੇ ਆ ਨਾਲ ਜਿਹੜਾ ਦਿੱਲੀ ਸਟਾਈਲ ਟਿੱਕੀ ਚਾਟ ਦਿੱਲੀ ਸਟਾਈਲ ਟਿੱਕੀ ਚਾਟ ਖਵਾਈ ਹੈ ਨਾ ਤੇ ਦਹੀਂ ਪੂਰੀ ਕਿਆ ਬਾਤ ਹੈ ਰਾਜ ਕਚੌਰੀ ਖਾਓ ਹੈਂਜੀ ਤੇ ਨਾਲ ਜੀ ਨਾਲ ਉਹ ਕਹਿੰਦੇ ਦਹੀਂ ਭੱਲੇ ਵੀ ਬੜੇ ਵਧੀਆ ਬਣੇ ਹੋਏ ਆ ਅਠਾਲੀ ਖਾਓ ਅੱਜ $9.99 ਦੀ ਡੋਸਾ ਹੈਗਾ $7.99 ਦਾ ਚਾਹੇ ਉਹ ਟੇਕ ਆਊਟ ਲੈ ਜਾਓ ਚਾਹੇ ਬੈਠ ਕੇ ਖਾਓ ਪਰ ਪਹੁੰਚੋ ਜ਼ਰੂਰ ਪੰਜਾਬੀ ਬਾਈ ਨੇਚਰ ਤੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਤੁਹਾਡੇ ਨਾਲ ਹੈਗਾ ਲਾਈਵ ਜਦੋਂ ਵੀ ਕਿਤੇ ਆਉਂਦੇ ਹਾਂ ਸਪੈਸ਼ਲ ਲਵਾਉਂਦੇ ਹਾਂ ਅਸੀਂ ਪਰ ਪੰਜਾਬੀ ਬਾਈ ਨੇਚਰ ਦਾ ਫੂਡ ਦੀ ਤਾਂ ਤਾਰੀਫ ਪਤਾ ਹੀ ਹੈ ਕਿ ਹਰ ਘਰ ਦੇ ਵਿੱਚ ਕੇਟਰਿੰਗ ਇਹਨਾਂ ਦੀ ਹੁੰਦੀ ਹੁੰਦੀ ਆ ਵਿਆਹ ਸ਼ਾਦੀ ਹੋਵੇ ਮਾਈਆਂ ਹੋਣ ਜਾਂ ਹੋਰ ਕੋਈ ਫੰਕਸ਼ਨ ਹੁੰਦਾ ਕੇਟਰਿੰਗ ਦੇ ਇਹਨਾਂ ਦੇ ਹੁੰਦੇ ਹੁੰਦੇ ਆ ਜਿਹੜੀ ਇਸ ਬ੍ਰਾਂਚ ਤੋਂ ਅਸੀਂ ਲਾਈਵ ਕਰ ਰਹੇ ਹਾਈਵੇ 10 ਤੇ ਬਵੇੜ ਇੱਥੇ ਤੁਸੀਂ ਟੇਕ ਆਊਟ ਕੋਈ ਚਾਹੁੰਦੇ ਹੋ ਬਟਰ ਚਿਕਨ ਚਾਹੁੰਦੇ ਹੋ ਫਿਸ਼ ਬਾਏ 1 pound get 1 ਫਰੀ ਆ ਡੀਲ ਆ ਜੇ 2 pound ਖਰੀਦੋਗੇ 2 pound ਫਰੀ ਹੈ ਨੰਬਰ ਲੈ ਲਓ 905-933-5350 ਟੈਲੀਫੋਨ ਨੰਬਰ ਹੈ 905-933-5300 ਟੈਲੀਫੋਨ ਨੰਬਰ ਹੈ ਮੈਂ ਤੁਹਾਡੇ ਨਾਲ ਹੀ ਅਮਨਪ੍ਰੀਤ ਤੇ ਹੁਣ ਆਪਾਂ ਕੀ ਗੀਤ ਸੰਗੀਤ ਵੱਲ ਚੱਲੀਏ ਜਾਂ ਕੋਈ ਆਪਣਾ
0: ਬਿਲਕੁਲ ਆਪਾਂ ਆਪਾਂ ਗਾਣਾ ਸੁਣਦੇ ਹਾਂ ਫਰਮਾਇਸ਼ੀ ਗਾਣਾ ਸਾਡੇ ਪਹਿਲੇ ਕਾਲਰ ਰੇਸ਼ਮ ਸਿੰਘ ਜੀ ਰੇਸ਼ਮ ਬਰਾੜ ਜੀ ਨੇ ਰਿਕੁਐਸਟ ਕੀਤਾ ਸੀ ਕਲੀਅਰ ਕੰਠ ਦਾ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਮਾਰਨਿੰਗ ਟਾਈਮ ਸੁਣਾਉਂਦੇ ਸੀ ਨਾ ਗਾਣਾ ਉਹ ਕਹਿੰਦੇ ਉਹ ਸੁਣਨਾ ਆ ਤੇ ਫਿਰ ਆਪਾਂ ਗਾਣਾ ਕਲੀਅਰ ਕੰਠ ਦੀ ਆਵਾਜ਼ 'ਚ ਇੰਜੋਏ ਕਰਦੇ ਹਾਂ ਤੇ ਤੁਸੀਂ ਵੀ ਸੁਣੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਲੱਗਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 ਤੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ ਤੇ ਅਸੀਂ ਅੱਜ ਤੁਹਾਡੇ ਲਈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਪੰਜਾਬੀ ਬਾਏ ਨੇਚਰ ਤੋਂ 58 ਕੁਐਰੀ ਐਜ ਡਰਾਈਵ ਦੇ ਉੱਪਰ ਤੁਸੀਂ ਜ਼ਰੂਰ ਪਹੁੰਚੋ। ਹਾਈਵੇ 10 ਐਂਡ ਬੋਬੇਡ ਦਾ ਇੰਟਰਸੈਕਸ਼ਨ ਹੈ, ਬਹੁਤ ਵੱਡਾ ਪਲਾਜ਼ਾ ਆ ਜਿੱਥੇ ਕਿ ਤੁਹਾਨੂੰ ਇੱਕ ਸਾਈਡ ਤੇ ਫੋਰਟੀਨੋਜ਼ ਨਜ਼ਰ ਆਏਗਾ, ਇੱਕ ਸਾਈਡ ਤੇ ਤੁਹਾਨੂੰ ਵਾਲਮਾਰਟ ਨਜ਼ਰ ਆਏਗਾ ਤੇ ਉਹਦੇ ਇਨ ਬਿਟਵੀਨ ਪੰਜਾਬੀ ਬਾਏ ਨੇਚਰ ਦੀ ਇਹ ਜਿਹੜੀ ਬਿਲਕੁਲ ਰੀਸੈਂਟ ਓਪਨ ਹੋਈ ਲੋਕੇਸ਼ਨ ਹੈ 58 ਕੁਐਰੀ ਐਜ ਡਰਾਈਵ ਦੇ ਉੱਪਰ ਪੰਜਾਬੀ ਬਾਏ ਨੇਚਰ ਤੁਸੀਂ ਸਰਚ ਕਰੋ ਤੇ ਪਹੁੰਚੋ ਇਹਨਾਂ ਦੇ ਕੋਲ ਤੇ ਬਹੁਤ ਹੀ ਕਮਾਲ ਦੀਆਂ ਡਾਈਨ ਇਨ ਐਂਡ ਟੇਕ ਆਊਟ ਡੀਲਸ ਤੁਸੀਂ ਲੈ ਕੇ ਆ ਸਕਦੇ ਹੋ। ਜੇ ਤੁਸੀਂ ਕੋਈ ਵੀ ਆਪਣਾ ਆਰਡਰ ਪਲੇਸ ਕਰਨਾ ਆ ਤਾਂ ਜ਼ਰੂਰ ਤੁਸੀਂ ਇਹਨਾਂ ਦਾ ਨੰਬਰ ਨੋਟ ਕਰੋ 905-793-5300-905-793-5300 ਦੇ ਉੱਪਰ ਤੁਸੀਂ ਕਾਲ ਕਰਕੇ ਇਹਨਾਂ ਨੂੰ ਆਰਡਰ ਪਲੇਸ ਵੀ ਕਰ ਸਕਦੇ ਹੋ। ਤੇ ਨਾਲ ਦੀ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਅਪਲਾਇੰਸਿਸ ਦੀ। ਜੇਕਰ ਤੁਸੀਂ ਆਪਣੇ ਘਰਾਂ 'ਚ ਅਪਲਾਇੰਸਿਸ ਲੈ ਕੇ ਆਉਣੀਆਂ ਹੋਣ ਤਾਂ ਨੰਬਰ 1 ਲੋਕੇਸ਼ਨ ਹੈ ਅਪਲਾਇੰਸ ਜੰਕਸ਼ਨ, ਜਿਨ੍ਹਾਂ ਦੀਆਂ 2 ਬ੍ਰਾਂਚਿਸ ਨੇ, 2 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ, ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ 'ਤੇ ਹੈ। ਦੋਨੇ ਲੋਕੇਸ਼ਨਸ ਤੁਹਾਡੇ ਲਈ ਐਵਰੀ ਡੇ ਓਪਨ ਨੇ ਤੇ ਤੁਹਾਨੂੰ ਇਹ ਬਹੁਤ ਹੀ ਵਧੀਆ ਵਧੀਆ ਡੀਲਸ ਤੁਹਾਡੇ ਲਈ ਲਗਾਈਆਂ ਨੇ ਅਪਲਾਇੰਸਿਸ ਦੇ ਵਿੱਚ। ਮਨਜੀਤ ਗਿੱਲ ਜੀ ਲਾਈਨ ਤੇ ਜੁੜੇ ਨੇ, ਉਹਨਾਂ ਤੋਂ ਆਪਾਂ ਪੱਗ ਦੀਆਂ ਜਾਣਕਾਰੀ ਲਵਾਂਗੇ ਕਿ ਕਿਹੜੀਆਂ ਨਵੀਆਂ ਡੀਲਸ ਇਸ ਵੀਕਐਂਡ ਦੇ ਉੱਪਰ ਲੈ ਕੇ ਆਏ ਨੇ। ਮਨਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਇਨਵੈਸਟਮੈਂਟ ਪ੍ਰਾਪਰਟੀ ਜਾਂ ਪਰਸਨਲ ਯੂਜ਼ ਲਈ 5 ਦੇ 5 ਅਪਲਾਇੰਸਸ ਦਾ ਕੋਂਬੋ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਦਾ ਸਟੇਨਲੈਸ ਸਟੀਲ ਕਲਰ ਦਾ ਫੁੱਲ ਸਾਈਜ਼ ਫਰਿੱਜ, ਗਲਾਸ ਟੌਪ ਦਾ ਸਟੇਨਲੈਸ ਸਟੀਲ ਦਾ ਸਟੋਵ, ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $5,500 ਦੀ ਵੈਲਿਊ ਦੇ 5 ਅਪਲਾਇੰਸਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $3,199 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਇੰਸਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਇੰਸਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 69.99 ਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਸ ਦਾ ਬੰਡਲ ਤੁਸੀਂ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਸਾਡੇ ਲਾਂਡਰੀ ਸੈਕਸ਼ਨ ਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 14.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸਿਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-950-0054
0: ਦੇ ਉੱਪਰ ਤੁਸੀਂ ਕੰਟੈਕਟ ਕਰਨਾ। ਅਪਲਾਇੰਸਸ ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ ਤੋਂ ਐਵਰੀ ਡੇ ਜਾ ਕੇ ਲੈ ਕੇ ਆ ਸਕਦੇ ਹੋ। ਸਟੂਡੀਓ ਨੰਬਰ 905-564-6444-905-564-4444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਆਲ ਲਿੰਕ ਟਰੈਵਲ ਮਿਸਿਸਾਗਾ ਦੇ ਨਾਲ ਜ਼ਰੂਰ ਕੰਟੈਕਟ ਕਰੋ। ਟੋਰਾਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਇਹਨਾਂ ਨੇ ਤੁਹਾਡੇ ਲਈ ਟਿਕਟ ਲਗਾਈ ਹੈ $890 ਦੀ। ਟੋਰਾਂਟੋ ਤੋਂ ਦਿੱਲੀ ਤੁਸੀਂ ਜੂਨ ਦੇ ਵਿੱਚ ਜਾਣਾ ਹੋਵੇ $890 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ। ਜੇਕਰ ਤੁਸੀਂ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਹੋਵੇ ਤੇ ਅੰਮ੍ਰਿਤਸਰ ਤੋਂ ਫੇਰ ਵਾਪਸੀ ਟੋਰਾਂਟੋ ਦੀ ਸੈਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ 'ਚ ਵਾਪਸੀ $1,520 ਦੀ ਟਿਕਟ ਹੈ ਤੇ ਤੁਸੀਂ 2 ਚੈੱਕ ਇਨ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ। ਔਨਲਾਈਨ ਟਰੈਵਲ ਮਿਸਿਸ ਆਗਾ ਤੇ ਰਿਤੂ ਧਾਲੀਵਾਲ ਜੀ ਦੇ ਨਾਲ ਕੰਟੈਕਟ ਕਰੋ। ਨੰਬਰ ਹੈ 905-565-8704 905-565-8704 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਔਨਲਾਈਨ ਟਰੈਵਲ ਮਿਸਿਸ ਆਗਾ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਪੰਜਾਬੀ ਬਾਏ ਨੇਚਰ ਤੋਂ। ਬੜੀ ਜਲਦੀ ਆਪਾਂ ਉੱਥੇ ਚੱਲਾਂਗੇ। ਤੁਹਾਨੂੰ ਮੈਂ ਨੰਬਰ ਇੱਕ ਵਾਰ ਫਿਰ ਦੇ ਦਿਆਂ 905-793-5300 ਦੇ ਉੱਪਰ ਤੁਸੀਂ ਕਾਲ ਕਰੋ। ਟੇਕ ਆਊਟ ਐਂਡ ਡਾਈਨ ਇਨ ਡੀਲਸ ਬੜੇ ਕਮਾਲ ਦੀਆਂ ਲੱਗੀਆਂ ਨੇ ਤੇ ਕੁਝ ਸਮੇਂ ਤੱਕ ਦੁਬਾਰਾ ਤੋਂ ਚੱਲਾਂਗੇ। 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ ਤੁਸੀਂ ਪਹੁੰਚਣਾ ਪੰਜਾਬੀ ਬਾਏ ਨੇਚਰ ਦੇ ਉੱਪਰ। ਤੇ ਲਓ ਫਿਰ ਸੁਣੋ ਇੱਕ ਪਿਆਰਾ ਜਿਹਾ ਨਗਮਾ ਤੇ ਕਿਸ਼ੋਰ ਕੁਮਾਰ ਐਂਡ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਹੈਗਾ ਆ, ਬੜਾ ਪਿਆਰਾ ਸੌਂਗ ਤੇ ਤੁਸੀਂ ਸਾਰੇ ਇੰਜੋਏ ਕਰੋਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ। ਟੀਮ ਸਿੱਧੂ ਇਸ ਟਾਈਮ ਤੁਹਾਡੇ ਲਈ ਕੈਲਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ, ਮੇਫੀਲਡ ਐਂਡ ਮੈਕਲੋਗਲਿਨ ਦੇ ਉੱਪਰ ਨਵੇਂ ਟ੍ਰੈਡੀਸ਼ਨਲ ਟਾਊਨ ਹਾਊਸਿਸ ਲੈ ਕੇ ਆਏ ਨੇ। ਫ੍ਰੀ ਹੋਲ ਟਾਊਨ ਹਾਊਸਿਸ ਨੇ ਅਤੇ ਨਾਲੇ ਡਿਟੈਚਡ ਘਰ ਵੀ ਨੇ। ਟ੍ਰੈਡੀਸ਼ਨਲ ਫ੍ਰੀ ਹੋਲ ਟਾਊਨ ਹਾਊਸਿਸ ਬੈਕਯਾਰਡ ਦੇ ਨਾਲ ਸਿਰਫ 7,29,000 ਤੋਂ ਸਟਾਰਟ ਹੁੰਦੇ ਨੇ। 7,29,000 ਤੋਂ ਪ੍ਰਾਈਸ ਸਟਾਰਟ ਹੁੰਦੀ ਹੈ। ਸਿੰਗਲ ਕਾਰ ਗਰਾਜ ਵਾਲੇ ਜਿਹੜੇ ਡਿਟੈਚਡ ਘਰ ਨੇ ਉਹਨਾਂ ਦੀ ਪ੍ਰਾਈਸ 8,99,000 ਤੋਂ ਸਟਾਰਟ ਹੁੰਦੀ ਹੈ, 8,99,000 ਤੋਂ। ਜਿਹੜੇ ਤੁਹਾਡੇ ਲਈ ਡਬਲ ਕਾਰ ਗਰਾਜ ਵਾਲੇ ਡਿਟੈਚਡ ਘਰ ਨੇ ਉਹ ਤੁਹਾਡੇ ਲਈ ਪ੍ਰਾਈਸ ਹੋਏਗੀ ਅੰਡਰ 1.1 million, ਇਸ ਤੋਂ ਪ੍ਰਾਈਸ ਸਟਾਰਟ ਹੁੰਦੀ ਹੈ। ਕਲੋਜ਼ਿੰਗ ਇਹਨਾਂ ਦੀ 1 ਤੋਂ 2 ਸਾਲ ਦੇ ਵਿੱਚ ਵਿੱਚ ਹੋ ਜਾਊਗੀ। ਪ੍ਰੋਬੇਬਲੀ ਅਗਲੇ ਸਾਲ ਸਮਰ 2027 ਤੋਂ ਲੈ ਕੇ ਸਮਰ 2028 ਤੱਕ ਕਲੋਜ਼ਿੰਗ ਹੋ ਸਕਦੀ ਹੈ। ਅਤੇ ਇਹ ਨਵੇਂ ਟ੍ਰੈਡੀਸ਼ਨਲ ਫ੍ਰੀ ਹੋਲ ਟਾਊਨ ਹਾਊਸਿਸ ਨੇ ਬੈਕਯਾਰਡ ਦੇ ਨਾਲ, ਜਿਨ੍ਹਾਂ ਦੀ ਪ੍ਰਾਈਸ 7,29,000 ਹੈ। 2 ਫਲੋਰਸ ਹੋਣਗੇ ਇਹਦੇ ਵਿੱਚ, 1700 ਸਕੁਏਅਰ ਫਿੱਟ ਤੋਂ ਲੈ ਕੇ 2250 ਸਕੁਏਅਰ ਫਿੱਟ ਦੇ ਘਰ ਨੇ। 3 ਤੋਂ 4 ਬੈਡਰੂਮਸ, 2.5 ਬਾਥਰੂਮਸ ਅਤੇ ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਬੈਕਯਾਰਡ ਵੀ ਹੈਗੀ ਹੈ। ਅਨਫਿਨਿਸ਼ਡ ਬੇਸਮੈਂਟ ਦੇ ਨਾਲ ਸਿਰਫ 60,000 ਟੋਟਲ ਡਿਪੋਜ਼ਿਟ ਹੈ 6 ਮਹੀਨਿਆਂ ਦੇ ਵਿੱਚ, ਜੋ ਕਿ ਤੁਸੀਂ ਪੇ ਕਰਨਾ ਹੈ। 6 ਮੰਥਸ ਦੇ ਵਿੱਚ 60,000 ਟੋਟਲ ਡਿਪੋਜ਼ਿਟ। ਅਤੇ ਨਾਲੇ ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫੀਲਡ ਰੋਡ ਦੀ ਨਵੇਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ 2500 ਨਵੇਂ ਘਰ ਤਿਆਰ ਹੋਣਗੇ। ਜਿਹੜੇ ਇਹ ਵੀ ਇੱਕ ਪ੍ਰੋਜੈਕਟ ਲੈ ਕੇ ਆਏ ਨੇ ਟ੍ਰੈਡੀਸ਼ਨਲ ਫ੍ਰੀ ਹੋਲ ਟਾਊਨ ਹਾਊਸਿਸ ਨੇ ਬੈਕਯਾਰਡ ਦੇ ਨਾਲ 7 ਲੱਖ ਦੀ ਰੇਂਜ ਦੇ ਵਿੱਚ, ਸੈਮੀ ਡਿਟੈਚਡ ਘਰ 8 ਲੱਖ ਦੀ ਰੇਂਜ ਵਿੱਚ, ਜਿਹੜੇ ਡਿਟੈਚਡ ਘਰ ਹੋਣਗੇ 9 ਲੱਖ ਦੀ ਰੇਂਜ ਵਿੱਚ ਹੋਣਗੇ। ਮੇਫੀਲਡ ਐਂਡ ਮੈਕਲੋਗਲਿਨ ਜਿਹੜਾ ਪ੍ਰੋਜੈਕਟ ਹੈ, ਅਤੇ ਜਾਂ ਫਿਰ ਤੁਸੀਂ ਗੋਰ ਰੋਡ ਐਂਡ ਮੇਫੀਲਡ ਵਾਲੇ ਪ੍ਰੋਜੈਕਟ ਦੇ ਬਾਰੇ ਕੋਈ ਵੀ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਟੀਮ ਸਿੱਧੂ ਨੂੰ ਕਾਲ ਕਰੋ, ਟੈਕਸਟ ਕਰੋ ਜਾਂ ਵਟਸਐਪ ਕਰੋ, ਮੈਸੇਜ ਕਰ ਸਕਦੇ ਹੋ। ਨੰਬਰ ਹੈ 416-302-0016, 416-302-0016, ਟੀਮ ਸਿੱਧੂ ਦਾ ਨੰਬਰ ਹੈ। ਅਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਪੰਜਾਬੀ ਬਾਈ ਨੇਚਰ, ਜਿਨ੍ਹਾਂ ਦਾ ਲਾਜਵਾਬ ਖਾਣਾ ਤੁਸੀਂ ਬਹੁਤ ਸਾਰੀ ਪਾਰਟੀਜ਼ ਦੇ ਵਿੱਚ ਖਾਂਦੇ ਹੋ, ਵਿਆਹ ਸ਼ਾਦੀ ਦੇ ਫੰਕਸ਼ਨਸ ਦੇ ਵਿੱਚ ਕੇਟਰਿੰਗ ਕਰਵਾਉਂਦੇ ਹੋ, ਉਹਨਾਂ ਨੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਡੀਲਸ ਲਗਾਈਆਂ ਨੇ, ਜਿਹੜੇ ਕਿ ਤੁਸੀਂ ਟੇਕਆਊਟ ਵੀ ਲੈ ਕੇ ਆ ਸਕਦੇ ਹੋ, ਤੁਸੀਂ ਬੈਠ ਕੇ ਖਾ ਵੀ ਸਕਦੇ ਹੋ। ਪੰਜਾਬੀ ਬਾਈ ਨੇਚਰ ਦੀ 58 ਕੁਆਰੀ ਐਜ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ ਪਹੁੰਚੋ, ਬ੍ਰੈਂਪਟਨ ਦੇ ਵਿੱਚ ਹਾਈਵੇ 10 ਐਂਡ ਬੋਵੇਡ ਦਾ ਇੰਟਰਸੈਕਸ਼ਨ ਹੈ। ਅਤੇ ਤੇਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਲੋਕੇਸ਼ਨ ਪ੍ਰੋਗਰਾਮ ਲੈ ਕੇ, ਅਤੇ ਜੁੜਦੇ ਉਹਨਾਂ ਦੇ ਨਾਲ ਅਤੇ ਡੀਲਸ ਦੇ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ। ਜੀ ਸਿੱਧੂ ਸਰ,
1: ਮਿਹਰਬਾਨੀ, ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰਿਆਂ ਨੂੰ, ਜੀ ਨੂੰ ਨਿੱਘਾ ਸਵਾਗਤ ਜੀ, ਅੱਜ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਸਭ ਤੋਂ ਪਹਿਲਾਂ ਤਾਂ ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਸ਼ੁਭਕਾਮਨਾਵਾਂ ਜਿਹਨਾਂ ਕਰਨ ਦੇ ਵਿੱਚ ਖੁਸ਼ੀ ਦੇ ਸਮਾਗਮ ਨੇ, ਵਿਆਹ ਸ਼ਾਦੀਆਂ ਨੇ ਅਤੇ ਬੱਚੇ ਦਾ ਹੈਪੀ ਬਰਥਡੇ ਹੈ ਸਭ ਦੇ ਵਾਸਤੇ ਸਾਰੀ ਟੀਮ ਵੱਲੋਂ, ਸਾਡੀ ਸਾਰੀ ਸਮੁੱਚੀ ਟੀਮ ਵੱਲੋਂ, ਦੇਸ਼ ਪ੍ਰਦੇਸ਼ ਦੀ ਵੱਲੋਂ ਤੁਹਾਨੂੰ ਸਭ ਨੂੰ ਬੈਸਟ ਵਿਸ਼ਿਸ ਅਤੇ ਵੀਕਐਂਡ ਮਨਾਓ ਬੜਾ ਵਧੀਆ। ਅੱਜ 24 ਡਿਗਰੀ ਟੈਂਪਰੇਚਰ ਹੈਗਾ, ਕੱਲ੍ਹ ਨੂੰ ਵੀ ਸਨਸ਼ਾਈਨ ਹੈਗਾ, ਟੈਂਪਰੇਚਰ 19 ਡਿਗਰੀ ਆ ਅਤੇ ਇਸ ਤਰ੍ਹਾਂ ਹੀ ਸੰਡੇ ਨੂੰ 23 ਡਿਗਰੀ ਟੈਂਪਰੇਚਰ ਹੈਗਾ, ਪੂਰੀ ਧੁੱਪ ਖਿਲੀ ਹੋਈ ਹੈ ਸੰਡੇ ਵੀ। ਮੰਡੇ 22 ਡਿਗਰੀ ਟੈਂਪਰੇਚਰ ਆ ਅਤੇ ਧੁੱਪ ਪੂਰੀ ਵੀਕ ਤੁਹਾਡੇ ਨਾਲ ਨਾਲ ਰਹੂਗੀ ਅਤੇ ਤੁਸੀਂ ਪੂਰਾ ਵੀਕ ਇੰਜੋਏ ਕਰੋ ਜਿਹੜੀ ਪ੍ਰਾਂਤ ਇਸ ਪਰ ਦੇ। ਅੱਜ ਸਾਡਾ ਮਕਸਦ ਇਹ ਹੈ ਜਦੋਂ ਵੀ ਕਿਤੇ ਜਾਂਦੇ ਹਾਂ ਕਿ ਤੁਹਾਨੂੰ ਦਿਨ ਕਰਵਾਇਆ ਜਾਵੇ, ਲੇਟ ਨਾਈਟ ਤੱਕ ਖੁੱਲ੍ਹੇ ਨੇ 2 ਵਜੇ ਤੱਕ ਰਾਤ ਦੇ। ਅਤੇ ਪੰਜਾਬੀ ਬਾਈ ਨੇਚਰ ਵਾਲੀ ਬ੍ਰਾਂਚ ਜਿਹੜੀ ਹੈਗੀ ਆ ਹਾਈਵੇ 10 ਬਵੇੜ ਪਟੀਨੋ ਵਾਲਮਾਰਟ ਦੇ ਵਿਚਕਾਰ ਪਲਾਜ਼ਾ ਦੇ ਵਿੱਚ ਆਉਣਾ ਹੈਗਾ। ਅੱਜ ਤੁਸੀਂ ਕੀ ਖਾ ਸਕਦੇ ਹੋ, ਮੈਂ ਕਿਹਾ ਸਮਝਦਾ ਕਿ ਤੁਸੀਂ ਇੱਕ ਮੈਂ ਨੰਬਰ ਦੇ ਦਿਆਂ ਮਨਪ੍ਰੀਤ, ਸੈਂਟਰਲ ਨੰਬਰ, ਕਿਸੇ ਨੇ ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਕੇਟਰਿੰਗ ਕਰਾਉਣੀ ਆ ਤਾਂ ਇਹਨਾਂ ਦਾ ਸੈਂਟਰਲ ਨੰਬਰ ਆਇਆ, ਸਿਰਫ ਕੇਟਰਿੰਗ ਵਾਸਤੇ ਟਰੱਕ ਭੇਜ ਦੇਣਗੇ ਤੁਹਾਨੂੰ, ਕਿਤੇ ਪਾਰਕ ਵਿੱਚ ਚਾਹੀਦੇ ਨੇ ਟਰੱਕ, ਇੱਕ ਚਾਹੀਦਾ, ਦੋ ਚਾਹੀਦੇ ਨੇ, ਘਰ ਵਿੱਚ ਕੋਈ ਫੰਕਸ਼ਨ ਹੈਗਾ ਉਹਦੇ ਵਾਸਤੇ। ਸੈਂਟਰਲ ਨੰਬਰ ਆ 416-937-2061, 416-937-2061 ਇਹਨਾਂ ਦਾ ਨੰਬਰ ਹੈਗਾ ਇੱਥੇ। ਤੇ ਮੈਂ ਜਾਣਕਾਰੀ ਦੇ ਹਾਂ ਕਿ ਡੋਸੇ ਕਾਫੀ ਕਿਸਮ ਦੇ ਨੇ ਇਹਨਾਂ ਪਾਸ।
0: ਹਾਂਜੀ,
1: ਇੱਕ ਆਹ ਡੋਸਾ ਨਹੀਂ ਮੈਂ ਟਰਾਈ ਕਰਦੇ, ਬਾਕੀ ਤੋਂ ਕੀਤੇ ਹੋਏ ਨੇ, ਘੀ ਮਸਾਲਾ ਡੋਸਾ, ਮਸਾਲਾ ਡੋਸਾ ਹੈਗਾ ਹੀ ਆ, ਉਹ ਤਾਂ ਹੈਗਾ, ਪਲੇਨ ਵੀ ਡੋਸਾ ਹੈਗਾ, ਪਨੀਰ ਵਾਲਾ ਵੀ ਹੈਗਾ ਡੋਸਾ। ਅੱਛਾ, ਚਿਕਨ ਬੜੀ ਵਧੀਆ ਵਰਾਇਟੀ ਇਹਨਾਂ ਦੇ ਪਾਸ, ਚਿਕਨ ਬਰਿਆਨੀ ਹੈਗੀ ਆ, ਸੈਫਰਨ ਬੈਜੀ ਲਵਰ ਹੈਗੇ ਜਿਹੜੇ ਉਹਨਾਂ ਲਈ ਬਰਿਆਨੀ ਆ, ਮੋਮੋਜ ਬੜੇ ਵਧੀਆ ਵਧੀਆ ਹੈਗੇ ਨੇ, ਹਾਕਾ ਚਾਈਨੀਜ਼ ਵੀ ਹੈਗਾ ਇੱਥੇ। ਜੇ ਤੁਸੀਂ ਵਾਕਿਆ ਹੀ ਚਾਹੁੰਦੇ ਹੋ ਵੱਡੀ ਥਾਲੀ ਖਾਣੀ ਆ, ਮਹਾਰਾਜਾ ਸਟਾਈਲ ਵੈਜ ਥਾਲੀ ਕਰ ਸਕਦੇ ਹੋ, ਪਲੱਸ ਨਾਨ ਵੈਜ ਮਹਾਰਾਜਾ ਸਟਾਈਲ ਥਾਲੀ ਵੀ ਕਰ ਸਕਦੇ ਹੋ। ਰੈਪ ਨੇ ਇੱਕ ਕੋਲ ਕੁਲਚਾ ਸਪੈਸ਼ਲ ਹੈਗਾ, PBN ਸਪੈਸ਼ਲ ਕੁਲਚਾ, ਔਰ ਨੰਬਰ ਹੈ ਇੱਥੋਂ ਰਾਜ ਦਾ 905-6953-5703-00। ਤੋਂ ਦੇਸ਼ ਪ੍ਰਦੇਸ਼ ਦੇ ਵਿੱਚ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਵਧੀਆ ਪਰਿਵਾਰ ਨਾਲ ਮਿਲਾਇਆ ਜਾਵੇ, ਡਿਨਰ ਕਰਾਇਆ ਜਾਵੇ। ਅੱਜ ਸਾਰੇ ਆਓ, ਹੌਲੀ ਹੌਲੀ ਆਉਂਦੇ ਜਾਓ, ਜਦੋਂ ਤੁਹਾਨੂੰ ਰਾਸ਼ਾ ਬਰੋਬਰ ਹੁੰਦਾ। ਅਸੀਂ ਭਾਵੇਂ 6 ਵਜੇ ਤੱਕ ਇੱਥੇ ਪਰ ਲੇਕਿਨ ਲੇਟ ਦੇਰ ਤੱਕ ਖੁੱਲ੍ਹੇ ਨੇ, ਹੌਲੀ ਹੌਲੀ ਆਉਂਦੇ ਜਾਓ, ਟੇਕ ਆਊਟ ਵੀ ਲੈ ਕੇ ਜਾਓ। ਅਤੇ ਮੈਂ ਦੱਸ ਦਿਆਂ ਕਿ ਸ਼ੀਖ ਕਬਾਬ ਰੈਪ ਇਹਨਾਂ ਦੇ ਪਾਸ ਨੇ, ਚਿਕਨ ਟਿੱਕਾ ਰੈਪ ਵੀ ਨੇ, ਹੋਰ ਬੜੇ ਕਿਸਮ ਦੇ ਰੈਪ ਨੇ, ਮਿੰਟ ਰੈਪ ਵੀ ਹੈਗਾ
0: ਜੀ।
1: ਨਾਲ ਦੀ ਨਾਲ ਮੈਂ ਦੱਸ ਦਿਆਂ, ਚਾਟ ਪਾਪੜੀ ਅੱਜ ਸਾਰੀ ਲਈ ਹੈ $6.99 ਦੀ, ਵੈਜੀ ਥਾਲੀ $9.99 ਦੀ ਹੈਗੀ ਆ
0: ਜੀ,
1: ਪਾਓ ਭਾਜੀ ਖਾਓ, ਚਨਾ ਭਟੂਰਾ, ਮਸਾਲਾ ਡੋਸਾ, ਹਲਵਾ ਪੂਰੀ $7.99 ਦੀ, ਪਰੌਂਠਿਆਂ ਦੀ ਪਲੇਟ $6.99 ਦੀ ਹੈਗੀ ਆ
0: ਜੀ।
1: ਫਿਸ਼ ਬਾਏ 1 pound ਨੈਕਸਟ ਜਿਹੜਾ ਆਰਡਰ ਫ੍ਰੀ ਹੋਏਗਾ
0: ਜੀ।
1: ਪਹੁੰਚਣਾ ਕਿੱਥੇ ਬਲਾ? ਕੁਆਰੀ ਇਜ ਡਰਾਈ 58 ਬਸ ਵਾਸਕਿਨ ਰੋਬਿਨਸ ਬਿਲਕੁਲ ਸਾਹਮਣੇ, ਇੱਕ ਪਾਸੇ ਪਟੀਨੋ ਆ, ਵਾਲਮਾਰਟ ਵਾਲਾ ਵੱਡਾ ਪਲਾਜ਼ਾ, ਉਹਦੇ ਵਿੱਚ ਨੇ ਤੁਹਾਡੇ ਲਈ ਪੰਜਾਬੀ ਬਾਈ ਨੇਚਰ। 905-793-5300 ਟੈਲੀਫੋਨ ਨੰਬਰ ਹੈ, ਜੁੜੇ ਰਹਾਂਗੇ ਤੁਹਾਡੇ ਨਾਲ ਹੀ। ਅਤੇ ਮਨਪ੍ਰੀਤ ਸੋਰੀ ਸਟੂਡੀਓ ਵਿੱਚ ਕੰਡਕਟ ਕਰ ਰਹੇ ਨੇ ਪ੍ਰੋਗਰਾਮ, ਅਤੇ ਮੈਂ ਪਹੁੰਚਿਆ ਹੋਇਆ ਲਾਗਲ ਲੋਕੇਸ਼ਨ। ਚਾਹ ਦੇ ਕੱਪ ਪੀ ਲਏ ਮਨਪ੍ਰੀਤ? ਬੜੀ ਸਵਾਦਿਸ਼ ਚਾਹ ਬਣਾਈ ਇਹਨਾਂ ਨੇ, ਚਾਹ ਵਾਦ ਮਸਾਲਾ ਚਾਹ, ਅਤੇ ਹੁਣ ਪੀ ਕੇ ਪੂਰੇ ਨੌਂਬਰ ਹੈਗੇ ਹਾਂ ਜੀ।
0: ਜੀ ਬਿਲਕੁਲ, ਪੰਜਾਬੀ ਬਾਈ ਨੇਚਰ ਦੇ ਉੱਪਰ ਸਿੱਧੂ ਸਰ ਤਾਂ ਆਪਣੀ ਪੇਟ ਪੂਜਾ ਕਰਕੇ ਬੈਠੇ ਨੇ, ਤੁਸੀਂ ਵੀ ਜ਼ਰੂਰ ਪਹੁੰਚੋ ਅਤੇ ਜਾ ਕੇ ਇਹਨਾਂ ਨੂੰ ਮਿਲੋ ਵੀ, ਅਤੇ ਨਾਲ ਤੁਸੀਂ ਬਹੁਤ ਹੀ ਲਾਜਵਾਬ ਇਹਨਾਂ ਦਾ ਖਾਣਾ ਖਾਓ ਪੰਜਾਬੀ ਬਾਈ ਨੇਚਰ ਦਾ। ਅਤੇ ਪਹੁੰਚਣਾ ਹੈਗਾ 58 ਕੁਐਰੀ ਐਜ ਡਰਾਈਵ ਬਵੇੜ ਐਂਡ ਹਰਨਟਾਰੀਓ ਦੇ ਉੱਪਰ, ਅਤੇ ਇਹਨਾਂ ਦੇ ਕੋਲੋਂ ਤੁਸੀਂ ਟੇਕ ਆਊਟ ਡੀਲਸ ਲੈ ਕੇ ਆ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਬੈਠ ਕੇ ਡਾਈਨ ਇਨ ਵੀ ਕਰ ਸਕਦੇ ਹੋ। ਨੰਬਰ 905-793-5300, 905-793-5300 ਦੇ ਉੱਪਰ ਤੁਸੀਂ ਆਰਡਰ ਪਲੇਸ ਵੀ ਕਰ ਸਕਦੇ ਹੋ। 3631, ਹਾਂਜੀ ਸਤਿ ਸ਼੍ਰੀ ਅਕਾਲ
2: ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਅਮਰਜੀਤ ਚੀਮਾ ਬੋਲੋ ਤੁਸੀਂ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਚਾਲ ਤੁਹਾਡਾ?
0: ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਸਭ ਤੋਂ ਪਹਿਲਾਂ ਸਿੱਧੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ, ਸੁਣ ਰਹੇ ਗੁੱਸੇ ਨਾ ਹੋ
0: ਜਾਣ। ਨਹੀਂ ਨਹੀਂ ਸੁਣ ਰਹੇ ਨੇ, ਉਹ ਵੀ ਨਾਲ ਹੀ ਨੇ, ਲਾਈਨ ਤੇ ਜੁੜੇ ਹੋਏ ਨੇ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸੁਣ ਰਹੇ ਹਾਂ ਜੀ, ਮੈਂ ਤੁਹਾਡੇ ਨਾਲ ਹੀ ਹਾਂ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ।
2: ਮਨਪ੍ਰੀਤ ਜੀ, ਤੁਹਾਡੀ ਆਂਟੀ ਮੇਰੇ ਨਾਲ ਬੈਠੀ ਆ, ਉਹ ਕਹਿੰਦੀ ਗੀਤ ਸੁਣਨਾ ਭਖੜੇ ਤੋਂ ਆਉਂਦੀ ਮੁਟਿਆਰ ਨੱਚਦੀ ਆਸਾ ਸਿੰਘ ਮਸਤਾਨਾ ਦਾ।
0: ਭਖੜੇ ਤੋਂ?
2: ਜਦੋਂ ਨਵੀਂ ਨਵੀਂ ਬਿਜਲੀ ਪੰਜਾਬ ਚ ਆਈ ਸੀ ਨਾ, ਤੇ ਬਿਜਲੀ ਦਾ ਬਣਾਇਆ ਸੀ ਭਖੜੇ ਤੋਂ ਵੀ ਮੁਟਿਆਰ ਨੱਚਦੀ, ਤੇ ਅਸੀਂ ਨਿੱਕੇ ਨਿੱਕੇ ਸਮਝਦੇ ਹੁੰਦੇ ਵੀ ਸ਼ਾਇਦ ਕੋਈ ਸੋਹਣੀ ਜਿਹੀ ਕੁੜੀ ਝਾਂਜਣਾ ਝੁੰਜਣਾ ਪਾ ਕੇ ਨੱਚਦੀ ਆਉਂਦੀ ਆ, ਤੇ ਬਾਅਦ ਚ ਪਤਾ ਲੱਗਾ ਵੀ ਇਹਨੂੰ ਕਹਿੰਦੇ ਆ ਭਖੜੇ ਵਾਲੀ ਬਿਜਲੀ ਨੂੰ।
0: ਓ ਅੱਛਾ, ਠੀਕ ਹੈ, ਇਹ ਹੈਗਾ ਆ ਤੁਸੀਂ ਕਿਹਾ ਆਸਾ ਸਿੰਘ ਮਸਤਾਨਾ ਦਾ ਗਾਣਾ?
2: ਹਾਂਜੀ ਹਾਂਜੀ,
0: ਠੀਕ ਹੈ ਜੀ। ਮੇਰੇ ਖਿਆਲ ਚ ਇੱਥੇ ਮੈਨੂੰ ਸਰਚ ਹੋ ਰਿਹਾ ਹਰਚਰਨ ਗਰੇਵਾਲ, ਬਟ ਪਤਾ ਨਹੀਂ, ਚਲੋ ਕੋਈ ਗੱਲ ਨਹੀਂ, ਮੈਂ ਤੁਹਾਨੂੰ ਠੀਕ ਹੈ ਠੀਕ ਹੈ ਜੀ, ਚਲੋ ਕੋਈ ਨੀ, ਮੈਂ ਲੱਭਦੀ ਹਾਂ ਫਿਰ ਮੈਂ ਤੁਹਾਨੂੰ ਸੁਣਾਉਂਦੀ ਹਾਂ ਜ਼ਰੂਰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ, ਤੇ ਬਿਲਕੁਲ ਤੁਸੀਂ ਇੰਜੋਏ ਜ਼ਰੂਰ ਕਰਿਓ, ਮੈਂ ਤੁਹਾਡੇ ਲਈ ਫਟਾਫਟ ਲੱਭਦੀ ਹਾਂ ਗਾਣਾ, ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਤੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਦੱਸ ਦਿਆਂ, 905-564-4444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਵੀ ਕਰ ਰਹੇ ਹੋ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਤੇ ਉਸ ਤੋਂ ਬਾਅਦ ਫਿਰ ਗਾਣਾ ਸੁਣਾਂਗੇ। ਸੁੰਦਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: Courteous and efficient service. Call Narinder Mann, 905-789-1770.
4: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਪੇ ਕਰ ਰਹੇ ਹੋ ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
0: ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਸਟੂਡੀਓ ਨੰਬਰ 905-564-6444 ਤੁਹਾਡੀਆਂ ਕਾਲਸ ਆ ਰਹੀਆਂ ਨੇ ਪੀਲ ਐਕਸਕਵੇਸ਼ਨ ਸਰਵਿਸ ਦੇ ਨਾਲ ਤੁਸੀਂ ਕੰਟੈਕਟ ਕਰੋ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਐਕਸਕਵੇਸ਼ਨ ਐਂਡ ਡੈਮੋਲੀਸ਼ਨ ਦੇ ਪੂਰੇ ਐਕਸਪਰਟਸ ਨੇ ਤੁਸੀਂ ਆਪਣੇ

0: ਪਹੁੰਚੋ ਪੰਜਾਬੀ ਬਾਈ ਨੇਚਰ ਤੇ ਸਿੱਧੂ ਸਰ ਮੇਰੇ ਨਾਲ ਲਾਈਨ ਤੇ ਜੁੜੇ ਹੋਏ ਨੇ, ਆਪਾਂ ਹੋਰ ਵੀ ਜਾਣਕਾਰੀ ਲੈਂਦੇ ਹਾਂ ਤੇ ਦੇਖਦੇ ਹਾਂ ਕਿੰਨਾ ਕੁ ਮਾਹੌਲ ਕਿੱਦਾਂ ਦਾ ਮਾਹੌਲ ਹੈ ਤੇ ਕਿੰਨਾ ਕੁ ਹੁਣ ਰਸ਼ ਪੈ ਰਿਹਾ ਜਾਂ ਕਿੱਦਾਂ ਦੀਆਂ ਡੀਲਸ ਹੋਰ ਵੀ ਹੋਰ ਲੱਗ ਰਹੀਆਂ ਨੇ ਜਾਂ ਕੋਈ ਐਡ ਆਨ ਕਰ ਰਹੇ ਨੇ। ਜੀ ਸਿੱਧੂ ਸਰ
1: ਮਿਹਰਬਾਨੀ, ਔਰ ਬਹੁਤ ਸਾਰੇ ਲੋਕ ਆ ਰਹੇ ਨੇ, ਟੇਕ ਆਊਟ ਲਿਜਾ ਰਹੇ ਨੇ ਤੇ ਬੈਠ ਕੇ ਵੀ ਖਾ ਰਹੇ ਨੇ, ਤੇ ਜ਼ਿਆਦਾਤਰ ਲੋਕ ਟੇਕ ਦਾ ਬਹੁਤ ਲਿਜਾ ਰਹੇ ਨੇ, ਘਰਾਂ ਨੂੰ ਬਹੁਤ ਲਿਜਾ ਰਹੇ ਨੇ ਕਿਉਂਕਿ ਸਪੈਸ਼ਲੀ ਬਹੁਤ ਵਧੀਆ ਲੱਗਿਆ ਪ੍ਰਾਈਸਾਂ।
0: ਹਾਂਜੀ,
1: ਤੇ ਉਹੀ ਹੁੰਦਾ ਕਿ ਜਦੋਂ ਆਪਾਂ ਕੋਈ ਲਾਈਵ ਪ੍ਰੋਗਰਾਮ ਪੇਸ਼ ਕਰਦੇ ਹਾਂ ਤਾਂ ਲੋਕਾਂ ਨੂੰ ਆਪਾਂ ਜਿਹੜੇ ਵਧੀਆ ਫੂਡ ਪ੍ਰਦਾਨ ਕਰਦੇ ਨੇ ਤੁਹਾਨੂੰ ਉਹਨਾਂ ਦਾ ਮਜ਼ਾ ਚੁਕਾਈਏ। ਅੱਜ ਤੁਹਾਡੇ ਵਾਸਤੇ ਮੈਂ ਦੱਸਦਾ ਕਿ ਤੁਸੀਂ ਚਾਹੇ ਵੈਜੀਟੇਰੀਅਨ ਹੋ ਚਾਹੇ ਨਾਨ ਵੈਜ ਹੋ, ਤੁਹਾਡੇ ਲਈ ਖਾਣ ਪੀਣ ਨੂੰ ਬਹੁਤ ਕੁਛ ਹੈਗਾ ਇੱਥੇ। ਮੈਂ ਦੇਖ ਰਿਹਾ ਕਿ ਤੁਸੀਂ ਜੇਕਰ ਰੈਪ ਲੈਣੇ ਨੇ, ਟਿੱਕਾ ਰੈਪ ਹੈਗੇ ਨੇ ਬਹੁਤ ਵਧੀਆ, ਵੈਜ ਰੈਪ ਵੀ ਹੈਗੇ ਨੇ, ਚਾਟ ਜਿੰਨੀਆਂ ਵੀ ਲੇਡੀਜ਼ ਤੁਸੀਂ ਲਵ ਕਰਦੀ ਚਾਟ ਨੂੰ, ਹਰ ਤਰ੍ਹਾਂ ਦੀ ਚਾਟ $6.99 ਅੱਜ। ਵੈਜੀ ਥਾਲੀ $9.99, ਘਰੇ ਬਣਾਉਣ ਦੀ ਲੋੜ ਨਹੀਂ, ਦੋ ਥਾਲੀਆਂ ਇੱਥੋਂ ਲੈ ਜਾਓ ਅਤੇ ਤਿੰਨ ਚਾਰ ਬੰਦੇ ਤਾਂ ਮੁੱਕਦੀਆਂ ਨੇ, ਇੰਨੀਆਂ ਹੈਵੀ ਨੇ। ਜੇ ਖਾਣਾ ਪਰੌਂਠੇ ਪਲੇਟ ਖਾਣੀ ਆ ਉਹ ਵੀ $6.99, ਪਾਓ ਭਾਜੀ, ਚਨਾ ਭਟੂਰਾ, ਮਸਾਲਾ ਡੋਸਾ, ਹਲਵਾ ਪੂਰੀ ਆ, ਸਾਰੇ $7.99 ਦੇ ਨੇ। ਜਿਹੜੀ ਫਿਸ਼ ਹੈਗੀ ਆ, £1 ਖਰੀਦੋਗੇ ਦੂਜਾ ਪਾਊਂਡ ਫਰੀ ਆ, £2 ਖਰੀਦੋਗੇ £2 ਫਰੀ ਆ। ਡੋਸੇ ਖਾਣੇ ਨੇ, ਘਿਓ ਵਾਲਾ ਘਿਓ ਮਸਾਲਾ ਡੋਸਾ ਖਾਓ, ਮਸਾਲਾ ਡੋਸਾ ਪਲੇਨ ਖਾ ਲਓ, ਤੇ ਮਸਾਲਾ ਡੋਸਾ ਖਾਓ, ਪਨੀਰ ਵਾਲਾ ਮਸਾਲਾ ਡੋਸਾ ਖਾਓ
0: ਜੀ,
1: ਤੇ ਚਿਕਨ ਬਿਰਿਆਨੀ, ਹੋਰ ਬੇਸ਼ੁਮਾਰ ਵਰਾਇਟੀ ਇਹਨਾਂ ਦੇ ਪਾਸ, ਤੁਸੀਂ ਆ ਕੇ ਬਸ ਆਰਡਰ ਕਰ ਦਿਓ, ਜਾਂ ਫਿਰ ਤੁਸੀਂ ਲੌਗਇਨ ਕਰ ਸਕਦੇ ਹੋ ਉਹਨਾਂ ਦੀ ਵੈਬਸਾਈਟ 'ਤੇ, ਉਹ ਜਾ ਕੇ ਮੈਨਿਊ ਵੇਖੋ ਅਤੇ ਆਰਡਰ ਕਰ ਲਓ। ਨੰਬਰ ਦੇ ਦਈਏ 905-793-5300। ਅਤੇ ਅੱਜ ਜਿਹਨਾਂ ਲੋਕਾਂ ਨੇ ਬੈਠ ਕੇ ਖਾਣਾ, ਬੈਠ ਕੇ ਬਾਹਰ ਖਾਣ ਦਾ, ਗੱਪਾਂ ਛੱਪਾਂ ਮਾਰਨ ਦਾ ਆਪਣੇ ਫਰੈਂਡ ਸਰਕਲ ਦਾ, ਉਹਦਾ ਮਜ਼ਾ ਵੱਖਰਾ ਹੀ ਆ। ਫਿਰ ਤੁਹਾਨੂੰ ਟਾਈਮ ਚਾਹੀਦਾ, ਘੰਟੇ ਦੋ ਘੰਟੇ ਬੈਠ ਕੇ ਬੈਠੋ ਅਤੇ ਡਾਈਨ ਕਰੋ, ਅਤੇ ਹੌਲੀ ਹੌਲੀ ਆਉਂਦੇ ਜਾਓ ਅਤੇ ਆ ਕੇ ਇੱਥੇ ਤੁਸੀਂ ਲੇਟ ਨਾਈਟ 'ਤੇ ਖੁੱਲ੍ਹ ਨੇ ਅੱਜ, ਸਾਰੇ ਸਪੈਸ਼ਲ ਆਏ ਨੇ। ਔਰ ਜਿਹੜੇ ਜਿੰਨੇ ਵੀ ਆਪਾਂ ਮਨਪ੍ਰੀਤ ਕਹਿ ਰਹੇ ਹਾਂ ਕਿ ਜਿਹੜੀ ਥਾਲੀ ਹੈਗੀ ਆ $9.99 ਦੀ, ਉਹ ਟੇਕ ਆਊਟ ਵੀ ਲਿਜਾ ਸਕਦੇ ਹੋ, ਬੈਠ ਕੇ ਵੀ ਖਾ ਸਕਦੇ ਹੋ। ਅਤੇ ਜਿਹੜੇ ਚਾਟ ਹੈਗੀਆਂ ਉਹ ਬੈਠ ਕੇ ਖਾਣੀ ਆ, ਬੈਠ ਕੇ ਖਾ ਲਓ, ਟੇਕ ਆਊਟ ਲਿਜਾਣੀ ਟੇਕ ਆਊਟ ਲਿਜਾਓ।
0: ਅਤੇ
1: ਮੋਮੋਸ ਹੋ ਗਏ, ਹਾਕਾ ਚਾਈਨੀਜ਼, ਬਹੁਤ ਡਿਸ਼ਿਜ਼ ਹੈਗੀਆਂ ਉਹਨਾਂ ਪਾਸ। ਅਤੇ ਗੱਲ ਕੀ, ਤੁਸੀਂ ਜਿੱਥੋਂ ਵੀ ਤੁਹਾਨੂੰ ਪਸੰਦ ਹੈਗਾ ਤੁਸੀਂ ਆਰਡਰ ਕਰੋ ਅਤੇ ਮਜ਼ੇ ਨਾਲ ਖਾਓ। ਅਤੇ ਚਨਾ ਭਟੂਰਾ ਬੜੇ ਵਧੀਆ ਨੇ ਇਹਨਾਂ ਦੇ, ਸਵਾਦ ਚ ਬਹੁਤ ਨੇ। ਇੱਕ ਜਿਹੜਾ ਨਾ ਚਨੇ ਭਟੂਰਾ ਜਿਹੜਾ ਇਹਨਾਂ ਦਾ, ਉਹ ਓਇਲੀ ਨੀ ਹੈਗਾ, ਹੱਥ ਨੀ ਓਇਲ ਨੀ ਲੱਗਦਾ, ਵਧੀਆ
0: ਜੀ।
1: ਆਓ ਵਧੀਆ ਵਧੀਆ ਖਾਣੇ ਖਾਓ, ਤੇ ਅਸੀਂ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਇੱਥੇ ਹੀ ਆ, ਪੂਰੇ ਘਰ ਆ ਕੇ ਘਰੇ ਭੇਜਾਂਗੇ,
0: ਤੇ
1: ਸਾਡੀ ਡਿਊਟੀ ਆ ਭਾਈ, ਤੇ ਅਸੀਂ ਪੈਸੇ ਬਾਅਦ ਚ ਖਾਈਏ, ਹੈ ਨਾ।
0: ਹਾਂਜੀ ਬਿਲਕੁਲ,
1: ਸਾਡੇ ਸਰੋਤਿਆਂ ਨੂੰ ਅਸੀਂ ਅੱਜ ਕੰਮ ਤੋਂ ਆਉਣਾ, ਇੰਨੀ ਮਿਹਨਤ ਕਰਦੇ ਹੋ ਤੁਸੀਂ ਸਾਰਾ ਵੀਕ, ਤੇ ਬਣਦਾ ਅੱਜ ਬਾਹਰ ਖਾਣ ਦਾ
0: ਜੀ। ਬਿਲਕੁਲ
1: ਜੀ
0: ਜੀ ਬਿਲਕੁਲ, ਤੇ ਜ਼ਰੂਰ ਪਹੁੰਚੋ ਪੰਜਾਬੀ ਬਾਈ ਨੇਚਰ। ਨੰਬਰ ਮੈਂ ਇੱਕ ਵਾਰ ਫਿਰ ਦੇ ਦਿਆਂ ਆਰਡਰ ਪਲੇਸ ਕਰਨ ਦੇ ਲਈ, 905-793-5300, 905-793-5300 ਦੇ ਉੱਪਰ ਤੁਸੀਂ ਕਾਲ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ, ਤੇ ਤੁਸੀਂ ਬੈਠ ਕੇ ਡਾਈਨ ਇਨ ਵੀ ਕਰ ਸਕਦੇ ਹੋ ਐਂਡ ਟੇਕ ਆਊਟ ਵੀ ਲੈ ਕੇ ਜਾ ਸਕਦੇ ਹੋ। ਪੰਜਾਬੀ ਬਾਈ ਨੇਚਰ 58 ਕੁਆਰੀ ਐਜ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ ਪਹੁੰਚਣਾ, ਹਾਈਵੇ 10 ਐਂਡ ਬੋਵੇਡ ਦਾ ਇੰਟਰਸੈਕਸ਼ਨ ਹੈ। ਤੇ ਲੋ ਫਿਰ ਲਈਏ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ, ਨੈਕਸਟ ਫਰਮਾਇਸ਼ੀ ਗਾਣਾ। ਬੋਲੀਆਂ ਸੁਣਦੇ ਆਪਾਂ, ਦੇਸੀ ਬੋਲੀਆਂ AS ਕੰਗ ਦੀਆਂ, ਤੇ ਲੋ ਫਿਰ ਤੁਸੀਂ ਸੁਣੋ ਤੇ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਦੇ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਟੋਬੀਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com। ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 ਡੇਜ਼ ਅ ਵੀਕ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-245-7711। ਕੋਮਲ ਟ੍ਰੈਵਲ ਐਂਡ ਟੂਰਸ।
1: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444।
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
2: ਕੈਨੇਡਾ ਵਿੱਚ ਰਹਿੰਦੇ ਹੋਏ,
3: this is AM 530 CHLO AM, serving Brampton, Mississauga, Toronto, the GTA, and the world at AM 530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-453-3381 416-457-3381।

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 5:30 ਤੇ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 2 ਘੰਟੇ ਨਿਕਲ ਚੁੱਕੇ ਨੇ ਤੁਹਾਡਾ ਅਤੇ ਸਾਡਾ ਸਾਥ 1 ਘੰਟੇ ਦਾ ਹੋਰ ਹੈ, ਯਾਨੀ ਕਿ ਪੂਰੇ 6 ਵਜੇ ਤੱਕ। 5:03 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਦਿਨ ਬੜੇ ਸੋਹਣੇ ਸੋਹਣੇ ਆ ਰਹੇ ਨੇਗੇ, ਇਹਨਾਂ ਨੂੰ ਇੰਜੋਏ ਕਰ ਰਹੇ ਹੋਵੋਗੇ। ਵੀਕਐਂਡ ਦੀਆਂ ਪੂਰੀਆਂ ਤਿਆਰੀਆਂ ਤੁਹਾਡੀਆਂ ਹੋ ਰਹੀਆਂ ਹੋਣਗੀਆਂ, ਅਤੇ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਉੱਪਰ ਜ਼ਰੂਰ ਪਹੁੰਚੋ। ਟੇਕ ਆਊਟ ਡੀਲਸ ਤੁਹਾਡੇ ਲਈ ਇਹਨਾਂ ਨੇ ਲਗਾਈਆਂ ਹੋਈਆਂ ਨੇ 1 ਜੂਨ ਤੱਕ। ਬਾਏ 1 ਗੈਟ 1 ਫ੍ਰੀ ਡੀਲਸ ਲੱਗੀਆਂ ਹੋਈਆਂ ਨੇ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ, ਜਿਹਦੇ ਵਿੱਚ ਤੁਸੀਂ ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਜਾਂ ਕੋਈ ਵੀ ਬਿਰਿਆਨੀ, ਵੈੱਜ ਜਾਂ ਨੌਨ ਵੈੱਜ, ਕੋਈ ਵੀ ਬਿਰਿਆਨੀ ਆਪਣੀ ਪਸੰਦ ਦੀ, ਬਾਏ 1 ਗੈਟ 1 ਫ੍ਰੀ ਲੈ ਸਕਦੇ ਹੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਇਹ ਡੀਲਸ ਲੱਗੀਆਂ ਨੇ 1 ਜੂਨ ਤੱਕ, ਅਤੇ ਇਹ 2-3 ਦਿਨ ਜਿਹੜੇ ਰਹਿ ਗਏ ਨੇ ਇਹਦੇ ਵਿੱਚ ਵੀ ਤੁਸੀਂ ਜ਼ਰੂਰ ਆਪਣਾ ਫਾਇਦਾ ਕਰ ਸਕਦੇ ਹੋ। ਜੇ ਤੁਸੀਂ ਆਪਣੇ ਘਰਾਂ 'ਚ ਗੈਟ ਟੂਗੈਦਰ ਕਰ ਰਹੇ ਹੋ, 2 ਆਰਡਰ ਪਲੇਸ ਕਰੋਗੇ 2 ਫ੍ਰੀ ਮਿਲ ਜਾਣੀਆਂ ਨੇ, 3 ਕਰੋਗੇ 3 ਫ੍ਰੀ ਮਿਲ ਜਾਣੀਆਂ ਨੇ। ਜੇ ਤੁਸੀਂ 2 ਜਾਣੇ ਹੋ, ਬਾਏ 1 ਗੈਟ 1 ਫ੍ਰੀ ਤੁਸੀਂ ਲੈ ਸਕਦੇ ਹੋ ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਜਾਂ ਫਿਰ ਕੋਈ ਵੀ ਬਿਰਿਆਨੀ, ਵੈੱਜ ਜਾਂ ਨੌਨ ਵੈੱਜ ਤੁਹਾਡੀ ਆਪਣੀ ਪਸੰਦ ਹੈ। ਜੇ ਤੁਸੀਂ ਕੋਈ ਆਪਣੇ ਕੇਟਰਿੰਗ ਦੇ ਆਰਡਰਸ ਦੇਣੇ ਹੋਣ, $12.99 ਤੋਂ ਪ੍ਰਾਈਸ ਸਟਾਰਟ ਹੋ ਜਾਂਦੀ ਹੈ ਪਰ ਪਰਸਨ, ਇਨਕਲੂਡ 3 ਕਰੀਜ਼, 3 ਕਰੀਜ਼ ਇਨਕਲੂਡਡ ਨੇ, ਉਹ ਤੁਸੀਂ ਲੈ ਸਕਦੇ ਹੋ। ਕੇਟਰਿੰਗ ਦੇ ਆਰਡਰਸ $12.99 ਤੋਂ ਪਰ ਪਰਸਨ ਇਹ ਕਰਦੇ ਨੇ, ਅਤੇ ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ, ਨੰਬਰ 905-794-8111, 905-794-8111 'ਤੇ ਕਾਲ ਕਰਕੇ ਆਰਡਰ ਪਲੇਸ ਕਰ ਸਕਦੇ ਹੋ। ਜਾਂ ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ, ਨੰਬਰ 905-593-4400, 905-593-4400 'ਤੇ ਕਾਲ ਹੋਏਗੀ। ਜਾਂ ਫਿਰ ਤੁਸੀਂ ਪਹੁੰਚੋ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਨੇ, ਨੰਬਰ 905-840-2200, 905-840-2200 ਦੇ ਉੱਪਰ ਵੀ ਤੁਸੀਂ ਕਾਲ ਕਰ ਸਕਦੇ ਹੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਨੇ ਇਹ ਬਾਏ 1 ਗੈਟ 1 ਫ੍ਰੀ ਤੁਹਾਡੇ ਲਈ 1 ਜੂਨ ਤੱਕ ਡੀਲਸ ਲਗਾਈਆਂ ਨੇ, ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਆਰਡਰ ਪਲੇਸ ਕਰ ਸਕਦੇ ਹੋ। ਅਗਲੇ ਕਾਲਰ 8518, ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਮੈਂ ਠੀਕ ਹਾਂ, ਬਸ ਬਾਹਰੋਂ ਆ ਰਹੀ, ਥੋੜੇ ਚਿਰ ਲਈ ਗਈ ਸੀ, ਮੈਂ ਸੁਭਾ ਨਹੀਂ ਗਈ ਅੱਜ। ਮੈਂ ਕਿਹਾ ਅੱਜ ਸਾਰੇ ਘਰ ਦੇ ਬਾਹਰੋਂ ਅੰਦਰੋਂ ਸਭ ਕੰਮ
0: ਪ੍ਰੀਪਰੇਸ਼ਨ ਕਰ ਲਈ ਹੈ ਨਾ?
1: ਹਾਂਜੀ, ਅਸੀਂ ਆਲਵੇਜ਼ ਇੱਦਾਂ ਹੀ ਕਰਦੇ, ਫਰੰਟ ਵੀ ਵਾਸ਼, ਕਲੀਨ, ਪੈਟੀਓ, ਬਾਸਕਟ, ਫਲਾਵਰ, ਵੈਜੀ, ਐਵਰੀਥਿੰਗ ਡਨ।
0: ਚਲੋ, ਵੈਰੀ ਨਾਈਸ।
1: ਅੰਦਰ ਵੀ ਬਾਹਰੋਂ ਵੀ ਲਾਂਡਰੀ ਡਨ, ਹੁਣ 2 ਦਿਨ ਇੰਜੋਏ ਕਰੋ।
0: ਹਾਂ ਬਿਲਕੁਲ ਸਹੀ ਗੱਲ ਹੈ ਨਾ, ਦੇਖੋ
1: ਬਹੁਤ ਸੋਹਣਾ ਵੈਦਰ ਹੈ, ਇੰਨਾ ਪਿਆਰਾ ਵੈਦਰ ਹੈ, ਤੁਸੀਂ ਸੋਚ ਨਹੀਂ ਸਕਦੇ।
0: ਹਾਂਜੀ ਹਾਂਜੀ, ਸਹੀ ਗੱਲ ਹੈ,
1: ਇਹੀ ਹੁੰਦਾ ਜਿੱਦਾਂ ਨਾ ਜਹਾਨ ਜੀ ਪੈ ਜਾਂਦੀ ਜਦੋਂ ਇੱਦਾਂ ਵੈਦਰ ਸੁਭਾ।
0: ਬਿਲਕੁਲ ਸਹੀ ਗੱਲ,
1: ਵਿੰਡੋ ਵਾਸ਼ਰੂਮ ਦੀ ਖੁੱਲੀ, ਚਿੜੀਆਂ 4 ਵਜੇ ਤੜਕੇ ਸਾਡੇ ਪਿੱਛੇ ਟੁਈ ਹੈ।
0: ਹਾਂਜੀ ਹਾਂਜੀ ਹਾਂਜੀ,
1: ਏਦਾਂ ਮਿਊਜ਼ਿਕ ਕਰਕੇ ਤਾਂ ਬੋਲਦੀਆਂ ਨੇ, ਗਾਉਂਦੀਆਂ ਬੜੇ ਵਧੀਆ ਲੱਗਦੀਆਂ।
0: ਹਾਂਜੀ ਹਾਂਜੀ, ਨਹੀਂ ਸਹੀ ਗੱਲ ਹੈ, ਬਿਲਕੁਲ
1: ਭੱਜੀਆਂ ਫਿਰਦੀਆਂ ਕਈ ਤਰ੍ਹਾਂ ਦੀਆਂ, ਕਲਰ ਚਿੜੀਆਂ ਤੇ ਬਲੀਵ ਕਰੋ, ਟੀਕਾ ਛੋਟਾ ਜਿਹਾ, ਮੈਂ ਹੈਰਾਨ, ਮੈਂ ਕਿਹਾ ਵਾਹ ਕਿੰਨਾ ਸੋਹਣਾ ਰੱਬ, ਦੇਖੋ ਜੀ ਉਹਨਾਂ ਨੂੰ ਵੀ ਓਨੀ ਖੁਸ਼ੀ ਹੁੰਦੀ ਜਿੰਨੀ ਆਪਾਂ ਨੂੰ।
0: ਹਾਂਜੀ ਬਿਲਕੁਲ,
1: ਬਹੁਤ ਸੋਹਣਾ ਪ੍ਰੋਗਰਾਮ ਹੁੰਦਾ, ਮੈਂ ਜਦੋਂ ਵੀ ਮੈਂ ਬਾਹਰ ਆਵਾਂ, ਚਾਹੇ ਮੈਂ ਹੁਣ ਜਾ ਰਹੀ ਸੀ, ਮੈਂ ਕਿਹਾ ਘੰਟਾ ਦੀ ਬ੍ਰੇਕ ਲੈਣੀ ਸੀ।
0: ਅੱਛਾ ਅੱਛਾ,
1: ਮੈਂ ਕਿਹਾ ਮੈਨੂੰ ਇਹ ਕਹਿੰਦੇ ਮੈਂ ਤਾਂ ਆਲਰੇਡੀ ਫਿਨਿਸ਼ ਕਰ, ਮੈਂ ਕਿਹਾ ਆਈ ਵਾਂਟ ਟੂ ਗੋ।
0: ਨਹੀਂ ਚਲੋ ਵਧੀਆ ਗੱਲ ਹੈ,
1: ਉੱਠ ਕੇ ਤੁਸੀਂ ਤੁਰਨ ਜਾਂਦੇ ਆ, ਪਾਣੀ ਪੀਂਦੇ ਆ, ਆਪਦਾ ਸਾਰੇ ਕੰਮ ਨਿਬੇੜਦੇ ਆ, ਸਾਨੂੰ ਬੜੀ ਖੁਸ਼ੀ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਸਹੀ ਹੈ, ਤੁਸੀਂ ਪਹਿਲੇ ਕਾਲਰ ਹੋ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਵੀ ਤੁਸੀਂ ਵੀਕਐਂਡ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਨਿਬੇੜ ਲੈਂਦੇ ਹੋ, ਸੋ ਦੈਟ ਕਿ ਤੁਸੀਂ ਵੀਕਐਂਡ ਇੰਜੋਏ ਕਰੋ, ਹੈ ਨਾ? ਨਹੀਂ ਤਾਂ ਮੋਸਟਲੀ ਮੈਂ ਸੁਣਦੀ ਹਾਂ ਕਿ ਜਿਹੜਾ ਵੀਕਐਂਡ ਆਉਂਦਾ ਆ, ਸੈਟਰਡੇ ਸੰਡੇ ਛੁੱਟੀ ਹੁੰਦੀ ਹੈ, ਉਹ ਤਾਂ ਸਾਡਾ ਕੰਮਾਂ 'ਚ ਨਿਕਲ ਜਾਂਦਾ ਘਰ ਦੇ ਕੰਮਾਂ 'ਚ, ਹੈ ਨਾ?
1: ਦੇਖੋ ਜੀ, ਤੁਹਾਨੂੰ ਪਲਾਨ ਤੇ ਸਕੇਡਿਊਲ ਵੈਰੀ ਇੰਪੋਰਟੈਂਟ।
0: ਬਿਲਕੁਲ ਰਾਈਟ, ਹਾਂਜੀ,
1: ਜਿਹਨੇ ਪਲਾਨ ਨਹੀਂ ਬਣਾਈ ਕਿਸ ਚੀਜ਼ ਦੀ, ਤੁਹਾਨੂੰ ਪਤਾ ਜਿਹੜਾ ਕਹਿੰਦੇ ਕੱਲ ਕਰਨਾ ਅੱਜ ਕਰ, ਜੋ ਅੱਜ ਕਰਨਾ ਵੀ ਕਰ।
0: ਬਿਲਕੁਲ ਸਹੀ ਗੱਲ, ਹਾਂਜੀ,
1: ਮੈਂ ਇੰਨੀ ਖੁਸ਼ੀ ਹੁੰਦੀ, ਹੁਣ ਸਵੇਰ ਉੱਠੋਗੇ, ਸ਼ਾਵਰ ਕਰੋਗੇ, ਪਹਿਲਾਂ ਵਾਕ ਕਰਨ ਜਾਓਗੇ, ਬ੍ਰੇਕਫਾਸਟ ਕਰੋਗੇ, ਜਿੱਥੇ ਜਾਣਾ ਤੁਸੀਂ ਅਰਲੀ ਅਰਲੀ, ਕਹਿੰਦੇ ਨੇ ਜਦੋਂ ਤੁਸੀਂ ਲੇਟ 1 ਦਿਨ ਵੀ 1 ਘੰਟਾ ਉੱਠੋ, ਸਾਰਾ ਦਿਨ ਤੁਹਾਡਾ ਇੱਦਾਂ ਹੋ ਜਾਂਦਾ ਵੀ
0: ਲੇਟ ਲੇਟ ਲੇਟ ਫਿਰ ਹੁੰਦੀਆਂ ਚੀਜ਼ਾਂ, ਹੈ ਨਾ? ਜਦੋਂ ਮਾਰਨਿੰਗ ਅਰਲੀ ਅਰਲੀ ਤੁਸੀਂ ਜਲਦੀ ਜਲਦੀ ਉੱਠੋ, ਤੇ ਫਿਰ ਤੁਹਾਡਾ ਓਨਾ ਹੀ ਦਿਨ ਵੱਡਾ ਹੋ ਜਾਂਦਾ, ਹੈ ਨਾ?
1: ਸ਼ਾਮ ਨੂੰ ਅਸੀਂ ਪਹਿਲੇ ਵੀ ਨੀ ਲਿਆ, ਅਗਲੀ ਸ਼ਾਨਦਾਰ ਬਾਜਾ ਕਿਉਂਕਿ ਪ੍ਰੋਗਰਾਮ ਦੇਖ ਰਹੇ ਹੁੰਦੇ, ਕੋਈ ਸ਼ੋਅ ਦੇਖਣਾ, ਮਿਊਜ਼ਿਕ ਦਾ ਸ਼ੌਂਕ ਆ ਮੈਨੂੰ ਵੀ, ਫਿਰ ਅਸੀਂ ਅੱਧਾ ਘੰਟਾ ਬਹਿ ਕੇ ਵੀਡੀਓ ਜੋ ਵੀ ਇਹਨਾਂ ਦੀਆਂ ਕਰੀਆਂ ਹੁੰਦੀਆਂ, ਪਾਕਿਸਤਾਨ ਦਾ ਮਿਲ ਕੇ ਬਹੁਤ ਲਾਇਕ ਆ, ਸ਼ੇਅਰ ਕਰ ਲੈਂਦੇ ਹਾਂ।
0: ਨੀਂਦ ਵੀ ਨੀ ਚੱਜ ਨਾਲ ਆਉਂਦੀ। ਇਹ ਤਾਂ
1: ਲਾਈਫ ਆ, ਦੁਨੀਆਂ ਭਰ ਚ ਸਭ ਕੁਛ ਹੋ ਰਿਹਾ, ਖੁਸ਼ ਰਹੋ, ਵਾਹਿਗੁਰੂ ਦੀ ਕਿਰਪਾ ਚਾਹੀਦੀ ਆਪਾਂ ਨੂੰ, ਉਹਨਾਂ ਨੇ ਹੈਲਥੀ ਜ਼ਿੰਦਗੀ ਦਿੱਤੀ ਹੈ।
0: ਬਿਲਕੁਲ ਬਿਲਕੁਲ। ਕੀ ਸੁਣੋਗੇ ਤੁਸੀਂ ਅੱਜ, ਕੋਈ ਗਾਣਾ ਲਗਾਈਏ? ਹਾਂਜੀ, ਇੱਕ ਤੋਂ ਚਾਰ ਹੋਊਗਾ ਕੱਲ ਨੂੰ ਪ੍ਰੋਗਰਾਮ,
1: ਹੋ ਸਕਦਾ ਜੋ ਬਾਹਰ ਗਏ ਹੋਏ ਮੈਂ ਤੁਹਾਨੂੰ ਕਾਲ ਕਰ ਲਓ।
0: ਹਾਂਜੀ ਹਾਂਜੀ, ਜ਼ਰੂਰ ਕਰਿਓ।
1: ਥੈਂਕ ਯੂ
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਬੜਾ ਮੈਨੂੰ ਬੜੀ ਖੁਸ਼ੀ ਹੋਈ। ਦੇਖੋ ਇਹਨਾਂ ਨੇ ਆਪਣਾ ਕਿੰਨਾ ਸੋਹਣਾ ਸਕੈਜੂਲ ਬਣਾਇਆ ਹੋਇਆ, ਅਰਲੀ ਉੱਠਦੇ ਨੇ ਤੇ ਚਿੜੀਆਂ ਦੀ ਚਹਿਕ ਚਹਿਕ ਸੁਣ ਸੁਣ ਕੇ ਉੱਠਦੇ ਆ, ਤੇ ਫਿਰ ਰਾਤ ਨੂੰ ਵੀ ਕਹਿੰਦੇ ਅਸੀਂ ਆਪਣੀ ਪਸੰਦ ਦਾ ਮਿਊਜ਼ਿਕ ਸੁਣ ਕੇ ਗੱਲਾਂ ਬਾਤਾਂ ਕਰਕੇ ਫਿਰ ਪੂਰਾ ਰਿਲੈਕਸ ਹੋ ਕੇ ਸੌਂਦੇ ਆ, ਤੇ ਇੱਦਾਂ ਹੀ ਹੋਣਾ ਚਾਹੀਦਾ। ਤੁਸੀਂ ਆਪਣੀ ਮਾਇੰਡ ਨੂੰ, ਆਪਣੀ ਬੋਡੀ ਨੂੰ ਪੂਰਾ ਰਿਲੈਕਸਡ ਰੱਖੋ, ਤਾਂ ਹੀ ਕਹਿੰਦੇ ਹੁੰਦੇ ਨਾ ਕਿ ਜੇ ਤੁਸੀਂ ਆਪ ਹੈਲਦੀ ਹੋ ਤੁਸੀਂ ਬਾਕੀਆਂ ਨੂੰ ਵੀ ਫਿਰ ਨਾ ਉਹ ਉੱਦਾਂ ਦਾ ਹੀ ਉਹਨਾਂ ਦਾ ਖਿਆਲ ਰੱਖਦੇ ਹੋ, ਤੇ ਫਿਰ ਤੁਸੀਂ ਆਪਣਾ ਸਾਰਾ ਇਨਵਾਇਰਮੈਂਟ ਹੈਲਦੀ ਰੱਖਦੇ ਹੋ, ਚਾਹੇ ਉਹ ਤੁਹਾਡਾ ਘਰ ਹੈ, ਚਾਹੇ ਤੁਹਾਡੇ ਰਿਲੇਸ਼ਨਸ਼ਿਪਸ ਨੇ, ਚਾਹੇ ਤੁਹਾਡੀ ਫੈਮਿਲੀ ਹੈ, ਜੋ ਵੀ ਆ, ਹਰ ਇੱਕ ਚੀਜ਼ ਫਿਰ ਹੈਲਦੀ ਰਹਿੰਦੀ ਆ, ਹਰ ਚੀਜ਼ ਪੋਜ਼ਿਟਿਵ ਰਹਿੰਦੀ ਹੈ ਜੇ ਤੁਸੀਂ ਆਪ ਪੋਜ਼ਿਟਿਵ ਹੋ। ਤੇ ਬੜੀ ਵਧੀਆ ਗੱਲਾਂ ਇਹਨਾਂ ਨੇ ਕੀਤੀਆਂ ਤੇ ਬੜੀ ਖੁਸ਼ੀ ਹੋਈ ਮੈਨੂੰ ਜਾਣ ਕੇ। ਤੇ ਫਿਲਹਾਲ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, ਜੇ ਤੁਸੀਂ ਆਪਣੀ ਪਸੰਦ ਦਾ ਗਾਣਾ ਕੋਈ ਵੀ ਸੁਣਨਾ ਚਾਹੁੰਦੇ ਹੋ, 9055646464 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਤੇ ਆਪਾਂ ਚੱਲਦੇ ਹਾਂ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ, ਤੇ ਉਸ ਤੋਂ ਬਾਅਦ ਫਿਰ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣਾਂਗੇ। ਇੱਕ ਕਾਲਰ ਜੁੜ ਰਹੇ ਨੇ, 4883। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
2: ਆਦਤ ਸੀਗੀ ਸਵੇਰ ਨਾ ਬਹੁਤ ਜਲਦੀ ਅਸੀਂ ਉੱਠ ਖੜਦੇ ਸੀਗੇ, ਕਿਉਂਕਿ ਸਟੱਡੀ ਕਰਨ ਜਾਣਾ ਹੁੰਦਾ ਸੀਗਾ ਤੇ ਵਿੱਚ ਨਾਲ ਆਪਣੀ ਕਲਾਸਾਂ ਲਗਾਉਣੀਆਂ ਹੁੰਦੀਆਂ ਸੀਗੀਆਂ, ਉਹ ਇੱਕ ਹੈਬਿਟ ਬਣੀ ਸੀ ਜਲਦੀ ਉੱਠਣ
0: ਦੀ।
2: ਹਾਲਾਂਕਿ ਨਾ ਮੈਨੂੰ ਮੇਰੇ ਫਰੈਂਡ ਸਰਕਲ ਚ ਵੀ ਲੋਕ ਨੇ ਕਹਿੰਦੇ ਕਹਿੰਦੇ ਤੂੰ ਇਹ ਬੰਦਾ ਕਿ ਉੱਲੂ ਆ ਵੀ ਇੰਨੀ ਜਲਦੀ ਉੱਠ ਖੜਦਾ ਵਾ, ਤੁਸੀਂ ਥੋੜਾ ਆਰਾਮ ਕਰ ਲਿਆ ਕਹਿੰਦੇ ਕੁਛ ਇੱਦਾਂ ਨਾ, ਮਤਲਬ ਜਿਵੇਂ ਪੰਜਾਬੀ ਟੋਨ ਜੋ ਮਾਂ ਕਹਿ ਦਿੰਦੇ ਆ, ਤੇ ਮੈਂ ਕਹਿੰਦੀ ਕੋਈ ਗੱਲ ਹੁਣ ਮੇਰੀ ਹੈਬਿਟ ਬਣੀ ਹੋਈ ਆ। ਨੋ ਡਾਊਟ ਮਨਪ੍ਰੀਤ ਜੀ, ਇਹ ਗੱਲ ਸਹੀ ਆ, ਜੇ ਆਪਾਂ ਸਵੇਰੇ ਬਹੁਤ ਜਲਦੀ ਉੱਠ ਖੜਦੇ ਆ ਨਾ, ਕਹਿੰਦੇ ਆ ਮਤਲਬ ਮੈਂ ਵੀ ਇਹ ਸੁਣਿਆ ਕਹਿੰਦਾ ਜਿਹੜਾ ਸੂਰਜ ਦੇ ਆਉਣ ਤੋਂ ਪਹਿਲਾਂ ਉੱਠਦਾ ਵਾ ਪਰਮਾਤਮਾ ਨੂੰ ਬਹੁਤ ਤਰੱਕੀਆਂ ਬਖਸ਼ਦਾ ਵਾ, ਹੁਣ ਰੱਬ ਜਾਣੇ ਕਿੱਦਾਂ ਇਹ ਗੱਲ ਸੱਚ ਆ ਜਾਂ ਜੋ ਵੀ ਆ, ਤੇ ਮਤਲਬ ਜੀ ਸ਼ਾਇਦ ਉਹੀ ਇੱਕ ਰੁਟੀਨ ਸਾਡੀ ਰਹੀ ਆ, ਕਿਉਂਕਿ ਇਹਨਾਂ ਮੁਲਕਾਂ ਚ ਤਾਂ ਵੈਸੇ ਵੀ ਕੰਮ ਹੀ ਸਵੇਰੇ 6 ਵਜੇ ਸਟਾਰਟ ਹੋ ਜਾਂਦੇ ਨੇ,
0: 6 ਤੋਂ 3
2: ਜਾਂ 7 ਤੋਂ 4, ਤੁਹਾਡੇ ਤਾਂ ਪੂਰਾ ਦਿਨ ਤੁਹਾਡੇ ਕੋਲ ਹੁੰਦਾ ਰਿਲੈਕਸ ਕਰਨ ਦਾ, ਆਰਾਮ ਕਰਨ ਦਾ ਵੀ, ਟਾਈਮ ਨਾਲ ਟਾਈਮ ਸਪੈਂਡ ਕਰਨ ਦਾ ਵੀ। ਉਹੀ ਮੇਰੀ ਹੈਬਿਟ ਇੰਡੀਆ ਸੀਗੀ, ਉਹਨੇ ਆਖਿਆ ਕਿ ਮੇਰਾ ਇੰਨਾ ਸਾਥ ਦਿੱਤਾ, ਮੈਨੂੰ ਮੈਨੂੰ ਮੈਨੂੰ ਨਾ ਉਹ ਬਿਲਕੁਲ ਔਖਾ ਨੀ ਹੋਇਆ ਟਾਈਮ ਐਡਜਸਟ ਕਰਨ ਦੇ ਵਿੱਚ। ਹੁਣ ਮੇਰੇ ਕਈ ਫਰੈਂਡ ਸੀਗੇ, ਮੇਰੇ ਬਹੁਤ ਏਦਾਂ ਦੇ ਦੋਸਤ ਸੀਗੇ ਜਿਹੜੇ ਮੇਰੇ ਨਾਲ ਵੀ ਜਾਂ ਮੇਰੇ ਤੋਂ ਬਾਅਦ ਚ ਵੀ ਆਏ, ਉਹਨਾਂ ਦੀ ਆਦਤ ਸੀਗੀ ਸਵੇਰੇ 8 ਵਜੇ ਉੱਠਦਾ ਜਾਂ 9 ਵਜੇ ਉੱਠਦਾ, ਉਹਨਾਂ ਕੋਲ ਕੰਮ ਨੀ ਕੀਤੇ ਜਾਂਦੇ ਮੇਰੇ ਫਰੈਂਡਾਂ ਕੋਲੋਂ,
0: ਹਾਂਜੀ,
2: ਉਹਨਾਂ ਨੂੰ ਬੜੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਇਸ ਚੀਜ਼ ਨੂੰ ਲੈ ਕੇ।
0: ਨਹੀਂ ਇਹ ਤਾਂ ਹੈ ਹੀ ਆ, ਜੇ ਤੁਸੀਂ ਆਪਣਾ ਰੂਟੀਨ, ਮੇਰੇ ਖਿਆਲ ਚ ਨਾ ਤੁਸੀਂ 3 ਦਿਨ ਲਗਾ ਲਓ ਰੈਗੂਲਰਲੀ, ਇੱਕ ਟਾਈਮ ਤੇ ਉੱਠੋ, 4th ਦਿਨ ਤੁਸੀਂ ਆਪਣੇ ਆਪ ਉੱਠੋਗੇ। 3 ਦਿਨ ਲੱਗਦੇ ਨੇ ਕਿ ਤੁਸੀਂ ਆਪਣਾ ਰੂਟੀਨ ਨੂੰ ਚੇਂਜ ਕਰਨਾ ਹੋਵੇ ਨਾ, ਸਪੋਜ਼ ਕੋਈ ਸ਼ਾਮ ਦੇ ਟਾਈਮ ਜਾ ਰਿਹਾ, ਈਵਨਿੰਗ ਸ਼ਿਫਟ ਲਗਾ ਰਿਹਾ, ਜਾਂ ਫਿਰ ਉਹਦੀ ਇੱਕਦਮ ਸਵਿਚ ਹੋ ਗਿਆ, ਤੇ ਫਿਰ 3 ਦਿਨ ਤੁਸੀਂ ਆਪਣੇ ਥੋੜੀ ਜਿਹੀ ਬਾਡੀ ਨੂੰ ਕਸ਼ਟ ਦਿਓ, 4th ਦਿਨ ਆਪਣੇ ਆਪ ਫਿਰ ਨਾਰਮਲ ਹੋ ਜਾਂਦਾ।
2: ਨਾਲੇ ਵੈਸੇ ਵੀ ਚੰਗੀਆਂ ਆਦਤਾਂ ਪਾਣੀ ਚੰਗੀ ਗੱਲ ਆ, ਔਰ ਵੈਸੇ ਵੀ ਹਨਾ ਪਰਮਾਤਮਾ ਵੀ ਕਹਿੰਦੇ ਆ ਟਾਈਮ ਸਗੋਂ ਪਰਮਾਤਮਾ ਲੈ ਉੱਠੋ, ਪਰਮਾਤਮਾ ਦਾ ਨਾਮ ਜਪੋ, ਜਿੱਦਾਂ ਵੀ ਹੈਗਾ ਆਪਾਂ ਉਸ ਚੀਜ਼ ਨੂੰ ਨਹੀਂ ਜੋੜਦੇ, ਪਰ ਇਹ ਵੀ ਯਾਰ ਜਿੰਨੀ ਜਲਦੀ ਆਪਾਂ ਉੱਠਦੇ ਹਾਂ ਸਾਡੇ ਸਾਰੇ ਨੂੰ ਜਿਵੇਂ ਆਪਣੇ ਕੰਮ ਖਤਮ ਹੋ ਜਾਂਦੇ ਨੇ, ਔਰ ਇੱਕ ਨਾ ਬਾਕੀ ਮਤਲਬ ਜੇ ਗੱਲ ਸਹੀ ਆ, ਇੱਕ ਨਾ ਪੋਜ਼ਿਟਿਵ ਵਾਈਬਸ ਬਹੁਤ ਆਉਂਦੀ ਆ ਜਦੋਂ ਤੁਸੀਂ ਜਲਦੀ ਉੱਠਦੇ ਹੋ, ਤੁਹਾਡੇ ਤੋਂ ਤੁਹਾਨੂੰ ਇਹ ਲੱਗਦਾ ਨਾ ਤੁਸੀਂ ਆਪਣੇ ਕੰਮ ਵੀ ਕਰ ਲਏ, ਘਰ ਦੇ ਵੀ ਕੰਮ ਮੁਕੰਮਲ ਕਰ ਲਏ, ਬਾਕੀ ਕੰਮ ਵੀ ਕਰ ਲਏ, ਤੁਸੀਂ ਬਿਲਕੁਲ ਫ੍ਰੀ ਹੋ, ਉਸ ਤੋਂ ਬਾਅਦ ਜੋ ਲੈ ਰਹੇ ਹੋ ਨਾ ਕੁਦਰਤ ਕੋਲੋਂ ਤੁਸੀਂ ਐਕਸਟਰਾ ਲੈ ਰਹੇ ਹੋ, ਉਸ ਤੋਂ ਬਾਅਦ
0: ਬਿਲਕੁਲ ਬਿਲਕੁਲ
2: ਸਿਹਤ ਵੀ ਬਹੁਤ ਫਰਕ ਪੈਂਦਾ ਵਾ।
0: ਹਾਂਜੀ,
2: ਵੈਸੇ ਵੀ ਮਤਲਬ ਜੀ ਮੈਂ 8 ਜਾਂ 9 ਸੋ ਜਾਂਦਾ ਵਾ, ਬਿਲਕੁਲ ਫਰੈਸ਼ ਨੀ ਉੱਠੇ ਮੇਰੀ,
0: ਬਿਲਕੁਲ ਬੜੀ ਵਧੀਆ ਤੁਹਾਡੀ ਰੁਟੀਨ ਹੈ, ਤੇ ਅੱਗੇ ਵੀ ਇੱਦਾਂ ਹੀ ਰੱਖੋ ਆਪਣੀ ਰੁਟੀਨ, ਆਪਣੇ ਫੈਮਿਲੀ ਨੂੰ ਵੀ ਲਗਾਓ ਹਨਾ ਆਪਣੇ ਨਾਲ। ਬਹੁਤ ਸ਼ੁਕਰੀਆ, ਤੁਸੀਂ ਆਪਣੀ ਆਪਣੇ ਆਪਣੇ ਵਿਚਾਰ ਸਾਰੇ ਸਾਂਝੇ ਕਰ ਰਹੇ ਨੇ, ਥੈਂਕ ਯੂ ਸੋ ਮਚ। ਇੱਕ ਕਾਲਰ ਸਾਡੇ ਨਾਲ ਹੋਰ ਨੇ, 4967। ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਬਹੁਤ ਠੀਕ ਠਾਕ ਜੀ।
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
3: ਬਸ ਗਾਣੇ ਦੀ ਸਮੈਸ਼ ਕਰਨੀ ਸੀ ਜੀ।
0: ਹਾਂਜੀ ਦੱਸੋ।
3: ਬ੍ਰੈਥਲੈਸ ਹੈ ਜੀ ਸੌਂਗ ਗੁਰਸਿੱਧੂ ਦਾ।
0: ਬ੍ਰੈਥਲੈਸ ਗੁਰਸਿੱਧੂ,
3: ਹਾਂਜੀ
0: ਠੀਕ ਹੈ।
3: ਮੈਂ ਸਰੀ ਤੋਂ ਬੋਲ ਰਿਹਾ ਜੀ, ਤੇਜਿੰਦਰ ਸਿੰਘ ਉਸ ਦਿਨ ਵੀ ਗੱਲ ਹੋਈ ਸੀਗੀ।
0: ਓ ਹਾਂਜੀ ਹਾਂਜੀ ਹਾਂਜੀ ਹਾਂਜੀ। ਕਿੱਦਾਂ ਤੁਹਾਡਾ ਵੈਦਰ ਅੱਜ ਤੁਹਾਡੇ ਵਾਲੀ ਸਾਈਡ?
3: ਸਭ ਠੀਕ ਹੈ ਜੀ, ਇੱਥੇ ਮੌਸਮ ਬਹੁਤ ਸੋਹਣਾ ਹੋਇਆ, ਧੁੱਪ ਚੜੀ ਆ।
0: ਇੱਥੇ ਵੀ ਬੜੀ ਸੋਹਣੀ ਬੜੀ ਧੁੱਪ ਨਿਕਲੀ ਅੱਜ, ਬਹੁਤ ਸੋਹਣਾ ਵੈਦਰ ਹੈ ਅੱਜ।
3: ਹਾਂਜੀ ਟੋਰਾਂਟੋ ਜੇ ਧੁੱਪ ਸੋਹਣੀ ਹੈ ਜੀ।
0: ਹਾਂਜੀ ਨਹੀਂ ਹੁਣ ਤਾਂ ਇਹ ਵੀ ਇੱਕ ਪੂਰਾ ਮਤਲਬ ਆਲਮੋਸਟ ਸਾਰਾ ਵੀਕ ਹੀ ਵਧੀਆ ਰਿਹਾ ਵੈਦਰ। ਇੱਕ ਦੋ ਦਿਨ ਹੀ ਸੀਗਾ ਥੋੜਾ ਜਿਹਾ ਹਲਕਾ ਜਿਹਾ ਮੀਂਹ ਕਣੀ ਜੀ ਜਿਵੇਂ ਰਾਤ ਨੂੰ ਪੈ ਗਈ, ਪਰ ਹੁਣ ਤਾਂ ਸਾਰਾ ਵੈਦਰ ਵਧੀਆ ਹੋ ਰਿਹਾ। ਅੱਗੇ ਵੀ ਅਗਲਾ ਜਿਹੜਾ ਹੈਗਾ ਆ ਵੀਕ, ਉਹ ਵੀ ਸਾਰਾ ਵਧੀਆ ਹੀ ਨਿਕਲਣਾ ਆ। ਤੇ ਚਲੋ ਹੁਣ ਆਪਾਂ
3: ਨਾਇਗਰਾ ਫਾਲ ਖੁੱਲ ਗਿਆ ਜੀ।
0: ਨਾਇਗਰਾ ਫਾਲਸ, ਹਾਂਜੀ ਉਹ ਖੁੱਲ ਗਿਆ ਹੋਇਆ ਜਿੱਥੇ ਉਹ ਨੀਚੇ ਲੈ ਕੇ ਜਾਂਦੇ ਆਪਣੇ ਬੋਟ ਦੇ ਵਿੱਚ, ਹੈਨਾ?
3: ਹਾਂਜੀ ਹਾਂਜੀ ਉਹ ਬੋਟ ਵਾਲੇ ਪੁੱਛਦਾ ਹਾਂ ਜੀ।
0: ਹਾਂਜੀ ਹਾਂਜੀ ਓਪਨ ਹੋ ਚੁੱਕਿਆ ਉਹ। ਇੰਨੀ ਦੂਰੋਂ ਦੂਰੋਂ ਪ੍ਰੋਗਰਾਮ ਨੂੰ ਸੁਣ ਰਹੇ ਹੋ, ਥੈਂਕ ਯੂ ਸੋ ਮਚ। ਤੇ ਲੋ ਫਿਰ ਆਪਾਂ ਚੱਲੀਏ ਹੁਣ ਇੱਕ ਵਾਰ ਫਿਰ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਪੰਜਾਬੀ ਬਾਈ ਨੇਚਰ 58 ਕੁਐਰੀ ਐਜ ਡਰਾਈਵ ਤੋਂ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਤੁਹਾਡੇ ਲਈ ਕਰ ਰਹੇ ਹਾਂ। ਬਹੁਤ ਵਧੀਆ ਡੀਲਸ ਦੇ ਵਿੱਚ ਤੁਸੀਂ ਅੱਜ ਇਹਨਾਂ ਦੇ ਕੋਲੋਂ ਖਾਣਾ ਖਾਓ, ਵੈਜੀਟੇਰੀਅਨ ਜਾਂ ਨੋਨ ਵੈਜੀਟੇਰੀਅਨ, ਤੁਹਾਡੇ ਲਈ ਦੋਵੇਂ ਤਰ੍ਹਾਂ ਦੇ ਖਾਣੇ ਬਹੁਤ ਹੀ ਲਾਜਵਾਬ ਬਣਾਉਂਦੇ ਨੇ ਪੰਜਾਬੀ ਬਾਈ ਨੇਚਰ ਵਾਲੇ। ਜੀ ਸਿੱਧੂ ਸਰ,
4: ਮਿਹਰਬਾਨੀ ਦੋਸਤੋ, ਇੱਕ ਵਾਰੀ ਫੇਰ ਸਾਰਿਆਂ ਨੂੰ ਵੇਖਣ ਦੀਆਂ ਸ਼ੁਭਕਾਮਨਾਵਾਂ। ਛੋਟਿਆਂ ਨੂੰ ਬਹੁਤ ਸਾਰਾ ਪਿਆਰ ਤੇ ਵੱਡਿਆਂ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅਗੇਨ, ਕਿਉਂਕਿ 5 ਵਜੇ ਤੋਂ ਬਾਅਦ ਵੀ ਕਈ ਲੋਕ ਜੁੜੇ ਹੋਣਗੇ। ਸਾਰੇ ਹੀ ਪਰਿਵਾਰਾਂ ਵਾਸਤੇ ਦੇਸ਼ ਪ੍ਰਦੇਸ਼ ਦੀ ਟੀਮ ਵੱਲੋਂ ਸ਼ੁਭ ਇਸ਼ਾਵਾਂ। ਜਿੰਨਾ ਘਰ ਦੇ ਫੰਕਸ਼ਨ ਨੇ ਖੂਬ ਇੰਜੋਏ ਕਰੋ, ਪਰ ਅਸੀਂ ਤੁਹਾਨੂੰ ਅੱਜ ਡਿਨਰ ਕਰਵਾ ਰਹੇ ਹਾਂ, ਪਹੁੰਚੇ ਹੋਏ ਹਾਂ, ਸਾਡੀ ਜ਼ਿੰਮੇਵਾਰੀ ਲਗਾਈ ਆ ਪੰਜਾਬੀ ਬਾਈ ਨੇਚਰ ਦੀ ਮੈਨੇਜਮੈਂਟ ਨੇ ਕਿ ਅੱਜ ਇੱਥੇ ਪਹੁੰਚੋ ਸਾਡੀ ਬ੍ਰਾਂਚ ਆਈ ਬਟੈਨ ਤੇ ਬਵੇੜ ਤੇ ਪਟੀਨੋ ਵਾਲੇ ਪਲਾਜ਼ੇ ਦੇ ਵਿੱਚ। ਇੱਕ ਪਾਸੇ ਵਾਲਮਾਰਟ ਆਫ ਪਟੀਨੋ ਹੈਗਾ, ਖੁੱਲ੍ਹੀ ਡੁੱਲੀ ਪਾਰਕਿੰਗ ਆ, ਉੱਥੇ ਅੱਜ ਤੁਸੀਂ ਬਹੁਤ ਸਾਰੇ ਲੋਕ ਲੈ ਜੀ ਆ ਰਹੇ ਨੇ, ਟੇਕ ਆਊਟ ਲਾਈਨ ਦੇ ਵਿੱਚ ਲੱਗੇ ਹੋਏ ਨੇ, ਵੇਟ ਕਰ ਰਹੇ ਨੇ, ਖਾਣਾ ਬਣ ਕੇ ਤਿਆਰ ਲਿਜਾ ਰਹੇ ਨੇ ਤੇ ਬੈਠ ਕੇ ਵੀ ਖਾ ਰਹੇ ਨੇ, ਬਹੁਤ ਸਾਰੇ ਪਰਿਵਾਰ ਬੱਚੇ ਵੀ ਨਾਲ ਆਏ ਹੋਏ ਨੇ। ਤੇ ਸਾਰੇ ਨਾਲ ਮਿਲ ਕੇ ਇੱਥੇ ਆ ਕੇ ਡਾਈਨਿੰਗ ਕਰੋ ਅੱਜ ਬੈਠ ਕੇ, ਮੈਂ ਸਮਝਾਂ ਕਿ ਤੁਸੀਂ ਪੂਰੇ ਖੁਸ਼ ਹੋ ਜਾਓਗੇ। ਇੰਨੀ ਵਰਾਇਟੀ ਆ ਫੂਡ ਦੀ ਮਨਪ੍ਰੀਤ, ਕਿ ਤੁਸੀਂ ਪੁੱਛੋ ਹੀ ਨਾ, ਕੁਝ ਮੈਂ ਦੱਸ ਸਕਦਾ ਤੁਹਾਨੂੰ ਕੀ ਕੀ ਖਾਣਾ ਜਿਹੜਾ ਤੁਸੀਂ ਸਪੈਸ਼ਲ ਜਿਹੜੇ ਲਗਾਏ ਨੇ। ਚਾਟ ਕੋਈ ਵੀ ਹੈਗੀ ਆ $6.99 ਦੀ ਹੈਗੀ ਅੱਜ, ਵੈਜੀ ਥਾਲੀ $9.99 ਅੱਜ ਵੀ ਚੱਲੂ, ਕੱਲ ਨੂੰ ਵੀ ਚੱਲੂ, ਪਰਸੋਂ ਨੂੰ ਵੀ ਚੱਲੂਗੀ, ਹੈ ਨਾ? ਪੂਰੇ ਵੀਕਐਂਡ ਤੇ ਪ੍ਰਾਈਸਾਂ ਚੱਲਣਗੀਆਂ, ਇਹ ਸਿਰਫ ਵੀਕਐਂਡ ਵਾਸਤੇ ਨੇ, ਅੱਜ ਕੱਲ ਤੇ ਪਰਸੋਂ। ਤੇ ਮੈਂ ਦੱਸ ਦਿਆਂ ਕਿ ਪਾਓ ਭਾਜੀ, ਚਨਾ ਭਟੂਰਾ, ਮਸਾਲਾ ਡੋਸਾ, ਹਲਵਾ ਪੂਰੀ $7.99 ਦੀ ਆ। ਫਿਸ਼ 1 ਪਾਊਂਡ ਖਰੀਦੋਗੇ ਦੂਜਾ ਪਾਊਂਡ ਫਰੀ ਆ, ਡਬਲ ਕਰ ਲਓਗੇ ਡਬਲ ਫਰੀ ਆ, ਟ੍ਰਿਪਲ ਕਰ ਲਓਗੇ ਟ੍ਰਿਪਲ ਫਰੀ ਆ
0: ਜੀ।
4: ਤੂੰ ਕਹਿਣ ਦਾ ਭਾਵ ਆ, ਤੁਸੀਂ ਡੋਸੇ ਹੀ ਬਹੁਤ ਕਿਸਮ ਦੇ ਇਹਨਾਂ ਕੋਲ ਹੈਗੇ ਨੇ, ਪਨੀਰ ਮਸਾਲਾ ਡੋਸਾ ਖਾਓ ਜੀ, ਪਲੇਨ ਡੋਸਾ ਵੀ ਖਾ ਸਕਦੇ ਹੋ, ਮਸਾਲਾ ਡੋਸਾ, ਘਿਓ ਵਾਲਾ ਮਸਾਲਾ ਡੋਸਾ ਖਾ ਕੇ ਦੇਖਿਓ, ਘਿਓ ਵਾਲਾ। ਵੈਸੇ ਇਹਨਾਂ ਨੇ, ਮੈਂ ਪੰਜਾਬੀ ਚ ਘਿਓ ਕਹਿ ਰਿਹਾ, ਇਹਨਾਂ ਨੇ ਲਿਖਿਆ ਹੈ ਘੀ,
0: ਘੀ
4: ਵਾਲਾ ਮਸਾਲਾ। ਤੇ ਬਾਕੀ ਵੈਜੀ ਸੈਫਰਨ ਬਿਰਿਆਨੀ ਖਾ ਕੇ ਦੇਖੋ, ਜਿਹੜੇ ਵੈਜੀ ਲਵਰ ਨੇ। ਮੈਂ ਇਹ ਦੱਸ ਦਿਆ ਕਿ ਇਹਨਾਂ ਕੋਲ ਨਾ ਸਭ ਤਰ੍ਹਾਂ ਦਾ ਫੂਡ ਹੈ, ਵੈਜੀਟੇਰੀਅਨ ਵੀ ਹੈਗਾ, ਨੋਨ ਵੈਜ ਵੀ ਹੈਗਾ। ਥਾਲੀ ਬੜੀ ਵਧੀਆ ਇਹਨਾਂ ਦੀ, ਵੈਜ ਥਾਲੀ ਬੜੀ ਵਧੀਆ ਹੈਗੀ, ਨੋਨ ਵੈਜ ਵੀ। ਬਸ ਜਿਹਨਾਂ ਨੇ ਚਿਕਨ ਬਿਰਿਆਨੀ ਖਾਣੀ ਆ ਉਹ ਵੀ ਹੈਗੀ ਆ, ਮੋਮੋਸ ਹੈਗੇ ਨੇ ਹਰ ਤਰ੍ਹਾਂ ਦੇ, ਵੈਜੀਟੇਰੀਅਨ ਤੇ ਨੋਨ ਵੈਜ, ਹਾਕਾ ਚਾਈਨੀਜ਼ ਫੂਡ ਬੜਾ ਵਧੀਆ ਇਹਨਾਂ ਕੋਲ
0: ਵਗੈਰਾ।
4: ਮਹਾਰਾਜਾ ਥਾਲੀ, ਮਹਾਰਾਜਾ ਥਾਲੀ ਖਾ ਕੇ ਦੇਖੋ। ਪਹਿਲਾਂ ਗੱਲ ਕੀਤੀ ਨਾ ਹੈਲਥੀ ਬੰਦਿਆਂ ਵਾਸਤੇ, ਹੈਲਥੀ ਬੰਦੇ ਚਾਹੁੰਦੇ ਨੇ ਹੈਲਥ ਵਧੀਆ ਰੱਖਣ, ਉਹਨਾਂ ਵਾਸਤੇ ਫਿਰ ਮਹਾਰਾਜਾ ਵੈਜੀ ਥਾਲੀ ਆ ਜਾਂ ਮਹਾਰਾਜਾ ਨਾਨ ਵੈਜ ਥਾਲੀ ਆ
0: ਜੀ।
4: ਤੇ ਜਿਹੜੇ ਕੁਲਚੇ ਦੇ ਸ਼ੌਕੀਨ ਆ ਉਹਨਾਂ ਵਾਸਤੇ PBN ਸਪੈਸ਼ਲ ਕੁਲਚਾ
0: ਜੀ।
4: ਤੇ ਆਓ ਬੈਠ ਕੇ ਖਾਓ, ਟੇਕ ਆਊਟ ਲੈ ਆਓ, ਨੰਬਰ ਦੇ ਦੀ ਤੁਹਾਨੂੰ ਇੱਕ ਵਾਰੀ ਫਿਰ। ਬਹੁਤ ਸਾਰੇ ਲੋਕ ਨਾ ਮਨਪ੍ਰੀਤ ਫੋਨ ਤੇ ਆਰਡਰ ਕਰ ਰਹੇ ਨੇ ਤੇ ਉਹ ਲਿਜਾ ਵੀ ਰਹੇ ਨੇ, ਹਨਾ
0: ਜੀ?
4: ਫੋਨ ਬੜਾ ਵੱਜ ਰਿਹਾ ਉਹਨਾਂ ਦਾ, ਫੋਨ ਵੱਜੀ ਜਾ ਰਿਹਾ। ਨੰਬਰ ਲੈ ਲਓ 905-793-5300, 905-793-5300 5300 ਲੇਟ ਨਾਈਟ ਤੇ ਖੁੱਲੇ ਨੇ ਪੰਜਾਬੀ ਬਾਈ ਰੇਚਰ ਵਾਲੇ ਹਾਈਵੇ 10 ਤੇ ਬਵੇੜ ਵਾਲੇ ਬ੍ਰਾਂਚ ਪਰ ਅਸੀਂ ਜਿਹੜੇ ਸਪੈਸ਼ਲ ਨੇ ਸਿਰਫ ਇਸੇ ਬ੍ਰਾਂਚ ਤੇ ਮਿਲਦੇ ਨੇ ਆਓ ਤੇ ਖਾਓ ਆਓ ਖਾਓ ਖਾਓ ਤੇ ਕਹਿੰਦੇ ਨੇ ਖਾਓ ਪੀਓ ਐਸ਼ ਕਰੋ ਮਿੱਤਰੋ ਪਰ ਦਿਲ ਕਿਸੇ ਦਾ ਤੋੜੋ ਨਾ ਦਾਰੂ ਪੀ ਕੇ ਗੱਡੀ ਚਲਾਓ ਨਾ ਠੀਕ ਹੈ ਨਾ ਇੰਜੋਏ ਕਰੋ ਵੀਕਐਂਡ ਨੂੰ ਪੂਰਾ ਮਿਲਦੇ ਹਾਂ ਇੱਥੇ ਨਾਲ ਹੀ ਤੁਹਾਡੇ ਮੈਂ ਤੁਸੀਂ ਮੈਨੂੰ ਨਾਲ ਹੀ ਰੱਖੋ ਆਪਣੇ ਤੇ ਚੱਲਦੇ ਸਟੂਡੀਓ
0: ਜੀ ਬਿਲਕੁਲ ਪੰਜਾਬੀ ਬਾਈ ਨੇਚਰ ਤੁਸੀਂ ਜ਼ਰੂਰ ਪਹੁੰਚੋ ਹਾਈਵੇ 10 ਐਂਡ ਬਵੇੜ ਦੀ ਇੰਟਰਸੈਕਸ਼ਨ ਹੈ ਤੇ ਨੰਬਰ 905-793-5300 ਦੇ ਉੱਪਰ ਤੁਸੀਂ ਆਪਣੇ ਆਰਡਰਸ ਪਲੇਸ ਕਰ ਸਕਦੇ ਹੋ 905-793-5300 ਇਹਨਾਂ ਦਾ ਨੰਬਰ ਹੈ ਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਇੰਜੋਏ ਕਰੋ ਮੁੰਡਿਆ ਫਰੀਦਕੋਟੀਆ ਭਿੰਦੇ ਸ਼ਾਹ ਰੱਜੋਵਾਲੀਆ ਇਹਨਾਂ ਦੇ ਨਾਂ ਆਵਾਜ਼ 'ਚ ਹੈਗਾ ਆ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ, ਅਤੇ ਸਟੂਡੀਓ ਨੰਬਰ 9055564644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਹੁਣੇ ਹੁਣੇ ਮੈਂ ਸਾਡੇ ਇੱਕ ਲਿਸਨਰ ਸਰ ਨਾਲ ਜੁੜੇ ਅਤੇ ਉਹਨਾਂ ਨੇ ਬੜੀ ਵਧੀਆ ਮੈਨੂੰ ਗੱਲਾਂ ਦੱਸੀਆਂ। ਕਹਿੰਦੇ ਸਿੱਧੂ ਸਰ ਨੇ ਗਾਣਾ ਪਹਿਲਾਂ ਹੀ ਦੱਸਦਾ ਹੋਇਆ, ਖਾਓ ਪੀਓ ਐਸ਼ ਕਰੋ, ਉਹਨਾਂ ਨੇ ਸੁਣਨਾ ਸੀ ਅਤੇ ਫਿਰ ਮੈਂ ਕਿਹਾ ਚਲੋ ਗਾਣਾ ਸੁਣਾ ਦਾਂਗੇ। ਅਤੇ ਉਹਨਾਂ ਨੇ ਲੁਧਿਆਣਾ ਸ਼ਹਿਰ ਯਾਦ ਕੀਤਾ ਅਤੇ ਲੁਧਿਆਣੇ ਸ਼ਹਿਰ ਦੇ ਵਿੱਚ ਜੋ ਜੋ ਖਾਂਦੇ ਪੀਂਦੇ ਹੁੰਦੇ ਸੀ। ਦੇਖੋ ਖਾਣ ਪੀਣ ਤਾਂ ਵੈਸੇ ਦੇਖ ਲਓ, ਜਿਵੇਂ ਆਪਾਂ ਨੋਰਮਲੀ ਕਹਿੰਦੇ ਹਾਂ ਕਿ ਖਾਣਾ ਪੀਣਾ ਜਿਹੜਾ ਹੈਗਾ ਨਾ, ਆਪਣੀ ਪਸੰਦ ਦਾ ਤੁਸੀਂ ਖਾ ਲੈਣਾ ਚਾਹੀਦਾ, ਕਦੇ ਵੀ ਨਾ ਉਹ ਚੀਜ਼ ਉਹ ਆਪਣੇ ਮਨ 'ਚ ਰੱਖਣਾ ਨਹੀਂ ਚਾਹੀਦਾ। ਕਿਉਂਕਿ ਦੇਖੋ ਜੇ ਆਪਣਾ ਮਨ ਖੁਸ਼ ਹੈ, ਜੇ ਆਪਣਾ ਦਿਲ ਖੁਸ਼ ਹੈ ਨਾ, ਫਿਰ ਆਪਣਾ ਸਾਰਾ ਕੁਛ ਹੀ ਵਧੀਆ ਨਿਕਲਦਾ ਹੈ। ਸਾਰਾ ਦਿਨ ਵੀ ਹੈ ਨਾ, ਤੁਸੀਂ ਪਲਾਨ ਵੀ ਵਧੀਆ ਕਰਦੇ ਹੋ, ਤੁਸੀਂ ਆਪਣੇ ਕੰਮ ਵੀ ਵਧੀਆ ਕਰਦੇ ਹੋ ਮਨ ਲਗਾ ਕੇ, ਤਾਂ ਸਟੇ ਹੈਲਦੀ ਸਟੇ ਐਕਟਿਵ। ਅਤੇ ਖਾਣਾ ਪੀਣਾ ਤਾਂ ਓਬਵੀਅਸਲੀ ਚੱਲਣਾ ਹੀ ਚਾਹੀਦਾ ਆ। ਅਤੇ ਜੇਕਰ ਤੁਸੀਂ ਵੀ ਅੱਜ ਕੁਛ ਵਧੀਆ ਖਾਣਾ ਹੋਵੇ, ਉਹ ਵੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ, ਪੰਜਾਬੀ ਬਾਈ ਨੇਚਰ ਦੀ 58 ਕੁਆਰੀ ਐਜ ਡਰਾਈਵ ਵਾਲੀ ਲੋਕੇਸ਼ਨ 'ਤੇ ਪਹੁੰਚ ਜਾਓ। ਅੱਜ ਇੱਥੋਂ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੁਹਾਡੇ ਲਈ ਕਰ ਰਹੇ ਹਾਂ ਅਤੇ ਬਹੁਤ ਹੀ ਵਧੀਆ ਵਧੀਆ ਡੀਲਸ ਲੱਗੀਆਂ ਹੋਈਆਂ ਨੇ। ਨੰਬਰ ਤੁਸੀਂ ਨੋਟ ਕਰੋ, 9057935300 905 793 5300 ਦੇ ਉੱਪਰ ਤੁਸੀਂ ਕਾਲ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਕੈਸਾ ਲੈਦਰ ਲਾਈਨ ਐਂਡ ਸੋਫਾ ਮਾਰਟ, ਇਹ ਨਾਮ ਦੋ ਨੇ ਬਟ ਓਨਰ ਇੱਕ ਹੈ, ਲੋਕੇਸ਼ਨਸ ਵੀ ਦੋ ਨੇ। ਅਤੇ ਇਹਨਾਂ ਦੇ ਤੁਸੀਂ ਦੋਵੇਂ ਲੋਕੇਸ਼ਨਸ 'ਤੇ ਪਹੁੰਚੋ। ਤੁਹਾਡੇ ਲਈ ਇਹ ਕਾਊਂਟਲੈਸ ਕਲਰ ਆਪਸ਼ਨਸ ਦੇ ਵਿੱਚ ਤੁਹਾਡੇ ਲਈ ਫੈਬਰਿਕ ਦੇ ਸੋਫਾ ਸੈੱਟਸ ਤਿਆਰ ਕਰਦੇ ਨੇ। ਜੇ ਤੁਸੀਂ ਲੈਦਰ ਦੇ ਸੋਫੇ ਚਾਹੁੰਦੇ ਹੋ, ਉਹਦੇ ਵਿੱਚ ਵੀ ਤੁਹਾਡੇ ਲਈ 50+ ਕਲਰ ਚੋਇਸਿਸ ਲੱਗੀਆਂ ਹੋਈਆਂ ਨੇ। ਅਤੇ ਨਾਲ ਦੀ ਨਾਲ ਫਲੋਰ ਮਾਡਲਸ ਦੇ ਉੱਪਰ ਕਲੀਅਰੈਂਸ ਲੱਗੀ ਹੋਈ ਹੈ, ਬਹੁਤ ਹੀ ਘੱਟ ਪ੍ਰਾਈਸਿਸ ਦੇ ਉੱਪਰ ਤੁਸੀਂ ਆਪਣੀ ਪਸੰਦ ਦੇ ਕਸਟਮਾਈਜ਼ਡ ਕਰਵਾ ਕੇ ਨਵੇਂ ਕਾਊਚਿਸ ਜਾਂ ਕਹਿ ਲਓ ਸੋਫਾ ਸੈੱਟਸ ਤੁਸੀਂ ਰੈਡੀ ਕਰਵਾ ਸਕਦੇ ਹੋ। ਜੇ ਤੁਸੀਂ ਇਹਨਾਂ ਦੀ ਫੈਕਟਰੀ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਚੈੱਕ ਕਰਨਾ ਚਾਹੁੰਦੇ ਹੋ, ਉਹ ਵੀ ਕਰ ਸਕਦੇ ਹੋ। ਅਤੇ ਆਪਣੀ ਪਸੰਦ ਦੇ ਜਿੰਨੇ ਮਰਜ਼ੀ ਵੱਡੇ ਸਾਈਜ਼ ਦੇ, ਵੱਡੇ ਤੋਂ ਵੱਡੇ, ਛੋਟੇ ਤੋਂ ਛੋਟੇ, ਆਪਣੀ ਪਸੰਦ ਦੇ ਕਾਊਚਿਸ, ਬੈਡਰੂਮ ਸੈੱਟਸ, ਮੈਟ੍ਰਸਿਸ, ਸਾਰਾ ਕੁਛ ਤੁਸੀਂ ਲੈ ਸਕਦੇ ਹੋ। ਆਪਣੇ ਘਰੋਂ ਤੁਸੀਂ ਮੈਜ਼ਰਮੈਂਟਸ ਲੈ ਕੇ ਜਾਓ ਅਤੇ ਤੁਸੀਂ ਆਪਣੀ ਪਸੰਦ ਦੇ ਸੋਫਾ ਸੈੱਟਸ ਇਹਨਾਂ ਦੇ ਕੋਲੋਂ ਰੈਡੀ ਕਰਵਾਓ, ਚਾਹੇ ਉਹ ਲੈਦਰ ਦੇ ਸੋਫੇ ਹੋਣ, ਚਾਹੇ ਤੁਸੀਂ ਫੈਬਰਿਕ ਵਾਲੇ ਸੋਫੇ ਲੈਣੇ ਨੇ। ਫੈਬਰਿਕ ਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਵਧੀਆ ਚੋਇਸਿਸ ਮਿਲਣਗੀਆਂ ਅਤੇ ਨਾਲੇ ਲੈਦਰ ਦੇ ਵਿੱਚ ਵੀ ਬਹੁਤ ਵਧੀਆ ਚੋਇਸਿਸ ਮਿਲਣਗੀਆਂ। ਤੁਸੀਂ ਪਹੁੰਚਣਾ ਹੈਗਾ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ, ਅਤੇ ਬਹੁਤ ਹੀ ਜੈਨੂਇਨ ਪ੍ਰਾਈਸਿਸ ਦੇ ਵਿੱਚ ਤੁਹਾਡੇ ਲਈ ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟ੍ਰਸਿਸ ਵੀ ਮਿਲ ਰਹੇ ਨੇ, ਉਹ ਵੀ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰਦੇ ਨੇ। ਅਤੇ ਪਹੁੰਚੋ ਤੁਸੀਂ, ਬੇਸਿਕਲੀ ਤੁਹਾਡੇ ਘਰ ਦਾ ਪੂਰਾ ਫਰਨੀਚਰ ਤੁਹਾਨੂੰ ਅੰਡਰ ਵਨ ਰੂਫ ਮਿਲੂਗਾ। ਨੰਬਰ ਇਹਨਾਂ ਦੇ ਦੋ, 9058803 8056, 905 803 8056 ਜਾਂ ਦੂਸਰਾ ਨੰਬਰ 905 791 8056, 9057918056। ਪਰਮਜੀਤ ਕੌਰ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਤੁਸੀਂ ਜ਼ਰੂਰ ਇੱਕ ਚੱਕਰ ਲਗਾ ਕੇ ਆਓ ਅਤੇ ਆਪਣੇ ਘਰ ਦਾ ਪੂਰਾ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆ ਸਕਦੇ ਹੋ। ਅਤੇ ਸਟੂਡੀਓ ਦਾ ਨੰਬਰ 905 564 5444, 9055464644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਨਾਲ ਦੀ ਨਾਲ ਹੀ ਏਐਨਜੇ ਆਟੋਮੋਟਿਵ ਰਿਪੇਅਰ ਦੇ ਨਾਲ ਵੀ ਸੰਪਰਕ ਕਰੋ। ਜੇ ਤੁਸੀਂ ਆਪਣੀ ਕਾਰਸ ਦੀ ਰਿਪੇਅਰ ਕਰਾਉਣਾ ਚਾਹੁੰਦੇ ਹੋ ਜਾਂ ਨਵੇਂ ਸਮਰ ਟਾਇਰ ਤੁਹਾਨੂੰ ਚਾਹੀਦੇ ਨੇ, ਤਾਂ ਇਹ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ। ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦੇਣਗੇ ਅਤੇ ਵੀਲ ਅਲਾਈਨਮੈਂਟ ਵੀ ਕਰਨਗੇ। ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਤੁਹਾਨੂੰ ਨਜ਼ਰ ਆ ਰਿਹਾ ਤੁਸੀਂ ਕਰਵਾਓ। ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਕਰ ਦੇਣਗੇ, ਆਇਲ ਚੇਂਜ ਕਰਾ ਸਕਦੇ ਹੋ ਅਤੇ ਰਸਟ ਪ੍ਰੂਫਿੰਗ ਵੀ ਕਰਕੇ ਦੇਣਗੇ। ਏਐਨਜੇ ਆਟੋਮੋਟਿਵ ਰਿਪੇਅਰ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਨੰਬਰ 905 857 75 96, 9058577596 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਏਐਨਜੇ ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਅਤੇ ਜਿਨ੍ਹਾਂ ਨੇ ਵੀ ਆਪਣੀ ਆਈਸਾਈਟ ਚੈੱਕ ਕਰਾਉਣੀ ਹੋਵੇ, ਕੈਨੇਡੀ ਐਂਡ ਸਟੀਲਸ ਦੇ ਇੰਟਰਸੈਕਸ਼ਨ ਦੇ ਉੱਪਰ ਪਹੁੰਚੋ ਅਤੇ ਤੁਸੀਂ ਜਾ ਸਕਦੇ ਹੋ ਸਪੈਕਸ ਐਕਸਪ੍ਰੈਸ ਦੇ ਉੱਪਰ। ਅਤੇ ਬਹੁਤ ਕਮਾਲ ਦੇ ਇਹਨਾਂ ਦੇ ਕੋਲ ਡੀਲਸ ਲੱਗੀਆਂ ਨੇ। ਸਿੰਗਲ ਵਿਜ਼ਨ ਗਲਾਸਿਸ $139 ਦੇ ਵਿੱਚ ਲੈ ਕੇ ਆਓ, ਪ੍ਰੋਗਰੈਸਿਵ ਗਲਾਸਿਸ $258 ਦੇ ਵਿੱਚ। ਸਪੈਸ਼ਲ ਆਫਰ ਹੈਗਾ, ਤੁਸੀਂ ਜੇ ਦੋ ਪੇਅਰ ਲੈਂਦੇ ਹੋ ਤਾਂ ਜਿਹੜਾ ਸੈਕਿੰਡ ਪੇਅਰ ਹੈ ਉਹਦੀ ਕੋਟਿੰਗ ਬਿਲਕੁਲ ਫ੍ਰੀ ਕਰਕੇ ਦੇਣਗੇ। ਅਤੇ ਜੇਕਰ ਤੁਸੀਂ ਇਹਨਾਂ ਦੇ ਕੋਲ ਕੰਪ੍ਰੀਹੈਂਸਿਵ ਆਈ ਐਗਜ਼ਾਮ ਦੇਣਾ ਚਾਹੁੰਦੇ ਹੋ, ਥਰਸਡੇ, ਫਰਾਈਡੇ ਐਂਡ ਸੈਟਰਡੇ ਡਾਕਟਰਸ ਅਵੇਲੇਬਲ ਰਹਿੰਦੇ ਨੇ। ਆਪਣੀ ਅਪੁਆਇੰਟਮੈਂਟ ਅੱਜ ਹੀ ਬੁੱਕ ਕਰੋ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਅਤੇ ਨੰਬਰ 905 460 88 88 905 460 88 88 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਤੇ ਪਹੁੰਚਣਾ ਹੈਗਾ 35 ਰੈਜੋਲਿਊਸ਼ਨ ਡਰਾਈਵ ਬਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ, ਸਪੈਕਸ ਐਕਸਪ੍ਰੈਸ। ਨੈਕਸਟ ਫਰਮਾਇਸ਼ੀ ਗਾਣਾ ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਓਏ ਹੋਏ ਹੋਏ ਮੈਂ ਕਿੱਥੇ

0: ਬਹੁਤ ਜ਼ਿਆਦਾ ਪੇ ਕਰਦੇ ਹੋ। ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2899-952-9532। ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
1: ਹਾਏ ਰੱਬਾ, ਹੁਣ ਕੀ ਬਣੂ?
2: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
3: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
2: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ। ਇਹ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-991-5939। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 ਮਾਰਟਿਸ ਡਰਾਈਵ, ਯੂਨਿਟ 9, ਮਿਸਿਸਾਗਾ।
4: ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ, ਅਤੇ ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਹਾਫ ਆਵਰ ਰਹਿ ਰਿਹਾ, ਅੱਧਾ ਘੰਟਾ ਸਾਡੇ ਕੋਲ ਰਹਿ ਗਿਆ ਆ, ਅਤੇ ਤੁਸੀਂ ਜ਼ਰੂਰ ਪਹੁੰਚੋ ਪੰਜਾਬੀ ਬਾਈ ਨੇਚਰ, ਕਿਉਂਕਿ ਇਹ ਤਾਂ ਲੇਟ ਨਾਈਟ ਤੱਕ ਓਪਨ ਰਹਿਣਗੇ ਤੁਹਾਡੇ ਲਈ। ਅਤੇ ਤੁਸੀਂ ਇਹਨਾਂ ਦੀ 58 ਕੁਐਰੀ ਐਜ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ ਪਹੁੰਚ ਕੇ ਬਹੁਤ ਹੀ ਕਮਾਲ ਦੀਆਂ ਡੀਲਸ ਵਿੱਚ ਲਾਜਵਾਬ ਖਾਣਾ ਲੈ ਕੇ ਆ ਸਕਦੇ ਹੋ ਪੰਜਾਬੀ ਬਾਈ ਨੇਚਰ ਤੋਂ। ਜੀ ਸਿੱਧੂ ਸਰ,
5: ਮਿਹਰਬਾਨੀ, ਬਹੁਤ ਬਹੁਤ ਸ਼ੁਕਰ। ਦੋਸਤੋ, ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ ਅਸੀਂ ਪੰਜਾਬੀ ਬਾਈ ਨੇਚਰ ਵੱਲੋਂ। ਉਹ ਇਸ ਤਰ੍ਹਾਂ ਹੁੰਦਾ ਕਿ ਆਪਾਂ ਲੋਕ ਬੜੇ ਬਿਜ਼ੀ ਕੰਮ ਕਰਦੇ ਹਾਂ, ਰੂਟੀਨ ਬਿਜ਼ੀ ਰਹਿੰਦੀ ਆ, ਵੀਕਐਂਡ ਆਪਣੇ ਕੋਲ ਹੁੰਦਾ ਕਿ ਪਰਿਵਾਰ ਨਾਲ ਬਾਹਰ ਅੰਦਰ ਜਾਣਾ ਹੁੰਦਾ, ਆਪਣੇ ਫਰੈਂਡ ਸਰਕਲ ਨਾਲ ਬੈਠ ਕੇ ਡਿਨਰ ਕਰਨਾ ਹੁੰਦਾ, ਬੈਠ ਕੇ ਖਾਓਗੇ, ਟੇਕ ਆਊਟ ਲੈ ਜਾਓ, ਘਰੇ ਲੈ ਕੇ ਜਾਓ। ਮੇਰਾ ਕਹਿਣ ਦਾ ਭਾਵ ਇਹ ਹੈ ਮਨਪ੍ਰੀਤ, ਕਿ ਆਪਾਂ ਇੰਨੀ ਮਿਹਨਤ ਕਰਦੇ ਹਾਂ, ਇੱਕ ਰੋਟੀ ਵਾਸਤੇ ਮਿਹਨਤ ਕਰਦੇ, ਰੋਟੀ ਖਾਣ ਵਾਸਤੇ, ਜਦੋਂ ਪਰਮਾਤਮਾ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੋਈ ਆ ਕਿ ਵਧੀਆ ਖਾਣਾ ਖਾਈਏ, ਤੇ ਕਿਉਂ ਨੀ ਫਿਰ ਰਲ ਮਿਲ ਇਕੱਠੇ ਹੋ ਕੇ, ਜਦੋਂ ਤੈਨੂੰ ਸੱਦਾ ਪੱਤਰ ਦਿੰਦੇ ਕਿ ਸਪੈਸ਼ਲ ਲੱਗੇ ਹੋਏ ਨੇ, ਇਹਦਾ ਫਾਇਦਾ ਉਠਾਓ। ਦੇ ਅਸੀਂ ਭਾਵੇਂ 6 ਵਜੇ ਤੱਕ ਇੱਥੇ ਲਾਈਵ ਪ੍ਰੋਗਰਾਮ ਪੇਸ਼ ਕਰਾਂਗੇ, ਪਰ ਲੇਟ ਦੇਰ ਤੱਕ ਖੁੱਲੇ ਨੇ ਪੰਜਾਬੀ ਬਾਈ ਨੇਚਰ ਵਾਲੇ ਰਾਤ ਤੱਕ। ਤੇ ਅਸੀਂ ਅੱਜ ਜਿਹੜੇ ਸਪੈਸ਼ਲ ਲਗਾ ਰਹੇ ਹਾਂ ਉਹ ਹੈਗੀ ਬ੍ਰਾਂਚ ਉਹਨਾਂ ਦੀ, ਹਾਈਵੇ 10 ਤੇ ਬਵੇੜ ਤੇ, ਪਟੀਨੋ ਤੇ ਵਾਲਮਾਰਟ ਦੇ ਵਿਚਕਾਰ, ਉੱਥੇ ਤੁਸੀਂ ਆਉਣਾ ਹੈਗਾ ਬਾਸਕਿਨ ਰੋਬਿਨਸਨ ਦੇ ਬਿਲਕੁਲ ਸਾਹਮਣੇ, ਆਈਸਕ੍ਰੀਮ ਵਾਲੀ ਸ਼ੋਪ ਉਹਦੇ ਬਿਲਕੁਲ ਸਾਹਮਣੇ ਆ। ਤੇ ਇੱਥੇ ਆ ਕੇ ਤੁਸੀਂ ਦੇਰ ਰਾਤ ਤੱਕ ਬੈਠ ਕੇ ਖਾਣਾ ਖਾਣ, ਬਹੁਤ ਸਾਰੇ ਪਰਿਵਾਰ ਆਏ ਹੋਏ ਨੇ, ਇੱਥੇ ਨਜ਼ਾਰਾ ਲੈ ਰਹੇ ਨੇ, ਟੇਕ ਆਊਟ ਲਿਜਾ ਰਹੇ ਨੇ। ਕੁਝ ਮੈਂ ਜਾਣਕਾਰੀ ਦੇ ਦਿਆਂ ਕਿ ਟੇਕ ਆਊਟ ਦੇ ਵਿੱਚ ਕੀ ਹੈਗੇ ਨੇ। ਚਾਟ ਕੋਈ ਵੀ ਖਾਓ 6.99 ਦੀ ਆ, ਟੇਕ ਆਊਟ ਲਿਜਾਓ ਜਾਂ ਬੈਠ ਕੇ ਖਾਓ। ਵੈਜੀ ਥਾਲੀ ਅੱਜ ਤੇ ਚੱਲਣੀ ਆ, ਕੱਲ੍ਹ ਨੂੰ ਵੀ ਚੱਲਣੀ ਆ, ਪਰਸੋਂ ਚੱਲ 9.99 ਦੀ। ਪਰੌਂਠਿਆਂ ਦੀ ਪਲੇਟ ਹੈਗੀ 6.99 ਦੀ, ਫਿਸ਼ ਬਾਏ 1 pound ਗੇਟ 1 pound ਫ੍ਰੀ ਹੈਗੀ ਆ
4: ਜੀ।
5: ਔਰ ਪਲੱਸ ਪਾਓ ਭਾਜੀ ਹੋ ਗਈ, ਬਲਕਿ ਚਨਾ ਭਟੂਰਾ ਹੋ ਗਿਆ, ਔਰ ਨਾਲ ਮਸਾਲਾ ਡੋਸਾ ਹੋ ਗਿਆ
4: ਜੀ,
5: ਤੇ ਹਲਵਾ ਪੂਰੀ ਹੋ ਗਈ, 7.99 ਦੀ ਲਗਾਈ ਆ
4: ਜੀ।
5: ਡੈਫੀਨੇਟਲੀ ਬੈਠ ਕੇ ਡਾਈਨ ਇਨ ਕਰੋ, ਉਹਦੇ ਵਿੱਚ ਬਹੁਤ ਕਿਸਮ ਦੇ ਡੋਸੇ ਨੇ, ਮਸਾਲਾ ਡੋਸਾ, ਪਲੇਨ ਡੋਸਾ, ਯਾ ਡੋਸਾ, ਚਿਕਨ ਬਰਿਆਨੀ ਖਾਓ। ਜੇ ਤੁਸੀਂ ਵੈਜੀ ਲਵਰ ਹੋ ਤਾਂ ਵੈਜੀ ਵੀ ਮਿਲ ਜਾਊਗਾ, ਜੇ ਤੁਸੀਂ ਮੀਟ ਲਵਰ ਹੋ ਤਾਂ ਮੀਟ ਮਿਲ ਜਾਊਗਾ। ਤੇ ਤੁਸੀਂ ਹਰ ਚੀਜ਼ ਬੈਠ ਕੇ ਉੱਥੇ ਖਾਓ ਜਾਂ ਟੇਕ ਕਰ ਲਿਓ। ਨੰਬਰ ਇੱਕ ਵਾਰੀ ਫਿਰ ਦੇ ਦਈਏ, 905-793-5300, 905-793-5300 ਟੈਲੀਫੋਨ ਨੰਬਰ ਆ। ਅਸੀਂ ਤੁਹਾਡੇ ਲਈ ਠੀਕ ਸ਼ਾਮ ਦੇ 6 ਵਜੇ ਤੱਕ ਹੈਗੇ ਲਾਈਵ ਪੰਜਾਬੀ ਬਾਈ ਨੇਚਰ ਦੀ ਬ੍ਰਾਂਚ, ਹਾਈਵੇ 10 ਤੇ ਬਵੇੜ ਤੇ। ਉਸ ਤੋਂ ਬਾਅਦ ਮੈਂ ਵੀ ਫਾਰਗ ਹੋ ਜਾਣਾ, ਤੇ ਮਨਪ੍ਰੀਤ ਹੋਰੀ ਕੱਲ ਨੂੰ ਤੁਹਾਡੇ ਲਈ, ਤੈਨੂੰ ਪਤਾ ਦੁਪਹਿਰੇ ਵੀ ਆਉਂਦੇ ਨੇ, ਕੱਲ ਨੂੰ ਸੈਟਰਡੇ ਵੀ ਲਾਉਂਦੇ ਆ ਡਿਊਟੀ 3 ਘੰਟੇ
4: ਜੀ,
5: ਉਹਦੇ ਵਿੱਚ ਗੱਲਾਂ ਬਾਤਾਂ ਬਹੁਤ ਹੁੰਦੀਆਂ, ਖੂਬ ਗੀਤ ਸੰਗੀਤ ਹੁੰਦਾ
4: ਜੀ,
5: ਤੇ ਕੱਲ ਨੂੰ ਵੀ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਂਝ ਪਾਵਾਂਗੇ ਅਸੀਂ
4: ਜੀ,
5: ਪਰ ਅੱਜ ਸ਼ਾਮ ਦੇ 6 ਵਜੇ ਤੱਕ ਅਸੀਂ ਤੁਹਾਡੇ ਨਾਲ ਆ ਇੱਥੇ
4: ਜੀ।
5: ਮਨਪ੍ਰੀਤ, ਗੀਤ ਸੰਗੀਤ ਦੀ ਕਾਫੀ ਫਰਮਾਇਸ਼ ਆ ਰਹੀ ਹੈ,
4: ਬੜੇ
5: ਪਿਆਰੇ ਪਿਆਰੇ ਗੀਤ ਦੀ ਚੋਣ ਕਰ ਰਹੇ ਨੇ।
4: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ, ਤੇ ਆਪਾਂ ਗਾਣਾ ਸੁਣਦੇ ਹਾਂ, ਤੇ ਗਾਣਾ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਅਕਾਲ ਡਕਟ ਕਲੀਨਿੰਗ ਦੇ ਵੱਲੋਂ, ਜਿਹੜੀ ਕਿ ਫਸਟ ਐਵਰ ਕੰਪਨੀ ਹੈ ਆਪਣੀ ਕਮਿਊਨਿਟੀ ਦੀ ਡਕਟ ਕਲੀਨਿੰਗ ਵਾਲੀ। ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ, ਤੇ 7 ਦਿਨ ਓਪਨ ਰਹਿੰਦੇ ਨੇ, ਤੇ ਬਹੁਤ ਹੀ ਸਪੈਸ਼ਲਾਈਜ਼ਡ ਨੇ ਇਹ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਨ ਦੇ ਵਿੱਚ। ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਿਰ ਕੋਈ ਵੀ ਤਰ੍ਹਾਂ ਦੀ ਫਰਨੈਸ ਹੋਵੇ ਉਹਨੂੰ ਇੰਸਟਾਲ ਕਰਾਉਣਾ ਜਾਂ ਰਿਪੇਅਰ ਕਰਾਉਣਾ, ਤੁਸੀਂ ਇਹਨਾਂ ਦੇ ਕੋਲੋਂ ਵੀ ਕਰਵਾ ਸਕਦੇ ਹੋ। ਅਕਾਲ ਡਕਟ ਕਲੀਨਿਕ ਬ੍ਰੈਂਪਟਨ ਐਂਡ ਮਿਸਿਸ ਆਗਾ ਵਾਲੇ ਜਿੰਨੇ ਵੀ ਸਾਡੇ ਲਿਸਨਰ ਨੇ ਉਹਨਾਂ ਦੇ ਲਈ ਇਹ ਅਪ ਟੂ 3000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਇਹ ਡਕਟ ਕਲੀਨਿੰਗ ਕਰ ਦੇਣਗੇ $140 ਦੇ ਵਿੱਚ। ਬਾਕੀ ਸਾਰੇ ਏਰੀਆਜ਼ ਦੇ ਲਈ ਰੈਗੂਲਰ ਪ੍ਰਾਈਸ ਜਿਹੜੀ ਹੈਗੀ ਆ $250, ਉਹਦੇ ਵਿੱਚ ਕਰਨਗੇ ਸਰਵਿਸ ਦੇਣਗੇ ਤੁਹਾਨੂੰ $250 ਦੇ ਵਿੱਚ। ਬਟ ਜੇਕਰ ਤੁਸੀਂ ਬ੍ਰੈਂਪਟਨ ਜਾਂ ਮਿਸਿਸਾਗਾ ਏਰੀਆ ਦੇ ਵਿੱਚ ਰਹਿੰਦੇ ਹੋ ਤਾਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, $140 ਦੇ ਵਿੱਚ ਤੁਸੀਂ ਡਕਟ ਕਲੀਨਿੰਗ ਕਰਵਾਓ। ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਅਕਾਲ ਡਕਟ ਕਲੀਨਿੰਗ ਤੋਂ, ਨੰਬਰ ਇਹਨਾਂ ਦਾ 416-710-0662 416-710-0662 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ। ਨੈਕਸਟ ਫਰਮਾਇਸ਼ੀ ਗਾਣਾ ਗੁਰ ਸਿੱਧੂ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਹਰ ਫਰਾਈਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵੀ ਆਪਣੇ ਲਈ, ਆਪਣੀ ਫੈਮਿਲੀ ਵਿੱਚ ਕਿਸੇ ਵੀ ਪਰਸਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਜ਼ਰੂਰ ਨੋਟ ਕਰੋ 416-457-3381, 416-457-3381 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਅਤੇ ਜੇ ਤੁਸੀਂ ਕੋਈ ਆਲਰੇਡੀ ਪੋਲਿਸੀ ਕਰਵਾਈ ਵੀ ਹੋਈ ਹੈ, ਤੁਸੀਂ ਆਪਣੀ ਪੋਲਿਸੀ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਅਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਬਿਲਕੁਲ ਫ੍ਰੀ ਦੇ ਵਿੱਚ, ਬਿਲਕੁਲ ਫ੍ਰੀ ਆਫ ਕੋਸਟ ਤੁਹਾਡੀ ਪੋਲਿਸੀ ਰਿਵਿਊ ਕਰਨਗੇ ਅਤੇ ਤੁਹਾਨੂੰ ਸਮਝਾ ਦੇਣਗੇ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਬੈਨੀਫਿਸ਼ੀਅਲ ਹੈ ਤਾਂ ਤੁਸੀਂ ਰੱਖ ਸਕਦੇ ਹੋ, ਅਦਰਵਾਈਜ਼ ਕੋਈ ਵੀ ਤੁਸੀਂ ਆਪਣੀ ਪੋਲਿਸੀ ਨੂੰ ਚੇਂਜ ਵੀ ਕਰਵਾ ਸਕਦੇ ਹੋ। ਨੰਬਰ 416-457-3381 ਜੀ। ਸਿਮਰਾਜ ਜੀ,
1: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਟੌਪ ਫਾਈਨੈਂਸ਼ੀਅਲ ਤੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਮੈਂ ਗੱਲਬਾਤ ਕਰਨਾ ਚਾਹੁੰਦਾ ਪਾਰਟਿਸਿਪੇਟਿੰਗ ਲਾਈਫ ਇੰਸ਼ੋਰੈਂਸ ਦੇ ਬਾਰੇ, ਜਿਹਨੂੰ ਬਹੁਤ ਲੋਕ ਡਿਵੀਡੈਂਡ ਪਲਾਨ ਵੀ ਕਹਿੰਦੇ ਹਨ। ਇਟਸ ਦ ਗਿਫਟ ਦੈਟ ਕੀਪਸ ਔਨ ਗਿਵਿੰਗ, ਕਿਉਂਕਿ ਇਹਦੇ ਵਿੱਚ ਜਿਹੜੀ ਕਿਸ਼ਤ ਤੁਸੀਂ ਪੇ ਕਰਨੀ ਹੈ ਸਿਰਫ 20 ਸਾਲ ਲਈ ਪੇ ਕਰਨੀ ਹੈ, ਬਸ ਪਾਲਿਸੀ ਪੇਡ ਅਪ ਹੋ ਗਈ ਹੈ, ਪਰ ਹੋਲ ਲਾਈਫ ਦੀ ਕਵਰੇਜ ਹੈ। ਮਤਲਬ ਕਿ ਰੱਬ ਨਾ ਕਰੇ ਜਿਹੜੀ ਮਰਜ਼ੀ ਉਮਰ ਤੇ ਜਾ ਕੇ ਡੈਥ ਹੁੰਦੀ ਹੈ, ਤੁਹਾਡੀ ਹੋਲ ਲਾਈਫ ਲਈ, ਪੂਰੀ ਲਾਈਫ ਦੇ ਲਈ ਤੁਹਾਡੀ ਕਵਰੇਜ ਹੈਗੀ ਹੈਗੀ ਹੈ। ਗੇਰੰਟੀ ਹੈ ਕਿ ਤੁਹਾਡੇ ਪਰਿਵਾਰ ਨੂੰ ਪੈਸੇ ਪੇ ਆਊਟ ਹੋਣੇ ਹੋਣੇ ਹਨ। ਸੋ ਇਹਦੇ ਵਿੱਚ ਇੱਕ ਹੋਰ ਖਾਸੀਅਤ ਹੈ ਕਿ 20 ਸਾਲ ਤੋਂ ਬਾਅਦ ਤੁਸੀਂ ਜਦੋਂ ਆਪਣੀਆਂ ਸਾਰੀਆਂ ਕਿਸ਼ਤਾਂ ਪੇ ਵੀ ਕਰ ਦਿੱਤੀਆਂ ਹਨ, ਫਿਰ ਵੀ ਐਵਰੀ ਸਿੰਗਲ ਈਅਰ ਇੰਸ਼ੋਰੈਂਸ ਕੰਪਨੀ ਤੋਂ ਤੁਹਾਨੂੰ ਡਿਵੀਡੈਂਡ ਮਿਲਦੇ ਰਹਿਣੇ ਹਨ। ਆਟੋਮੈਟਿਕਲੀ ਉਹਨਾਂ ਡਿਵੀਡੈਂਸ ਦੇ ਨਾਲ ਹੋਰ ਤੇ ਹੋਰ ਤੇ ਹੋਰ ਇੰਸ਼ੋਰੈਂਸ ਖਰੀਦੀ ਜਾਂਦੀ ਹੈ ਤੇ ਹੋਰ ਤੇ ਹੋਰ ਤੇ ਹੋਰ ਤੁਹਾਡੀ ਕੈਸ਼ ਵੈਲਿਊ ਵੀ ਵੱਧਦੀ ਜਾਂਦੀ ਹੈ ਹੋਲ ਲਾਈਫ ਲਈ। ਸੋ ਜੇਕਰ ਤੁਸੀਂ ਕੋਈ ਵੀ ਉਮਰ ਤੇ ਜਾ ਕੇ ਆਪਣੀ ਕੈਸ਼ ਵੈਲਿਊ ਕਢਾ ਵੀ ਲੈਂਦੇ ਹੋ, ਫਿਰ ਵੀ ਅਗਲੇ ਸਾਲ ਜਦੋਂ ਡਿਵੀਡੈਂਡ ਮਿਲਣਾ, ਉਹਦੇ ਨਾਲ ਤੁਹਾਡੀ ਕੈਸ਼ ਵੈਲਿਊ ਵੀ ਤੇ ਤੁਹਾਡੀ ਜਿਹੜੀ ਡੈਥ ਵੈਲਿਊ ਹੈ, ਜਿਹੜੀ ਇੰਸ਼ੋਰੈਂਸ ਦੀ ਵੈਲਿਊ ਹੈ, ਉਹ ਫਿਰ ਵੀ ਵਧੀ ਜਾਣੀ ਹੈ ਅਗਲੇ ਸਾਲ ਵੀ, ਉਸ ਤੋਂ ਅਗਲੇ ਸਾਲ ਵੀ, ਅਨਟਿਲ ਡੈਥ ਇਹ ਪਾਲਿਸੀ ਕੰਟੀਨਿਊਸ ਟੂ ਗਰੋ। ਤਾਂ ਹੀ ਤਾਂ ਇਹਨੂੰ ਬਹੁਤ ਲੋਕੀ ਕਹਿੰਦੇ ਹਨ ਦ ਗਿਫਟ ਦੈਟ ਕੀਪਸ ਔਨ ਗਿਵਿੰਗ। ਤੇ ਐਜ਼ ਅ ਗਿਫਟ ਬਹੁਤ ਜ਼ਿਆਦਾ ਲੋਕ ਆਪਣੇ ਚਿਲਡਰਨ ਦੇ ਲਈ, ਆਪਣੇ ਕਿਡਸ ਦੇ ਲਈ ਇਹ ਪਾਲਿਸੀ ਕਰਵਾਉਂਦੇ ਹਨ, ਕਿਉਂਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਮਰਜ਼ੀ ਇੰਸ਼ੋਰੈਂਸ ਹੋਵੇ, ਜਿੰਨੀ ਹੀ ਘੱਟ ਉਮਰ ਹੈ ਉਨਾ ਹੀ ਘੱਟ ਮਹੀਨੇ ਦੀ ਕਿਸ਼ਤ ਹੋਣੀ ਆ। ਜੇਕਰ ਤੁਸੀਂ ਆਪਣੇ ਕਿਡਸ ਦੇ ਲਈ ਸਭ ਤੋਂ ਫਾਇਦੇਮੰਦ ਇੰਸ਼ੋਰੈਂਸ ਪਾਲਿਸੀ ਦੇਖ ਰਹੇ ਹੋ, ਜਿਹਦੇ ਵਿੱਚ ਹੋਲ ਲਾਈਫ ਲਈ ਕੈਸ਼ ਵੈਲਿਊ ਹੈ ਤੇ ਡੈਥ ਵੈਲਿਊ ਹੈ ਵੱਧਦੀ ਹੀ ਜਾਏ, ਪਰ ਕਿਸ਼ਤਾਂ ਆਪਾਂ ਸਿਰਫ 20 ਸਾਲ ਪੇ ਕਰੀਏ, ਤੁਸੀਂ ਈਜ਼ਲੀ $100 ਰੇਂਜ ਦੇ ਵਿੱਚ ਆਪਣੇ ਕਿਡਸ ਦੇ ਲਈ ਇੱਕ ਬਹੁਤ ਕਮਾਲ ਦੀ ਪਾਲਿਸੀ ਕਰਵਾ ਸਕਦੇ ਹੋ। ਜੇਕਰ ਤੁਹਾਡੇ ਟੀਨੇਜਰਸ ਹਨ ਜਾਂ ਫਿਰ ਕੋਈ ਵੀ ਮੰਨ ਲਓ ਕਿ 20-21-25 ਪਲੱਸ ਹਨ, ਫਿਰ ਤੁਹਾਡੇ ਲਈ ਮੈਂ ਰੈਕਮੈਂਡ ਕਰਦਾ ਹਾਂ ਕਿ ਜੋ ਵੀ ਤੁਹਾਡਾ ਬਜਟ ਅਲਾਓ ਕਰਦਾ ਹੈ ਮਹੀਨੇ ਦੀ ਕਿਸ਼ਤ ਪੇ ਕਰਨ ਦੇ ਲਈ, ਫਿਰ ਤੁਸੀਂ ਕਰਵਾਓ, ਕਿਉਂਕਿ ਲੌਂਗ ਟਰਮ ਦੇ ਵਿੱਚ ਤਾਂ ਮਿਲੀਅਨਸ ਆਫ ਡਾਲਰਸ ਦੀ ਲਾਈਫ ਇੰਸ਼ੋਰੈਂਸ ਤੇ ਮਿਲੀਅਨਸ ਡਾਲਰ ਦੀ ਕੈਸ਼ ਵੈਲਿਊ ਵੀ ਈਜ਼ਲੀ ਜੁੜ ਜਾਂਦੀ ਹੈ। ਜੇਕਰ ਤੁਸੀਂ ਇਸ ਪਲਾਨ ਦੇ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਫੋਨ ਤੇ ਬਹੁਤ ਘੱਟ ਹੀ ਇਨਫੋਰਮੇਸ਼ਨ ਇਹਦੇ ਬਾਰੇ ਦਿੱਤੀ ਜਾ ਸਕਦੀ ਹੈ, ਕਿਉਂਕਿ ਮਿਲ ਕੇ ਹੀ ਇਹਦੇ ਬਾਰੇ ਸਲਾਹ ਕਰਕੇ ਹੀ ਫਿਰ ਤੁਹਾਨੂੰ ਕੁਝ ਪੇਸ਼ ਕਰ ਸਕਦੇ ਹਾਂ। ਸੋ ਇਸ ਪਲਾਨ ਨੂੰ ਇਕੱਠੇ ਬਹਿ ਕੇ ਤੁਹਾਡੇ ਬਜਟ ਦੇ ਹਿਸਾਬ ਨਾਲ, ਤੁਹਾਡੇ ਗੋਲ ਦੇ ਹਿਸਾਬ ਨਾਲ ਕਿ ਕਿਹੜੀ ਉਮਰ ਤੇ ਤੁਸੀਂ ਕਿੰਨੀ ਕੈਸ਼ ਵੈਲਿਊ ਚਾਹੁੰਦੇ ਹੋ, ਆਪਣੇ ਬੱਚਿਆਂ ਲਈ, ਆਪਣੇ ਟੀਨੇਜਰਸ ਲਈ, ਜਾਂ ਫਿਰ ਤੁਹਾਡੇ ਆਪਦੇ ਲਈ, ਤੁਹਾਡੇ ਰਿਟਾਇਰਮੈਂਟ ਦੇ ਲਈ ਅਪੁਆਇੰਟਮੈਂਟ ਸੈੱਟ ਕਰੋ। ਕਾਲ, ਟੈਕਸਟ ਔਰ ਵਟਸਐਪ 416-457-3381, 416-457-3381, 416-457-3381, ਜਾਂ ਫਿਰ ਕੋਈ ਪਾਲਿਸੀ ਕੀਤੀ ਹੋਈ ਹੈ ਤੇ ਤੁਹਾਨੂੰ ਸਮਝ ਲੱਗਦੀ ਨਹੀਂ ਹੈਗੀ ਕਿ ਅਸੀਂ ਕੀ ਕਰਵਾਇਆ ਹੋਇਆ, ਕੀ ਕਵਰਡ ਹੈ, ਕੀ ਨਹੀਂ ਕਵਰਡ ਹੈ, ਜਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਖਰਚ ਰਹੇ ਹੋ ਤੇ ਬਿਲਕੁਲ ਫ੍ਰੀ ਦੇ ਵਿੱਚ ਪਾਲਿਸੀ ਰਿਵਿਊ ਵੀ ਕਰਵਾਉਣਾ ਚਾਹੁੰਦੇ ਹੋ, ਸਾਨੂੰ ਕਾਲ, ਟੈਕਸਟ ਜਾਂ ਵਟਸਐਪ ਕੀਤਾ ਜਾ ਸਕਦਾ ਹੈ 416-457-3381, 416-457-3381, 416-457-3381, 416-457-3381, ਅਪੁਆਇੰਟਮੈਂਟ ਬੁੱਕ ਕਰਕੇ ਤੁਸੀਂ ਮੇਰੇ ਨਾਲ ਮਿਲ ਸਕਦੇ ਹੋ 70 ਡੈਲਟਾ ਪਾਰਕ ਬੁਲਵਾਰਡ ਬ੍ਰੈਂਪਟਨ। ਇਹ ਏਅਰਪੋਰਟ ਦੇ ਕੁਈਨ ਦੇ ਬਿਲਕੁਲ ਲਾਗੇ, ਏਅਰਪੋਰਟ ਤੇ ਡੈਲਟਾ ਪਾਰਕ ਤੇ ਹੈ, ਯੂਨੋ ਨੰਬਰ 11 ਦੇ ਵਿੱਚ, ਟੌਪ ਫਾਈਨੈਂਸ਼ੀਅਲ ਸਿਮਰਾਜ ਸਿੱਧੂ। ਥੈਂਕ ਯੂ ਜੀ।
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ, ਤੁਹਾਡੇ ਸੰਪਰਕ ਹੋਏਗਾ। ਨੰਬਰ ਹੈ 416-457-3381, 416-457-3381 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ, ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਤੇ ਸਟੂਡੀਓ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਟਾਟਾ ਟਰਾਂਸਫਰਾਈਟ ਵਾਲਿਆਂ ਦੇ ਨਾਲ ਸੰਪਰਕ ਕਰੋ, ਇਹਨਾਂ ਨੂੰ ਅਰਜੈਂਟਲੀ AZ ਡਰਾਈਵਰਸ ਦੀ ਲੋੜ ਹੈ, USA ਦੇ ਲਈ ਸ਼ਾਰਟ ਹਾਲ ਦਾ ਕੰਮ ਹੈ। ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ, ਅਤੇ ਜੇਕਰ ਤੁਹਾਡੇ ਕੋਲ 2 ਸਾਲ ਦਾ ਲਾਇਸੈਂਸ ਹੈ 23 साल की तुहाडी एज है ते तुहाडे कोल क्लीन रैकर्ड हैगा अपना ड्राइविंग दा, तां तुसीं जरूर कॉन्टैक्ट करो सुखी ढट जी दे नाल। ਤੁਹਾਨੂੰ ਇਹ ਬਹੁਤ ਵਧੀਆ ਤੁਹਾਨੂੰ ਮੰਡੇ ਟੂ ਫਰਾਈਡੇ ਰੈਗੂਲਰਲੀ ਕੰਮ ਦੇਣਗੇ ਅਤੇ ਤੁਸੀਂ $2200 ਤੋਂ ਜ਼ਿਆਦਾ ਵੀ ਤੁਸੀਂ ਵੀਕਲੀ ਕਮਾ ਸਕਦੇ ਹੋ। $1600 ਤੋਂ ਲੈ ਕੇ $2200 ਘੱਟੋ ਘੱਟ ਕਮਾਓਗੇ ਅਤੇ ਜ਼ਿਆਦਾ ਵੀ ਕਮਾ ਸਕਦੇ ਹੋ ਵੀਕਲੀ, ਇੱਕ ਵੀਕ ਦੀ ਸੈਲਰੀ ਤੁਹਾਡੀ ਹੋਏਗੀ। ਅਤੇ ਜੇਕਰ ਤੁਸੀਂ ਸਮਰ ਟਾਈਮ ਬਾਈਕਸ ਚਾਹੁੰਦੇ ਹੋ ਤੁਸੀਂ ਲੈਣੇ, ਤਾਂ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਓਲਡ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ। 1951 ਤੋਂ ਲੈ ਕੇ 2020 ਤੱਕ ਦੇ ਇਹਨਾਂ ਦੇ ਕੋਲ ਮਾਡਲਸ ਹੈਗੇ ਨੇ ਬੁਲੇਟ ਦੇ, ਕਲਾਸਿਕ ਦੇ ਓਲਡ ਮਾਡਲਸ। ਟੱਟ ਟਰਾਂਸਫਰੇਟ ਤੋਂ ਸੁੱਖੀ ਟੱਟ ਜਿਹਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਨੰਬਰ 416-666-9520 ਇਹਨਾਂ ਦਾ ਨੰਬਰ ਹੈ। ਅਤੇ ਲਓ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਨੈਕਸਟ ਫਰਮਾਇਸ਼ੀ ਗਾਣਾ, ਅਤੇ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਇੱਕ ਗਾਣਾ ਮੇਰੇ ਤੋਂ ਮਿਸ ਹੋ ਗਿਆ ਸੀ, ਆਪਾਂ ਉਹ ਸੁਣ ਲਈਏ ਥੋੜ੍ਹਾ ਜਿਹਾ ਅਤੇ ਫਿਰ ਉਸ ਤੋਂ ਬਾਅਦ ਵਾਪਿਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਕੁਝ ਕੁ ਸਮਾਂ ਸਾਡੇ ਕੋਲ ਹੋਰ ਹੈ ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਮੱਲੀ ਟੈਂਟ ਸਰਵਿਸਿਜ਼ ਦੀ, ਜਿਨ੍ਹਾਂ ਦੇ ਕੋਲ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਨੇ। ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰਨ ਲੱਗੇ ਹੋ, ਟੈਂਟਸ ਦੀ ਲੋੜ ਹੈ ਤਾਂ ਇਹਨਾਂ ਦੇ ਕੋਲੋਂ ਲਓ। ਕਲੀਅਰ ਟੈਂਟ ਵੀ ਹੈਗਾ ਆ, ਵਾਈਟ ਟੈਂਟ ਵੀ ਹੈਗੇ ਨੇ, ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰਿਪਿੰਗ, ਬਹੁਤ ਸੋਹਣੇ ਸੋਹਣੇ ਡਿਫਰੈਂਟ ਡਿਫਰੈਂਟ ਚੇਅਰਸ ਐਂਡ ਟੇਬਲਸ, ਅਤੇ ਮੌਸਮ ਦੇ ਅਕੋਰਡਿੰਗਲੀ ਤੁਸੀਂ ਹੀਟਰਸ ਐਂਡ ਫੈਨਸ ਵੀ ਲਗਾ ਸਕਦੇ ਹੋ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟਸ ਮੈਨ ਐਂਡ ਵਿਮੈਨ ਦੇ ਲਈ, ਅਤੇ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਤੁਸੀਂ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ। ਅਤੇ ਇਹਨਾਂ ਦੇ ਕੋਲ ਸਾਰੇ ਤੁਹਾਨੂੰ ਟੈਂਟ ਸਾਈਜ਼ ਮਿਲਣਗੇ ਅਤੇ ਸਾਰੇ ਵਾਟਰਪਰੂਫ ਟੈਂਟ ਲੈ ਕੇ ਆਉਂਦੇ ਨੇ ਮੱਲੀ ਟੈਂਟ ਸਰਵਿਸਿਸ। ਨੰਬਰ ਤੁਸੀਂ ਨੋਟ ਕਰ ਲਓ, 6479259 69 647-999-2569 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਮੱਲੀ ਟੈਂਟ ਸਰਵਿਸਿਸ ਦੇ ਨਾਲ। ਅਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਆਪਣੀ ਆਈਸੈਟ ਚੈੱਕ ਕਰਵਾਉਣੀ ਆ, ਕਲੀਅਰ ਵਿਊ ਆਈ ਕੇਅਰ ਪਹੁੰਚੋ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ ਦੋਵੇਂ ਆਪ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ ਤੇ। ਅਤੇ ਇਹਨਾਂ ਦੇ ਕੋਲ ਤੁਸੀਂ ਜਾ ਕੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਕਰਦੇ ਨੇ। ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਅਤੇ ਡਾਕਟਰਸ ਤੁਹਾਨੂੰ 6 ਦਿਨ ਮਿਲਦੇ ਨੇ ਵੀਕ ਦੇ ਵਿੱਚ, ਸਿਰਫ ਮੰਡੇ ਨੂੰ ਛੁੱਟੀ ਕਰਦੇ ਨੇ 6 ਦੇ 6 ਦਿਨ, ਬਾਕੀ ਦੇ ਤੁਸੀਂ ਜਾ ਸਕਦੇ ਹੋ। ਇਹਨਾਂ ਦੇ ਕੋਲ ਆਈ ਐਗਜ਼ਾਮ ਦੋ ਜਾ ਕੇ ਟਿਊਜ਼ਡੇ ਤੋਂ ਫਰਾਈਡੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੁੰਦੇ ਨੇ। ਕੱਲ੍ਹ ਨੂੰ ਸੈਟਰਡੇ ਵਾਲੇ ਦਿਨ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਣਗੇ। ਅਤੇ ਸੰਡੇ ਨੂੰ ਜਾਣਾ ਚਾਹੁੰਦੇ ਹੋ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੋਣਗੇ, ਅਤੇ ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ। ਕਲੀਅਰ ਵਿਊ ਆਈ ਕੇਅਰ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ ਤੇ ਲੋਕੇਟਡ ਨੇ। 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ। ਨੰਬਰ 905-913-4545, 905-913-4545 ਇਹਨਾਂ ਦਾ ਨੰਬਰ ਹੈ। ਅਤੇ ਲਓ ਫਿਰ ਚੱਲੇ ਇੱਕ ਵਾਰ ਫਿਰ ਤੋਂ ਲਾਸਟ ਲਿੰਕ ਦੇ ਲਈ ਪੰਜਾਬੀ ਬਾਈ ਨੇਚਰ ਦੇ ਉੱਪਰ ਪਹੁੰਚਦੇ ਹਾਂ, ਅਤੇ ਤੁਸੀਂ ਵੀ ਜ਼ਰੂਰ ਪਹੁੰਚੋ ਅਤੇ ਆਪਣੇ ਲਈ ਲਾਜਵਾਬ ਖਾਣਾ ਟੇਕ ਆਊਟ ਡੀਲਸ ਜਾਂ ਫਿਰ ਡਾਈਨ ਇਨ ਦੇ ਵਿੱਚ ਤੁਸੀਂ ਖਾ ਸਕਦੇ ਹੋ। ਜੀ ਸਿੱਧੂ ਸਰ,
1: ਖਾਓ ਪੀਓ, ਐਸ਼ ਕਰੋ ਮਿੱਤਰੋ, ਨਜ਼ਾਰੇ ਲਾਓ, ਤੇ ਵੀਕਐਂਡ ਹੈਗਾ। ਤੇ ਇੱਕ ਵਾਰ ਫਿਰ ਦੇਸ਼ ਪ੍ਰਦੇਸ਼ ਦੇ ਵਿੱਚ ਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਜੀ ਆਉਂਦੇ ਕਾ ਸਵਾਗਤ ਜੀ, ਔਰ ਹੱਦ ਪੱਤਰ ਦੇ ਰਹੇ ਹਾਂ ਪੰਜਾਬੀ ਬਾਈ ਨੇਚਰ ਦਾ। ਆਓ, ਲੇਟ ਤੱਕ ਖੁੱਲ੍ਹੇ ਨੇ, 11 ਵਜੇ ਖੁੱਲ੍ਹੇ ਰਾਤ ਦੇ, 11 ਦੇ 12 ਵੱਜਣੇ ਨੇ। ਜੇ ਤੁਸੀਂ ਆਉਂਦੇ ਜਾਓ ਤੇ ਵਧੀਆ ਵਧੀਆ ਪਕਵਾਨ ਜਿਹੜੇ ਨੇ ਸਪੈਸ਼ਲ ਲਗਾਏ ਨੇ। ਥਾਲੀ ਟੇਕ ਆਊਟ $9.99 ਵੀ ਪੈਂਦੀ ਹੈਗੀ ਆ। ਮਸਾਲਾ ਡੋਸਾ ਹੋ ਗਿਆ, ਚਨਾ ਭਟੂਰਾ ਹੋ ਗਿਆ $7.99 ਦੇ, ਔਰ ਚਾਟ ਪਾਪੜੀ $6.99 ਦੀ, ਔਰ ਬੇਸ਼ੁਮਾਰ ਵਰਾਇਟੀ ਇਹਨਾਂ ਦੇ ਪਾਸ ਖਾਣੇ ਦੀ। ਆ ਕੇ ਬੈਠ ਕੇ ਇੱਥੇ ਤੁਸੀਂ ਖਾਓ ਔਰ ਦੇਖੋ ਕਿਸ ਤਰ੍ਹਾਂ ਦਾ। ਜਿਹੜੇ ਦੋ ਯੰਗ ਬੋਇਜ਼ ਆਏ ਨੇ ਉਹ ਬੈਠੇ ਤੇ ਉਹਨਾਂ ਦੇ ਆਪਣੇ ਗੋਲ ਗੱਪੇ ਮੰਗਾਏ ਨੇ, ਬੜੇ ਫੁੱਲ ਡੈਕੋਰੇਟ ਕਰਕੇ ਲਿਆਉਂਦੇ ਨੇ ਸਾਹਮਣੇ ਉਹਨਾਂ ਦੇ, ਇੱਕ ਪੁਦੀਨੇ ਵਾਲਾ ਪਾਣੀ ਉੱਪਰ ਗੋਲ ਗੱਪੇ ਟਿਕਾਏ ਹੋਏ ਨੇ। ਪ੍ਰੈਪਰੇਸ਼ਨ ਬੜੀ ਅੱਛੀ ਹੈ ਇਹਨਾਂ ਦੀ ਸਾਰੀ, ਹੈ ਨਾ
0: ਜੀ।
1: ਆ ਕੇ ਤੁਸੀਂ ਬੈਠ ਖਾਓ ਤੇ ਪੂਰਾ ਇੰਜੋਏ ਕਰੋਗੇ। ਇਹ ਲੇਟ ਨਾਈਟ ਤੱਕ 11 ਵਜੇ ਖੁੱਲ੍ਹੇ ਨੇ, ਰਾਤ ਦੇ ਤੇ ਫਾਇਦਾ ਉਠਾਓ। ਬਸ ਇਹੀ ਕਹਾਂਗੇ ਦੋਸਤੋ ਕਿ ਜਿਉਂਦੇ ਵੱਸਦੇ ਰਹੋ, ਮੁਸਕਰਾਉਂਦੇ ਰਹੋ, ਸ਼ਾਮ ਬੜੀ ਸੋਹਣੀ ਮਨਮੋਹਣੀ ਜੀ ਆ, ਵੀਕਐਂਡ ਨੂੰ ਕਰੇ ਇੰਜੋਏ। ਮੇਰੀ ਮੁਲਾਕਾਤ ਹੁਣ ਮੰਡੇ ਹੋਏਗੀ ਤੇ ਮੈਂ ਇੱਥੋਂ ਹੀ ਅੱਗੇ ਲਵਾਂਗਾ ਤੇ ਲਾਈਵ ਲੋਕੇਸ਼ਨ ਤੋਂ। ਤੁਸੀਂ ਆਉਂਦੇ ਜਾਓ ਤੇ ਵਧੀਆ ਵਧੀਆ ਪਕਵਾਨ ਤੁਸੀਂ ਵੀ ਖਾਓ ਤੇ ਅਸੀਂ ਵੀ ਕਰਦੇ ਹਾਂ ਕੋਈ ਖਾਣ ਪੀਣ ਦਾ ਜੁਗਾੜ
0: ਜੀ।
1: ਤੇ ਅਸੀਂ ਵੀ ਹੁਣ ਵੀਕਐਂਡ ਹੈਗਾ ਤੇ ਨਜ਼ਾਰਾ ਲੈਂਦੇ ਹਾਂ, ਤੇ ਆਪਣੀ ਮੁਲਾਕਾਤ ਹੁੰਦੀ ਹੈ ਮੰਡੇ। ਮਨਪ੍ਰੀਤ, ਥੈਂਕ ਯੂ, ਤੁਹਾਡਾ ਧੰਨਵਾਦ
0: ਜੀ।

ਜੀ ਬਿਲਕੁਲ, ਲਾਈਵ ਲੋਕੇਸ਼ਨ ਪ੍ਰੋਗਰਾਮ ਦੀ ਤਾਂ ਇੱਥੇ ਹੀ ਐਂਡਿੰਗ ਹੋ ਜਾਂਦੀ ਹੈ, ਬਟ ਤੁਸੀਂ ਲੇਟ ਨਾਈਟ ਤੱਕ ਜਾ ਸਕਦੇ ਹੋ। ਪੰਜਾਬੀ ਬਾਈ ਨੇਚਰ 58 ਕੁਆਰੀ ਐਜ ਡਰਾਈਵ ਦੇ ਉੱਪਰ ਲੋਕੇਟਡ ਨੇ ਤੁਹਾਡੇ ਲਈ, ਅਤੇ ਬਹੁਤ ਹੀ ਲਾਜਵਾਬ ਖਾਣਾ, ਤੁਸੀਂ ਇਹਨਾਂ ਦੇ ਕੋਲੋਂ ਡੀਲਸ ਲੈ ਸਕਦੇ ਹੋ ਅਤੇ ਕਾਫੀ ਵਧੀਆ ਡੀਲਸ ਨੇ। ਮੈਂ ਇੱਕ ਵਾਰ ਤੁਹਾਨੂੰ ਫਿਰ ਜਾਂਦੇ ਤੇ ਦੱਸਦੇ ਹਾਂ ਕਿ ਚਾਟਸ ਖਾਣੀਆਂ ਹੋਣ ਕੋਈ ਵੀ 699 ਦੇ ਵਿੱਚ, ਪਰੌਂਠਾ 699, ਵੈਜ ਥਾਲੀ 999, ਪਾਓ ਭਾਜੀ 799, ਚਨਾ ਭਟੂਰਾ ਵੀ 799, ਮਸਾਲਾ ਡੋਸਾ 799, ਹਲਵਾ ਪੂਰੀ 799 ਅਤੇ ਫਿਸ਼ ਪਕੌੜਾ ਬਾਏ ਵਨ ਗੈੱਟ ਵਨ ਫ੍ਰੀ ਤੁਸੀਂ ਲੈ ਸਕਦੇ ਹੋ। 58 ਕੁਆਰੀ ਐਜ ਡਰਾਈਵ ਬਰੈਂਪਟਨ ਦੇ ਵਿੱਚ, ਅਤੇ ਨੰਬਰ 905-793-5300, 905-793-5300 ਦੇ ਉੱਪਰ ਕਾਲ ਕਰਕੇ ਤੁਸੀਂ ਔਰਡਰਸ ਪਲੇਸ ਕਰ ਸਕਦੇ ਹੋ। ਅਤੇ ਨਾਲ ਹੀ ਮੈਂ ਜਾਣਕਾਰੀ ਦਿਆਂ SS ਲੋਨ ਕੇਅਰ ਵਾਲਿਆਂ ਦੇ ਕੋਲੋਂ, ਆਪਣੇ ਘਰਾਂ ਦੇ ਬਾਹਰ ਜੋ ਜਿੰਨਾ ਵੀ ਲੋਨ ਹੈ ਤੁਹਾਡੇ ਜਾਂ ਬੈਕਯਾਰਡ ਦੇ ਵਿੱਚ, ਉਹ ਤੁਸੀਂ ਪੂਰੀ ਘਾਹ ਕਟਿੰਗ ਕਰਵਾ ਸਕਦੇ ਹੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ, ਤੁਸੀਂ ਨਵੀਂ ਸੋਡਿੰਗ ਕਰਵਾ ਸਕਦੇ ਹੋ ਇਹਨਾਂ ਦੇ ਕੋਲੋਂ। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਬਹੁਤ ਹੀ ਔਨ ਟਾਈਮ ਤੁਹਾਨੂੰ ਕੰਮ ਕਰਕੇ ਦਿੰਦੇ ਨੇ ਸਾਰਾ। ਆਪਣੇ ਘਾਹ ਵਗੈਰਾ ਕਟਾਉਣਾ ਹੋਵੇ, ਪ੍ਰੋਪਰ ਤੁਸੀਂ ਫੁੱਲ ਬੂਟੇ ਲਗਾਉਣੇ ਨੇਗੇ, ਪ੍ਰੋਪਰ ਲੈਂਡਸਕੇਪਿੰਗ ਕਰਾਉਣੀ ਹੋਵੇ, SS ਲੋਨ ਕੇਅਰ ਨੂੰ ਯਾਦ ਰੱਖੋ। ਗੁਰਪ੍ਰੀਤ ਜੀ ਨੂੰ ਕਾਲ ਕਰੋ, ਨੰਬਰ 4376551984, 437-655-1984 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ। ਅਤੇ ਲਾਸਟ ਵਿੱਚ ਮੈਂ ਜਾਂਦੇ ਨੇ ਤੁਹਾਨੂੰ ਦੱਸਦਿਆਂ ਕਿ ਚਾਟਸ ਐਂਡ ਪਰੌਂਠਾ ਤੁਹਾਡੇ ਲਈ ਮੈਕਵੀਨ ਐਂਡ ਮੇਫੀਲਡ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ, ਇਹਨਾਂ ਦੇ ਕੋਲ ਜ਼ਰੂਰ ਪਹੁੰਚੋ। ਤੁਹਾਡੇ ਲਈ ਬੜੀ ਵਧੀਆ ਇਹਨਾਂ ਨੇ ਡੀਲਸ ਲਗਾਈਆਂ ਹੋਈਆਂ ਨੇ। ਤੁਸੀਂ ਇਹਨਾਂ ਦੇ ਕੋਲੋਂ, ਚਾਹੇ ਤੁਸੀਂ ਡਾਈਨ ਇਨ ਕਰਦੇ ਹੋ, ਚਾਹੇ ਤੁਸੀਂ ਟੇਕ ਆਊਟ ਲੈ ਕੇ ਜਾਂਦੇ ਹੋ, ਇੱਕ ਕਾਠੀ ਰੋਲ ਖਰੀਦੋ, ਇੱਕ ਕੈਨ ਫ੍ਰੀ ਮਿਲੂਗਾ, ਯਾਨੀ ਕਿ ਇੱਕ ਪੌਪ ਫ੍ਰੀ ਮਿਲੂਗਾ। ਕੋਈ ਬਰਗਰ ਖਰੀਦਦੇ ਹੋ ਤਾਂ ਵੀ ਇੱਕ ਕੈਨ ਡਰਿੰਕ ਫ੍ਰੀ ਮਿਲੂਗੀ। ਮਲਾਈ ਚਾਪ ਲੈਂਦੇ ਹੋ ਤਾਂ ਤੁਹਾਨੂੰ ਰਿਮਾਲੀ ਰੋਟੀ ਫ੍ਰੀ ਮਿਲੂਗੀ। ਇਹਨਾਂ ਦੇ ਕੋਲ ਹਰ ਤਰ੍ਹਾਂ ਦੀ ਚਾਟ ਹੈ, ਹਰ ਤਰ੍ਹਾਂ ਦੇ ਡੋਸੇ ਬਣਦੇ ਨੇ, ਮਸਾਲਾ ਅਤੇ ਖੋਏ ਵਾਲੀ ਲੱਸੀ, ਹਰ ਤਰ੍ਹਾਂ ਦੇ ਪਰੌਂਠੇ ਖਾਓ, ਵੈਜ ਮਨਚੂਰੀਅਨ ਵਿਦ ਫਰਾਈਡ ਰਾਈਸ, ਨੂਡਲਸ ਖਾ ਸਕਦੇ ਹੋ, ਮੱਕੀ ਦੀ ਮੇਥੀ ਵਾਲੀ ਰੋਟੀ, ਜਾਂ ਤੁਸੀਂ ਮੋਮੋਜ਼ ਖਾਣੇ ਨੇ, ਚਾਪਸ ਖਾਣੀਆਂ ਨੇ, ਐਵਰੀਥਿੰਗ ਤੁਹਾਨੂੰ ਮਿਲੂਗਾ। ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਅਤੇ ਹਰ ਚੀਜ਼ ਬਿਲਕੁਲ ਫਰੈਸ਼ ਬਣਾਉਂਦੇ ਨੇ, ਕੋਈ ਫਰੋਜ਼ਨ ਆਈਟਮ ਨਹੀਂ ਯੂਜ਼ ਕਰਦੇ। ਤੁਸੀਂ ਨੰਬਰ ਜ਼ਰੂਰ ਨੋਟ ਕਰੋ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਪਹੁੰਚੋ। ਜਿਨ੍ਹਾਂ ਨੂੰ ਟਾਈਮ ਨਹੀਂ ਮਿਲਦਾ ਖਾਣਾ ਬਣਾਉਣ ਦਾ, ਟਿਫਿਨ ਸਰਵਿਸ ਲੈ ਸਕਦੇ ਹੋ ਚਾਟਸ ਐਂਡ ਪਰੌਂਠਾ ਤੋਂ, ਨੰਬਰ 905-794-4545, 905-794-4545 ਚਾਟਸ ਐਂਡ ਪਰੌਂਠਾ ਦਾ ਨੰਬਰ ਹੈ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਅਤੇ ਮੇਰੀ ਮੁਲਾਕਾਤ ਤੁਹਾਡੇ ਨਾਲ ਹੁਣ ਕੱਲ੍ਹ ਨੂੰ ਹੋਏਗੀ ਦੁਪਹਿਰ ਦੇ ਟਾਈਮ 1 ਤੋਂ ਲੈ ਕੇ 4 ਵਜੇ ਤੱਕ, 3 ਘੰਟੇ ਦਾ ਪ੍ਰੋਗਰਾਮ। ਬਹੁਤ ਸਾਰੀਆਂ ਕੱਲ੍ਹ ਨੂੰ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰਾ ਗੀਤ ਸੰਗੀਤ ਵੀ ਹੋਏਗਾ, ਅਤੇ ਉਦੋਂ ਤੱਕ ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਹਮੇਸ਼ਾ ਆਪਣੀ ਲਾਈਫ ਨੂੰ ਜਿੰਨਾ ਹੋ ਸਕਦਾ ਪੋਜ਼ਿਟਿਵ ਰੱਖੋ ਐਂਡ ਵੀਕਐਂਡ ਆਪਣਾ ਪੂਰਾ ਇੰਜੋਏ ਕਰੋ। ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ, ਉਦੋਂ ਤੱਕ ਮੈਂ ਮਨਪ੍ਰੀਤ ਕੌਰ ਤੋਂ ਇਜਾਜ਼ਤ ਲੈਂਦੀ ਹਾਂ ਅਤੇ ਸਤਿ ਸ਼੍ਰੀ ਅਕਾਲ।

0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222.
1: Another Don clean with the Don Ducks.
2: Oh, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟੌਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ.ca ਤੇ ਜਾਓ।

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ? Seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. Flower bed ਬਣਵਾਓ ਜਾਂ ਸਾਫ ਕਰਵਾਓ ਅਤੇ plants ਦੀ trimming ਵੀ ਕਰਦੇ ਹਨ. ਚਾਹੇ ਹੋਵੇ residential, commercial ਜਾਂ farm house ਦਾ ਕੰਮ. ਅੱਜ ਹੀ call ਕਰੋ 437-655-1984. 437-655-1984. ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ.
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000.
3: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ. ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ. ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ. ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-8000 ਤੇ ਕਾਲ ਕਰੋ. ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ. ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ. ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ. ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ. ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ. IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 ਤੋਂ 8. 905-204-1313, 905-204-1313.

0: Multiple locations in GTA. For more information, visit rajdhanisweets.ca.
1: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ। ਬੈਸਟ ਸਰਵਿਸ, ਬੈਸਟ ਪ੍ਰਾਈਸ। 9057890

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ ਬਈ। ਸਭ ਨੂੰ ਹੈਪੀ ਹੈਪੀ ਹੈਪੀ ਫਰ

0: ਵਾਹ ਵੀ ਵਾਹ ਕਿਆ ਬਾਤ ਹੈ। ਫਰਾਈਡੇ ਦੀ ਬਹੁਤ ਹੀ ਪਿਆਰੀ ਬੜੀ ਮਿੱਠੀ ਜੀ ਸ਼ਾਮ ਹੈ ਤੇ ਸ਼ਾਮ ਦਾ ਮੌਸਮ ਵੀ ਬਹੁਤ ਹੀ ਖੂਬਸੂਰਤ ਹੈ। ਜਦੋਂ ਮੌਸਮ ਵਧੀਆ ਹੋਵੇ ਉੱਤੋਂ ਦੀ ਹੋਵੇ ਯਾਰ ਫਰਾਈਡੇ ਦਾ ਦਿਨ, ਮੈਂ ਕਹਿੰਦਾ ਹੋਰ ਕੀ ਬੰਦੇ ਨੂੰ ਚਾਹੀਦਾ। ਵਧੀਆ ਮੌਸਮ, ਵੀਕਐਂਡ, ਯਾਰਾਂ ਦੋਸਤਾਂ ਫੈਮਿਲੀ ਦੇ ਨਾਲ ਇੱਕ ਖੂਬਸੂਰਤ ਸ਼ਾਮ ਇੰਜੋਏ ਕਰੋ, ਬਾਰਬੀਕਿਊ ਕਰੋ, ਕਿਤੇ ਬਾਹਰ ਲੌਂਗ ਡਰਾਈਵ ਲਈ ਜਾਓ ਤੇ ਹੈਵ ਅ ਗੁੱਡ ਟਾਈਮ, ਇੰਜੋਏ ਕਰੋ ਯਾਰ। ਅਸੀਂ ਤੁਹਾਡੇ ਨਾਲ ਹਾਂ ਤੇ ਤੁਹਾਡੇ ਲਈ ਗੀਤ ਸੰਗੀਤ ਪੂਰਾ ਐਨ ਕਹਿੰਦੇ ਹੁੰਦੇ ਨਾ ਕਿ ਜ਼ੋਰਾਂ ਸ਼ੋਰਾਂ ਨਾਲ ਲਾਵਾਂਗੇ। ਅੱਜ ਬਹੁਤ ਤੁਹਾਨੂੰ ਖਾਸ ਖਾਸ ਡੀਲਸ ਦੇ ਨਾਲ, ਬਹੁਤ ਸਾਡੇ ਪਿਆਰੇ ਸਪੋਂਸਰ ਦੇ ਨਾਲ ਵੀ ਜੁੜਾਂਗੇ ਤੇ ਵੀਕਐਂਡ ਨੂੰ ਖੂਬ ਇੰਜੋਏ ਕਰਦੇ ਹਾਂ ਇਕੱਠੇ ਸਾਰੇ। ਲੈਟਸ ਹੈਵ ਅ ਗੁੱਡ ਟਾਈਮ ਤੇ ਹੈਪੀ ਫਰਾਈਡੇ, ਹੈਪੀ ਵੀਕਐਂਡ। ਖਾਓ ਪੀਓ, ਐਸ਼ ਕਰੋ ਮਿੱਤਰੋ, ਦਿਲ ਭਰ ਕਿਸ ਦਾ ਦਿਖਾਇਓ ਨਾ ਤੇ ਦਾਰੂ ਪੀ ਕੇ ਗੱਡੀ ਚਲਾਇਓ ਨਾ, ਬਿਲਕੁਲ ਵੀ ਨਹੀਂ। ਅੱਜ ਖਾਣਾ ਪੀਣਾ ਖਾਣਾ ਤਾਂ ਪਹੁੰਚੋ ਪੰਜਾਬੀ ਬਾਈ ਨੇਚਰ ਤੇ। ਪੰਜਾਬੀ ਬਾਈ ਨੇਚਰ ਦੀ ਬੋਵੇਰਡ ਐਂਡ ਹਰਨਟੇਰੀਓ 58 ਕੁਐਰੀ ਐਜ ਲੋਕੇਸ਼ਨ ਤੇ ਡੀਲਾਂ ਹੀ ਡੀਲਾਂ, ਡੀਲਾਂ ਹੀ ਡੀਲਾਂ। ਚਾਟ 699 ਤੋਂ, ਪਰੌਂਠੇ 699 ਤੋਂ, ਵੈਜ ਥਾਲੀ 999, ਪਾਓ ਭਾਜੀ 799, ਚਨਾ ਭਟੂਰਾ 799, ਮਸਾਲਾ ਡੋਸਾ ਤੇ ਹਲਵਾ ਪੂਰੀ ਵੀ ਸਿਰਫ 799। ਚਾਹੇ ਟੇਕ ਆਊਟ ਲੈ ਜਾਓ ਜਾਂ ਉੱਥੇ ਬਹਿ ਕੇ ਖਾ ਲਓ, ਇਹ ਮਰਜ਼ੀ ਤੁਹਾਡੀ ਹੈ। ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ। ਸ਼ਾਮ ਹੋਵੇ ਯਾਰ ਤੇ ਸ਼ਾਮ ਨੂੰ ਪਹਿਲਾਂ ਤਾਂ ਦੇਖੋ ਮੈਂ ਤੁਹਾਨੂੰ ਦੱਸਦਾ, ਤੁਸੀਂ ਜਾਓ ਬਵੇੜ ਹਰਨਟੇਰੀਓ ਵਾਲਮਾਰਟ ਫੁਟੀਨੋ ਵਾਲਾ ਪਲਾਜ਼ਾ 58 ਕੁਐਰੀ ਹੈ ਜੀ। ਪਹਿਲਾਂ ਇੱਕ ਤਾਂ ਤੁਸੀਂ ਚਾਟ ਲੈ ਲਿਓ, ਠੀਕ ਹੈ, ਤੇ ਨਾਲ ਮੈਂ ਕਹਿੰਦਾ ਕਿ ਪਾਓ ਭਾਜੀ ਹੋ ਜਾਵੇ, ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਤੇ ਇੱਕ ਤੁਸੀਂ ਚਲੋ ਚਨਾ ਭਟੂਰਾ ਲੈ ਲਿਆ, ਠੀਕ ਹੈ, ਇਹ ਹੋ ਗਿਆ। ਤੇ ਜਿਹੜੇ ਸਾਡੇ ਫਿਰ ਮੱਛੀ ਦੇ ਸ਼ੌਕੀਨ ਨੇ, ਇੱਕ ਤੁਸੀਂ ਆਰਡਰ ਕਰ ਲਿਓ ਫਿਸ਼ ਪਕੌੜਾ ਦਾ, ਇੱਕ ਨਾਲ ਇੱਕ ਫਰੀ ਜਦੋਂ ਮਿਲ ਰਿਹਾ। ਦੇਖੋ ਚਾਟ ਵੀ, ਪਾਓ ਭਾਜੀ ਵੀ, ਚਨਾ ਭਟੂਰਾ ਵੀ, ਫਿਸ਼ ਪਕੌੜਾ ਵੀ, ਸਾਰਾ ਕੁਝ ਤੁਹਾਨੂੰ $25-30 ਚ ਪੈਣਾ। ਹੋਰ ਕੀ ਯਾਰ ਚਾਹੀਦਾ, ਵਾਹ ਵੀ ਵਾਹ। 58 ਕੁਐਰੀ ਐਜ ਤੇ ਆ ਜਾਓ ਬਵੇੜ ਹਰਨਟੇਰੀਓ, ਸਾਡੀ ਟੀਮ ਲਾਈਵ ਆਨ ਲੋਕੇਸ਼ਨ ਹੈ। 5433, ਹੈਲੋ ਜੀ, ਵੈਲਕਮ। 5433, ਹੈਲੋ ਜੀ, ਵੈਲਕਮ। ਹੈਮਿਲਟਨ 6986, ਹੈਲੋ
1: ਜੀ ਵੀਰੇ, ਕੀ ਹਾਲ ਨੇ?
0: ਵਧੀਆ ਬਾਈ ਜੀ, ਕੀ ਬਣਦਾ?
1: ਵਧੀਆ ਵਧੀਆ, ਠੀਕ ਠਾਕ। ਉਹ ਅੱਜ ਫਰਾਈਡੇ ਆ, ਮੈਂ ਤਾਂ ਅੱਜ ਜੂਨੀਅਰ ਚਿਕਨ ਹੀ ਸਮਝੀ ਜਾਂਦਾ ਸੀ।
0: ਜੂਨੀਅਰ ਚਿਕਨ, ਮੈਂ ਵੀ ਯਾਰ ਹੁਣ ਮੈਂ ਤੁਸੀਂ ਤੁਸੀਂ ਮੈਨੂੰ ਵੀ ਥੋੜਿਆ ਸ਼ੱਕ ਜੀ ਚ ਪਤਾ, ਹੁਣ ਮੈਂ ਦੇਖਿਆ ਨਹੀਂ, ਠੀਕ ਆ ਨਹੀਂ, ਤੁਸੀਂ ਸਾਰਾ ਤੁਸੀਂ ਸਾਰਾ ਦਿਨ ਜੂਨੀਅਰ ਚਿਕਨ ਹੀ ਸਮਝਦੇ ਰਹੇ।
1: ਨਹੀਂ ਨਹੀਂ ਨਹੀਂ, ਪਹਿਲਾਂ ਤਾਂ ਮੈਨੂੰ ਪਤਾ ਸੀ ਫਰਾਈਡੇ ਆ, ਹੁਣ ਮੈਂ ਕਨਫਿਊਜ਼ ਹੋ ਗਿਆ, ਮੈਂ ਕਿਹਾ ਅੱਜ ਫਰਾਈਡੇ ਆ ਕਿ ਸਾਲਾ ਉਹ ਆਪਣਾ
0: ਜੂਨੀਅਰ ਚਿਕਨ ਆ। ਉਹ ਆਪਣੇ ਜਿਹੜੇ ਬਾਈ ਜੀ ਨੇ ਜੂਨੀਅਰ ਚਿਕਨ ਮਸ਼ਹੂਰ ਕਰਤਾ ਹੈ,
1: ਤਾਂ ਹੀ ਮੈਂ ਤੁਹਾਨੂੰ ਕਾਲ ਕਰੀ ਆ।
0: ਹੁਣ ਆਪਾਂ ਨੂੰ ਲੱਗਦਾ ਕਿ ਮੈਕਡੋਨਲਡ ਵਾਲਿਆਂ ਤੋਂ ਥੋੜੀ ਜੀ ਇੱਕ ਸਪਾਂਸਰਸ਼ਿਪ ਲੈਣੀ ਪਊਗੀ।
1: ਸਹੀ ਗੱਲ ਹੈ, ਸਹੀ ਗੱਲ ਹੈ।
0: ਹੋਰ ਸੁਣਾਓ, ਠੀਕ ਠਾਕ? ਸਵੇਰੇ ਵੀ ਗਾਣਾ, ਫਿਰ ਸਵੇਰੇ ਥੋੜਾ ਪ੍ਰੋਗਰਾਮ ਨਾ ਸਮਾਂ ਘੱਟ ਹੁੰਦਾ ਕਿਉਂਕਿ ਘੰਟਾ ਹੁੰਦਾ, ਸੋ ਸਵੇਰੇ ਮੇਰੇ ਤੋਂ ਗਾਣਾ ਲੱਗਿਆ ਨਹੀਂ। ਸੋ ਸਿੱਧੂ ਬਾਈ ਦਾ ਇੱਕ ਤਾਂ ਮੈਂ ਮਾਂ ਵੀ ਲਾਉਣਾ ਕਿਉਂਕਿ ਮੈਨੂੰ ਸਵੇਰੇ ਇੱਕ ਕਾਲ ਆਈ ਸੀ ਕਿ ਰਵੀ ਜ਼ਰੂਰ ਲਾਇਓ ਕਿ ਸਿੱਧੂ ਬਾਈ ਦਾ ਮਾਂ ਗੀਤ। ਅਤੇ ਹੁਣ ਸ਼ਾਮ ਹੈ, ਸ਼ਾਮ ਨੂੰ ਕੋਈ ਨਾ ਕੋਈ ਸਿੱਧੂ ਬਾਈ ਦਾ ਅਪ ਬੀਟ ਗਾਣਾ ਵੀ ਲਾਵਾਂਗੇ। ਸੋ ਪੱਕਾ, ਇੱਕ ਨਾ ਬੜਾ ਪਿਆਰਾ ਗੀਤ ਹੈ, ਨਹੀਂ ਅਸੀਂ ਸਿੱਧੇ ਸਾਧੇ ਵਾਲ ਵਿੰਗ ਨਹੀਂ ਹੈ। ਸੋ ਉਹ ਵੀ ਇੱਕ ਵੀਰ ਨੇ ਗਾਇਆ ਸੀਗਾ ਯਾਰ, ਬਹੁਤ ਸੋਹਣਾ ਉਸ ਵੀਰ ਨੇ ਵੀ ਉਸ ਦਾ ਕਵਰ ਕੀਤਾ ਸੀਗਾ। ਸੋ ਸਿੱਧੂ ਬਾਈ ਦਾ ਉਹ ਵੀ ਗੀਤ ਲਾਵਾਂਗੇ। ਸੋ 905-673-3337 ਨੰਬਰ ਹੈ ਆਪਣਾ, 905-673-3337, 905-673-3337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ ਅਤੇ ਤੁਸੀਂ ਗੀਤ ਸੰਗੀਤ ਲਗਵਾਓ, ਲਾਉਣੇ ਆ। ਹੈਮਿਲਟਨ ਨਾਲੇ ਤੁਹਾਡੀ ਘਰ ਆਏਗੀ 2700। ਭਾਅ ਜੀ ਪਹਿਲਾਂ ਤਾਂ ਮੈਨੂੰ ਪਤਾ ਮੈਂ ਤੁਹਾਨੂੰ ਫੋਨ ਕਰਨਾ, ਤੁਹਾਡਾ ਨੰਬਰ ਮੇਰੇ ਕੋਲ ਨੋਟ ਹੈਗਾ, ਮੈਂ ਜ਼ਰੂਰ ਥਰੂ ਆਊਟ ਦਾ ਵੀਕਐਂਡ ਕਰਦਾ। ਹੋਰ ਸੁਣਾ। ਆਪਣੇ ਬੰਦੇ, ਹੁਣ ਦੇਖੋ ਮੈਂ ਨੀ ਕਹਿੰਦਾ ਕਿ ਇੰਜ ਕਰੋ, ਆਪਣੇ ਬੰਦੇ ਸ਼ਕਤੀ ਵਾਟਰ ਤੁਹਾਨੂੰ ਕੀ ਲੱਗਦਾ ਗੱਡੀ ਚ ਲੈ ਕੇ ਨੀ ਜਾਂਦੇ?
2: ਨਹੀਂ ਨਹੀਂ, ਤੁਸੀਂ ਭੁੱਲ ਰਹੇ ਨਾ ਲਿਸਟ ਦੇ ਵਿੱਚ।
0: ਅੱਛਾ, ਮੈਂ ਨਹੀਂ, ਮੈਂ ਉਹਨਾਂ ਨੂੰ ਕਹਾਂ ਕਿ ਕੋਈ ਨਾ ਕੋਈ ਫਿਰ ਦਾਰੂ ਦੂਰੂ ਦੀ ਵੀ ਡੀਲ ਲਾਓ। ਬੀਅਰ ਬੂਰ ਕਰੀਏ ਜਾਂ ਕੀ ਪੜਾਈਏ ਤੁਹਾਨੂੰ ਫਿਰ? ਪਰ ਹੁਣ ਦੇਖੋ ਸਮਰ ਹੈ, ਸਮਰ ਦੇ ਵਿੱਚ ਤਾਂ ਬੀਅਰ ਦਾ ਨਜ਼ਾਰਾ ਹੀ ਬਹੁਤ ਆ। ਆਪਣੇ ਬੰਦੇ ਵੈਸੇ ਕਹਿੰਦੇ ਨੀ ਹੁੰਦੇ ਕਿ ਕਾਰ ਬਾਰ ਰੈਡੀ ਰੱਖਦੇ ਨੇ, ਐਵੇਂ ਐਵੇਂ ਤਾਂ ਨੀ ਗਾਣੇ ਬਣੇ ਕਿ ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ ਨੀ ਲਾ ਕੇ ਤਿੰਨ ਪੈਗ ਬੱਲੀਏ। ਚਲੋ ਹੋਰ ਠੀਕ ਠਾਕ ਹੋ? ਪੱਕਾ ਪੱਕਾ ਪੱਕਾ 100% ਤੁਹਾਨੂੰ ਜ਼ਰੂਰ ਮੈਂ ਕਾਲ ਕਰਾਂਗਾ, ਜ਼ਰੂਰ 100%। ਠੀਕ ਹੈ, ਥੈਂਕ ਯੂ ਭਾਈ ਜੀ, ਬਹੁਤ ਸ਼ੁਕਰੀਆ ਸਰ ਤੁਹਾਡਾ। 5433 ਹੈਲੋ।
2: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਜੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ?
2: ਮੈਂ ਵਧੀਆ, ਮੈਂ ਸਸਰਾ, ਮੈਂ ਠੀਕ ਠਾਕ ਹੂੰ। ਮੈਂ ਇੱਕ ਗਾਣਾ ਸੁਣਨਾ ਚਾਹੁੰਦਾ ਸੀ, ਸਿਫਾਰਿਸ਼ ਕਰਨੀ ਸੀ ਜੇ ਤੁਸੀਂ ਦੱਸ ਸਕੋ ਤਾਂ।
0: ਕਿਹੜਾ ਜੀ?
2: ਸਾਡੇ ਕਾਲਜ ਦੀ ਕੰਧ ਉੱਤੇ ਹਾਣੀ ਆ, ਲਿਖਤਾ ਕਿਸੇ ਨੇ ਅਜੇ ਉਹ ਲਵਲੀ ਨਿਰਮਾਣ।
0: ਇਹ ਮੇਰਾ ਵੀ ਯਾਰ ਬਹੁਤ ਹੀ ਪਸੰਦੀਦਾ ਗੀਤ ਹੈ।
2: ਅੱਛਾ ਜੀ,
0: ਸੱਚੀ
2: ਵਧੀਆ ਗਾਣੇ ਨੇ।
0: ਇਹ ਗਾਣੇ ਚ ਪਤਾ ਨੀ ਇੱਕ ਬਹੁਤ ਹੀ ਕਮਾਲ ਦੀ ਪਿਆਰੀ ਜੀ ਵਾਈਬ ਜੀ ਆਉਂਦੀ ਆ। ਸਾਡੀ ਕਾਲਜ ਦੀ ਕੰਧ ਉੱਤੇ ਹਾਣੀਆਂ, ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ। ਜ਼ਰੂਰ, ਇਹ ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਦੇ ਨਾ ਕਾਲਜ ਦੇ ਸਮਿਆਂ ਦੀ ਇੱਕ ਜਿਹੜੀ ਯਾਦਾਂ ਨੇ ਉਹ ਤਾਜ਼ੀਆਂ ਜ਼ਰੂਰ ਹੋਣਗੀਆਂ। ਲੋਕਟ ਸੁਨਹਿਰੀ ਗੱਲ ਪਾਈ ਫਿਰਦੀ ਸਾਨੂੰ ਤਾਂ। ਦੇਖੋ ਅਸੀਂ ਹੁਣ ਸੰਗੀਤਕ ਜੇ ਬੰਦੇ ਆ, ਗੀਤ ਸੰਗੀਤ ਨਾਲ ਪ੍ਰੇਮ ਹੈ, ਸੋ ਗਾਣੇ ਯਾਦ ਰਹਿੰਦੇ ਨੇ।
2: ਬਿਲਕੁਲ।
0: ਹੋਰ ਤੁਸੀਂ ਫਿਰ ਆਪਣੇ ਵੀਕਐਂਡ ਨੂੰ ਕਿਵੇਂ ਇੰਜੋਏ ਕਰ ਰਹੇ ਹੋ? ਡਿਊਟੀ ਨੀ, ਫਿਰ ਤੁਸੀਂ ਕਹੋ ਮੈਂ ਤਾਂ ਡਾਲਰ ਕਮਾ ਰਿਹਾ। ਚਲੋ ਬਹੁਤ ਅੱਛੇ, ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ, ਸ਼ੁਕਰੀਆ, ਬਹੁਤ ਧੰਨਵਾਦ, ਬਹੁਤ ਧੰਨਵਾਦ। ਸੋ ਲੋਕਟ ਸੁਨਹਿਰੀ ਗੱਲ ਪਾਈ ਫਿਰਦੀ, ਹੋ ਗਈ ਚਰਚਾ ਵੀ ਸਾਰੇ ਤਾਨੇ ਕੁੜੀਆਂ ਨੇ ਮਾਰੇ। ਉਹ ਨਾ ਪ੍ਰਵੀਨ ਭਾਟਾ, ਉਹਨਾਂ ਦੀ ਆਵਾਜ਼ ਅੱਜ ਵੀ ਉਹੀ ਹੈ, ਬਹੁਤ ਹੀ ਪਿਆਰੀ ਆਵਾਜ਼ ਹੈ, ਬੜੀ ਯੂਨੀਕ। ਚਲੋ ਜਿੱਥੇ ਕਿ ਪ੍ਰਵੀਨ ਉਹਨਾਂ ਦੀ ਆਵਾਜ਼ ਯੂਨੀਕ ਹੈ, ਉਵੇਂ ਸਾਡੇ ਗ੍ਰੈਂਡ ਹੋਮ ਫਰਨੀਚਰ ਦੇ ਸੁੱਖ ਭਾਜੀ ਦੀ ਆਵਾਜ਼ ਦੇ ਵਿੱਚ ਵੀ ਜੋ ਦਮ ਹੈ ਉਹ ਹਰੇਕ ਆਵਾਜ਼ 'ਚ ਨਹੀਂ ਹੁੰਦਾ। ਸੋ ਤੁਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਆ ਜਾਓ, ਪੰਜਾਬੀ ਲਹਿਰਾ ਲਾਈਵ ਔਨ ਲੋਕੇਸ਼ਨ ਪਹੁੰਚ ਚੁੱਕਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ। ਤੁਸੀਂ 6685 ਟੋਮਕਨ ਰੋਡ ਡੇਰੀ ਐਂਡ ਟੋਮਕਨ ਦੀ ਸ਼ਾਨ ਬਣ ਚੁੱਕੇ ਆ ਗ੍ਰੈਂਡ ਹੋਮ ਫਰਨੀਚਰ। ਸੁੱਖ ਭਾਜੀ ਕਿਵੇਂ ਹੋ ਫਿਰ?
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਲਾਈਵ ਅਪਡੇਟ ਦੇ ਰਹੇ ਹਾਂ ਪਰਿਵਾਰਾਂ ਨੂੰ। ਜਿੱਥੇ ਵੀ ਕਿਤੇ ਤੁਸੀਂ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਹੋ, ਗੱਡੀਆਂ ਘੁਮਾ ਲਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਉੱਪਰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਸਪੈਸ਼ਲ ਪ੍ਰਾਈਜ਼ ਤੇ ਡਿਸਕਾਊਂਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਨਵੀ ਬਾਈ ਜੀ, ਜਿਨ੍ਹਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਗੱਲਬਾਤ ਕਰ ਰਹੇ ਹਾਂ, ਬੇਜ ਕਲਰ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ ਜੈਲੋ ਕਲਰ ਦੀ ਐਲਈਡੀ ਲਾਈਟ ਲੱਗੀ ਆ ਤੇ ਪਿੱਛੇ ਟਕਸੀਟੋ ਫੈਬਰਿਕ ਲੱਗੀ ਹੋਈ ਆ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡਰੈਸਰ ਦੇ ਡਰੋਰ ਸੌਫਟ ਕਲੋਜ਼ਰ ਨੇ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, ਮਿਰਰ ਦੇ ਵਿੱਚ ਜੈਲੋ ਐਲਈਡੀ ਲਾਈਟ ਤੇ ਨਾਈਟ ਸਟੈਂਡ ਦੇ ਹੋਏ ਜਿਹੜੇ ਹੈਂਡਲ ਵੀ ਗੋਲਡਨ ਕਲਰ ਦੇ ਨੇ, ਉੱਪਰ ਵਾਇਰਲੈਸ ਚਾਰਜਰ ਲੱਗਾ ਹੋਇਆ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਕਿੰਗ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ, ਜਿਹਦੀ ਰੈਗੂਲਰ ਕੀਮਤ $4500 ਸੀ। ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $4500 ਵਾਲਾ ਸਿਰਫ $1899 $1899 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਮਿਲੂਗਾ ਤੇ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇ ਦਿਓ, ਕਿੰਗ ਸਾਈਜ਼ ਦਾ ਮੈਟਰੈਸ ਫ੍ਰੀ ਫ੍ਰੀ ਫ੍ਰੀ, ਤੇ ਦੂਜਾ ਤੋਹਫਾ ਨਵੀ ਬਾਈ ਦਾ ਕੇ ਨਾਮ ਲੈ ਦਿਓ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ 6685 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਦੇ ਉੱਪਰ ਜੇ ਤੁਸੀਂ ਕੁਈਨ ਸਟਰੀਟ ਵਾਲੇ ਪਾਸੇ ਹੋ ਮੇਫੀਲਡ ਵਾਲੇ ਪਾਸੇ ਆ ਰਹੇ ਹੋ ਸਟੀਲ ਵਾਲੇ ਪਾਸੇ ਆ ਰਹੇ ਹੋ ਤੇ ਹਾਈਵੇ 410 ਲੈ ਲਓ ਸਿੱਧਾ ਹਾਈਵੇ 410 ਲੈ ਕੇ ਆ ਜਾਣਾ ਡੈਰੀ ਰੋਡ ਤੇ ਆ ਕੇ ਲੈਫਟ ਜੀ ਹਾਂ ਡੈਰੀ ਰੋਡ ਤੇ ਲੈਫਟ ਮਾਰ ਲਓ ਟੌਮਕਨ ਰੋਡ ਦੇ ਉੱਪਰ ਰਾਈਟ ਕਰਕੇ ਬਿਲਕੁਲ ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ 6685 ਟੌਮਕਨ ਰੋਡ 6685 ਟੌਮਕਨ ਰੋਡ ਨਵੀ ਭਾਜੀ
0: ਕੀ ਬਾਤ ਹੈ 6685 ਟੌਮਕਨ ਤੇ ਆ ਜਾਓ ਤੋਹਫੇ ਹੀ ਤੋਹਫੇ ਤੋਹਫੇ ਤੋਹਫੇ ਡੀਲਾਂ ਹੀ ਡੀਲਾਂ ਸਾਰੇ ਘਰ ਦਾ ਫਰਨੀਚਰ ਲਓ ਤੇ ਇੰਜੋਏ ਕਰੋ ਐਟ ਗ੍ਰੈਂਡ ਹੋਮ ਫਰਨੀਚਰ ਜੀ 7570 ਹਾਂਜੀ ਜੀ ਵੈਲਕਮ
4: ਮੈਂ ਆਹ ਜਿਹੜਾ ਭਾਈ ਸਾਹਿਬ ਨੇ ਗੱਲ ਕਰੀ ਗਿਆ ਸੀਗੇ ਜਿਹੜਾ ਲੌਕਟ ਵਾਲਾ ਜਿਹੜਾ ਗਾਣਾ ਨਾ ਅਸੀਂ ਉਦੋਂ ਕਾਲਜ 'ਚ ਪੜ੍ਹਦੇ ਹੁੰਦੇ
0: 2000 ਕਿਹੜੇ ਸਾਲ ਦੀ ਗੱਲ ਹੈ ਭਾਜੀ ਸਾਰੀ ਤੁਹਾਡੀ ਆਵਾਜ਼ ਘੱਟ ਰਹੀ ਹੈ 2010
4: ਹਾਂ 9-10 ਦੀ ਗੱਲ ਆ ਤੇ ਉਦੋਂ ਅਸੀਂ ਪਲੱਸ ਵਿੱਚ ਪੜ੍ਹਦੇ ਹੁੰਦੇ ਸੀਗੇ ਤੇ ਉਦੋਂ ਜਿੱਦਾਂ ਹੁਣ ਚਲੋ ਇੱਥੇ ਤਾਂ ਚਲੋ ਇਹ ਨੋਰਮਲ ਜਿਹਾ ਹੈ ਨਾ ਕੁੜੀ ਮੁੰਡੇ ਘੁੰਮ ਲੈਂਦੇ ਉਸ ਟਾਈਮ ਜਾਣੀ ਕਿ ਥੋੜ੍ਹਾ ਜਿਹਾ ਇਹ ਚੀਜ਼ ਨੂੰ ਬੜਾ ਮੰਨਿਆ ਜਿਹਾ ਜਾਂਦਾ ਸੀ ਨਾ ਤੇ
0: ਨੇ ਉਹਨਾਂ ਦਾ ਦੋਨਾਂ ਦਾ ਨਾਂ ਲਿਖਤਾ ਕਿਆ ਬਾਤ ਹੈ ਦੇਖੋ ਨੀ ਉਦੋਂ ਫਿਰ ਘਰਦਿਆਂ ਨੂੰ ਵੀ ਪਤਾ ਲੱਗ ਗਿਆ ਸੀਗਾ ਯਾਰ ਏਡੀ ਗੱਲ ਹੁੰਦੀ ਸੀ ਵੀ ਕੰਧ ਦੇ ਨਾਂ ਲਿਖਤਾ ਤਾਂ ਪਤਾ ਨੀ ਕੀ ਹੋ ਗਿਆ ਅੱਠਵੀਂ ਨੌਵੀਂ ਚ ਉਦੋਂ ਤਾਂ ਯਾਰ ਬਹੁਤ ਆਮ ਸੀ ਕਦੇ ਡੇਟ ਤੇ ਚਲ ਜਾਣਾ ਮੂਵੀਜ਼ ਤੇ ਚਲੇ ਜਾਣਾ ਮੁੰਡੇ ਕੁੜੀਆਂ ਨੇ ਕਦੇ ਮੈਕਡੋਨਲਡ ਤੇ ਚਲ ਜਾਣਾ ਖੁੱਲੇ ਆਮ ਕੋਈ ਹੈ ਨਹੀਂ ਸੀ ਬੜਾ ਕੋਈ ਚਲੋ ਥੈਂਕ ਯੂ ਚਲੋ ਸ਼ੁਕਰੀਆ ਥੈਂਕ ਯੂ ਵੀਰੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੇ ਕਹਿਣਾ ਅੱਛਾ ਨਵੀਂ ਵੀ ਫਿਰ ਪੂਰਾ ਐਨ ਕਹਿੰਦੇ ਹੁੰਦੇ ਕਿ ਚਲੋ ਸਾਰੇ ਦੇਖੋ ਇੰਜੋਏ ਤਾਂ ਆਪਾਂ ਕਰਦੇ ਹੁੰਦੇ ਆ ਜਦੋਂ ਛੋਟੀ ਏਜ ਹੁੰਦੀ ਆ ਬੰਦੇ ਨੂੰ ਬਹੁਤ ਇੱਕ ਕਹਿ ਲਓ ਕਿ ਐਕਸਾਈਟਮੈਂਟ ਜੀ ਤਾਂ ਹੁੰਦੀ ਵੀ ਆ ਸਰ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ 905-673-3337 ਨੰਬਰ ਹੈ ਆਪਣਾ 9056733337 9056733337 ਅਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ ਇੱਕ ਤਾਂ ਤੁਹਾਨੂੰ ਨੰਬਰ ਦੇ ਦਈਏ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲਿਆਂ ਦਾ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਨੂੰ ਤੁਸੀਂ ਇੱਕ ਵਾਰ ਕਾਲ ਕਰ ਲਓ ਅਪੁਆਇੰਟਮੈਂਟ ਬਣਾ ਲਓ ਟਰੱਕਾਂ ਦੇ ਨਵੇਂ ਟਾਇਰ ਪਵਾਓ ਅਲਾਈਨਮੈਂਟ ਕਰਾਓ ਟਰੱਕਾਂ ਦਾ ਓਇਲ ਚੇਂਜ ਕਰਾਓ ਅਤੇ ਇੱਕ ਬਹੁਤ ਹੀ ਵੱਡਾ ਡਿਸਕਾਊਂਟ ਪਾਓ ਬਸ ਸਾਡਾ ਨਾਂ ਲੈ ਦਿਓ ਦੈਟਸ ਇਟ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਮਨੂ ਨੂੰ ਕਾਲ ਕਰੋ 10874 ਸਟੀਲਸ ਐਵਨਿਊ ਈਸਟ ਦੇ ਉੱਤੇ ਤੁਸੀਂ ਪਹੁੰਚੋ ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ 401 ਤੋਂ ਉੱਤਰ ਅਨੁਸਾਰ ਬਹੁਤ ਵੱਡਾ ਡਿਸਕਾਊਂਟ ਦੇ ਰਹੇ ਆ ਬਸ ਕਾਲ ਕਰ ਲਓ 6472346293 6472346293 647-234-6293 ਹੈਲੋ
5: ਹਾਂਜੀ ਵੀਰੇ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
5: ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਕੀ
0: ਹਾਲ ਬਹੁਤ ਵਧੀਆ ਵੀਰੇ ਬਹੁਤ ਵਧੀਆ ਥੈਂਕ ਯੂ
5: ਵੀਰੇ ਇੱਕ ਕੁਲਵਿੰਦਰ ਬਿੱਲਾ ਜੀ ਦਾ ਗਾਣਾ ਲਾਉਣਾ ਸੀਗਾ ਟਾਈਮ ਟੇਬਲ
0: ਬੜਾ ਟਾਈਮ ਸੀ ਹੈ ਉਦੋਂ ਅਲੜੇ
5: ਹਾਂਜੀ ਹਾਂਜੀ ਉਹ ਮੇਰੇ ਫਾਦਰ ਸਾਹਿਬ ਸੁਣਦੇ ਹੁੰਦੇ ਸੀਗੇ ਤੇ ਉਹ ਪੈਗ ਸ਼ੈਗ ਲਾਉਣ ਦੇ ਸ਼ੌਕੀਨ ਸੀ ਉਹ ਹੁਣ ਨਹੀਂ ਰਹੇ ਤੇ ਬਟ ਉਹ ਇਹਦੀ ਇਹਦੀ ਟਿਊਨ ਉਹਨਾਂ ਨੂੰ ਬਹੁਤ ਵਧੀਆ ਲੱਗਦੀ ਸੀ ਮੈਨੂੰ ਵੀ ਬਹੁਤ ਵਧੀਆ ਲੱਗਦੀ ਹੈ ਤੇ ਉਹ ਮੈਂ ਲਾਉਣਾ ਸੀ ਵੀਰੇ
0: ਕੀ ਬਾਤ ਹੈ ਹਜੇ ਤੁਸੀਂ ਪੈਗ ਸ਼ੈਗ ਲਾ ਲੈਂਦੇ ਹੋ
5: ਨਹੀਂ ਮੈਂ ਭਾਜੀ ਘੱਟ ਹੀ ਮੈਂ ਤੁਸੀਂ ਤੁਹਾਡੇ ਔਜਲੇ ਕੋਲੇ ਗਿਆ ਸੀ ਹੁਣ ਤੁਸੀਂ ਹੇਅਰ ਕੱਟ ਕਰਾਉਣ ਤੇ ਉਹਨੇ ਮੇਰਾ ਵਧੀਆ ਹੇਅਰ ਕੱਟ ਕੀਤੇ ਮੈਂ ਸੁਣਦਾ ਉਹਨਾਂ ਨੂੰ
0: ਤੁਸੀਂ ਕਦੋਂ ਗਏ ਸੀ
5: ਮਨਵੀਰ
0: ਮੈਂ ਗੱਲ ਕਰੂੰਗਾ ਤੇ ਕੋਈ ਨਾ ਤੁਹਾਡੇ ਲਈ ਗੀਤ ਜ਼ਰੂਰ ਤੁਹਾਡੇ ਫਾਦਰ ਸਾਹਿਬ ਦਾ ਪਸੰਦੀਦਾ ਲਾ ਦਿੰਦੇ
5: ਹਾਂ
0: ਓਕੇ ਵੀਰੇ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਤੇ ਆਜੋ ਫਿਰ ਆਪਾਂ ਪਹਿਲਾਂ ਤਾਂ ਸਿੱਧੂ ਬਾਈ ਨੂੰ ਸੁਣ ਲਈਏ ਸਿੱਧੂ ਬਾਈ ਦਾ ਆਪਾਂ ਥੋੜ੍ਹਾ ਜਿਹਾ ਕਿਉਂ ਨਾ ਅਪਬੀਟ ਜਿਹਾ ਗਾਣਾ ਸੁਣੀਏ ਬਟ ਅਪਬੀਟ ਹੈ ਹੀ ਬਹੁਤ ਨੇ ਆਪਾਂ ਬਰੋਟਾ ਨਾ ਸੁਣ ਲਈਏ ਥੋੜ੍ਹਾ ਜਿਹਾ ਨਾਲੇ ਹੈ ਨਾ ਬੰਦੇ ਜਾਨ ਜੀ ਆ ਜਾਂਦੀ ਹੈ ਬਰੋਟਾ ਸੁਣ ਕੇ ਸੁਣਦੇ ਆ ਦੋ ਕਬੂਲ ਬਰੋਟੇ ਦੇ ਫਿਰ ਵਾਪਸ ਸੁਣੇ ਆ ਰਿਮੈਂਬਰਿੰਗ ਦ ਵਨ ਐਂਡ ਓਨਲੀ ਸਿੱਧੂ ਮੂਸੇਵਾਲਾ ਰੈਸਟ ਇਨ ਪੀਸ

0: ਵਾਹ ਕਿਆ ਬਾਤ ਹੈ ਨੇਰੀ ਸਾਂ ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਤੇ ਗੱਲਾਂ ਬਾਤਾਂ ਤੇ ਰੌਣਕ ਮੇਲਾ ਫੁੱਲ ਬਟਾ ਫੁੱਲ ਆਪਣਾ ਚੱਲ ਰਿਹਾ ਤੇ ਇੱਕ ਤੁਸੀਂ ਗਿੱਲ ਫਾਰਮ ਤੇ ਪਹੁੰਚਣਾ ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਬਿਲਕੁਲ ਕੋਰਨਰ ਦੇ ਉੱਤੇ ਆ ਗਿੱਲ ਫਾਰਮ ਤੇ ਇੱਕ ਵਾਰ ਗੇੜਾ ਮਾਰਿਓ ਤੁਸੀਂ ਇੱਥੇ ਹਰ ਇੱਕ ਸਬਜ਼ੀ ਦੀ ਤੁਹਾਨੂੰ ਪਨੀਰੀ ਮਿਲ ਰਹੀ ਹੈ ਗਿੱਲ ਫਾਰਮ ਤੇ ਪਹੁੰਚੋ 14085 ਡਿਕਸੀ ਰੋਡ ਡਿਕਸੀ ਅਤੇ ਕਿੰਗ ਦਾ ਕੋਰਨਰ ਪੈਂਦਾ ਰਾਮ ਤੋਰੀ ਲੋਕੀ ਕੱਦੂ ਭਿੰਡੀ ਬੈਂਗਣ ਤੇ ਹੋਰ ਵੀ ਬਹੁਤ ਸਾਰੀ ਪਨੀਰੀ ਸਿਰਫ $2.49 ਤੋਂ ਪਨੀਰੀ ਆ ਫਾਰਮ ਦੇ ਫਰੈਸ਼ ਦੇਸੀ ਆਂਡੇ ਫਰੈਸ਼ ਫਾਰਮ ਦਾ ਸ਼ਹਿਦ ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ ਹੋਲ ਵੀਟ ਰਾਗੀ ਬਾਜਰਾ ਕਿਆ ਬਾਤ ਹੈ ਸੋਇਲ ਵੀ ਮਨੂਅਰ ਵੀ ਔਰਗੈਨਿਕ ਕੰਪੋਸਟ ਵੀ ਗਿੱਲ ਫਾਰਮ ਡਿਕਸੀ ਐਂਡ ਕਿੰਗ 14085 ਡਿਕਸੀ ਰੋਡ ਤੇ ਤੁਸੀਂ ਆ ਜਾਓ ਤੇ ਗਿੱਲ ਫਾਰਮ ਤੇ ਲੱਗ ਚੁੱਕੀਆਂ ਨੇ ਰੌਣਕਾਂ ਰੋਜ਼ 11 ਤੋਂ 7 ਖੁੱਲੇ ਨੇ ਗਿੱਲ ਫਾਰਮ ਡਿਕਸੀ ਕਿੰਗ ਗਿੱਲ ਫਾਰਮ ਸਾਡੇ ਨਾਲ ਰੋਹਿਤ ਜੁੜ ਚੁੱਕੇ ਆ ਲਾਈਵ ਆਨ ਲੋਕੇਸ਼ਨ ਅਸੀਂ ਪਹੁੰਚੇ ਹੋਏ ਹਾਂ ਪੰਜਾਬੀ ਬਾਈ ਨੇਚਰ 58 ਕੁਐਰੀ ਐਜ ਹਰਨਟੇਰੀਓ ਐਂਡ ਬਵੇਰਡ ਪੰਜਾਬੀ ਬਾਈ ਨੇਚਰ ਜਿੱਥੇ ਤੁਹਾਨੂੰ ਬਹੁਤ ਹੀ ਜ਼ਬਰਦਸਤ ਅੱਜ ਖਾਣ ਪੀਣ ਦੀਆਂ ਡੀਲਾਂ ਮਿਲ ਰਹੀਆਂ ਨੇ ਤੇ ਰੋਹਿਤ ਸਾਡੇ ਨਾਲ ਲਾਈਵ ਉੱਥੋਂ ਪਹੁੰਚੇ ਨੇ ਰੋਹਿਤ ਵੈਲਕਮ
1: ਸਤਿ ਸ੍ਰੀ ਅਕਾਲ ਨਵੀ ਜੀ ਕੀ ਹਾਲ ਚਾਲ
0: ਬਹੁਤ ਵਧੀਆ ਜੀ ਤੁਸੀਂ ਹਾਲ ਚਾਲ ਮੇਰਾ ਠੀਕ ਹੈ ਬਟ ਤੁਸੀਂ ਪੰਜਾਬੀ ਬਾਈ ਨੇਚਰ ਤੇ ਪਹੁੰਚੇ ਹੋ ਤੁਹਾਡਾ ਤਾਂ ਹਾਲ ਚਾਲ ਮੈਂ ਕਹਿੰਦਾ ਕਿ ਕਮਾਲ ਹੀ ਆਊਗਾ
1: ਸਾਰਿਆਂ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਹਾਲ ਚਾਲ ਇਕਦਮ ਫਸਟ ਕਲਾਸ ਤੇ ਮੈਂ ਇਸ ਵਕਤ ਲਾਈਵ ਆਨ ਲੋਕੇਸ਼ਨ ਤੇ ਪਹੁੰਚਿਆ ਹੋਇਆ ਪੰਜਾਬੀ ਬਾਈ ਨੇਚਰ
0: ਹਾਂ
1: ਦੋਸਤੋ ਜੇ ਤੁਸੀਂ ਅਸਲੀ ਪੰਜਾਬੀ ਸਵਾਦ ਦੇ ਸ਼ੌਕੀਨ ਹੋ ਤਾਂ ਇਹ ਜਗ੍ਹਾ ਤੁਹਾਡੇ ਲਈ ਪਰਫੈਕਟ ਆ ਪੰਜਾਬੀ ਬਾਈ ਨੇਚਰ ਐਟਮੋਸਫੀਅਰ ਫੁੱਲ ਫਰੈਂਡਲੀ ਫੂਡ ਕਮਾਲ ਦਾ ਤੇ ਹੋਸਪਿਟੈਲਿਟੀ ਪੂਰੀ ਪੰਜਾਬੀਆਂ ਵਾਲੀ
0: ਕੀ ਬਾਤ ਹੈ
1: ਸ਼ਾਮ ਦਾ ਸਮਾਂ ਆ ਸਾਰਿਆਂ ਨੂੰ ਫਰਾਈਡੇ ਇੰਜੋਏ ਕਰਨ ਵਾਸਤੇ ਵਧੀਆ ਫੂਡ ਤੇ ਜਗ੍ਹਾ ਤੁਸੀਂ ਦੇਖ ਰਹੇ ਹੋ ਤਾਂ ਪੰਜਾਬੀ ਬਾਈ ਨੇਚਰ 58 ਕੁਐਰੀ ਐਜ ਦੇ ਉੱਤੇ ਤੁਸੀਂ ਪਹੁੰਚਣਾ ਆ ਬਹੁਤ ਵਧੀਆ ਡੀਲਸ ਚੱਲ ਰਹੀਆਂ ਨੇ ਇਹਨਾਂ ਦੀਆਂ ਟੇਸਟੀ ਟੇਸਟੀ ਡੀਲਸ ਚਾਟ 699 ਪਰਾਂਠਾ ਲੈਣਾ 699 ਵੈਜ ਥਾਲੀ ਲੈਣੀ ਆ 999 ਪਾਓ ਭਾਜੀ 799 ਚਨਾ ਭਟੂਰਾ ਤੁਹਾਨੂੰ ਦੇਣਗੇ ਜੀ 799 ਦੇ ਵਿੱਚ ਤੇ ਮਸਾਲਾ ਡੋਸਾ ਦੀਆਂ ਸ਼ੌਕੀਨ ਲੇਡੀਜ਼ 799 ਤੇ ਜੇ ਤੁਸੀਂ ਬਹਿਣ ਖਲਾਉਣ ਦਾ ਪ੍ਰੋਗਰਾਮ ਬਣਾ ਲਿਆ ਅੱਜ ਫਰਾਈਡੇ ਵਾਲੇ ਦਿਨ ਤੇ ਫਿਸ਼ ਪਕੌੜਾ ਖਾਣਾ ਚਾਹੁੰਦੇ ਹੋ ਬਾਏ ਵਨ ਗੈਟ ਵਨ ਫ੍ਰੀ ਚੱਲ ਰਿਹਾ ਫਿਸ਼ ਪਕੌੜੇ ਦੇ ਉੱਤੇ ਕੰਮ ਖਤਮ ਕੀਤਾ ਆ ਸ਼ਾਮੀ ਯਾਰਾਂ ਮਿੱਤਰਾਂ ਨੇ ਬਹਿਣ ਦਾ ਪ੍ਰੋਗਰਾਮ ਬਣਾ ਲਿਆ ਬਾਏ ਵਨ ਗੈਟ ਵਨ ਫਿਸ਼ ਪਕੌੜਾ ਇੱਥੋਂ ਬਾਏ ਕਰਕੇ ਜਾਓ ਤੇ ਨਾਲੇ ਫੀਡਬੈਕ ਦਿਓ ਤੇ ਨਾਲੇ ਤੁਹਾਨੂੰ ਗਰੰਟੀ ਦੇਣੇ ਕਿ ਇਹਦਾ ਟੇਸਟ ਇੱਕ ਵਾਰੀ ਟੇਸਟ ਕਰ ਲਓਗੇ ਦੁਬਾਰਾ ਇੱਥੇ ਹੀ ਆਓਗੇ ਤੇ ਜੇ ਹਲਵਾ ਪੂੜੀ ਖਾਣੀ ਆ ਉਹ ਵੀ 799
0: ਸੋ ਡੀਲਾਂ ਹੀ ਡੀਲਾਂ ਨੇ ਯਾਰ ਵਾਕਈ ਕਮਾਲ ਹੈ ਤੁਸੀਂ ਆ ਰਹੇ ਹੋ ਤੇ ਤੁਹਾਡਾ ਪੂਰੇ ਸ਼ਾਮ ਦਾ ਖਾਣਾ ਤੁਹਾਨੂੰ $60 ਚ ਮਿਲ ਰਿਹਾ ਚਾਟ ਪਰੌਂਠੇ ਵੈਜ ਥਾਲੀ ਪਾਓ ਭਾਜੀ ਚਨਾ ਭਟੂਰਾ ਮਸਾਲਾ ਡੋਸਾ ਹਲਵਾ ਪੂਰੀ ਤੇ ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫ੍ਰੀ ਮੈਂ ਤਾਂ ਕਹਿੰਦਾ ਕਿ 10-12 ਯਾਰ ਮਿੱਤਰ ਬੈਠੇ ਆ ਇੱਥੇ ਜਾਓ ਇੱਕ ਇੱਕ ਚੀਜ਼ ਲੈ ਲਓ ਤੇ ਰਾਤ ਬਣ ਗਈ ਤੁਹਾਡੀ ਹੈ ਸੋ ਬਹੁਤ ਜ਼ਿਆਦਾ ਸੇਵਿੰਗ ਤੇ ਪੰਜਾਬੀ ਬਾਈ ਨੇਚਰ ਨੇਮ ਬ੍ਰਾਂਡ ਹੈ ਜਿੱਥੇ ਬੰਦਾ ਪੰਜਾਬੀ ਬਾਈ ਨੇਚਰ ਤੇ ਪਹੁੰਚ ਜਾਂਦਾ ਨਾ ਤਾਂ ਫਿਰ ਹੁੰਦਾ ਕਿ ਯਾਰ ਕੁਆਲਿਟੀ ਹੀ ਕੁਆਲਿਟੀ ਹੈ ਤੇ ਤੁਸੀਂ ਸਗਾ ਤੇ ਕਹੋਗੇ ਨਵੀਂ ਹੈ ਸਾਡੀ ਤਾਂ ਸ਼ਾਮ ਹੀ ਬਣ ਗਈ ਸੋ ਪੰਜਾਬੀ ਬਾਈ ਨੇਚਰ 58 ਕੁਐਰੀ ਐਜ ਬਵੇਰਡ ਹਰਨਟੇਰੀਓ ਲੋਕੇਸ਼ਨ ਤੇ ਬਹੁਤ ਹੀ ਸ਼ਾਨਦਾਰ ਲੋਕੇਸ਼ਨ ਹੈ ਡਾਈਨ ਇਨ ਕਰੋ ਟੇਕ ਆਊਟ ਕਰੋ ਤੇ ਰੋਹਿਤ ਲੋਕੇਸ਼ਨ ਹੀ ਬੜੀ ਸੋਹਣੀ ਹੈ ਮੈਂ ਕਹਿੰਦਾ ਬੰਦਾ ਉੱਥੇ ਬਹਿ ਕੇ ਜਦੋਂ ਬੰਦਾ ਚਲੇ ਜਾਂਦਾ ਤਾਂ ਜੀ ਕਰੂਗਾ ਕਿ ਇੱਥੇ ਬਹਿ ਕੇ ਖਾ ਲਈਏ ਕਿ ਨਹੀਂ
1: ਐਟਮੋਸਫੇਅਰ ਇੰਨਾ ਸੋਹਣਾ ਇਹਨਾਂ ਦੀ ਐਂਬੀਅੰਸ ਬਹੁਤ ਜ਼ਿਆਦਾ ਸੋਹਣੀ ਪਲੇਸ ਇੰਨੀ ਖੁੱਲੀ ਡੁੱਲੀ ਆ ਕਿ ਦੇਖ ਕੇ ਵੀ ਬੰਦੇ ਦਾ ਮਨ ਖੁਸ਼ ਹੋ ਜਾਂਦਾ ਫੋਰਟੀਨੋਸ ਵਾਲਾ ਪਲਾਜ਼ਾ ਵਾਲਮਾਰਟ ਇੰਨੀ ਖੁੱਲੀ ਡੁੱਲੀ ਪਾਰਕਿੰਗ ਤੇ ਬਹਿਣ ਲਈ ਇੰਨਾ ਸੋਹਣੇ ਜਗ੍ਹਾ ਇਕਦਮ ਫੈਮਿਲੀ ਬੈਠੀ ਹੋਵੇ ਤਾਂ ਬੰਦਾ ਕਹਿੰਦਾ ਕਿ ਵਾਹ ਵੀ ਵਾਹ ਬਹੁਤ ਸੋਹਣਾ ਫੂਡ ਤੇ ਬਹੁਤ ਸੋਹਣੀ ਕਮਾਲ ਦੀ ਜਗ੍ਹਾ
0: ਬਿਲਕੁਲ ਸਾਰੇ ਆ ਜਾਓ 58 ਕੁਐਰੀ ਐਜ ਬਵੇਰਡ ਹਰਨਟੇਰੀਓ ਡੀਲਾ ਹੀ ਡੀਲਾ ਤੇ ਪਹੁੰਚੋ ਪੰਜਾਬੀ ਬਾਈ ਨੇਚਰ ਤੇ ਡਿਨਰ ਇੱਥੇ ਕਰੋ ਬਹੁਤ ਸ਼ੁਕਰੀਆ ਸਰ ਥੈਂਕ ਯੂ ਰੋਹਿਤ 516162 ਹੈਲੋ
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਨੰਬਰ ਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਨਵੀਂ ਭਾਜੀ ਪਰ ਟ੍ਰੈਫਿਕ ਟਿਕਟ ਵਾਲਾ ਦਾ ਨੰਬਰ
0: ਕੀ ਕੀਤਾ ਮੈਨੂੰ ਪਤਾ ਤੁਹਾਨੂੰ ਹੀ ਲੋੜ ਹੋਊਗੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਕਿਸੇ ਨੂੰ ਵੀ ਟ੍ਰੈਫਿਕ ਟਿਕਟ ਮਿਲ ਗਈ ਆਰ ਐਸ ਵਾਲੀਆ ਸਾਹਿਬ ਵਾਲੀਆ ਟ੍ਰੈਫਿਕ ਸਰਵਿਸਿਜ਼, ਯਾਰ ਵਾਲੀਆ ਸਾਹਿਬ ਇੰਨੇ ਨੌਲੇਜੇਬਲ ਨੇ, ਸਾਡੇ ਪਰਿਵਾਰ ਦੀਆਂ ਜਿੰਨੀਆਂ ਵੀ ਟਿਕਟਾਂ ਚਲੋ ਸਾਨੂੰ ਮਿਲੀਆਂ ਥੋੜ੍ਹੀਆਂ, ਬਟ ਸਾਰੀਆਂ ਮਾਫ਼ ਕਰਵਾਈਆਂ ਵਾਲੀਆ ਸਾਹਿਬ ਨੇ। ਸੋ ਤੁਸੀਂ ਵੀ ਕਾਲ ਕਰੋ 905-454-2112, 905-454-2112, ਮਿਸਟਰ ਆਰ ਐਸ ਵਾਲੀਆ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਸੋ ਮਨਜੀਤ ਕੀ ਬਣਦਾ ਫਿਰ?
3: ਬਸ ਵਧੀਆ ਨਵੀ, ਤੇ ਟਿਕਟ ਵਾਲਾ ਨੰਬਰ ਤਾਂ ਮੈਂ ਵੀ ਨੋਟ ਕਰ, ਮੈਨੂੰ ਸਵੇਰੇ ਟਿਕਟ ਲੱਗੀ ਹੈ।
0: ਸਵੇਰੇ ਕਾਹਦੀ?
3: ਸਪੀਡਿੰਗ ਦੀ ਟਿਕਟ ਸੀ ਨਵੀ, ਬਸ ਨਜਾਇਜ਼ ਹੀ ਫੜੋਗੇ 50
0: ਤੇ। ਤੁਸੀਂ ਫਿਰ ਸ਼ਕੀਨ ਹੋ ਨਾ, ਸ਼ਕੀਨ ਮੁੰਡੇ ਗਾਣੇ ਗੁਣੇ ਲਾ ਕੇ ਫਿਰ ਭਜਾਉਂਦੇ ਆ ਗੱਡੀਆਂ ਨੂੰ।
3: ਵੈਦਰ ਉਦਾਂ ਦਾ ਡਿਮਾਂਡ ਅੱਜ ਕੱਲ ਉਸ ਹਿਸਾਬ ਦੀ ਕਰਦਾ, ਮੂਸੇ ਵਾਲਾ ਚੱਲ ਰਿਹਾ ਸੀ, ਬਟ 65 ਤੇ ਅੱਗੇ ਤਾਂ ਕਦੀ ਲਾਉਂਦੇ ਨਹੀਂ, ਬਟ ਆਈ ਡੋਨਟ ਨੋ।
0: ਨਹੀਂ ਵੈਸੇ ਨਾ ਮੌਸਮ ਜਦੋਂ ਵਾਕੀ ਇਦਾਂ ਦਾ ਹੋਵੇ, ਬੰਦੇ ਦਾ ਜੀ ਕਰਦਾ ਕਿ ਬਸ ਵਿੰਡੋਆਂ ਡਾਊਨ ਕਰਕੇ ਨਾ ਬਸ ਗੱਡੀ ਥੋੜੀ ਜਿਹੀ ਭਜਾ ਲਓ, ਬਟ ਵਾਲੀਆ ਸਾਹਿਬ ਨੂੰ ਕਾਲ ਕਰ ਲਓ ਤੇ ਟਿਕਟ ਥੋੜੀ ਪੱਕੀ ਮਾਫ।
3: ਥੈਂਕ ਯੂ ਸੋ ਮਚ ਨਵੀ, ਤੇ ਨਾਲ ਦੀ ਨਾਲ ਅਪਲਾਈਸਿਸ ਦੀਆਂ ਡੀਲਾਂ ਦੱਸਦੀ ਹੈ ਜੀ ਇਸ ਵੀਕਐਂਡ ਦੀਆਂ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ ਹੈ, 36 ਇੰਚ ਦਾ ਬਿਲਟ ਇਨ ਕੁੱਕ ਟਾਪ ਹੈ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਹੈ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਹੈ, ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ 4 ਦੇ 4 ਅਪਲਾਈਂਸਿਸ ਦਾ ਸੈੱਟ ਹੈ, ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੌਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਸਮੂਥ ਟੌਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਂਸਿਸ ਨੇ, ਜਿਹੜੇ ਕਿ ਸਿਰਫ $24.99 $2499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਨਵੀ।
0: ਥੈਂਕ ਯੂ ਮਨਜੀਤ। 905-450-0054, ਤੁਸੀਂ ਮਨਜੀਤ ਹੋਣਾ ਨਾਲ ਗੱਲਬਾਤ ਕਰੋ ਤੇ ਵਧੀਆ ਟੌਪ ਟੌਪ ਟੌਪ ਅਪਲਾਈਂਸ ਦੀਆਂ ਡੀਲਾਂ ਤੁਸੀਂ ਮਨਜੀਤ ਕੋਲੋਂ ਲਓ। ਇੱਕ ਤੁਹਾਨੂੰ ਮੱਲੀ ਟੈਂਟ ਵਾਲਿਆਂ ਦਾ ਨੰਬਰ ਦੇ ਦਈਏ ਯਾਰ, ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੈ ਤੇ ਅੱਜ ਕੱਲ੍ਹ ਤਾਂ ਵੀਕਐਂਡ ਤੇ 2-2, 3-3 ਵਿਆਹ ਨੇ। ਸੋ ਤੁਸੀਂ ਵੀ ਵਧੀਆ ਟੈਂਟ ਲਵਾਉਣਾ ਤਾਂ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ। ਇਹਨਾਂ ਕੋਲ ਹਰ ਸਾਈਜ਼ ਦਾ ਟੈਂਟ ਹੈ, 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦੇ ਟੈਂਟ ਨੇ। ਕਲੀਅਰ ਟੈਂਟ, ਵਾਈਟ ਟੈਂਟ, ਡਾਂਸ ਫਲੋਰ, ਟੈਂਟ ਫਲੋਰ, ਚੇਅਰਾਂ, ਟੇਬਲ, ਪੱਖੇ, ਜੋ ਵੀ ਚਾਹੀਦਾ ਮੱਲੀ ਟੈਂਟ। ਇਹਨਾਂ ਕੋਲ ਨਾ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਨੇ। ਕਈ ਵਾਰ ਯਾ ਆਪਣੇ 100-200 ਬੰਦਾ ਘਰੇ ਹੁੰਦਾ, ਫਿਰ ਆਪਾਂ ਨੂੰ ਹੁੰਦਾ ਯਾਰ ਕਿ ਘਰ ਦੇ ਵਿੱਚ ਵਾੜਨਾ ਤਾਂ ਮੈਸ ਬਹੁਤ ਪੈਂਦਾ, ਅਗਲੇ ਨੂੰ ਵੇਟ ਬਹੁਤ ਕਰਨੀ ਪੈਂਦੀ ਹੈ। ਇਹ ਲਗਜ਼ਰੀ ਵਾਸ਼ਰੂਮ ਨੇ, ਇਹ ਤੁਹਾਡੇ ਘਰ ਦੇ ਵਾਸ਼ਰੂਮਾਂ ਨਾਲੋਂ ਵੀ ਵਧੀਆ ਨੇ। ਬਾਹਰ ਟ੍ਰੇਲਰ ਰੱਖ ਦੇਣਗੇ ਤੇ ਸਾਰੀ ਕਹਿੰਦੇ ਹੁੰਦੇ ਆ ਕਿ ਐਮਟੀ ਆ ਕੇ ਕਰਨਗੇ ਥਰੂ ਆਊਟ ਦ ਵੀਕ ਸਾਰਾ ਕੁਛ। ਸੋ ਲਗਜ਼ਰੀ ਵਾਸ਼ਰੂਮਾਂ ਦੇ ਲਈ ਵੀ 6479999-2569 6479999-2569 ਦੇ ਉੱਤੇ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ। 647-999-2569 ਤੇ ਤੁਸੀਂ ਕਾਲ ਕਰ ਲਓ, ਦ ਵਨ ਐਂਡ ਓਨਲੀ ਮੱਲੀ ਟੈਂਟ ਸਰਵਿਸਿਜ਼। ਸਾਡੇ ਨਾਲ ਅਮਨ ਬੈਨੀਪਾਲ ਜੀ ਵੀ ਜੁੜ ਚੁੱਕੇ ਨੇ ਰੇਡੀਓ ਆਵਾਜ਼ ਤੋਂ। ਕੱਲ੍ਹ ਨੂੰ ਤੁਸੀਂ ਸਵੇਰੇ 10 ਵਜੇ ਰੇਡੀਓ ਆਵਾਜ਼ ਸੁਣਨਾ 10-1 ਤੇ। ਅਮਨ ਜੀ ਵੈਲਕਮ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵੀ, ਤੁਹਾਨੂੰ ਵੀ ਤੇ ਸਾਰੇ ਲਿਸਨਰਸ ਨੂੰ ਵੀ।
0: ਹੈਲੋ ਜੀ ਜੀ ਹੈਲੋ ਜੀ ਅਮਨ ਜੀ ਵੈਲਕਮ।
4: ਹਾਂਜੀ ਸੋਰੀ ਸੋਰੀ ਮੈਨੂੰ ਆਵਾਜ਼ ਨਹੀਂ ਆ ਰਹੀ ਸੀ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ਾਮ ਦੇ ਮੁਬਾਰਕ ਜਿੱਥੇ ਪੰਜਾਬੀ ਲਹਿਰਾਂ ਦੇ ਨਾਲ ਇਸ ਸਮੇਂ ਮੈਂ ਕਹਿੰਦਾ ਹੁੰਦਾ ਤਕਰੀਬਨ ਸਾਡੇ ਨਾਲ AM530 ਦੇ ਇੱਕ ਟਾਈਮ ਤੇ 100,000 ਪਲੱਸ ਲੋਕ, ਯਾਨੀ ਕਿ ਲੱਖ ਦੀ ਗਿਣਤੀ ਚ ਲੋਕ ਜਿਹੜੇ ਹੈਗੇ ਨੇ ਸਰਾਊਂਡਿੰਗ ਸਿਟੀਜ਼ ਤੋਂ ਲੈ ਕੇ ਲੋਕਲ GTA, ਜਾਂ ਤੁਸੀਂ ਸਾਨੂੰ ਇਸ ਸਮੇਂ ਸਾਰਨੀਆਂ ਲੰਡਨ ਸੁਣ ਰਹੇ ਹੋ ਸਾਰੇ ਕਿਤੇ, ਤੇ ਆਪ ਸਭ ਦਾ ਸਵਾਗਤ ਕਰਦੇ ਹਾਂ। ਤੇ ਕੱਲ ਨੂੰ ਸਵੇਰੇ ਅਸੀਂ 10 ਵਜੇ ਤੋਂ ਲੈ ਕੇ 1 ਵਜੇ ਤੱਕ 3 ਘੰਟੇ ਲਗਾਤਾਰ AM 530 ਤੇ ਮਾਰਨਿੰਗ ਦੇ ਵਿੱਚ ਸ਼ੋਅ ਲੈ ਕੇ ਆਉਂਦੇ ਹਾਂ, ਔਰ ਲਾਈਵ ਔਨ ਲੋਕੇਸ਼ਨਸ ਵਗੈਰਾ ਹੁੰਦੇ ਨੇ। ਤੁਸੀਂ 5:30 ਨੂੰ ਸਵੇਰੇ 10 ਵਜੇ ਪਹਿਲਾ ਸ਼ੋਅ ਜਿਹੜਾ ਹੈਗਾ ਉਸ ਤੋਂ ਆਨ ਕਰ ਲੈਂਦੇ ਹੋ 5:30 ਦੇ ਉੱਤੇ, ਤੇ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਸਾਨੂੰ ਸਾਰੇ ਮਿਲੋਗੇ। ਦੂਸਰਾ ਹੈਗਾ ਕਿ ਅਸੀਂ ਕੱਲ ਜਿਹੜਾ ਲਾਈਵ ਔਨ ਲੋਕੇਸ਼ਨ ਹੈ ਉਹ ਅਸੀਂ ਕਰ ਰਹੇ ਹਾਂ ਨਜ਼ਾਰਾ ਇੰਡੀਅਨ ਰੈਸਟੋ ਲੌਂਜ ਦੇ ਉੱਤੇ। ਨਜ਼ਾਰਾ ਇੰਡੀਅਨ ਰੈਸਟੋ ਲੌਂਜ ਜਿਹੜਾ ਕਿ ਪਾਰਟੀ ਪਲੇਸ ਵੀ ਹੈਗਾ, ਤੇ ਪਾਰਟੀ ਪਲੇਸ ਦੇ ਨਾਲ ਨਾਲ ਤੁਸੀਂ ਅਗਰ ਕਿਸੇ ਨੇ ਡਾਇਨਿੰਗ ਕਰਨੀ ਹੈ ਲਗਜ਼ਰੀ ਡਾਇਨਿੰਗ ਜਿਹਦੇ ਵਿੱਚ ਤੁਸੀਂ ਫੀਲ ਕਰ ਸਕੋ ਕਿ ਅਸੀਂ ਪ੍ਰਾਈਵੇਟ ਏਰੀਆ 'ਚ ਬੈਠੇ ਹਾਂ, ਬੂਥ ਬਣੇ ਹੋਏ ਨੇ ਇਹਨਾਂ ਦੇ, 10-10 ਜਣੇ ਦੇ ਸਰਵਿਸਿਸ ਵਾਲੇ ਬੂਥ ਨੇ, ਤੁਸੀਂ ਆਪਣਾ ਪ੍ਰਾਈਵੇਟ ਬੂਥ ਲੈ ਸਕਦੇ ਹੋ, ਜਾਂ ਡਾਂਸ ਫਲੋਰ ਹੈਗਾ, ਲਾਈਟਨਿੰਗ ਹੈਗੀ ਹੈ। ਲੋਕ ਇਸ ਸਮੇਂ ਮੰਗਣੇ ਵਿਆਹਾਂ ਦਾ ਜਿਹਨਾਂ ਨੂੰ ਮਹਿੰਗਾ ਪੈਂਦਾ ਬਹੁਤ ਬਾਹਰ, ਇਸ ਸਮੇਂ ਮਾਹੌਲ ਐਸਾ ਚੱਲ ਰਿਹਾ ਹੈਗਾ, ਤੁਸੀਂ ਬੜੀ ਰੀਜ਼ਨੇਬਲ ਕੀਮਤ ਤੇ ਆਪਣਾ ਬਰਥਡੇ ਪਾਰਟੀ, ਮੰਗਣਾ, ਵਿਆਹ, ਸ਼ਾਦੀ ਦਾ ਕੋਈ ਵੀ 100 ਬੰਦੇ ਤੱਕ ਦੀ ਜਿਹੜੀ ਇਵੈਂਟ ਹੈ ਤੁਸੀਂ ਕਰ ਸਕਦੇ ਹੋ। ਵਾਸ਼ਰੂਮ ਜਿੱਥੇ ਬਹੁਤ ਵੱਡੇ ਵੱਡੇ ਬਣੇ ਹੋਏ ਨੇ, ਉਹਦੇ ਨਾਲ ਨਾਲ ਡਾਂਸ ਫਲੋਰ, ਲਾਈਟਨਿੰਗ, ਬਾਰ, ਪੱਬ ਪੁੱਬ ਸਭ ਕੁਛ ਅੰਦਰ ਬਣਿਆ ਹੋਇਆ। ਨਜ਼ਾਰਾ ਤੇ ਤੁਸੀਂ ਸਾਰਿਆਂ ਨੇ ਪਹੁੰਚਣਾ, ਨਜ਼ਾਰਾ ਇੰਡੀਅਨ ਰੈਸਟੋ ਐਂਡ ਬਾਰ, ਜਿਹੜੇ ਕਿ ਤੁਹਾਡੇ ਲਈ ਇਸ ਸਮੇਂ ਸਰਵ ਕਰ ਰਹੇ ਹਾਂ, ਤੇ ਮੈਂ ਇੱਥੇ ਜ਼ਰੂਰ ਕਹੂੰਗਾ ਤੁਹਾਨੂੰ ਸਾਰਿਆਂ ਨੂੰ ਪਹੁੰਚਣ ਦੇ ਲਈ। ਤੇ ਤੁਸੀਂ ਜ਼ਰੂਰ ਕੋਈ ਵੀ ਜਾਣਕਾਰੀ ਲਈ ਤੁਸੀਂ 416-803-1616 ਤੇ ਕਾਲ ਕਰ ਲਿਓ, 416-803-1616, ਜਾਂ ਇਹਨਾਂ ਦਾ ਗੂਗਲ ਤੋਂ ਨੰਬਰ ਲੈ ਕੇ ਤੁਸੀਂ ਪਹੁੰਚ ਸਕਦੇ ਹੋ। ਡਾਈਨ ਇਨ ਕਰਨੀ ਹੈ ਅੱਜ ਰਾਤ ਨੂੰ, ਕੱਲ੍ਹ ਦੁਪਹਿਰ ਦਾ ਕੋਈ ਪ੍ਰੋਗਰਾਮ ਹੈਗਾ ਤਾਂ ਤੁਸੀਂ ਜ਼ਰੂਰ ਨਜ਼ਾਰਾ ਇੰਡੀਅਨ ਰੈਸਟੋ ਤੇ ਪਹੁੰਚਣਾ। ਕੱਲ੍ਹ ਅਸੀਂ ਲਾਈਵ ਔਨ ਲੋਕੇਸ਼ਨ ਸਵੇਰ ਦੇ ਟਾਈਮ ਤੇ ਅਸੀਂ ਕਰ ਰਹੇ ਹਾਂ, 10 ਵਜੇ ਤੋਂ ਲੈ ਕੇ 1 ਵਜੇ ਤੱਕ, ਪੰਜਾਬੀ ਲਹਿਰਾਂ ਤੇ ਰੇਡੀਓ ਵਾਸ। ਕਿਸੇ ਨੇ ਵੀ ਲਾਈਵ ਔਨ ਲੋਕੇਸ਼ਨ ਬੁੱਕ ਕਰਾਉਣਾ ਸ਼ਾਮ ਦੇ ਸਵੇਰ ਦੇ, ਤੇ ਤੁਸੀਂ ਨਵੀਂ ਨੂੰ ਜਾਂ ਸਾਨੂੰ ਕਿਸੇ ਨੂੰ ਕੰਟੈਕਟ ਕਰ ਸਕਦੇ ਹੋ, ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਨੰਬਰ ਟੂ ਕਾਲ ਜਿਹੜਾ ਹੈਗਾ ਸਾਨੂੰ ਕਾਲ ਕਰਨ ਲਈ, ਨਵੀਂ ਦਾ ਨੰਬਰ ਤੁਹਾਡੇ ਕੋਲ ਹੈਗਾ ਹੀ ਹੈ ਸਾਰਿਆਂ ਦਾ, ਤੇ ਇਸ ਨੰਬਰ ਦੇ ਉੱਤੇ ਕਾਲ ਕਰਕੇ ਲਾਈਵ ਔਨ ਲੋਕੇਸ਼ਨ ਵੀਕਐਂਡ ਦਾ ਬੁੱਕ ਕਰਨਾ ਸੈਟਰਡੇ ਦਾ, ਤਾਂ ਵੀ ਤੁਸੀਂ ਪੰਜਾਬੀ ਲਹਿਰਾਂ ਜਾਂ ਰੇਡੀਓ ਵਾਸਤੇ ਕਿਸੇ ਨੂੰ ਵੀ ਕਾਲ ਕਰਕੇ ਸਾਡਾ ਕੰਬਾਈਂਡ ਇਹ ਆਪਰੇਸ਼ਨ ਹੁੰਦਾ, ਉਹਦੇ ਵਿੱਚ ਕਾਲ ਕਰ ਸਕਦੇ ਹੋ। ਥੈਂਕ ਯੂ ਨਵੀ, ਤੇ ਦੁਬਾਰਾ ਇੱਕ ਵਾਰ ਫਿਰ ਮੈਂ ਕਾਲ ਕਰੂੰਗਾ। ਥੈਂਕ ਯੂ ਸੋ ਮਚ।
0: ਬਿਲਕੁਲ, ਸੋ ਜ਼ਰੂਰ ਨਜ਼ਾਰਾ ਰੈਸਟੋ ਲਾਊਂਜ ਤੇ ਪਹੁੰਚੋ, ਤੇ ਜਿਵੇਂ ਅਮਨ ਜੀ ਨੇ ਕਿਹਾ ਬਿਜ਼ਨਸ ਦੀ ਪ੍ਰਮੋਸ਼ਨ ਲਈ ਤੁਸੀਂ ਨਾ ਸੈਟਰਡੇ ਵੀ ਲਾਈਵ ਪ੍ਰੋਗਰਾਮ ਕਰਵਾਉਣਾ, ਸੈਟਰਡੇ 10 ਤੋਂ ਲੈ ਕੇ 1 ਵਜੇ ਤੱਕ ਪ੍ਰਾਈਮ ਟਾਈਮ ਦੇ ਵਿੱਚ, ਤਾਂ 647-504-1557 ਨੰਬਰ ਹੈ, 6475041557। ਹੁਣ ਗਾਣੀ ਬੜੇ ਆ ਗਏ ਸਾਡੇ ਕਾਲਜ ਦੀ ਕੰਧ ਦੇ ਉੱਤੇ, ਹਾਣੀਆਂ ਲਿਖਤਾ ਕਿਸੇ ਨੇ ਅੱਜ, ਤੇਰਾ ਮੇਰਾ ਨਾਂ ਲਾ ਦਈਏ, ਹੋ ਗਈ ਚਰਚਾ ਵੇ ਸਾਰੇ ਤਾਨੇ ਕੁੜੀਆਂ ਨੇ ਮਾਰੇ, ਸੋ ਲਾਉਣੇ ਆ ਤੇ ਇੰਜੋਏ ਕਰੋ ਯਾਰ। ਚਾਮੜੀ ਪਿਆਰੀ ਹੈ, ਪੈਸ਼ਨ ਰੂਫਿੰਗ ਨੂੰ ਕਾਲ ਕਰ ਲਓ, ਨਵੀਂ ਛੱਤ ਲਗਵਾਉਣੀ ਹੈ ਪੈਸ਼ਨ ਰੂਫਿੰਗ, ਰੂਫ ਦੀ ਰਿਪੇਅਰ ਕਰਾਉਣੀ ਹੈ ਪੈਸ਼ਨ ਰੂਫਿੰਗ, ਮੈਟਲ ਰੂਫ ਹੈ, ਕੋਈ ਗਟਰਸ ਫੇਸ਼ਾ ਸੋਫਿਟਸ ਦੀ ਗੱਲ ਹੈ। ਗੁਰਲਾਲ ਭਾਜੀ ਬਹੁਤ ਰੀਜ਼ਨੇਬਲ ਰੇਟ, ਮੈਂ ਖੁਦ ਇਹਨਾਂ ਤੋਂ ਕੰਮ ਕਰਾਇਆ, ਮੇਰੀ ਫੈਮਿਲੀ ਨੇ ਇਹਨਾਂ ਤੋਂ ਕੰਮ ਕਰਾਇਆ, ਮੇਰੇ ਦੋਸਤਾਂ ਨੇ ਵੀ ਇਹਨਾਂ ਤੋਂ ਰੂਫ ਲਗਵਾਈ ਹੈ। ਪੈਸ਼ਨ ਰੂਫਿੰਗ 647-919-9493-13, 6479199413, ਪੈਸ਼ਨ ਰੂਫਿੰਗ। ਇੱਕ ਨਾ ਹੁਣ ਸੀਜ਼ਨ ਹੈ, ਹਰੇਕ ਕਹਿੰਦਾ ਯਾਰ ਕਿ ਬੈਕਯਾਰਡ ਪੱਕੀ ਕਰਾ ਲਈਏ, ਇੰਟਰਲੋਕਿੰਗ ਪਵਾ ਲਈਏ ਜਾਂ ਡਰਾਈਵੇ ਬਣਵਾਉਣਾ, ਤੁਸੀਂ ਮੇਰੇ ਕਹਿਣ 'ਤੇ ਇੱਕ ਵਾਰ ਫੋਨ ਕਰੋ ਕੁਲਵਿੰਦਰ ਧਾਲੀਵਾਲ ਭਾਜੀ ਨੂੰ, ਟੀ ਰੈਕਸ ਕੌਂਕਰੀਟ ਦੇ ਨਾਲ ਐਸਟੀਮੇਟ ਲੈ ਲਓ, ਕੰਮ ਬਹੁਤ ਸੋਹਣਾ ਕਰਦੇ ਨੇ ਭਾਜੀ ਹੁਣੇ। ਜੇ ਡਰਾਈਵੇ ਬਣਵਾਉਣਾ, ਬੈਕਯਾਰਡ ਪੱਕੀ ਕਰਾਉਣੀ ਹੈ ਤਾਂ ਨੰਬਰ ਹੈ 6475262372, ਠੀਕ ਹੈ, 6475262372। ਆ ਜਾਓ ਸੁਣੀਏ ਲੋਕਟ, ਫਿਰ ਵਾਪਸ ਆਉਂਦੇ ਹਾਂ। ਆਹਾ, ਇਹਦਾ ਮਿਊਜ਼ਿਕ ਵੀ ਬਹੁਤ ਸੋਹਣਾ।

0: ਵਾਹ ਯਾਰ ਕੀ ਬਾਤ ਹੈ ਨੇਰੀ ਸਾਹਿਬ ਪ੍ਰੋਗਰਾਮ ਹੈ ਪੰਜਾਬੀ ਦਾ ਨੰਬਰ ਹੈ ਆਪਣਾ 905-673-3337 905-673-3337 ਚੱਲਦੇ ਆਪਾਂ ਲਾਈਵ ਲਾਈਵ ਆਨ ਲੋਕੇਸ਼ਨ ਟੂ ਦਾ ਵਨ ਐਂਡ ਓਨਲੀ ਗ੍ਰੈਂਡ ਹੋਮ ਫਰਨੀਚਰ 6885 ਟੌਮਕਿਨ ਰੋਡ ਸਾਰੇ ਘਰ ਦਾ ਫਰਨੀਚਰ ਲਓ ਹਰ ਇੱਕ ਪਰਚੇਜ਼ ਨਾਲ ਤੋਹਫਾ ਹੀ ਤੋਹਫਾ ਤੋਹਫਾ ਹੀ ਤੋਹਫਾ ਸੋ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਸੁੱਖ ਭਾਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਲਾਈਵ ਅਪਡੇਟ ਦੇ ਰਿਹਾ ਪਰਿਵਾਰਾਂ ਤੱਕ ਇਸ ਵੀਕਐਂਡ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਚਾਹੇ ਤੁਸੀਂ ਆਪਣੇ ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਲੈਣੇ ਆ ਤੇ ਬਹੁਤ ਸਾਰੇ ਪੈਨਲਾਂ ਵਾਲੇ ਬੈਡਰੂਮ ਸੈੱਟ ਸਾਡੇ ਕੋਲ ਨਵੇਂ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਬਹੁਤ ਸਾਰੀ ਵਰਾਇਟੀ ਨਵੀਂ ਲੱਗ ਚੁੱਕੀ ਆ ਟਰਕੀ ਵਾਲੇ ਸੋਫਾ ਸੈੱਟ ਜੇ ਲਿਵਿੰਗ ਰੂਮ ਨੂੰ ਸ਼ਿੰਗਾਰਨਾ ਚਾਹੁੰਦੇ ਹੋ ਹਾਈ ਐਂਡ ਫਰਨੀਚਰ ਬਹੁਤ ਸਾਰੀ ਨਵੀਂ ਜਿਹੜੀ ਇਨਵੈਂਟਰੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ ਡਿਸਕਾਊਂਟ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ 6885 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਟੌਮਕਨ ਟੌਮਕਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਏ ਕਰਨਾ ਜੀ ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਹੈੱਡਵੁੱਡ ਫੁੱਟਵੁੱਡ ਪਲੈਟਫਾਰਮ ਦੇ ਨਾਲ ਜਿਹਦੀ ਰੈਗੂਲਰ ਕੀਮਤ 6700 ਡਾਲਰ ਸੀ ਵੀਕਐਂਡ ਸਪੈਸ਼ਲ 299 ਦਾ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ 299 ਡਾਲਰ ਦਾ ਮਿਲੂਗਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਫ੍ਰੀ ਫ੍ਰੀ ਮੈਟਰਸ ਫ੍ਰੀ ਦਿੱਤਾ ਜਾਣਾ ਤੇ ਜੇ ਤੁਸੀਂ ਆਪਣੀ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਟੇਬਲ 4 ਚੇਅਰਾਂ ਮਿਲਣਗੀਆਂ ਸਾਈਡ ਤੇ ਬੈਂਚ ਮਿਲੂਗਾ ਸੋ ਟੇਬਲ ਤੇ 6 ਚੇਅਰਾਂ ਆਲਮੋਸਟ ਹੋ ਗਈਆਂ ਸੋਲਿਡ ਵੁੱਡ ਦਾ ਟੇਬਲ ਤੇ 4 ਚੇਅਰਾਂ ਪਲੱਸ ਬੈਂਚ ਸੋਲਿਡ ਵੁੱਡ ਜਿਹਦੀ ਰੈਗੂਲਰ ਕੀਮਤ 1100 ਡਾਲਰ ਸੀ 399 ਦਾ ਟੇਬਲ 4 ਚੇਅਰਾਂ ਪਲੱਸ ਬੈਂਚ ਸੋਲਿਡ ਵੁੱਡ ਦਾ 399 ਦਾ ਮਿਲੂਗਾ ਤੇ ਨਾਲ ਤੋਹਫਾ ਏਅਰ ਫਰਾਇਰ ਏਅਰ ਫਰਾਇਰ ਏਅਰ ਫਰਾਇਰ ਫ੍ਰੀ ਫ੍ਰੀ ਫ੍ਰੀ ਸੋ ਇਹੋ ਜਿਹੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਤੁਸੀਂ 6885 ਟੌਮਕਨ ਰੋਡ ਦੇ ਉੱਪਰ ਜੇ ਤੁਸੀਂ ਕੁਈਨ ਸਟਰੀਟ ਵਾਲੇ ਪਾਸਿਓ ਆ ਰਹੇ ਹੋ ਮੇਫੀਲਡ ਵਾਲੇ ਪਾਸਿਓ ਆ ਰਹੇ ਹੋ ਜਾਂ ਤੁਸੀਂ ਸਟੀਲ ਵਾਲੇ ਪਾਸਿਓ ਆ ਰਹੇ ਹੋ ਤੇ ਹਾਈਵੇ 410 ਲੈ ਲੈਣਾ ਸਿੱਧਾ ਹਾਈਵੇ 410 ਲੈ ਕੇ ਡੈਰੀ ਰੋਡ ਤੇ ਜੀ ਹਾਂ ਡੈਰੀ ਰੋਡ ਤੇ ਲੈਫਟ ਮਾਰ ਕੇ ਡੈਰੀ ਰੋਡ ਤੋਂ ਲੈਫਟ ਮਾਰ ਲੈਣੀ ਹੈ ਤੇ ਟੌਮਕਨ ਰੋਡ ਦੇ ਉੱਪਰ ਰਾਈਟ ਬਿਲਕੁਲ ਟੌਮਕਨ ਰੋਡ ਦੇ ਉੱਪਰ ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ 6885 ਟੌਮਕਨ ਰੋਡ 6685 ਟੌਮਕਨ ਰੋਡ 6885 ਟੌਮਕਨ ਰੋਡ ਨਵੀ ਭਾਜੀ
0: ਕਿਆ ਬਾਤ ਹੈ ਇੱਕੋ ਇੱਕ ਵਨ ਐਂਡ ਓਨਲੀ ਗ੍ਰੈਂਡ ਆਫ ਫਰਨੀਚਰ 6885 ਟੌਮਕਿਨ ਰੋਡ 6885 ਟੌਮਕਿਨ ਰੋਡ ਤੇ ਤੁਸੀਂ ਗੇੜਾ ਮਾਰੋ ਤੇ ਲਓ ਯਾਰ ਡੀਲਾਂ ਤੇ ਤੋਹਫੇ ਕਿਆ ਬਾਤ ਹੈ ਸੋ ਓਕੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਸ਼ੁਰੂ ਕਰਦੇ ਹਾਂ ਮੈਂ ਤੁਹਾਨੂੰ ਥੋੜ੍ਹਾ ਖਾਣਾ ਪੀਣਾ ਵੀ ਖਵਾ ਹੀ ਦੇਵਾਂ ਕਿਉਂਕਿ ਪੰਜਾਬੀ ਬਾਈ ਨੇਚਰ ਤੇ ਵੀ ਅੱਜ ਅਸੀਂ ਲਾਈਵ ਹਾਂ ਪੰਜਾਬੀ ਬਾਈ ਨੇਚਰ 58 ਕੁਏਰੀ ਐਜ ਬਵੇੜ ਤੇ ਹਰਨਟੇਰੀ ਵਾਲੀ ਲੋਕੇਸ਼ਨ ਤੇ ਜਾਓ ਤੇ ਯਾਰ ਜੋ ਪ੍ਰਾਈਸਿਸ ਅੱਜ ਮਰੀਆਂ ਨੇ ਨਾ ਮੈਂ ਤਾਂ ਹੈਰਾਨ ਮਿਲਦਾ ਇੰਨੀਆਂ ਡੀਲਾਂ ਤਾਂ ਇਹਨਾਂ ਨੇ ਗ੍ਰੈਂਡ ਓਪਨਿੰਗ ਤੇ ਨਹੀਂ ਸਿਲਾਈ ਜਿਹੜੀ ਅੱਜ ਲੱਗ ਗਈਆਂ ਚਾਹੇ ਟੇਕ ਆਊਟ ਕਰੋ ਚਾਹੇ ਡਾਈਨ ਇਨ ਕਰੋ ਚਾਟ ਜਾਂ ਪਰੌਂਠੇ 699 ਈਚ ਵੈਜ ਥਾਲੀ 999 ਤੋਂ ਪਾਓ ਭਾਜੀ 799 ਚਨਾ ਭਟੂਰਾ 799 ਮਸਾਲਾ ਡੋਸਾ ਹਲਵਾ ਪੂਰੀ ਸਿਰਫ 799 ਤੇ ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ ਭਾਜੀ ਕਹਿੰਦੇ ਕਿ ਨਵੀਂ ਹੁਣ ਪੀਣ ਨੂੰ ਵੀ ਕੁਛ ਚਾਹੀਦਾ ਪੀਣ ਨੂੰ ਤਾਂ ਆਪਾਂ ਮੈਂ ਹੱਸ ਕੇ ਕਿਹਾ ਸੀ ਕਿ ਗੱਡੀ ਦੀ ਡਿੱਗੀ 'ਚ ਕੁਛ ਨਾ ਕੁਛ ਪਿਆ ਹੀ ਹੁੰਦਾ ਆਪਣੇ ਬੰਦਿਆਂ ਦਾ ਹੈ ਸੋ ਪੀਓ ਖਾਓ

0: ਕਰਨ ਬਾਰੇ ਸੋਚ ਰਹੇ ਹੋ ਤੇ ਇੱਕੋ ਇੱਕ ਥਾਂ ਪੰਜਾਬੀ ਬਾਏ ਨੇਚਰ ਇੱਥੇ ਆ ਜਾਓ। ਡੀਲਸ ਨਵੀਂ ਜੀ ਨੇ ਇੱਕ ਵਾਰੀ ਦੱਸ ਹੀ ਦਿੱਤੀਆਂ ਤੁਹਾਨੂੰ ਬਹੁਤ ਵਧੀਆ। ਇਹਦੇ ਤੋਂ ਇਲਾਵਾ ਜੇ ਤੁਸੀਂ ਡਰਿੰਕਸ ਵੀ ਲੈਣੀਆਂ ਤਾਂ ਬਹੁਤ ਸਾਰੀਆਂ ਡਰਿੰਕਸ ਦੀਆਂ ਵਰਾਇਟੀਆਂ ਨੇ ਇਹਨਾਂ ਕੋਲ। ਮੈਂਗੋ ਸ਼ੇਕ, ਮੈਂਗੋ ਲੱਸੀ, ਕੀ ਮਸਾਲਾ ਸੋਡਾ ਤੇ ਕੀ ਮੈਂਗੋ ਮਜੀਤੋ, ਸਾਲਟਡ ਲੱਸੀ, ਸਵੀਟ ਲੱਸੀ, ਸਾਰਾ ਕੁਛ। ਇੱਕ ਵਾਰੀ ਆਓ ਤੇ ਇਹਨਾਂ ਦਾ ਫੂਡ ਟੇਸਟ ਕਰੋ। ਚਾਟ ਖਾਣ ਦਾ ਜੀ ਕਰ ਪਿਆ 699, ਪਰੌਂਠੇ ਖਾਣ ਦਾ ਜੀ ਕਰ ਪਿਆ 699, ਵੈਜ ਥਾਲੀ। ਕਈ ਕਈ ਮੇਰੇ ਮਿੱਤਰ ਜਿਹੜੇ ਕੰਮ ਤੋਂ ਫ੍ਰੀ ਹੋਏ ਨੇ, ਫੈਮਲੀਆਂ ਵਾਲੇ ਕਹਿ ਦਿੰਦੇ ਵੀ ਥਾਲੀ ਚੱਕ ਲਈ ਅੱਜ ਬਾਹਰੋਂ, ਘਰੇ ਫੂਡ ਨੀ ਬਣਨਾ। ਵੈਜ ਥਾਲੀ 999, ਜੇ ਪਾਓ ਭਾਜੀ ਪਲੱਸ ਲੱਸੀ 799, ਚਨਾ ਭਟੂਰਾ 799, ਮਸਾਲਾ ਡੋਸਾ 799, ਤੇ ਸਭ ਤੋਂ ਡੇਂਜਰਸ ਡੀਲ ਫਿਸ਼ ਪਕੌੜਾ, ਬਾਏ ਵਨ ਗੈਟ ਵਨ ਫ੍ਰੀ, 58 ਕੁਐਰੀ ਐਚ ਬ੍ਰੈਂਪਟਨ, 58 ਕੁਐਰੀ ਐਚ ਬ੍ਰੈਂਪਟਨ। ਟੇਬਲ ਬੁਕਿੰਗ ਲਈ ਜਾਂ ਆਨਲਾਈਨ ਆਰਡਰ ਲਈ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ। ਨੰਬਰ ਇਹਨਾਂ ਦਾ ਇੱਕੋ ਇੱਕ 905-793-5300, 905-793-5300। ਲਾਈਵ ਟੂ ਯੂ,
1: ਵੈਰੀ ਗੁੱਡ। ਤੁਸੀਂ ਪਹੁੰਚੋ ਜ਼ਰੂਰ ਪੰਜਾਬੀ ਬਾਈ ਨੇਚਰ, 58 ਕੁਐਰੀ ਐਚ ਬਵੇਡ ਐਂਡ ਹਰ ਇੰਟੀਰੀਓ, ਤੇ ਵਾਲਮਾਰਟ 14 ਵਾਲੇ ਪਲਾਜ਼ੇ 'ਚ ਰੌਣਕਾਂ ਲੱਗੀਆਂ ਨੇ, ਡੀਲਾਂ ਹੀ ਡੀਲਾਂ। ਸੋ ਚਨਾ ਭਟੂਰਾ 799 ਦਾ ਹੋਵੇ, ਚਾਟ 699 ਦੀ ਹੋਵੇ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਇਹ ਤਾਂ ਕਹਿੰਦੇ ਹੁੰਦੇ ਨਾ ਕਿ ਬਰਥਡੇ ਗਿਫਟ ਹੀ ਹੈ ਤੁਹਾਡੇ ਲਈ ਜਿਹਨਾਂ ਦਾ ਜਨਮ ਦਿਨ ਹੈ। ਇੱਕ ਵੀਰ ਨੇ ਕਿਹਾ, ਮੈਂ ਨਾ ਜਦੋਂ ਉਹਨਾਂ ਨੇ ਗਾਣਾ ਰਿਕੁਐਸਟ ਕੀਤਾ ਆਪਣਾ, ਕਿਹੜਾ ਸੀਗਾ, ਲੋਕਟ, ਇੱਕ ਮੈਨੂੰ ਫੋਨ ਆਇਆ ਭਾਜੀ ਉਹਨਾਂ ਦਾ, ਕਹਿੰਦੇ ਨਵੀਂ ਵੀਰ ਸਾਡੇ ਨਾ ਕਾਲਜ ਦੇ ਵਿੱਚ ਇੱਕ ਮੁੰਡਾ ਕੁੜੀ ਪੜ੍ਹਦੇ ਸੀ ਤੇ ਕਿਸੇ ਨੇ ਉਹਨਾਂ ਦਾ ਨਾਂ ਲਿਖਤਾ ਕੰਧ ਉੱਤੇ, ਤੇ ਕਹਿੰਦੇ ਯਾਰ ਰੌਲਾ ਪੈ ਗਿਆ ਸਾਰੇ ਸ਼ਹਿਰ 'ਚ ਕਿ ਬਈ ਕਿਸੇ ਨੇ ਉਹਨਾਂ ਦਾ ਨਾਂ ਲਿਖਤਾ। ਉਹ ਚਲੋ ਹੋਣੀ ਹੈ ਵੱਡੀ ਗੱਲ, ਤੇ ਉਹ ਕਹਿੰਦੇ ਹੁਣ ਨਵੀਂ ਉਹੀ ਜਿਹੜੇ ਦੋ ਜੀ ਨੇ ਉਹਨਾਂ ਦਾ ਵਿਆਹ ਹੋ ਗਿਆ ਬ੍ਰੈਮਲੀ ਸਿਟੀ ਸੈਂਟਰ, ਕਹਿੰਦੇ ਮੈਨੂੰ ਮਿਲੇ। ਸੋ ਦੇਖ ਲਓ ਕਿਵੇਂ ਯਾਰ ਕੁਦਰਤੀ ਇਹਨੂੰ ਕਹਿੰਦੇ ਹੁੰਦੇ ਆ। ਵੈਸੇ ਇੱਥੇ ਕਹਿੰਦੇ ਹਾਈ ਸਕੂਲ ਸਵੀਟ ਹਾਰਟ, ਬਟ ਇਹ ਕਾਲਜ ਸਮੇਂ ਦਾ ਪਿਆਰ, ਤੇ ਦੇਖ ਲਓ ਤੁਸੀਂ ਕਾਲਜ ਦੀ ਕੰਧ ਤੋਂ ਲੈ ਕੇ ਤੇ ਵਿਆਹ ਤੱਕ ਦਾ ਸਫ਼ਰ ਬ੍ਰੈਮਲੀ ਸਿਟੀ ਸੈਂਟਰ ਪਹੁੰਚ ਗਿਆ। ਪਰ ਯਾਰ ਜਦੋਂ ਉਦੋਂ ਰਿਸ਼ਤੇ ਹੁੰਦੇ ਸੀ ਕਿ ਵਾਕਈ ਏਡੀ ਵੱਡੀ ਨਿਊਜ਼ ਬਣ ਜਾਂਦੀ ਸੀ ਕਿ ਹਾਏ ਹੋਏ ਉਹ ਮੁੰਡੇ ਕੁੜੀ ਦਾ ਨਾਂ ਲਿਖਿਆ, ਅੱਛਾ ਯਾਰ ਉਹਨਾਂ ਨੇ ਹੱਥ ਮਿਲਾ ਲਿਆ। ਚਲੋ ਮੇਰਾ ਪੁੱਛਣ ਦਾ ਤੁਹਾਨੂੰ ਮਕਸਦ ਇਹ ਹੈ, ਜੇ ਤੁਸੀਂ ਕੋਈ ਆਪਦੀ ਸਟੋਰੀ ਸ਼ੇਅਰ ਕਰ ਸਕਦੇ ਹੋ ਵੈਸੇ ਹੀ ਕਿਸੇ ਆਪਣੇ ਕਾਲਜ ਟਾਈਮ ਦੀ, ਕਿ ਜਦੋਂ ਕੋਈ ਮੁੰਡਾ ਕੁੜੀ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਸੀ ਕਿ ਏਡੀ ਵੱਡੀ ਨਿਊਜ਼ ਬਣ ਜਾਂਦੀ ਸੀ ਕਿ ਯਾਰ ਪਤਾ ਨਹੀਂ ਖ਼ਬਰਾਂ ਕੀ ਹੋ ਗਿਆ। ਤੁਸੀਂ ਪਹਿਲੀ ਵਾਰ ਜਦੋਂ ਪਿਆਰ ਕੀਤਾ, ਇਸ਼ਕ ਕੀਤਾ, ਕੀ ਤੁਹਾਡੇ ਘਰਦਿਆਂ ਨੂੰ ਵੀ ਜਦੋਂ ਪਤਾ ਲੱਗਿਆ ਵੱਡੀ ਗੱਲ ਬਣੀ ਕਿ ਨਹੀਂ? ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337। ਇੱਕ ਤਾਂ ਯਾਰ ਨਵੀਂ ਕਿਚਨ ਰੈਡੀ ਕਰਾਓ, ਐਵੇਂ ਪੁਰਾਣੀ ਕਿਚਨ ਦੇ ਵਿੱਚ ਇੱਕ ਤਾਂ ਕੁਕਿੰਗ ਕਰਨ ਦਾ ਮਜ਼ਾ ਹੀ ਨਹੀਂ ਆਉਂਦਾ, ਨਾ ਬੰਦੇ ਦਾ ਕਿਚਨ 'ਚ ਵੜਨ ਨੂੰ ਜੀ ਕਰਦਾ। ਜਦੋਂ ਕਿਚਨ ਸੋਹਣੀ ਬਣੀ ਹੋਵੇ ਫਿਰ ਜੀ ਵੀ ਲੱਗਦਾ ਕਿਚਨ ਦੇ ਵਿੱਚ। ਗੇੜਾ ਮਾਰੋ ਨਿਊ ਹਾਈਟਸ ਕਿਚਨ, ਜਾਂ ਕਾਲ ਕਰੋ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਹੁਣਾਂ ਨੂੰ। ਭਾਜੀ ਹੁਣ ਦੀ ਬਹੁਤ ਹੀ ਕਮਾਲ ਦੀ ਟੀਮ ਹੈ, ਤੁਸੀਂ ਕਿਚਨ ਤਿਆਰ ਕਰਾਓਗੇ ਨਾ ਇਹਨਾਂ ਕੋਲੋਂ, ਕਹੋਗੇ ਨਵੀਂ ਵਾਕੀ ਕੁਆਲਿਟੀ ਹੀ ਕੁਆਲਿਟੀ ਹੈ। ਨਿਊ ਹਾਈਟਸ ਕਿਚਨ, ਬ੍ਰੈਂਡ ਨਿਊ ਵੈਨਿਟੀਜ਼, ਕਾਊਂਟਰ ਟੋਪ, ਕਿਚਨ ਕੈਬਨਿਟਸ, ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ, ਕੋਈ ਬਾਰ ਰੈਡੀ ਕਰਾਉਣਾ, ਨੰਬਰ ਨੋਟ ਕਰ ਲਓ, ਨਿਊ ਹਾਈਟਸ ਕਿਚਨ 416-859-1920, 416-859-1920। ਬਹੁਤ ਹੀ ਖਾਸ, ਇੱਕ ਤਾਂ ਇਹ ਤੁਹਾਨੂੰ ਡਿਸਕਾਊਂਟ ਦੇ ਰਹੇ ਨੇ, ਅਤੇ ਡਿਸਕਾਊਂਟ ਦੇ ਨਾਲ ਨਾਲ ਅੰਡਰ ਮਾਊਂਟ ਡਬਲ ਇੱਕ ਸਿੰਕ ਵੀ ਫ੍ਰੀ ਦੇ ਰਹੇ ਆ। 416-859-1920, 416-859-1920। ਸੋ ਸਟੂਡੀਓ ਦਾ ਤੁਹਾਨੂੰ ਮੈਂ ਨੰਬਰ ਦਿੰਦਾ ਇੱਕ ਵਾਰ ਫਿਰ, ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337। ਜਸਟ ਮੈਂ ਕਹਿ ਲਓ ਕਿ ਇੱਕ ਨੌਲੇਜ ਲਈ ਪੁੱਛ ਰਿਹਾ, ਕਿਉਂਕਿ ਸਾਡੇ ਸਕੂਲ ਟਾਈਮ ਜਿੱਥੇ ਨਹੀਂ ਸੀ ਕਹਿ ਲਓ ਕਿ ਏਡੀ ਖ਼ਬਰ ਜੀ ਬਣਦੀ। ਮੈਨੂੰ ਵੀਰ ਨੇ ਕਿਹਾ ਕਿ ਨਵੀਂ ਮੁੰਡੇ

0: ਕੁੜੀ ਦਾ ਨਾਂ ਕੰਨ ਤੇ ਲਿਖਤਾ, ਏਡੀ ਵੱਡੀ ਗੱਲ ਬਣ ਗਈ ਘਰਦਿਆਂ ਨੂੰ ਪਤਾ ਲੱਗਿਆ, ਉਹ ਉੱਤੋਂ ਦੀ ਟੈਨਸ਼ਨ ਦੇ ਵਿੱਚ ਕਿ ਖਬਰ ਆ ਯਾਰ ਇਹਨਾਂ ਨੇ ਕਾਲਜ ਦੇ ਵਿੱਚ ਕੀ ਕਰ ਦਿੱਤਾ। ਸੋ ਮੈਂ ਤੁਹਾਨੂੰ ਪੁੱਛ ਰਿਹਾ ਕਿ ਕੀ ਵਾਕਈ ਕਾਲਜਾਂ ਸਕੂਲਾਂ 'ਚ ਜਦੋਂ ਕਿਸੇ ਮੁੰਡੇ ਕੁੜੀ ਦੀ ਦੋਸਤੀ ਹੁੰਦੀ ਸੀ ਕੀ ਵਾਕਈ ਏਡੀ ਵੱਡੀ ਗੱਲ ਬਣ ਜਾਂਦੀ ਸੀਗੀ? ਨੰਬਰ ਹੈ ਆਪਣਾ 905-673-3337। ਤੁਸੀਂ ਪਹਿਲੀ ਵਾਰ ਜਦੋਂ ਕਹਿ ਲਓ ਕਿ ਪਿਆਰ ਕੀਤਾ, ਰਿਲੇਸ਼ਨਸ਼ਿਪ ਤੁਹਾਡੀ ਹੋਈ, ਤੁਹਾਡੇ ਵੀ ਘਰਦਿਆਂ ਨੂੰ ਪਤਾ ਲੱਗਿਆ ਤਾਂ ਕੀ ਇੱਕ ਬਹੁਤ ਵੱਡੀ ਖਬਰ ਸੀ ਤੁਹਾਡੇ ਹਾਊਸ ਹੋਲਡ ਦੇ ਵਿੱਚ ਕਿ ਯਾਰ ਮੁੰਡੇ ਨੇ ਜਾਂ ਕੁੜੀ ਨੇ ਖਬਰ ਆ ਯਾਰ ਕਿੱਡਾ ਵੱਡਾ ਕੋਈ ਨੁਕਸਾਨ ਕਰ ਦਿੱਤਾ? ਨੰਬਰ ਹੈ ਆਪਣਾ 905-673-3337। 905-673-3337 ਨੰਬਰ ਹੈ ਆਪਣਾ। 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337 905-673-3337 ਵਾਲੇ ਦੇਖੋ ਬਹਾਨੇ ਨਾਲ ਆਪਣੀ ਯਾਰ ਫਰਾਈਡੇ ਦੀ ਸ਼ਾਮ ਨੂੰ ਇੱਕ ਪਿਆਰੀ ਜੀ ਮਿੱਠੀ ਜੀ ਸੋਹਣੀ ਜੀ ਗੱਲਬਾਤ ਹੋ ਜੂਗੀ ਹੈ। ਨਾਲੇ ਜਦੋਂ ਗੱਲਾਂ ਬਾਤਾਂ ਹੁੰਦੀਆਂ ਥੋੜ੍ਹੀ ਜਿਹੀਆਂ ਪਿਆਰ ਦੀਆਂ ਨੇ, ਫਰਾਈਡੇ ਨੂੰ ਨਾਲੇ ਮੌਸਮ ਉੱਤੋਂ ਦੀ ਬਹੁਤ ਪਿਆਰਾ ਧੁੱਪ ਨਿਕਲੀ ਹੋਈ ਹੈ, ਫਿਰ ਤਾਂ ਮੈਂ ਕਹਿੰਦਾ ਕਿ ਸੋਨੇ 'ਤੇ ਸੁਹਾਗਾ ਹੀ ਹੈ। ਤੁਸੀਂ ਵੀ ਕਹੋਗੇ ਨਵੀ ਕਿਹੜੀਆਂ ਇਸ਼ਕ ਦੀਆਂ ਤਾਰਾਂ ਛੇੜਤੀਆਂ ਯਾਰ, ਤੁਸੀਂ ਕੁੱਟ ਪਵਾਓਗੇ ਅੱਜ। ਚਲੋ ਹਾਸਾ ਮਜ਼ਾਕ ਕਈ ਵਾਰ ਕਰ ਲੈਣਾ ਚਾਹੀਦਾ, ਇੰਨਾ ਸੀਰੀਅਸ ਨਹੀਂ ਲਈਦਾ ਜ਼ਿੰਦਗੀ ਨੂੰ। ਸੋ ਨੰਬਰ ਹੈ 905-673-3337 905-673-3337 ਆ ਜਾਓ ਯਾਰ, ਕਰੋ ਜਲਦੀ ਫੋਨ 'ਤੇ ਕਰੀਏ ਗੱਲਬਾਤ ਤੁਹਾਡੇ ਨਾਲ। ਸਾਨੂੰ ਵੀ ਇੱਕ ਐਕਸਾਈਟਮੈਂਟ ਹੁੰਦੀ ਹੈ ਕਿ ਸਾਡੇ ਪਿਆਰੇ ਜਿਹੇ ਲਿਸਨਰਸ ਨਾਲ ਗੱਲਾਂ ਕਰੀਏ ਅਤੇ ਤੁਹਾਡੀਆਂ ਕੁਝ ਇੱਕ ਮਿੱਠੀਆਂ ਜਿਹੀਆਂ ਹਿਸਟੋਰਿਕ ਸਟੋਰੀ ਸੁਣੀਏ। 905-673-3337 ਜਿਨ੍ਹਾਂ ਨੇ ਪਿਆਰ ਕੀਤਾ ਉਹ ਕਰ ਲੈਣ ਫੋਨ, ਜਿਨ੍ਹਾਂ ਨੇ ਨਹੀਂ ਕੀਤਾ ਤੁਸੀਂ ਕਿਸੇ ਹੋਰ ਦੀ ਪਿਆਰ ਦੀ ਗੱਲ ਦੱਸ ਦਿਓ, ਨੋ ਪ੍ਰੋਬਲਮ। ਅਤੇ ਪਿਆਰ ਤਾਂ ਹੁਣ ਕਈ ਚਲੋ ਸੰਗਦੇ ਵੀ ਹੁੰਦੇ ਕਿ ਨਾ ਵੀ ਅੱਜ ਅਸੀਂ ਏਅਰ 'ਤੇ ਦੱਸਤੀ ਗੱਲ, ਸਾਨੂੰ ਕੋਈ ਪੰਗਾ ਪੁੰਗਾ ਇੰਨਾ ਪੈ ਜਾਵੇ, ਪੰਗਾ ਕੋਈ ਨਹੀਂ ਪੈਂਦਾ। ਹੁਣ ਬਹੁਤ ਸਮਾਂ ਹੋ ਗਿਆ ਜੀ, 10-15 ਸਾਲ ਹੋ ਵੀ ਗਏ ਉਸ ਗੱਲ ਨੂੰ, ਹੁਣ ਅਗਲੇ ਤਾਂ ਭੁੱਲ ਭੁੱਲ ਜਾਂਦੇ ਆ, ਤੁਹਾਡੇ ਘਰ ਦੇ ਵੀ ਭੁੱਲ ਗਏ ਹੋਣਗੇ, ਤੁਸੀਂ ਵੀ ਭੁੱਲ ਗਏ ਹੋਵੋਗੇ। ਸੋ ਬੜੀ ਟੈਨਸ਼ਨ ਨਹੀਂ ਲੈਣੀ, ਦੱਸੋ ਆ ਕੇ ਕਿ ਕਿੱਡੀ ਕੁ ਵੱਡੀ ਖਬਰ ਬਣਦੀ ਸੀ ਜਦੋਂ ਕਿਤੇ ਕੋਈ ਪਿਆਰ ਕੋਈ ਕਰਦਾ ਸੀ, ਕੀ ਵਾਕਈ ਫੈਮਿਲੀ ਵੱਲੋਂ ਉਸ ਚੀਜ਼ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਸੀਗਾ, ਫੈਮਿਲੀ ਬਹੁਤ ਅਪਸੈਟ ਹੁੰਦੀ ਸੀ, ਪੂਰੇ ਪਿੰਡ ਸ਼ਹਿਰ 'ਚ ਕੀ ਵਾਕਈ ਖਬਰ ਫੈਲਦੀ ਸੀ ਕਿ ਇਹਨਾਂ ਦੇ ਮੁੰਡੇ ਨੇ ਆਹ ਕਰਤਾ, ਇਹਨਾਂ ਦੀ ਕੁੜੀ ਨੇ ਉਹ ਕਰਤਾ। ਹੁੰਦਾ ਤਾਂ ਹੋਊਗਾ ਯਾਰ, ਕਿਉਂਕਿ ਥੋੜ੍ਹੇ ਜਿਹਾ ਉਦੋਂ ਸਮਝ ਨਹੀਂ ਸੀ, ਉਹ ਤਾਂ ਅਬਲਾ ਕੋਈ ਪਿਆਰ ਬੜਾ ਕਰਦਾ ਹੀ ਨਹੀਂ ਸੀਗਾ। ਚਲੋ ਤੁਹਾਡੀਆਂ ਕਹਾਣੀਆਂ ਮੈਂ ਸੁਣਨਾ ਚਾਹੁੰਦਾ, ਮੈਂ ਆਪ ਥੋੜ੍ਹਾ ਜਿਹਾ ਘੱਟ ਬੋਲਣਾ ਚਾਹੁੰਦਾ ਕਿਉਂਕਿ ਮੈਸੇਜ ਅਸੀਂ ਬਹੁਤ ਦੇਤੇ, ਤੇ ਹੁਣ ਗੱਲਬਾਤ ਸੁਣਦੇ ਹਾਂ। 6433 ਹਾਂਜੀ ਬਹੁਤ ਵਧੀਆ ਬੰਦੇ ਨੇ, ਹੋਰ ਸੁਣਾਓ।
1: ਹਾਂਜੀ ਉਹਦਾ ਨਾਮ ਲਵਜੀਤ ਸਿੰਘ ਆ।
0: ਹਾਂ ਬਿਲਕੁਲ।
1: ਹਾਂ ਤੇ ਹੋਰ ਬਾਕੀ ਆ ਜਿਹੜਾ ਤੁਸੀਂ ਟੋਪਿਕ ਖੇਡਿਆ ਆ, ਇਹ ਟੋਪਿਕ ਦੇਖੋ ਜਿਹੜੇ ਪੁਰਾਣੇ ਜ਼ਮਾਨੇ ਚ ਤਾਂ ਮਤਲਬ ਇਹ ਚੀਜ਼ ਦਾ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਸੀ ਓਦਾਂ ਵਡਾਂਗਾ ਹੁੰਦਾ ਸੀਗਾ।
0: ਅੱਛਾ।
1: ਕਿਉਂਕਿ ਕਿਸੇ ਨੂੰ ਹੁਣ ਜਿੱਦਾਂ ਹੁਣ ਤਾਂ ਕਹਿੰਦੇ ਨਾ ਆਪਣੇ ਭਰਾ ਵੀ ਤਰ੍ਹਾਂ, ਮੇਰੀ ਭੈਣ ਦਾ ਫਿਉਂਸੇ ਆ ਜਾਂ ਮਤਲਬ ਭੈਣ ਦਾ ਬੋਏਫ੍ਰੈਂਡ ਹੈ, ਤਾਂ ਮੈਨੂੰ ਨਹੀਂ ਮੰਨਦੇ ਉਦੋਂ ਇੰਨੀ ਗੱਲ ਦਾ ਭਰਾਵਾਂ ਨੂੰ ਪਤਾ ਲੱਗ ਜਾਂਦਾ ਸੀ ਤੇ ਬਸ ਸਮਝ ਲਓ ਜਾਂ ਭੈਣ ਹੈ ਨੀ ਜਾਂ ਉਹ ਹੈ ਨੀ।
0: ਅੱਛਾ ਨਹੀਂ, ਪਰ ਏਡੀ ਕਿਉਂ ਗੱਲ ਬਣਦੀ ਸੀਗੀ, ਕਿਹੜਾ ਕੋਈ ਗੁਨਾਹ ਕੀਤਾ, ਪਿਆਰ ਹੀ ਕੀਤਾ?
1: ਨਹੀਂ ਨਹੀਂ, ਪਰ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰ ਹੀ ਗੁਨਾਹ ਹੁੰਦਾ ਸੀ।
0: ਹਾਂ ਅੱਛਾ।
1: ਅੱਛਾ,
0: ਤੁਸੀਂ ਕਦੇ ਫੜੇ ਗਏ ਹੋ?
1: ਨਹੀਂ ਮੈਂ,
0: ਫਿਰ ਕੀ ਹੋ ਗਿਆ ਡੈਡੀ ਦੀ ਉਮਰ ਦੇ ਹੋ? ਕਿਉਂ ਤੁਹਾਡੀ ਤੁਹਾਡੀ ਉਮਰ ਦੇ ਕਦੇ ਬੰਦਿਆਂ ਨੇ ਪਿਆਰ ਨਹੀਂ ਕੀਤਾ? ਚਲੋ ਬਹੁਤ ਧੰਨਵਾਦ, ਸ਼ੁਕਰੀਆ। ਓਕੇ ਸਰ, ਓਕੇ ਜੀ। 8241 ਹੈਲੋ।
2: ਹੈਲੋ
0: ਜੀ,
2: ਹਾਂਜੀ ਨਵੀਂ ਜੀ, ਮੇਰੇ ਖਿਆਲ ਮੈਂ ਆਨਲਾਈਨ।
0: ਹਾਂਜੀ ਤੁਸੀਂ ਹੋ ਜੀ ਆਨਲਾਈਨ?
2: ਹਾਂਜੀ, ਟੌਪਿਕ ਤੁਹਾਡਾ ਬੜਾ ਵਧੀਆ ਜੀ. ਮੇਰੇ ਖਿਆਲ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਉਦੋਂ ਵੀ ਥੋੜਾ ਬਹੁਤਾ ਏਦਾਂ ਦਾ ਰੌਲਾ ਤਾਂ ਸੀਗਾ, ਪਰ ਇੰਨਾ ਜ਼ਿਆਦਾ ਨਹੀਂ ਸੀ. ਜੇ ਜਿਹਦੇ ਪੇਰੈਂਟ ਥੋੜੇ ਬਹੁਤੇ ਐਡਵਾਂਸ ਸੀਗੇ ਉਹ ਤਾਂ ਬੇਚਾਰੇ ਕਹਿ ਦਿੰਦੇ ਵੀ ਜਿਹੜਾ ਸ਼ਹਿਰਾਂ ਚ ਰਹਿੰਦੇ ਵੀ ਚਲੋ ਠੀਕ ਆ, ਪਿੰਡ ਵਾਲਿਆਂ ਨੂੰ ਥੋੜੀ ਜਿਹੀ ਜ਼ਿਆਦਾ ਟ੍ਰਬਲ ਜੀ ਹੁੰਦੀ, ਕਿਉਂਕਿ ਉਹ
0: ਪਿੰਡਾਂ ਚ ਫਿਰ ਕੀ ਹੁੰਦਾ ਸੀ, ਪਤਾ ਜੇ ਚੱਲ ਜਾਂਦਾ ਸੀ ਘਰਦਿਆਂ ਨੂੰ?
2: ਭਾਈ ਸਾਹਿਬ 10,000 ਰੁਪਏ ਵਡਾਂਗਾ ਹੁੰਦਾ ਸੀ.
0: ਅੱਛਾ, ਵਡਾਂਗਾ, ਠੀਕ ਹੈ ਠੀਕ ਹੈ.
2: ਤੇ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਹੁਣ ਆਮ ਮਾਡਰਨ ਨਹੀਂ ਹੁੰਦੇ ਸਾਰੇ ਬੰਦੇ, ਆਲਮੋਸਟ ਜੇ ਹੁਣ ਆਂਢ ਗੁਆਂਢ ਵੀ ਨੀ ਉੱਥੇ ਪਤਾ ਲੱਗਦਾ ਆਪਣੇ ਕੈਨੇਡਾ ਵਾਲਾ ਗੱਲ ਸਹੀ ਵਿੱਚ ਗੁਆਂਢ ਕਿਹੜਾ ਰਹਿੰਦਾ, ਠੀਕ ਹੈ ਕਿ ਨਹੀਂ ਜੀ. ਉੱਥੇ ਤਾਂ ਤੀਜੇ ਪਿੰਡ ਨਾਲ ਜੇ ਕਾਲਜ ਆਪਣੇ ਕੋਲ ਗੱਲਬਾਤ ਹੋ ਵੀ ਜਾਂਦੀ ਹੈ, ਘਰ ਤੇ ਬਹੁਤ ਗੱਲ ਘੱਟ ਪਹੁੰਚਦੀ ਜੀ. ਜੇ ਪਤਾ ਲੱਗ ਵੀ ਜਾਂਦਾ ਮੇਰੇ ਖਿਆਲ ਪੇਰੈਂਟਸ ਆਲਮੋਸਟ ਉਹ ਟੋਇਲਟ ਕਰ ਲੈਂਦਾ ਵੀ ਕੋਈ ਗੱਲ ਨੀ,
0: ਠੀਕ ਹੈ. ਸ਼ਹਿਰਾਂ ਵਾਲੇ ਤੇ ਨਹੀਂ, ਬਾਕੀ ਆਪਾਂ ਥੋੜੇ ਜਿਹੇ ਪਿੰਡਾਂ ਵਾਲੇ, ਮੈਂ ਨੀ ਕਹਿੰਦਾ ਬਿਹਾਈਂਡ, ਬਟ ਆਪਣੀ ਸੋਚ ਕਾਫੀ ਅਲੱਗ ਸੀ. ਬਹੁਤ ਸ਼ੁਕਰੀਆ ਸਰ, ਥੈਂਕ ਯੂ ਤੁਹਾਡਾ.
2: ਕਾਫੀ ਅਲੱਗ ਸੀ ਜੀ. ਇੱਕ ਗੀਤ ਲਾ ਦਿਓਗੇ ਜੀ ਇਹਦੇ, ਬੱਬੂ ਮਾਨ ਦਾ ਪਲੀਜ਼?
0: ਕਿਹੜਾ ਜੀ?
2: ਮੈਨੂੰ ਪਤਾ ਨਹੀਂ ਲੱਗਾ ਕਦ ਪਿਆਰ ਹੋ ਗਿਆ.
0: ਹੋ ਮੈਨੂੰ ਪਤਾ ਨਹੀਂ ਲੱਗਿਆ ਕਦ ਪਿਆਰ ਹੋ ਗਿਆ, ਇਹੀ ਹੈ ਨਾ?
2: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ. ਲਾ ਦਿਓ,
0: ਲਾ ਦੇਗੇ, ਚੱਕ ਦੇਗੇ ਕੰਮ ਨੂੰ. 1131 ਹਾਂ ਜੀ.
3: ਹਾਂਜੀ ਲਵੀ, ਉਸ ਟਾਈਮ ਚੱਕਰ ਏਦਾਂ ਦਾ ਹੁੰਦਾ ਸੀ ਕਿ ਘਰਦਿਆਂ ਨੂੰ ਤਕਲੀਫ ਘੱਟ ਹੁੰਦੀ ਸੀ, ਜਿਹੜੇ ਆਲੇ ਦੁਆਲੇ ਵਾਲੇ ਹੁੰਦੇ ਸੀ ਨਾ ਆਂਢ ਗੁਆਂਢ, ਉਹਨਾਂ ਨੂੰ ਜ਼ਿਆਦਾ ਹੁੰਦੇ ਸੀ.
0: ਹਾਂ, ਉਦੋਂ ਚੱਕਣ ਵਾਲੇ ਬਹੁਤ ਸੀਗੇ,
3: ਉਹ ਸੀ ਫੂਕ ਦੇਣ ਵਾਲੇ. ਆ ਹੁਣ ਵੀ ਕਈ ਵਾਰੀ ਮੈਂ ਵੀਡੀਓ ਦੇਖਦਾ ਹੁੰਦਾ, ਉਹ ਲੋਕੀ ਆ ਕੇ ਕਹਿਣਗੇ ਇਹ ਜੀ ਸਾਡੇ ਮੁਹੱਲੇ ਚ ਗੰਦ ਪਾਉਂਦੇ ਆ, ਇਹ ਸਾਡੇ ਮੁਹੱਲੇ ਚ ਇੱਦਾਂ ਕਰਦੇ ਆ ਹਨਾ.
0: ਘਰਦਿਆਂ ਨੂੰ ਕੋਈ ਤਕਲੀਫ ਹੋਵੇ ਨਾ ਹੋਵੇ, ਬਾਹਰਲਿਆਂ ਨੂੰ ਜ਼ਰੂਰ ਹੁੰਦੀ ਆ.
3: ਬਾਹਰਲੇ ਨੂੰ ਬਹੁਤ, ਉੱਥੇ ਓਦਾਂ ਵੀ ਨਾ ਕੋਈ ਕੁੜੀ ਮੁੰਡਾ ਉਹ ਸਾਡੇ ਟਾਈਮ ਚ ਮੰਨ ਲਓ ਸਿਲੇਬਸ ਬਾਰੇ ਪੁੱਛ ਲਵੇ ਵੀ ਤੇਰਾ ਆਹ ਪੇਪਰ ਹੋ ਗਿਆ ਜਾਂ ਆਹ ਤੇਰੇ ਕੋਲ ਬੁੱਕ ਹੈਗੀ ਆ, ਉਹ ਜੇ ਮੰਨ ਲਓ ਕਿਸੇ ਬੁੜੀ ਨੇ ਦੇਖ ਲਿਆ, ਬੰਦੇ ਨੇ ਦੇਖ ਲਿਆ, ਨਿਆਣੇ ਨੇ ਦੇਖ ਲਿਆ, ਉਹਨੇ ਸਾਰੇ ਪਿੰਡ ਚ ਉੱਥੇ ਗੱਲਾਂ ਕਰਦੇ ਸੀ, ਉੱਥੇ ਗੱਲਾਂ ਕਰਦੇ ਉਹਨਾਂ ਲੱਗੇ ਸੀ ਹਨਾ. ਉਹ ਕਿਸੇ ਵੀ ਗੱਲ ਕੁਛ ਵੀ ਨੀ ਸੀ ਹੁੰਦੀ, ਐਵੇਂ ਹੀ ਹਲਾ ਲਲਾ ਮਚਾ ਕੇ ਲੋਕਾਂ ਨੇ.
0: ਤੁਹਾਡੀ ਨਾ ਤੁਹਾਡੀ ਗੱਲ ਠੀਕ ਹੈ. ਹੁਣ ਇੱਥੇ ਚਲੋ ਭਾਵੇਂ ਸਾਰਾ ਕੁਛ ਖੁੱਲਿਆ ਹੁੰਦਾ ਜਾਂ ਹੁੰਦਾ ਸੀਗਾ, ਪਰ ਸਾਡੇ ਨਾਲ ਵੀ ਜਦੋਂ ਨਾ ਅਸੀਂ ਕਿਤੇ ਕਹਿ ਲਓ ਕਿ ਮੁੰਡੇ ਕੁੜੀ ਨੇ ਕਿਤੇ ਮਾਲ ਚਲ ਜਾਣਾ ਜਾਂ ਕਿਤੇ ਵੀ, ਸਾਨੂੰ ਡਰ ਰਹਿਣਾ ਕਿ ਸਾਡਾ ਕੋਈ ਰਿਸ਼ਤੇਦਾਰ ਨਾਲ ਦੇਖ ਲਵੇ, ਨਹੀਂ ਤਾਂ ਉਹਨਾਂ ਨੇ ਪੰਗਾ ਖੜਾ ਕਰ ਲੈਣਾ ਤੁਹਾਡਾ ਮੁੰਡਾ ਪਤਾ ਕੀ ਕਰਦਾ ਸੀਗਾ. ਚਲੋ ਥੈਂਕ ਯੂ,
3: ਹੁਣ ਵੀ ਚੱਲਦਾ, ਹੁਣ ਵੀ ਚੱਲਦਾ.
0: ਚਲੋ ਧੰਨਵਾਦ ਸਰ, ਥੈਂਕ ਯੂ ਤੁਹਾਡਾ, ਬਹੁਤ ਸ਼ੁਕਰੀਆ. ਅਭਿਸ਼ੇਕ ਮੇਰੇ ਨਾਲ ਨੇ ਕੈਲੇਡਨ ਮਿਤਸੂਬਿਸ਼ੀ ਤੋਂ, ਮਿਤਸੂਬਿਸ਼ੀ ਦੀਆਂ ਡੀਲਾਂ ਲੈਣੇ ਆ ਜੀ. ਅਭਿਸ਼ੇਕ ਕਿਵੇਂ ਹੋ?
4: ਵਧੀਆ ਨਵੀ ਜੀ, ਤੁਸੀਂ ਸੁਣਾਓ ਕਿਵੇਂ ਹੋ ਜੀ?
0: ਅਭਿਸ਼ੇਕ AB
4: AB
0: ਕਿਆ ਬਾਤ ਹੈ, AB ਹੁਣੇ ਦਿਵਾਉਣਗੇ ਤੈਨੂੰ ਡੀਲਾਂ. ਸੋ ਕੀ ਬਣਦਾ ਫਿਰ, ਕੀ ਸਪੈਸ਼ਲਸ ਨੇ ਕੈਲੇਡਨ ਮਿਤਸੂਬਿਸ਼ੀ ਤੇ?
4: ਨਵੀ ਜੀ ਮੰਥ ਐਂਡ ਆ ਗਿਆ, 2 ਦਿਨ ਰਹਿ ਗਏ ਆ, ਜਿਹਨੇ ਵੀ ਜਿਹੜੇ ਆਫਰਸ ਜਿਹੜੀਆਂ ਮੈਂ ਦੱਸਣ ਲੱਗਿਆ, ਹੁਣ ਜੇ ਕੋਈ ਵੀ ਸਾਡੇ ਜਿਹੜੇ ਲਿਸਨਰਸ ਹੈਗੇ ਆ ਡੀਲਾਂ ਲੈਣਾ ਚਾਹੁੰਦੇ ਆ, 2 ਦਿਨ ਆਪਣੇ ਕੋਲ ਹੱਲੇ ਵੀ ਪਏ ਆ, ਬਹੁਤ ਹੀ ਸੋਹਣੀਆਂ ਸੋਹਣੀਆਂ ਆਫਰਸ ਆਈਆਂ ਹੋਈਆਂ ਇਸ ਮਹੀਨੇ ਸਾਡੇ ਕੋਲ. $7,250 ਤੱਕ ਦਾ ਰਿਬੇਟ ਚੱਲਦਾ ਪਿਆ, ਯਾਨੀ ਕਿ $7,250 ਤੱਕ ਤੁਸੀਂ ਸੇਵ ਕਰ ਸਕਦੇ ਹੋ ਆਊਟਲੈਂਡਰ ਪਲੱਗ ਇਨ ਹਾਈਬ੍ਰਿਡ ਤੇ, ਜਿਹੜੀ ਗੱਡੀ ਇਲੈਕਟ੍ਰਿਕ ਗੈਸ ਤੇ ਹਾਈਬ੍ਰਿਡ ਤਿੰਨੋਂ ਚੱਲਦੀ ਆ ਜੀ, ਜਾਂ ਫਿਰ 2.5% ਇੰਟਰਸਟ ਰੇਟ ਤੇ ਤੁਸੀਂ ਇਹ ਗੱਡੀ ਲੈ ਸਕਦੇ ਹੋ 7 ਸਾਲਾਂ ਦੀ ਫਾਈਨਾਂਸ ਤੇ. RVR ਜਿਹੜੀ ਕਿ ਸਾਡੀ ਸਭ ਤੋਂ ਬਜਟ ਫਰੈਂਡਲੀ ਆਪਸ਼ਨ ਹੈਗੀ ਆ, ਜਿਹੜੀ ਕਿ 24,998 ਤੋਂ ਸ਼ੁਰੂ ਹੋ ਜਾਂਦੀ ਆ, ਕੰਪੈਕਟ SUV ਇਹ ਗੱਡੀ ਆ, ਇੰਟਰਸਟ ਰੇਟ ਜਿਹੜਾ ਸਟਾਰਟ ਹੁੰਦਾ ਪਿਆ ਸਿਰਫ 0% ਤੋਂ ਸਟਾਰਟ ਹੁੰਦਾ ਪਿਆ, ਇਹ ਗੱਡੀ 0% ਇੰਟਰਸਟ ਰੇਟ ਤੇ ਤੁਸੀਂ ਸਾਡੇ ਕੋਲੋਂ ਲੈ ਕੇ ਜਾ ਸਕਦੇ ਹੋ. ਸਪੈਸ਼ਲ ਜਿਹੜਾ ਇਸ ਮਹੀਨੇ ਦਾ ਸਾਡਾ ਸਭ ਤੋਂ ਜ਼ਿਆਦਾ ਹੈਗਾ, ਉਹ ਹੈਗਾ ਜੀ ਜਿਹੜੇ ਬੰਦਿਆਂ ਦਾ ਸਕੋਸ਼ੀਆ ਬੈਂਕ ਦੇ ਵਿੱਚ ਅਕਾਊਂਟ ਹੈਗਾ, ਕੋਈ ਵੀ ਟਰਮ ਦਾ ਤੁਸੀਂ ਲੀਜ਼ ਲੈ ਲਓ, ਜਿਹੜੀ ਮਰਜ਼ੀ ਗੱਡੀ ਲੈ ਲਓ, ਫਾਈਨਾਂਸ ਕਰਾ ਲਓ, ਚਾਹੇ 3 ਸਾਲਾਂ ਦੀ ਕਰਾ ਲਓ, ਚਾਹੇ 7 ਸਾਲਾਂ ਦੀ ਕਰਾ ਲਓ, ਜੇ ਇੰਟਰਸਟ ਰੇਟ 1.99 ਆ ਤਾਂ ਤੁਹਾਨੂੰ ਮਿਲੂਗਾ 0.99, ਯਾਨੀ ਕਿ 1% ਇੰਟਰਸਟ ਰੇਟ ਘੱਟ ਜਾਣਾ ਸਕੋਸ਼ੀਆ ਬੈਂਕ ਦੇ ਕਲਾਇੰਟਸ ਨੂੰ. ਜੇ ਕਿਸੇ ਕੋਲ ਵੀ ਕਿਸੇ ਵੀ ਤਰ੍ਹਾਂ ਦੀ ਪੁਰਾਣੀ ਗੱਡੀ ਆ, ਤੁਸੀਂ ਪੁਰਾਣੀ ਗੱਡੀ ਦੇ ਕੇ ਨਵੀਂ ਗੱਡੀ ਲੈਣਾ ਚਾਹੁੰਦੇ ਹੋ, ਕੋਈ ਵੀ ਸਾਲ ਦੀ ਗੱਡੀ ਆ ਜਿੰਨੀ ਮਰਜ਼ੀ ਚੱਲੀ ਹੋਵੇ ਸਾਡੇ ਕੋਲ ਲੈ ਆਓ, ਵਧੀਆ ਵੈਲਿਊ ਦੇਵਾਂਗੇ ਤੁਹਾਨੂੰ ਮਾਰਕੀਟ ਨਾਲੋਂ, ਤੇ ਨਵੀਂ ਗੱਡੀ ਤੁਹਾਨੂੰ ਦੇ ਕੇ ਹੀ ਭੇਜਾਂਗੇ. ਸਾਡਾ ਨੰਬਰ 1 ਤੇ ਆਪਾਂ ਚੱਲ ਰਹੇ ਹਾਂ ਜੀ ਇਸ ਟਾਈਮ ਓਨਟਾਰੀਓ ਦੇ ਵਿੱਚ ਸੇਲਸ ਦੀ ਜੇ ਗੱਲ ਕਰੀਏ ਤਾਂ ਫੈਮਿਲੀਅਰ ਦਾ ਐਟਮੋਸਫੇਅਰ ਮਿਲਣਾ ਡੀਲਰਸ਼ਿਪ ਤੇ ਇੱਕ ਵਾਰੀ ਜ਼ਰੂਰ ਗੇੜਾ ਲਾਓ ਸਾਡੇ ਕੋਲ ਜੇ ਨਵੀਂ ਗੱਡੀ ਦੇਖ ਰਹੇ ਹੋ 6476782754 ਸਾਡਾ ਫੋਨ ਨੰਬਰ ਹੈ ਜੀ ਸਾਨੂੰ ਕਾਲ ਕਰ ਸਕਦੇ ਹੋ 6476687274 ਮੇਡ ਇਨ ਜਪਾਨ ਗੱਡੀਆਂ 10 ਸਾਲ 1,60,000 ਕਿਲੋਮੀਟਰ ਦੀ ਆਪਾਂ ਗੱਡੀ ਨਾਲ ਵਾਰੰਟੀ ਦਿੰਦੇ ਹਾਂ 3511 ਹਾਈਵੇ 9 ਕੈਨੇਡਨ ਸਾਡਾ ਐਡਰੈਸ ਹੈ ਜੀ ਕੈਨੇਡੀ ਤੇ ਹਾਈਵੇ 9 ਦੇ ਇੰਟਰਸੈਕਸ਼ਨ ਤੇ ਸਾਡੀ ਡੀਲਰਸ਼ਿਪ ਪੈਂਦੀ ਹੈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ
0: ਜ਼ਰੂਰ ਵਿਜ਼ਿਟ ਕਰੋ ਨੰਬਰ ਇੱਕ ਵਾਰੀ 6476782754 6476782754 ਬਹੁਤ ਸ਼ੁਕਰੀਆ ਅਭਿਸ਼ੇਕ 7704 ਹੈਲੋ
5: ਹਾਂਜੀ
0: ਸਤਿ
5: ਸ਼੍ਰੀ ਅਕਾਲ ਜੀ ਪਰ ਉਹ ਜਿਹੜਾ ਪੰਚਾਇਤ ਇਕੱਠੀ ਕਰਕੇ ਹੈ ਨਾ ਫਿਰ ਉਹ ਜਿਹੜੀ ਤਵੇ ਦੇ ਉੱਤੇ ਜਾਂ ਲੋਹ ਹੁੰਦੀ ਸੀਗੀ ਉਹਦੇ ਕਾਲਕ ਉਹਨਾਂ ਦੇ ਮੂੰਹ ਤੇ ਮਲਦੇ ਹੁੰਦੇ ਸੀ ਮੁੰਡੇ ਦੇ
0: ਹਨਾ
5: ਹਾਂ
0: ਕਿਹੜੀ ਕਿਹੜੀ ਗੱਲੋਂ ਵੀ ਕੋਈ ਉਹ ਸਮਝਦੇ ਸੀ ਮੁੰਡੇ ਨੇ ਕੋਈ ਗਲਤੀ ਕੀਤੀ ਆ
5: ਹਾਂ ਵੀ ਇਹਨੇ ਉਸ ਕੁੜੀ ਨੂੰ ਕਿਉਂ ਬੁਲਾਇਆ ਕਿਉਂ ਛੇੜਿਆ ਅੱਧਾ ਕੁ ਮਿੰਟ ਦੇਵੋ ਤਾਂ ਇੱਥੇ ਨਾ 2010 ਦੀ ਮੈਂ ਤੁਹਾਨੂੰ ਗੱਲ ਲੱਗਾ ਦੱਸਣ ਤਾਂ ਇੱਥੇ ਜਿਮ ਚ ਅਸੀਂ ਖੜੇ ਸੀਗੇ ਤੇ ਮੈਂ ਉਹ ਮੁੰਡੇ ਬੰਦੇ ਨੂੰ ਪੁੱਛ ਬੇਟਾ ਮੈਂ ਕਦੋਂ ਕਦੇ ਆਏ ਕੈਨੇਡਾ ਮੈਨੂੰ ਕਹਿੰਦਾ ਤੇਰੇ ਕੋਲ 10 ਮਿੰਟ ਹੈਗੇ ਮੈਂ ਕਿਹਾ ਹੈਗੇ ਆ ਕਹਿੰਦਾ ਯਾਰ ਸਾਡੀ ਪਿੰਡ ਚ ਲੱਗਦੀ ਸੀਗੀ ਮੈਂ ਕਹਿੰਦਾ ਕੁੜੀ ਨੂੰ ਬੁਲਾਇਆ ਨਾ ਚਲਾਇਆ ਨਾ ਕਹਿੰਦਾ ਉਦਾਂ ਪਿੰਡ ਚ ਜਾ ਕੇ ਰੌਲਾ ਪਾ ਤਾ ਲੋਕਾਂ ਨੇ ਬਈ ਇਹਨੇ ਉਹ ਕੁੜੀ ਨੂੰ ਛੇੜਿਆ ਕਹਿੰਦਾ ਉਹ ਲੈ ਤਵਾ ਵੀ ਇਹਦਾ ਮੂੰਹ ਕਾਲਾ ਕਰਨਾ ਪੰਚਾਇਤ ਦੇ ਵਿੱਚ ਉਹ ਕਹਿੰਦਾ ਮੈਂ ਜਿਉਂ ਦੌੜਿਆ ਉੱਥੋਂ ਆਪਣੇ ਲੁਧਿਆਣਿਓ ਕਹਿੰਦਾ ਮੈਂ ਚੜਿਆ ਟਰੱਕ ਤੇ ਦਿੱਲੀ ਆਇਆ ਦਿੱਲੀਓ ਬੰਬੇ ਬੰਬੇ ਤੋਂ ਡਬਈ ਗਿਆ ਡਬਈ ਤੋਂ ਪਤਾ ਨੀ ਹੁਣ 20-25 ਕੰਟਰੀ ਮੈਨੂੰ ਦੱਸੇ ਕਹਿੰਦਾ ਮੈਂ ਉੱਧਰ ਉੱਧਰ ਦੀ ਹੋ ਕੇ ਕੈਨੇਡਾ ਪਹੁੰਚਿਆ ਕਹਿੰਦਾ ਮੈਂ ਅਜੇ ਤੱਕ ਮੁੜ ਕੇ ਪਿੰਡ ਹੀ ਨੀ ਗਿਆ
0: ਇਹ ਗੱਲ ਕਰਕੇ
5: ਬੰਦਾ ਕੀ ਕਰੇ ਹੁਣ ਪੰਚਾਇਤ ਦੇ ਵਿੱਚ ਕਿਸੇ ਕੁੜੀ ਨੂੰ ਕਿਹਾ ਜਾਂ ਨਹੀਂ ਕਿਹਾ ਮੂੰਹ ਕਾਲਾ ਕਰ ਦੇਣਾ ਰਾਈਟ ਦੱਸਦਾ ਇੰਨੀ ਕੰਸਲਟ ਬੰਦਾ ਫੀਲ ਕਰਦਾ ਉਸ ਵੇਲੇ
0: ਅੱਛਾ ਉਹ ਕਹਿੰਦੇ ਕਿ ਉਦੋਂ ਦਾ ਮੈਂ ਪਿੰਡ ਹੀ ਨੀ ਗਿਆ
5: ਪਿੰਡ ਹੀ ਨੀ ਗਿਆ ਉਹ ਮੈਨੂੰ ਉਦੋਂ ਦੱਸਦਾ ਸੀ ਕਹਿੰਦਾ ਮੈਨੂੰ 35 ਸਾਲ ਹੋ ਗਏ 36 ਸਾਲ ਘਰੋਂ ਨਿਕਲੇ ਨੂੰ ਕਹਿੰਦਾ ਮੈਂ ਮੁੜ ਕੇ ਪਿੰਡ ਨੀ ਗਿਆ ਇਸ
0: ਯਾਰ
5: ਪਿੰਡਾਂ ਦੇ ਵਿੱਚ ਉੱਥੇ ਲਾਗ ਡਾਟ ਤਾਂ ਹੈਗੇ ਆ ਨਾ ਅਜੇ ਵੀ ਆਪਣੇ ਹਰਿਆਣਾ ਹੈਗਾ ਹਰਿਆਣੇ ਦੇ ਵਿੱਚ ਪੰਚਾਇਤਾਂ ਏਦਾਂ ਦੀ ਗੱਲਬਾਤ ਕਰ ਦਿੰਦੀਆਂ ਇਹ ਬੰਦੇ ਦਾ ਇਹਨੇ ਕੁੜੀ ਨੂੰ ਕੁਛ ਕਿਹਾ ਤੇ ਇਹਦਾ ਮੂੰਹ ਕਾਲਾ ਕਰੋ ਇਹਨੂੰ ਪਿੰਡ ਚੋਂ ਬਾਹਰ ਕੱਢੋ
0: ਯਾਨੀ
5: ਕਿਹੜੇ ਰੈਵੋਲੂਸ਼ਨ ਲਾਇਆ
0: ਚਲੋ ਨਹੀਂ ਕੋਈ ਨਾ ਥੈਂਕ ਯੂ ਤੁਹਾਡਾ ਭਾਜੀ ਬਹੁਤ ਸ਼ੁਕਰੀਆ ਸੋਹਣੀ ਸਟੋਰੀ ਦੱਸੀ ਤੁਸੀਂ ਧੰਨਵਾਦ ਥੈਂਕ ਯੂ ਸੋ ਓਕੇ ਚੱਲਦੇ ਹਾਂ ਬਈ ਲਾਈਵ ਆਨ ਲੋਕੇਸ਼ਨ ਪੰਜਾਬੀ ਬਾਈ ਨੇਚਰ 58 ਕੁਐਰੀ ਅੱਜ ਬਵੇੜ ਐਂਡ ਹਰਨਟੇਰੀਓ ਸਰਬਜੀਤ ਸਾਡੇ ਨਾਲ ਨੇ ਤੇ ਸਰਬਜੀਤ ਨੂੰ ਫਿਰ ਪੁੱਛਦੇ ਆ ਕੀ ਉੱਥੇ ਕਹਿੰਦੇ ਹੁੰਦੇ ਰੌਣਕ ਮੇਲਾ ਕਿੱਦਾਂ ਦਾ ਚਹਿਲ ਪਹਿਲ ਕਿੱਦਾਂ ਦੀ ਹੈ ਤੇ ਡੀਲਾਂ ਕਿੱਦਾਂ ਦੀਆਂ ਨੇ ਸਰਬਜੀਤ ਕਿਵੇਂ ਹੋ
6: ਬਿਲਕੁਲ ਜੀ ਹਰ ਚੀਜ਼ ਟਾਪੋ ਟਾਪ ਡੀਲਾਂ ਦਾ ਤਾਂ ਕਿਆ ਕਹਿਣਾ
0: ਹਾਂ
6: ਤੇ ਪਲੱਸ ਤੁਹਾਨੂੰ ਪਤਾ ਹੀ ਹੈ ਬ੍ਰਾਂਡ ਨੇ ਮੈਂ ਪੰਜਾਬੀ ਬਾਈ ਨੇਚਰ ਕੋਈ ਛੋਟੀ ਮੋਟੀ ਗੱਲ ਥੋੜੀ ਹੈ
0: ਸਹੀ ਗੱਲ ਹੈ ਪੰਜਾਬੀ ਬਾਈ ਨੇਚਰ ਏਡੀ ਵੱਡੀ ਗੱਲ ਹੈ ਕਿ ਸਰਬਜੀਤ ਹੁਣੇ ਜਦੋਂ ਪਤਾ ਲੱਗਿਆ ਪੰਜਾਬੀ ਬਾਈ ਨੇਚਰ ਤੇ ਆਉਣਾ ਟੋਰਾਂਟੋ ਛੱਡ ਕੇ ਘੰਟਾ ਡਰਾਈਵ ਕਰਕੇ ਪੰਜਾਬੀ ਬਾਈ ਨੇਚਰ ਤੇ ਪਹੁੰਚੇ ਆ ਕਿ ਨਹੀਂ
6: ਕਿਆ ਬਾਤ ਹੈ ਬਿਲਕੁਲ ਬਾਈ ਜੀ ਪੰਜਾਬੀ ਬਾਈ ਨੇਚਰ ਆਪਾਂ ਮਿਸ ਕਰ ਹੀ ਨਹੀਂ ਸਕਦੇ ਇੱਥੋਂ ਦਾ ਸਵਾਦ ਇੱਥੋਂ ਦਾ ਹੋਸਪਿਟੈਲਿਟੀ ਜਿਹੜੀ ਮਿਲਦੀ ਹੈ ਮੈਂ ਕਹਿੰਦਾ ਨੰਬਰ 1 ਹੈ
0: ਬਿਲਕੁਲ ਤੇ ਨੰਬਰ 1 ਹੈ ਹੋਸਪਿਟੈਲਿਟੀ ਵੀ ਹੈ ਨੰਬਰ 1 ਐਂਬੀਐਂਸ ਵੀ ਹੈ ਨੰਬਰ 1 ਇਨਵਾਇਰਨਮੈਂਟ ਤੇ ਐਂਬੀਐਂਸ ਤੇ ਐਟਮੋਸਫੀਅਰ ਤੇ ਸਾਰੀ ਡੀਲਾਂ ਕਿੱਦਾਂ ਦੀਆਂ ਨੇ ਅੱਜ
6: ਮੈਂ ਕਹਿੰਦਾ ਜੀ ਡੀਲਾਂ ਐਡੀਆਂ ਕਿ ਸ਼ਾਨਦਾਰ ਨੇ ਤੁਸੀਂ ਸੁਣੋਗੇ ਤੁਸੀਂ ਕਹੋਗੇ ਯਾਰ ਹੁਣੇ ਗੱਡੀ ਮੋੜ ਤੇ ਚਾਰਟ ਦੀ ਗੱਲ ਕਰ ਲਈਏ ਪਹਿਲਾਂ ਆਪਾਂ ਜਿੰਨੇ ਵੀ ਚਾਰਟ ਨੇ ਉਹ $6.99 ਦੇ ਵਿੱਚ ਭਾਵੇਂ ਤੁਸੀਂ ਪਾਪੜੀ ਭੱਲਾ ਚਾਟ ਖਾਣੀ ਹੈ ਦਹੀਂ ਪੂਰੀ ਖਾਣੀ ਹੈ ਕੋਈ ਰਾਜ ਕਚੋਰੀ ਕਚੋਰੀ ਭਰ ਕੇ ਵਿੱਚ ਸਮਾਨ
0: ਅੱਛਾ ਯਾਰ ਸਰੀ ਮੈਂ ਮੈਨੂੰ ਲੱਗੇ ਵੀ ਇੱਕੋ ਹੀ ਚਾਟ ਚਾਟਾਂ ਵੀ ਵੱਖਰੀਆਂ ਵੱਖਰੀਆਂ ਨੇ ਹੈ
6: ਉਹ ਮੈਂ ਚਾਟਸ ਕਹਿਣ ਲੱਗਾ ਸੀ ਚੈਟਸ ਨਿਕਲ ਲੱਗਾ ਸੀ ਮੂੰਹ ਚੋਂ ਤੇ ਮੈਂ ਕਿਹਾ ਨਹੀਂ ਪਰ ਇਹਨੂੰ ਏਦਾਂ ਹੀ ਰੱਖਦੇ ਆ ਦਹੀਂ ਭੱਲਾ ਚਾਟ ਦਿੱਲੀ ਸਟਾਈਲ ਟਿੱਕੀ ਚਾਟ ਓਏ ਹੋਏ ਹੋਏ ਚਨਾ ਟਿੱਕੀ ਚਨਾ ਕਚੋਰੀ ਤੇ ਸਮੋਸਾ ਚਾਟ ਬਾਈ ਜੀ ਕੋਈ ਵੀ ਚਾਟ ਲੈ ਲਓ ਤੁਹਾਨੂੰ $6.99 ਦੇ ਵਿੱਚ ਮਿਲ ਰਹੀ ਹੈ ਤੇ ਪਲੱਸ ਜਿਹੜੇ ਬੰਦੇ ਸ਼ੌਕੀਨ ਨੇ ਸਾਊਥ ਇੰਡੀਅਨ ਖਾਣੇ ਦੇ ਤੇ ਸਦਾ ਬਹਾਰ ਫੋਰ ਐਵਰ ਜਿਹੜਾ ਮਸਾਲਾ ਡੋਸਾ ਤੇ ਮਸਾਲਾ ਡੋਸਾ ਨੰਬਰ 1 ਤੇ ਤੁਹਾਨੂੰ ਸਪੈਸ਼ਲ ਮਿਲ ਰਿਹਾ ਸਿਰਫ ਬਾਈ ਜੀ 799 ਦਾ ਸੁਣਿਆ ਨਹੀਂ ਯਾਰ ਮੈਂ ਕਿਤੇ ਵੀ ਇੰਨਾ ਘੱਟ ਰੇਟ
0: ਸਹੀ ਗੱਲ ਉਹ ਵੀ ਯਾਰ ਪੰਜਾਬੀ ਬਾਈ ਨੇਚਰ ਵਰਗੀ ਕੁਆਲਿਟੀ ਹੋਵੇ ਤੇ ਇਹਨਾਂ ਨੇ ਇਹ ਵੀ ਕਹਿਤਾ ਕਿ ਚਾਹੇ ਡਾਈਨ ਇਨ ਕਰ ਲਓ ਚਾਹੇ ਟੇਕ ਆਊਟ ਉੱਥੇ ਬਹਿ ਕੇ ਤੁਸੀਂ ਖਾ ਰਹੇ ਹੋ ਤੇ ਤੁਹਾਨੂੰ ਮਸਾਲਾ ਡੋਸਾ 799 ਦਾ ਮਿਲ ਰਿਹਾ ਹੋਰ ਕੀ ਚਾਹੀਦਾ
6: ਬਿਲਕੁਲ ਕਿਆ ਬਾਤ ਹੈ ਬਾਈ ਜੀ ਸਭ ਤੋਂ ਬੈਸਟ ਚੀਜ਼ ਹੈ ਤੁਸੀਂ ਫੈਮਿਲੀ ਨਾਲ ਆਓ ਅੰਦਰ ਆਓ ਬੈਠੇ ਹੋ ਗਾਣੇ ਗੁਣੇ ਲੱਗੇ ਆ ਮਿਊਜ਼ਿਕ ਚੱਲ ਰਿਹਾ ਡਿਮ ਲਾਈਟ ਅੰਦਰ ਆ ਫੂਡ ਤਿਆਰ ਹੈ ਸਪੈਸ਼ਲ ਪ੍ਰਾਈਜ਼ ਵੀ ਰੈਡੀ ਹੈ ਤੇ ਕਹਿੰਦੇ ਆ ਹੋਰ ਦੱਸ ਕੀ ਭਾਲ ਦੀ ਜਰੂਰ ਪਹੁੰਚੋ ਤੇ ਫਿਸ਼ ਪਕੌੜੇ ਵੀ ਵੇਟ ਕਰ ਰਹੇ ਨੇ
0: ਨਹੀਂ ਜੇ ਤੁਸੀਂ ਕਿਸੇ ਨੂੰ ਪੁੱਛ ਲਿਆ ਹੋਰ ਦੱਸ ਕੀ ਭਾਲ ਦੀ ਤੇ ਅਗਲੀ ਕਹੋਗੀ ਮੈਨੂੰ ਤਾਂ ਮੱਛੀ ਦੇ ਪਕੌੜੇ ਚਾਹੀਦੇ ਫਿਰ
6: ਮੱਛੀ ਦੇ ਪਕੌੜੇ ਵੀ ਹਾਜ਼ਰ ਨੇ ਬਾਏ 1 ਗੈਟ 1 ਇੱਕ ਲਓ ਤੇ ਦੂਜਾ ਫ੍ਰੀ ਬਾਈ ਜੀ ਵੈਸੇ ਬੜਾ ਸ਼ਾਨਦਾਰ ਆਪਾਂ ਜੇ ਗੱਲ ਕਰੀ ਨੇ ਕੁਆਲਿਟੀ ਦੀ ਤੇ ਕਿਤੇ ਤੁਹਾਨੂੰ ਲੱਭਣੀ ਨਹੀਂ ਐਵੇਂ ਦੀ ਕੁਆਲਿਟੀ ਜੋ ਸਮਾਨ ਭਰ ਕੇ ਤੁਹਾਨੂੰ ਮਿਲਦਾ ਬੰਦਾ ਵੈਸੇ ਇੱਕ ਵਿੱਚ ਰੱਜ ਜਾਂਦਾ ਕਿਉਂਕਿ ਇੰਨਾ ਸ਼ਾਨਦਾਰ ਖਾਣਾ ਸਵਾਦ ਕੁਆਂਟਿਟੀ ਬਹੁਤ ਵਧੀਆ ਹੁੰਦੀ ਹੈ ਇੱਥੇ ਤੇ ਤੁਸੀਂ ਵੀ ਜ਼ਰੂਰ ਪਹੁੰਚੋ ਹਲਵਾ ਪੂਰੀ ਚਨਾ ਓਏ ਹੋਏ ਹੋਏ 799 ਦੇ ਵਿੱਚ ਤੇ ਬਾਈ ਜੀ ਇਹ ਕੰਬੀਨੇਸ਼ਨ ਮੈਂ ਪਹਿਲੀ ਵਾਰ ਦੇਖ ਰਿਹਾ ਵੈਸੇ ਮੈਨੂੰ ਲੱਗਦਾ ਹੈ ਰੋਹਿਤ ਬਾਈ ਆਪਾਂ ਟਰਾਈ ਕਰਦੇ ਹਾਂ ਪਾਓ ਭਾਜੀ ਤੇ ਨਾਲ ਲੱਸੀ
0: ਸ਼ਾਮ ਨੂੰ ਖਾਓ ਤੇ ਕੋਈ ਨੀਂਦ ਦੀ ਗੋਲੀ ਵੀ ਜਿਹੜੀ ਖਾਂਦੇ ਆ ਨਾ ਉਹਨਾਂ ਨੂੰ ਵੀ ਨੀਂਦ ਦੀ ਗੋਲੀ ਦੀ ਲੋੜ ਨੀ ਪੈਣੀ
6: ਬਿਲਕੁਲ ਬਿਲਕੁਲ ਸਹੀ ਬਾਈ ਜੀ ਤੇ ਜਰੂਰ ਸਾਰੇ ਪਹੁੰਚੋ ਇੱਥੇ ਡੀਲ ਦਾ ਤੁਸੀਂ ਫਾਇਦਾ ਲਓ ਟੇਕ ਆਊਟ ਕਰਵਾਓ ਭਾਵੇਂ ਡਾਈਨਿੰਗ ਕਰੋ 58 ਕੁਐਰੀ ਐਜ ਡਰਾਈਵ ਦੇ ਉੱਪਰ ਆਪਾਂ ਮੌਜੂਦ ਆ ਪਾਰਕਿੰਗ ਬੇਸ਼ੁਮਾਰ ਵਾਲਮਾਰਟ ਤੇ ਫੋਰਟੀਨੋ ਪਲਾਜ਼ਾ ਦੇ ਬਿਲਕੁਲ ਵਿਚਕਾਰ ਜਿੱਥੇ ਪਹਿਲਾਂ ਬੈਂਕ ਸੀ ਹੁਣ ਉਹਦੀ ਜਗ੍ਹਾ ਤੇ ਪੰਜਾਬੀ ਬਾਏ ਨੇਚਰ ਖੁੱਲਿਆ ਹੋਇਆ ਆਓ ਆਪਣਾ ਤੁਸੀਂ ਆਰਡਰ ਵੀ ਟੇਕ ਆਊਟ ਕਰੋ ਫੋਨ ਵੀ ਕਰ ਸਕਦੇ ਹੋ ਆਉਣ ਤੋਂ ਪਹਿਲਾਂ 905-793-5300 905-793-5300 ਪਰ ਸਭ ਤੋਂ ਬੈਸਟ ਆਫਰ ਹੈ ਆ ਕੇ ਡਾਈਨਿੰਗ ਕਰਕੇ ਖਾਓ
0: ਤੇ
6: ਨਜ਼ਾਰੇ ਲਓ ਫਰਾਈਡੇ ਦੇ ਜੀ
0: 58 ਕੁਐਰੀ ਐਟ ਵਾਲਮਾਰਟ ਫੋਰਟੀਨੋ ਵਾਲਾ ਪਲਾਜ਼ਾ ਬਵੇੜ ਹਰਨਟੇਰੀਆ ਬਹੁਤ ਸ਼ੁਕਰੀਆ ਸਾਹਿਬ ਜੀ ਹਾਂਜੀ ਬਾਈ ਜੀ 6433 ਜੀ ਮੈਂ ਕਹਿਣਾ ਹੁਣ ਨਾ ਕਿ ਜੇ ਨੰਬਰ ਸਾਡੇ ਤੋਂ ਨੀ ਮਿਲਿਆ ਕਿਤੋਂ ਨੀ ਮਿਲਣਾ
7: ਮੈਂ ਉਹੀ ਤਾਂ ਤਾਂ ਤੁਹਾਨੂੰ ਕਾਲ
0: ਕਰ ਲਿਖੋ ਲਿਖੋ ਨੰਬਰ ਲਿਖੋ
7: ਲਿਖੋ
0: ਨੰਬਰ ਹੈ 647 ਪ੍ਰਦੀਪ ਬਾਈ ਜੀ
7: ਅੱਛਾ ਪ੍ਰਦੀਪ ਬਾਈ ਜੀ ਮੈਂ ਕਹੂੰਗਾ ਨਵੀਂ ਨੇ ਮੈਨੂੰ ਹੁਣੇ ਹੁਣੇ ਫੋਨ ਦਿੱਤਾ ਤੇ ਫਿਰ ਦੱਸ ਕਿੱਦਾਂ ਕਰਨੀ
0: ਬਿਲਕੁਲ ਓਕੇ ਜੀ ਬਹੁਤ ਸ਼ੁਕਰੀਆ ਸੋ ਕਿਸੇ ਨੇ ਵੀ ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ ਪ੍ਰਦੀਪ ਜੀ 647-622-3203 647-622-3203 ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ ਇੱਕ ਵਾਰ ਮੇਰੇ ਕਹਿਣ ਤੇ ਤੁਸੀਂ ਗੁਰਕਰਮ ਢੀਂਡ ਸਾਨੂੰ ਕਾਲ ਕਰੋ ਪਿਛਲੇ ਕੁਝ ਕੁ ਮਹੀਨਿਆਂ 'ਚ ਨਾ ਗੁਰਕਰਮ ਨੇ ਸਾਡੇ ਹਜ਼ਾਰਾਂ ਹੀ ਲਿਸਨਰਸ ਦੀ ਇੰਸ਼ੋਰੈਂਸ ਘਟਾਈ ਹੈ 416-876-4605 ਗੁਰਕਰਮ ਢੀਂਡਸਾ ਦੇ ਨਾਲ ਤੁਸੀਂ ਜਲਦੀ ਤੋਂ ਪਹਿਲਾਂ ਗੱਲਬਾਤ ਕਰ ਲਓ ਤੇ ਤੁਸੀਂ ਆਪ ਕਹੋਗੇ ਨਵੀਂ ਬਹਿਜਾ ਹੋ ਗਈ ਠੀਕ ਹੈ ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ ਹੈ ਏਅਰਪੋਰਟ ਰੋਡ ਤੇ ਮੇਫੀਲਡ ਦੇ ਕੋਰਨਰ ਤੇ ਖੁੱਲ ਚੁੱਕੀ ਹੈ 6231 ਮੇਫੀਲਡ ਰੋਡ ਬੜਾ ਯਾਰ ਅਪ ਬੀਟ ਪਲਾਜ਼ਾ ਮੈਂ ਕੱਲ੍ਹ ਪਰਸੋਂ ਗਿਆ ਤੇ ਇਸ ਪਲਾਜ਼ੇ ਦੇ ਵਿੱਚ ਰੌਣਕ ਹੀ ਨਹੀਂ ਮੁੱਕਦੀ ਸੋ ਤੁਸੀਂ ਵੀ ਇੱਕ ਵਾਰ ਮਾਸਟਰ ਜੂਲਰ ਤੇ ਜਾਓ 6231 ਮੇਫੀਲਡ ਰੋਡ ਏਅਰਪੋਰਟ ਰੋਡ ਮੇਫੀਲਡ ਸੋ ਗੱਲਬਾਤ ਅੱਜ ਹੋ ਰਹੀ ਹੈ ਪਿਆਰ ਦੀ ਤੇ ਇੱਕ ਬਾਈ ਜੀ ਨੇ ਕਿਹਾ ਸੀ ਕਿ ਉਹਨਾਂ ਦੇ ਡੈਡੀ ਦਾ ਫੇਵਰੇਟ ਗਾਣਾ ਸੀਗਾ ਉਹ ਸੁਣਦੇ ਆ ਦੋ ਕੁ ਬੋਲ

0: ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ
1: ਅਪਡੇਟ ਕਰੋ। ਕਿਆ ਬਾਤ ਹੈ, ਓਕੇ ਯਾਰ, ਨਾਲੇ ਤੁਸੀਂ ਅਪਡੇਟ ਕਰੋ ਆਪਣੇ ਘਰ ਦੇ ਫਰਨੀਚਰ ਨੂੰ। ਇਹਨੂੰ ਨੀ ਅਪਡੇਟ ਕੀਤਾ ਤਾਂ ਯਾਰ ਹਰੇਕ ਨੇ ਕਹਿਣਾ ਇਹਨਾਂ ਦੇ ਘਰੇ ਨੀ ਜਾਣਾ, ਸੜਿਆ ਜਿਹਾ ਫਰਨੀਚਰ ਆ। ਸੋ ਵਧੀਆ ਫਰਨੀਚਰ ਰੱਖੋ, ਗ੍ਰੈਂਡ ਹੋ ਫਰਨੀਚਰ। ਜੀ ਭਾਜੀ
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਬਹੁਤ ਸਾਰੇ ਜਿਹੜੇ ਪਰਿਵਾਰ ਲਿਸਨਰ ਸਾਡੇ ਕੋਲ ਪਹੁੰਚ ਰਹੇ ਨੇ ਤੇ ਤੋਹਫੇ ਡਿਸਕਾਊਂਟ ਆਪਣੇ ਘਰ ਲੈ ਕੇ ਜਾ ਰਹੇ ਨੇ। ਸੋ ਵੀਕਐਂਡ ਸਪੈਸ਼ਲ ਫਰਾਈਡੇ ਸੈਟਰਡੇ ਸੰਡੇ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਸਾਡੇ ਕੋਲ ਨਵੀਂ ਲੱਗ ਚੁੱਕੀ ਹੈ। ਕੈਨੇਡੀਅਨ ਮੇਡ ਸੋਫਾ ਸੈੱਟ, ਗ੍ਰੀਨ ਕਲਰ ਚਾਹੀਦਾ, ਵਾਈਟ ਕਲਰ ਚਾਹੀਦਾ, ਬਲੈਕ ਕਲਰ ਚ ਬਣਾਉਣਾ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਸੈਕਸ਼ਨ ਦੇ ਵਿੱਚ ਵੀ ਜਿਹੜਾ ਕਲੀਅਰ ਆਊਟ ਪ੍ਰਾਈਸਸ ਲੱਗ ਚੁੱਕੀਆਂ ਨੇ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਤੇ ਨਾਲ ਦੀ ਨਾਲ ਇੱਕ ਤੁਹਾਨੂੰ ਡੀਲ ਦਿੰਦੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਬਾਈ ਕਰਨਾ। ਫੁੱਲੀ ਲੋਡਡ 3-ਸੀਟਰ ਸੋਫਾ, 2-ਸੀਟਰ ਲੱਬ ਸੀਟ, 4 ਰਿਕਲਾਈਨਰ ਦੇ ਨਾਲ ਜਿਹਦੀ ਰੈਗੂਲਰ ਕੀਮਤ 3500। ਜਿਹੜੇ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇਣਗੇ, ਫੁੱਲੀ ਲੋਡਡ 3-ਸੀਟਰ ਸੋਫਾ, 2-ਸੀਟਰ ਲੱਬ ਸੀਟ, 4 ਰਿਕਲਾਈਨਰਾਂ ਦੇ ਨਾਲ, ਡ੍ਰੌਪ ਡਾਊਨ ਕੱਪ ਹੋਲਡਰਾਂ ਦੇ ਨਾਲ $3500 ਵਾਲਾ ਸਿਰਫ $999 ਦਾ। ਜੀ ਹਾਂ, $3300 ਵਾਲਾ ਰਿਕਲਾਈਨਰ ਸੋਫਾ ਸੈੱਟ $1000 ਦੇ ਵਿੱਚ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਬਾਈ ਨਵੀ ਦਾ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇ ਦਿਓ। ਵੱਡੇ ਸਾਈਜ਼ ਦਾ ਟੈਲੀਵਿਜ਼ਨ, LED TV ਬਿਲਕੁਲ ਫ੍ਰੀ ਫ੍ਰੀ ਫ੍ਰੀ। ਤੇ ਦੂਜਾ ਤੋਹਫਾ ਪੰਜਾਬੀ ਲਹਿਰਾਂ ਦਾ ਮਾਡਰਨ ਗਲਾਸ ਦਾ ਕਾਫੀ ਟੇਬਲ ਫ੍ਰੀ ਫ੍ਰੀ ਫ੍ਰੀ। ਇਹ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ। ਜੇ ਤੁਸੀਂ ਬਵੇੜ ਵਾਲੀ ਸਾਈਡ ਤੋਂ ਆ ਰਹੇ ਹੋ, ਸੈਂਡਲਵੁੱਡ ਵਾਲੀ ਸਾਈਡ ਤੋਂ ਆ ਰਹੇ ਹੋ, ਕੁਈਨ ਸਟਰੀਟ ਵਾਲੇ ਪਾਸਿਓਂ ਆ ਰਹੇ ਹੋ ਤੇ ਡਾਇਰੈਕਸ਼ਨ ਸਿੱਧੀ ਤੁਹਾਨੂੰ ਦੇ ਰਹੇ ਹਾਂ, ਤੁਸੀਂ ਹਾਈਵੇ 410 ਲੈਣਾ ਸਿੱਧਾ, ਹਾਈਵੇ 410 ਲੈ ਕੇ ਆ ਜਾਓ, ਡੈਰੀ ਰੋਡ ਕੱਢ ਕੇ, ਡੈਰੀ ਰੋਡ ਤੋਂ ਲੈਫਟ, ਜੀ ਹਾਂ, ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ ਕਰ ਲਓ। ਬਿਲਕੁਲ ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ, 6685 ਟੋਮਕਨ ਰੋਡ, 6685 ਟੋਮਕਨ ਰੋਡ। ਨਵੀ ਭਾਜੀ
1: ਕੀ ਬਾਤ ਹੈ, 6685 ਟੋਮਕਨ ਰੋਡ ਤੇ ਲੱਗੀਆਂ ਰੌਣਕਾਂ। ਤੁਸੀਂ ਆ ਜਾਓ ਤੇ ਆਪਣੇ ਘਰ ਦਾ ਫਰਨੀਚਰ ਸਾਰਾ A to Z, ਕਿਚਨ, ਡਾਇਨਿੰਗ ਟੇਬਲ ਹੋ ਗਿਆ, ਸੋਫਾ ਸੈੱਟ ਹੋ ਗਿਆ, ਬੈੱਡ ਸੈੱਟ ਹੋ ਗਿਆ। ਮੈਂ ਕਿਹਾ ਜਿੰਨੇ 'ਚ ਤੁਹਾਨੂੰ ਬਾਹਰੋਂ ਨਾ ਇਕੱਲਾ ਸੋਫਾ ਮਿਲਦਾ, ਉਨੇ ਦੇ ਵਿੱਚ ਹੀ ਪੂਰੇ ਘਰ ਦਾ ਫਰਨੀਚਰ ਨਾਲੇ ਤੋਹਫੇ ਮਿਲ ਰਿਹਾ। 6685 ਟੋਮਕਨ ਰੋਡ, 6685 ਟੋਮਕਨ ਰੋਡ। ਸ਼ੁਕਰੀਆ ਭਾਜੀ,
2: ਥੈਂਕ ਯੂ ਸਰ।
1: ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਮੇਕ ਸ਼ੁਰ ਕਰ ਲਈਏ ਤੁਹਾਨੂੰ A to Z ਸਾਰੇ ਮੈਸੇਜ ਸਾਡੇ ਮਿਲ ਜਾਣ। ਇੱਕ ਤਾਂ ਦੁਆਬਾ ਟਰੈਵਲ, ਅਮਨ ਬਾਈ ਤੇ ਸੌਰਵ ਬਾਈ ਨੂੰ ਕਾਲ ਕਰੋ, ਦੁਆਬਾ ਦੁਆਬਾ ਦੁਆਬਾ ਟਰੈਵਲ ਤੁਹਾਡੇ ਲਈ ਹਾਜ਼ਰ ਹੈ। ਇੰਡੀਆ ਕਿਸਨੇ ਜਾਣਾ, ਇੰਡੀਆ ਤੋਂ ਕਿਸਨੇ ਆਉਣਾ, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਨਾਲ ਤੁਸੀਂ ਸੰਪਰਕ ਕਰ ਲਓ। ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਬਾਈ ਜੀ ਤੁਹਾਡੇ ਲਈ ਹਾਜ਼ਰ ਨੇ। ਨੰਬਰ ਹੈ 9057967800, 9057967800। ਦੁਆਬਾ ਟਰੈਵਲ ਐਂਡ ਟੂਰ, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂ, ਰੋਇਲ ਆਟੋ ਸੈਂਟਰ ਰਾਜ ਭਾਜੀ ਨੂੰ ਕਾਲ ਕਰੋ, ਇੰਜਨ ਟਰਾਂਸਮਿਸ਼ਨ ਦਾ ਗੱਡੀ ਦਾ ਕੋਈ ਕੰਮ ਹੈ, ਤੁਸੀਂ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਸਟੀਲਸ ਤੇ ਮੈਲਨੀ ਨੰਬਰ 1 ਡੀਲਾਂ ਤੁਹਾਨੂੰ ਮਿਲ ਰਹੀਆਂ ਨੇ। ਰਿਲਾਇਬਲ, ਸੇਫ, ਅਫੋਰਡੇਬਲ ਸਰਵਿਸ ਰੋਇਲ ਆਟੋ ਤੇ ਹਰਪ੍ਰੀਤ ਸੈਣੀ ਜੀ ਕੋਲ ਲੈ ਕੇ ਚੱਲਦੇ ਆ ਤੁਹਾਨੂੰ ਟੋਪ ਚੋਇਸ ਇੰਸ਼ੋਰੈਂਸ ਏਜੰਸੀ, ਇੰਸ਼ੋਰੈਂਸ ਦੀ A to Z। ਕੋਈ ਵੀ ਕੁਐਸਚਨ ਹੈ, ਕੋਈ ਵੀ ਕੰਸਰਨ ਹੈ, ਨੰਬਰ 1 ਹਰਪ੍ਰੀਤ ਸੈਣੀ। ਹਰਪ੍ਰੀਤ ਕਿਵੇਂ ਹੋ?
3: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਮੈਂ ਵੀ ਕਿਹਾ, ਮੈਂ ਕਿਹਾ ਮੈਂ ਹਰਪ੍ਰੀਤ ਦਾ ਪਹਿਲਾਂ ਫੋਨ ਨਹੀਂ ਚੱਕਿਆ, ਹਰਪ੍ਰੀਤ ਨੇ ਵਾਕ ਤੇ ਜਾਣਾ ਹੋਊਗਾ। ਹੈ ਤੁਹਾਡਾ ਵਾਕ ਤੇ ਨਹੀਂ ਗਿਆ? ਹਜੇ ਗਏ ਨਹੀਂ? ਆਪਣੇ ਜਿਹੜੇ ਆਪਾਂ ਬਰਾਊਨਸ ਕਹਿੰਦੇ ਲੋਕ, ਆਪਾਂ ਵੈਸੇ ਵੀ ਟੈਨਿੰਗ ਵਾਲੀ ਲਾਈਕ ਨੀ ਕਰਦੇ। ਸਹੀ ਗੱਲ ਹੈ, ਨਹੀਂ ਗੋਰਿਆਂ ਦੀ ਚਲੋ ਰੈਡ ਵੀ, ਤੇ ਉਹ ਚਾਹੁੰਦੇ ਕਿ ਆਪਣਾ ਸਕਿਨ ਕਲਰ ਹੋਵੇ, ਤੇ ਆਪਾਂ ਚਾਹੁੰਦੇ ਕਿ ਆਪਣਾ ਉਹਨਾਂ ਦਾ ਹੋਵੇ। ਸੋ ਗੋਰੇ ਟੈਨ ਕਰਦੇ ਟੂ ਗੈਟ ਬਰਾਊਨ, ਤੇ ਆਪਾਂ ਕਹਿੰਦੇ ਕਿ ਯਾਰ ਬਚੀਏ, ਥੋੜੀ ਜਿਹੀ ਗੋਰੇ ਰਹੀਏ। ਸੋ ਖੈਰ ਮੌਸਮ ਬਹੁਤ ਖੂਬਸੂਰਤ ਹੈ, ਹਰਪ੍ਰੀਤ ਨੇ ਵਾਕ ਤੇ ਜਾਣਾ। ਉਸ ਤੋਂ ਪਹਿਲਾਂ ਹਰਪ੍ਰੀਤ ਕੋਲੋਂ ਕੁਝ ਇੱਕ ਇੰਸ਼ੋਰੈਂਸ ਦੀਆਂ ਟਿਪਸ ਲੈ ਲਈ। ਸੋ ਹਰਪ੍ਰੀਤ ਕੀ ਹੈ ਜਾਣਕਾਰੀ ਦੇ ਰਿਹਾ?
3: ਬਿਲਕੁਲ ਨਵੀ, ਸੋ ਵੀਕਐਂਡ ਦਾ ਟਾਈਮ ਆ, ਫਰਾਈਡੇ ਦਾ ਦਿਨ ਹੈਗਾ ਅੱਜ, ਤੇ ਵੀਕਐਂਡ ਦੇ ਉੱਪਰ ਬਹੁਤ ਸਾਰੇ ਸਾਡੇ ਲਿਸਨਰਸ ਹੁੰਦੇ ਆ ਜਿਨ੍ਹਾਂ ਦੇ ਕੋਲ ਫ੍ਰੀ ਟਾਈਮ ਹੁੰਦਾ ਹੈਗਾ ਆਪਣੀ ਡਿਸਕਸ਼ਨ ਕਰਨ ਦੇ ਲਈ, ਕਿਉਂਕਿ ਜੇ ਅਸੀਂ ਆਪਣੇ ਲਈ ਟਾਈਮ ਨਹੀਂ ਕੱਢਦੇ ਹੈਗੇ, ਜਿੱਦਾਂ ਹੁਣ ਤੁਸੀਂ ਗੱਲ ਕਰ ਰਹੇ ਹਾਂ ਕਿ ਵਾਕ ਤੇ ਜਾਣਾ ਹੈਗਾ, ਸੋ ਆਪਣੇ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਆ, ਈਵਨ ਦੋ ਤੁਹਾਡੀ ਸਿਹਤ ਦੇ ਲਈ, ਤੁਹਾਡੇ ਕੰਮ ਕਾਰ ਦੇ ਲਈ, ਤੇ ਜਿਹੜੀ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਆ। ਸਭ ਤੋਂ ਇੰਪੋਰਟੈਂਟ ਫੈਕਟਰ ਇਹੀ ਆ ਕਿ ਅਗਰ ਤੁਸੀਂ ਆਪਣੀ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਹੈਗੇ ਆ, ਤੁਹਾਨੂੰ ਸਾਰਾ ਕੁਝ ਤੁਹਾਡਾ ਪਲੈਨਡ ਚੱਲਦਾ ਹੈਗਾ, ਤਾਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਸਕਸੈਸਫੁਲ ਹੁੰਦੇ ਆ। ਸੋ ਫਾਈਨੈਂਸ਼ੀਅਲ ਪਲੈਨਿੰਗ ਦੇ ਵੀ ਡਿਫਰੈਂਟ ਡਿਫਰੈਂਟ ਟੂਲਸ ਹੈਗੇ ਆ, ਡਿਫਰੈਂਟ ਡਿਫਰੈਂਟ ਟਿਪਸ ਹੈਗੇ ਆ, ਜੇ ਆਪਾਂ ਉਹਨਾਂ ਨੂੰ ਫੋਲੋ ਕਰੀ ਜਾਈਏ, ਆਪਾਂ ਵਧੀਆ ਆਪਣੀ ਰਿਟਾਇਰਮੈਂਟ ਲਈ ਇਨਕਮ ਵੀ ਜਨਰੇਟ ਕਰ ਸਕਦੇ ਹਾਂ, ਆਪਾਂ ਹੁਣ ਦੇ ਟਾਈਮ ਦੇ ਵਿੱਚ ਵੀ ਜਿਹੜਾ ਹੈਗਾ ਆ ਆਪਣਾ ਫਾਈਨਾਂਸਿਸ ਹੈਗੇ ਆ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ। ਸੋ ਡਿਫਰੈਂਟ ਡਿਫਰੈਂਟ ਇਹਦੇ ਟੂਲਸ ਜਿਹੜੇ ਹੈਗੇ ਆ, ਸਭ ਤੋਂ ਪਹਿਲਾਂ ਚੀਜ਼ ਤਾਂ ਇਹ ਹੈਗੀ ਕਿ ਤੁਹਾਡਾ ਰਿਸਕ ਮੈਨੇਜਰ ਹੋਣਾ ਚਾਹੀਦਾ ਆ, ਜਿਹੜੇ ਉਹਦੇ ਲਈ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਪਲਾਨਸ ਹੈਗੇ ਆ, ਤੁਸੀਂ ਆਪਣੇ ਆਪ ਨੂੰ ਕਵਰ ਕਰ ਸਕਦੇ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ ਆ, ਡਿਸੇਬਿਲਿਟੀ ਆ। ਇਸ ਤੋਂ ਇਲਾਵਾ ਜਿਹੜਾ ਮੇਜਰ ਫੈਕਟਰ ਇਹ ਹੈਗਾ ਕਿ ਜਿੱਥੇ ਆਪਾਂ ਰਿਸਕ ਮੈਨੇਜਮੈਂਟ ਦੀ ਗੱਲ ਕਰਦੇ ਹਾਂ, ਉੱਥੇ ਤੁਹਾਡੀ ਇਨਵੈਸਟਮੈਂਟ ਪਲੈਨਿੰਗ ਜਿਹੜੀ ਹੈਗੀ ਆ ਉਹ ਨਾਲੋ ਨਾਲ ਚੱਲਣੀ ਚਾਹੀਦੀ ਆ। ਉਹਦਾ ਮਤਲਬ ਇਹ ਹੈਗਾ ਆ ਕਿ ਜਦੋਂ ਕੰਮ ਕਰਕੇ ਅਸੀਂ ਇਨਕਮ ਜਨਰੇਟ ਕਰਦੇ ਹੈਗੇ ਆ, ਉਹ ਤਾਂ ਸਾਰੇ ਕਰਦੇ ਆ। ਸੋ ਜਿੰਨਾ ਕੁ ਅਸੀਂ ਕੰਮ ਤੇ ਜਾਂਦੇ ਹਾਂ ਉਹਦੇ ਅਗੇਂਸਟ ਸਾਨੂੰ ਸੈਲਰੀ ਮਿਲਦੀ ਆ, ਜਾਂ ਅਸੀਂ ਆਪਣੇ ਆਪ ਨੂੰ ਸੈਲਰੀ ਪੇ ਕਰਦੇ ਹਾਂ, ਬਟ ਜੇ ਤੁਸੀਂ ਉਹ ਜਿਹੜਾ ਕਮਾਇਆ ਹੋਇਆ ਪੈਸਾ ਆ ਉਹ ਤੋਂ ਪੈਸਾ ਬਣਾਉਣਾ ਹੈਗਾ ਆ, ਉਹਨੂੰ ਇਨਵੈਸਟਮੈਂਟ ਕਹਿੰਦੇ ਆ। ਸੋ ਜੇ ਤੁਸੀਂ ਆਪਣੇ ਪੈਸੇ ਤੋਂ ਅੱਗੇ ਪੈਸਾ ਗਰੋ ਕਰਨਾ ਹੈਗਾ, ਤੁਸੀਂ TFSA ਅਕਾਊਂਟ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, RRSP ਅਕਾਊਂਟ, ਇਹਨਾਂ ਪਲਾਨਸ ਦੇ ਬੈਨੀਫਿਟਸ ਸਾਡੇ ਕੋਲੋਂ ਸਮਝ ਸਕਦੇ ਆ। ਕਿੱਥੇ ਪੈਸੇ ਇਨਵੈਸਟ ਕਰਨੇ ਆ, ਕਿੰਨਾ ਇੰਟਰਸਟ ਮਿਲੂਗਾ, ਕੰਪਾਊਂਡ ਇੰਟਰਸਟ ਦੀ ਪਾਵਰ ਕਿੱਦਾਂ ਵਰਕ ਕਰੂਗੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਫੋਲੋ ਕਰੋ ਤਾਂ ਤੁਸੀਂ ਵਧੀਆ ਸਕਸੈਸਫੁਲ ਹੋ ਸਕਦੇ ਆ। ਸੋ ਟੈਕਸ ਪਲੈਨਿੰਗ ਇਹਦਾ ਪਾਰਟ ਹੈਗਾ ਆ, ਫਾਈਨੈਂਸ਼ੀਅਲ ਪਲੈਨਿੰਗ ਇਹਦਾ ਪਾਰਟ ਹੈਗਾ ਆ। ਸੋ ਅਗਰ ਤੁਹਾਡੀ ਕੋਈ ਵੀ ਕੁਐਸਚਨਸ ਹੈਗੇ ਆ ਇਹਨਾਂ ਦੇ ਨਾਲ ਰਿਗਾਰਡਿੰਗ, ਜ਼ਰੂਰ ਤੁਸੀਂ ਸਾਨੂੰ ਆਫਿਸ 'ਚ ਵਿਜ਼ਿਟ ਕਰ ਸਕਦੇ ਆ। ਸਪੈਸ਼ਲੀ ਵੀਕਐਂਡ ਦੇ ਉੱਪਰ ਤੁਸੀਂ ਆਫਿਸ ਆਉਣਾ ਚਾਹੁੰਦੇ ਆ, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਅਦਰਵਾਈਜ਼ ਤੁਸੀਂ ਫੋਨ ਤੇ ਡਿਸਕਸ ਕਰ ਸਕਦੇ ਆ ਜਾਂ ਜ਼ੂਮ ਤੇ ਵੀ ਮੀਟਿੰਗ ਸੈੱਟ ਕਰ ਸਕਦੇ ਆ। ਨੰਬਰ ਹੈਗਾ ਜੀ 416-817-6500-416-817-6500। ਜੀ ਨਵੀ,
1: ਕਿਆ ਬਾਤ ਹੈ, ਇਹ ਕੋਈ ਨੰਬਰ ਹੈ ਹਰਪ੍ਰੀਤ ਦਾ, 416-817-6500, 416-817-6500, ਹਰਪ੍ਰੀਤ ਥੈਂਕ ਯੂ। ਓ ਬੱਲੇ 6129, ਹਾਂਜੀ
4: ਹਾਂਜੀ ਸਤਿ ਸ਼੍ਰੀ ਅਕਾਲ ਨਾਈ ਬਾਈ, ਕੀ ਹਾਲ ਚਾਲ?
1: ਓ ਬੱਲੇ ਬਵਨ ਜੀ, ਕਿੱਥੇ ਰਹਿੰਦੇ ਹੋ?
4: ਹਾਂਜੀ ਬਾਈ, ਉਹ ਇੰਡੀਆ ਗਏ ਸੀਗੇ ਥੋੜਾ ਜਿਹਾ।
1: ਥੋੜਾ ਜਿਹਾ? ਤੁਹਾਨੂੰ ਤਾਂ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਇੰਡੀਆ ਗਿਆ ਨੂੰ।
4: ਹਾਂ ਉਹ ਮਤਲਬ ਜ਼ਿਆਦਾ 4-5 ਮਹੀਨੇ ਹੋ ਗਏ।
1: 4-5 ਮਹੀਨੇ, ਠੀਕ ਹੈ ਸਾਰਾ ਕੁਝ?
4: ਆਪਣੇ ਰਾਜਸਥਾਨ ਵਗੈਰਾ ਥੋੜਾ ਘੁੰਮੇ, ਫਿਰ ਪੰਜਾਬ, ਵਧੀਆ ਲੱਗਦੇ ਸੀ। ਹਾਂਜੀ ਅੱਜ
1: ਚਲੋ, ਕਦੋਂ ਆਏ ਹੋ ਵਾਪਸ? ਅੱਜ ਜਾਂ ਕੱਲ? ਕਦੋਂ ਆਏ ਹੋ ਵਾਪਸ?
4: ਮੈਂ ਬਸ ਬਈ ਆਪਣੇ 4-5 ਦਿਨ ਹੀ ਹੋਏ।
1: 4-5 ਦਿਨ ਹੀ ਹੋਇਆ? ਚਲੋ, ਕਿਵੇਂ ਲੱਗ ਰਿਹਾ ਵਾਪਸ ਆ ਕੇ?
4: ਹਾਂ ਵਧੀਆ ਲੱਗ ਰਿਹਾ ਬਈ, ਹੁਣ ਵੈਦਰ ਖੁੱਲ ਗਿਆ, ਮੈਂ ਕਿਹਾ ਹੁਣ ਆਪਾਂ ਘੁੰਮ ਫਿਰ ਲਿਆ, ਹੁਣ ਮੈਂ ਕਿਹਾ ਕੰਮ ਖਿੱਚਦੇ ਆ ਥੋੜਾ ਜਿਹਾ।
1: ਕੰਮ ਖਿੱਚਦੇ ਆ, ਖਿੱਚਣਾ ਚਾਹੀਦਾ ਕੰਮ ਯਾਰ।
4: ਹਾਂਜੀ ਬਾਈ ਜੀ,
1: ਹੋਰ ਸੁਣਾ?
4: ਹੋਰ ਆਪਣੇ ਸਿੱਧੂ ਬਾਈ ਦਾ ਗਾਣਾ ਇੱਕ ਲਾਣਾ ਸੀਗਾ ਬਾਈ, ਬਾਪੂ ਜੇ ਲਾ ਸਕਦੇ।
1: ਬਾਪੂ ਲਾ ਦਿੰਦੇ, ਬਾਪੂ ਸਰ ਕੋਈ ਗੱਲ ਨੀ, ਜ਼ਰੂਰ ਲਾ ਦਿੰਦੇ। ਤੁਸੀਂ ਕਦੇ ਪਿਆਰ ਪੂਰ ਕਰਦੇ ਫੜੇ ਗਏ ਹੋ ਯੰਗ ਹੁੰਦੇ ਆ? ਨਹੀਂ,
4: ਉਹ ਫੜੇ ਤਾਂ ਗਏ ਆ ਬਈ ਕਾਫੀ ਵਾਰੀ।
1: ਮੈਂ ਅੱਜ ਪੁੱਛ ਰਿਹਾ ਸੀ ਸਾਰਿਆਂ ਨੂੰ ਵੀ ਕਿੱਡੀ ਕ ਵੱਡੀ ਗੱਲ ਹੁੰਦੀ ਸੀ ਜੇ ਕੋਈ ਮੁੰਡਾ ਕੁੜੀ ਕਹਿ ਲੋ ਕਿ ਗੱਲ ਗੁਲ ਕਰਦੇ ਜਾਂ ਫਰੈਂਡਸ਼ਿਪ ਕਰਦੇ ਫੜੇ ਜਾਂਦੇ ਸੀਗੇ ਪਹਿਲਾਂ ਪਹਿਲਾਂ।
4: ਹਾਂਜੀ ਬਈ, ਇਹ ਸਾਡੇ ਟਾਈਮ ਦੇ ਵਿੱਚ ਹੁਣ ਉਹ 2005-06 ਸੀਗਾ ਸੀ ਨਾ ਯਾਰ, ਤੇ ਉਦੋਂ ਹੁਣ ਇੰਨਾ ਮਾਡਰਨ ਵੀ ਨਹੀਂ ਸੀਗਾ ਹਨਾ, ਮੀਨਸ ਸਪੈਸ਼ਲੀ
1: ਠੀਕ ਹੈ,
4: ਥੋੜੀ ਜਿਹੀ ਜ਼ਿਆਦਾ ਪਾਬੰਦੀ ਸੀਗੀ। ਅੱਜ ਮਤਲਬ ਥੋੜਾ ਮਤਲਬ ਮਾਹੌਲ ਚੇਂਜ ਹੋਇਆ ਆ,
1: ਹੁਣ ਤਾਂ ਬਹੁਤ ਚੇਂਜ ਹੋਇਆ।
4: ਹਾਂਜੀ ਹਾਂਜੀ ਹਾਂਜੀ, ਤੇ ਉਦੋਂ ਫਿਰ ਥੋੜਾ ਜਿਹਾ ਆਪਾਂ ਨੂੰ ਲੁਕਣਾ ਪੈਂਦਾ ਸੀਗਾ,
1: ਲੁਕਣਾ ਪੈਂਦਾ ਸੀ। ਠੀਕ ਹੈ, ਚਲੋ ਥੈਂਕ ਯੂ, ਬਹੁਤ ਸ਼ੁਕਰੀਆ। ਅੱਜ ਨਾ ਅਸੀਂ ਕੁਦਰਤੀ ਗੱਲ ਕਰਦੀ, ਇੱਕ ਬਾਈ ਜੀ ਨੇ ਗਾਣੇ ਦੀ ਰਿਕੁਐਸਟ ਕੀਤੀ ਸੀਗੀ, ਸਾਡੇ ਕਾਲਜ ਦੀ ਕੰਧ ਦੇ ਉੱਤੇ ਹਾਣੀ ਹੈ ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ, ਤੇ ਉਹ ਕਹਿੰਦੇ ਕਿ ਨਵੀਂ ਸਾਡੇ ਕਾਲਜ ਦੇ ਵਿੱਚ ਨਾ ਕਿਸੇ ਮੁੰਡੇ ਕੁੜੀ ਦਾ ਨਾਂ ਕਿਸੇ ਨੇ ਲਿਖਤਾ, ਤੇ ਕਹਿੰਦੇ ਵੀ ਸਾਡੇ ਤਾਂ ਕਾਲਜ ਵਿੱਚ ਪੰਗਾ ਹੀ ਬੜਾ ਪੈ ਗਿਆ ਕਿ ਯਾਰ ਇਹ ਮੁੰਡੇ ਕੁੜੀ ਨੇ ਯੂ ਨੋ ਵੀ ਕਹਿ ਲਓ ਕਿ ਇਹਨਾਂ ਦੀ ਰਿਲੇਸ਼ਨਸ਼ਿਪ ਹੈ, ਪਿਆਰ ਕੀਤਾ ਇਹਨਾਂ ਨੇ, ਯੇ ਹੈ ਵੋ ਹੈ, ਤੇ ਕਹਿੰਦੇ ਬੜਾ ਫਿਰ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ, ਬਹੁਤ ਪੰਗਾ ਪਿਆ, ਤੇ ਸਾਰੇ ਸ਼ਹਿਰ 'ਚ ਵੀ ਗੱਲ ਫੈਲ ਗਈ ਵੀ ਯਾਰ ਇਹਨਾਂ ਦਾ ਨਾਂ ਲਿਖਿਆ। ਮੈਂ ਕਿਹਾ ਯਾਰ ਕੰਧ ਉੱਤੇ ਮੁੰਡੇ ਕੁੜੀ ਦਾ ਨਾਂ ਲਿਖਿਆ, ਐਡੀ ਵੱਡੀ ਗੱਲ? ਸੋ ਫਿਰ ਮੇਰੇ ਮਨ 'ਚ ਆਇਆ ਕਿ ਕਿੱਡੀ ਕੁ ਵੱਡੀ ਚੀਜ਼ ਸੀਗੀ ਜਦੋਂ ਕੋਈ ਫੜਿਆ ਜਾਂਦਾ ਸੀ। ਮੈਂ ਨਹੀਂ ਕਹਿੰਦਾ ਕੋਈ ਕੋਈ ਬਾਹਲੀ ਕੋਈ ਗਲਤ ਗੱਲ ਫੜੇ ਵੀ, ਜਸਟ ਕੋਈ ਮੁੰਡਾ ਕੁੜੀ ਬੈਠੇ ਗੱਲ ਕਰ ਰਹੇ ਆ, ਮੁੰਡਾ ਕੁੜੀ ਯੂ ਨੋ ਚਲੋ ਤੁਸੀਂ ਹੱਥ ਫੜ ਲੈਂਦੇ ਹੋ ਅਗਲੇ ਦਾ ਇੱਕ ਦੂਜੇ ਦਾ, ਕਿੱਡੀ ਕੁ ਵੱਡੀ ਗੱਲ ਬਣ ਜਾਂਦੀ ਸੀਗੀ। ਕੀ ਤੁਸੀਂ ਕਦੇ ਫੜੇ ਗਏ ਹੋ? ਐ ਤੁਹਾਡੇ ਘਰਦਿਆਂ ਨੂੰ ਪਤਾ ਲੱਗਿਆ ਕਿ ਤੁਸੀਂ ਚਾਹੇ ਮੇਲ ਹੋ ਜਾਂ ਫੀਮੇਲ ਹੋ ਵੀ ਤੁਸੀਂ ਕਿਸੇ ਮੁੰਡੇ ਜਾਂ ਕੁੜੀ ਨਾਲ ਗੱਲ ਕਰ ਰਹੇ ਹੋ? ਕਾਲਜ ਦੇ ਵਿੱਚ ਕੋਈ ਹੁੰਦਾ, ਖਬਰ ਫੈਲ ਜਾਂਦੀ ਹੈ ਯਾਰ ਇੱਕ ਦੂਜੇ ਨੂੰ ਯੂ ਨੋ ਪਸੰਦ ਕਰਦੇ ਆ ਜਾਂ ਇੱਕ ਦੂਜੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਰਿਲੇਸ਼ਨਸ਼ਿਪ ਹੈ ਇਹਨਾਂ ਦੀ, ਕਿੱਡਾ ਕੁ ਵੱਡਾ ਇਸ਼ੂ ਸੀਗਾ? ਇਹ ਸਿੰਪਲ ਮੇਰਾ ਸਵਾਲ ਹੈ। ਪਿੰਡਦਿਆਂ ਨੂੰ ਹੁਣ ਇੱਕ ਬਾਈ ਜੀ ਕਹਿੰਦੇ ਯਾਰ ਪਿੰਡਦਿਆਂ ਨੂੰ ਪਤਾ ਲੱਗਦਾ ਸੀ ਮੁੰਡਾ ਕਿਸੇ ਕੁੜੀ ਨਾਲ ਗੱਲ ਕਰਦਾ ਸੀ, ਉਹ ਪਤਾ ਨਹੀਂ ਕਹਿੰਦੇ ਉਹਦਾ ਮੂੰਹ ਕਾਲਾ ਕਰਨ ਤੱਕ ਜਾਂਦੇ ਸੀ। ਮੈਂ ਕਿਹਾ ਬੱਲੇ ਯਾਰ ਏਡੀ ਕਿਹੜੀ ਗੱਲ ਹੋ ਗਈ, ਹੁਣ ਇਨਸਾਨ ਬਣਾਏ ਆ ਪਿਆਰ ਕਰਨ ਲਈ। ਸੋ ਆਈ ਡੋਨੋ, ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337 ਆਪਣਾ ਫੋਨ ਨੰਬਰ ਹੈ, ਅਤੇ ਤੁਹਾਡੇ ਨਾਲ ਕਰ ਰਹੇ ਹਾਂ ਕੁਝ ਗੱਲਾਂ ਬਾਤਾਂ, ਅਤੇ ਕੁਝ ਗੀਤ ਸੰਗੀਤ ਵੀ ਤੁਹਾਡੇ ਲਈ ਹੁਣ ਲਾਵਾਂਗੇ। ਕਿ ਇੱਕ ਬਾਈ ਜੀ ਨੇ ਰਿਕੁਐਸਟ ਕੀਤਾ ਸੀ, ਮੈਨੂੰ ਪਤਾ ਨਹੀਂ ਲੱਗਿਆ ਕਦੋਂ ਪਿਆਰ ਹੋ ਗਿਆ। ਉਹੀ ਤਾਂ ਫਿਰ ਗੱਲ ਹੈ ਯਾਰ, ਪਤਾ ਨਹੀਂ ਲੱਗਦਾ ਜਦੋਂ ਪਿਆਰ ਹੋ ਜਾਂਦਾ। ਆਪਾਂ ਐਵੇਂ ਆਪਣੀ ਕਮਿਊਨਿਟੀ 'ਚ ਮੁੰਡੇ ਕੁੜੀਆਂ ਨੂੰ ਆਪਸ ਵਿੱਚ ਰਿਲੇਸ਼ਨਸ਼ਿਪ ਬਣਾਉਣ ਤੋਂ ਵੀ ਰੋਕਦੇ ਹਾਂ, ਦੇਖ ਲਓ ਹੈ। ਚਲੋ ਕਮਿਊਨਿਟੀ ਕਮਿਊਨਿਟੀ ਦੀਆਂ ਗੱਲਾਂ ਹੁੰਦੀਆਂ। 7155 ਹੈਲੋ,
5: ਹੈਲੋ, ਕੀ ਹਾਲ ਹੈ ਨਵੀ ਬ੍ਰੋ
1: ਜੀ, ਵੈਲਕਮ, ਕਿਵੇਂ ਹੋ?
5: ਵਧੀਆ ਵਧੀਆ ਬ੍ਰੋ, ਇੱਕ ਤਾਂ ਤੁਹਾਡੀ ਹੈਲਪ ਚਾਹੀਦੀ ਸੀਗੀ ਬਾਈ।
1: ਹਾਂਜੀ,
5: ਐਕਚੁਅਲੀ ਮੈਂ ਕ੍ਰਿਕਟ ਖੇਡਣ ਦਾ ਸ਼ੌਕੀਨ ਹਾਂ, ਤੇ ਇੱਥੇ ਬ੍ਰੈਂਪਟਨ 'ਚ ਮੈਨੂੰ ਕੋਈ ਟੀਮ ਨਹੀਂ ਲੱਭ ਰਹੀ, ਜੇ ਤੁਸੀਂ ਇੱਕ ਵਾਰ ਅਨਾਊਂਸ ਕਰ ਦੋ ਕਿ ਜੇ ਕੋਈ ਮਤਲਬ ਕ੍ਰਿਕਟ ਪ੍ਰੇਮੀ ਹੈਗਾ ਦੱਸ ਦੇ ਮੈਨੂੰ।
1: ਕੋਈ ਗੱਲ ਨੀ, ਬ੍ਰੈਂਪਟਨ ਦੇ ਵਿੱਚ ਵੀਰ ਹੁਣੇ ਕ੍ਰਿਕਟ ਟੀਮ ਦੀ ਭਾਲ 'ਚ ਨੇ, ਜੇ ਕੋਈ ਸਾਡੇ ਵੀਰ ਹੈਗੇ ਆ ਕ੍ਰਿਕਟ ਖੇਡਣ ਵਾਲੇ ਬਈ, ਸਾਨੂੰ ਸਟੂਡੀਓ 'ਚ ਫੋਨ ਕਰੋ ਤੇ ਬਾਈ ਜੀ ਨੂੰ ਤੁਹਾਡਾ ਨੰਬਰ ਦੇਈਏ, ਤੇ ਦੱਸੋ ਬਈ ਕਿ ਇਹ ਕ੍ਰਿਕਟ ਦੀ ਟੀਮ ਨੂੰ ਜੁਆਇਨ ਕਰ ਸਕਦੇ ਨੇ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ। ਹਾਂਜੀ, ਹੋਰ ਦੱਸੋ।
5: ਤੇ ਬ੍ਰੋ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਨਾਂ ਲਿਖਣ ਦੀ, ਤੇ ਆਪਾਂ ਦਾ ਆਪ ਹੀ ਦੱਸਤਾ ਸੀਗਾ ਘਰਦਿਆਂ ਨੇ, ਫਿਰ ਉਹਨੂੰ ਪਹਿਲਾਂ ਤਾਂ ਵਿਆਹ ਕਰਾ ਰਹੇ ਸੀਗੇ, ਫਿਰ ਕੁੱਟ ਕੇ ਵਿਆਹ ਕਰਾਇਆ ਉਹਦਾ।
1: ਕੁੱਟ ਕੇ ਵਿਆਹ ਕੁੜੀ ਦਾ ਕਰਾਇਆ?
5: ਹਾਂ, ਉਹ ਤੋਂ ਬਾਅਦ ਨੀ ਹੋਈ ਕੋਲ ਆਈ ਫਿਰ ਕਦੇ।
1: ਨਹੀਂ ਪਰ ਯਾਰ ਏਡੀ ਕਿਹੜੀ ਗੱਲ ਵੀ ਕੁੱਟ ਕੇ ਵਿਆਹ ਕਰਨਾ, ਜਸਟ ਬਿਕਾਜ਼ ਕਾਲਜ ਦੀ ਕੰਧ ਤੇ ਨਾਂ ਲਿਖਦਾ?
5: ਨਹੀਂ ਨਹੀਂ ਨਹੀਂ, ਉਹ ਤਾਂ ਮਤਲਬ ਸਾਡਾ ਤਾਂ ਕਾਸਟ ਵਾਲਾ ਵੀ ਰੌਲਾ ਨਹੀਂ ਸੀ, ਕੁਛ ਨਹੀਂ ਸੀ, ਪਰ ਡਿਊ ਟੂ ਫਾਈਨੈਂਸ਼ੀਅਲ ਰੀਜ਼ਨ ਉਹ ਕਹਿੰਦੇ ਕਿ ਮਤਲਬ ਜਿਹੜੇ ਅਸੀਂ ਮਤਲਬ ਉਹਨਾਂ ਦੀ ਈਗੋ ਹੁੰਦੀ ਆ ਬ੍ਰੋ ਪੇਰੈਂਟਸਾਂ ਦੀ, ਕਿ ਜਿਹਨੂੰ ਆਪਾਂ ਕਹਾਂਗੇ ਉਹਦੇ ਨਾਲ ਵਿਆਹ ਕਰਾਓ, ਨਹੀਂ ਤਾਂ ਸਾਡੀ ਬੇਇੱਜ਼ਤੀ ਆ, ਇਹ ਸਾਰੀ ਈਗੋ ਤੇ ਗੱਲ ਲੈ ਜਾਂਦੇ ਆ ਉਹ।
1: ਅੱਛਾ, ਨਹੀਂ ਪਰ ਨਾਲੇ ਮੈਂ ਇਹ ਸੋ ਤੁਹਾਡੀ ਰਿਲੇਸ਼ਨਸ਼ਿਪ ਸੀਗੀ ਕਿ ਕਾਲਜ ਦੇ ਵਿੱਚ?
5: ਹਾਂਜੀ ਹਾਂਜੀ।
1: ਓਕੇ ਸੋ ਕਾਲਜ ਦੀ ਰਿਲੇਸ਼ਨਸ਼ਿਪ ਸੀਗੀ ਤੇ ਤੁਹਾਡੇ ਘਰਦਿਆਂ ਨੂੰ ਫਿਰ ਕਿਵੇਂ ਪਤਾ ਲੱਗਿਆ ਤੁਹਾਡੀ ਰਿਲੇਸ਼ਨਸ਼ਿਪ ਬਾਰੇ?
5: ਵੱਖ ਕਾਸਟ ਆ ਜਾਂ ਫਿਰ ਕੋਈ ਹੋਰ ਰੀਜ਼ਨ ਆ, ਜਸਟ ਉਹ ਦਿਲ ਤੇ ਲੈ ਗਏ ਕਿ ਏਦਾਂ ਕਿੱਦਾਂ ਹੋ ਸਕਦਾ
1: ਸਾਡੀ ਮਰਜ਼ੀ ਤੋਂ ਬਿਨਾ। ਦੇਖ ਲਓ ਇੱਕ ਤਾਂ ਇਹ ਵੀ ਬੜਾ ਪੰਗਾ ਸੀਗਾ। ਹੁਣ ਵਿਆਹ ਹੋ ਗਿਆ ਹੋਰ ਕਿਤੇ?
5: ਨਹੀਂ ਬਰੋ, ਮੈਂ ਤਾਂ ਇੱਥੇ ਆ ਗਿਆ ਸੀਗਾ, ਉਹ ਤੋਂ ਬਾਅਦ ਉਹਦਾ ਜਦ ਵਿਆਹ ਕਰਤਾ ਸੀ ਉਹਦੇ ਘਰਦਿਆਂ ਨੇ।
1: ਉਹਦੇ ਨਾਲ ਕਦੇ ਗੱਲ ਗੁੱਲ ਹੋਈ ਬਾਅਦ ਚੋਂ?
5: ਨਹੀਂ ਬਰੋ, ਕੋਈ ਨੀ ਕਰਨਾ ਚਾਹੀਦਾ,
1: ਚੰਗੀ ਗੱਲ ਆ, ਕਰਨੀ ਵੀ ਨੀ ਚਾਹੀਦੀ। ਮੈਂ ਕਿਹਾ ਹੋਰ ਨਾ ਤੁਸੀਂ ਉਹਨੂੰ ਗਾਣਾ ਗੁਣਾ ਸੁਣਾਉਂਦੇ ਹੋ ਵੀ ਬਾਹਾਂ ਗੋਰੀਆਂ ਗਲੇ ਦੇ ਵਿੱਚ ਪਾਉਂਦੀ ਸਹਿ ਕਰ ਯਾਦ ਕੁੜੇ।
5: ਨਾ ਉਹ ਮਾਈਟ ਵੀ ਵੇਖਦੀ ਹੋਣੀ ਆ ਕਦੇ, ਸੋ ਆਪਣੇ ਜਿਹੜੀ ਪਬਲਿਕ ਆ ਪ੍ਰੋਫਾਈਲ ਇੰਸਟਾ ਦੀ।
1: ਅੱਛਾ,
5: ਪਰ ਆਪਾਂ ਨੇ ਕਦੇ ਟ੍ਰਾਈ ਕੀਤਾ,
1: ਪਬਲਿਕ ਵੀ ਤਾਂ ਹੀ ਕਰਾਈ ਆ। ਚਲੋ ਥੈਂਕ ਯੂ।
5: ਹਾਂਜੀ ਓਕੇ,
1: ਸ਼ੁਕਰੀਆ ਵੀਰੇ। ਸੋ ਇੱਕ ਮੈਂ ਤੁਹਾਨੂੰ ਨੰਬਰ ਜ਼ਰੂਰ ਫਰੈਸ਼ ਫੂਡ ਸੈਂਟਰ ਦਾ ਐਡਰੈਸ ਦਵਾਂ, ਸੋਰੀ ਗਰੋਸਰੀ ਕਰਨੀ ਆ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫਿਰ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਤੇ ਪਹੁੰਚੋ, ਮਨਪਸੰਦ ਦੀ ਟੌਪ ਕੁਆਲਿਟੀ ਦੀ ਗਰੋਸਰੀ ਕਰੋ। 4778 ਹੈਲੋ
6: ਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
6: ਹਾਂਜੀ, ਉਸ ਟਾਈਮ ਦੇ ਉੱਤੇ ਉਹ ਟਾਈਮ ਇਦਾਂ ਦਾ ਸੀਗਾ ਵੀ ਗੱਲ ਕਰ ਨਹੀਂ ਸਕਦੇ ਕੁੜੀ ਮੁੰਡਿਆਂ
1: ਨਾਲ,
6: ਈਵਨ ਕਾਲਜ ਵਿੱਚ ਵੀ ਦੂਰੋਂ ਦੂਰੋਂ ਹੀ ਦੇਖਦੇ ਹੁੰਦੇ ਸੀਗੇ, ਕੁੜੀਆਂ ਵੀ ਦੇਖਦੀਆਂ ਹੁੰਦੀਆਂ ਤੇ ਮੁੰਡੇ ਵੀ, ਜੇ ਕੋਈ ਏਦਾਂ ਕਿਹਾ ਜੀ ਆਮ ਕਦੇ ਰਹਿੰਦੇ ਐਵੇਂ ਰੌਲਾ ਪਾਉਂਦੇ ਹੁੰਦੇ ਸੀ, ਇਸੇ ਸਥਾਨ ਦੀ ਗੱਲ ਕਰਦੇ ਹੋ, ਐਵੇਂ ਰੌਲਾ ਪੈਣਾ ਕਹਿਣਾ ਇਹਨਾਂ ਦੀ ਜੇ ਕੋਈ ਗੱਲ ਆ।
1: ਅੱਛਾ,
6: ਦੂਸਰਾ ਜਿਹੜਾ ਮੂੰਹ ਕਾਲਾ ਕਰਨ ਦੀ ਗੱਲ ਹੈ ਉਹ ਏਦਾਂ ਨੀ ਕਰਦੇ ਸੀਗੇ,
1: ਨਹੀਂ ਪਿੰਡ ਛੱਡਣਾ ਪਿਆ ਮੂੰਹ ਕਾਲਾ ਕਰਕੇ,
6: ਬਿਨਾਂ ਕੀਤੇ ਤੋਂ ਨਹੀਂ ਕਰਦੇ ਹੁੰਦੇ ਸੀ।
1: ਨਹੀਂ ਚਲੋ, ਜਿਹੜੇ ਬੰਦੇ ਏਦਾਂ ਕੁਛ ਗਲਤ ਕਰਦੇ ਉਹਨਾਂ ਨੂੰ ਤਾਂ ਮੂੰਹ ਕਾਲੇ ਤੋਂ ਵੀ ਉਹਨਾਂ ਨੂੰ ਤਾਂ ਸਜ਼ਾ ਹੋਣੀ ਚਾਹੀਦੀ ਆ ਜ਼ਰੂਰ।
6: ਨਹੀਂ ਪੰਚਾਇਤ ਫੇਰ ਵੀ ਸਾਰਾ ਦੇਖ ਕੇ ਕਰਦੀ ਹੁੰਦੀ ਸੀ ਉਸ ਕੰਮ, ਕਈ ਵਾਰੀ ਜੁੱਤੀਆਂ ਦਾ ਹਾਰ ਪਾ ਕੇ ਵੀ ਮੂੰਹ ਕਾਲਾ ਕਰਕੇ ਪਿੰਡ ਚ ਘੁਮਾਉਂਦੇ ਸੀ ਜਿਹੜੇ ਰੇਪ ਵਗੈਰਾ
1: ਕੀਤਾ ਦਾ ਤਾਂ ਬਣਦਾ ਵੀ ਹੈ ਫਿਰ।
6: ਹਾਂਜੀ, ਏਦਾਂ ਤਾਂ ਵਾਰਨਿੰਗ ਵਗੈਰਾ ਦੇ ਦਿੰਦੇ ਸੀ ਜੀ ਉਸਦੇ, ਮੌਤਾਂ ਦਾ ਮੌਤਾਂ ਨਹੀਂ, ਏਦਾਂ ਨਹੀਂ ਵੀ ਬਿਲਕੁਲ ਹੀ ਇੱਥੇ ਤੇ ਨਹੀਂ ਜਾਂਦੇ।
1: ਠੀਕ ਹੈ, ਤੁਹਾਡੀ ਤੁਹਾਡੀ ਵੈਸੇ ਕੀ ਹੁਣ ਉਮਰ ਹੈ? ਤੁਹਾਡੇ ਸਮੇਂ ਚ ਤਾਂ ਨੀ ਸੀ ਮੁੰਡੇ ਕੁੜੀ ਕਦੇ ਮਿਲਦੇ ਮੁੜਦੇ ਆ ਮਿਲਾ ਦਾ, ਹਨਾ?
6: ਨਹੀਂ
1: ਮਿਲਦੇ ਨਹੀਂ,
6: ਚਾਹੁੰਦੀਆਂ ਕੁੜੀਆਂ ਵੀ ਹੁੰਦੀਆਂ ਕਈ ਵਾਰੀ ਗੱਲ ਕਰਨੀ ਲਾਈਕ ਕਰਨੀ ਕਿਸੇ ਨੂੰ
1: ਜੀ,
6: ਮੁੰਡੇ ਵੀ
1: ਸਵੇਰੇ ਥੋੜਾ ਕਿਉਂਕਿ ਆਪਣਾ ਪ੍ਰੋਗਰਾਮ ਥੋੜਾ ਸਮਾਂ ਨਹੀਂ ਸੀ, ਹੁਣ ਮੈਂ ਮਾਂ ਗਾਣਾ ਤੁਹਾਡੇ ਲਈ ਜ਼ਰੂਰ ਮੈਂ ਲਾ ਦੇਣਾ, ਠੀਕ ਹੈ? ਮੈਂ ਹੁਣੇ ਲੋਡ ਕਰ ਲਵਾਂ ਤੇ ਡੀਅਰ ਮਾਮਾ ਤੁਹਾਡੇ ਲਈ ਲਾਵਾਂਗੇ। ਬਹੁਤ ਧੰਨਵਾਦ ਜੀ, ਤੁਸੀਂ ਅੰਡਰਸਟੈਂਡ ਕੀਤਾ, ਥੈਂਕ ਯੂ। ਕੋਈ ਨਾ, ਮੈਂ ਲਾ ਦਿੰਦਾ ਜ਼ਰੂਰ। ਓਕੇ ਜੀ, ਸ਼ੁਕਰੀਆ ਸਰ। ਓਕੇ, ਸਾਰੇ ਕਾਲਰਸ ਪਲੀਜ਼ ਹੋਲਡ ਕਰੋ, ਤੁਸੀਂ ਕਾਲ ਕਰ ਰਹੇ ਹੋ। ਇੱਕ ਵਾਰ ਫਿਰ ਤੋਂ ਪੰਜਾਬੀ ਬਾਈ ਨੇਚਰ ਤੇ ਲਾਈਵ ਆਨ ਲੋਕੇਸ਼ਨ ਕਰਦੇ ਹਾਂ ਤੇ 9568767692 ਸਾਰੇ ਹੋਲਡ ਕਰੋ, ਚੱਲਦੇ ਹਾਂ ਲਾਈਵ ਆਨ ਲੋਕੇਸ਼ਨ। ਪੰਜਾਬੀ ਬਾਈ ਨੇਚਰ 58 ਕੁਐਰੀ ਹੈ ਜੀ, ਹੋਰੰਟੇਰੀਓ ਬਵੇੜ। ਹਾਂਜੀ ਸਾਹਿਬ ਜੀ,
7: ਕਿਆ ਬਾਤ ਹੈ ਬਾਈ ਜੀ, ਟੌਪਿਕ ਸੁਣ ਰਹੇ ਸੀ ਬੜਾ ਸ਼ਾਨਦਾਰ ਤੇ ਮੈਨੂੰ ਗਾਣਾ ਯਾਦ ਆ ਗਿਆ,
1: ਕਿਹੜਾ?
7: ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ
1: ਸਤੋਂ ਦਰਦ ਲੁਕਾਇਆ ਨਹੀਂ ਜਾਣਾ,
7: ਸੁਣਾਏ ਨਹੀਂ ਜਾਣੇ, ਕਿਆ ਬਾਤ ਹੈ। ਨਹੀਂ ਬਿਲਕੁਲ, ਅੱਜ ਤੁਸੀਂ ਬੋਤਲਾਂ ਖਲਵਾਓਗੇ ਸਾਰਿਆਂ ਕੋਲੋਂ?
1: ਅੱਜ ਦੇਖ ਲਓ ਬੋਤਲਾਂ ਤਾਂ ਹੀ ਖੁੱਲ ਰਹੀਆਂ ਨੇ ਕਿਉਂਕਿ ਮੱਛੀ ਦੇ ਪਕੌੜੇ ਬਾਏ 1 ਗੈਟ 1 ਫ੍ਰੀ ਮਿਲ ਰਹੇ ਆ
7: ਜੀ। ਬਿਲਕੁਲ ਬਾਈ ਜੀ, ਬੜਾ ਸ਼ਾਨਦਾਰ ਸਵਾਦ ਵਾਲਾ ਖਾਣਾ ਪੰਜਾਬੀ ਬਾਈ ਨੇਚਰ ਤੇ ਮਿਲ ਰਿਹਾ, ਤੁਸੀਂ ਜ਼ਰੂਰ ਪਹੁੰਚੋ, ਡਾਈਨ ਇਨ ਕਰੋ, ਟੇਕ ਆਊਟ ਕਰਨਾ ਟੇਕ ਆਊਟ ਵੀ ਕਰਵਾ ਸਕਦੇ ਹੋ। ਜੇ ਪਰੌਂਠੇ ਖਾਣ ਦੇ ਸ਼ੌਕੀਨ ਹੋ, ਆਲੂ ਤਵਾ ਪਰੌਂਠੇ, ਗੋਭੀ ਤਵਾ ਪਰੌਂਠੇ ਮਿਕਸ, ਜਾਂ ਫਿਰ ਮੂਲੀ ਵਾਲੇ ਖਾਧੇ ਨੂੰ ਹੋ ਗਿਆ ਨਾ ਟਾਈਮ, ਤੇ ਮੂਲੀ ਵਾਲੇ ਪਰੌਂਠੇ ਵੀ ਤੁਹਾਨੂੰ ਮਿਲ ਰਹੇ ਆ, ਉਹ ਵੀ ਸਪੈਸ਼ਲ ਰੇਟ ਦੇ ਉੱਤੇ। ਤੇ $6 ਤੇ 99 cents ਦੇ ਵਿੱਚ ਮਸਾਲਾ ਡੋਸਾ ਚਨਾ ਭਟੂਰਾ ਪਾਓ ਭਾਜੀ ਪਲੱਸ ਲੱਸੀ ਦਾ ਕੋਂਬੋ ਤਿਆਰ ਕੀਤਾ 799 ਦਾ। ਤੇ ਕਿਸੇ ਨੇ ਵੀ ਡਿਨਰ ਦੇ ਵਿੱਚ ਹੁਣ ਥਾਲੀ ਖਾਣੀ ਹੈ ਡਾਇਨਿੰਗ ਕਰੋ ਜਾਂ ਟੇਕ ਆਊਟ ਕਰਵਾਓ, ਵੈਜ ਥਾਲੀ ਸਿਰਫ 999 ਦੇ ਵਿੱਚ, ਤਿੰਨ ਸਬਜ਼ੀਆਂ, ਨਾਨ, ਰਾਈਸ, ਰਾਇਤਾ, ਸਵੀਟ ਡਿਸ਼, ਅਚਾਰ, ਕਿੰਨਾ ਕੁਛ ਤੁਹਾਨੂੰ ਮਿਲ ਰਿਹਾ। ਤੇ ਇਹਦੇ ਲਈ ਤੁਹਾਨੂੰ ਪਹੁੰਚਣਾ ਪੈਣਾ ਹੈ ਪੰਜਾਬੀ ਬਾਏ ਨੇਚਰ ਦੀ ਲੋਕੇਸ਼ਨ 58 ਕੁਐਰੀ ਐਜ ਡਰਾਈਵ ਹੋਰਨਟੈਰੀਓ ਤੇ ਮੇਨ ਇੰਟਰਸੈਕਸ਼ਨ ਜਾਂ ਆਪਾਂ ਕਹਿ ਲਈਏ ਬਵੇੜ ਜਾਂ ਮੇਨ ਹੋਰਨ ਮੇਨ ਤੇ ਬਵੇੜ ਦੇ ਇੰਟਰਸੈਕਸ਼ਨ ਤੇ ਤੁਸੀਂ ਪਹੁੰਚੋ ਫੋਰਟੀਨੋਸ ਤੇ ਵਾਲਮਾਰਟ ਪਲਾਜ਼ੇ ਦੇ ਬਿਲਕੁਲ ਵਿਚਕਾਰ ਪੰਜਾਬੀ ਬਾਏ ਨੇਚਰ ਦਾ ਬੜਾ ਵਧੀਆ ਸਾਈਨ, ਵੱਡਾ ਸਾਈਨ ਦਿਖੇਗਾ। ਆਓ ਫੂਡ ਆਰਡਰ ਕਰੋ, ਡਾਇਨਿੰਗ ਕਰੋ ਤੇ ਫਰਾਈਡੇ ਸ਼ਾਮ ਨੂੰ ਹੋਰ ਵੀ ਰੰਗੀਨ ਬਣਾਓ ਜੀ।
1: ਬਿਲਕੁਲ ਤੁਸੀਂ ਆਓ ਯਾਰ, ਡੀਲਾਂ ਇੰਨੀਆਂ ਨੇ ਹੁਣ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਤੁਹਾਨੂੰ ਮਿਲ ਰਿਹਾ ਯਾਰ ਬਹੁਤ ਹੀ ਰੀਜ਼ਨੇਬਲ ਰੇਟ ਦੇ ਉੱਤੇ, ਤੁਹਾਨੂੰ ਹਲਵਾ ਪੂਰੀ, ਬਾਕੀ ਵੈਜ ਥਾਲੀ, ਪਾਓ ਭਾਜੀ, ਸਾਰਾ ਕੁਛ ਤੁਹਾਨੂੰ ਮੈਂ ਕਹਿੰਦਾ ਕਿ ਇੱਕ ਇੱਕ ਚੀਜ਼ ਆਈਟਮ ਤੇ ਤੁਸੀਂ ਮੰਗਾ ਲਓ, $60-65 ਦੇ ਵਿੱਚ ਤੁਹਾਡੇ 10-12 ਜਾਣੇ ਦਾ ਡਿਨਰ ਹੋ ਜੂਗਾ। ਸੋ ਪੰਜਾਬੀ ਬਾਏ ਨੇਚਰ, ਪੰਜਾਬੀ ਬਾਏ ਨੇਚਰ 1 & only 58 ਕੁਐਰੀ ਐਜ ਬਵੇੜ ਹਰਨਟੇਰੀਓ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰਜੀਤ,
7: ਥੈਂਕ ਯੂ ਸੋ ਮਚ,
1: ਥੈਂਕ ਯੂ ਜੀ। 9568 ਹਾਂ ਜੀ, ਵੈਲਕਮ।
8: ਹੈਲੋ, ਹਾਂਜੀ ਹਾਂਜੀ, ਨਵੀਂ ਸੁਣ ਲਿਓ।
1: ਹਾਂਜੀ ਵੀਰੇ,
8: ਹਾਂਜੀ,
1: ਸਤਿ ਸ਼੍ਰੀ ਅਕਾਲ।
8: ਅੱਜ ਟੌਪਿਕ ਬੜਾ ਖਤਰਨਾਕ ਲੈ
1: ਆਇਆ। ਖਤਰਨਾਕ? ਅੱਛਾ,
8: ਮੈਂ ਕਹਿੰਦਾ ਵੀ ਇਹ 12 ਸਾਲ ਪਿੱਛੇ ਲੈ ਗਏ ਸੀ ਮੈਨੂੰ ਅੱਜ।
1: 12 ਸਾਲ, 12 ਸਾਲ ਪਹਿਲਾਂ ਕੀ ਹੋਇਆ ਸੀ ਫਿਰ?
8: 12 ਸਾਲ ਪਹਿਲਾਂ ਲੁਧਿਆਣੇ ਦੇ ਇੱਕ ਪਾਰਕ ਦੇ ਵਿੱਚ ਮੈਂ ਫੜਿਆ ਗਿਆ ਸੀ।
1: ਅੱਛਾ, 12 ਸਾਲ ਪਹਿਲਾਂ ਲੁਧਿਆਣੇ ਦੇ ਇੱਕ ਪਾਰਕ ਦੇ ਵਿੱਚ ਫੜੇ ਗਏ ਸੀ? ਅੱਛਾ, ਸਾਲ ਪਹਿਲਾਂ ਲੁਧਿਆਣੇ ਦੀ ਕਿਸੇ ਪਾਰਕ ਚ?
8: ਹਾਂਜੀ, ਮੈਂ ਨਾ ਉੱਥੇ ਆਪਣੀ ਗਰਲਫ੍ਰੈਂਡ ਦੇ ਨਾਲ ਬੈਠਾ ਤੇ ਅਸੀਂ ਚਲੋ ਗੱਲਾਂ ਬਾਤਾਂ ਮਾਰੀ ਜਾਈਏ, ਅਸੀਂ ਬਹੁਤ ਟਾਈਮ ਦੇ ਬਾਅਦ ਜਿਹੜੀਆਂ ਆਪਣੀਆਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਨੇ ਉਹ ਤੋਂ ਬਾਅਦ ਮਿਲੇ ਸੀਗੇ ਅਸੀਂ ਤੇ ਗੱਲਾਂ ਬਾਤਾਂ ਕਰੀ ਜਾਈਏ। ਹੁਣ ਇਹ ਨੀ ਯਾਦ, ਰੱਬ ਜਾਣਦਾ ਕਿਹਨੇ ਪੁਲਿਸ ਕਾਲ ਕੀਤੀ, ਕੀ ਕੀਤਾ, ਉੱਥੇ ਵੀ ਪੁਲਿਸ ਆ ਗਈ।
1: ਅੱਛਾ,
8: ਆਪਣੇ ਇੱਥੇ ਤਾਂ ਪੁਲਿਸ ਕਾਲ ਹੋ ਜਾਂਦੀ ਹੈ ਮੇਰੇ ਨਾਲ ਪੰਜਾਬ ਚ ਹੋ ਗਿਆ ਲੁਧਿਆਣੇ, ਤੇ ਮੈਨੂੰ ਕਿਸੇ ਨੇ ਉੱਥੇ ਪੁਲਿਸ ਕਾਲ ਕਰਕੇ ਉੱਥੇ ਬੰਦੇ ਆ ਗਏ, ਉੱਥੇ ਆਪਣੇ ਨਾ ਜਿਵੇਂ ਆਪਣੇ ਇੱਥੇ ਇਹਦੀ ਕਾਰ ਹੁੰਦੀਆਂ ਨੇ ਉੱਥੇ PCR ਕਹਿੰਦੇ ਆ,
1: ਉਹ
8: ਕਾਰ ਲੈ ਕੇ ਆ ਗਏ। ਕਹਿੰਦੇ ਹਾਂਜੀ ਕਾਕਾ ਜੀ ਕਿਵੇਂ ਬੈਠੇ ਹੋ, ਜੀ ਉਹ ਮੈਂ ਅਸਾਂ ਚਲੋ ਬੈਠੇ ਹਾਂ ਨਾ, ਤੇ ਮੈਂ ਉਹ ਛੋਟਾ ਹੀ ਸੀਗਾ, ਮੈਂ ਕਿਹਾ ਬੇਟਾ ਮੈਂ ਕਿਹਾ ਅੱਜ ਤਾਂ ਮੰਗਣੀ ਹੋਈ ਹੋਈ ਆ, ਮੈਂ ਤਾਂ ਵੈਸੇ ਹੁਣ ਬੰਦੇ ਨੇ ਆਪਣਾ ਪੈਂਡਾ ਦਾ ਚੜਾਉਣਾ ਹੀ ਆ ਕਿਸੇ ਤਰੀਕੇ ਨਾਲ, ਤੇ ਉਹ ਕਹਿੰਦਾ ਕਾਕਾ ਜੀ ਕੋਈ ਗੱਲ ਨੀ, ਚਲੋ ਫਿਰ ਘਰਦਿਆਂ ਨੂੰ ਬੁਲਾ ਦੋ, ਮੰਗਣੀ ਤਾਂ ਹੋਈ ਹੋਈ ਆ, ਲੱਡੂ ਅਸੀਂ ਖਵਾ ਦਿੰਦੇ ਹਾਂ, ਘਰਦਿਆਂ ਨਾਲ ਗੱਲ ਕਰਾ ਦੋ ਇੱਕ ਵਾਰੀ, ਤੇ ਹੁਣ ਅਸੀਂ ਗੱਲ ਕਿੱਥੋਂ ਕਰਾਉਂਦੇ ਫਿਰ, ਤੇ ਮੈਂ ਕਿਹਾ ਜੀ ਫਿਰ ਕੁਝ ਲੈ ਦੇ ਕੇ ਕਰੋ, ਤੇ ਪੰਜਾਬ ਪੁਲਿਸ ਫਿਰ 500 ਚ ਮੰਮੀ।
1: ਅੱਛਾ, 500 ਚ ਮੰਨੀ, ਤੇ ਯਾਰ ਪੁਲਿਸ ਕਿਉਂ ਕਿਸੇ ਨੇ ਸੱਦ ਲਈ ਵੀ ਮੁੰਡਾ ਕੁੜੀ ਬੈਠਿਆ ਇਕੱਠੇ?
8: ਅੱਛਾ ਜੀ, ਮੁੰਡਾ ਕੁੜੀ ਇੱਥੇ ਬਹਿ ਕੇ ਗੱਲਾਂ ਬਾਤਾਂ ਕਰੀ ਜਾਈਏ ਬਸ, ਕਿਸੇ ਨੂੰ ਇੰਨੇ ਤੋਂ ਵੀ ਪ੍ਰੋਬਲਮ
1: ਨਹੀਂ? ਪਰ ਇੰਨੇ ਤੋਂ ਕਿਉਂ ਲੋਕਾਂ ਨੂੰ ਪ੍ਰੋਬਲਮ, ਮੁੰਡੇ ਕੁੜੀਆਂ ਨੇ ਗੱਲਾਂ ਹੀ ਕਰਨੀਆਂ, ਹੋਰ ਕੀ ਕਰਨਾ?
8: ਅਸੀਂ ਗੱਲਾਂ ਹੀ ਕਰ ਰਹੇ ਸੀ ਉੱਥੇ ਬੈਠੇ, ਕੋਈ ਬਾਹਲਾ ਵੀ ਨੀ ਵੀ ਬੰਦਾ, ਚਲੋ ਕੋਈ ਅਸੀਂ ਇੱਥੇ ਕੈਨੇਡਾ ਚ ਰਹਿੰਦੇ ਹਾਂ, ਆਪਾਂ ਨੂੰ ਪਤਾ ਕਿ ਕੋਈ ਹੱਥ ਫੜ ਲੈ, ਕੋਈ ਕਿਸ ਕੁਛ, ਕੁਛ ਨੀ, ਤਾਂ ਨੋਰਮਲੀ ਬੈਠੇ ਗੱਲਾਂ ਮਾਰੀ ਜਾਈਏ ਉੱਥੇ।
1: ਹਾਂ, ਇਨਫੋਰਮੇਸ਼ਨ ਦੇ ਦਵਾਂ, ਆਸ ਦੀ ਕਿਰਨ ਤੁਸੀਂ ਸੁਣੀ ਲਓ ਤੇ ਨਸ਼ਾ ਛਡਵਾਓ ਜਿਨ੍ਹਾਂ ਦਾ ਛਡਵਾਉਣਾ ਬਈ।
9: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
1: ਤੁਹਾਨੂੰ ਅਗਰ ਐਨਕਾਂ ਚਾਹੀਦੀਆਂ, ਨਿਗਾਹ ਦੀਆਂ ਚਾਹੀਦੀਆਂ ਜਾਂ ਪ੍ਰਸਕ੍ਰਿਪਟ ਆਪਣੇ ਸਨਗਲਾਸਿਸ ਚਾਹੀਦੀਆਂ ਤਾਂ ਯਾਦ ਰੱਖੋ ਜ਼ਰੂਰ ਬਿਯੋਂਡ ਆਈਵੇਅਰ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਅਤੇ ਬਿਯੋਂਡ ਆਈਵੇਅਰ ਰੋਮੀ ਬਾਈ ਦੀ ਅਤੇ ਰੋਮੀ ਦੀ ਟੀਮ ਨੂੰ ਮਿਲੋ। ਨੰਬਰ ਹੈ 9057933937 ਬਿਯੋਂਡ ਆਈਵੇਅਰ ਹੰਬਰ ਵੈਸਟ ਐਂਡ ਗੋਰਵੇ ਬਿਯੋਂਡ ਆਈਵੇਅਰ। ਆਈ ਡਾਕਟਰ ਵੀ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਨੇ। 6972 ਹੈਲੋ, ਸਤਿ ਸ਼੍ਰੀ ਅਕਾਲ ਜੀ।
10: ਮਤਲਬ ਬੰਦੇ ਨੂੰ ਖੁਸ਼ੀ ਹੁੰਦੀ ਸੀ ਨਾ, ਟਰੂ ਲਵ ਹੁੰਦਾ ਸੀ ਨਾ ਇੱਕ, ਉਹੀ ਟਾਈਮ ਹੁੰਦਾ ਹੁੰਦੇ ਸੀਗੇ। ਮਤਲਬ ਇੱਕ ਚੀਜ਼ ਨੂੰ ਕਿਸੇ ਨੂੰ ਦੇਖਣ ਨੂੰ ਇੰਨਾ ਤੜਪਣਾ ਕਿ ਸਗੋਂ ਸਾਰੀ ਦਿਹਾੜੀ ਉਹਦੇ ਵਾਲੀ ਸੋਚੀ ਜਾਣਾ ਉਹ ਟਾਈਮਾਂ ਦੇ ਵਿੱਚ। ਬਾਕੀ ਜਿਹੜੀ ਦੁਖੀ ਜਾਤੀਆਂ ਪੈਣ ਵਾਲੀ ਗੱਲ ਹੈ, ਇਹ ਤਾਂ ਜਿਹੜਾ ਬੰਦਾ ਕੋਈ ਗਲਤ ਜਿਵੇਂ ਗੇੜੇ ਮਾਰੀ ਜਾਣਾ ਉਹਨਾਂ ਦੇ ਭਰਾਵਾਂ ਨੇ ਹਟਾਉਣਾ ਉਹਨੂੰ ਵਾਰ ਵਾਰ ਉਹਨਾਂ ਦੇ ਪੈ ਜਾਂਦੇ ਸੀਗੇ ਕਿ ਕਾਲਾ ਕੁਲਾ ਮੂੰਹ ਕਰਦੇ ਹੁੰਦੇ ਸੀਗੇ ਉਦੋਂ। ਤੇ ਬਾਕੀ ਕੁੜੀਆਂ ਤਾਂ ਭਰਾਵਾਂ ਨੂੰ ਡਰਦੀਆਂ ਹੀ ਸੀਗੀਆਂ, ਮੋਸਟਲੀ ਪਤਾ ਨਾ ਲੱਗ ਜੇ ਹਰ ਚੀਜ਼ ਜਿਹੜੀ ਹੈ ਨਾ ਉੱਥੇ ਇੱਕ ਇੱਕ ਚੀਜ਼ ਮਤਲਬ ਸੋਚ ਕੇ ਕਰਦੇ ਹੁੰਦੇ ਸੀ, ਜਿਵੇਂ ਆਹ ਕਰੋ ਤਾਂ ਇਹਦਾ ਪਰਿਣਾਮ ਇਹ ਨਿਕਲੂਗਾ
1: ਨਤੀਜਾ।
10: ਬਹੁਤ ਟਫ ਸੀਗਾ, ਲੇਕਿਨ ਉਦੋਂ ਟਰੂ ਲਵ ਕਹਿ ਸਕਦੇ ਹਾਂ ਕਿ ਉਹੀ ਟਾਈਮ ਆ।
1: ਅੱਛਾ, ਹੁੰਦਾ ਵੈਸੇ ਟਰੂ ਲਵ ਸੀਗਾ ਹੈ।
10: ਹਾਂਜੀ ਹਾਂਜੀ, ਉਸ ਟਾਈਮ ਮਤਲਬ ਇੱਕ ਜਿਵੇਂ ਉਹ ਅਮੀਰ ਖਾਨ ਦੀ ਫਿਲਮ ਦੇ ਵਿੱਚ ਗਾਣਾ ਨੀ ਹੈਗਾ ਪਹਿਲਾ ਨਸ਼ਾ ਪਿਆਰ,
1: ਤੁਹਾਡਾ ਪਹਿਲਾ ਪਿਆਰ ਕਿੱਥੇ ਸੀ?
10: ਪਹਿਲਾ ਪਿਆਰ ਤਾਂ ਫੜਿਆ ਜਾਂਦਾ ਬੰਦਾ
1: ਨੀ। ਮੈਂ ਤੁਹਾਨੂੰ ਪੁੱਛ ਰਿਹਾ, ਤੁਸੀਂ ਕਦੇ ਪਹਿਲੇ ਪਿਆਰ ਵੇਲੇ ਫੜੇ ਗਏ?
10: ਹਾਂਜੀ ਹਾਂਜੀ ਫੜੇ ਗਏ।
1: ਕਿਵੇਂ ਫੜੇ ਗਏ ਸੀ, ਕਿੱਥੇ? ਉਹਦੀ ਮੰਮੀ ਨੇ ਲੈਟਰਾਂ ਫੜ ਲਈਆਂ। ਤੇ ਫਿਰ ਕੀ ਹੋਇਆ? ਲਾਂਭਾ ਲੈ ਕੇ ਕਿਆ ਬਾਤ, ਵਿਦਆਊਟ ਸਾਊਂਡ ਵੀ ਮੈਂ ਸਮਝਦਾ। ਅਗਲੇ ਨੂੰ ਤਾਂ ਇਹ ਸੀ ਵੀ ਚਾਹੇ ਅਗਲੀ ਕੁਛ ਬੋਲੇ ਨਾ ਬੋਲੇ, ਬਸ ਫੋਨ ਤੇ ਰਵੇ ਸਾਡੇ ਨਾਲ। ਥੈਂਕ ਯੂ ਭਾਜੀ, ਬਹੁਤ ਧੰਨਵਾਦ ਤੁਹਾਡਾ, ਥੈਂਕਸ ਫੋਰ ਯੂਰ ਕਾਲ। ਤੇ ਗੱਲਾਂ ਬਾਤਾਂ ਇੱਦਾਂ ਹੀ ਆਪਣੀਆਂ ਚੱਲਦੀਆਂ ਰਹਿਣਗੀਆਂ। ਫੈਸ਼ਨ IQ ਨੇ ਕਮਾਲ ਕੀਤੀ ਪਈ ਹੈ ਯਾਰ, ਕੋਟ ਪੈਂਟ ਲੈਣੇ ਆ, ਕੁੜਤੇ ਪਜਾਮੇ ਲੈਣੇ ਆ, ਇੱਕ ਲਓ ਤੇ ਦੂਜਾ 25% ਆਫ। ਫੈਸ਼ਨ IQ, ਏਅਰਪੋਰਟ ਡੇਰੀ ਫੈਸ਼ਨ IQ, ਕੁਈਨ ਕੈਨੇਡੀ ਫੈਸ਼ਨ IQ, ਮਕਵੀਨ ਮੇਫੀਲਡ ਫੈਸ਼ਨ IQ ਤੇ ਤੁਸੀਂ ਇੱਕ ਵਾਰ ਗੇੜਾ ਮਾਰੋ। ਬਹੁਤ ਹੀ ਕਮਾਲ ਦੀ ਟੀਮ ਹੈ ਫੈਸ਼ਨ IQ ਦੀ। ਸੋ ਫੈਸ਼ਨ IQ, ਫੈਸ਼ਨ IQ, ਫੈਸ਼ਨ IQ, ਤੁਸੀਂ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ ਤੇ ਜਾਓ। 9054532225 ਫੈਸ਼ਨ IQ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਮਾਰ ਕੇ ਆਓ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ, ਅਕਾਲ ਮੋਰਗੇ ਦੇ। ਸੋ ਪਵਾਰ ਸਾਹਿਬ ਵੈਲਕਮ ਜੀ।
11: ਬਹੁਤ ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲੈਣ ਵਾਲੇ ਸਾਰੇ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ ਤੇ ਵੀਕਨ ਦੀਆਂ ਸ਼ੁਭਕਾਮਨਾਵਾਂ ਸਾਰਿਆਂ ਨੂੰ ਜੀ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹਾਂ ਜੀ। ਕਾਲ ਕਰਨ ਲਈ ਨੰਬਰ ਹੈ 6479888731। ਅੱਜ ਥੋੜ੍ਹੀ ਜਿਹੀ ਗੱਲ ਕਰਾਂਗੇ ਇੰਸ਼ੋਰਡ ਮੋਰਗੇਜ ਦੀ, ਕਿਉਂਕਿ ਅਸੀਂ ਹਾਲੇ ਹੁਣੇ ਇੱਕ ਡੀਲ ਕਲੋਜ਼ ਕੀਤੀ ਹੈ। ਜਿਹੜੇ ਭੈਣ ਭਰਾ ਹਾਲੇ ਉਹ ਨਵੇਂ ਆਏ ਸੀਗੇ ਤੇ ਉਹਨਾਂ ਨੇ ਘਰ ਬਾਏ ਕੀਤਾ ਹੈ ਵਿਦ 10% ਡਾਊਨ ਪੇਮੈਂਟ ਦੇ ਨਾਲ, ਤੇ ਉਹਨਾਂ ਨੂੰ ਬੜੇ ਵਧੀਆ ਰੇਟ ਤੇ 3.95 ਰੇਟ ਤੇ ਉਹਨਾਂ ਨੂੰ ਜਿਹੜੀ ਡੀਲ ਕਲੋਜ਼ ਕਰਕੇ ਦਿੱਤੀ ਹੈ ਜੀ। ਤੇ ਅਗਰ ਕੋਈ ਵੀ ਭੈਣ ਭਰਾ ਫਸਟ ਟਾਈਮ ਹੋਮ ਬਾਹਰ ਹੈਗਾ, ਅਗਰ ਤੁਹਾਡੀ ਜੋਬ ਵਧੀਆ ਚੱਲ ਰਹੀ ਹੈ, ਕ੍ਰੈਡਿਟ ਸਕੋਰ ਤੁਹਾਡਾ ਠੀਕ ਹੈ, ਅਗਰ ਡਾਊਨ ਪੇਮੈਂਟ ਤੁਹਾਡੇ ਕੋਲ 5-10% ਹੈਗੀ ਆ, ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ, ਡਿਸਕਸ ਕਰ ਸਕਦੇ ਆ, ਵਧੀਆ ਰੇਟ ਤੇ ਤੁਹਾਡੀ ਮੋਰਗੇਜ ਕਲੋਜ਼ ਕਰਕੇ ਦਿੱਤੀ ਜਾ ਸਕਦੀ ਹੈ ਜੀ। ਕਿਉਂਕਿ ਇਸ ਵੇਲੇ ਜਿਹੜੀ ਮਾਰਕੀਟ ਹੈ ਆਪਾਂ ਬਾਇਰ ਮਾਰਕੀਟ ਕਹਿ ਸਕਦੇ ਹਾਂ, ਤੁਸੀਂ ਆਪਣੇ ਹਿਸਾਬ ਨਾਲ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਤੇ ਆਪਣੀ ਪ੍ਰਾਈਸ ਦਾ ਘਰ ਲੈ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਆ 6478887 31। ਇਸ ਤੋਂ ਇਲਾਵਾ ਜਿਹੜੀ ਦੂਜੀ ਗੱਲ ਹਮੇਸ਼ਾ ਕਰਦੇ ਹਾਂ ਤੇ ਕਰਦੇ ਵੀ ਰਵਾਂਗੇ ਕਿ ਘਰ ਦੇ ਵਿੱਚ ਐਕਟੀਵਿਟੀ ਹੈਗੀ ਆ, ਕਿ ਬਹੁਤ ਸਾਰੇ ਭੈਣ ਭਰਾ ਦੀਆਂ ਕਾਲ ਦੇਣਗੇ ਪੈਸੇ ਤੇ ਲਈ ਲੋੜ ਪੈ ਗਈ ਹੈ, ਸੈਕਿੰਡ ਮੋਰਗੇਜ ਮਿਲ ਜੂਗੀ। ਬਿਲਕੁਲ ਜੀ, ਸੈਕਿੰਡ ਮੋਰਗੇਜ ਤੁਹਾਨੂੰ ਥੋੜੀ ਐਕਸਪੈਂਸਿਵ ਮਿਲਦੀ ਹੈ। ਉਸ ਤੋਂ ਇਲਾਵਾ ਸਾਡੇ ਕੋਲ ਲਾਈਨ ਆਫ ਕ੍ਰੈਡਿਟ ਹੁੰਦੀ ਆ, ਜਿਹੜੀ ਤੁਸੀਂ ਲੈ ਕੇ ਆਪਣਾ ਡੈਟ ਵਗੈਰਾ ਕੰਸੋਲੀਡੇਟ ਕਰ ਸਕਦੇ ਹਾਂ, ਕਿਉਂਕਿ ਲਾਈਨ ਆਫ ਕ੍ਰੈਡਿਟ ਇੱਕ ਦਫਾ ਬਣ ਗਈ ਤੇ ਬਣੀ ਰਹਿਣੀ ਹੈ ਜਿੰਨਾ ਚਿਰ ਤੁਸੀਂ ਪ੍ਰੋਪਰਟੀ ਹੋਲਡ ਕਰਦੇ ਆ। ਸੈਕਿੰਡ ਮੋਰਗੇਜ ਸਾਨੂੰ ਐਵਰੀ ਈਅਰ ਉੱਥੇ ਰਿਨਿਊਲ ਫੀਸ ਦੇਣੀ ਪੈਂਦੀ ਹੈ, ਤੇ ਉਹਨੂੰ ਦੁਬਾਰਾ ਫਿਰ ਸਾਰਾ ਕੰਮ ਕਰਨਾ ਪੈਂਦਾ ਆ, ਤੇ ਉਨੇ ਖਰਚੇ ਫਿਰ ਪੈ ਜਾਂਦੇ ਸਾਲ ਬਾਅਦ। ਇਸ ਕਰਕੇ ਹਮੇਸ਼ਾ ਲਾਈਨ ਆਫ ਕ੍ਰੈਡਿਟ ਨੂੰ ਤਰਜੀਹ ਦਿਆ ਕਰੋ, ਕਿਉਂਕਿ ਜਿਹੜੇ ਵੀ ਭੈਣ ਭਰਾ ਇਸ ਵੇਲੇ ਪੈਸੇ ਤੇ ਲੋੜ ਹੈਗੀ ਹੈ, ਘਰ ਦੀ ਇਕੁਇਟੀ ਚ ਪੈਸਾ ਪਿਆ ਤੇ ਕਾਲ ਕਰ ਲਓ ਆਪਾਂ। ਸਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ 1 ਲੱਖ ਤੋਂ ਲੈ ਕੇ $5 ਲੱਖ ਤੱਕ ਲੈ ਕੇ ਦਿੱਤੀ ਜਾ ਸਕਦੀ ਹੈ ਜੀ, ਡਿਪੈਂਡ ਹੈ ਤੁਹਾਡੇ ਘਰ ਦੇ ਵਿੱਚ ਕਿੰਨੀ ਕੁ ਇਕੁਇਟੀ ਹੈਗੀ ਹੈ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ, ਚਾਹੇ ਤੁਸੀਂ ਸੈਲਫ ਇੰਪਲਾਇਡ ਹੈ ਚਾਹੇ ਤੁਸੀਂ ਇੰਪਲਾਇਡ ਹੈ, ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479879831।

0: ਤੁਰੰਤ ਕਾਲ ਕੀਤੀ ਜਾ ਸਕਦੀ ਹੈ ਜੀ, ਤੇ ਬਾਕੀ ਹਮੇਸ਼ਾ ਗੱਲ ਕਹਿ ਰਹੀ ਹੈ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਰਹੀ ਹੈ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰ ਜਾਏ। ਬਹੁਤ ਬਹੁਤ ਧੰਨਵਾਦ ਨਵੀ ਜੀ,
1: ਬਹੁਤ ਧੰਨਵਾਦ ਪਵਾਰ ਸਾਹਿਬ। ਨੰਬਰ ਇੱਕ ਇੱਕ ਹੈ 647-988-87-87-31 ਜੀ 1285। ਹੈਲੋ
0: ਹੈਲੋ ਜੀ, ਭਜਨ ਕਿਵੇਂ ਭਜਨ?
1: ਬਹੁਤ ਵਧੀਆ ਜੀ, ਕੀ ਹਾਲ ਹੈ ਜੀ?
0: ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ ਮੇਰੇ ਭਾਈ ਜੀ।
1: ਵਾਲੇਕੁਮ ਸਲਾਮ ਸਰ, ਠੀਕ ਹੈ ਜੀ।
0: ਭਾਜਾ ਤੁਹਾਨੂੰ ਸੁਣਦੇ ਆ ਕਿ 2-4 ਮਹੀਨੇ ਹੋ ਗਏ ਨਹੀਂ ਸੁਣਦੇ ਪਏ? ਭਾਈ ਮੇਰੇ ਨੇ ਕੋਈ ਥੋੜੀ ਦੇਰ ਪਹਿਲੇ ਨਾ ਇੱਕ ਕਮਰਸ਼ੀਅਲ ਸੁਣੀਏ, ਕੋਈ ਫਿਸ਼ ਵਾਸਤੇ ਕੋਈ ਸਪੈਸ਼ਲ ਕੋਈ ਹੋਟਲ ਦਾ ਨਾਮ ਲੈ ਰਹੇ ਸਰ।
1: ਹਾਂਜੀ ਸਰ, ਫਿਸ਼ ਵਾਸਤੇ ਸਪੈਸ਼ਲ ਇਹ ਹੈ, ਤੁਸੀਂ ਪਹੁੰਚਣਾ ਪੰਜਾਬੀ ਬਾਈ ਨੇਚਰ 58 ਕੁਐਰੀ ਐਜ, ਲੋਕੇਸ਼ਨ ਹੈ ਬੋਵੇਰਡ ਅਤੇ ਹਰਨਟੇਰੀਓ ਦੇ ਕੋਲ।
0: ਬੋਵੇਰਡ ਤੇ ਹਰਨਟੇਰੀਓ ਕੋਲ? ਅੱਛਾ,
1: ਹਾਂਜੀ ਸਰ,
0: ਹਰਨਟੇਰੀਓ।
1: ਹਾਂਜੀ ਸਰ,
0: ਕੀ ਦੱਸਿਆ ਨੰਬਰ? ਕੀ ਦੱਸਿਆ ਜੀ?
1: 58 ਕੁਐਰੀ ਐਜ।
0: 58 ਕੁਐਰੀ ਐਜ, ਓਕੇ, ਥੈਂਕ ਯੂ ਸਰ ਜੀ, ਥੈਂਕ
1: ਯੂ। ਨੋ ਪ੍ਰੋਬਲਮ ਸਰ, ਐਨੀ ਟਾਈਮ। ਸੋ ਨਾਲ ਦੀ ਨਾਲ ਸੁਖ ਭਾਜੀ ਸਾਡੇ ਨਾਲ ਜੁੜੇ ਨੇ, ਗ੍ਰੈਂਡ ਹੋਮ ਫਰਨੀਚਰ, ਲਾਈਵ ਆਨ ਲੋਕੇਸ਼ਨ, ਪੰਜਾਬੀ ਲਹਿਰਾਂ 6685-6685 ਟੋਮਕਨ ਰੋਡ। ਜੀ ਸੁਖ ਭਾਜੀ,
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਲਾਈਵ ਅਪਡੇਟ ਦੇ ਰਹੇ ਹਾਂ ਅੱਜ। ਬਹੁਤ ਸਾਰੇ ਜਿਹੜੇ ਪੰਜਾਬੀ ਲਹਿਰਾਂ ਦੇ ਪਰਿਵਾਰ ਲਿਸਨਰਸ ਪਹੁੰਚ ਰਹੇ ਨੇ, ਤੋਹਫੇ ਲੈ ਕੇ ਜਾ ਰਹੇ ਨੇ ਤੇ ਫਰਨੀਚਰ ਦੀ ਬਾਈ ਕਰਕੇ ਆਪਣੇ ਘਰ ਲੈ ਕੇ ਜਾ ਰਹੇ ਨੇ। ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਤੇ ਇਸ ਵੀਕਐਂਡ ਦੀਆਂ ਸਪੈਸ਼ਲ ਪ੍ਰਾਈਜ਼ ਤੇ ਡੀਲਾਂ ਤੁਹਾਡੇ ਲਈ ਲੈ ਕੇ ਤਿਆਰ ਵਰ ਤਿਆਰ ਹਾਂ ਅਸੀਂ। ਜਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨੂੰ ਯਾਦ ਰੱਖਣਾ, ਕਿਉਂਕਿ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਤੁਹਾਡਾ ਤੋਹਫੇ ਤੁਹਾਨੂੰ ਮਿਲ ਰਹੇ ਨੇ ਤੇ ਵੱਡੇ ਵੱਡੇ ਡਿਸਕਾਊਂਟ ਮਿਲ ਰਹੇ ਨੇ ਤੇ ਤੁਹਾਨੂੰ ਡੀਲ ਦੇਣੇ ਜਿਹਨਾਂ ਪਰਿਵਾਰਾਂ ਨੇ ਆਪਣੇ ਫੈਮਿਲੀ ਰੂਮ ਦੇ ਲਈ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਬੇਜ ਕਲਰ ਦਾ ਪਾਵਰ ਰਿਕਲਾਈਨਰ, ਫੁੱਟ ਰੈਸਟ ਵੀ ਪਾਵਰ, ਹੈੱਡ ਰੈਸਟ ਵੀ ਪਾਵਰ, ਸੋ ਪਾਵਰ ਰਿਕਲਾਈਨਰ ਸੋਫਾ ਸੈੱਟ, ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਆਰਮਾ ਦੇ ਵਿੱਚ ਸਟੋਰੇਜ ਵੀ, ਫੁੱਲੀ ਲੋਡਡ ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਪਸਡ, ਫੁੱਲੀ ਲੋਡਡ ਪਾਵਰ ਰਿਕਲਾਈਨਰ, ਪਾਵਰ ਹੈੱਡ ਰੈਸਟ, ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਯੂਐਸਬੀ ਚਾਰਜਰ, ਫੁੱਲੀ ਲੋਡਡ ਸੋਫਾ ਐਂਡ ਲਪਸਡ, ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਵੀਕਐਂਡ ਸਪੈਸ਼ਲ $1,499 $1,499 ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਮਿਲੂਗਾ ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਲੈਸ ਤੇ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਫ੍ਰੀ ਫ੍ਰੀ। ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਪਸਡ, ਫੁੱਲੀ ਲੋਡਡ $1,499 ਦਾ ਤੇ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ। ਜੇ ਪਰਿਵਾਰ ਸਾਡੇ ਕੁਈਨ ਸਟਰੀਟ ਵਾਲੇ ਪਾਸੇ ਬਵੇੜ ਵਾਲੀ ਸਾਈਡ ਤੋਂ ਆ ਰਹੇ ਹੋ, ਜਾਂ ਤੁਸੀਂ ਸੈਂਡਲਵੁੱਡ ਵਾਲੇ ਪਾਸਿਓਂ ਆ ਰਹੇ ਹੋ, ਮੇਫੀਲਡ ਸਟਰੀਟ ਵਾਲੇ ਪਾਸਿਓਂ ਆ ਰਹੇ ਹੋ, ਤੇ ਸਿੱਧਾ ਹਾਈਵੇ 410 ਲੈ ਲਓ। ਜੀ ਹਾਂ, ਹਾਈਵੇ 410 ਲੈ ਲਓ, ਡੈਰੀ ਰੋਡ ਕੱਢ ਲਓ, ਡੈਰੀ ਰੋਡ ਤੋਂ ਲੈਫਟ, ਜੀ ਹਾਂ, ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ ਕਰ ਲਓ, ਬਿਲਕੁਲ ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦਾ ਵੀ ਭਾਜੀ।
1: ਕੀ ਬਾਤ ਹੈ, 6685-6685 ਟੋਮਕਨ ਰੋਡ ਤੇ ਜਾਣਾ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਓਕੇ, ਇੱਕ ਤੁਸੀਂ ਯਾਦ ਰੱਖੋ ਜ਼ਰੂਰ, SS ਲੋਨ ਕੇਅਰ, ਫੁੱਲ ਬੂਟੇ ਲਵਾਉਣੇ ਆ, ਲੈਂਡਸਕੇਪਿੰਗ ਕਰਾਉਣੀ ਆ, ਨਵਾਂ ਘਾਹ ਲਗਵਾਓ, ਸੋਡਿੰਗ ਕਰਾਉਣੀ ਆ, 437-655-1984, 437-655-1984। ਗੁਰਕਰਮ ਢੀਂਡਸਾ ਦਾ ਨੰਬਰ ਮੈਂ ਦੇ ਚੁੱਕਿਆ ਤੁਹਾਨੂੰ, ਹੁਣ ਨੰਬਰ ਦਿੰਦੇ ਹਾਂ ਰਾਜਵੰਤ ਕੌਰ ਦਾ। ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਰਾਜਵੰਤ ਕੌਰ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਨਹੀਂ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਤੇ 30% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦੇਣਗੇ, ਅਪ ਟੂ 30% ਡਿਸਕਾਊਂਟ। 6476744735 ਰਾਜਵੰਤ ਕੌਰ, 6476744735 ਦੇ ਉੱਤੇ ਰਾਜਵੰਤ ਨਾਲ ਗੱਲਬਾਤ ਕਰੋ। ਸੁਣਦੇ ਆ ਸਿੱਧੂ ਬਾਈ ਦੇ ਕੁਝ ਪਿਆਰੇ ਬੋਲ, ਫਿਰ ਵਾਪਸ ਸੋਨੇ।

0: ਵਾ ਵੇ ਵਾ ਚੀਮਾ ਸਾਹਿਬ, ਤੁਸੀਂ ਵੀ ਫੱਟੇ ਚੱਕੀ ਜਾ ਰਹੇ ਹੋ। ਸੋ ਚੀਮਾ ਬਾਈ ਹੁਣਾਂ ਦਾ ਵੀ ਲਾਉਣੇ ਆ ਗਾਣਾ, ਨਵਾਂ ਲਾਉਣੇ ਆ ਯਾਰ, ਪੁਰਾਣਾ ਵੀ ਬਹੁਤ ਘੈਂਟ ਹੈ, ਬਟ ਰੈਬਲ ਰੂਬਰ ਲਾਉਣੇ ਆ। ਨਹੀਂ ਲਵ ਸਟੋਰੀ 24 ਘੰਟੇ 7 ਦਿਨ ਕੰਮ ਹੋਊਗਾ। ਓਕੇ, ਪ੍ਰੋਗਰਾਮ ਹੈ ਪੰਜਾਬੀ ਦੇ ਨਾਂ ਤੇ, ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੱਕ ਤੁਸੀਂ ਯਾਦ ਰੱਖਣਾ ਮੈਸੇਜ ਜ਼ਰੂਰ ਜ਼ਰੂਰ ਜ਼ਰੂਰ, TSC ਕੰਸਟਰਕਸ਼ਨ ਦੇ ਤਲਵਿੰਦਰ ਬਾਈ ਜੀ ਦਾ, ਇੰਟਰਲੋਕਿੰਗ ਕਰਵਾਓ, ਡਰਾਈਵੇ ਨਵਾਂ ਬਣਵਾਓ, ਬੈਕਹੈਡ ਪੱਕੀ ਕਰਾਓ। ਬਾਈ ਜੀ ਕਹਿੰਦੇ ਨਵੀਂ ਅਸੀਂ ਪੱਥਰ ਲਾਤਾ ਨਾ, ਇੱਕ ਵਾਰ ਹਿੱਲਣ ਦਾ ਨਾਂ ਹੀ ਨਹੀਂ ਲੈਂਦਾ ਪੱਥਰ। ਇਹ ਕੁਆਲਿਟੀ ਵਧੀਆ ਯੂਜ਼ ਕਰਦੇ ਆ, ਰੀਜ਼ਨੇਬਲ ਰੇਟ ਹੈ, ਅਤੇ ਕਦੇ ਕੋਈ ਪੰਗਾ ਮਾੜਾ ਮੋਟਾ ਵੀ ਤੁਹਾਡੀ ਕੋਈ ਸ਼ਿਕਾਇਤ ਹੈ ਨਾ, ਭੱਜੇ ਆਉਣਗੇ। 416-930-4238 TSC ਕੰਸਟਰਕਸ਼ਨ, 416-930-2348 ਦੇ ਉੱਤੇ ਤੁਸੀਂ ਕਾਲ ਜ਼ਰੂਰ ਕਰਨੀ ਹੈ। ਉਸ ਦੇ ਨਾਲ ਨਾਲ ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਜ਼ਰੂਰ ਦੇਈਏ, ਜੇ ਤੁਸੀਂ ਕਹਿੰਦੇ ਨਵੀਂ ਯਾਰ ਅੱਜ ਪੀਜ਼ਾ ਖਾਣਾ, ਤਾਂ ਮਿਸਟਰ ਸਿੰਘ ਪੀਜ਼ੇ ਦੀ ਟੀਮ ਨੇ 30 ਲੋਕੇਸ਼ਨਾਂ 'ਤੇ ਡੀਲ ਲਾਤੀ, 30 ਲੋਕੇਸ਼ਨ ਬਰੈਂਪਟਨ ਦੇ ਵਿੱਚ, 10-15 ਲੋਕੇਸ਼ਨਾਂ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 'ਚ ਸਾਰਾ ਕੁਛ, ਸਿਰਫ $40 'ਚ। 905-500-4000, 905-500-4000, 7484, ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
1: ਹਾਂਜੀ ਭਾਜੀ, ਆਪਾਂ ਦੂਜੀ ਵਾਰ ਮਿਲਣ ਲੱਗੇ ਆ ਜੀ, ਉਧਰ ਵਿਚੋਲੇ ਵਾਲੇ ਟੌਪਿਕ ਤੇ ਮਿਲੇ ਸੀ।
0: ਵਿਚੋਲੇ ਵਾਲੇ ਦੇ ਕੀ ਹੋਇਆ ਸੀ ਵਿਚੋਲੇ ਵਾਲੇ ਟੌਪਿਕ 'ਚ?
1: ਮੈਂ ਕਿਹਾ ਅੱਜ ਆਪਾਂ ਦੂਜੀ ਵਾਰ ਮਿਲੇ ਆ, ਜਿਹੜਾ ਅੱਜ ਦਾ ਟੌਪਿਕ ਆ ਉਹ ਵੀ ਬਹੁਤ ਗੁੱਡ ਆ।
0: ਹਾਂਜੀ, ਪਰ ਵਿਚੋਲੇ ਵਾਲੀ ਆਪਣੀ ਕੀ ਗੱਲ ਹੋਈ ਸੀ, ਮੈਨੂੰ ਯਾਦ ਕਰਾ ਦੋ ਮਾੜਿਆ।